0: ਅਗਲੀ ਵਾਰ ਨੂੰ ਫਿਰ ਆਪੇ ਹੀ ਦੂਜੀ ਕਹਾਣੀ ਖਤਮ ਹੋਣ ਵਾਲੀ ਗੱਲ ਬਿਲਕੁਲ ਹੈ ਜੀ। ਤੁਸੀਂ ਆਪਣੇ ਆਪੇ ਹੀ ਆਪਣੀ ਬੇਇੱਜ਼ਤੀ ਕਰਵਾਈ ਜਾਂਦੇ।
1: ਭੈਣ ਜੀ ਤੁਸੀਂ ਇੰਡੀਆ ਰਹਿ ਕੇ ਆਏ ਹੋ, ਗਰਾਊਂਡ ਲੈਵਲ ਦੇ ਉੱਤੇ ਕੀ ਦੇਖਦੇ ਹੋ, ਲੋਕ ਆਮ ਪਿੰਡਾਂ ਦੇ ਵਿੱਚ ਕੀ ਗੱਲ ਕਰਦੇ ਆਮ ਆਦਮੀ ਪਾਰਟੀ ਦੇ ਬਾਰੇ?
0: ਮੈਂ ਇੱਦਾਂ ਵੈਸੇ ਮੈਂ ਪਿੰਡਾਂ ਵਿੱਚ ਗਈ ਵੀ ਨਹੀਂ ਹੈਗੀ, ਤੁਹਾਨੂੰ ਦੱਸ ਦਿੰਦਾ ਤਾਂ ਆਪਣੇ ਪਿੰਡ ਵੀ ਘੱਟ ਜਾਂਦੀ ਰਹੀ ਹਾਂ। ਪਰ ਮਤਲਬ ਉੱਦਾਂ ਸਾਰੇ ਲੋਕ ਇੱਦਾਂ ਹੀ ਹੈ ਦੇਖਦੇ ਪਏ, ਮਤਲਬ ਕੋਈ ਵੀ ਪਾਰਟੀ ਆ ਜਾਂਦੀ, ਜਿਹੜੀ ਪਾਰਟੀ ਆਉਂਦੀ ਹੈ ਪਹਿਲਾਂ ਉਹ ਸੋਹਣੀਆਂ ਸੋਹਣੀਆਂ ਗੱਲਾਂ ਵਧੀਆ ਵਧੀਆ ਦੱਸਦੇ ਆ ਕਰਦੇ ਆ, ਮਗਰ ਹੁਣ ਕਰਦੇ ਕੁਛ ਨੀ, ਬਸ ਇਹੀ ਗੱਲਾਂ ਲੋਕਾਂ ਤੋਂ ਸੁਣ ਕੇ।
1: ਬਿਲਕੁਲ ਹੈ ਜੀ,
0: ਹਾਂਜੀ ਸਾਰੀਆਂ ਪਾਰਟੀਆਂ ਬਾਰੇ ਇੱਦਾਂ ਕਹਿੰਦੇ ਵੀ ਜਿਹੜੀ ਵੀ ਆਉਂਦੀ ਹੈ ਬਦਲਣ ਦੀ ਉਹ ਕੋਸ਼ਿਸ਼ ਕਰਦੇ ਵਿਚਾਰੇ, ਪਰ ਗੱਲ ਤਾਂ ਇਹ ਆ ਬਦਲਦੇ ਵੀ ਕੋਸ਼ਿਸ਼ ਵੀ ਉਹ ਸਹੀ ਤਰੀਕੇ ਨਾਲ ਨਹੀਂ ਕਰਦੇ। ਆਪਾਂ ਕਹਿੰਦੇ ਵਿਚਾਰੇ ਬਦਲਦੇ ਆ, ਬਦਲਦੇ ਵੀ ਕੁਛ ਨੀ, ਕਈ ਵਾਰ ਤਾਂ ਇੱਕ ਬੋਤਲ ਤੇ ਹੀ, ਕਈ ਵਾਰ ਥੋੜਾ ਥੋੜਾ ਕਿਸੇ ਨੂੰ ਅਗਲੇ 500 ਰੁਪਇਆ ਦੇ ਦਿੰਦੇ, 1000 ਰੁਪਇਆ ਦੇ ਦਿੰਦੇ, ਉਹਨੇ ਚ ਉਹ ਸੋਚਦੇ ਸਾਡਾ ਕੁਛ ਸਰ ਗਿਆ, ਚੱਲ ਸਾਡੇ 4 ਦਿਨ ਤਾਂ ਲੰਘੂ ਗਏ ਸਾਡੇ ਖਾਣ ਪੀਣ ਦੇ, ਹੈ ਨਾ।
1: ਬਿਲਕੁਲ ਹੈ ਜੀ,
0: ਇੰਨੇ ਸ਼ੇਰ ਉਹ ਆਪਣੇ ਵੋਟ ਦਾ ਸਹੀ ਇਸਤੇਮਾਲ ਤਾਂ ਕੋਈ ਕਰਦਾ ਹੀ ਨਹੀਂ ਨਾ।
1: ਬਿਲਕੁਲ,
0: ਜੇ ਸਹੀ ਇਸਤੇਮਾਲ ਕੀਤਾ ਹੋਵੇ ਤਾਂ ਇਹ ਸਾਰਾ ਕੁਛ ਨਾ ਹੋਵੇ
1: ਜੀ। ਬਿਲਕੁਲ,
0: ਤੁਸੀਂ ਦੇਖੋ ਉਹਨਾਂ ਨੂੰ ਆਟਾ ਦਾਣੇ ਦਾਲਾਂ ਦੂਲਾਂ ਏਦਾਂ ਦੀਆਂ ਚੀਜ਼ਾਂ ਦੇ ਹੀ ਜਾਂਦੇ ਆ, ਕਈ ਸਹੂਲਤਾਂ ਦਿੰਦੇ ਆ, ਬਿਜਲੀ ਮੁਫ਼ਤ ਆ, ਜੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਜੇ ਨੌਕਰੀਆਂ ਭੁਪਿੰਦਰ ਜੀ ਦਿੱਤੀਆਂ ਜਾਣ, ਹਨਾ, ਤਾਂ ਤੁਸੀਂ ਦੇਖੋ ਉਹਨਾਂ ਨੂੰ ਏਦਾਂ ਇੱਕ ਤਰ੍ਹਾਂ ਦੇ ਮੰਗ ਤੇ ਨਾ ਬਣਾਇਆ ਜਾਵੇ।
1: ਬਿਲਕੁਲ ਹੈ ਜੀ, ਸ਼ੁਰੂ ਚ ਪੈਂਦੀ ਇਹ ਗੱਲ ਕਰਦਾ ਸੀ, ਹੁਣ ਦੇਖੋ 16-16 ਘੰਟੇ ਜਿਹੜੇ ਨੇ ਲੋਕ ਕੰਮ ਕਰਦੇ, ਜੇ ਉਹਨਾਂ ਨੂੰ ਵੰਡ ਹੀ ਦਿੱਤਾ ਜਾਵੇ, ਇੱਕ ਨੌਕਰੀ ਦੇ ਉੱਤੇ 2 ਵਿਅਕਤੀ ਲਾਏ ਜਾ ਸਕਦੇ ਆ ਜੀ, 8-8 ਘੰਟੇ ਦੀ ਜੋਬ।
0: ਬਿਲਕੁਲ ਬਿਲਕੁਲ,
1: ਹਰ ਘਰ ਦੇ ਵਿੱਚ ਕੁਛ ਤਾਂ ਜਾਏਗਾ ਨਾ, ਜਾਂ ਮਿਹਨਤ ਮੁਸ਼ਕਤ ਕਰੇਗਾ ਜੀ। ਹੁਣ ਇਹੀ ਹਾਲਾਤ ਸਾਡੇ ਇੱਥੇ ਮੁਲਕਾਂ ਦੇ ਵਿੱਚ ਜਿਹੜੇ ਸਾਡੇ ਹੈਗੇ ਨੇ ਲੋਕ, ਉਹ ਮਤਲਬ ਕਿ ਇਹ ਨਹੀਂ ਦੇਖਦੇ, ਉਹ ਸੈਲਰੀ ਨਹੀਂ ਦੇਖਦੇ, ਉਹ ਦੇਖਦੇ ਆ ਕਿ ਘੰਟੇ ਵੱਧ ਲਾ ਲਈਏ, ਪਰ ਜਿਹੜਾ ਉਹ ਕੁਆਂਟਿਟੀ ਦੇ ਵਿੱਚ ਪੈ ਗਿਆ ਜੀ, ਮਤਲਬ ਕਿ ਕੁਆਲਿਟੀ ਦੇ ਉਹ ਘੱਟ ਗਈ ਉਸ ਚੀਜ਼ ਦੇ ਵਿੱਚ।
0: ਹਾਂਜੀ ਹਾਂਜੀ
1: ਜੀ,
0: ਤਾਂ ਮਤਲਬ ਇੱਥੇ ਤੁਸੀਂ ਦੇਖੋ ਜੇ ਹਰੇਕ ਬੱਚਾ ਆਇਆ ਕੋਈ ਵੀ, ਜੇ ਇੱਕ ਪਾਸੇ ਜੋਬ ਮਿਲਦੀ, ਅਸੀਂ ਵੀ ਮੈਂ ਆਪਣੀ ਵੀ ਬੱਚੇ ਨਾਲ ਕੱਲ ਵੀ ਗੱਲ ਕਰਦੀ ਸੀ ਤੇ ਸ਼ੁਰੂ ਤੋਂ ਹੀ ਮੇਰੀ ਇਹ ਦਿਲ ਵਿੱਚ ਸੀ ਕਿ ਮੈਂ ਜੋਬ ਕਰਨੀ ਆ। ਮੈਂ ਕਾਲਜ ਜਾਂਦੀ ਸੀ ਤਾਂ ਮੈਂ ਆਹ ਇੱਕ ਪਾਸੇ, ਮੈਂ ਦੂਜੀ ਸਟੈਨੋਗ੍ਰਾਫੀ ਚ ਪਾਸੇ ਜਾਣ ਲੱਗ ਪਏ ਵੀ ਮੈਂ ਕੁਛ ਕਰਨਾ, ਫਿਰ ਚੱਲ ਮੈਰਿਜ ਹੋ ਗਈ, ਉਹ ਤੋਂ ਬਾਅਦ ਮੈਂ ਇਹ ਸੋਚਿਆ ਫਿਰ ਵੀ ਕੁਛ ਕਰਨਾ, ਜਾਣੀ ਕਿ ਮੈਨੂੰ ਇਹ ਸੀ ਮੈਂ ਆਪਣੇ ਬੱਚਿਆਂ ਨੂੰ ਕੱਲ ਨਿਆਣਿਆਂ ਨੂੰ ਗ੍ਰੈਂਡ ਚਿਲਡਰਨ ਦੱਸਦੀ ਸੀ ਕਿ ਜਦੋਂ ਮੈਂ 20 ਸਾਲ ਦੀ ਸੀ ਮੈਂ ਟ੍ਰੇਨਿੰਗ ਕਰਨ ਲੱਗ ਪਈ, 22 ਸਾਲ ਦੀ ਮੈਂ ਟ੍ਰੇਨਿੰਗ ਟੀਚਰ ਟ੍ਰੇਨਿੰਗ ਕਰ ਲਈ, 23 ਸਾਲ ਦੇ ਸੀ ਜਿਸਲੇ ਮੈਂ ਜੋਬ ਵਿੱਚ ਆ ਗਈ ਸੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਕੋਈ ਟਾਈਮ ਹੁੰਦਾ ਤੁਹਾਨੂੰ ਕੈਰੀਅਰ ਬਣਾਉਣ ਦਾ ਕਰਨਾ, ਹਨਾ।
1: ਬਿਲਕੁਲ ਹੈ ਜੀ, ਜ਼ਰੂਰੀ ਹੈ ਜੀ।
0: ਹਾਂਜੀ ਹਾਂਜੀ, ਤੇ ਸੋਚਣਾ ਚਾਹੀਦਾ ਜੇ ਜੇ ਬੱਚੇ ਵਿੱਚ, ਹੁਣ ਮੈਨੂੰ ਕਿਹੜਾ ਕੋਈ ਕਹਿੰਦਾ ਸੀ ਤੇ ਪੜ੍ਹਨ ਲਈ, ਮੈਨੂੰ ਕਿਸੇ ਨੇ ਕਿਹਾ, ਮੈਂ ਆਪਣੇ ਆਪ ਪੜ੍ਹੀ ਵੀ ਆ ਤੇ ਉੱਥੇ ਬੈਚਲਰ ਕੀਤੀ, ਫਿਰ ਨਿਊਜ਼ਾਰ ਆ ਗਏ, ਤਾਂ ਤੁਸੀਂ ਦੇਖੋ ਮੈਂ 21 ਕਾਲਜ ਦੇ ਕ੍ਰੈਡਿਟ ਵੀ ਲਏ, ਹਨਾ, ਮਤਲਬ ਤਾਂ ਗੱਲ ਇਹ ਉਹ ਮੇਰਾ ਆਪਣਾ ਸ਼ੌਕ ਸੀ, ਮੈਨੂੰ ਇਹ ਨਹੀਂ ਸੀ ਮੇਰੇ ਹਸਬੈਂਡ ਕਹਿੰਦੇ ਜਾਂ ਮੇਰੀ ਸੱਸ ਕਹਿੰਦੇ ਜਾਂ ਹੋਰ ਕੋਈ ਕਹਿੰਦੇ, ਪਰ ਮੇਰਾ ਆਪਣਾ ਦਿਲ ਕਰਦਾ ਸੀ ਪਹਿਲਾਂ ਤੋਂ ਇਹੀ ਰਿਹਾ। ਜੇ ਹੁਣ ਏਦਾਂ ਸਾਰੇ ਬੱਚਿਆਂ ਨੂੰ ਏਦਾਂ ਹੀ ਸ਼ੁਰੂ ਤੋਂ ਜਾਣੀ ਕਿ ਕੀਤਾ ਜਾਵੇ ਤੇ ਤੁਸੀਂ ਪੜ੍ਹਨਾ ਆ ਜਾਂ ਤੁਸੀਂ ਕੁਛ ਬਣਨਾ, ਉਹਨਾਂ ਨੂੰ ਥੋੜਾ ਥੋੜਾ ਹੌਸਲਾ ਦਿੱਤਾ
1: ਜਾਵੇ, ਚਾਹੇ ਉਹ ਹੈਗੀ ਆ ਆਪਣੀ ਪੜ੍ਹਾਈ ਹੈਗੀ ਆ ਤੇ ਚਾਹੇ ਕੋਈ ਬਿਜ਼ਨਸ ਹੈ, ਜੇ ਪਹਿਲਾਂ ਉਹਦੇ ਵਿੱਚ ਤੁਸੀਂ ਸਟਰਗਲ ਕਰ ਲੋਗੇ ਨਾ ਤਾਂ ਬਾਅਦ ਚੋ ਸੁੱਖ ਭੋਗੋਗੇ, ਤੇ ਜੇ ਹੁਣ ਬਾਅਦ ਚੋ ਤੁਸੀਂ ਸਟਰਗਲ ਕਰਨੀ ਆ ਤਾਂ ਪਹਿਲਾਂ ਫਿਰ ਦੁੱਖ ਤਾਂ ਭੋਗਣਾ ਹੀ ਪੈਣਾ ਸੀ।
0: ਬਿਲਕੁਲ, ਤੁਸੀਂ ਦੇਖੋ ਹੁਣ ਸਟਰਗਲ ਕੀਤੀ, ਹੁਣ ਸਾਡੇ ਵੱਲ ਮੇਰੇ ਵੱਲ ਦੇਖ ਕੇ ਲੋਕ ਇਹ ਦੇਖਦੇ ਹੋਣੇ, ਇਹ ਤਾਂ ਬਈ ਸਾਲ ਚ 2-2 ਵਾਰ ਆ ਜਾਂਦੇ ਇੰਡੀਆ।
1: ਬਿਲਕੁਲ ਹੈ ਜੀ,
0: ਉਹ ਗੱਲ ਸੁਣੋ ਭੁਪਿੰਦਰ ਜੀ, ਮਿਹਨਤ ਤਾਂ ਬਹੁਤ ਕੀਤੀਆਂ, ਬਹੁਤ ਕੰਮ ਕੀਤਾ, ਜਦੋਂ ਕੰਮ ਦਾ ਟਾਈਮ ਸੀ ਬਹੁਤ ਕੀਤਾ
1: ਹੈ ਨਾ। ਬਿਲਕੁਲ,
0: ਹੁਣ ਤੁਸੀਂ ਦੇਖੋ ਮੈਨੂੰ 13 ਸਾਲ ਪੂਰੇ ਹੋ ਗਏ ਆ
1: ਜੀ,
0: 13 ਸਾਲ ਹੋ ਗਏ, 13 ਸਾਲਾਂ ਦੇ ਵਿੱਚ ਜਾਣੀ ਕਿ ਘੱਟੋ ਘੱਟ 20 ਵਾਰ ਤਾਂ ਅਸੀਂ ਇੰਡੀਆ ਜਾਏ
1: ਜੀ,
0: 13 ਸਾਲਾਂ ਦੇ ਵਿੱਚ 20 ਵਾਰ ਤਾਂ ਮੈਂ ਇੰਡੀਆ ਜਾਏ ਆ, ਹਨਾ। ਤਾਂ ਉਹ ਤੋਂ ਪਹਿਲਾਂ ਜਿਸਲੇ ਮੈਂ ਜੋਬ ਵਿੱਚ ਵੀ ਸੀਗੀ ਨਿਊਯਾਰਕ, ਉਸ ਵੇਲੇ ਵੀ ਜਦੋਂ ਛੁੱਟੀਆਂ ਹੋਣੀਆਂ, ਹੁਣ ਸਾਰੇ ਕਹਿ ਦਿੰਦੇ ਆਏ ਗਰਮੀ ਆ ਤੁਸੀਂ ਆਏ ਨਾ ਆਇਓ, ਪਰ ਮੈਨੂੰ ਤਾਂ ਛੁੱਟੀਆਂ ਇਹ ਸਕੂਲ ਉੱਥੇ ਗਰਮੀਆਂ ਵਿੱਚ ਹੀ ਸਾਨੂੰ ਹੁੰਦੀਆਂ ਸੀ, ਤਾਂ ਫਿਰ ਤੁਸੀਂ ਦੇਖੋ ਭਈ ਮੈਂ ਉਦੋਂ ਗਰਮੀਆਂ ਦੇ ਵਿੱਚ ਜਾਣਾ ਛੁੱਟੀਆਂ ਨੂੰ, ਹਨਾ, ਅਗਸਤ ਵਿੱਚ ਜਾਣਾ, ਸਤੰਬਰ ਵਿੱਚ ਮੁੜ ਕੇ ਆਉਣਾ, ਹੁਣ ਜੇ ਕੋਈ ਜੇ ਆਪਾਂ ਜਾਣਾ ਹੋਵੇ ਕਹਿ ਦਿੰਦੇ ਨਹੀਂ ਇੱਥੇ ਬਹੁਤ ਗਰਮੀ ਹੈ, ਇੱਥੇ ਬਹੁਤ ਮੱਛਰ ਆ, ਉਸ ਵੇਲੇ ਪਤਾ ਹੁੰਦਾ ਸੀ ਛੁੱਟੀਆਂ ਇਹ ਆ ਨਾ ਮੱਛਰ ਲੱਗਦਾ
1: ਸੀ, ਸਾਡੇ ਵੀ ਇਹੀ ਆ ਨਹੀਂ, ਮੈਨੂੰ ਛੁੱਟੀਆਂ ਜੂਨ ਜੁਲਾਈ ਚ ਹੁੰਦੀਆਂ ਜਾਂ ਜੁਲਾਈ ਚ ਹੁੰਦੀਆਂ ਜਾਂ ਜੂਨ ਚ ਹੁੰਦੀਆਂ ਜੀ, ਉਹ ਟਰਮ ਹਰ ਵਾਰੀ ਬਦਲ ਜਾਂਦੀਆਂ ਨੇ, ਜੇ ਐਤਕੀ ਜੂਨ ਚ ਲਈਆਂ ਤਾਂ ਅਗਲੀ ਵਾਰੀ ਜੁਲਾਈ ਚ ਮਿਲਦੀਆਂ, ਜੁਲਾਈ ਚ ਲਈਆਂ ਤਾਂ ਜੂਨ ਚ ਮਿਲਦੀਆਂ ਜੀ।
0: ਪਰ ਜਦੋਂ ਮਿਹਨਤ ਕਰਨੀ ਸੀ ਭੁਪਿੰਦਰ ਜੀ, ਪੂਰੀ ਮਿਹਨਤ ਕੀਤੀ, ਪੜ੍ਹਨ ਵੇਲੇ ਵੀ ਪੂਰੀ ਤਰ੍ਹਾਂ ਪੜ੍ਹਿਆ,
1: ਬਿਲਕੁਲ,
0: ਤਾਂ ਫਿਰ ਜੇ ਜੋਬ ਕੀਤੀ ਆ, ਜੋਬ ਨਾਲ ਵੀ ਆਪਣੇ ਨਾਲ ਜਸਟੀਫਾਈ ਕੀਤਾ, ਤੇ ਉਹ ਤੋਂ ਬਾਅਦ ਜੇ ਹੁਣ ਆ ਜਿਹੜੀ ਰਿਟਾਇਰਮੈਂਟ ਲਾਈਫ ਆ, ਲੋਕ ਕਈ ਵਾਰ ਰੋਂਦੇ ਹੁੰਦੇ ਆ ਭੇ ਮਤਲਬ ਬੜੀ ਔਖੀ ਗੱਲ ਆ, ਤਾਂ ਬੜਾ ਔਖਾ ਸਾਡਾ ਸਰਦਾ ਨੀ ਆ। ਮੈਂ ਕਹਿੰਦੀ ਭੇ ਵਾਹਿਗੁਰੂ ਦੀ ਇੰਨੀ ਕਿਰਪਾ ਆ, ਬਹੁਤ ਆਨੰਦ ਆ।
1: ਬਿਲਕੁਲ
0: ਭਿੰਦਰ ਜੀ, ਆਪਣਾ ਇੰਜੋਏ ਕਰਦੇ ਲਾਈਫ, ਜਿੱਥੇ ਜੀ ਕਰਦਾ ਹੁੰਦਾ ਚਲ ਜਾਏਗਾ, ਕਦੇ ਕੈਨੇਡਾ ਚ ਚਲੇ ਗਿਆ, ਕਦੇ ਇੰਡੀਆ ਚ ਚਲੇ ਗਿਆ, ਜਿੱਥੇ ਨੂੰ ਜੀ ਕਰਦਾ ਚਲ ਜਾਏਗਾ। ਮਤਲਬ ਇਹ ਨੀ ਫਾਈਨੈਂਸ਼ੀਅਲ ਫਰੀਡਮ ਜਾਂ ਕਿਸ ਤੋਂ ਬੱਚਿਆਂ ਤੇ ਡਿਪੈਂਡ ਨੀ ਕਰਦੇ ਪਏ ਜੀ। ਬੱਚਿਆਂ ਵੱਲ ਦੇਖਣਾ ਪਿਓ, ਸਾਨੂੰ ਪੈਸੇ ਦੇਣ ਹਨਾ, ਜਾਂ ਕੁਛ ਸਾਨੂੰ ਚੀਜ਼ਾਂ ਲੈ ਕੇ ਦੇਣ। ਆਪਣੀ ਖੁਸ਼ੀ ਦੀ ਖਾਤਰ ਦੇਖੋ ਰੇਡੀਓ ਚਲਾਉਣਾ ਸ਼ੁਰੂ ਕਰ ਦਿੱਤਾ
1: ਜੀ। ਬਿਲਕੁਲ,
0: ਕਾਹਦੇ ਲਈ ਤੇ ਮੈਂ ਕਿਸੇ ਦੀ ਆਵਾਜ਼ ਸੁਣਾ, ਕੋਈ ਮੇਰੇ ਨਾਲ ਗੱਲਾਂ ਕਰੇ।
1: ਬਿਲਕੁਲ,
0: ਹੁਣ ਮਨ ਦੀ ਖੁਸ਼ੀ ਲਈ, ਸਾਰਾ ਕੁਛ ਮੋਮੈਂਟ ਦੀ ਖੁਸ਼ੀ ਵੀ ਕਈ ਵਾਰ ਬਹੁਤ ਵਧੀਆ ਲੱਗਦੀ ਹੈ।
1: ਬਿਲਕੁਲ,
0: ਤੇ ਬਾਕੀ ਹਾਂ ਤੁਹਾਡਾ ਵੀ ਪ੍ਰੋਗਰਾਮ ਬਹੁਤ ਵਧੀਆ, ਸੈਣੀ ਸਾਹਿਬ ਦੇ ਵੀ ਮੈਂ ਵਿਚਾਰ ਸੁਣੇ ਆ ਸਾਰੇ ਹੀ, ਤੇ ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਸਾਰਾ ਕੁਝ।
1: ਥੈਂਕ ਯੂ ਜੀ।
0: ਤਾਂ ਚਲੋ ਮੈਂ ਹੁਣ ਮੈਂ ਕਾਲ ਕੀਤੀ, ਮੈਂ ਸੈਣੀ ਸਾਹਿਬ ਅਜੇ ਗਏ ਸੀਗੇ, ਤਾਂ ਮੈਂ ਕਿਹਾ ਥੋੜੀ ਜਿਹੀ ਨਾ ਗੱਲਬਾਤ ਮੈਂ ਕਰੇ ਹੀ ਲਵਾਂ। ਬਾਕੀ ਜਿਹੜਾ ਭਗਵੰਤ ਮਾਨ ਨੇ ਪੇਸ਼ਕਸ਼ ਹੈ ਇਸ ਤਰੀਕੇ ਨਾਲ ਕੀਤੀ ਹੈ ਤਾਂ ਚੰਗੀ ਗੱਲ ਨੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਇਹਦੇ ਨਾਲ ਸਾਨੂੰ ਆਪ ਨੂੰ ਬੈਡ ਫੀਲ ਹੁੰਦਾ, ਤੁਸੀਂ ਦੇਖੋ ਤੁਸੀਂ ਕਿੱਥੇ ਬੈਠੇ, ਮੈਂ ਕਿੱਥੇ ਬੈਠੀ ਹਾਂ, ਅਸੀਂ ਆਪਣੇ ਬੰਦੇ ਦੇ ਮੂੰਹੋਂ ਇਸ ਤਰੀਕੇ ਦੀ ਆਵਾਜ਼ ਸੁਣ ਕੇ ਤਾਂ ਸਾਡਾ ਆਪਣਾ ਦੇਖੋ ਮਨ, ਅਸੀਂ ਕਿਤੇ ਵੀ ਕਿਤੇ ਬੈਠੇ ਹਾਂ ਤਾਂ ਅਸੀਂ ਦੁਖੀ ਹੋ ਰਹੇ
1: ਹਾਂ। ਇੱਥੇ ਵੀ ਭੇਜ ਇਹਨਾਂ ਮੁਲਕਾਂ ਚ ਰਹੀਦਾ, ਚਲੋ ਸੋਚੀਦਾ ਹੈ ਕਿ ਇੱਥੇ ਬਾਹਰ ਹੋਰ ਕਮਿਊਨਿਟੀਆਂ ਦੇ ਵਿੱਚ ਅਸੀਂ ਇੱਜ਼ਤ ਬਣਾਉਣ ਨੂੰ ਕਿੰਨਾ ਸਮਾਂ ਲਾਇਆ। ਮਤਲਬ ਕਿ ਜੇ ਇੱਥੇ ਅਸੀਂ ਮਤਲਬ ਕਿ ਹੁੱਲੜਬਾਜ਼ੀ ਕਰੀ ਜਾਈਏ ਜਾਂ ਉਹ ਕੀ ਪ੍ਰਭਾਵ ਪੈਣਗੇ। ਅੱਜ ਉਹ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਕਈ ਵਾਰੀ ਵਿਚਾਰ ਹੋਣਗੇ ਜਾਂ ਖਿਆਲ ਆਉਂਦੇ ਨੇ ਕਿ ਯਾਰ ਇੰਡੀਅਨ ਲੋਕ ਤਾਂ ਇੱਦਾਂ ਦੇ ਨੇ ਹਨਾ, ਮਤਲਬ ਕਿ ਉੱਥੇ ਇੰਨੀ ਗੁਰਬਤ ਹੈ ਜੀ ਆ ਉਹ ਆ, ਪਰ ਜਦੋਂ ਇੱਧਰ ਸਾਡੇ ਵੱਲ ਨੂੰ ਦੇਖਦੇ ਆ ਉਹ ਕਹਿੰਦੇ ਇਹ ਵੀ ਤਾਂ ਹੈਗੇ ਨਾ, ਇਹ ਥੋੜੇ ਅਲੱਗ ਚੀਜ਼। ਮਤਲਬ ਕਿ ਦੇਖੋ ਉਹ ਵੀ ਰਿਸਪੈਕਟ ਵੀ ਆ, ਇੱਕ ਦੂਸਰੇ ਦੀ ਕਰਦੇ ਵੀ ਆ, ਕਿਸੇ ਕਦੀ ਧਰਮ ਦੀ ਗੱਲ ਨੀ, ਕਦੀ ਕੁਛ ਨੀ ਗੱਲ ਨੀ, ਤੇ ਉਹ ਬੜਾ ਵਧੀਆ ਪਿਆਰ ਮੁਹੱਬਤ ਵਿਚਰਦੇ ਆ ਜੀ ਉਹਨਾਂ ਦੇ ਨਾਲ।
0: ਤੁਹਾਡਾ ਪ੍ਰੋਗਰਾਮ ਜਿਹੜਾ ਚੱਲਦਾ, ਮੈਂ ਕਹਿੰਦੀ ਇਹ ਪਹਿਲਾ ਮੈਂ ਇਹ ਸਟੇਸ਼ਨ ਇੱਦਾਂ ਦਾ ਦੇਖਦੀ ਹਾਂ ਜਿੱਥੇ ਆਪਸ ਵਿੱਚ ਕੋਈ ਲੜਾਈ ਨੀ, ਕੋਈ ਝਗੜਾ ਨੀ, ਕੋਈ ਬਹਿਸ ਨੀ, ਕੋਈ ਇੱਦਾਂ ਦਾ ਕੁਛ ਨੀ ਕਰਦਾ। ਸਾਰੇ ਮੈਂਬਰ ਸਾਰੇ ਇੱਕ ਦੂਜੇ ਤੋਂ ਵਧੀਆ ਮੈਂਬਰ ਆ, ਜਿੰਨੇ ਵੀ ਆਉਂਦੇ ਆ ਆਨ ਏਅਰ ਸਾਰੇ, ਚਾਹੇ ਕਵਿਤਾਵਾਂ ਲੈ ਕੇ ਆਉਂਦੇ, ਚਾਹੇ ਕੁਛ ਲੈ ਕੇ ਆਉਂਦੇ, ਕੁਛ ਸਾਰੇ ਜਾਣੀ ਕਿ ਇੰਜੋਏ ਕਰਦੇ ਤਾਂ ਆਨੰਦ ਮਾਣਦੇ ਆ।
1: ਬਿਲਕੁਲ,
0: ਤੇ ਕਈ ਪ੍ਰੋਗਰਾਮ ਚ ਆਪਾਂ ਸੁਣਦੇ ਉੱਥੇ ਉਹ ਬੈਸ
1: ਨੱਚਣਗੇ ਹੁੰਦੇ,
0: ਬਹੁਤ ਬੈਸ ਸਹੀ ਹੁੰਦੀ ਆ ਭਵਿੰਦਰ ਜੀ।
1: ਬਿਲਕੁਲ ਹੈ ਜੀ।
0: ਬਾਕੀ ਤੁਹਾਨੂੰ ਸਾਰਿਆਂ ਨੂੰ ਮੈਂ ਬਹੁਤ ਮਿਸ ਕੀਤਾ, ਕਿਉਂਕਿ ਪਤਾ ਕੀ ਆ ਉੱਥੇ ਗੱਲ ਇਹ ਆ ਭਈ ਛੇਤੀ ਸੁਣ ਦੀ ਆ
1: ਤੁਸੀਂ ਭਵਿੰਦਰ ਜੀ ਉੱਥੇ।
0: ਹਾਂਜੀ ਹਾਂਜੀ, ਸਾਡੇ ਘਰ ਹੁਣ ਨੀ, ਮਤਲਬ ਅੱਜ ਤੋਂ ਤੁਹਾਨੂੰ ਮੈਂ ਦੱਸਦੀ ਆ, 50 ਸਾਲ ਦੀਆਂ ਤੋਂ ਵੀ ਮੈਂ ਦੇਖਦੀ ਆਈ ਆ, ਸਾਡੇ ਘਰ ਤਕਰੀਬਨ 8:30 ਵਜੇ ਤੱਕ ਸਾਰੇ ਸੌ ਜਾਂਦੇ।
1: ਬਿਲਕੁਲ,
0: ਉੱਥੇ ਜਾ ਕੇ ਪਤਾ ਨੀ ਅਸੀਂ ਇੱਦਾਂ ਦੇ ਹੋ ਜਾਂਦੇ ਉਸੇ ਹਿਸਾਬ
1: ਨਾਲ।
0: ਹਾਂਜੀ, ਤਾਂ ਬਹੁਤ ਮਿਸ ਕੀਤਾ। ਕਦੇ ਕਦੇ ਇੱਦਾਂ ਹੁੰਦਾ ਸੀ ਭਈ ਚਲੋ ਸ਼ਮੀ ਜੀ ਦਾ ਪ੍ਰੋਗਰਾਮ ਥੋੜਾ ਜਿਹਾ ਅੱਧ ਪਚੱਦਾ ਜਿਹਾ ਸੁਣ ਹੀ ਲੈਂਦੀ ਹੁੰਦੀ ਸੀ, 1-2 ਵਾਰੀ ਮੈਂ ਪੂਰਾ ਸੁਣਿਆ, ਪਰ ਮੈਂ ਮਿਸ ਬਹੁਤ ਕੀਤਾ ਤੁਹਾਨੂੰ। ਮੈਂ ਕਿਹਾ ਦੇਖੋ ਭਈ ਮੈਂ ਸੁਣ ਨਹੀਂ ਸਕਦੀ ਹੈਗੀ।
1: ਚਲੋ ਥੈਂਕ ਯੂ ਭਵਿੰਦਰ ਜੀ, ਸਤਿ ਸ੍ਰੀ ਅਕਾਲ। ਸ਼ੁਕਰੀਆ, ਸਤਿ ਸ੍ਰੀ ਅਕਾਲ। ਲੋ ਦੋਸਤੋ, ਇਹ ਸਾਂਝੀ ਸੁਰਿੰਦਰ ਕੌਰ ਮਾਲ ਭੈਣ ਜੀ ਯੂ ਐਸ ਤੋਂ ਜੁੜੇ ਸੀ, ਇੰਡੀਆ ਗਏ ਹੋਏ ਸੀ, ਵਾਪਸੀ ਆਏ ਨੇ ਜੀ। ਤੇ ਜੀਆ ਨੂੰ ਜੀ ਦੋਸਤੋ ਤੁਹਾਡਾ ਵੀ ਸਵਾਗਤ ਹੈ ਨਾਲ ਨਾਲ। ਤੇ ਲੋ ਫਿਰ ਆਪਾਂ ਵਿਦੇਸ਼ੀ ਖ਼ਬਰਾਂ ਨੂੰ ਸਮਾਪਤ ਕਰ ਲਈਏ ਤੇ ਪੀਟ ਹੇਗਸੇਥ ਹੋਣਾ ਦੀ ਵੀ ਗੱਲ ਕਰ ਲਈਏ। ਪੀਟ ਹੇਗਸੇਥ ਤੇ ਸੰਸਦੀ ਕਮੇਟੀ ਵਿਚਾਲੇ ਤਿੱਖੀ ਜਿਹੜੀ ਬਹਿਸ ਹੋਈ ਹੈ, ਸੁਣਵਾਈ ਦੇ ਦੌਰਾਨ ਡੈਮੋਕਰੇਟ ਜਿਹੜੇ ਨੇ ਮੈਂਬਰਾਂ ਨੇ ਟਰੰਪ ਦੀ ਮਾਨਸਿਕ ਸਿਹਤ ਜਿਹੜੀ ਹੈ ਉਹਦੇ ਉੱਤੇ ਸਵਾਲ ਖੜੇ ਕਰ ਦਿੱਤੇ ਹੈ। ਤੇ ਉਸ ਤੋਂ ਪਹਿਲਾਂ ਆਪਾਂ ਅਮਰੀਕਾ ਵਾਲਿਆਂ ਤੋਂ ਪੁੱਛ ਲੈਂਦੇ ਹਾਂ ਜੋ ਹਾਲਾਤ ਚੱਲ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਔਜਲਾ ਸਾਹਿਬ, ਕੀ ਹਾਲ ਚਾਲ ਨੇ ਜੀ?
2: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਕਿਉਂ ਸਾਡੇ ਮਾਂ ਸਾਹਿਬ ਦੇ ਪਿੱਛੇ ਪਏ ਹੋ? ਇੱਥੇ ਘਰ ਦੀ ਸਟ੍ਰੈਸ ਨੀ ਚੱਕ ਹੁੰਦੀ, ਉਹ ਤਾਂ ਪੰਜਾਬ ਦੀ ਚੱਕੀ ਫਿਰਦੇ ਆ।
1: ਇਹ ਤਾਂ ਹੈ ਜੀ, ਬਿਲਕੁਲ ਹੈ ਜੀ।
2: ਇੰਨੇ ਭਾਰ ਦੇ ਵਿੱਚ ਪੈਰ ਜਵਾਨ ਡਗਮਲਾ ਜਾਂਦੀ ਹੁੰਦੀ ਹੈ
1: ਜੀ,
2: ਕੋਈ ਗੱਲ ਨੀ ਹੈਗੀ।
1: ਅਸੀਂ ਇਹ ਤਾਂ ਨੀ ਕਹਿੰਦੇ ਭਾਈ ਜੋ ਮਰਜ਼ੀ ਕਰੋ, ਪਰ
2: ਨਹੀਂ ਦੇਖੋ ਜਿਹੜਾ ਉਹਨਾਂ ਦਾ ਸੁਭਾਅ ਨਾ, ਜੇ ਉਹ ਸਹੀ ਹੁੰਦੇ ਉਹਨਾਂ ਨੇ ਕਹਿਣਾ ਹੁਣੇ ਲਿਆਓ,
1: ਆਮ ਬਾਹ ਤੋਂ ਫੜ ਕੇ ਲੈ ਜਾਣਾ ਸੀ, ਚਲੋ ਮੇਰੇ ਨਾਲ।
2: ਹਾਂ, ਉਹ ਮਤਲਬ ਪੁੱਛੋ ਲੱਗਦਾ, ਦੇਖੋ ਇਹ ਨੀ ਆਪਾਂ ਕਹਿੰਦੇ ਤਾਂ, ਜਿਹੜੀ ਗੱਲ ਆਪਾਂ ਕਰਦੇ ਹਾਂ ਉਹ ਗੱਲ ਵੱਖਰੀ ਹੈ, ਇਹ ਚੰਗੀ ਗੱਲ ਨੀ ਹੈ ਜੀ ਕੋਈ। ਆਪਾਂ ਇਹਨੂੰ
1: ਉਹਨਾਂ ਲਈ, ਆਪਣੇ ਲਈ ਨਹੀਂ, ਸਭ ਤੋਂ ਹਾਨੀਕਾਰਕ ਉਹਨਾਂ ਦੇ ਲਈ ਆ, ਆਪਣੇ ਲਈ।
2: ਆਪਣੇ ਲਈ ਤਾਂ ਹੈਗੀ, ਜੇ ਹੁਣ ਉਹ ਸੋਚਦੇ ਹੀ ਹੈ ਨੀ ਇਸ ਗੱਲ ਨੂੰ ਲੈ ਕੇ ਉਹ, ਹਨਾ, ਤੇ ਉਹਨਾਂ ਦਾ ਕੋਈ ਧਿਆਨ ਹੀ ਹੈ ਨੀ
1: ਜੀ।
2: ਇਹ ਮੇਰੇ ਹਿਸਾਬ ਨਾਲ ਜਿਹੜੇ ਸਪੀਕਰ ਸਾਹਿਬ ਨੇ ਉਹ ਵੀ ਚਾਹੁੰਦੇ ਨੇ ਵੀ ਇਹਨਾਂ ਦਾ ਗ੍ਰਾਫ ਥੱਲੇ ਜਾਵੇ,
1: ਉਹ ਨਜ਼ਾਰਾ ਲੈਂਦੇ ਨੇ ਬੈਠ ਕੇ ਉੱਥੇ। ਬਿਲਕੁਲ,
2: ਗ੍ਰਾਫ ਥੱਲੇ ਜਾਵੇ ਵੈਸੇ ਸਾਡੇ ਪੰਜਾਬ ਲਈ ਬੜੀ ਸ਼ਰਮ ਦੀ ਗੱਲ ਆ ਹਸਤਾ ਮਜ਼ਾਕ ਤੇ ਚਲੋ ਬਾਅਦ ਦਾ
1: ਬਿਲਕੁਲ
2: ਇਹ ਦੂਏ

0: ਤੁਸੀਂ
1: ਜਿਹੜਾ ਸਾਹਿਬ ਭਾਰਤ ਹਰ ਸਾਲ ਦੇ ਵਿਚ 400 ਇੰਜੀਨੀਅਰ ਪੈਦਾ ਕਰਦਾ ਜੀ।
0: ਮੈਂ ਤੁਸੀਂ ਇੱਕ ਗੱਲ ਹੋਰ ਦੇਖਿਓ, ਆ ਜਿਹੜੇ ਨੌਕਰੀਆਂ ਵਾਲੇ ਨੇ ਨਾ, ਇਹਨਾਂ ਦਾ ਵੀ ਜਦੋਂ ਲੱਗਿਆ ਨਾ, ਇਹਨਾਂ ਦੇ ਉਦੋਂ ਚੀਕਾਂ ਆਉਣਗੀਆਂ ਸਾਰਿਆਂ ਦੀਆਂ ਜੀ, ਕਿਹਨੂੰ ਨੌਕਰੀ ਕਿੱਥੇ ਮਿਲੀ ਹੈ,
1: ਕਿੱਥੇ ਮਿਲੀ ਹੈ। ਬਿਲਕੁਲ
0: ਇਹਨਾਂ ਨੂੰ ਨੌਕਰੀ ਕਿੱਥੇ ਮਿਲੀ ਹੈ ਜੀ, ਇਹਨਾਂ ਦਾ ਪਤਾ ਉਦੋਂ ਲੱਗੂਗਾ।
1: ਬਿਲਕੁਲ, ਰਹਿ ਗਏ ਹੋਰ ਦੋ ਚਾਰ ਮਹੀਨੇ, ਦੇਖਿਓ ਰੋਲਾ ਪੈਣ ਲੱਗ ਜਾ।
0: ਬਿਲਕੁਲ, ਅੱਗੇ ਸਕੇਟਰੀ ਬਣਾਈ, ਉਹ ਕਿਸੇ ਨੂੰ ਨਵਾਂ ਨਵਾਂ ਸਰਟੀਫਿਕੇਟ ਮਿਲਿਆ ਤੇ ਉਹ ਰਿਕਸ਼ਾ ਨੂੰ ਕਹਿੰਦਾ ਰੋਕੀ, ਰਿਕਸ਼ਾ ਕਰੀ ਜਾਂਦਾ ਹੁੰਦਾ, ਕਹਿੰਦਾ ਰੋਕੀ ਮੜਿਆ ਸਾਈਡ ਤੇ, ਕਹਿੰਦਾ ਕੀ ਗੱਲ, ਕਹਿੰਦਾ ਮਿਠਾਈ ਦਾ ਡੱਬਾ ਲੈਣਾ ਮੈਂ ਨੌਕਰੀ ਲੈ ਕੇ ਆਇਆ, ਕਹਿੰਦਾ ਇੱਕ ਮਿੰਟ ਖੜ ਜਾ, ਉਹ ਡਿੱਗੀ ਚੁੱਕਾ ਕੇ ਦੇਣਾ, ਕਹਿੰਦਾ ਮੈਨੂੰ ਪਿਛਲੇ ਸਾਲ ਦਾ ਮਿਲਿਆ, ਆ ਕੇ ਮੈਂ ਰਿਕਸ਼ਾ ਚਲਾਉਣ ਲੱਗ ਗਿਆ।
1: ਬਿਲਕੁਲ,
0: ਹਰ ਗੱਲ ਪੋਸਟਰਾਂ ਚ ਹੈ ਜੀ, ਹਰ ਗੱਲ ਪੋਸਟਰਾਂ ਚ ਆ, ਗਰਾਊਂਡ ਪੱਧਰ ਤੇ ਕੁਛ ਹੈ ਹੀ ਨਹੀਂ। ਸ਼ੈਲੀ ਵੀਰ ਥੋੜਾ ਥੋੜਾ ਦੱਸ ਦੇ, ਕੁਛ ਹੈ ਗਰਾਊਂਡ ਪਰ ਮਿਹਨਤ, ਮੈਂ ਤਾਂ ਅੱਗੇ ਵੀ ਸਿੱਧਾ ਚੈਲੰਜ ਕਰਿਆ ਸੀ ਵੀ ਆਪਣੇ ਜਿੰਨੇ ਕੱਪੜੇ ਟਵਾਣਾ ਸਰ,
1: ਉਹ ਤਾਂ ਕੱਲ ਡਾਂਗਾ ਖਾ ਕੇ ਟੇ ਜੇ
0: ਟਵਾਣਾ ਸਾਹਿਬ ਦੀ, ਮੈਂ ਕਿਹਾ ਸੀ ਮੈਂ ਕਿੰਨੇ ਬੰਦੇ ਜੁੜਦੇ ਨੇ, ਇੱਕ ਇੱਕ ਬੰਦਾ ਆਪਦੇ ਪਿੰਡ ਚ ਪਤਾ ਕਰ ਲਵੇ ਵੀ ਭਾਈ ਕਿੰਨਿਆਂ ਕੁ ਨੂੰ ਨੌਕਰੀ ਮਿਲੀ ਹੈ, ਗੱਲ ਖਤਮ।
1: ਬਿਲਕੁਲ,
0: ਇੱਥੇ ਵੀ ਆਪਣੇ ਨਾਲ ਘੱਟੋ ਜਿਹੜੇ 10-12 ਸੁਣਦੇ ਨੇ, ਪਤਾ ਕਰ ਲੋ ਬਈ ਇੱਕ ਪਿੰਡ ਨੂੰ 5-4 ਬੰਦੇ ਨੂੰ ਨੌਕਰੀ ਚਾਹੀਦੀ ਹੈ ਜਿਵੇਂ ਦੱਸਦੇ ਨੇ।
1: ਬਿਲਕੁਲ,
0: ਤੇ ਪਤਾ ਕਰਕੇ ਦੇਖ ਲੋ ਆਪਦੇ ਪਿੰਡ ਚ, ਮੈਂ ਮੇਰੇ ਪਿੰਡ ਪਤਾ ਕਰੇ, ਆਂਢ ਗੁਆਂਢ ਮੈਂ ਸਪੈਸ਼ਲ ਲਾਈ ਕਦੇ ਵੀ ਇੱਥੇ ਤੱਕ ਇਹਨੂੰ ਨੌਕਰੀ ਨਹੀਂ ਮਿਲੀ
1: ਜੀ। ਬਿਲਕੁਲ,
0: ਤੇ ਮਿਲੀ ਕਿੱਥੇ ਆ ਫਿਰ ਉਹ?
1: ਬਿਲਕੁਲ ਹੈ ਜੀ,
0: ਨੌਕਰੀ ਮਿਲੀ ਕਿੱਥੇ ਆ ਉਹ? ਉਹ ਵੀ ਬਾਹਰ ਚ ਆਊ, ਅਜੇ ਤਾਂ ਬਹੁਤ ਕੁਛ ਬਾਹਰ ਚ ਨਿਕਲੂ, ਅਜੇ ਤਾਂ ਮਤਲਬ ਪੁਲਿਸ ਦਾ ਡਰਾ ਦਬਦਬਾ, ਲੋਕਾਂ ਨੂੰ ਆਪਦੀ ਫਿਕਰ ਲੱਗੇ ਹੋਏ ਨੇ। ਜੇ ਇੰਨੀ ਪਾਰਟੀ ਚ ਏਕਤਾ ਸੀ, ਫਿਰ ਆਹ ਜਿਹੜਾ ਅੱਜ ਕਿਰਾਇਆ ਫਲੋਰ ਟੈਸਟ ਗਏ ਕਰਾਉਣ ਦੀ ਕੀ ਲੋੜ ਸੀ ਜੀ?
1: ਬਿਲਕੁਲ,
0: ਤੁਸੀਂ ਪੰਜਾਬ ਦੇ ਲੋਕਾਂ ਦੇ ਤਾਂ ਕਹਿੰਦੇ ਹੋ ਭਰੋਸੇ ਚ ਨੇ, ਪੰਜਾਬ ਦੇ ਲੋਕ ਆਏ ਨੇ, ਉਹ ਤਾਂ ਇੰਨੀ ਕਰੋੜਾਂ ਨੇ ਤੇ ਤੁਹਾਡੇ ਥਾਸੀ ਤਾਂ ਤੁਹਾਨੂੰ ਭਰੋਸੇ ਚ ਨਹੀਂ ਹੈ ਕਿ ਤੁਹਾਨੂੰ ਕਿਉਂ ਕਰਾਉਣਾ ਪੈ ਗਿਆ?
1: ਕੀ ਕਹਿੰਦੇ, ਅਸੀਂ ਤਾਂ ਲੋਕਾਂ ਲਈ ਪੇਸ਼ ਕੀਤਾ ਭਾਈ ਇਹ, ਭਈ ਅਸੀਂ ਸਾਰੇ ਇਕੱਠੇ ਆ,
0: ਵੀ ਉਹ ਤਾਂ ਕਦੇ ਉਹ ਕਰ ਲੈਂਦੇ
1: ਨਹੀਂ ਕਹਿੰਦੇ, ਜਿਹੜੇ ਕੁਝ ਲੋਕ ਕਹਿੰਦੇ ਗਲਤ ਫਹਿਮੀ ਫੈਲਾ ਦਿੰਦੇ ਆ ਜੀ, ਤਾਂ ਕਰਕੇ
0: ਨਹੀਂ ਨਹੀਂ ਉਹ ਕਿਸੇ ਐ ਕਰਦੇ ਨਾ, ਪਰ ਆਹ ਰਾਣਾ ਕਰਦੇ ਉਹਨਾਂ ਨੂੰ 6 ਮਹੀਨੇ ਲਈ ਬੰਨਣ ਵਾਲਾ ਕੰਮ ਨਾ ਕਰਦੇ, ਫਿਰ ਕਹਿੰਦੇ ਸਟੇਜ ਤੇ ਕਿਹੜਾ ਹਲਦੇ ਲਈ ਜਾ ਕੇ ਜੀ?
1: ਉਹ ਤਾਂ ਕਹਿੰਦੇ ਸਾਡੇ ਉੱਤੇ ਸੀਆਈਡੀਆਂ ਹੋ ਰਹੀਆਂ ਨੇ, ਸਾਨੂੰ ਤਾਂ ਘਰੋਂ ਨਹੀਂ ਨਿਕਲਦੇ।
0: ਦੇਖਿਓ ਪੜਨਾ ਕੀ ਹੈ, ਉਹ ਤਾਂ ਅਜੇ ਉਹਨਾਂ ਨੂੰ ਸਭ ਨੂੰ ਪਤਾ, ਦੇਖੋ ਵੀ ਪਹਿਲਾਂ ਕੋਈ ਪ੍ਰਦੂਸ਼ਣ ਨਹੀਂ ਸੀ, ਕੋਈ ਉਹ ਫੈਕਟਰੀ ਚ ਗਲਤੀ ਨਹੀਂ ਸੀ ਹੁੰਦੀ, ਅੱਜ ਤੋਂ 4 ਸਾਲ ਤੱਕ ਕੁਛ ਨਹੀਂ ਹੋਇਆ ਤੇ ਅੱਜ ਇੱਕ ਦਿਨ ਚ ਹੋ ਗਿਆ ਸਾਰਾ ਕੁਝ।
1: ਬਿਲਕੁਲ ਜੀ, ਬਿਲਕੁਲ ਬਿਲਕੁਲ,
0: ਸਾਹਮਣੇ ਹੀ ਹੈ ਸਾਰਾ ਕੁਝ, ਕਿਵੇਂ ਚੱਲ ਰਿਹਾ ਹੈ?
1: ਸਾਹਮਣੇ ਹੀ ਹੈ ਜੀ।
0: ਮੈਂ ਅੱਜ ਹੋਰ ਦੇਖ ਰਿਹਾ ਸੀ, ਉਹ ਗੁਜਰਾਤ ਦੇ ਵਿਚ ਇਹਨਾਂ ਦਾ ਕੋਈ ਨੰਬਰਾਂ ਚ ਨਹੀਂ ਆ ਰਿਹਾ, ਕਹਿੰਦੇ ਇਹਨਾਂ ਦੇ ਪੇਜ, ਮੈਂ ਤਾਂ ਕਦੇ ਦੇਖਿਆ ਹੀ ਨਾ ਆਪਣੇ ਕੋਲ ਪੇਜ ਆ, ਕਹਿੰਦੇ ਇਹਨਾਂ ਦੇ ਪੇਜ ਤੇ ਜਾਓ, ਕਹਿੰਦੇ ਵੀ ਸਾਰਿਆਂ ਨੂੰ ਵੱਡੀ ਪਾਰਟੀ ਬਣ ਕੇ ਉਭਰੀ ਹੈ ਮਿਊਨਸੀਪਲ ਚੋਣਾਂ ਚ ਗੁਜਰਾਤ।
1: ਬਿਲਕੁਲ,
0: ਉਹ ਕੱਲੀ ਕੱਲੀ ਉਹਨੇ ਡਾਟਾ ਦੱਸਿਆ, ਕੁੱਲ ਟੋਟਲ ਖਾਲੀ 150 ਸੀਟ ਜਿੱਤੇ ਨੇ, ਟੋਟਲ ਖਾਲੀ 250
1: ਜੀ। ਗਿਰੀ ਸਾਹਿਬ ਜੁੜਦੇ ਹੁੰਦੇ, ਉਹ ਕਹਿੰਦੇ ਇਹਨਾਂ ਨੂੰ ਪੁੱਛਦਾ ਕੋਈ ਨਹੀਂ ਹੁੰਦੇ,
0: ਉਹੀ ਸ਼ੋਸ਼ੇਬਾਜੀ ਹੈ ਨਾ। ਮੈਂ ਤਾਂ ਅੱਗੇ ਭਾਰਤ ਸਾਹਿਬ ਕਿਹਾ ਸੀ ਵੀ 7000 ਅਸੀਂ ਸਰਕਾਰ ਬਣਾ ਕੇ ਦਿੱਤੀ, ਆ 250 ਕਿਲੋਮੀਟਰ ਦਿੱਲੀ ਸੀ ਖੰਨੇ ਯਾਰ, ਉੱਥੇ ਇੱਕ ਵਾਰੀ ਗੇੜਾ ਤਾਂ ਕੱਢਿਆ ਦੇ ਸਕੂਲ ਦੇ ਤਾਂ ਆਉਂਦੇ।
1: ਬਿਲਕੁਲ ਹੈ ਜੀ,
0: ਹਾਂਜੀ 70% ਸਕੂਲ ਲੋਕਾਂ ਇੰਨਾ ਰਹੀਆਂ ਨੇ, ਪਿੰਡ ਵਾਲਿਆਂ ਨੇ ਰਲ ਕੇ ਉਹਨਾਂ ਨੂੰ ਰੰਗ ਕਰਾਏ ਨੇ
1: ਜੀ, ਪੱਖੇ ਲਵਾਏ ਆ,
0: ਗਰਾਊਂਡ ਪਿੰਡਾਂ ਨੇ ਰਲ ਕੇ ਬਣਾਏ ਨੇ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਕਹੀ ਜਾਂਦੇ ਨੇ ਜੀ, ਅਸੀਂ ਉਹ ਕਰਤਾ ਸਾਰਾ ਕੁਝ
1: ਜੀ।
0: ਠੀਕ ਹੈ ਜੀ, ਗਲਤ ਹੋਇਆ ਜੀ, ਇਹ ਮੈਸੇਜ ਗਲਤ ਗਿਆ, ਜਿਨ੍ਹਾਂ ਨੇ ਸਾਡੇ ਬੱਚਿਆਂ ਦਾ ਭਵਿੱਖ ਸੰਵਾਰਨਾ, ਜਿਨ੍ਹਾਂ ਨੇ ਸਾਡੇ ਸਾਡੇ ਲਈ ਕਾਨੂੰਨ ਬਣਾਉਣਾ, ਉਹਨਾਂ ਦੇ ਹਾਲਾਤ ਆਪ ਦਾ ਇਹਨੇ
1: ਯੁੱਧ ਨਸ਼ਿਆਂ ਵਿਰੋਧਾ ਜੀ,
0: ਯੁੱਧ ਨਸ਼ਿਆਂ ਵਿਰੋਧਾ ਜੀ
1: ਜੀ,
0: ਬਿਲਕੁਲ ਯੁੱਧ ਨਸ਼ਿਆਂ ਵਿਰੋਧਾ ਜੀ,
1: ਬਿਲਕੁਲ ਸਹਾਇਤਾ ਕਰਦਾ ਸੀ ਉਹਨਾਂ ਦੀ ਜਿਹੜੇ,
0: ਬਿਲਕੁਲ ਬਿਲਕੁਲ ਵਿਰੋਧਾ ਜੀ, ਨਸ਼ਿਆਂ ਵਿਰੋਧਾ ਜੀ,
1: ਬਿਲਕੁਲ। ਥੈਂਕ ਯੂ ਜੀ, ਥੈਂਕ ਯੂ।
0: ਉਹ ਕਹਿੰਦਾ ਨੀ, ਉਹ ਕੱਲ ਇੱਕ ਬਹੁਤ ਵਧੀਆ ਸਕਿੱਟ ਚੱਲੀ ਸੀ, ਉਹ ਕਹਿੰਦਾ ਆ ਕੀ ਖਾਣ ਲੱਗੇ ਹੋਏ, ਨਾਲੇ ਟੀ ਸ਼ਰਟ ਪਾਈ, ਪਹਿਲਾਂ ਯੁੱਧ ਨਸ਼ਿਆਂ ਵਿਰੁੱਧ, ਉਹ ਕਹਿੰਦਾ ਸਿੱਟੇ ਨੂੰ, ਉਹ ਟੀ ਸ਼ਰਟ ਲਾ ਕੇ ਸਿੱਟ ਦਿੰਦਾ, ਉਹ ਕਹਿੰਦਾ ਤੈਨੂੰ ਮੈਂ ਨਸ਼ੇ ਵਾਲੀ ਪੁੜੀ ਸਿੱਟਣ ਨੂੰ ਗਿਆ, ਕਹਿੰਦਾ ਨਾ ਮੈਂ ਤਾਂ ਟੀ ਸ਼ਰਟ ਸਿੱਟਣ
1: ਲੱਗਿਆ।
0: ਧੰਨਵਾਦ ਜੀ,
1: ਥੈਂਕ ਯੂ ਜੀ, ਔਜਲਾ ਸਾਹਿਬ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਲਓ ਦੋਸਤੋ, ਇਸ ਸਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਸਨ ਤੇ ਨਾਲ ਦੀ ਨਾਲ ਹੋਰ ਦੋਸਤ ਵੀ ਆਪਣੇ ਕਮੈਂਟ ਜ਼ਰੂਰ ਦੇ ਰਹੇ ਨੇ, ਤੇ ਗੱਲ ਮੈਂ ਕਰ ਰਿਹਾ ਸੀ ਅਮਰੀਕਾ ਦੀ ਪੀਟ ਹੇਗਸੇਥ, ਉਹਨਾਂ ਦੀ ਅੱਛਾ ਕੁਝ ਉੱਥੇ ਵੀ ਨਹੀਂ ਹੈ ਤੇ ਸਵਾਲ ਸ਼ੁਰੂ ਹੋ ਗਏ ਨੇ ਉੱਥੇ ਵੀ ਜਿਹੜੇ ਨੇ ਮਾਨਸਿਕ ਤੌਰ ਦੇ ਉੱਤੇ ਸਿਹਤ ਦੇ ਬਾਰੇ ਟਰੰਪ ਦੇ। ਪੀਟ ਹੇਗਸੇਥ ਦੇ ਉੱਤੇ ਸੰਸਦੀ ਕਮੇਟੀ ਵਿਚਾਲੇ ਤਿੱਖੀ ਬਹਿਸ ਹੋਈ ਹੈ, ਸੁਣਵਾਈ ਦੇ ਦੌਰਾਨ ਡੈਮੋਕਰੈਟ ਮੈਂਬਰਾਂ ਨੇ ਜਿਹੜਾ ਟਰੰਪ ਦੀ ਮਾਨਸਿਕ ਸਿਹਤ ਦੇ ਉੱਤੇ ਸਵਾਲ ਉਠਾ ਦਿੱਤੇ ਹੈ। ਇਰਾਨ ਜੰਗ ਦੇ ਬਾਰੇ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਨ ਦੇ ਉੱਤੇ ਸੀਨੀਅਰ ਫੌਜੀ ਅਧਿਕਾਰੀਆਂ ਨੂੰ ਹਟਾਉਣ ਦੇ ਉੱਤੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਬੁੱਧਵਾਰ ਨੂੰ ਜਿਹੜੇ ਬੀਤੇ ਚ ਉਨ੍ਹਾਂ ਨੂੰ ਸੰਸਦੀ ਕਮੇਟੀ ਅੱਗੇ ਪੇਸ਼ ਹੋਣਾ ਪੈ ਗਿਆ। 6 ਘੰਟੇ ਦੇ ਕਰੀਬ ਚੱਲੀ ਸੁਣਵਾਈ ਦੇ ਦੌਰਾਨ ਹੇਗਸੇਥ

0: ਡੈਮੋਕਰੇਟ ਮੈਂਬਰਾਂ ਦੇ ਨਾਲ ਤਿੱਖੀ ਬਹਿਸ ਚੱਲੀ ਹੈ। ਇਸ ਮੌਕੇ ਟਰੰਪ ਪ੍ਰਸ਼ਾਸਨ ਨੇ 1500 ਅਰਬ ਡਾਲਰ ਦੇ ਰੱਖਿਆ ਬਜਟ ਦੇ ਉੱਤੇ ਵੀ ਚਰਚਾ ਕੀਤੀ ਹੈ। ਹੇਗ ਸਥਿਤ 28 ਫਰਵਰੀ ਨੂੰ ਸ਼ੁਰੂ ਹੋਈ ਜਿਹੜੀ ਹੈ ਇਰਾਨੀ ਜੰਗ ਮਗਰੋਂ ਪਹਿਲੀ ਵਾਰ ਸੰਸਦ ਕਾਂਗਰਸ ਦੀ ਕਮੇਟੀ ਅੱਗੇ ਪੇਸ਼ ਹੋਏ ਹੈ। ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਟਰ ਪੈਟਾਗਨ ਨੇ ਜੰਗ ਦੀ ਲਾਗਤ 25 ਅਰਬ ਡਾਲਰ ਦੱਸੀ ਹੈ। ਹਾਲਾਂਕਿ ਕਈ ਡੈਮੋਕਰੇਟ ਮੈਂਬਰਾਂ ਨੇ ਇਸ ਦੇ ਬਾਰੇ ਖਦਸ਼ਾ ਜਤਾਇਆ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਮਾਨਸਿਕ ਸਿਹਤ ਦੇ ਉੱਤੇ ਸਵਾਲ ਚੁੱਕੇ ਨੇ। ਇਸ ਦੇ ਉੱਤੇ ਹੇਗ ਸਥਿਤ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਟਰੰਪ ਵੱਖ ਵੱਖ ਪੀੜੀਆਂ ਤੋਂ ਵਿਚੋਂ ਜਿਹੜਾ ਸਭ ਤੋਂ ਤੇਜ਼ ਜਿਹੜਾ ਤੇ ਸੂਝਵਾਨ ਕਮਾਂਡਰ ਇਨ ਚੀਫ ਨੇ ਤੇ ਉਨ੍ਹਾਂ ਡੈਮੋਕਰੇਟ ਮੈਂਬਰਾਂ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਜੋ ਬਾਇਡਨ ਦੀ ਸਮਰੱਥਾ ਦੇ ਉੱਤੇ ਕਦੇ ਸਵਾਲ ਉਠਾਇਆ ਹੈ। ਇਸ ਮੌਕੇ ਜਿਹੜੇ ਜੁਆਇੰਟ ਚੀਫ ਆਫ ਸਟਾਫ ਜਨਰਲ ਡੈਨ ਕੇਨ ਵੀ ਸ਼ਾਮਲ ਸਨ, ਉਥੇ ਮੌਜੂਦ ਸਨ। ਹੇਗ ਸਥਿਤ ਨੇ ਕਿਹਾ ਕਿ ਇਸ ਵੇਲੇ ਸਭ ਤੋਂ ਵੱਡਾ ਖਤਰਾ ਵਿਰੋਧੀ ਧਿਰ ਦੇ ਆਗੂਆਂ ਦੇ ਗੈਰ ਜਿੰਮੇਵਾਰ ਤੇ ਨਿਰਾਸ਼ਾਵਾਦੀ ਜਿਹੜਾ ਬਿਆਨ ਨੇ ਜੋ ਮਿਸ਼ਨ ਦੀ ਸਫਲਤਾ ਨੂੰ ਜਿਹੜਾ ਨਜ਼ਰ ਅੰਦਾਜ਼ ਕਰ ਰਹੇ ਨੇ। ਅਗਲੀ ਖਬਰ ਤੋਂ ਵਧਣ ਤੋਂ ਪਹਿਲਾਂ ਜਿਹੜਾ ਇਰਾਨ ਦੀ ਗੱਲ ਕਰਦੇ ਹਾਂ, ਉਸ ਤੋਂ ਪਹਿਲਾਂ ਆਪਣੇ ਨਾਲ ਜੁੜੇ ਨੇ ਮੁਕੱਦਰ ਬਾਈ ਜੀ, ਉਹਨਾਂ ਦੀ ਗੱਲਬਾਤ ਸੁਣਦੇ ਹਾਂ ਤੇ ਫਿਰ ਆਪਾਂ ਅੱਜ ਨਾਵਲ ਦੀ ਵੀ ਗੱਲ ਕਰਨੀ ਹੈ ਜੀ। ਤੇ ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ, ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਰਜ ਬਾਈ ਜੀ,
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
1: ਬਹੁਤ ਵਧੀਆ ਬਾਈ ਜੀ, ਬਹੁਤ ਵਧੀਆ। ਮੇਰਾ ਦਿਨ ਲੰਘ ਜਾਂਦਾ, ਚੜ ਜਾਂਦਾ, ਡੁੱਬ ਜਾਂਦਾ ਹੈ ਜੀ
0: ਜੀ
1: ਚੜ ਜਾਂਦਾ ਜੀ, ਇਸੇ ਚੱਕਰ ਚ ਚੱਲੀ ਜਾਂਦਾ ਜੀ ਸਿਸਟਮ।
0: ਬਿਲਕੁਲ ਹੈ ਜੀ,
1: ਬੜਾ ਵਧੀਆ। ਖੈਰ ਵੈਸੇ ਤਾਂ ਚਲੋ ਆਪਣਾ ਜੇ ਬੜੀ ਕਿਸਮਤ ਵਾਲੇ ਹੁੰਦੇ ਨੇ ਸਾਰੇ ਸੱਜਣ ਜਿਨ੍ਹਾਂ ਦਾ ਵਧੀਆ ਦਿਨ ਲਾ
0: ਜੀ,
1: ਇਹੀ ਤਾਂ ਜ਼ਿੰਦਗੀ ਹੈ।
0: ਬਿਲਕੁਲ ਹੈ ਜੀ, ਬਿਲਕੁਲ।
1: ਦੇਣ ਤਾਂ ਕਿਤੇ ਘੰਟਿਆਂ ਤੱਕ। ਉਹ ਆਵਾਜ਼ ਠੀਕ ਆਉਂਦੀ ਹੈ ਜੀ ਮੇਰੀ?
0: ਹਾਂਜੀ ਹਾਂਜੀ ਠੀਕ ਹੈ ਜੀ।
1: ਪਰ ਉਹੀ ਗੱਲ, ਉਹ ਘੜੀ ਦੀ ਟਿਕ ਟਿਕ ਟਿਕ ਟਿਕ, ਆਪਾਂ ਟਾਈਮ ਵੇਖਣ ਵਾਸਤੇ ਜ਼ਰੂਰ ਬਹਿੰਦੇ ਹਾਂ, ਪਰ ਉਹ ਸਮਾਂ ਵੀ ਉਹੀ ਗੱਲ ਵੇਖੋ ਤੁਸੀਂ ਵੀ ਉਹ ਕਿਵੇਂ ਲੰਘਦਾ ਰਹਿੰਦਾ ਜੀ। ਉਹ ਵੀ ਉਹਦੇ ਵੱਲ ਧਿਆਨ ਹੀ ਨੀ ਹੁੰਦਾ ਕਿਸੇ ਨੂੰ।
0: ਬਿਲਕੁਲ ਹੈ ਜੀ।
1: ਅੱਜ ਸਵੇਰੇ ਸੈਣੀ ਬਾਈ ਜੀ ਨੇ ਕਮੈਂਟ ਕੀਤਾ ਤੇ ਮੈਂ ਉਹ ਸੈਣੀ ਬਾਈ ਜੀ ਨਾਲ ਗੱਲ ਕਰਦਾ ਪਿਆ ਸੀ। ਮੈਂ ਕਿਹਾ ਵੀ ਵੇਖ ਲਓ, ਕਿਹਾ ਵੀ ਕੁਛ ਸਮਾਂ ਸੀ ਤੇ ਉਹ ਪਤਾ ਹੀ ਨੀ, ਉਹੀ ਗੱਲ ਐਂ ਲੱਗਦਾ ਵੀ ਬੜੇ ਛੋਟੇ ਜਿਹੇ ਪੀਰੀਅਡ ਚ ਲੰਘ ਗਿਆ, ਬਹੁਤ ਬਹੁਤ ਛੋਟੇ ਜਿਹੇ ਸੀ
0: ਜੀ
1: ਤੇ ਲੰਘਿਆ ਤਾਂ ਉਹਨਾਂ ਹੀ ਸਮਾਂ। ਉਹੀ ਗੱਲ, ਉਹ ਘੜੀ ਦੀਆਂ ਸੂਈਆਂ, ਉਹ ਸਾਰਾ ਸਮਾਂ ਤਾਂ ਉਨਾ ਹੀ ਹੁੰਦਾ, ਇਹ ਨੀ ਹੁੰਦਾ ਵੀ ਉਹ ਘੱਟ ਗਿਆ ਜਾਂ ਵੱਧ ਗਿਆ।
0: ਬਿਲਕੁਲ ਜੀ।
1: ਪਰ ਕਈ ਵਾਰੀ ਵੀ ਕੋਈ ਸਮਾਂ ਚੰਗਾ ਲੰਘ ਜਾਂਦਾ, ਕੋਈ ਕਿਵੇਂ ਦਾ ਹੁੰਦਾ, ਉਹ ਜਿਹੜਾ ਥੋੜਾ ਜਿਹਾ ਔਖਾ ਹੁੰਦਾ ਉਹਨੂੰ ਲੰਘਾਉਣ ਵਾਸਤੇ ਟਾਈਮ ਲੱਗਦਾ
0: ਜੀ,
1: ਤੇ ਜਿਹੜਾ ਚੰਗਾ ਸਮਾਂ ਉਹ ਬੜੀ ਛੇਤੀ ਲੰਘ ਜਾਂਦਾ, ਕਿਉਂਕਿ ਬੰਦਾ ਉਹਦੇ ਚ ਫੀਲ ਹੀ ਨੀ ਕਰ ਸਕਦਾ ਵੀ ਕੀ ਹੋਇਆ ਕੀ ਨਹੀਂ ਹੋਇਆ।
0: ਬਿਲਕੁਲ ਹੈ ਜੀ।
1: ਤੇ ਮੈਂ
0: ਕੱਟ ਹੋ ਰਹੀ ਆਵਾਜ਼ ਥੋੜੀ।
1: ਹਾਂਜੀ ਹੁਣ ਠੀਕ ਹੈ ਜੀ?
0: ਹਾਂਜੀ ਹੁਣ ਠੀਕ ਹੈ ਜੀ।
1: ਤੇ ਉਹ ਮੈਂ ਨਾ ਜਿਹੜੀ ਗੱਲ ਕਰਦੇ ਪਏ ਸੀ ਤੁਸੀਂ, ਚਲੋ ਸਿਆਸਤ ਦੀ ਹੋਈ ਗੱਲ ਹੈ।
0: ਹਾਂਜੀ।
1: ਤੇ ਸਿਆਸਤ ਸਾਡੀ ਜ਼ਿੰਦਗੀ ਨਾਲ ਜੁੜੀ ਹੋਈ ਹੈ ਜੀ, ਵੇਖੋ
0: ਜੀ,
1: ਇਹ ਜੁੜੀ ਰਹਿਣੀ ਵੀ ਹੈਗੀ ਹੈ ਕਿਉਂਕਿ ਸਾਡੇ ਤੇ ਅਸਰ ਇਹਦਾ ਪੈਂਦਾ ਹੀ ਰਹਿਣਾ ਜੀ, ਤੇ ਪੈਂਦਾ ਵੀ ਹੈਗਾ
0: ਜੀ।
1: ਤੇ ਲੋਕ ਸਮਝਣ ਨਾ ਸਮਝਣ, ਪਰ ਗੱਲ ਭਾਰਜ ਬਾਈ ਜੀ ਉਹੀ ਹੈ ਨਾ, ਤੁਸੀਂ ਦੇਖੋ ਜੋ ਕੁਛ ਚਲੋ ਅੱਜ ਮਾਨ ਸਾਹਿਬ ਨੇ ਕੀਤਾ, ਜੋ ਕੁਛ ਵੀ ਆਪਾਂ ਦੇਖਿਆ ਵਿਧਾਨ ਸਭਾ ਦੇ ਵਿਚ
0: ਜੀ,
1: ਉਹੀ ਗੱਲ ਵੀ ਆਪਾਂ ਸਾਰਾ ਕੁਛ ਦੇਖਦੇ ਹੀ ਰਹੇ, ਪਰ ਗੱਲ ਇਹ ਉਹੀ ਹੈ ਭਾਰਜ ਬਾਈ ਜੀ, ਪਰ ਇਹਨਾਂ ਨੂੰ ਹੁਣ ਨਾ ਤਾਂ ਮੈਂ ਫੇਰ ਗੱਲ ਮੇਰੀ ਗੱਲ ਗਰਾਰੀ ਮੇਰੀ ਉੱਥੇ ਫਸ ਜਾਂਦੀ ਤੁਹਾਡੇ ਨਾਲ ਵੀ ਬਈ ਜੀ, ਹੁਣ ਇਹ ਕਹਿੰਦੇ ਸਿਆਸਤਦਾਨ ਜਿਹੜੇ ਨੇ ਇਹ ਕਹਿੰਦੇ ਵੀ ਲੋਕੋ ਤੁਸੀਂ ਗਲਤ ਹੋ, ਤੁਸੀਂ ਇਹਨਾਂ ਨੂੰ ਚੁਣਿਆ
0: ਹੈ,
1: ਤੇ ਲੋਕੀ ਕਹਿੰਦੇ ਵੀ ਇਹ ਗਲਤ ਨੇ
0: ਜੀ,
1: ਵੀ ਇਹ ਪਤਾ ਨੀ ਕਿੱਥੋਂ ਆ ਗਏ
0: ਜੀ,
1: ਚੁਣਨ ਵਾਲੇ ਇਹਨਾਂ ਨੂੰ ਸਾਰਾ ਸਿਸਟਮ ਉਹ ਅਸੀਂ ਉਹੀ ਹੈਗੇ ਆ, ਅਸੀਂ ਕੋਈ ਹੋਰ ਕੋਈ ਨਵੇਂ ਥੋੜੀ ਆਏ ਸੀ
0: ਜੀ,
1: ਅਸੀਂ ਉਦੋਂ ਔਜਲਾ ਬਾਈ ਜੀ ਕਹਿੰਦੇ ਵੀ ਦਿੱਲੀ ਜਾ ਕੇ ਮੰਨ ਲਓ ਵੀ 250 ਕਿਲੋਮੀਟਰ ਦਿੱਲੀ ਹੈ, ਕਿਸੇ ਨੇ ਵੇਖਿਆ ਨੀ ਹੈਗਾ ਵੀ ਉੱਥੇ ਕੀ ਇਹਨਾਂ ਨੇ ਬਣਾਇਆ ਕੀ ਕੀਤਾ
0: ਜੀ,
1: ਅਸੀਂ ਜਦੋਂ ਇਹਨਾਂ ਨੂੰ 4 ਸੀਟਾਂ ਜਿਤਾਈਆਂ ਸੀ ਪਹਿਲੀ ਵਾਰੀ ਪੰਜਾਬ ਦੇ ਵਿੱਚ ਦਿੱਲੀ ਤੋਂ ਬਾਅਦ
0: ਜੀ,
2: ਉਦੋਂ ਬਾਅਦ ਜਿਵੇਂ ਇਹਨਾਂ ਨੇ ਆਹ ਕੱਢੇ ਇਲਜ਼ਾਮ ਲਾ ਲਾ ਕੇ ਛੋਟੇ ਪੁਰ ਹਰੀ ਸੁੱਚਾ ਸਿੰਘ ਛੋਟੇ ਪੁਰ ਹਰੀ ਤੇ ਅਸੀਂ ਕਦੀ ਮੁੜ ਕੇ ਇਹਨਾਂ ਨੂੰ ਪੁੱਛਿਆ ਵੀ ਉਹ ਕਿੱਥੇ ਆ ਉਹ ਵੀ ਮੰਨ ਲਓ ਸਬੂਤ ਕਿੱਥੇ ਆ ਉਹ 1.5 ਲੱਖ ਰੁਪਇਆ ਜਿਹੜਾ ਛੋਟੇ ਪੁਰ ਨੇ ਲਿਆ ਸੀ ਉਹ ਤਾਂ ਕਿੱਥੇ ਸਬੂਤ ਹੈ ਜੀ
0: ਬਿਲਕੁਲ
2: ਅਸੀਂ ਅਸੀਂ ਕਿਸੇ ਦੇ ਅਸੀਂ ਕਿਸੇ ਦੇ ਕਿਆ ਤੇ ਜਾਂ ਆਪ ਸੋਚ ਕੇ ਅਸੀਂ ਮੁੜੇ
0: ਜੀ
2: ਅਸੀਂ ਨਹੀਂ ਮੁੜੇ ਅਸੀਂ ਪੱਥਰ ਚੱਟ ਕੇ ਜਮਾ ਐਨ ਅਖੀਰ ਵਾਲਾ ਪੱਥਰ ਤੋਂ ਵੀ ਐਨ ਅਖੀਰ ਜਿਹੜਾ ਪੱਥਰ ਹੈ ਨਾ ਉਹਨੂੰ ਚੱਟ ਕੇ ਮੁੜੇ ਆ
0: ਬਿਲਕੁਲ
2: ਉਹਨੂੰ ਚੱਟ ਕੇ ਮੁੜ ਕੇ ਅੱਜ ਅਸੀਂ ਕੀ ਕਹਿੰਦੇ ਆ ਬਾਈ ਜੀ ਇਹਨਾਂ ਨਾਲੋਂ ਤੇ ਉਹੀ ਚੰਗੇ ਸੀ ਹਾਂਜੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਅਸੀਂ ਮਾੜੇ ਸਮਝ ਕੇ ਇਹਨਾਂ ਨੂੰ ਵੋਟਾਂ ਪਾਈਆਂ
0: ਜੀ ਦੇਖੋ ਜੱਸੀ ਜੀ ਨੇ ਬੜਾ ਇਮੋਸ਼ਨਲ ਕਹਿ ਲੋ ਜਾਂ ਇੱਕ ਤਰ੍ਹਾਂ ਦਾ ਜੋ ਫੀਲ ਕਰਦੇ ਨੇ ਉਹ ਲਿਖਿਆ ਸ਼ੈਲੀ ਜੀ ਨੂੰ ਕਿਹਾ ਉਹਨਾਂ ਨੇ ਕਿ ਸ਼ੈਲੀ ਭਾਜੀ ਇੱਕ ਦਿਨ ਮੈਂ ਕਹਿੰਦੇ ਬੜੇ ਸਾਰੇ ਬੋਰਡ ਦੇ ਉੱਤੇ ਹਲਦੀ ਲਿਖੀ ਪੜੀ ਨਾਲ ਭਗਵੰਤ ਮਾਨ ਦੀ ਫੋਟੋ ਸੀ ਤੇ ਮੈਨੂੰ ਤਾਂ ਕਹਿੰਦੇ ਇੱਕ ਤਰ੍ਹਾਂ ਦਾ ਰੋਣ ਆ ਗਿਆ ਕਿ ਭਾਈ ਜਿਹੜਾ ਪੰਜਾਬ ਦੇ ਜਿਹੜੇ ਲੋਕ ਨੇ ਹੁਣ ਹਲਦੀ ਵੀ ਨਹੀਂ ਖਰੀਦ ਸਕਦੇ ਜੀ ਇੰਨੇ ਜੋਗੇ ਹੋ ਗਏ ਇੰਨੇ ਕਰਾ ਗਏ
2: ਹਲਦੀ ਕਿਵੇਂ ਲਿਖੀ ਪੜੀ ਮੈਂ ਸਮਝਿਆ ਨੀ ਗੱਲ ਤੁਹਾਡੀ ਕਿਵੇਂ ਕਿਹਾ ਨਾ
0: ਐਡਵਰਟਾਈਜ਼ਮੈਂਟ ਲੱਗੀ ਹੋਏਗੀ ਕਿ ਉਹ 6-7 ਮਸਾਲੇ ਵੀ ਪਾ ਦਿੱਤੇ ਨਾਲ ਤੇ ਉਹਦੇ ਵਿੱਚ ਹਲਦੀ ਵੀ ਲਿਖਿਆ ਹੋਇਆ ਸੀ
2: ਠੀਕ ਹੈ ਜੀ ਠੀਕ ਹੈ ਜੀ
0: ਜੀ
2: ਨਹੀਂ ਨਹੀਂ ਪਰ ਭਾਰਜ ਬਾਈ ਜੀ ਅਸੀਂ ਨਾ ਪਤਾ ਕੀ ਚੱਕਰ ਹੈ ਜੀ ਇਹ ਨਾ ਇਹ ਅਸੀਂ ਘੁੰਮ ਕੇ ਹੁਣ ਮੰਨ ਲਓ ਇਹ ਪਹਿਲਾਂ ਕਾਂਗਰਸ ਅਕਾਲੀ ਦੋਵਾਂ ਚ ਫਸੇ ਹੋਏ ਸੀ
0: ਜੀ
2: ਹੁਣ ਤੀਜੇ ਚ ਫਸ ਗਏ ਹੁਣ ਤੀਜੇ ਚ ਘੁੰਮ ਕੇ ਆਪਾਂ ਪਹਿਲੇ ਦੂਜੇ ਚ ਫੇਰ ਜਾਣਾ ਚਾਹੁੰਦੇ
0: ਨਹੀਂ ਨਹੀਂ ਹਲੇ ਤਾਂ ਭਵਰ ਚੱਲਣਾ ਭਵਰ ਵੱਜਣਾ ਹਜੇ ਤਾਂ ਜਿੱਥੇ ਉਹ ਗੋਲ ਗੋਲ ਪਾਣੀ
2: ਮੇਰਾ ਮੇਰਾ ਉਹੀ ਸਵਾਲ ਹੈ ਭਾਰਜ ਬਾਈ ਜੀ ਹੋ ਸਕਦਾ ਚਲੋ
0: ਲੋਕਾਂ ਦੀ ਵੇਖੋ ਬੀਜੇਪੀ ਆਉਣੀ ਹੈ ਚੌਥਾ ਨੰਬਰ ਵੀ ਆਉਂਦਾ ਆ
2: ਨਹੀਂ ਨਹੀਂ ਮੈਂ ਜਿੰਨਾ ਕੁ ਵੇਖੋ ਹੋ ਸਕਦਾ ਕੱਲ ਨੂੰ ਲੋਕਾਂ ਦਾ ਕੋਈ ਪਤਾ ਨੀ ਹੈਗਾ ਪਰ ਜਿੰਨਾ ਕੁ ਮੈਂ ਸਮਝਦਾ ਹੈਗਾ ਮੈਨੂੰ ਨੀ ਲੱਗਦਾ ਬੀਜੇਪੀ ਇੱਥੇ ਆ ਸਕਦੀ ਕਿਉਂਕਿ ਵੇਖੋ ਵੈਸੇ ਤਾਂ ਲੋਕਾਂ ਦਾ ਕਰੈਕਟਰ ਬਦਲਿਆ ਹੋਇਆ ਜੀ ਦੇਖੋ ਜਿਹੜੀ ਸਾਡੀ ਸਿੱਖੀ ਦਾ ਸੀ ਜਿਹੜਾ ਕੰਸੈਪਟ ਸੀ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ ਉਹਦੇ ਤੋਂ ਤਾਂ ਅਸੀਂ ਬਿਲਕੁਲ ਉਲਟ ਹੋਏ ਹੋਏ ਆ ਉਹਦੇ ਚ ਕੋਈ ਸ਼ੱਕ ਨੀ ਹੈਗਾ ਅਸੀਂ ਨਾ ਉਹ ਅਸੀਂ ਹੁਣ ਪਛਾਣਦੇ ਪਏ ਆ ਉਸ ਚੀਜ਼ ਨੂੰ ਮੈਨੂੰ ਕੋਈ ਇਹ ਵੀ ਨੀ ਪਰ ਫਿਰ ਵੀ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਜਿਹੜਾ ਇਹ ਸਾਰਾ ਹੈਗਾ ਨਾ ਕਲਚਰ ਸਿਸਟਮ ਇਹਦੇ ਚ ਬੀਜੇਪੀ ਦਾ ਆਉਣਾ ਬਹੁਤ ਔਖਾ ਹੈਗਾ ਪਰ ਗੱਲ ਇਹ ਆ ਜੇ ਇਹਨਾਂ ਤਿੰਨਾਂ ਸਿਸਟਮਾਂ ਚੋਂ ਹੀ ਆਪਾਂ ਮੰਨ ਲਓ ਪਿਛਲੇ ਦੋ ਵੱਲ ਘੁੰਮਦੇ ਆ ਤੇ ਗੱਲ ਤਾਂ ਫਿਰ ਉੱਥੇ ਵੀ ਉਹੀ ਹੈ ਨਾ ਮੇਰਾ ਅਗਲੇ ਪਹਿਲਾਂ ਵੀ ਤੁਹਾਨੂੰ ਮੈਂ ਉਹੀ ਸਵਾਲ ਕੀਤਾ ਸੀ ਉਦੇ ਵੀ ਉਹ ਤਾਂ ਤੁਸੀਂ ਮੈਂ ਤੁਹਾਨੂੰ ਘੱਲ ਦੇਣਾ ਬਾਦਲ ਸਾਹਿਬ ਦੀ ਸਪੀਚ ਘੱਲ ਦੇਣਾ ਵਾ ਜਾਂ ਇਹਨਾਂ ਕਾਂਗਰਸੀਆਂ ਦੀ ਘੱਲ ਦੇਣਾ ਇਹ ਤਾਂ ਕਹਿੰਦੇ ਵੀ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਜੀ ਇਹ ਲੋਕ ਕਸੂਰਵਾਰ ਨੇ ਅਸੀਂ ਤਾਂ ਸਹੀ ਸੀ
0: ਜੀ
2: ਉਹ ਤਾਂ ਸਹੀ ਸੀ ਜੀ ਸਾਰੇ ਲੋਕ ਗਲਤ ਨੇ ਜਿਨ੍ਹਾਂ ਨੇ ਇਹਨਾਂ ਨੂੰ ਜਿਤਾਇਆ
0: ਬਿਲਕੁਲ
2: ਫਿਰ ਹੁਣ ਉਹੀ ਗੱਲ ਹੈ ਹੁਣ ਜ਼ਿੰਮੇਵਾਰੀ ਕਿਹਦੀ ਹੈ ਜੀ ਇਹ ਬਾਈ ਜੀ ਅਸਲ ਚ ਨਾ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਜਿਹੜੀ ਕਿਰਤ ਨਾਲ ਜੁੜਿਆ ਹੋਇਆ ਜੀ ਵੇਖੋ ਉਹ ਉਹੀ ਕਰੀ ਜਾਵੇ ਆਪਣੀ ਤੇ ਚੰਗੀ ਗੱਲ ਹੈ ਇਹ ਜਿਹੜੀ ਸਿਆਸਤ ਹੈ ਨਾ ਜੀ ਮੈਂ ਇਹਦੀ ਵਿਚਾਰਧਾਰਾ ਹੀ ਦੋ ਨੇ ਸੱਤਾ ਧਿਰ ਤੇ ਵਿਰੋਧੀ ਧਿਰ ਜਿਹੜੀ ਆ ਨਾ ਭੈਣ ਜੀ ਗੱਲ ਕਰਕੇ ਗਏ ਆਪਣਾ ਪਿੱਛੇ ਸੁਣਦਾ ਪਿਆ ਸੀ ਚਲੋ ਉਹਨਾਂ ਨੇ ਹਾਂ ਉਹਨਾਂ ਨੇ ਆਪਣੇ ਲਹਿਜੇ ਚੋਂ ਵਿਚਾਰੇ ਕਹਿਤਾ ਮੈਂ ਉਹ ਸੋਚਦਾ ਵੈਸੇ ਮੈਂ ਵੀ ਇਹ ਚਲੋ ਉਹਨਾਂ ਨੇ ਆਪਣੇ ਜਿਵੇਂ ਵੀ ਮੈਂ ਉਹ ਕੋਈ ਉਹਨਾਂ ਤੇ ਕਮੈਂਟ ਨੀ ਹੈਗਾ ਮੇਰਾ ਉਹਨਾਂ ਦੇ ਉੱਤੇ ਪਰ ਇਹ ਇਹ ਵਿਚਾਰੇ ਹੈ ਨੀ ਬਾਈ ਇਹ ਬਾਈ ਜੀ ਇਹ ਵਿਚਾਰੇ ਥੋੜੀ ਨੇ ਇਹ ਤਾਂ ਉਹੀ ਗੱਲ ਹੈ ਲੋਕਾਂ ਨੂੰ ਜਦੋਂ ਸੱਤਾ ਧਿਰ ਚ ਹੁੰਦੇ ਨੇ ਜਿਵੇਂ ਅੱਜ ਮਾਨ ਸਾਹਿਬ ਅੱਜ ਹੀ ਮਾਨ ਸਾਹਿਬ ਕਹਿੰਦੇ ਪਏ ਸੀ ਜਦੋਂ ਬੋਲਦੇ ਪਏ ਸੀ ਕਹਿੰਦੇ ਜਦੋਂ ਵਿਰੋਧੀ ਧਿਰ ਚ ਹੁੰਦੇ ਨਾ ਉਹਨਾਂ ਨੂੰ ਬੜਾ ਫਿਕਰ ਹੁੰਦਾ ਲੋਕਾਂ ਦਾ ਇਹ ਤੁਸੀਂ ਸਪੀਚ ਇਸੇ ਚੀਜ਼ ਕੱਢ ਕੇ ਵੇਖ ਲੋ ਹਿੱਸਾ ਉਹੀ
0: ਜੀ
2: ਤੇ ਇਹੀ ਤਾਂ ਮਾਨ ਸਾਹਿਬ ਨੂੰ ਫਿਕਰ ਸੀ ਲੋਕਾਂ ਦਾ ਜਦੋਂ ਇਹ ਵਿਰੋਧੀ ਧਿਰ ਚ ਸੀ
0: ਜੀ
2: ਤੇ ਅੱਜ ਜਦੋਂ ਉਹਨੇ ਤੇ ਅੱਜ ਕਹਿੰਦੇ ਵੀ ਸਾਨੂੰ ਉਹੀ ਗੱਲ ਵੀ
0: ਬਿਲਕੁਲ
2: ਇਹ ਦਾ ਗੁਮਰਾਹ ਕਰਦੇ ਨੇ ਜੀ ਆ ਫਲਾਣਾ ਕਰਦੇ ਨੇ ਜੀ ਆ ਟਮਕਾਣਾ ਕਰਦੇ ਨੇ
0: ਬਿਲਕੁਲ
2: ਇਸ ਕਰਕੇ ਬਾਈ ਜੀ ਮੇਰੀ ਤਾਂ ਇੱਕੋ ਹੀ ਬੇਨਤੀ ਹੈ ਇਹਨਾਂ ਨੂੰ ਇਹਨਾਂ ਦਾ ਖੈਰ ਛੱਡਣਾ ਚਾਹੀਦਾ
0: ਜੀ
2: ਉਹਨਾਂ ਤੋਂ ਇਹ ਸਿਆਸਤ ਨੂੰ ਐਵੇਂ ਫੋਲੋ ਕਰਨਾ ਸ਼ੁਰੂ ਕੀਤਾ ਸੀ ਮੈਂ ਕੋਈ ਬਾਹਲਾ ਲੰਮੇ ਚਿਰ ਤੋਂ ਮੈਂ ਨੀ ਇਹਨਾਂ ਨੂੰ ਉਹੀ ਗੱਲ ਮੈਂ ਸਿਆਸਤ ਬਾਰੇ ਮੈਨੂੰ ਜਾਣਦਾ ਵੀ ਨੀ ਸੀ ਹੈਗਾ ਪਿਛਲੇ 5-6 ਸਾਲਾਂ ਤੋਂ ਜਦੋਂ ਕੋਰੋਨਾ ਵੇਲਾ ਸੀ ਨਾ ਮੈਂ ਉਦੋਂ ਉਦੋਂ ਥੋੜਾ ਜਿਹਾ ਚਿਰ ਪਹਿਲਾਂ ਮੈਂ ਚਲੋ ਸੁਣਿਆ ਗੱਲਬਾਤ ਜੋ ਵੀ ਇੰਟਰਵਿਊ ਸੀ ਡਾਕਟਰ ਪਿਆਰੇ ਵਾਲਾ ਗਰਗ ਦੇ ਜਾਂ ਕੁਛ ਵੀ, ਮੈਂ ਪਹਿਲੀ ਵਾਰੀ ਟਵਾਣਾ ਰੇਡੀਓ ਤੇ ਮੈਨੂੰ ਅੱਜ ਵੀ ਯਾਦ ਹੈ ਕਰੋਨਾ ਵੇਲੇ ਮੈਂ ਟਵਾਣਾ ਸਾਹਿਬ ਨਾਲ ਗੱਲ ਕੀਤੀ ਸੀ ਇਸੇ ਮਸਲਿਆਂ ਤੇ। ਉਦੋਂ ਬਾਅਦ ਚਲੋ ਗੱਲ ਕਰਦੇ ਰਹੇ, ਪਰ ਮੈਂ ਜਿੰਨਾ ਚਾਰ ਸਾਲਾਂ ਚ ਇਸ ਸਿਆਸਤ ਨੂੰ ਸਮਝਿਆ ਵਾ, ਤੁਸੀਂ ਜਿਹਦੇ ਕੋਲ ਜੇ ਤਾਂ ਤੁਸੀਂ ਦੇਖੋ ਨਿੱਜੀ ਫਾਇਦਾ ਲੈਣਾ ਆਪਣਾ, ਫਿਰ ਤਾਂ ਤੁਸੀਂ ਮੰਨ ਲਓ ਅਕਾਲੀ ਦਲ ਨਾਲ ਜੁੜ ਜਾਓ, ਕਾਂਗਰਸ ਨਾਲ ਜੁੜ ਦੋ, ਦੂਜੇ ਨਾਲ ਜੁੜ ਦੋ, ਕਿਉਂਕਿ ਤੁਹਾਨੂੰ ਇਹ ਹੋਊਗਾ ਵੀ ਜੇ ਇਹ ਆ ਗਏ ਤਾਂ ਮੇਰਾ ਆਹ ਮਸਲਾ ਹੱਲ ਹੋ ਜਾਊਗਾ।
0: ਬਿਲਕੁਲ,
2: ਜੇ ਤੁਸੀਂ ਨਿੱਜੀ ਫਾਇਦਾ ਨਹੀਂ ਲੈਣਾ ਫਿਰ ਇਹ ਸਾਰੇ ਇੱਕੋ ਜੇ ਨੇ ਬਾਈ ਜੀ, ਫਿਰ ਜਿੱਥੇ ਮਰਜ਼ੀ ਭੱਜੇ ਫਿਰੋ। ਕੋਈ ਕੁਛ ਜੇ ਤੁਸੀਂ ਇਹ ਸੋਚੋ ਵੀ ਸਾਡੇ ਖਿੱਤੇ ਦੀ ਕੋਈ ਬਿਹਤਰੀ ਹੋ ਜਾਊਗੀ ਇਹਨਾਂ ਸਾਰੇ ਜਿੰਨੇ ਵੀ ਇਹ ਹੈਗੇ ਨੇ ਇਹਨਾਂ ਨਾਲ ਜੁੜ ਕੇ, ਫਿਰ ਉਹ ਭੁੱਲ ਜਾਓ, ਉਹ ਨਹੀਂ ਹੋਣੀ, ਕਿਉਂਕਿ ਇਹ ਬਾਈ ਜੀ ਇਹ ਆਪਣੇ ਨਿੱਜੀ ਸਵਾਰਥ ਨਾਲ ਜੁੜੇ ਹੋਏ ਲੋਕ ਨੇ ਇਹਨਾਂ ਨੇ। ਤੁਸੀਂ ਦੇਖੋ ਅਸੀਂ ਮੰਨ ਲਓ ਹਰ ਰੋਜ਼ ਮਿਹਨਤ ਕਰਨ ਵਾਲੇ ਆ, ਇੱਕ ਆਪਣੇ ਪਰਿਵਾਰ ਨਾਲ ਜਿਉਣ ਵਾਲੇ ਲੋਕ ਆ
0: ਜੀ,
2: ਤੇ ਅਸੀਂ ਮੇਰੀ ਸਿਸਟਰ ਬਾਹਰ ਹੈ ਜੀ, ਮੈਨੂੰ ਕਈ ਵਾਰੀ ਉਹਨਾਂ ਨੇ ਕਹਿ ਲਿਆ ਵੀ ਤੂੰ ਆ ਜਾ, ਮੇਰਾ ਜੀ ਨਹੀਂ ਕਰਦਾ ਛੱਡ ਕੇ ਜਾਣ ਨੂੰ ਬਾਈ ਜੀ ਇੱਥੋਂ।
0: ਬਿਲਕੁਲ,
2: ਮੈਨੂੰ ਇਹੀ ਲੱਗਦਾ ਵੀ ਨਹੀਂ, ਪਰ ਇਹ ਲੋਕ ਇਹ ਆਉਣ ਵਾਲੀਆਂ ਕਈ ਕਈ ਪੀੜੀਆਂ ਵਾਸਤੇ ਹੋ ਸਕਦਾ ਵੀ ਹੋ ਕੀ ਸਕਦਾ ਵੀ ਇੱਕ ਪੀੜੀ ਤੋਂ ਬਾਅਦ ਦਾਦੇ ਤੋਂ ਬਾਅਦ ਪੜਦਾਦੇ ਤੋਂ ਬਾਅਦ ਨਾ ਭੁੱਲ ਜਾਂਦੇ ਨੇ।
0: ਬਿਲਕੁਲ,
2: ਇਹ ਜਿਹੜਾ ਇੰਨਾ ਧਨ ਇਕੱਠਾ ਕਰਨ
0: ਲੱਗੇ
2: ਕਰੀ ਜਾਣੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਕਿੱਥੇ ਜਾ ਕੇ ਮੁਕੂਗਾ? ਕੋਈ ਇੱਕ ਨੰਬਰ ਦਾ ਅਮੀਰ ਹੈ ਜੀ ਦੁਨੀਆਂ ਚ, ਕੋਈ ਦੂਜੇ ਨੰਬਰ ਦਾ ਅਮੀਰ ਹੈ, ਇਹੀ ਦੌੜ ਲੱਗੀ ਹੋਈ ਹੈ ਨਾ।
0: ਬਿਲਕੁਲ ਜੀ, ਬਿਲਕੁਲ ਹੈ ਜੀ,
2: ਇਸ ਕਰਕੇ ਭਾਰਤ ਬਾਈ ਜੀ
0: ਬਹੁਤ ਔਖਾ। ਬੀਜੇਪੀ ਦੇ ਵਿੱਚ 7 ਪੰਜਾਬ ਦੇ ਜਿਹੜੇ ਨੇ MP ਆ ਸਕਦੇ ਆ, ਤਾਂ ਆਉਣ ਵਾਲੇ ਸਮੇਂ ਚ ਪਤਾ ਨੀ ਕੀ ਕੁਝ ਹੋ ਸਕਦਾ ਜੀ।
2: ਨਹੀਂ, ਮੇਰਾ ਗਿਰੀ ਸਾਹਿਬ ਨੂੰ ਸਵਾਲ ਹੈ, ਇਹਨਾਂ ਨੇ ਨਾ ਮੇਰੇ ਪਿਛਲੇ ਦਿਨ ਜਦੋਂ ਮੈਂ ਗੱਲ ਕੀਤੀ ਸੀ ਉਦੋਂ ਗੱਲ ਕੀਤੀ ਸੀ
0: ਜੀ ਜੀ ਜੀ।
2: ਤੁਸੀਂ ਮੈਨੂੰ ਤੁਸੀਂ ਇਹਨਾਂ ਨੇ ਇਹ ਗੱਲ ਕਿਹਾ ਵੀ ਮੈਂ ਕਿਸਾਨ ਮੋਰਚੇ ਨਾਲ ਜੁੜਿਆ ਹੋਇਆ
0: ਜੀ। ਬਿਲਕੁਲ,
2: ਪਰ ਮੇਰਾ ਇਹਨਾਂ ਨੂੰ ਵੀ ਸਵਾਲ ਹੈ ਵੀ ਜੋ ਕੁਛ ਅੱਜ ਬੀਜੇਪੀ ਵੀ ਇਹ ਜਿਹੜੇ ਧਰਮ ਦੇ ਮੁੱਦਿਆਂ ਤੇ ਜਿਵੇਂ ਇਹ ਉਲਝਾਉਂਦੇ ਪਏ ਨੇ ਸਾਰੇ
0: ਜੀ,
2: ਉਹਦਾ ਕੋਈ ਵੀ ਸਰਕਾਰ ਜਿਹੜੀ ਅਸੀਂ ਚੁਣਦੇ ਆ ਉਹ ਜਿਹੜੀ ਆਪਾਂ ਹੁਣ ਧਰਮ ਦਾ ਮੁੱਦਾ ਉਹ ਤਾਂ ਮੰਦਿਰ ਮਸਜਿਦ ਦਾ ਜਾਂ ਗੁਰਦੁਆਰੇ ਦਾ।
0: ਬਿਲਕੁਲ,
2: ਇਹ ਸਾਨੂੰ ਕਿਉਂ ਇਹ ਕਿਉਂ ਸਿਖਾਉਂਦੇ ਪਏ ਨੇ ਵੀ ਤੁਸੀਂ ਕਿਹੜੇ ਧਰਮ ਦੇ ਹੋ ਜਾਂ ਕਿਵੇਂ ਕੀ ਕਰਦੇ ਹੋ?
0: ਜੀ ਜੀ ਜੀ, ਬਿਲਕੁਲ ਹੈ ਜੀ।
2: ਸਰਕਾਰ ਦਾ ਹੁਣ ਤੁਸੀਂ ਫਿਨਲੈਂਡ ਚ ਬੈਠੇ ਹੋ ਭਾਰਤ ਬਾਈ ਜੀ, ਤੁਸੀਂ ਕਈ ਵਾਰੀ ਸਵਾਲ ਕਰਦੇ ਹੋ ਕਿ ਤੁਹਾਡੀ ਸਰਕਾਰ ਤੁਹਾਨੂੰ ਇਹ ਦੱਸਦੀ ਹੈ ਵੀ ਤੁਸੀਂ ਕਿਹੜੇ ਧਰਮ ਦੇ ਹੋ ਤੇ ਕੀ ਤੁਸੀਂ ਕਰਨਾ ਤੇ ਕੀ ਨਹੀਂ ਕਰਨਾ?
0: ਏਦਾਂ ਦਾ ਮੁੱਦਾ ਹੀ ਨਹੀਂ ਚੱਲਦਾ ਜੀ।
2: ਤੇ ਫਿਰ ਤੁਸੀਂ ਗਿਰੀ ਸਾਹਿਬ ਨੂੰ ਮੇਰੇ ਵੱਲੋਂ ਸਵਾਲ ਪੁੱਛ ਲਿਆ ਜੇ ਵੀ ਇਹ ਸਰਕਾਰਾਂ ਦਾ ਕੰਮ ਹੈ, ਉਹੀ ਗੱਲ ਵੀ ਇਹ ਧਰਮ ਨੂੰ ਸਿਖਾਉਣਾ ਲੋਕਾਂ ਨੂੰ ਵੀ ਆ ਕਰਨਾ ਉਹ ਕਰਨਾ,
0: ਪੱਖ ਹੋਣਾ ਚਾਹੀਦਾ ਸਾਰਾ ਸਿਸਟਮ ਹੀ ਸਿਆਸਤਦਾਨ
2: ਤੋਂ। ਇਹਨਾਂ ਨੂੰ ਅਸੀਂ ਕਾਹਦੇ ਵਾਸਤੇ ਚੁਣਿਆ? ਸਾਡੇ ਜਿਹੜੇ ਅਸਲ ਮੁੱਦੇ ਨੇ, ਸਾਡੀ ਜਿਹੜੀ ਸਾਡੀ ਰੋਜੀ ਰੋਟੀ ਹੈ ਜਾਂ ਸਾਡੀ ਉਹਨਾਂ ਤੇ, ਇਹ ਕੋਈ ਮੰਦਰਾਂ ਚ ਫਿਰਦਾ ਪਿਆ, ਕੋਈ ਮਸਜਿਦਾਂ ਚ ਫਿਰਦਾ ਪਿਆ, ਕੋਈ ਕੁਛ ਕਰਦਾ ਪਿਆ?
0: ਬਿਲਕੁਲ।
2: ਤੁਸੀਂ ਭਾਰਤ ਬਾਈ ਜੀ, ਮੇਰਾ ਤੁਹਾਨੂੰ ਵੀ ਬੇਨਤੀ ਹੈ, ਜੋ ਤੁਸੀਂ ਗੱਲ ਕਰਦੇ ਹੁੰਦੇ ਹੋ ਨਾ, ਤੁਸੀਂ ਆਪਣੇ ਦੇਖੋ ਤੁਹਾਡਾ ਇੰਡੈਕਸ ਚ ਆਉਂਦਾ ਹੈ ਵੀ ਸਭ ਤੋਂ ਖੁਸ਼ਹਾਲ ਦੇਸ਼
0: ਜੀ,
2: ਤੁਸੀਂ ਇਹਦੇ ਵਿੱਚ ਇਹ ਵੀ ਇਹਨਾਂ ਨੂੰ ਉਹੀ ਗੱਲ ਹੈ, ਸਾਡੀ ਜਨਤਾ ਨੂੰ ਅਕਲ ਦਿਆ ਕਰੋ ਘੱਟੋ ਘੱਟ ਜਿੰਨਿਆਂ ਕੋਲ ਵੀ ਗੱਲ ਜਾਵੇ ਵੀ ਇਹ ਧਰਮ ਦਾ ਮੁੱਦਾ, ਇਹ ਸਰਕਾਰ ਦਾ ਨਹੀਂ ਹੈਗਾ। ਇਹ ਸਰਕਾਰ ਸਾਡੇ ਤਾਂ ਇੱਥੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਤਾਂ ਸਰਕਾਰ ਭੁੱਲੀ ਪਈ ਹੈ, ਸਰਕਾਰ ਤਾਂ ਫਿਰ ਮੰਦਰਾਂ ਮਸਜਿਦਾਂ।
0: ਜਿੰਨਾ ਚਿਰ ਸਿਆਸਤ ਤੇ ਧਰਮ ਵੱਖਰੇ ਨਹੀਂ ਨਾ ਹੋਣਗੇ ਉਨਾ ਚਿਰ ਇਹਦੇ ਵਿੱਚ ਨਿਖਾਰ ਨਹੀਂ ਹੋਣਾ। ਦੇਖੋ ਇੱਧਰ ਜਦੋਂ ਦੇਖਦੇ ਆ ਆਪਾਂ ਰੋਮਨ ਚਰਚਾਂ ਦੀ ਗੱਲ ਕਰਦੇ ਆ, ਇਟਲੀ ਦੀ ਗੱਲ ਕਰਦੇ ਆ ਜਾਂ ਪੋਪ ਦੀ ਗੱਲ ਕਰਦੇ ਆ, ਇੱਥੇ ਵੀ ਪਹਿਲਾਂ ਸਿਆਸਤ ਤੇ ਧਰਮ ਇਕੱਠੇ ਚੱਲਦੇ ਸੀਗੇ। ਇਹ ਕੋਈ ਨਵਾਂ ਨੀ ਗਾ, ਉੱਥੇ ਇੰਡੀਆ ਦੇ ਵਿੱਚ ਜਾਂ ਆਪਾਂ ਗੁਰੂ ਸਾਹਿਬ ਦੀ ਮਿਸਾਲ ਦੇ ਦਿੰਦੇ ਆ, ਇੱਥੇ ਵੀ ਏਦਾਂ ਦਾ ਸਾਰਾ ਕੁਝ ਚੱਲਦਾ ਰਿਹਾ। ਪਰ ਉਹਨਾਂ ਨੇ ਇਸ ਚੀਜ਼ ਤੋਂ ਸਿੱਖ ਲਿਆ ਕਿ ਉਹ ਧਰਮ ਅਜੇ ਵੀ ਥੋੜੀ ਬਹੁਤੀ ਦਖਲ ਅੰਦਾਜ਼ੀ, ਪਰ ਜਦੋਂ ਪੋਪ ਉਹਦੀ ਇੰਨੀ ਕੁ ਹੁਣ ਇਸ ਵੇਲੇ ਉਹਦੀ ਕਹਿ ਸਕਦੇ ਕਿ ਹਿੰਮਤ ਜਾਂ ਉਹਦਾ ਨਾਮ ਚੱਲਦਾ ਕਿ ਇੱਕ ਵਾਰੀ ਜੇ ਉਹ ਬਿਆਨ ਦਿੰਦਾ ਤਾਂ ਉਹ ਟਰੰਪ ਵਰਗਾ ਵੀ ਹਿੱਲ ਕੇ ਰਹਿ ਜਾਂਦਾ। ਤੇ ਉਹ ਛਵੀ ਬਣਾਉਣ ਦੇ ਲਈ ਸਾਡੇ ਧਰਮਾਂ ਦੇ ਵਿੱਚ ਵੀ ਜਿਹੜਾ ਇੰਡੀਅਨ ਧਰਮ ਨੇ ਨਾ, ਚਾਹੇ ਉਹ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ, ਚਾਹੇ ਉਹ ਮੁਸਲਿਮ ਹੈ, ਚਾਹੇ ਬੁੱਧ ਹੈ, ਕੋਈ ਵੀ ਧਰਮ ਹੈ, ਜਦੋਂ ਉਹਨਾਂ ਨੂੰ ਆਪਾਂ ਇੰਡੀਪੈਂਡੈਂਟ ਕਰਦਾਂਗੇ ਨਾ ਤਾਂ ਉਹ ਜ਼ਰੂਰ ਆਪਣਾ ਬੋਲਬਾਲਾ ਰੱਖ ਸਕਦੇ ਨੇ। ਫਿਰ ਮਤਲਬ ਕਿ ਜਿੱਥੇ ਗਲਤ ਹੋ ਰਹੀਆਂ ਚੀਜ਼ਾਂ ਉੱਥੇ ਗਲਤ ਦੀ ਮਤਲਬ ਕਿ ਆਪਣਾ ਦਾਅਵਾ ਕਰ ਸਕਦੇ ਨੇ ਜੀ।
2: ਨਹੀਂ ਬਿਲਕੁਲ ਨਹੀਂ, ਮੈਂ ਤਾਂ ਉਹੀ ਗੱਲ ਕਹਿਣਾ ਭਾਰਤ ਬਾਈ ਜੀ ਵੀ ਇਹ ਜਿਹੜੀ ਸਾਡੇ ਚੁਣੇ ਹੋਏ ਨੇ ਇਹਨਾਂ ਨੇ ਕਰਨਾ ਨੇ ਲੋਕਾਂ ਵਾਸਤੇ ਕੰਮ, ਇਹ ਸਾਰਾ ਦਿਨ ਫਿਰਦੇ ਨੇ ਉਹੀ ਗੱਲ ਮੰਦਰਾਂ ਮਸਜਿਦਾਂ ਦੇ ਮੱਥਾ ਟੇਕਣ, ਇਹ ਸਾਨੂੰ ਸਾਨੂੰ ਕੀ ਮਤਲਬ ਹੈ, ਕੋਈ ਕਿੱਥੇ ਮੱਥਾ ਟੇਕੇ ਕੋਈ ਨਾ ਟੇਕੇ, ਮੈਂ ਮੰਨ ਲਓ ਗੁਰਦੁਆਰੇ ਟੇਕਣਾ ਵਾ, ਮਸਜਿਦ ਟੇਕਣਾ, ਮਸੀਤ ਟੇਕਣਾ,
0: ਹੁਣ ਬਹੁਤ ਸਾਰੇ ਆਪਣੇ ਦੇਖੋ ਪੰਜਾਬ ਦੇ ਵਿੱਚ ਨੇ ਜਿਹੜੇ ਗੁਰੂ ਘਰ ਦੇ ਵਿੱਚ ਵੀ ਜਾਂਦੇ ਆ, ਮੰਦਰ ਚ ਵੀ ਜਾਂਦੇ ਆ, ਏਦਾਂ ਮੰਦਰ ਵਾਲੇ ਜਿਹੜੇ ਨੇ ਉਹ ਗੁਰੂ ਘਰ ਦੇ ਵਿੱਚ ਵੀ ਆਉਂਦੇ ਆ, ਸਾਰੇ ਇਕੱਠੇ ਵੀ ਹੁੰਦੇ ਆ ਜੀ,
2: ਇਹਨਾਂ ਨੇ ਚਾਰ ਚਾਰ ਨਹੀਂ ਚਾਰ ਚਾਰ ਚਾਰ ਚਾਰ ਕੀ ਦਸ ਦਸ ਕੈਮਰੇ ਲਾਏ ਹੁੰਦੇ ਨੇ ਵੱਖਰੇ ਵੱਖਰੇ ਐਂਗਲਾਂ ਤੇ, ਹੈ ਤੇ ਉੱਥੇ ਬਹਿ ਕੇ ਮੰਦਰਾਂ ਚ ਗੁਫਾਵਾਂ ਚ ਜਾਂ ਗੁਰਦੁਆਰਿਆਂ ਚ ਇਹ ਸਾਨੂੰ ਵਿਖਾਉਂਦੇ ਨੇ ਵੀ ਅਸੀਂ ਬੜੇ ਧਾਰਮਿਕ ਆ ਜੀ, ਹੈ ਤੇ ਜਦੋਂ ਇਹਨਾਂ ਦੀਆਂ ਫਾਈਲਾਂ ਖੋਲਦੀਆਂ ਨੇ ਉਹ ਟਰੰਪ ਵਾਲੀਆਂ, ਉਦੋਂ ਫਿਰ ਬੋਲਦੇ ਨੀ ਹੈ।
0: ਇਸ ਧਰਮ ਨੇ ਤਾਂ ਦੇਖ ਲੋ ਚੀਜ਼ਾਂ ਨੇ ਅਮਰੀਕਾ ਤੱਕ ਵੀ ਪਾਬੰਦੀਆਂ ਲਵਾਤੀਆਂ, 100 ਮੀਟਰ ਦਾ ਜਿਹੜਾ ਬਫਰ ਜ਼ੋਨ ਬਣਾਉਣਾ ਪੈ ਗਿਆ ਉਹਨਾਂ ਨੂੰ, ਚਾਹੇ ਉਹ ਮੰਦਰ ਨੇ ਚਾਹੇ ਗੁਰੂ ਘਰ ਨੇ, ਜਿਹੜੇ ਵੀ ਜਿਹੜੇ ਧਾਰਮਿਕ ਅਧਾਰੇ ਨੇ ਉੱਥੇ ਮਤਲਬ ਕਿ ਕੋਈ ਵੀ ਉਹਨਾਂ ਦੀ ਪ੍ਰੇਅਰ ਦੇ ਵਿੱਚ ਜਾਂ ਉਹਨਾਂ ਦੀ ਜਿਹੜੀ ਹੈ ਜੋ ਵੀ ਉਹ ਕਿਰਿਆ ਕਰ ਰਹੇ ਆ ਉਹਦੇ ਵਿੱਚ ਉਹ ਵਿਘਨ ਨਾ ਪਾਵੇ ਜੀ, ਬਫਰ ਜ਼ੋਨ ਬਣਾਉਣੇ ਪੈ ਗਿਆ, ਲਾਅ ਲਿਆਂਦਾ ਕੱਲ ਅਮਰੀਕਾ ਨੇ ਵੀ ਨਵਾਂ।
2: ਭਾਰਤ ਬਾਈ ਜੀ ਜਿੰਨਾ ਚਿਰ ਅਸੀਂ ਇਸ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ ਨਾ ਹੈਗੇ ਵੀ ਸਰਕਾਰ ਦਾ ਇਹ ਕੰਮ ਨੀ ਵੀ ਇਹ ਸਾਨੂੰ ਧਰਮ ਸਿਖਾਵੇ, ਸਾਨੂੰ ਇਹ ਸਿਖਾਵੇ ਵੀ ਇਹ ਹਿੰਦੂ ਰਾਸ਼ਟਰ ਹੈ ਜਾਂ ਦੂਜਾ ਰਾਸ਼ਟਰ ਹੈ ਕੋਈ ਵੀ ਜਾਂ ਕੋਈ ਖਾਲਿਸਤਾਨ ਹੈ, ਮੈਂ ਕੱਲਾ ਹਿੰਦੂ ਰਾਸ਼ਟਰ ਨੀ ਕਹਿੰਦਾ ਹੈਗਾ, ਜਿਹੜੇ ਸਾਡੇ ਵਾਲੇ ਵੀ ਆ ਕੜੀ ਘੋਲਦੇ ਨੇ ਵੀ ਇਹ ਵੀ ਵਿੱਚ ਹੀ ਨੇ,
0: ਗਲਤ ਨੇ ਬਿਲਕੁਲ।
2: ਇਹਨਾਂ ਦਾ ਕੰਮ ਹੈਗਾ ਜਿਨ੍ਹਾਂ ਨੂੰ ਅਸੀਂ ਚੁਣ ਕੇ ਘੱਲਦੇ ਹਾਂ ਉਹ ਸਾਡੇ ਜਿਹੜੇ ਸਾਡੇ
0: ਜੀ
2: ਤੇ ਨਾ ਕਰਕੇ ਉਹੀ ਗੱਲ ਧਰਮ ਦੇ ਨਾਂ ਤੇ ਸਾਨੂੰ ਇਮੋਸ਼ਨਲ ਕਰਕੇ ਵੋਟਾਂ
0: ਪਾਉਂਦੇ,
2: ਫਿਰ ਜਿਹੜੇ ਇਹਨਾਂ ਨਾਲ ਜੁੜੇ ਨੇ ਉਹ ਉਦੋਂ ਚੁੱਪ ਹੁੰਦੇ ਨੇ ਜੀ ਬਾਈ ਜੀ, ਉਹ ਬੋਲਦੇ ਨੀ, ਜੇ ਜਿਹੜੇ ਇਹਨਾਂ ਦੇ ਨਾਲ ਕੈਡਰ ਜੁੜਿਆ ਭਾਵੇਂ ਕਿਸੇ ਵੀ, ਜਿੱਦਾਂ ਉਹ ਬੋਲਣਾ ਸ਼ੁਰੂ ਹੋ ਗਿਆ ਨਾ ਬਾਈ ਜੀ, ਉਦਣ ਫਿਰ ਥੋੜੀ ਬਹੁਤੀ ਅਕਲ ਇਹਨਾਂ ਨੂੰ ਆਜੂਗੀ, ਨਹੀਂ ਜੇ ਫਿਰ ਏਦਾਂ ਹੀ ਚੱਲੀ ਜਾਣਾ।
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਮੁਕੱਦਰ ਜੀ,
2: ਠੀਕ ਹੈ ਭਾਜੀ, ਸਤਿ ਸ੍ਰੀ ਅਕਾਲ ਜੀ।
0: ਜੀ ਦੋਸਤੋ, ਇਸ ਹਾਂਜੀ ਮੁਕੱਦਰ ਬਾਈ ਜੀ ਤੇ ਗਿਰੀ ਸਾਹਿਬ ਦਾ ਇੱਕ ਸੁਨੇਹਾ ਜ਼ਰੂਰ ਪੜ ਲਈਏ ਤੇ ਫਿਰ ਅੱਗੇ ਵੱਧਦਾ ਮੈਂ ਖਬਰਾਂ ਦੇ ਸਮਾਪਤੀ ਕਰਦਾ, ਨਾ ਭਲ ਅੱਜ ਲੱਗਦਾ ਫਿਰ ਉਦਾਂ ਹੀ ਰਹਿ ਜਾਣਾ। ਉਹ ਗਿਰੀ ਸਾਹਿਬ ਲਿਖਦੇ ਨੇ ਕਿ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਸੀ ਜਾਂ ਸੋਰੀ ਔਜਲਾ ਸਾਹਿਬ ਨਾਲ ਗੱਲ ਕਰਦਾ ਸੀ ਉਦੋਂ, ਉਹਨਾਂ ਨੇ ਲਿਖਿਆ ਕਿ ਆਪ ਪਹਿਲਾਂ ਹੀ ਕਹਿੰਦੇ 15 ਨਗਰ ਪਾਲਿਕਾਵਾਂ ਦੇ ਵਿੱਚੋਂ ਗੁਜਰਾਤ ਚੋਂ 6 ਸੀਟਾਂ ਜਿੱਤ ਚੁੱਕੀ ਹੈ ਤੇ ਭਾਜਪਾ ਨੇ ਸਾਰੀਆਂ ਨਗਰ ਕੌਂਸਲ ਸਥਾਨਕ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀਆਂ ਚੋਣਾਂ ਜਿੱਤ ਲਈਆਂ ਨੇ ਤੇ 99% ਜਿਹੜਾ ਨਤੀਜਾ ਆ ਚੁੱਕਿਆ ਹੈ ਪੂਰੇ ਗੁਜਰਾਤ ਦੇ ਵਿੱਚ ਭਾਜਪਾ ਦਾ, ਕਹਿੰਦੇ ਹੈ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਜਿਹੜਾ ਰਿਹਾ ਹੈ। ਤੇ ਇਸੇ ਤਰ੍ਹਾਂ ਅੱਗੇ ਵੱਧਦੇ ਹਾਂ ਦੋਸਤੋ ਤੇ ਗੱਲਬਾਤ ਆਪਾਂ ਖਬਰਾਂ ਦੀ ਸਮੇਟਦੇ ਹਾਂ ਤੇ ਕੋਸ਼ਿਸ਼ ਕਰਾਂਗਾ ਮੈਂ ਅੱਜ ਨਾਵਲ ਆਪਾਂ ਸਮਾਪਤੀ ਕਰੀਏ ਪਰ ਸਮਾਂ ਜ਼ਿਆਦਾ ਲੱਗ ਜਾਣਾ ਮੈਨੂੰ ਲੱਗਦਾ, ਅੱਜ ਵੀ ਤਕਰੀਬਨ 15 ਮਿੰਟ ਦਾ ਸਮਾਂ ਆਪਣੇ ਕੋਲ ਬਾਕੀ ਹੈ। US ਇਜ਼ਰਾਈਲ ਇਰਾਨ ਵਾਰ ਦੇ ਵਿੱਚ ਜਿਹੜਾ ਇਰਾਨ ਨੇ ਨਵਾਂ ਪ੍ਰਸਤਾਵ ਵੀ ਪਿਛਲੇ ਦਿਨਾਂ ਚ ਭੇਜਿਆ ਤੇ ਉਨ੍ਹਾਂ ਨੇ ਅੱਜ ਜਿਹੜਾ ਬਿਆਨ ਦਿੱਤਾ ਕਿ ਪਰਮਾਣੂ ਅਤੇ ਮਿਜ਼ਾਈਲ ਸਮਰੱਥਾ ਦੀ ਅਸੀਂ ਆਪ ਰਾਖੀ ਕਰਾਂਗੇ। ਇਰਾਨੀ ਸੁਪਰੀਮ ਲੀਡਰ ਦਾ ਜਿਹੜਾ ਬਿਆਨ ਆਇਆ ਮਾਇਨੇ ਰੱਖਦਾ ਹੈ। ਟਰੰਪ ਪ੍ਰਸ਼ਾਸਨ ਇਹ ਦਲੀਲ ਦੇ ਰਿਹਾ ਕਿ ਅਪ੍ਰੈਲ ਦੇ ਸ਼ੁਰੂ ਦੇ ਵਿਚ ਹੋਈ ਜੰਗਬੰਦੀ ਦੇ ਕਾਰਨ ਇਰਾਨ ਦੇ ਵਿਚ ਜੰਗ ਪਹਿਲਾਂ ਹੀ ਜਿਹੜੇ ਖਤਮ ਹੋ ਚੁੱਕੀ ਹੈ। ਇਕ ਅਜਿਹੀ ਵਿਆਖਿਆ ਹੈ ਜੋ ਵਾਈਟ ਹਾਊਸ ਨੂੰ ਕਾਂਗਰਸ ਦੀ ਮਨਜੂਰੀ ਲੈਣ ਦੀ ਲੋੜ ਤੋਂ ਬਚਣ ਦੀ ਜਿਹੜੀ ਇਜਾਜ਼ਤ ਦੇਵੇਗੀ। ਇਹ ਬਿਆਨ ਰੱਖਿਆ ਜਿਹੜੀ ਹੈ ਮੰਤਰੀ ਪੀਟ ਹੇਕਸੇਦ ਦੇ ਵੱਲੋਂ ਵੀਰਵਾਰ ਨੂੰ ਸੈਨੇਟ ਦੇ ਵਿਚ ਗਵਾਹੀ ਦੇ ਦੌਰਾਨ ਪੇਸ਼ ਕੀਤਾ ਗਿਆ ਕਿ ਦਲੀਲ ਦਿੱਤੀ ਕਿ ਅੱਗੇ ਇਹਨੂੰ ਵਧਾਉਂਦਾ ਹੈ ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਜੰਗਬੰਦੀ ਨੇ ਅਸਲ ਦੇ ਵਿਚ ਜੰਗ ਨੂੰ ਰੋਕ ਦਿੱਤਾ। ਇਸ ਤਰਕ ਦੇ ਉੱਤੇ ਤਹਿਤ ਪ੍ਰਸ਼ਾਸਨ ਨੇ ਅਜੇ ਤੱਕ 1973 ਦੇ ਕਾਨੂੰਨ ਦੇ ਦੁਆਰਾ ਲਾਜ਼ਮੀ ਕੀਤੀ ਉਸ ਲੋੜ ਨੂੰ ਪੂਰਾ ਨਹੀਂ ਕੀਤਾ ਜਿਸ ਦੇ ਵਿਚ 60 ਦਿਨਾਂ ਤੋਂ ਵੱਧ ਚੱਲਣ ਵਾਲੀ ਫੌਜੀ ਕਾਰਵਾਈ ਦੇ ਲਈ ਕਾਂਗਰਸ ਤੋਂ ਜਿਹੜਾ ਰਸਮੀ ਮਨਜੂਰੀ ਲੈਣੀ ਪੈਂਦੀ ਹੈ। ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਮ ਜਿਹੜਾ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਉਸ ਕਾਨੂੰਨ ਦੇ ਉਦੇਸ਼ਾਂ ਦੇ ਲਈ ਸ਼ਨਿਚਰਵਾਰ ਜਿਹੜਾ ਕੱਲ ਨੂੰ 28 ਫਰਵਰੀ ਜਾਣੀ ਬੀਤੇ ਦੇ ਵਿਚ ਸ਼ਨਿਚਰਵਾਰ 28 ਫਰਵਰੀ ਨੂੰ ਸ਼ੁਰੂ ਹੋਈਆਂ ਦੁਸ਼ਮਣੀਆਂ ਖਤਮ ਹੋ ਗਈਆਂ ਨੇ। ਅਧਿਕਾਰੀਆਂ ਨੇ ਕਿਹਾ ਕਿ 7 ਅਪ੍ਰੈਲ ਤੋਂ ਸ਼ੁਰੂ ਹੋਈ 2 ਹਫ਼ਤਿਆਂ ਦੀ ਜੰਗਬੰਦੀ ਤੋਂ ਬਾਅਦ ਅਮਰੀਕੀ ਫੌਜ ਅਤੇ ਇਰਾਨ ਨੇ ਇਕ ਦੂਜੇ ਦੇ ਉਤੇ ਗੋਲੀਬਾਰੀ ਨਹੀਂ ਕੀਤੀ ਹੈ। ਹਾਲਾਂਕਿ ਜੰਗਬੰਦੀ ਨੂੰ ਉਦੋਂ ਤਾਂ ਵਧਾ ਦਿੱਤਾ ਗਿਆ ਜਦੋਂ ਪਰ ਇਰਾਨ ਨੇ ਜਿਹੜਾ ਹਾਰਮੁਜ਼ ਦੇ ਜਲਟ ਮਰੂ ਮੱਧ ਦੇ ਉਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੋਇਆ। ਅਮਰੀਕੀ ਜਲ ਸੈਨਾ ਇਰਾਨ ਦੇ ਤੇਲ ਟੈਂਕਰਾਂ ਨੂੰ ਸਮੁੰਦਰ ਦੇ ਵਿਚ ਜਾਣ ਤੋਂ ਰੋਕਣ ਦੇ ਲਈ ਜਿਹੜਾ ਨਾਕਾਬੰਦੀ ਕਰ ਰਹੀ ਹੈ। ਵਾਰ ਪਾਵਰਜ਼ ਰੈਜੋਲਿਊਸ਼ਨ ਦੇ ਤਹਿਤ ਜੋ ਕਾਨੂੰਨ ਰਾਸ਼ਟਰਪਤੀ ਦੀਆਂ ਫੌਜੀ ਸ਼ਕਤੀਆਂ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੇ ਕੋਲ ਕਾਂਗਰਸ ਦੀ ਮਨਜੂਰੀ ਲੈਣ ਜਾਂ ਲੜਾਈ ਬੰਦ ਕਰਨ ਦੇ ਲਈ ਸ਼ੁੱਕਰਵਾਰ ਤੱਕ ਜਿਹੜਾ ਕੱਲ੍ਹ ਤੱਕ ਜਿਹੜਾ ਸਮਾਂ ਜਿਹੜਾ ਅੱਜ ਤੱਕ ਜਿਹੜਾ ਸੀਗਾ ਇਹ ਕਾਨੂੰਨ ਪ੍ਰਸ਼ਾਸਨ ਨੂੰ ਇਸ ਸਮਾਂ ਸੀਮਾ ਨੂੰ 30 ਦਿਨਾਂ ਤੱਕ ਵਧਾਉਣ ਦੀ ਇਜਾਜ਼ਤ ਵੀ ਦਿੰਦਾ ਹੈ। ਤੇ ਜਿਵੇਂ ਆਪਣੇ ਔਜਲਾ ਸਾਹਿਬ ਵੀ ਪਿਛਲੇ ਦਿਨਾਂ ਚ ਕਹਿੰਦੇ ਸੀ ਕਿ ਭਾਈ ਆਉਣ ਵਾਲੇ ਸਮੇਂ ਦੇ ਵਿਚ ਜਿਹੜਾ ਰਾਸ਼ਟਰਪਤੀ ਹੈ ਚਾਹੇ ਉਹ ਟਰੰਪ ਹੈ ਇਸ ਵਕਤ ਤੇ ਉਹਦੀਆਂ ਆਉਣ ਵਾਲੇ ਸਮੇਂ ਦੇ ਵਿਚ ਜਿਹੜੀਆਂ ਤਾਕਤਾਂ ਘੱਟ ਕਰਨਗੇ ਕਿ ਆਉਣ ਵਾਲੇ ਸਮੇਂ ਦੇ ਵਿਚ ਆਪ ਹੁਦਰੀਆਂ ਜਿਹੜਾ ਜੋ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਕਾਬੂ ਕੀਤਾ ਜਾ ਸਕੇ। ਹਾਲਾਤ ਕੁਝ ਇਹੋ ਹੀ ਨਜ਼ਰ ਆ ਰਹੇ ਨੇ। ਦੂਸਰੇ ਪਾਸੇ ਅਮਰੀਕਾ ਇਰਾਨ ਦੀ ਵਿਚੋਲਗੀ ਤੋਂ ਬਾਹਰ ਹੋ ਗਿਆ ਪਾਕਿਸਤਾਨ। ਟਰੰਪ ਨੇ ਇਰਾਨ ਦੇ ਨਾਲ ਸਿੱਧੀ ਗੱਲਬਾਤ ਜਿਹੜੀ ਸ਼ੁਰੂ ਕਰ ਲਈ ਹੈ। ਅਮਰੀਕਾ ਤੇ ਇਰਾਨ ਦੇ ਵਿਚਕਾਰ ਚੱਲ ਰਹੇ ਤਣਾਅ ਨੂੰ ਘੱਟ ਕਰਨ ਦੇ ਲਈ ਪਾਕਿਸਤਾਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਿਆ। ਰਿਪੋਰਟ ਆਈ ਹੈ ਕਿ ਪਾਕਿਸਤਾਨ ਵਿਚੋਲਗੀ ਦੀ ਭੂਮਿਕਾ ਤੋਂ ਲਗਭਗ ਬਾਹਰ ਹੋ ਗਿਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਸਿੱਧੇ ਤੌਰ ਦੇ ਉੱਤੇ ਇਰਾਨੀ ਲੀਡਰਸ਼ਿਪ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰ ਰਹੇ ਨੇ। ਇਰਾਨ ਨੂੰ ਪਾਕਿਸਤਾਨ ਦੇ ਉੱਤੇ ਭਰੋਸਾ ਨਹੀਂ ਹੈ। ਇਰਾਨੀ ਸੰਸਦ ਮੈਂਬਰ ਇਬਰਾਹਿਮ ਰਜ਼ਾਈ ਨੇ ਜਿਹੜਾ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਗੱਲਬਾਤ ਲਈ ਪਾਕਿਸਤਾਨ ਦੇ ਉੱਤੇ ਭਰੋਸਾ ਨਹੀਂ। ਰਜ਼ਾਈ ਜਿਹੜੇ ਨੇ ਉਨ੍ਹਾਂ ਦੇ ਅਨੁਸਾਰ ਪਾਕਿਸਤਾਨ ਅਮਰੀਕਾ ਦੇ ਅੱਗੇ ਝੁਕਦਾ ਹੈ ਤੇ ਡੋਨਲਡ ਟਰੰਪ ਦੇ ਹਿੱਤਾਂ ਦਾ ਸਮਰਥਨ ਕਰਦਾ ਹੈ ਜਿਸ ਦੇ ਕਾਰਨ ਉਹ ਇੱਕ ਭਰੋਸੇਮੰਦ ਵਿਚੋਲਾ ਜਿਹੜਾ ਨਹੀਂ ਹੋ ਸਕਦਾ। ਹਾਲਾਂਕਿ ਉਨ੍ਹਾਂ ਨੇ ਪਾਕਿਸਤਾਨ ਨੂੰ ਇੱਕ ਚੰਗਾ ਗੁਆਂਢੀ ਦੱਸਿਆ ਪਰ ਮੌਜੂਦਾ ਸੰਘਰਸ਼ ਦੇ ਵਿਚ ਉਸਦੀ ਭੂਮਿਕਾ ਨੂੰ ਖਾਰਜ ਕਰ ਦਿੱਤਾ ਹੈ। ਕਿ ਇਸ ਸਾਲ ਟਰੰਪ ਨੂੰ ਆਖਰੀ ਖ਼ਬਰਾਂ ਵੱਲ ਨੂੰ ਵੱਧਦਿਆਂ ਜਿਹੜਾ ਨੋਬਲ ਪ੍ਰਾਈਜ਼ ਦਾ ਸ਼ਾਂਤੀ ਸਮਝੌਤਿਆਂ ਦੀ ਗੱਲ ਹੁੰਦੀ ਹੈ ਕਿ ਇਸ ਸਾਲ ਟਰੰਪ ਨੂੰ ਮਿਲੇਗਾ ਨੋਬਲ ਸ਼ਾਂਤੀ ਪੁਰਸਕਾਰ। 287 ਲੋਕਾਂ ਦੇ ਦਰਜ ਹੋਏ ਨੇ ਨਾਮ ਇਹਦੇ ਵਿਚ ਜਿਹੜਾ 2026 ਦੇ ਵਿਚ ਮਿਲਣਾ ਹੈ। ਸਾਲ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਨਾਮਜ਼ਦਗੀਆਂ ਜਿਹੜੀਆਂ ਉਹਦੀ ਪ੍ਰਕਿਰਿਆ ਦਰਮਿਆਨ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਵਾਰ ਇਸ ਵਕਾਰੀ ਪੁਰਸਕਾਰ ਦੇ ਲਈ ਕੁੱਲ 287 ਨਾਮ ਨਾਮਜ਼ਦ ਜਿਹੜੇ ਕੀਤੇ ਜਾ ਚੁੱਕੇ ਹੈ ਜਿਨ੍ਹਾਂ ਦੇ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਨਾਂ ਵੀ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪਰ ਸਪਸ਼ਟ ਨਹੀਂ ਹੈ। ਹਾਲਾਂਕਿ ਨੋਬਲ ਕਮੇਟੀ ਵੱਲੋਂ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਕਿਹੜੇ ਦੇਸ਼ਾਂ ਨੇ ਭੇਜਿਆ ਟਰੰਪ ਦਾ ਨਾਮ? ਅਸਲ ਚ ਉਨ੍ਹਾਂ ਨੇ ਲੋਕ ਜਿਹੜੇ ਹੋਰ ਮੁਲਕ ਨੇ ਉਨ੍ਹਾਂ ਨੇ ਨਾਂ ਭੇਜਣ ਦੀ ਕੋਸ਼ਿਸ਼ ਕੀਤੀ ਹੈ ਵੀ ਟਰੰਪ ਨੂੰ ਵੀ ਭਾਈ ਦਿਓ ਪੀਸ ਪ੍ਰਾਈਜ਼। ਇਜ਼ਰਾਈਲ ਹੈ ਇਹਦੇ ਵਿਚ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਇਜ਼ਰਾਈਲ ਹੈ ਜੀ ਦੱਸੋ ਜੀ ਜਿਹਨੇ ਘਾਣ ਕਰ ਮਾਰਿਆ ਸਾਰੇ ਆਲੇ ਦੁਆਲੇ ਦਾ ਤੇ ਦੁਨੀਆਂ ਤੱਕ ਇਰਾਨ ਤੱਕ ਜੋ ਮਾਰ ਕੀਤੀ ਹੈ। ਇਜ਼ਰਾਈਲ ਪਾਕਿਸਤਾਨ ਤੇ ਕੰਬੋਡੀਆ ਦੇ ਨੇਤਾਵਾਂ ਨੇ ਨੋਬਲ ਪੁਰਸਕਾਰ ਦੇ ਲਈ ਜਿਹੜਾ ਡੋਨਲਡ ਟਰੰਪ ਦੇ ਨਾਮ ਦੀ ਸਿਫਾਰਿਸ਼ ਕੀਤੀ ਹੈ। ਟਰੰਪ ਪਹਿਲਾਂ ਵੀ ਜਿਹੜਾ ਕਈ ਮੌਕਿਆਂ ਦੇ ਉੱਤੇ ਨੋਬਲ ਪੁਰਸਕਾਰ ਨਾ ਮਿਲਣ ਦੇ ਉੱਤੇ ਆਪਣੀ ਨਾਰਾਜ਼ਗੀ ਤੇ ਜ਼ਮੀਨ ਦੇ ਉੱਤੇ ਲਿਟਦੇ ਵੀ ਨਜ਼ਰ ਆਏ ਨੇ ਬੱਚਿਆਂ ਵਾਂਗੂ ਤੇ ਨੋਬਲ ਨਿਯਮਾਂ ਦੇ ਅਨੁਸਾਰ ਨਾਮਜ਼ਦਗੀਆਂ ਨੂੰ 50 ਸਾਲਾਂ ਤੱਕ ਗੁਪਤ ਜਿਹੜਾ ਰੱਖਿਆ ਜਾਂਦਾ ਹੈ। ਇਸ ਦੇ ਲਈ ਕਿਸੇ ਵੀ ਨਾਮ ਦੀ ਅਧਿਕਾਰਤ ਪੁਸ਼ਟੀ ਹੋਣਾ ਮੁਸ਼ਕਲ ਹੈ। ਨਾਰਵੇ ਦੀ ਜਿਹੜੀ ਹੈ ਨੋਬਲ ਕਮੇਟੀ ਦੇ ਸਕੱਤਰ ਕ੍ਰਿਸਟੀਅਨ ਬਰਗ ਹਾਰਪ ਵਿਕੇਨ ਨੇ ਜਿਹੜਾ ਦੱਸਿਆ ਕਿ ਇਸ ਸਾਲ ਦੀ ਸੂਚੀ ਦੇ ਵਿਚ 208 ਵਿਅਕਤੀਆਂ ਤੇ ਜਿਹੜੇ ਨੇ 79 ਸੰਸਥਾਵਾਂ ਸ਼ਾਮਲ ਨੇ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਵਿਚ ਵੱਧ ਰਹੇ ਸੰਘਰਸ਼ਾਂ ਦੇ ਦੌਰ ਦੇ ਵਿਚ ਇਸ ਪੁਰਸਕਾਰ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਨੋਬਲ ਕਮੇਟੀ ਤੋਂ ਇਲਾਵਾ ਦੁਨੀਆਂ ਭਰ ਦੇ ਹਜ਼ਾਰਾਂ ਲੋਕ ਨਾਮਜ਼ਦਗੀਆਂ ਜਮ੍ਹਾਂ ਕਰਾ ਜਿਹੜੇ ਕਰ ਸਕਦੇ ਨੇ। ਇਨ੍ਹਾਂ ਦੇ ਵਿਚ ਸਰਕਾਰਾਂ ਤੇ ਸੰਸਦਾਂ ਦੇ ਜਿਹੜੇ ਮੈਂਬਰ ਮੌਜੂਦਾ ਰਾਜਮੁਖੀ ਇਤਿਹਾਸ ਸਮਾਜਿਕ ਵਿਗਿਆਨ ਕਾਨੂੰਨ ਅਤੇ ਦਰਸ਼ਨ ਦੇ ਯੂਨੀਵਰਸਿਟੀ ਪ੍ਰੋਫੈਸਰ ਅਤੇ ਸਾਬਕਾ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਸ਼ਾਮਲ ਨੇ। ਹੋਰ ਕੌਣ ਕੌਣ ਜਿਹੜੇ ਨੇ ਸੰਭਾਵੀ ਦਾਅਵੇਦਾਰ ਨੇ? ਟਰੰਪ ਤੋਂ ਇਲਾਵਾ ਹੋਰ ਕਈ ਜਿਹੜੇ ਪ੍ਰਮੁੱਖ ਨਾਮ ਵੀ ਚਰਚਾ ਦੇ ਵਿਚ ਨੇ। ਜੂਲੀਆ ਨਵਲਨਾਇਆ, ਰੂਸੀ ਵਿਰੋਧੀ ਨੇਤਾ ਅਲੈਕਸੀ ਨਵਲਨੀ ਦੀ ਜਿਹੜੀ ਪਤਨੀ ਹੈ, ਪੋਪ ਲੀਓ ਧਾਰਮਿਕ ਸ਼ਖਸੀਅਤ ਨੇ, ਐਮਰਜੈਂਸੀ ਰਿਸਪਾਂਸ ਰੂਮ ਜਿਹੜਾ ਸੁਡਾਨ ਦਾ ਇਕ ਸਵੈ ਸੇਵੀ ਸਮੂਹ ਹੈ, ਲੀਸਾ ਮੁਰਕੋਵਸਕੀ ਅਮਰੀਕੀ ਸਾਂਸਦ ਨੇ। 9 ਅਕਤੂਬਰ ਨੂੰ ਹੋਵੇਗਾ ਜੇਤੂਆਂ ਦਾ ਐਲਾਨ ਹੁਣ ਤੇ ਨੋਬਲ ਸ਼ਾਂਤੀ ਪੁਰਸਕਾਰ ਦੇ ਜੇਤੂਆਂ ਦਾ ਐਲਾਨ 9 ਅਕਤੂਬਰ 2026 ਨੂੰ ਕੀਤਾ ਜਾਣਾ। ਇਸ ਤੋਂ ਬਾਅਦ 10 ਦਸੰਬਰ ਨੂੰ ਇਕ ਵਿਸ਼ੇਸ਼ ਸਮਾਰੋਹ ਦੇ ਦੌਰਾਨ ਇਹ ਸਨਮਾਨ ਭੇਟ ਕੀਤੇ ਜਾਣਗੇ। ਫਿਲਹਾਲ ਪੂਰੀ ਦੁਨੀਆਂ ਦੀਆਂ ਨਜ਼ਰਾਂ ਇਸ ਗੱਲ ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਇਸ ਵਾਰ ਡੋਨਲਡ ਟਰੰਪ ਦਾ ਨੋਬਲ ਜਿੱਤਣ ਦਾ ਜਿਹੜਾ ਸੁਪਨਾ ਹੈ ਸੁਪਨਾ ਜਿਹੜਾ ਪੂਰਾ ਹੋਵੇਗਾ ਜਾਂ ਨਹੀਂ ਹੋਵੇਗਾ। ਆਖਰੀ ਖ਼ਬਰ ਬੜੀ ਇੰਟਰਸਟਿੰਗ ਹੈ, ਵਿਗਿਆਨ ਦੇ ਨਾਲ ਜੁੜੀ ਹੈ। 18 ਕਰੋੜ ਸਾਲ ਜਿਹੜਾ ਪੁਰਾਣਾ ਸਮੁੰਦਰੀ ਜੀਵ ਮਿਲਿਆ ਜਰਮਨੀ ਦੀ ਧਰਤੀ ਦੇ ਵਿੱਚੋਂ, ਇੱਕ ਅਜਿਹਾ ਦੁਰਲੱਭ ਪਿੰਜਰ ਮਿਲਿਆ ਜਿਸ ਨੇ ਪੂਰੀ ਦੁਨੀਆਂ ਦੇ ਵਿਗਿਆਨੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ। ਖੋਜਕਰਤਾਵਾਂ ਨੇ ਇੱਕ ਮਿੱਟੀ ਦੀ ਖਦਾਨ ਦੇ ਵਿੱਚੋਂ ਲਗਭਗ 18 ਕਰੋੜ ਸਾਲ ਪੁਰਾਣਾ ਇੱਕ ਵਿਸ਼ਾਲ ਸਮੁੰਦਰੀ ਜੀਵ ਦਾ ਜੀਵਾਸ਼ਮ ਯਾਨੀ ਕਿ ਫੋਸਿਲ ਜਿਹੜਾ ਮਿਲਿਆ ਜਿਸ ਨੂੰ ਇਚ ਥਿਊਸੋਰ ਦੇ ਨਾਮ ਦੇ ਨਾਲ ਜਿਹੜਾ ਜਾਣਿਆ ਜਾਂਦਾ ਹੈ। ਵਿਗਿਆਨੀਆਂ ਦੇ ਅਨੁਸਾਰ ਇਹ ਜੀਵ ਜੁਰਾਸਿਕ ਕਾਲ ਦੇ ਦੌਰਾਨ ਜਿਹੜਾ ਸਮੁੰਦਰ ਦਾ ਸਭ ਤੋਂ ਫੁਰਤੀਲਾ ਤੇ ਖਤਰਨਾਕ ਸ਼ਿਕਾਰੀ ਹੁੰਦਾ ਸੀ। ਦੇਖਣ ਦੇ ਵਿਚ ਇਹ ਵੀ ਬਿਲਕੁਲ ਅੱਜ ਦੀ ਡਾਲਫਿਨ ਜਿਹੜੀ ਹੈ, ਫਿਸ਼ ਜਿਹੜੀ ਹੈ, ਫਿਸ਼ ਨਹੀਂ ਜੀ ਡਾਲਫਿਨ ਫਿਸ਼ ਨਹੀਂ ਹੈ, ਡਾਲਫਿਨ ਜਿਹੜੀ ਹੈ ਉਹਦੇ ਵਰਗਾ ਲੱਗਦਾ। ਕਿਉਂਕਿ ਇਹਨਾਂ ਚੋਂ ਅੰਤਰ ਹੁੰਦਾ ਜੀ ਇਹ ਫੇਫੜਿਆਂ ਦੇ ਰਾਹੀਂ ਲੈਂਦੀਆਂ ਨੇ ਆਪਣੇ ਹੋ ਗਏ ਜੀ ਵੇਲ ਹੋ ਗਈ ਜਿੱਦਾਂ ਮਨੁੱਖ ਦੇ ਫੇਫੜੇ ਨੇ ਤੇ ਆਮ ਮੱਛੀ ਦੇ ਫੇਫੜੇ ਨਹੀਂ ਹੁੰਦੇ ਡਾਲਫਿਨ ਵਰਗਾ ਜਿਹੜਾ ਲੱਗਦਾ ਤੇ ਪਰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹ ਮੱਛੀ ਜਾਂ ਸਤਨਧਾਰੀ ਜੀਵ ਨਹੀਂ ਸਗੋਂ ਇੱਕ ਰੇਗਨ ਵਾਲਾ ਜਿਹੜਾ ਜੀਵ ਹੈ ਜਾਣੀ ਕਿ ਉਹ ਘੜੀਸ ਘੜੀਸ ਕੇ ਤੁਰਦੇ ਆ ਇਸ ਖੋਜ ਦੀ ਸਭ ਤੋਂ ਹੈਰਾਨੀਜਨਕ ਗੱਲ ਇਸ ਦੇ ਜਬਾੜੇ ਦੇ ਉੱਤੇ ਮਿਲੀਆਂ ਸੱਟਾਂ ਨੇ ਜਬਾੜੇ ਦੇ ਜੋੜਾਂ ਦੇ ਕੋਲ ਇੰਨੀਆਂ ਗੰਭੀਰ ਸੱਟਾਂ ਸਨ ਕਿ ਅਜਿਹੀ ਹਾਲਤ ਦੇ ਵਿੱਚ ਸ਼ਿਕਾਰ ਕਰਨਾ ਲਗਭਗ ਅਸੰਭਵ ਸੀ ਪਰ ਵਿਗਿਆਨੀਆਂ ਨੂੰ ਅਜਿਹੇ ਸਬੂਤ ਮਿਲੇ ਨੇ ਕਿ ਇਹ ਜੀਵ ਹਰ ਜਿਹੜੀ ਹਾਰ ਮੰਨਣ ਦੀ ਬਜਾਏ ਇਨ੍ਹਾਂ ਸੱਟਾਂ ਦੇ ਨਾਲ ਹੀ ਲੰਮੇ ਸਮੇਂ ਤੱਕ ਜਿਉਂਦਾ ਰਿਹਾ ਜਿਸ ਨੇ ਵਿਗਿਆਨ ਦੀਆਂ ਪੁਰਾਣੀਆਂ ਧਾਰਨਾਵਾਂ ਨੂੰ ਹਿਲਾ ਕੇ ਰੱਖ ਦਿੱਤਾ ਜਾਂਚ ਦੇ ਦੌਰਾਨ ਇਸ ਦੇ ਪੇਟ ਦੇ ਵਿੱਚੋਂ ਛੋਟੇ ਪੱਥਰ ਜਿਹੜੇ ਮਿਲੇ ਨੇ ਕਿਉਂਕਿ ਇਹ ਖਾਂਦੇ ਨੇ ਜੀ ਜਦੋਂ ਆਪਾਂ ਦੇਖਦੇ ਹਾਂ ਪ੍ਰੀ ਜਿਹੜੀ ਹੈ ਹਿਸਟਰੀ ਦੇਖਦੇ ਹਾਂ ਨਾ ਜਿਹੜਾ ਇਹਨਾਂ ਦੀ ਬੜੀ ਦਿਲਚਸਪੀ ਵਾਲੀ ਹੈ ਤੇ ਉਹ ਲੰਬੀ ਧੋਣ ਵਾਲੇ ਹੁੰਦੇ ਸੀ ਡਾਇਨਾਸੌਰ ਜਿਹੜੇ ਤੁਰ ਆਪਣੇ ਸਮੁੰਦਰ ਚ ਹੈ ਤੇ ਉਹ ਜਿਹੜੇ ਨੇ ਖਾਣਾ ਪਹੁੰਚਾਉਣ ਦੇ ਲਈ ਆਪਣਾ ਜਾਂ ਕਰਨ ਦੇ ਲਈ ਇੱਕ ਜਿਹੜਾ ਸਪੈਸ਼ਲ ਜਿੱਦਾਂ ਕਿ ਕੁੱਤਾ ਜਿਹੜਾ ਆਪਣੇ ਕਹਿ ਲਓ ਘਾਹ ਲੱਭ ਕੇ ਖਾਂਦਾ ਨਾ ਉਹ ਜਿਹੜੇ ਸੀ ਪੱਥਰ ਲੱਭ ਲੱਭ ਕੇ ਖਾਂਦੇ ਹੁੰਦੇ ਸੀ ਤੇ ਉਹਨਾਂ ਦੇ ਵਿੱਚੋਂ ਨੇ ਜਿਸ ਪ੍ਰਜਾਤੀ ਦੇ ਵਿੱਚ ਬਹੁਤ ਘੱਟ ਦੇਖੇ ਜਾਂਦੇ ਨੇ ਮਾਹਰਾਂ ਦਾ ਮੰਨਣਾ ਹੈ ਕਿ ਜਬਾੜੇ ਦੀ ਸੱਟ ਦੇ ਕਾਰਨ ਇਸਨੇ ਸ਼ਖਸ ਸਖ਼ਤ ਸ਼ਿਕਾਰ ਦੀ ਬਜਾਏ ਨਰਮ ਖਾਣਾ ਸ਼ੁਰੂ ਕਰ ਦਿੱਤਾ ਸੀ ਤੇ ਉਸ ਖਾਣੇ ਨੂੰ ਪਚਾਉਣ ਦੇ ਲਈ ਪੱਥਰ ਨਿਕਲੇ ਸਨ ਤਾਂ ਕਿ ਉਹ ਪਚ ਜਾਵੇ ਮਿੱਟੀ ਦੇ ਵਿੱਚ ਦੱਬੇ ਹੋਣ ਦੇ ਕਾਰਨ ਇਹ ਪਿੰਜਰ ਬਹੁਤ ਹੀ ਚੰਗੀ ਹਾਲਤ ਦੇ ਵਿੱਚ ਮਿਲਿਆ ਜਿਸਦੇ ਨਾਲ ਇਸਦੇ ਦੰਦਾਂ ਅਤੇ ਸਰੀਰਕ ਬਣਤਰ ਦੀ ਬਾਰੀਕੀ ਦੇ ਨਾਲ ਜਾਂਚ ਸੰਭਵ ਹੋ ਸਕੀ ਹੈ ਇਹ ਖੋਜ ਸਾਬਤ ਕਰਦੀ ਹੈ ਕਿ ਇਹ ਜੀਵ ਉਮੀਦ ਦੇ ਨਾਲੋਂ ਕਿਤੇ ਜ਼ਿਆਦਾ ਸਮੇਂ ਤੱਕ ਧਰਤੀ ਦੇ ਉੱਤੇ ਰਹੇ ਸਨ ਇਹ ਪ੍ਰਜਾਤੀਆਂ ਦੇ ਖਤਮ ਹੋਣ ਦੀ ਟਾਈਮ ਲਾਈਨ ਜਿਹੜੀ ਹੈ ਉਹਦੇ ਬਾਰੇ ਨਵੇਂ ਤੱਥ ਪੇਸ਼ ਕਰਦੀ ਹੈ ਤੇ ਫਿਲਹਾਲ ਬਵੇਰੀਆ ਸਟੇਟ ਕਲੈਕਸ਼ਨ ਦੇ ਖੋਜਕਰਤਾ ਇਸ ਅਦਭੁਤ ਜਿਹੜਾ ਸ਼ਿਕਾਰੀ ਦੇ ਇਤਿਹਾਸ ਦੇ ਬਾਰੇ ਹੋਰ ਜਾਣਕਾਰੀ ਜਿਹੜੀ ਹੈ ਲੱਭ ਰਹੇ ਨੇ ਤੇ ਜੁਟਾ ਰਹੇ ਨੇ ਲਓ ਜੀ ਦੋਸਤੋ ਇਸ ਸੰਚੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਨਾਵਲ ਦੀ ਬਾਤ ਪਾ ਲਈਏ ਕਰ ਦਈਏ ਸਮਾਪਤੀ ਫਿਰ ਅੱਜ ਤੇ ਦੋਸਤ ਕਿੱਦਾਂ ਕਹਿੰਦੇ ਨੇ ਸਮਾਂ ਚਲੋ ਅੱਧਾ ਘੰਟਾ ਲੱਗੇਗਾ ਹੋਰ ਤੇ ਅੱਜ ਚਲੋ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹੀ ਆ ਜੀ ਤੇ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ ਇਸ ਦੀ ਸਮਾਪਤੀ ਕਰਦੇ ਹਾਂ ਨਾਵਲ ਦੇ ਉੱਤੇ ਤੇ ਦੋਸਤੋ ਜੰਗਲਨਾਮਾ ਪਿਛਲੇ ਦਿਨਾਂ ਦੇ ਵਿੱਚ ਇਸ ਵੀਕ ਦੇ ਵਿੱਚ ਹੀ ਇਸ ਨਾਵਲਕਾਰ ਜਿਹੜੇ ਨੇ ਸਤਨਾਮ ਜੀ ਜਿਨ੍ਹਾਂ ਨੇ ਸਾਰਾ ਕੁਝ ਹੱਡੀ ਹੰਢਾਇਆ ਇਹ ਪੀੜਾ ਦੇਖੀ ਹੈ ਤੇ ਉਹਨਾਂ ਨੇ ਜਿਹੜਾ ਸੀ ਉਹਨਾਂ ਦਾ ਦੇਹਾਂਤ ਹੋਇਆ ਸੀ ਇਸ ਹਫ਼ਤੇ ਦੇ ਵਿੱਚ ਹੀ ਤੇ ਉਹਨਾਂ ਨੂੰ ਹੀ ਸਮਰਪਿਤ ਇਹ ਨਾਵਲ ਸਤਨਾਮ ਜੀ ਦੀ ਕਲਮ ਦੇ ਵਿੱਚ ਹੋਈ ਅੱਜ ਇਸ ਹਫ਼ਤੇ ਦੇ ਵਿੱਚ ਉਹਨਾਂ ਦੀ ਸਮਾਪਤੀ ਕਰਦੇ ਹਾਂ ਆਪਾਂ ਨਾਵਲ ਦੀ ਤੇ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਬਹੁਤ ਹੀ ਛੋਟਾ ਅੱਧੇ ਕੁ ਮਿੰਟ ਦਾ ਜ਼ਿਆਦਾ ਨਹੀਂ ਤੇ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਆਪਾਂ ਸ਼ੁਰੂਆਤ ਕਰ ਦਿੰਦੇ ਹਾਂ ਤੇ ਨਾਵਲ ਦੀ ਥੋੜਾ ਜਿਹਾ ਪਿੱਛੇ ਨੂੰ ਲੈ ਚੱਲਦਾ ਤੁਹਾਨੂੰ ਨਾਵਲ ਜਿਹੜਾ ਪਿੱਛੇ ਆਪਾਂ ਸਮਾਪਤ ਕੀਤਾ ਸੀ ਜਦੋਂ ਕਿ ਜਿਹੜੇ ਸਤਨਾਮ ਜੀ ਫਿਰ ਉਹ ਇੰਨਾ ਸਮਾਂ ਉੱਥੇ ਰਹਿੰਦੇ ਨੇ ਜੰਗਲ ਦੇ ਵਿੱਚ ਬਸਤਾ ਦੇ ਜੰਗਲਾਂ ਦੇ ਵਿੱਚ ਤੇ ਉਸ ਤੋਂ ਬਾਅਦ ਉਹ ਅਲਵਿਦਾ ਕਹਿੰਦੇ ਆ ਸਾਰੇ ਸੱਜਣਾਂ ਨੂੰ ਮਿੱਤਰਾਂ ਨੂੰ ਦੋਸਤਾਂ ਨੂੰ ਉੱਥੋਂ ਦੇ ਹਾਲਾਤਾਂ ਨੂੰ ਦੇਖ ਕੇ ਤੇ ਬਰਹਾਲ ਕਹਿੰਦੇ ਅਸੀਂ ਖੁਸ਼ੀ ਖੁਸ਼ੀ ਉੱਥੋਂ ਅਲੱਗ ਹੁੰਦੇ ਹਾਂ ਤੇ ਉਸ ਤੋਂ ਅੱਗੇ ਇੱਥੇ ਕੀ ਕੁਝ ਬੀਤਦਾ ਆਖਰ ਦੇ ਵਿੱਚ ਉਹਦੀ ਬਾਤ ਪਾਉਂਦੇ ਹਾਂ ਅੱਜ ਤੇ ਇਸ ਨਾਵਲ ਦੀ ਆਪਾਂ ਸਮਾਪਤੀ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਜਿਹੜਾ ਜ਼ਰੂਰ ਲੈਂਦੇ ਹਾਂ ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 ਵਾਸ਼ਿੰਗਟਨ ਫਰੇਟ ਸਰਵਿਸ .com ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਅੱਜ ਦੇ ਸੈਗਮੈਂਟ ਦੇ ਵਿੱਚ ਆਖਰੀ ਸੈਗਮੈਂਟ ਹੁੰਦਾ ਹੈ ਹਫ਼ਤੇ ਦਾ ਕਿਤਾਬਾਂ ਦੇ ਅੰਕ ਸੰਗ ਜਿਸ ਦੇ ਵਿੱਚ ਲੜੀ ਵਾਰਤਾ ਦੇ ਵਿੱਚ ਆਪਾਂ ਬਾਤ ਪਾ ਰਹੇ ਹਾਂ ਨਾਵਲ ਜੰਗਲਨਾਮਾ ਦੀ ਤੇ ਅੱਜ ਇਸ ਨਾਵਲ ਦੀ ਆਪਾਂ ਸਮਾਪਤੀ ਕਰਾਂਗੇ ਲੜੀਵਾਰ ਭਾਗ 14 ਤੇ ਆਖਰੀ ਸਤਨਾਮ ਜੀ ਦੀ ਕਲਮ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜੀ ਦਾ ਮੰਚ

ਗੁਰੀਲਾ ਜ਼ਿੰਦਗੀ ਜਿਸ ਦੇ ਵਿੱਚ ਕੋਈ ਠਹਿਰਾਓ ਨਹੀਂ, ਕੋਈ ਪੱਕਾ ਟਿਕਾਣਾ ਨਹੀਂ, ਇੱਕ ਰਾਤ ਤੋਂ ਵੱਧ ਦਾ ਕਿਤੇ ਵਸੇਵਾਂ ਨਹੀਂ, ਹਮੇਸ਼ਾ ਗਤੀ ਦੇ ਵਿੱਚ ਰਹਿੰਦਾ ਹੈ। ਇੱਕ ਪਿੰਡ ਤੋਂ ਦੂਸਰੇ ਪਿੰਡ, ਇੱਕ ਜੰਗਲ ਤੋਂ ਦੂਸਰੇ ਜੰਗਲ, ਇੱਕ ਪਹਾੜ ਤੋਂ ਦੂਸਰੇ ਪਹਾੜ। ਸਵੇਰੇ ਇੱਕ ਨਦੀ ਦਾ ਪਾਣੀ ਤਾਂ ਸ਼ਾਮ ਨੂੰ ਦੂਸਰੀ ਨਦੀ ਦਾ। ਜੀ ਦੋਸਤੋ, ਗੱਲਬਾਤ ਸ਼ੁਰੂ ਕਰਦੇ ਹਾਂ ਅੱਜ ਦੇ ਨਾਵਲ ਦੀ। ਨਾਵਲ ਜੰਗਲਨਾਮਾ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ, ਤੇ ਅੱਜ ਦਾ ਆਖਰੀ ਐਪੀਸੋਡ ਦੀ ਬਾਤ ਪਹੁੰਚ ਜਾ ਰਹੇ ਹਾਂ। ਸਤਨਾਮ ਜੀ ਦੀ ਕਲਮ ਲੜੀਵਾਰ ਭਾਗ 14, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਆਖਰ ਚ ਨਾਵਲ ਸਾਨੂੰ ਕਿਸ ਪੜਾਅ ਦੇ ਉੱਤੇ ਖੜਾ ਕਰਦਾ ਹੈ, ਚੱਲਦੇ ਹਾਂ ਇਸ ਪੜਾਅ ਦੇ ਵੱਲ ਨੂੰ। ਗੁਰੀਲਾ ਜ਼ਿੰਦਗੀ ਜਿਸ ਦੇ ਵਿੱਚ ਕੋਈ ਠਹਿਰਾ ਨਹੀਂ, ਕੋਈ ਪੱਕਾ ਟਿਕਾਣਾ ਨਹੀਂ, ਇੱਕ ਰਾਤ ਤੋਂ ਵੱਧ ਦਾ ਕਿਤੇ ਵਸੇਵਾ ਨਹੀਂ, ਹਮੇਸ਼ਾ ਗਤੀ ਦੇ ਵਿੱਚ ਰਹਿੰਦਾ ਹੈ। ਇੱਕ ਪਿੰਡ ਤੋਂ ਦੂਸਰੇ ਪਿੰਡ, ਇੱਕ ਜੰਗਲ ਤੋਂ ਦੂਸਰੇ ਜੰਗਲ, ਇੱਕ ਪਹਾੜ ਤੋਂ ਦੂਸਰੇ ਪਹਾੜ। ਸਵੇਰੇ ਇੱਕ ਨਦੀ ਦਾ ਪਾਣੀ ਤਾਂ ਸ਼ਾਮ ਨੂੰ ਦੂਸਰੀ ਨਦੀ ਦਾ। ਕਦੇ ਲੰਮਾ ਸਮਾਂ ਇੱਕ ਇਲਾਕਾ ਜਾਂ ਇੱਕ ਇਲਾਕੇ ਦੇ ਵਿੱਚ ਚੱਕਰ ਕੱਟਦੀ ਰਹਿੰਦੀ ਹੈ, ਤੇ ਕਦੇ ਦੂਰ ਦਰਾਜ ਦੇ ਇਲਾਕਿਆਂ ਦੇ ਵੱਲ ਅਜਿਹਾ ਕੂਚ ਕਰਦੀ ਹੈ ਕਿ ਸਾਲਾਂ ਦੇ ਸਾਲ ਨਿਕਲ ਜਾਂਦੇ ਨੇ। ਜਦ ਉਹ ਵਾਪਸ ਉਹਨਾਂ ਦੀ ਪਗਡੰਡੀਆਂ ਤੇ ਰਾਹਾਂ ਦੇ ਉੱਤੇ ਮੁੜ ਪਰਤਦੀ ਹੈ, ਤਦ ਤੱਕ ਇਹਨਾਂ ਪਗਡੰਡੀਆਂ ਨੂੰ ਉਹਨਾਂ ਕਦਮਾਂ ਦੀ ਪਛਾਣ ਨਹੀਂ ਰਹਿੰਦੀ। ਉਹ ਜਾਣ ਜਾਂਦੀਆਂ ਨੇ ਕਿ ਇਹਨਾਂ ਦੇ ਵਿੱਚ ਕੁਝ ਜਾਣੇ ਪਛਾਣੇ ਨੇ, ਕੁਝ ਲੰਮੇ ਸਫ਼ਰਾਂ ਨੂੰ ਅਗਾਂਹ ਨਿਕਲ ਗਏ ਨੇ, ਜਿਨ੍ਹਾਂ ਨੇ ਕਦੇ ਵੀ ਨਹੀਂ ਪਰਤਣਾ ਹੁੰਦਾ। ਉਦੋਂ ਉਹਨਾਂ ਨੂੰ ਯਾਦ ਕਰਦੀਆਂ ਨੇ ਤੇ ਸਗੋਂ ਮਨਾਉਂਦੀਆਂ ਹਨ, ਤੇ ਪੁਰਾਣੀਆਂ ਯਾਦਾਂ ਨੂੰ ਸਾਂਭਦੇ ਹੋਏ ਨਵੀਆਂ ਦੇ ਨਾਲ ਸਾਂਝ ਪੈਦਾ ਕਰ ਲੈਂਦੀਆਂ ਨੇ। ਉਹਨਾਂ ਨੂੰ ਭੀਮਾ ਦਾਦਾ ਤੇ ਪੈਰਾਂ ਦੀ ਨਰਮ ਪਿਆਰੀ ਛੂ ਅਜੇ ਤੱਕ ਯਾਦ ਹੈ। ਭੀਮਾ ਬਸਤਰ ਦੀਆਂ ਪਗਡੰਡੀਆਂ ਤੋਂ ਉੱਠ ਕੇ ਸਮੁੱਚੀ ਫਿਜ਼ਾ ਦੇ ਵਿੱਚ ਜਿਹੜਾ ਸੀ ਫੈਲ ਗਿਆ। ਉਹ ਜੰਗਲ, ਹਵਾ, ਨਦੀਆਂ ਤੇ ਕੁੱਲ ਕਾਇਨਾਤ ਦਾ ਹਿੱਸਾ ਹੋ ਨਿਬੜਿਆ। ਕਿਸੇ ਵੀ ਪਿੰਡ ਦੇ ਵਿੱਚ ਜਾਓ ਤੇ ਤੁਸੀਂ ਜਾਣੋਗੇ ਕਿ ਲੋਕ ਉਸ ਨੂੰ ਅਜੇ ਤੱਕ ਭੁੱਲੇ ਨਹੀਂ। ਜਦ ਗੁਰੀਲੇ ਉਸਦਾ ਗੀਤ ਗਾਉਂਦੇ ਨੇ ਤਾਂ ਪਿੰਡ ਦੇ ਲੋਕ ਨਾਲ ਸ਼ਾਮਲ ਹੋ ਜਾਂਦੇ ਆ। ਜਦੋਂ ਗੁਰੀਲੇ ਉਸਦਾ ਗੀਤ ਗਾਉਣ, ਗੁਰੀਲਾ ਜ਼ਿੰਦਗੀ ਦਾ ਲੋਕਾਂ ਦੇ ਡੂੰਘੇ ਸਾਥ ਤੋਂ ਬਿਨਾਂ ਅੰਦਾਜ਼ਾ ਕਰਨਾ ਮੁਸ਼ਕਲ ਹੈ। ਇਸ ਸਾਥ ਤੋਂ ਬਿਨਾਂ ਇਹ ਸੰਭਵ ਹੀ ਨਹੀਂ। ਤਿੰਨ ਡੰਗ ਦੀ ਰੋਟੀ ਮੰਗਣ ਵਾਲਾ ਢਿੱਡ ਜਦੋਂ ਖਾਲੀ ਜੇਬ ਦੇ ਵਾਲੇ ਵੱਲ ਜਿਹੜਾ ਧਿਆਨ ਦੇ ਨਾਲ ਦੇਖਦਾ ਹੈ, ਤਾਂ ਇਹ 2-4 ਦਿਨਾਂ ਤੋਂ ਵੱਧ ਨਹੀਂ ਕੱਟ ਸਕਦਾ। ਜੇ ਗੁਰੀਲਾ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਨਹੀਂ ਹੈ ਤਾਂ ਉਹ ਜਿੰਦਾ ਨਹੀਂ ਰਹਿ ਸਕਦਾ। ਇਹ ਦਸਤੇ ਜਿਹੜੇ ਹਰ ਵਕਤ ਪਿੰਡੋ ਪਿੰਡ ਘੁੰਮਦੇ ਰਹਿੰਦੇ ਨੇ, ਜੇ ਲੋਕਾਂ ਦੇ ਦੁੱਖ ਸੁੱਖ ਦੇ ਸਾਥੀ ਨਹੀਂ ਹੋਣਗੇ ਤਾਂ ਉਹਨਾਂ ਦੀ ਉਮਰ ਜ਼ਿਆਦਾ ਲੰਮੀ ਨਹੀਂ ਹੋ ਸਕਦੀ, ਭੁੱਖੇ ਹੀ ਮਾਰੇ ਜਾਣਗੇ। ਜਦ ਦਸਤਾ ਪਹੁੰਚਦਾ ਹੈ ਤਾਂ ਪਗਡੰਡੀਆਂ ਰਾਹੀਂ ਖਬਰ ਪਹੁੰਚ ਜਾਂਦੀ ਹੈ ਤੇ ਸਾਰੇ ਦਾ ਸਾਰਾ ਪਿੰਡ ਉਮੜ ਕੇ ਆਣ ਪਹੁੰਚਦਾ ਹੈ। ਜਦ ਲੰਮਾ ਸਮਾਂ ਨਹੀਂ ਪਹੁੰਚਦਾ ਤਾਂ ਰਾਹ ਉਦਾਸ ਹੋ ਜਾਂਦੇ ਨੇ, ਪਿੰਡ ਨੂੰ ਚਿੰਤਾ ਲੱਗ ਜਾਂਦੀ ਹੈ। ਗੁਰੀਲੇ ਨਹੀਂ ਆਉਣਗੇ ਤਾਂ ਇਸਦਾ ਸਿੱਧਾ ਅਰਥ ਇਹ ਹੋਵੇਗਾ ਕਿ ਪੁਲਿਸ ਆਵੇਗੀ। ਹੁਣ ਪੁਲਿਸ ਦੇ ਆਉਣ ਦਾ ਮਤਲਬ ਹਰ ਆਦਿਵਾਸੀ ਜਾਣਦਾ ਹੈ ਕਿ ਕੀ ਕੁਝ ਵਾਪਰੇਗਾ। ਲੋਕ ਗੁਰੀਲਿਆਂ ਦੀ ਉਡੀਕ ਕਰਦੇ ਹੈ, ਗੁਰੀਲੇ ਲੋਕਾਂ ਦੇ ਦੁੱਖਾਂ ਨੂੰ ਵੰਡਾਉਂਦੇ ਨੇ। ਉਹਨਾਂ ਦੇ ਦਰਮਿਆਨ ਦੀ ਦਵੱਲੀ ਸਾਂਝ ਦੋਵਾਂ ਧਿਰਾਂ ਦੀ ਜ਼ਿੰਦਗੀ ਦੀ ਜਾਮਣ ਹੈ। ਜਿਸ ਦਸਤੇ ਦੇ ਨਾਲ ਮੈਂ ਨਵਾਂ ਇਲਾਕਾ ਗਾਉਣਾ ਸ਼ੁਰੂ ਕੀਤਾ ਤਾਂ ਉਸਦਾ ਕਮਾਂਡਰ ਹਸਮੁੱਖ ਤਬੀਅਤ ਦਾ ਨੌਜਵਾਨ ਹੈ। ਸੋਮਾ, ਸੋਮੰਨਾ, ਸੋਮਾ ਦਾਦਾ, ਸੋਮ ਭਾਈ, ਜਿਹਦਾ ਜੋ ਵੀ ਦਿਲ ਕਰਦਾ ਹੈ ਉਸਨੂੰ ਉਸੇ ਤਰ੍ਹਾਂ ਹੀ ਬੁਲਾ ਲੈਂਦਾ। ਉਹ ਸਾਲ ਭਰ ਤੋਂ ਇਸੇ ਇਲਾਕੇ ਦੇ ਵਿੱਚ ਵਿਚਰ ਰਿਹਾ ਤੇ ਹਰ ਪਿੰਡ ਹਰ ਘਰ ਦੇ ਵਿੱਚ ਮਸ਼ਹੂਰ ਹੈ। ਜਿੱਥੇ ਦੂਸਰੇ ਕਮਾਂਡਰ ਇੱਕ ਫਾਸਲਾ ਰੱਖਦੇ ਨੇ, ਉੱਥੇ ਸੋਮਾ ਹਰ ਕਿਸੇ ਦੇ ਨਾਲ ਸਾਂਝ ਪੈਦਾ ਕਰਨ ਦਾ ਸੁਭਾਅ ਰੱਖਦਾ ਹੈ। ਜਦੋਂ ਅਸੀਂ ਖੱਡਾਂ ਤੋਂ ਤੁਰੇ ਤਾਂ ਪਹਿਲਾਂ ਕੰਮ ਨਦੀ ਨੂੰ ਪਾਰ ਕਰਨਾ ਸੀ। ਨਦੀ ਕਾਫੀ ਚੌੜੀ ਸੀ, ਕਿਤੋਂ ਕਿਤੋਂ ਬਹੁਤ ਡੂੰਘੀ ਸੀ, ਕਿਤੇ ਲੱਕ ਤੱਕ ਪਾਣੀ ਤੇ ਕਿਤੇ ਗਲ ਤੱਕ ਤੇ ਕਿਤੇ ਸਿਰ ਤੋਂ ਵੀ ਉੱਪਰ। ਬਹੁਤ ਮਾਹਰ ਵਿਅਕਤੀ ਜਿਸ ਨੂੰ ਇਸਦੇ ਤਲ ਦੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਹੋਵੇ, ਇਸ ਨੂੰ ਤੁਰ ਕੇ ਵੀ ਪਾਰ ਕਰ ਸਕਦਾ ਸੀ।
ਪਰ ਅਜਿਹਾ ਮਾਹਰ ਦਸਤੇ ਦੇ ਵਿੱਚ ਕੋਈ ਵੀ ਨਹੀਂ ਸੀ। ਸੋ ਮੰਨਾ ਨੇ ਇੱਕ ਨੌਜਵਾਨ ਤੋਂ ਇੱਕ ਰੱਸਾ ਲਿਆ ਤੇ ਉਸਦਾ ਇੱਕ ਸਿਰਾ ਇੱਕ ਦਰਖਤ ਦੇ ਤਣੇ ਦੇ ਨਾਲ ਬੰਨਿਆ ਤੇ ਦੂਸਰੇ ਨੂੰ ਉੱਚਾ ਕਰਕੇ ਬੋਲਿਆ, ਲੋ ਬਈ, ਜਿਹੜਾ ਸਭ ਤੋਂ ਘੱਟ ਤੈਰਨਾ ਜਾਣਦਾ ਇਸ ਸਿਰੇ ਨੂੰ ਜਿਹੜਾ ਪਾਰ ਲੈ ਜਾਵੇ ਤੇ ਕਿਸੇ ਨੇ ਕਹਿੰਦਾ ਕਿਸੇ ਰੁੱਖ ਦੇ ਨਾਲ ਬੰਨ ਦੇਵੇ। ਸਭ ਜਣਿਆਂ ਦੇ ਵਿੱਚ ਥੋੜੀ ਜਿਹੜੀ ਸੀ ਖੁਸਰ ਫੁਸਰ ਹੋਈ। ਇੱਕ ਜਣਾ ਨਿਤਰਿਆ ਤੇ ਰੱਸੇ ਦੇ ਲਈ ਹੱਥ ਅੱਗੇ ਵਧਾਇਆ। ਤੂੰ ਨਹੀਂ, ਕਹਿੰਦਾ, ਤੂੰ ਤਾਂ ਸਭ ਤੋਂ ਜ਼ਿਆਦਾ ਜਾਣਦਾ ਤੈਰਨਾ, ਜਿਹੜਾ ਸਭ ਤੋਂ ਘੱਟ ਜਾਣਦਾ ਉਹ ਆਵੇ ਮੋਹਰੇ। ਹੁਣ ਖੁਸਰ ਫੁਸਰ ਨਹੀਂ ਹੋਈ। ਕੁਝ ਪਲ ਬੀਤੇ ਤਾਂ ਇੱਕ ਜਣਾ ਜਿਹੜਾ ਸਾਹਮਣੇ ਆ ਗਿਆ। ਤੂੰ ਵੀ ਨਹੀਂ, ਕਹਿੰਦਾ, ਤੂੰ ਵੀ ਕਾਫੀ ਜਾਣਦਾ ਤੈਰਨਾ, ਚੱਲ ਇੜਪਾ। ਕਹਿੰਦਾ ਕਿ ਚੱਲ ਇੜਮਾ, ਤੂੰ ਚੱਲ। ਇੜਮਾ ਵਾਕਈ ਸਭ ਤੋਂ ਘੱਟ ਜਾਣਦਾ ਸੀ, ਪਰ ਮੈਂ ਤਾਂ ਡੁੱਬ ਜਾਵਾਂਗਾ, ਕਹਿੰਦਾ। ਇੜਮਾ ਹੱਸ ਪਿਆ। ਗੁਰੀਲਾ, ਹੂੰ ਗੁਰੀਲਾ, ਲਾਲ ਫੌਜ ਦਾ ਸਿਪਾਹੀ ਆਏ ਤੇ ਕਹਿੰਦਾ ਕਿ ਮੈਂ ਡੁੱਬ ਜਾਵਾਂਗਾ। ਤੂੰ ਡੁੱਬ ਜਾਵੇਂਗਾ ਤਾਂ ਕੁੜੀਆਂ ਦਾ ਕੀ ਬਣੇਗਾ ਵੇ, ਉਹ ਪਾਰ ਨਹੀਂ ਜਾ ਸਕਣਗੀਆਂ ਤੇ ਇਸੇ ਕੰਢੇ ਮਾਰੀਆਂ ਜਾਣਗੀਆਂ। ਚੱਲ ਰੱਸਾ ਫੜ, ਲੱਕ ਨੂੰ ਬੰਨ ਤੇ ਕੁੱਦ ਜਾ ਨਦੀ ਦੇ ਵਿੱਚ, ਡੁੱਬਣ ਲੱਗੇਗਾ ਤਾਂ ਖਿੱਚ ਲਾਂਗੇ ਤੈਨੂੰ। ਇੜਮਾ ਨੇ ਕਿੱਟ ਉਤਾਰੀ ਪਿੱਠ ਤੋਂ ਤੇ ਗੁੱਟ ਦੇ ਨਾਲ ਰੱਸੀ ਬੰਨ ਕੇ ਹੱਥ ਦਾ ਵਲੇਵਾ ਪਾ ਲਿਆ, ਨਦੀ ਦੇ ਵਿੱਚ ਛਾਲ ਮਾਰ ਦਿੱਤੀ। ਨਦੀ ਦੇ ਅੱਧ ਦੇ ਵਿੱਚ ਜਾ ਕੇ ਉਹ ਪਾਣੀ ਦੇ ਵਹਾਅ ਦੇ ਵਿੱਚ ਥੋੜਾ ਜਿਹਾ ਵਿਹਾ ਤੇ ਫਿਰ ਤ੍ਰਿਸ਼ਵੇਂ ਰੁੱਖ ਪਾਰਲੇ ਕੰਢੇ ਨੂੰ ਜਿਹੜਾ ਵਗ ਤੁਰਿਆ। ਬੱਲੇ ਓਏ ਬੱਲੇ, ਇਹ ਹੋਈ ਨਾ ਗੱਲ ਤੇਰੀ। ਇੜਮਾ ਦੇ ਪਾਰ ਲੱਗਣ ਦੇ ਉੱਤੇ ਸੋਮਾ ਨੇ ਤਾੜੀ ਮਾਰ ਦਿੱਤੀ ਤੇ ਹੱਥ ਦੇ ਨਾਲ ਬੱਝੀ ਰੱਸੀ ਨੇ ਇੜਮਾ ਨੂੰ ਹੌਂਸਲਾ ਦਿੱਤਾ ਸੀ, ਪਰ ਇਸ ਤੋਂ ਵੱਧ ਉਹ ਉਸ ਚੁਣੌਤੀ ਨੂੰ ਨਜਿੱਠਣਾ ਚਾਹੁੰਦਾ ਸੀ ਜਿਹੜੀ ਕਦੇ ਵੀ ਉਸਦੇ ਸਾਹਮਣੇ ਆ ਸਕਦੀ ਸੀ। ਉਸਨੂੰ ਰੱਸੀ ਦਾ ਸਹਾਰਾ ਲੈਣ ਦੀ ਇੱਕ ਵਾਰ ਵੀ ਜ਼ਰੂਰਤ ਨਾ ਪਈ ਸੀ, ਜਿਸਦੇ ਕਾਰਨ ਉਹ ਖੁਸ਼ ਸੀ। ਸਿੰਘਾਣਾ ਤੇ ਪਹਿਲਾ ਜਿਹੜਾ ਸੀ ਨਿਤਰਿਆ ਨੌਜਵਾਨ ਸਿੱਧੇ ਹੀ ਛਾਲਾਂ ਲਗਾ ਗਏ, ਪਾਰ ਨਿਕਲ ਗਏ, ਨਦੀ ਪਾਰ ਕਰ ਗਏ। ਉਹਨਾਂ ਦੋਵਾਂ ਨੇ ਕਈ ਚੱਕਰ ਲਾਏ। ਇੱਕ ਜਿਹੜਾ ਸੀਗਾ ਕਿੱਟਾਂ ਤੇ ਹਥਿਆਰਾਂ ਨੂੰ ਪਾਰ ਲਿਜਾਂਦੇ ਰਹੇ। ਸੋਮਾ ਅਖੀਰ ਦੇ ਵਿੱਚ ਪਾਰ ਹੋਇਆ ਤੇ ਕੁੜੀਆਂ ਵੱਲ ਮੂੰਹ ਕਰਕੇ ਬੋਲਿਆ, ਸੁਣੋ ਕੁੜੀਓ, ਤੈਰਨਾ ਸਿੱਖੋ, ਸੌਖੇ ਰਾਹ ਨਾ ਲੱਭਿਆ ਕਰੋ। ਤੁਸੀਂ ਵੀ ਲੜਾਈ ਦੇ ਵਿੱਚ ਉਹ ਤੁਹਾਨੂੰ ਆਸਾਨ ਰਸਤਿਓਂ ਨਿਕਲ ਜਾਣ ਦਾ ਜਿਹੜਾ ਮੌਕਾ ਦੇਣ ਦੇ ਲਈ ਗੋਲੀ ਚਲਾਉਣੀ ਬੰਦ ਨਹੀਂ ਕਰਨਗੇ। ਤੈਰਨਾ ਨਾ ਆਵੇ ਤਾਂ ਦਰਿਆ ਗੁਰੀਲੇ ਦਾ ਦੁਸ਼ਮਣ ਹੈ, ਆਉਂਦਾ ਹੋਵੇ ਤਾਂ ਦੋਸਤ ਹੈ। ਉਸਦੀ ਗੱਲ ਸੁਣ ਕੇ ਉਸਦੇ ਦਸਤੇ ਦੀਆਂ ਪੰਜੇ ਕੁੜੀਆਂ ਹੱਸ ਪੈਂਦੀਆਂ ਨੇ। ਰਾਤ ਦਾ ਡੇਰਾ ਪਰਲੇ ਪਾਰ ਹੀ ਲਾ ਲਵਾਂਗੇ। ਨੇੜਲੇ ਪਿੰਡੋਂ ਰਾਸ਼ਨ ਆ ਗਿਆ, ਮੱਛੀ ਨੁੱਕਾ ਤੇ ਕੇਕੜੇ ਦੀ ਚਟਨੀ ਬਣ ਗਈ। ਜੰਗਲ ਦੇ ਵਿੱਚ ਇਸ ਤੋਂ ਵਧੀਆ ਤੇ ਸਵਾਦੀ ਜਿਹੜਾ ਭੋਜਨ ਹੋਰ ਹੋ ਹੀ ਨਹੀਂ ਸਕਦਾ ਸੀ ਤੇ ਨਾ ਹੀ ਹੈ। ਕੁੜੀਆਂ ਦੇ ਕਾਰਨ ਉਹਨਾਂ ਨੂੰ ਹਰ ਵਾਰ ਉਹੀ ਰਸਤਾ ਲੈਣਾ ਪੈਂਦਾ ਜਿੱਥੇ ਨਦੀ ਦਾ ਪਾਣੀ ਸਭ ਤੋਂ ਘੱਟ ਹੋਵੇ। ਕਈ ਵਾਰ ਇਸਦਾ ਮਤਲਬ ਹੁੰਦਾ ਹੈ ਕਿ ਕਈ ਘੰਟੇ ਦਾ ਵਾਧੂ ਸਫ਼ਰ ਕਰਨਾ। ਤਾਲਪੇਰ ਤੇਲਗੂ ਨਾਂ ਹੈ ਚਿੰਤਾ, ਜਾਣੀ ਕਿ ਚਿੰਤਾ ਨਦੀ ਕਈ ਥਾਵਾਂ ਤੋਂ ਬਹੁਤ ਡੂੰਘੀ ਹੈ, ਪਰ ਇਹੀ ਥਾਵਾਂ ਸਭ ਤੋਂ ਸੁਰੱਖਿਅਤ ਵੀ ਨੇ। ਸੋਮਾ ਚਾਹੁੰਦਾ ਹੈ ਕਿ ਰੱਸੇ ਦੀ ਵੀ ਜ਼ਰੂਰਤ ਨਾ ਪਵੇ ਤੇ ਵੱਧ ਤੋਂ ਵੱਧ ਸਮੇਂ ਦੀ ਬੱਚਤ ਹੋਵੇ ਤੇ ਹਰ ਕੋਈ ਸਿਰ ਉੱਤੇ ਕਿੱਟ ਦੇ ਉੱਤੇ ਬੰਦੂਕ ਬੰਨ ਕੇ ਪਾਰ ਨਿਕਲ ਸਕਣ ਦੀ ਜਾਂਚ ਸਿੱਖੇ। ਗੋਦਾਵਰੀ ਦੇ ਇਲਾਕੇ ਦੇ ਵਿੱਚ ਇਸ ਤੋਂ ਬਿਨਾਂ ਗੁਜ਼ਾਰਾ ਨਹੀਂ ਸੀ ਹੋ ਸਕਦਾ। ਕੀ ਪਤਾ ਕਿਹੜੀ ਟੁਕੜੀ ਕਦੋਂ ਕਿਸ ਪਾਸੇ ਰਵਾਨਾ ਕਰਨੀ ਪੈ ਜਾਵੇ। ਸੋਮਾ ਵਰੰਗਲ ਤੋਂ ਬਦਲ ਕੇ ਆਇਆ, ਜਿੱਥੇ ਉਂਗਲ ਨੂੰ ਹਮੇਸ਼ਾ ਘੋੜੇ ਉੱਤੇ ਹੀ ਰੱਖਣਾ ਪੈਂਦਾ, ਉਹ ਖਤਰਨਾਕ ਜਗ੍ਹਾ। ਉਸ ਤੋਂ ਵੀ ਉੱਥੇ ਬੰਦੂਕ ਮੋਢੇ ਉੱਪਰ ਨਹੀਂ ਲਟਕਾਈ ਜਾਂਦੀ, ਇੰਨਾ ਵੀ ਵਕਤ ਨਹੀਂ ਮਿਲਦਾ ਕਿ ਤੁਸੀਂ ਬੰਦੂਕ ਨੂੰ ਮੋਢੇ ਤੋਂ ਉਤਾਰ ਕੇ ਸਿੱਧਾ ਕਰ ਸਕੋ। ਤੁਸੀਂ ਚੌਕਸੀ ਤੋਂ ਉੱਕੇ ਨਹੀਂ ਕਿ ਨਿਸ਼ਾਨਾ ਬਣ ਜਾਣ ਦਾ ਖਤਰਾ ਸਹੇੜਿਆ ਨਹੀਂ। ਬਸਤਰ ਵਿਚਲੀ ਜਿਹੜੀ ਹਾਲਤ ਹੈ ਸੁਖਾਵੀ ਹੈ, ਸੜਕਾਂ ਦਾ ਜਾਲ ਨਹੀਂ, ਮੰਡੀ ਦੇ ਨਾਲ ਡੂੰਘਾ ਰਿਸ਼ਤਾ ਨਹੀਂ, ਬਾਹਰਲੀ ਆਮਦੋ ਰਫਤ ਨਹੀਂ, ਦੁਸ਼ਮਣ ਦੀ ਦੰਦਨਾਉਂਦੀ ਹੋਈ ਗਸ਼ਤ ਨਹੀਂ। ਇੱਥੇ ਗੁਰੀਲੇ ਸਵੈ ਨਿਰਭਰ ਆਰਥਿਕਤਾ ਉਸਾਰਨ ਦੇ ਯਤਨਾਂ ਦੇ ਵਿੱਚ ਨੇ। ਜਦੋਂ ਇਹ ਸਥਿਤੀ ਹੋਣ ਦੇ ਵਿੱਚ ਆ ਗਈ ਤਾਂ ਦੁਸ਼ਮਣ ਨੂੰ ਵੀ ਡਾਢੀ ਤਕਲੀਫ ਹੋਵੇਗੀ ਤੇ ਗੁਰੀਲੇ ਵੀ ਜ਼ੋਰਦਾਰ ਤਾਕਤ ਬਣ ਕੇ ਉੱਭਰ ਆਉਣਗੇ। ਅਜੇ ਇਹ ਇਲਾਕੇ ਗੁਰੀਲਾ ਆਧਾਰ ਇਲਾਕਿਆਂ ਦੀ ਪੱਧਰ ਦੇ ਉੱਤੇ ਨਜ਼ਦੀਕ ਹੀ ਪਹੁੰਚੇ ਨੇ। ਸੋਮਾ ਫੌਜੀ ਟ੍ਰੇਨਿੰਗ ਅਤੇ ਵਿਕਾਸ ਕੰਮਾਂ ਦੇ ਦੌਰਾਨ ਦੋਵਾਂ ਦੇ ਉੱਤੇ ਜ਼ੋਰ ਲਗਾ ਰਿਹਾ। ਉਸਦਾ ਦਸਤਾ
ਜਿਸ ਰਸਤਿਓ ਵੀ ਲੰਘਦਾ ਆਪਣੇ ਨਿਸ਼ਾਨ ਮੇਸਦਾ ਜਾਂਦਾ। ਨੰਗੀ ਜ਼ਮੀਨ ਦੇ ਨਾਲ ਉਹ ਘਾਹ ਦੇ ਉੱਤੇ ਚੱਲਣ ਨੂੰ ਤਰਜੀਹ ਦਿੰਦੇ ਨੇ। ਉਸਦੇ ਦਸਤੇ ਨੂੰ ਜਿਹੜਾ ਚਾਹ ਮਿਲੇ ਨਾ ਮਿਲੇ, ਪਰ ਰੋਜ਼ ਸਵੇਰੇ ਛੋਲੇ ਮਟਰ ਤੇ ਮੂੰਗਫਲੀ ਜ਼ਰੂਰ ਮਿਲਦੀ ਹੈ। ਉਹ ਕਹਿੰਦਾ ਕਿ ਚਾਹ ਦਾ ਕੀ ਹੈ, ਚੰਗਾ ਹੈ ਕਿ ਦੁੱਧ ਨੂੰ ਬਿਮਾਰਾਂ ਵਾਸਤੇ ਬਚਾ ਕੇ ਰੱਖਿਆ ਜਾਵੇ। ਆਪਣੇ ਦਸਤੇ ਦੇ ਵਿੱਚ ਉਹ ਕਦੇ ਕਿਸੇ ਨੂੰ ਮਲੇਰੀਆ ਨਹੀਂ ਸੀ ਹੋਣ ਦਿੰਦਾ। ਮਲੇਰੀਏ ਦਾ ਮਤਲਬ ਹੈ ਕਿ ਗੁਰੀਲੇ ਨੂੰ 7 ਦਿਨਾਂ ਵਾਸਤੇ ਨਕਾਰਾ ਕਰ ਦੇਣਾ ਤੇ ਮੱਛਰ ਦੀ ਪੂਜਾ ਕਰਨਾ। ਇਹ ਵੀ ਕੋਈ ਬਿਮਾਰੀ ਹੈ ਜਿਹੜੀ ਸਾਡੀ ਤਾਕਤ ਨੂੰ ਖਾਂਦੀ ਰਹੀ। ਉਹ ਕਹਿੰਦਾ ਹੈ ਕਿ ਦਸਤੇ ਦੇ ਵਿੱਚ ਉਹ ਬਕਾਇਦਾ ਮਲੇਰੀਆ ਜਿਹੜਾ ਪ੍ਰੀ ਵੈਟਿਵ ਡੋਜ਼ ਮਲੇਰੀਆ ਰੋਕੂ ਦਵਾਈ ਦੀ ਖੁਰਾਕ ਦੀ ਤਕਸੀਮ ਕਰਦਾ ਹੈ। ਸ਼ਾਮ ਨੂੰ ਅਸੀਂ ਜਿਸ ਪਿੰਡ ਪਹੁੰਚੇ ਉਸ ਪਿੱਛੇ ਗੁੜੇਮ ਲੱਗਦਾ ਸੀ ਤੇ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਸ ਇਲਾਕੇ ਦੇ ਵਿੱਚ ਹਰ ਪਿੰਡ ਪਿੱਛੇ ਹੀ ਗੁੜੇਮ ਲੱਗਾ ਹੋਇਆ ਹੈ। ਕਾਲ ਗੁੜੇਮ, ਪੇਰ ਗੁੜੇਮ, ਰਾਜ ਗੁੜੇਮ ਵਗੈਰਾ ਵਗੈਰਾ। ਸੋਮਾ ਜਿਹੜਾ ਸੀ ਤਕਰੀਬਨ ਹਰ ਘਰ ਦੇ ਵਿੱਚ ਗਿਆ। ਕਹਿੰਦਾ ਹੈ ਕੀ ਹਾਲ ਹੈ ਵੜੇਵੇ ਮੜਿਅਮ, ਕੀ ਹਾਲ ਹੈ ਵੜੇਵੇ ਸੋਰੀ ਕੀ ਹਾਲ ਹੈ ਵਿੜਮੇ ਮੜਿਅਮ, ਕੀ ਹਾਲ ਹੀ ਮਾਸੇ ਮੜਿਅਮ ਮੜਕਮ। ਉਹ ਘਰ ਅੰਦਰ ਜਾਂਦਾ ਹੈ, ਬੱਚਿਆਂ ਨੂੰ ਮੋਢਿਆਂ ਦੇ ਉੱਤੇ ਚੁੱਕਦਾ ਹੈ, ਮੁਰਗੀਆਂ ਦੇ ਖੋਲੇ ਦੇ ਵਿੱਚ ਨਜ਼ਰ ਮਾਰਦਾ ਹੈ, ਬੱਕਰੀਆਂ ਨੂੰ ਜਿਹੜਾ ਥਪਤ ਪਾਉਂਦਾ ਹੈ। ਜਦ ਉਹ ਇੜਮੇ ਦੇ ਵਿਹੜੇ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਉਹ ਬਰਤਨ ਮਾਂਜ ਕੇ ਹਟੀ ਸੀ ਅਜੇ। ਗਾਗਰ ਚੁੱਕ ਕੇ ਉਹ ਨਲਕੇ ਤੋਂ ਪਾਣੀ ਲੈਣ ਤੁਰੀ ਤਾਂ ਸੋਮਾ ਨੇ ਜਿਹੜਾ ਸੀ ਉਸ ਤੋਂ ਗਾਗਰ ਲੈ ਲਈ। ਮੁੰਡੇ ਕਿੱਥੇ ਹੀ, ਵੱਡਾ ਸ਼ਿਕਾਰ ਨੂੰ ਗਿਆ ਏ ਤੇ ਛੋਟਾ ਉਹ ਫਿਰਦਾ ਹੈ। ਉਸਨੇ ਵਿਹੜੇ ਤੋਂ ਪਾਰ ਖੜੇ ਨਿੱਕੇ ਵੱਲ ਉਂਗਲ ਕੀਤੀ। ਉਹਨੂੰ ਕਿਉਂ ਨਹੀਂ ਕਹਿੰਦੀ ਪਾਣੀ ਲਿਆ ਦੇਵੇ ਤੈਨੂੰ, ਉਹ ਕਿੱਥੇ ਕਰਦੇ ਨੇ ਅਜਿਹਾ ਕੰਮ। ਤਾੜੀ ਵਾਸਤੇ ਸਮਾਨੀ ਚੜ ਜਾਣਗੇ, ਜਾਣੀ ਕਿ ਦਾਰੂ ਪੀਣ ਦੇ ਲਈ, ਤਾੜੀ ਉੱਥੇ ਚੱਲਦੀ ਹੈ ਦਾਰੂ, ਤੇ ਉਹਦੇ ਲਈ ਤਾਂ ਕਹਿੰਦੀ ਅਸਮਾਨ ਨੂੰ ਚੜ ਜਾਂਦੇ ਆ ਪਰ ਪਾਣੀ ਨਹੀਂ ਲਿਆ ਕੇ ਦਿੰਦੇ। ਗਾਵਾਂ ਚਰਾ ਲਿਆਉਣਗੇ ਪਰ ਪਾਣੀ ਨਹੀਂ ਜਿਹੜਾ ਡੋਣਗੇ, ਇੜਮੇ ਬੋਲੀ, ਉਹਦੀ ਜਿਹੜੀ ਵਾਈਫ ਹੈ ਉਹ ਬੋਲਦੀ ਹੈ। ਸੁਮੰਨਾ ਨੇ ਛੋਟੇ ਨੂੰ ਸਹਿਨਤ ਦੇ ਨਾਲ ਬੁਲਾਇਆ ਤੇ ਗਾਗਰ ਉਸਦੇ ਹੱਥ ਫੜਾਤੀ, ਭੱਜ ਕੇ ਪਾਣੀ ਲਾਇਆ। ਉਸਨੇ ਕਿਹਾ ਇੜਮੇ ਮਹਿਲਾ ਸੰਘ ਦੀ ਜਿਹੜੀ ਕਾਰਕੁਨ ਹੈ, ਕੋਸਾ ਜਿਹੜਾ ਹੈ ਉਸਦਾ ਵੱਡਾ ਪੁੱਤਰ ਹੈ ਤੇ ਪਿੰਡ ਜਿਹੜਾ ਹੈ ਮਿਲੀ ਸ਼ੀਏ ਦਾ ਜਿਹੜਾ ਮੈਂਬਰ ਹੈ, ਉਹ ਚੰਗਾ ਤੀਰ ਅੰਦਾਜ਼ ਹੈ। ਕੋਸਾ 11 ਬੇਲੀਆਂ ਦੇ ਨਾਲ ਸ਼ਿਕਾਰ ਨੂੰ ਗਿਆ ਹੋਇਆ ਸੀ ਤੇ ਉਸਨੂੰ ਦਸਤੇ ਦੇ ਆਉਣ ਦਾ ਜਿਹੜਾ ਪਤਾ ਲੱਗਿਆ ਹੋਵੇਗਾ। ਸੋ ਸੁਮੰਨਾ ਨੂੰ ਜਿਹੜਾ ਉਸਦੇ ਜਲਦੀ ਹੀ ਪਰਤ ਆਉਣ ਦੀ ਆਸ ਸੀ। ਮਿਲੀਸ਼ੀਏ ਦੇ ਜਿਹੜੇ ਦਸਤੇ ਤਕਰੀਬਨ ਹਰ ਪਿੰਡ ਦੇ ਵਿੱਚ ਹੀ ਮੌਜੂਦ ਨੇ। ਸੁਮੰਨਾ ਜਲਦੀ ਹੀ ਹੋਰ ਗੁਰੀਲਾ ਦਸਤੇ ਖੜੇ ਕਰਨ ਦੀ ਯੋਜਨਾ ਬਣਾਈ ਬੈਠਾ ਹੈ। ਪੁਰਾਣੇ ਦਸਤੇ ਨੂੰ ਕਿਸੇ ਹੋਰ ਇਲਾਕੇ ਦੇ ਵੱਲ ਰਵਾਨਾ ਕਰ ਦਿੱਤਾ ਜਾਵੇਗਾ। ਇੱਥੋਂ ਦੀ ਸੁਰੱਖਿਆ ਦਾ ਕੰਮ ਨਵੇਂ ਦਸਤੇ ਨੂੰ ਸੌਂਪ ਦਿੱਤਾ ਜਾਊ। ਬਸ ਇੱਕ ਘਾਟ ਹੈ ਕਿ ਸਾਡੇ ਕੋਲ ਲੋੜੀਂਦੇ ਹਥਿਆਰ ਨਹੀਂ। ਜਿਵੇਂ ਜਿਵੇਂ ਇਹ ਜ਼ਰੂਰਤ ਪੂਰੀ ਹੁੰਦੀ ਗਈ ਅਸੀਂ ਦਸਤੇ ਉਸਾਰਦੇ ਜਾਵਾਂਗੇ। ਤੇ ਉਹ ਕਹਿੰਦਾ ਹੈ ਕਿ ਉਹਨਾਂ ਵਾਸਤੇ ਕਮਾਂਡਰ ਵੀ ਚਾਹੀਦੇ ਨੇ। ਸੁਮੰਨਾ ਨੂੰ ਯਕੀਨ ਹੈ ਕਿ ਕਮਾਂਡਰ ਆਪਣੇ ਆਪ ਉਭਰਦੇ ਆਉਣਗੇ। ਇੜਮੇ ਤੋਂ ਰੁਖਸਤ ਲੈ ਕੇ ਜਿਹੜਾ ਸੀ ਉਸਨੇ ਸਾਰੇ ਪਿੰਡ ਦਾ ਤੂਫਾਨੀ ਚੱਕਰ ਲਾਇਆ। ਰਾਤ ਨੂੰ ਸਾਰੇ ਸੰਘਾਂ ਦੀਆਂ ਵੱਖ ਵੱਖ ਬੈਠਕਾਂ ਬੁਲਾਈਆਂ। ਸਵੇਰੇ ਸਾਰੇ ਪਿੰਡ ਦੀ ਆਮ ਸਭਾ ਦੇ ਵਿੱਚ ਪਿੰਡ ਦੇ ਮਾਮਲੇ ਵਿਚਾਰੇ। ਸੁਮੰਨਾ ਨੂੰ ਵੀ ਇਸੇ ਹੀ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਸੀ ਜਿਵੇਂ ਰਾਜੇਸ਼ ਨੂੰ ਸੀ। ਕੋਸਾ ਤੇ ਉਸਦੇ ਦੋਸਤ ਸ਼ਾਮ ਨੂੰ ਸੂਰ ਦਾ ਸ਼ਿਕਾਰ ਕਰ ਲਿਆਏ, ਸੋ ਰਾਤ ਦਾ ਖਾਣਾ ਵਿਸ਼ੇਸ਼ ਦਾਵਤ ਬਣ ਗਏ। ਮਿਲੀਸ਼ੀਏ ਦੇ ਜਿਹੜੇ ਮੈਂਬਰ ਰਾਤ ਭਰ ਦਸਤੇ ਦੇ ਨਾਲ ਰਹੇ, ਸੁਮੰਨਾ ਦੇਰ ਤੱਕ ਉਹਨਾਂ ਦੇ ਨਾਲ ਗੱਲਾਂ ਕਰਦਾ ਰਿਹਾ। ਸਵੇਰੇ ਤੜਕਸਾਰ ਉਸਨੇ ਕੋਚ ਦਾ ਫੈਸਲਾ ਲੈ ਲਿਆ ਤੇ ਹਰ ਕਿਸੇ ਨੂੰ 5 ਮਿੰਟ ਦਾ ਸਮਾਂ ਦਿੱਤਾ ਗਿਆ, ਉਹ ਤਿਆਰ ਹੋ ਜਾਵੇ ਤੇ ਹਾਜ਼ਰੀ ਦੇਵੇ। ਬੂਟ ਪਵਾਉਣ ਦੇ ਉੱਤੇ ਝਿੱਲੀ ਝਾੜ ਕੇ ਤੈਅ ਕਰਨ ਦੇ ਲਈ 3 ਹੀ ਮਿੰਟ ਕਾਫੀ ਸਨ। 5 ਮਿੰਟ ਹੋਣ ਤੱਕ ਹਰ ਕੋਈ ਲਾਈਨ ਦੇ ਵਿੱਚ ਲੱਗ ਚੁੱਕਾ ਸੀ। ਬਕਾਇਦਾ ਕੋਚ ਤੋਂ ਕਈ ਮਿੰਟਾਂ ਪਹਿਲਾਂ ਉਸਨੇ ਜਿਹੜਾ ਸੀ ਸਕਾਊਟ ਟੀਮ ਨੂੰ ਤੋਰ ਦਿੱਤਾ। ਉਹਨੇ ਹੀ ਸਮੇਂ ਦੀ ਵਿੱਥ ਉੱਤੇ ਰੀ ਆਰਗਾਰਡ ਨੂੰ ਜਿਹੜਾ ਸੀ ਚੱਲਣ ਦਾ ਹੁਕਮ ਦੇ ਕੇ ਉਸਨੇ ਕੂਚ ਸ਼ੁਰੂ ਕਰਵਾ ਦਿੱਤਾ। ਜਾਪਦਾ ਰੋਮਨ ਫੌਜ ਵਰਗਾ ਚਾਹੀਦਾ ਹੈ, ਲੜਾਕੂਪਨ ਸਪਾਰਟਕਸ ਦੀ ਜਿਹੜੀ ਫੌਜ ਵਰਗਾ। ਤੇ ਉਸਨੇ ਕਿਹਾ ਨਾਲ ਲੱਗਦਾ ਖੇਤਰ ਉੱਤਰੀ ਤੇਲਗਾਨਾ ਦਾ ਸੀ ਜਿਸ ਕਾਰਨ ਸੁਮੰਨਾ ਅਚਾਨਕ ਹਮਲੇ ਦਾ ਕੋਈ ਖਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦਾ। ਸਵੇਰ ਦੀ ਠੰਡੀ ਠੰਡੀ ਹਵਾ ਦੇ ਵਿੱਚ ਕੋਈ 4 ਕਿਲੋਮੀਟਰ ਤੁਰਨ ਤੋਂ ਬਾਅਦ ਅਸੀਂ ਰੁਕ ਗਏ।
ਜਦ ਤੈਅਸ਼ੁਦਾ ਥਾਂ ਉੱਪਰ ਅਸੀਂ ਪਹੁੰਚੇ ਤਾਂ ਸਕਾਊਟ ਟੀਮ ਉੱਥੇ ਨਹੀਂ ਸੀ। ਉਹ ਦੂਰ ਤੱਕ ਦਾ ਚੱਕਰ ਲਗਾ ਕੇ ਕਾਫੀ ਚਿਰ ਪਿੱਛੋਂ ਮੁੜੀ। ਅਸੀਂ ਘੋੜੇ ਦੇ ਖੁਰ ਦੀ ਸ਼ਕਲ ਦੇ ਵਿੱਚ ਡੇਰਾ ਲਗਾ ਲਿਆ ਤੇ ਸ਼ਾਮ ਨੂੰ ਇੱਕ ਹੋਰ ਦਸਤਾ ਉੱਥੇ ਪਹੁੰਚਿਆ ਤਾਂ ਖੁਰ ਦੀ ਜਿਹੜੀ ਸੀ ਫਾਰਮੇਸ਼ਨ ਨੂੰ ਗੋਲ ਦਾਇਰੇ ਦੇ ਵਿੱਚ ਬਦਲ ਦਿੱਤਾ ਗਿਆ। ਹੁਣ ਚਾਰੇ ਪਾਸੇ ਕਵਰ ਕਰ ਲਏ ਗਏ। ਰਾਤ ਪਈ ਤਾਂ ਫੇਰ ਕੂਚ ਦਾ ਹੁਕਮ ਹੋ ਗਿਆ। ਰਾਤ ਦੇ ਹਨੇਰੇ ਵਿੱਚ 32-33 ਜਾਣਿਆਂ ਦਾ ਇੱਕੋ ਲਾਈਨ ਦੇ ਵਿੱਚ ਗੁਜ਼ਰਨਾ ਆਸਾਨ ਕੰਮ ਨਹੀਂ ਸੀ। ਕਦੇ ਕਿਤੇ ਰੁਕਾਵਟ ਆਣ ਪੈਂਦੀ, ਕਦੇ ਕਿਤੇ। ਸਕਾਊਟ ਟੀਮ ਤੋਂ ਜਿਹੜਾ ਸੀ ਬਿਨਾਂ ਅਸੀਂ ਕਿਸੇ ਨੂੰ ਵੀ ਟਾਰਚ ਦੀ ਵਰਤੋਂ ਕਰਨ ਦਾ ਹੁਕਮ ਨਹੀਂ ਸੀ ਦਿੱਤਾ। ਜਿੱਥੇ ਕਿਤੇ ਕਿਸੇ ਨੂੰ ਰੁਕਾਵਟ ਪੈਂਦੀ, ਇਹ ਕੰਮ ਉਸਦੇ ਅੱਗੜ ਪਿੱਛੜ ਚੱਲਣ ਵਾਲਿਆਂ ਦਾ ਹੁੰਦਾ ਕਿ ਉਹ ਸਮੱਸਿਆ ਨੂੰ ਨਜਿੱਠਣ। ਕਿਤੇ ਵੀ ਜੰਮ ਘਟਾ ਇਕੱਠਾ ਨਹੀਂ ਸੀ ਹੁੰਦਾ। ਬਾਕੀ ਦੀ ਫਾਰਮੇਸ਼ਨ ਆਪਣੀ ਥਾਵੇਂ ਖੜ ਕੇ ਮੁੜ ਤੁਰਨ ਦਾ ਇੰਤਜ਼ਾਰ ਕਰਦੀ। ਉਸ ਰਾਤ ਅਸੀਂ ਕਈ ਖੇਤੁੱਲਾ ਕੋਲੋਂ ਲੰਘੇ ਤੇ ਖੇਤਾਂ ਦੀ ਰਾਖੀ ਕਰਦੇ ਲੋਕ ਜਾਗ ਰਹੇ ਸਨ, ਪਰ ਅਸੀਂ ਕਿਤੇ ਵੀ ਨਾ ਰੁਕੇ। ਲੋਕਾਂ ਵੱਲੋਂ ਵੀ ਕਿਸੇ ਕਿਸਮ ਦੀ ਹਿਲਚੁਲ ਜਾਂ ਸ਼ੋਰ ਸ਼ਰਾਬਾ ਨਾ ਕੀਤਾ ਗਿਆ। ਸਭ ਨੂੰ ਪਤਾ ਸੀ ਕਿ ਕੌਣ ਜਾ ਰਿਹਾ ਤੇ ਦਸਤੇ ਨੂੰ ਪਤਾ ਸੀ ਕਿ ਕਿਹੜਾ ਖੇਤੁਲ ਕਿਸ ਪਰਿਵਾਰ ਦਾ ਹੈ, ਜਾਣੀ ਕਿ ਕਿਹਦੀ ਧਰਤੀ ਕਿਹਦੀ ਹੈ, ਖੇਤ ਕਿਹਦਾ ਹੈ। ਰਸਤੇ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਵੀ ਆਇਆ। ਉੱਥੇ ਕੁਝ ਦੇਰ ਰੁਕ ਕੇ ਸੁਮੰਨਾ ਨੇ ਪਿੰਡ ਦੇ ਕੁਝ ਵਿਅਕਤੀਆਂ ਦੇ ਨਾਲ ਗੱਲਬਾਤ ਕੀਤੀ ਤੇ ਆਪਣਾ ਰੂਟ ਬਦਲ ਲਿਆ। ਕੋਈ 2 ਦਿਨ ਪਹਿਲਾਂ ਉਸ ਪਿੰਡ ਦੇ ਕੋਲੋਂ ਪੁਲਿਸ ਦੀ ਇੱਕ ਵੱਡੀ ਜਿਹੜਾ ਸੀ ਗਸ਼ਤ ਟੁਕੜੀ ਲੰਘੀ ਸੀ, ਜਿਹੜੀ ਅਜੇ ਤੱਕ ਵਾਪਸ ਨਹੀਂ ਸੀ ਮੁੜੀ। ਦਸਤਾ ਪਿੰਡ ਪਾਰ ਦੇ ਨਾਲੇ ਦੇ ਹਿਠਾੜ ਵੱਲ ਜਾਣ ਦੀ ਬਜਾਏ ਉਤਾੜ ਵੱਲ ਨੂੰ ਜਿਹੜਾ ਤੁਰ ਪਿਆ ਸੀ। ਰਾਤ ਦਾ ਡੇਰਾ ਪਿੰਡ ਤੋਂ 1 ਘੰਟੇ ਦੇ ਫਾਸਲੇ ਦੇ ਉੱਤੇ ਪਾਇਆ ਗਿਆ। ਕਿਸੇ ਨੇ ਵੀ ਝਿੱਲੀ ਨਹੀਂ ਵਿਛਾਈ। ਥਕਾਵਟ ਦੇ ਬਾਵਜੂਦ ਵੀ ਹਰ ਕੋਈ ਆਪਣੀ ਕਿੱਟ ਦੇ ਨਾਲ ਢੋ ਲਾ ਕੇ ਅੱਧ ਲੇਟੀ ਹਾਲਤ ਦੇ ਵਿੱਚ ਪੈ ਗਿਆ। ਡੇਰੇ ਦੇ ਆਲੇ ਦੁਆਲੇ ਸਾਰੀ ਰਾਤ ਗਸ਼ਤ ਚੱਲਦਾ ਰਿਹਾ। ਸਵੇਰੇ ਅਜੇ ਮੂੰਹ ਹਨੇਰਾ ਹੀ ਸੀ ਕਿ ਬਿਨਾਂ ਵਿਸਲ ਕਿਤੇ ਹਰ ਕਿਸੇ ਨੂੰ ਜਿਹੜਾ ਸੀ ਜਗਾ ਦਿੱਤਾ ਗਿਆ। ਹਰ ਕੋਈ ਆਪਣੇ ਆਪਣੇ ਕਵਰ ਦੇ ਵਿੱਚ ਇਸ ਤਰ੍ਹਾਂ ਖੜਾ ਹੋ ਗਿਆ ਜਿਵੇਂ ਮੋਰਚਾ ਮੱਲੀ ਦਾ ਹੈ। ਗਸ਼ਤ ਕਰ ਰਹੀ ਇੱਕ ਟੁਕੜੀ ਖਬਰ ਲੈ ਕੇ ਆ ਗਈ ਕਿ ਪੁਲਿਸ ਦਲ ਥੋੜੀ ਹੀ ਫਾਸਲੇ ਦੇ ਉੱਤੇ ਜੰਗਲ ਦੇ ਵਿੱਚੋਂ ਗੁਜ਼ਰ ਰਿਹਾ। ਪੁਲਿਸ ਆਪਣੀ ਗਸ਼ਤ ਤੋਂ ਵਾਪਸ ਪਰਤ ਰਹੀ ਸੀ। ਉਸਨੇ ਉਹ ਰਸਤਾ ਨਹੀਂ ਲਿਆ ਜਿਸਦੇ ਨਾਲ ਦੋਵੇਂ ਧਿਰਾਂ ਆਮੇ ਸਾਹਮਣੇ ਜਿਹੜੀਆਂ ਨੇ ਆਮੋ ਸਾਹਮਣੇ ਹੋ ਜਾਂਦੀਆਂ। ਜੇ ਸਾਨੂੰ ਪਹਿਲਾਂ ਖਬਰ ਹੋ ਗਈ ਹੁੰਦੀ, ਸੁਮੰਨਾ ਹੌਲੀ ਜਿਹੀ ਬੋਲਿਆ, ਘਾਤ ਤਾਂ ਹੁਣ ਵੀ ਲੱਗ ਸਕਦੀ ਹੈ। ਕਿਸੇ ਹੋਰ ਦੀ ਆਵਾਜ਼ ਆ ਗਈ। ਦੇਰ ਹੋ ਚੁੱਕੀ ਹੈ, ਸੁਮੰਨਾ ਨੇ ਜਵਾਬ ਦਿੱਤਾ। ਜਦ ਦੂਸਰੀਆਂ 2 ਟੁਕੜੀਆਂ ਗਸ਼ਤ ਤੋਂ ਮੁੜੀਆਂ ਤਾਂ ਉਨ੍ਹਾਂ ਮੁਤਾਬਕ ਇਲਾਕੇ ਦੇ ਵਿੱਚ ਕੋਈ ਵੀ ਅਜੀਬ ਤਰ੍ਹਾਂ ਦੀ ਨਕਲੋ ਹਰਕਤ ਮੌਜੂਦ ਨਹੀਂ ਸੀ। ਸੁਮੰਨਾ ਨੇ ਸਿੱਟਾ ਕੱਢਿਆ ਕਿ ਕੋਈ ਵੱਡੀ ਪੁਲਿਸ ਆਪਰੇਸ਼ਨ ਨਹੀਂ ਸੀ ਚੱਲ ਰਿਹਾ। ਪੁਲਿਸ ਨੇ 2 ਸਾਲ ਦੇ ਅਰਸੇ ਬਾਅਦ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਚੱਕਰ ਲਗਾਇਆ ਸੀ ਜਿਸਦਾ ਮਤਲਬ ਸੀ ਕਿ ਉਹ ਫਿਰ ਅਜਿਹਾ ਕਰੇਗੀ। ਜੀਪਾਂ ਦੀ ਵਰਤੋਂ ਪੁਲਿਸ ਨੇ ਬੰਦ ਕਰ ਦਿੱਤੀ ਹੋਈ ਸੀ। ਕਦੇ ਕਦੇ ਉਹ ਭਾਰੀ ਨਫਰੀ ਦੇ ਨਾਲ ਇੱਕ ਪੁਲਿਸ ਸਟੇਸ਼ਨ ਤੋਂ ਦੂਸਰੇ ਤੱਕ ਮਾਰਚ ਕਰਦੀ ਸੀ, ਪਰ ਇਸ ਵਾਰ ਉਨ੍ਹਾਂ ਨੇ ਜੰਗਲ ਦੇ ਵਿੱਚ ਡੂੰਘੇ ਘੁਸ ਆਉਣ ਦਾ ਹੀਆ ਕੀਤਾ ਸੀ। ਸੁਮੰਨਾ ਨੇ ਇਸ ਨੂੰ ਆਉਣ ਵਾਲੇ ਦਿਨਾਂ ਦੇ ਇੱਕ ਸੰਕੇਤ ਵਜੋਂ ਲੈ ਲਿਆ। ਬੁਰੀ ਗੱਲ ਇਹ ਹੈ ਕਿ ਉਨ੍ਹਾਂ ਦੀ ਅਜਿਹਾ ਕਰਨ ਦੀ ਹਿੰਮਤ ਪਈ ਹੈ। ਚੰਗੀ ਇਹ ਹੈ ਕਿ ਉਹ ਹੋਰ ਵੀ ਡੂੰਘਾ ਘੁਸਣਗੇ ਤੇ ਇਸ ਤਰ੍ਹਾਂ ਮੌਕਾ ਦੇਣਗੇ ਸਾਨੂੰ। ਸੁਮੰਨਾ ਪੁਲਿਸ ਦਾ ਡੂੰਘੇ ਜੰਗਲ ਦੇ ਵਿੱਚ ਦਾਖਲਾ ਹੀ ਨਹੀਂ ਸੀ ਬੰਦ ਕਰਵਾਉਣਾ ਚਾਹੁੰਦਾ, ਸਗੋਂ ਠਾਣੇ ਤੋਂ ਠਾਣੇ ਤੱਕ ਦੇ ਮਾਰਚ ਨੂੰ ਵੀ ਰੋਕਣਾ ਚਾਹੁੰਦਾ ਹੈ। ਪੁਲਿਸ ਦੀ ਇਸ ਗਸ਼ਤ ਨੇ ਗੁਰੀਲਿਆਂ ਦੇ ਸੂਚਨਾ ਤਾਣੇ ਬਾਣੇ ਵਿਚਲੀਆਂ ਤੁਰੱਟੀਆਂ ਪ੍ਰਤੀ ਜਿਹੜਾ ਉਂਗਲ ਉਠਾ ਦਿੱਤੇ ਸੀ। ਉਸ ਦਿਨ ਜੰਗਲ ਦੇ ਵਿੱਚ ਅਸੀਂ ਕਿਤੇ ਵੀ ਜ਼ਿਆਦਾ ਸਮਾਂ ਨਹੀਂ ਟਿਕੇ। ਅਗਲੀ ਰਾਤ ਵੀ ਪਹਿਲੀ ਰਾਤ ਵਰਗੀ ਚੌਕਸੀ ਬਰਕਰਾਰ ਰਹੀ। ਤੀਸਰੇ ਦਿਨ ਅਗਲ ਬਗਲ ਦੇ ਕਈ ਪਿੰਡਾਂ ਦੇ ਮਲੇਸ਼ੀਆ ਦਸਤਿਆਂ ਦੇ ਆਗੂਆਂ ਦੀ ਮੀਟਿੰਗ ਹੋਈ। ਸੁਮੰਨਾ ਚਿਹਰੇ ਦੇ ਉੱਤੇ ਤਸੱਲੀ ਦੇ ਭਾਵ ਲੈ ਕੇ ਉਹ ਮੀਟਿੰਗ ਦੇ ਵਿੱਚੋਂ ਬਾਹਰ ਆਇਆ। ਸ਼ਾਇਦ ਅਗਲੀ ਵਾਰ ਉਨ੍ਹਾਂ ਦਾ ਸੂਚਨਾ ਕੇਂਦਰ ਬਿਹਤਰ ਕਾਰਜਗੁਜ਼ਾਰੀ ਜਿਹੜੀ ਦਿਖਾਵੇਗਾ। ਸੁਮੰਨਾ ਦਾ ਦਸਤਾ ਪਹਿਲਾਂ ਦੇ ਸਾਰੇ ਦਸਤਿਆਂ ਦੇ ਨਾਲੋਂ ਮੈਨੂੰ ਵੱਧ ਗਤੀਸ਼ੀਲ ਮਹਿਸੂਸ ਹੋਇਆ। ਉਸਦੀ ਇੱਕ ਵਿਸ਼ੇਸ਼ਤਾ ਇਹ ਸੀ ਕਿ ਹੋਰਨਾਂ ਵਾਂਗ ਭਾਵੇਂ ਉਹ ਜੰਗਲ ਦੇ ਵਿੱਚ ਹੀ ਟਿਕਦਾ ਸੀ, ਪਰ ਉਹ ਹਰ ਪਿੰਡ ਦੇ ਕੋਲ ਰੁਕਦਾ ਤੇ ਉੱਥੇ ਦਾ ਹਾਲ ਜਿਹੜਾ ਚੱਲ ਪਤਾ ਕਰ ਲੈਂਦਾ। ਇੱਕ ਦਿਨ ਇੱਕ ਖੇਤੁਲ ਦੇ ਵਿੱਚ ਬੈਠਿਆ ਉਸਨੇ ਪੁੱਛਿਆ ਕਿ ਜੰਗਲ ਕਿਹੋ ਜਿਹਾ ਲੱਗਾ। ਮੈਂ ਕਿਹਾ ਵਧੀਆ, ਸਗੋਂ ਬਹੁਤ ਹੀ ਖੂਬਸੂਰਤ। ਤੇ ਲੋਕ ਕਹਿੰਦਾ ਕਿੱਦਾਂ, ਜੰਗਲ ਤੋਂ ਵੀ ਚੰਗੇ ਨੇ। ਤੇ ਅਸੀਂ ਕਿੱਦਾਂ ਲੱਗੇ ਤੁਹਾਨੂੰ? ਉਸਦੇ ਅਸੀਂ ਦੇ ਵਿੱਚ ਬਹੁਤ ਕੁਝ ਆ ਜਾਂਦਾ ਸੀ।
ਅਕੀਦੇ, ਰਹਿਣ ਸਹਿਣ, ਬੋਲਚਾਲ, ਔਕੜਾਂ, ਖੁਸ਼ੀਆਂ ਤੇ ਹੋਰ ਕਿੰਨਾ ਕੁਝ। ਉਸਦੇ ਸਵਾਲ ਦਾ ਜਵਾਬ ਓਨਾ ਸੰਖੇਪ ਨਹੀਂ ਸੀ ਹੋ ਸਕਦਾ ਜਿੰਨਾ ਸਵਾਲ ਸੀ। ਮੈਂ ਉਸਨੂੰ ਆਪਣੀ ਹਰ ਉਸ ਜਗਿਆਸਾ ਦੇ ਉੱਤੇ ਘੋਖ ਬਾਰੇ ਦੱਸਿਆ ਜਿਹੜੀ ਮੈਂ ਕਰਨ ਵਾਸਤੇ ਨਿਕਲਿਆ ਸਾਂ। ਫਿਰ ਉਸਨੇ ਕਿਹਾ, ਇਹ ਸਹੀ ਹੈ ਕਿ ਸਾਡੇ ਉੱਤੇ ਕੰਮਾਂ ਦਾ ਬਹੁਤ ਬੋਝ ਹੈ। ਸਾਨੂੰ ਹਾਲਾਤਾਂ ਦੀਆਂ ਸੀਮਾਵਾਂ ਦੇ ਵਿੱਚ ਹੀ ਸਾਰਾ ਕੁਝ ਕਰਨਾ ਪੈ ਰਿਹਾ। ਜਿਸ ਸੀਮਾ ਨੂੰ ਅਸੀਂ ਤੋੜ ਸਕਦੇ ਹਾਂ ਤੋੜ ਦਿੰਦੇ ਹਾਂ। ਅਸਲੀ ਗੱਲ ਇਹ ਹੈ ਕਿ ਇੱਥੇ ਅਸੀਂ ਸੀਮਾਵਾਂ ਦੇ ਨਾਲ ਹੀ ਲੜਦੇ ਹਾਂ। ਸ਼ਾਇਦ ਹਰ ਥਾਂ ਜ਼ਿੰਦਗੀ ਅਜਿਹੀ ਹੀ ਹੈ। ਤੁਸੀਂ ਇੱਕ ਰੁਕਾਵਟ ਦੂਰ ਕਰ ਦਿਓ ਤਾਂ ਦੂਸਰੀ ਖੜੀ ਹੋ ਜਾਂਦੀ ਹੈ। ਇਨਸਾਨ ਨੂੰ ਬਹੁਤ ਸਾਰੀਆਂ ਨਜਾਇਜ਼ ਰੁਕਾਵਟਾਂ ਨੇ ਬੰਨ ਮਾਰਿਆ ਹੋਇਆ। ਇਨ੍ਹਾਂ ਨੇ ਜ਼ਿੰਦਗੀ ਨੂੰ ਰੋਕ ਦਿੱਤਾ। ਅਸੀਂ ਇਹ ਰੁਕਾਵਟਾਂ ਦੂਰ ਕਰਕੇ ਇਨਸਾਨੀ ਜ਼ਿੰਦਗੀ ਵਾਸਤੇ ਰਾਹ ਖੋਲ੍ਹ ਦੇਣਾ ਚਾਹੁੰਦੇ ਹਾਂ। ਤੂੰ ਇਸ ਵਿੱਚ ਪੂਰਾ ਮਜ਼ਾ ਲੈਂਦਾ ਹੈ, ਸ਼ਾਇਦ ਇਸੇ ਲਈ ਜ਼ਿੰਦਾ ਦਿਲ ਹੈ। ਮੇਰੇ ਸ਼ਬਦਾਂ ਦੇ ਉੱਤੇ ਉਹ ਮੁਸਕਰਾ ਪਿਆ। ਉਸਦੇ ਸੁਭਾਅ ਦੇ ਵਿੱਚ ਰੁਕ ਜਾਣਾ ਸ਼ਾਮਲ ਨਹੀਂ ਸੀ। ਉਹ ਕਹਿੰਦਾ ਸੀ ਕਿ ਮੈਂ ਰੁਕਣਾ ਪਸੰਦ ਨਹੀਂ ਕਰਦਾ, ਮੈਂ ਰੁਕ ਨਹੀਂ ਸਕਦਾ। ਰੁਕਾਵਟਾਂ ਉਸਨੂੰ ਪਰੇਸ਼ਾਨ ਨਹੀਂ ਸਨ ਕਰਦੀਆਂ, ਪਰ ਬਸਤਰ ਦੀਆਂ ਨਦੀਆਂ ਵਾਂਗ ਹੀ ਤੁਹਾਡੀ ਗਤੀ ਵੀ ਮਸਤ ਹੈ, ਠਾਠਾਂ ਮਾਰਦੇ ਦਰਿਆਵਾਂ ਦੀ ਗਤੀ ਵਾਂਗ ਨਹੀਂ ਹੈ। ਮੈਂ ਉਸਨੂੰ ਕਿਹਾ, ਧੀਮੀ ਹੈ ਕਿਉਂਕਿ ਅਸੀਂ ਬਹੁਤ ਪੁਰਾਣੇ ਯੁੱਗ ਤੋਂ ਚੀਜ਼ਾਂ ਨੂੰ ਉਠਾ ਰਹੇ ਹਾਂ। ਇੱਥੋਂ ਦੀ ਗਤੀ ਵਿੱਚੋਂ ਵੀ ਹੀ ਜਿਹੜੀ ਨਵੀਂ ਗਤੀ ਨੇ ਵਿਕਸਿਤ ਹੋਣਾ ਹੈ, ਅਸੀਂ ਕਾਹਲੀ ਨਹੀਂ ਕਰ ਸਕਦੇ। ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਇੱਥੋਂ ਦੇ ਬਾਸ਼ਿੰਦਿਆਂ ਨੂੰ ਛੇੜਿਆ ਨਾ ਜਾਵੇ ਤੇ ਉਸੇ ਤਰ੍ਹਾਂ ਰਹਿਣ ਦਿੱਤਾ ਜਾਵੇ ਜਿਵੇਂ ਦੇ ਉਹ ਹਨ। ਉਹ ਉਹਨਾਂ ਨੂੰ ਮਿਊਜ਼ੀਅਮ ਦੇ ਵਿੱਚ ਢਾਲ ਦੇਣਾ ਚਾਹੁੰਦੇ ਨੇ। ਉਹ ਕਹਿੰਦੇ ਨੇ ਕਿ ਇਹਨਾਂ ਨੂੰ ਆਪਣੇ ਆਪ ਜੀਣ ਦਿਓ ਤੇ ਵਿਕਸਿਤ ਹੋਣ ਦਿਓ। ਕਿ ਸਰਮਾਏ ਦਾ ਜਿਹੜਾ ਹਮਲਾ ਇੱਥੋਂ ਦੇ ਵਿਕਾਸ ਨੂੰ ਕੁਦਰਤੀ ਰੂਪ ਦੇ ਵਿੱਚ ਚੱਲਣ ਦੇਵੇਗਾ? ਉਹ ਸਵਾਲ ਕਰਦਾ ਹੈ। ਕਤਾਈ ਨਹੀਂ, ਨਾ ਰਾਏਪੁਰ ਦੇ ਵਿੱਚ, ਨਾ ਰਾਏਪੁਰ ਇਸ ਦੀ ਇਜਾਜ਼ਤ ਦੇਵੇਗਾ, ਨਾ ਹੀ ਭੁਵਨੇਸ਼ਵਰ, ਨਾ ਰਾਂਚੀ, ਨਾ ਭੋਪਾਲ ਤੇ ਨਾ ਹੀ ਦਿੱਲੀ। ਇਹਨਾਂ ਨੂੰ ਪਹਿਲਾਂ ਵੀ ਇਸੇ ਤਰ੍ਹਾਂ ਕਿਸੇ ਨੇ ਰਹਿਣ ਦਿੱਤਾ ਹੈ। ਬੈਲਾਡੀਲਾ ਨੇ ਕੀ ਟਾਟਾ ਨਗਰ ਨੇ ਅਤੇ ਰਹਿਣ ਵੀ ਕੌਣ ਦੇਵੇਗਾ? ਬਹੁਤ ਸਾਰੇ ਸਵਾਲ ਸੀ ਉਹਦੇ। ਸਰਦਾਰ ਸਰੋਵਰ ਪ੍ਰੋਜੈਕਟ ਕੀ ਸੰਸਾਰ ਬੈਂਕ ਕੀ ਵਿਸ਼ਵੀਕਰਨ? ਨਾ ਪਹਿਲਾਂ ਅਜਿਹਾ ਸੀ, ਨਾ ਹੁਣ ਹੋਵੇਗਾ। ਅਸੀਂ ਵਿਕਾਸ ਵਾਸਤੇ ਨਵਾਂ ਰਸਤਾ ਖੋਲ੍ਹਣਾ ਚਾਹੁੰਦੇ ਹਾਂ ਜਿਹੜਾ ਬਰਬਾਦ ਨਾ ਕਰੇ ਸਗੋਂ ਸਿਰਜਣਾ ਕਰਦਾ ਜਾਵੇ, ਜਿਸ ਦੇ ਵਿੱਚ ਲੁੱਟ ਕਸੁੱਟ ਨਾ ਹੋਵੇ। ਇਸੇ ਲਈ ਸਾਨੂੰ ਦਿੱਲੀ ਉੱਤੇ ਕਦਮ ਰੱਖਣ ਦੀ ਜ਼ਰੂਰਤ ਹੈ। ਸੋ ਬੰਦੂਕ ਤੋਂ ਬਿਨਾਂ ਕੋਈ ਹੱਲ ਨਹੀਂ। ਹੋ ਸਕਦਾ ਹੁੰਦਾ ਤਾਂ ਇਸ ਨੂੰ ਚੁੱਕਣ ਦੀ ਜ਼ਰੂਰਤ ਹੀ ਨਾ ਪੈਂਦੀ, ਕਹਿੰਦਾ ਹੈ ਜੀ। ਦੋਸਤੋ, ਇਹ ਸੀ ਜੀ ਨਾਵਲ ਦੀ ਬਾਤ ਤੇ ਆਖਰ ਦੇ ਵਿੱਚ ਅਲਵਿਦਾਈ ਦੀ ਗੱਲ ਕਰਦੇ ਹਾਂ। ਸਾਲ ਦੇ ਆਖਰੀ ਮਹੀਨੇ ਤੇ ਆਖਰੀ ਹਫ਼ਤੇ ਦੇ ਦਿਨ ਸਨ। ਧੁੱਪ ਚੰਗੀ ਚੰਗੀ ਲੱਗਣ ਲੱਗ ਪਈ ਸੀ। ਖੇਤੂਲ ਦੇ ਵਿੱਚੋਂ ਉੱਠ ਕੇ ਮੈਂ ਬਾਹਰ ਖੇਤਾਂ ਦੇ ਵਿੱਚ ਟਹਿਲਣ ਲੱਗ ਪਿਆ। ਜੰਗਲ ਦੇ ਵਿੱਚ ਵਿਚਰਦੇ ਨੂੰ ਮੈਨੂੰ 2 ਮਹੀਨੇ ਪੂਰੇ ਹੋਣ ਵਾਲੇ ਸਨ। ਸਤਨਾਮ ਜੀ ਲਿਖਦੇ ਆ, ਖੇਤੂਲ ਦੇ ਵਿੱਚ ਸਮੰਨਾ ਦੇ ਸਵਾਲ ਦਾ ਜਵਾਬ ਦਿੰਦਿਆਂ ਇਹ ਸਾਰਾ ਸਮਾਂ ਮੇਰੇ ਜ਼ਿਹਨ ਦੇ ਵਿੱਚ ਇੱਕ ਤੇਜ਼ ਰੀਲ ਵਾਂਗ ਘੁੰਮ ਗਿਆ। ਉਹ ਚੀਜ਼ਾਂ ਜਿਨ੍ਹਾਂ ਨੂੰ ਮੈਂ ਦੂਰ ਤੋਂ ਸੁਣਿਆ ਸੀ, ਹੈਰਾਨ ਹੁੰਦਾ ਸਾਂ ਕਿ ਹਕੀਕਤ ਦੇ ਵਿੱਚ ਇਹ ਕਿਵੇਂ ਚੱਲ ਰਹੀਆਂ ਹੋਣਗੀਆਂ। ਉਹਨਾਂ ਨੂੰ ਕਾਫੀ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਜੰਗਲ ਦੇ ਲੋਕਾਂ ਦੀ ਜ਼ਿੰਦਗੀ, ਗੁਰੀਲਿਆਂ ਦਾ ਜੀਵਨ, ਉਹਨਾਂ ਦੇ ਅਕੀਦਿਆਂ ਤੇ ਜਜ਼ਬਿਆਂ ਦੇ ਆਦਿ ਨੂੰ ਉਹਨਾਂ ਦੇ ਨੇੜੇ ਰਹਿ ਕੇ ਜਿਹੜਾ ਦੇਖ ਸਕਿਆ, ਉਹਨਾਂ ਦੀਆਂ ਭਾਵਨਾਵਾਂ ਨੂੰ ਮੈਂ ਜਿੰਨਾ ਵੀ ਵਾਚ ਸਕਿਆ, ਵਾਚਿਆ, ਦੇਖਿਆ, ਬਹੁਤ ਕੁਝ ਹੋਵੇਗਾ ਜਿਹੜਾ ਮੇਰੀ ਪਕੜ ਤੋਂ ਦੂਰ ਰਹਿ ਗਿਆ ਹੋਏਗਾ, ਜਾਂ ਜਿਸ ਦੇ ਵਿੱਚ ਮੈਂ ਡੂੰਘਾ ਨਹੀਂ ਉਤਰ ਸਕਿਆ ਹੋਵਾਂਗਾ। ਫਿਰ ਵੀ ਇਹ ਬਹੁਮੁੱਲਾ ਤੇ ਦਿਲਚਸਪ ਜਿਹੜਾ ਤਜਰਬਾ ਸੀ, ਜਿਸ ਨੂੰ ਮੈਂ ਹੋਰਨਾਂ ਦੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਾਰਾ ਕੁਝ ਭਾਵੇਂ ਮੇਰੀ ਡਾਇਰੀ ਦੇ ਸਫ਼ਿਆਂ ਦੇ ਵਿੱਚ ਟੁੱਟਵੇਂ ਖਿੰਡਵੇਂ ਰੂਪ ਦੇ ਵਿੱਚ ਅੰਕਿਤ ਹੈ, ਪਰ ਇਸ ਨੂੰ ਤਰਤੀਬ ਦੇਣ ਤੇ ਦੂਸਰਿਆਂ ਵਾਸਤੇ ਸਿੱਜਤ ਚਿੱਤਰ ਖਿੱਚਣ ਦੇ ਲਈ ਮੈਨੂੰ ਸਾਰਾ ਕੁਝ ਫਿਰ ਤੋਂ ਖੜਾ ਕਰਨਾ ਪਿਆ ਤੇ ਉਸਨੂੰ ਮੁੜ ਜੀਣਾ ਪਿਆ। ਘਟਨਾਵਾਂ ਤੇ ਪਾਤਰ ਸਾਰੇ ਅਸਲੀ ਨੇ। ਕਿਤੇ ਕਿਤੇ ਮੈਨੂੰ 2 ਪਾਤਰਾਂ ਦਾ ਇੱਕ ਪਾਤਰ ਬਣਾਉਣਾ ਪਿਆ ਤੇ ਜਾਂ ਇੱਕ ਨੂੰ 2 ਦੇ ਵਿੱਚ ਵੰਡਣਾ ਪੈ ਗਿਆ, ਜਾਂ ਫਿਰ ਉਹਨਾਂ ਨੂੰ ਮੈਂ ਅੱਗੇ ਪਿੱਛੇ ਕਰ ਛੱਡਿਆ। ਇਹ ਸਿਰਫ ਲਿਖਤ ਨੂੰ ਦਿਲਚਸਪ ਤੇ ਰੋਚਕ ਬਣਾਉਣ ਦੇ ਲਈ ਕੀਤਾ ਗਿਆ। ਲੱਗਦੀ ਵਾਹ ਮੇਰੀ ਕੋਸ਼ਿਸ਼ ਰਹੀ ਹੈ ਕਿ ਚੀਜ਼ਾਂ ਨੂੰ ਉਸੇ ਤਰ੍ਹਾਂ ਬਿਆਨ ਕੀਤਾ ਜਾਵੇ ਜਿਵੇਂ ਦੀਆਂ ਉਹ ਹਨ, ਨਹੀਂ ਤਾਂ ਇਹ ਹਕੀਕਤ ਨੂੰ ਪ੍ਰਤੀਬਿੰਬਤ ਕਰਨ ਵਾਲਾ ਸਫ਼ਰਨਾਮਾ ਨਾ ਹੋ ਸਕੇ, ਹੋ ਕੇ ਕਿਤੇ ਕਾਲਪਨਿਕ ਵਿਵਰਣ ਜਿਹੜਾ ਹੋ ਗਿਆ ਹੁੰਦਾ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਦਿੱਤੇ ਗਏ ਨਾਮ ਅਸਲੀ ਨਹੀਂ ਨੇ, ਕਿਉਂਕਿ ਅਸਲੀ ਨਾਮ ਤਾਂ ਮੇਰੇ ਪਾਤਰ
ਚਿਰੋਕਣੇ ਛੱਡ ਚੁੱਕੇ ਸਨ। ਉਂਜ ਵੀ ਉੱਥੇ ਕੋਈ ਵੀ ਨਾਮ ਚਿਰਸਥਾਈ ਨਹੀਂ ਹੈ। ਇਲਾਕਾ ਬਦਲਣ ਦੇ ਨਾਲ ਨਾਲ ਨਾਮ ਵੀ ਬਦਲ ਜਾਂਦੇ ਨੇ। ਮੈਂ ਸ਼ਖਸੀਅਤਾਂ ਦਾ ਚਿੱਤਰ ਖਿੱਚਿਆ, ਨਾਵਾਂ ਦਾ ਨਹੀਂ। ਬਾਸੂ ਤੋਂ ਲੈ ਕੇ ਸੁਮੰਨਾ ਤੱਕ ਸਾਰੇ ਹੀ ਲੰਬੀ ਜੰਗ ਲੜਨ ਵਾਲੇ ਬੇਨਾਮ ਸੂਰਮੇ ਨੇ। ਉਹ ਆਪਣਾ ਨਾਮ ਨਹੀਂ ਸਗੋਂ ਮਿਸ਼ਨ ਉਭਾਰਨ ਦੇ ਵਿੱਚ ਯਕੀਨ ਰੱਖਦੇ ਹੈ। ਜਿਸ ਇਲਾਕੇ ਦਾ ਜ਼ਿਕਰ ਕੀਤਾ ਗਿਆ ਉਹ ਦੱਖਣੀ ਬਸਤਰ ਦਾ ਹਿੱਸਾ ਹੈ, ਜਿਸ ਦੇ ਵਿੱਚ ਬੈਰਮਗੜ੍ਹ, ਗੋਲਾਪੱਲੀ, ਦੁਰਨਾਪਾਲ, ਕੋਟਾ, ਮਾੜੂ, ਮਧੇੜ, ਬਾਸਾਗੁੜਾ ਆਦਿ ਇਲਾਕੇ ਆਉਂਦੇ ਨੇ। ਬਾਅਦ ਦੇ ਵਿੱਚ ਮੈਂ ਜ਼ਿਆਦਾ ਦਿਨ ਉਹਨਾਂ ਦੇ ਨਾਲ ਨਹੀਂ ਰਿਹਾ। ਉਹਨਾਂ ਦੇ ਨਾਲ

ਮੁਕਾਏ ਸਨ ਤੇ ਤੁਰਨ ਲੱਗਿਆਂ ਉਹ ਉਹਨਾਂ ਨੂੰ ਗਲੇ ਲੱਗ ਕੇ ਮਿਲੀ ਸੀ। ਸੁਮੰਨਾ ਤੋਂ ਜਦ ਮੈਂ ਉਸਦੇ ਬਾਰੇ ਪੁੱਛਿਆ ਤਾਂ ਉਹ ਇਹ ਕਹਿੰਦਾ ਮੁਸਕਰਾ ਪਿਆ ਕਿ ਮੇਰਾ ਅੰਦਾਜ਼ਾ ਸਹੀ ਹੈ। ਉਸ ਨੰਗੇ ਪੈਰਾਂ ਵਾਲੀ ਸ਼ਾਂਤ ਤੇ ਗੰਭੀਰ ਕੁੜੀ ਦੇ ਨਾਲ ਮੈਂ ਪਹਿਲੀ ਤੇ ਆਖਰੀ ਗੱਲ ਕੀਤੀ। ਆਪਣੀ ਕਿੱਟ, ਪੈਨਸਲ ਅਤੇ ਇੱਕ ਕਾਪੀ ਉਸਦੇ ਹਵਾਲੇ ਕਰ ਮੈਂ ਹਰ ਕਿਸੇ ਨੂੰ ਸਲਾਮ ਕਹੀ, ਹੱਥ ਕੁੱਟੇ ਤੇ ਜੰਗਲ ਦੀਆਂ ਯਾਦਾਂ ਸਮੇਟਦੇ ਹੋਏ ਨੇੜੇ ਦੇ ਇੱਕ ਕਸਬੇ ਤੋਂ ਰੇਲ ਗੱਡੀ ਰਾਹੀਂ ਵਾਪਸੀ ਦੇ ਸਫ਼ਰ ਦੇ ਉੱਤੇ ਚੱਲ ਪਿਆ। ਸਤਨਾਮ, ਰਣਜੀਤ ਨਗਰ, ਸਿਉਣਾ ਰੋਡ, ਪਟਿਆਲਾ, ਦਸੰਬਰ 2002। ਜੀ ਦੋਸਤੋ, ਅੱਗੇ ਇਸ ਦੇ ਬਾਰੇ, ਨਾਵਲ ਦੇ ਬਾਰੇ ਲਿਖਦੇ ਨੇ ਗੁਰਦਿਆਲ ਸਿੰਘ ਜੀ, ਉਹਨਾਂ ਦਾ ਜ਼ਿਕਰ ਕਰਦੇ ਹਾਂ। ਜੰਗਲਨਾਮਾ ਵਿਸ਼ੇ ਵਸਤੂ ਦੇ ਉੱਤੇ ਲਿਖਣਾ ਲਿਖਣ ਕਲਾ ਦੇ ਪੱਖੋਂ ਵਿਲੱਖਣ ਤੇ ਅਦਭੁਤ ਪੁਸਤਕ ਹੈ, ਜਿਸ ਨੂੰ ਪੜ੍ਹਦਿਆਂ ਪਾਠਕ ਦੀ ਦਸ਼ਾ ਗੁੰਗੇ ਦੇ ਗੂੜ ਖਾਣ ਵਰਗੀ ਹੋ ਜਾਂਦੀ ਹੈ। ਇਹਦੇ ਸਾਹਿਤਕ ਗੁਣਾਂ ਦੇ ਵਿੱਚੋਂ ਕਿਹੜਾ ਗੁਣ ਵਧੇਰੇ ਪ੍ਰਭਾਵਸ਼ਾਲੀ ਹੈ ਇਹ ਨਿਰਣਾ ਵੀ ਮੁਸ਼ਕਲ ਹੋ ਜਾਂਦਾ ਹੈ। ਸ਼ਾਇਦ ਇਸੇ ਦੇ ਕਾਰਨ ਹੀ ਬਿਨਾਂ ਕਿਸੇ ਵਿਸਤ੍ਰਿਤ ਟਿੱਪਣੀ ਦੇ ਪੰਜਾਬੀ ਪਾਠਕਾਂ ਨੂੰ ਪੜ੍ਹਨ ਦੇ ਲਈ ਹੀ ਕਹਿ ਸਕਦਾ। ਇਹ ਵਿਸ਼ਵਾਸ ਹੈ ਕਿ ਹਰ ਪਾਠਕ ਆਪਣੀ ਰੁਚੀ ਤੇ ਵਿਚਾਰਾਂ ਅਨੁਸਾਰ ਜੋ ਪ੍ਰਭਾਵ ਵੀ ਕਬੂਲੇਗਾ ਉਹ ਇਸ ਰਚਨਾ ਦਾ ਪ੍ਰਮੁੱਖ ਗੁਣ ਹੋਵੇਗਾ ਤੇ ਇਸ ਦਾ ਮਹੱਤਵ ਵੀ ਹੋਏਗਾ। ਜੁਲਾਈ 2004 ਨੂੰ ਗੁਰਦਿਆਲ ਸਿੰਘ ਜੀ ਲਿਖਦੇ ਆ। ਇਹ ਕਿਤਾਬ ਪੜ੍ਹ ਕੇ ਫਿਰ ਡਾਕਟਰ ਟੀ ਆਰ ਵਿਨੋਦ ਲਿਖਦੇ ਆ। ਇਹ ਕਿਤਾਬ ਪੜ੍ਹ ਕੇ ਇਉਂ ਲੱਗਦਾ ਹੈ ਜਿਵੇਂ ਇਸ ਦਾ ਲੇਖਕ ਬਹੁਤ ਪੜ੍ਹਿਆ ਲਿਖਿਆ ਤੇ ਗੁੜਿਆ ਹੋਇਆ ਇਨਸਾਨ ਹੋਵੇ। ਕਿਤਾਬ ਦੇ ਪੰਨਾ 93 ਦੇ ਉੱਤੇ ਲੇਖਕ ਨੇ ਆਪਣੀ ਉਮਰ 52 ਤੋਂ 53 ਵਰਿਆਂ ਦੇ ਇੱਕ ਵਿਅਕਤੀ ਨਾਰੰਗ ਜਿੰਨੀ ਦੱਸੀ ਹੈ। ਇਸ ਦਾ ਅਰਥ ਇਹ ਬਣਦਾ ਹੈ ਕਿ ਸਤਨਾਮ ਕੋਈ ਤਜਰਬੇਕਾਰ ਸ਼ਖਸ ਹੈ ਜਿਸ ਨੂੰ ਮਿਲਣ ਜਾਂ ਜਿਸ ਦੀ ਕੋਈ ਲਿਖਤ ਪੜ੍ਹਨ ਦਾ ਮੈਨੂੰ ਇਸ ਕਿਤਾਬ ਤੋਂ ਪਹਿਲਾਂ ਕੋਈ ਮੌਕਾ ਨਸੀਬ ਨਹੀਂ ਹੋਇਆ। ਕਿਤਾਬ ਦੀ ਰਚਨਾ ਵਸਤੂ, ਰਚਨਾ ਵਿਧੀ ਅਤੇ ਰਚਨਾ ਦ੍ਰਿਸ਼ਟੀ ਤੇ ਸਰਸਰੀ ਝਾਤ ਪਾਇਆ ਵੀ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਸ਼ਾਹਕਾਰ ਰਚਨਾ ਜ਼ਿੰਦਗੀ ਦੇ ਡੂੰਘੇ ਤਜਰਬੇ, ਉਸਦੀ ਪੇਸ਼ਕਾਰੀ ਦੀ ਪਰਪੱਕ ਤਰਕੀਬ ਅਤੇ ਦ੍ਰਿਸ਼ਟੀ ਦੇ ਨਰੋਏਪਨ ਦੇ ਸੁਚੱਜੇ ਸੁਮੇਲ ਦੇ ਨਾਲ ਹੀ ਹੋਣ ਦੇ ਵਿੱਚ ਆ ਸਕਦੀ ਹੈ। ਡਾਕਟਰ ਟੀ ਆਰ ਵਿਨੋਦ ਮੇਘਰਾਜ ਜੀ ਲਿਖਦੇ ਨੇ ਕਿ ਜੰਗਲਨਾਮਾ ਉਸਰ ਰਹੇ ਖਰੇ ਲੋਕ ਰਾਜ ਦੀਆਂ ਨੀਹਾਂ ਦੇ ਵਿੱਚ ਚਿਣੇ ਜਾਣ ਵਾਲੇ ਪੱਥਰਾਂ ਦੀ ਵੀਰ ਗਾਥਾ ਹੈ। ਇਹ ਗਾਥਾ ਬਸਤਰ ਦੇ ਜੰਗਲਾਂ ਦੇ ਵਿੱਚ 2 ਮਹੀਨਿਆਂ ਦੀ ਫੇਰੀ ਦੇ ਦੌਰਾਨ ਸਤਨਾਮ ਦੀ ਰੂਹ ਅੰਦਰ ਨਿੱਕੀ ਨਿੱਕੀ ਕਿਣ ਕਿਣ ਵਾਂਗ ਰਚਦੀ ਗਈ ਤੇ ਫਿਰ ਅਚਾਨਕ ਉਸਦੇ ਧੁਰ ਅੰਦਰੋਂ ਸ਼ੁੱਧ ਚਸ਼ਮੇ ਵਾਂਗ ਫੁੱਟ ਕੇ ਵਗ ਧੁਰੀ ਹੈ। ਆਖਰ ਦੇ ਵਿੱਚ ਇਸ ਦੇ ਵਿੱਚ ਜੋ ਕਿਤਾਬ ਦੇ ਪਿਛਲੇ ਪਾਸੇ ਲਿਖਿਆ ਗਿਆ, ਅਰਬਾਂ ਦੀ ਦੌਲਤ ਤੇ ਅੱਤ ਦੀ ਗਰੀਬੀ ਦੇ ਵਿੱਚ ਜਿਉਂਦਾ ਆਦਿਵਾਸੀ, ਆਦਿਵਾਸੀ ਤੇ ਸਰਮਾਏਦਾਰ ਦੀ ਭਿਆਨਕ ਤਾਕਤ, ਦੋਵੇਂ ਇੱਕ ਦੂਸਰੇ ਦੇ ਦੁਸ਼ਮਣ, ਜਾਂ ਪਹਿਲਾਂ ਦੂਸਰੇ ਨੂੰ ਤਬਾਹ ਕਰੇਗਾ ਜਾਂ ਦੂਸਰਾ ਪਹਿਲੇ ਨੂੰ ਮਲੀਆ ਮੇਟ ਕਰੇਗਾ, ਤੀਸਰੀ ਕੋਈ ਸੂਰਤ ਹੀ ਨਹੀਂ ਹੈ। ਇਹ ਟੱਕਰ ਕਿਸੇ ਨਾ ਕਿਸੇ ਦਿਨ ਸਾਹਮਣੇ ਆਉਣੀ ਹੀ ਹੈ। ਸਨ 2002 ਦੇ ਵਿੱਚ ਕਹੇ ਗਏ ਇਹ ਸ਼ਬਦ ਅੱਜ ਸੱਚ ਹੋ ਰਹੇ ਨੇ, ਅੱਜ 26 ਹੋ ਗਿਆ। ਹਕੂਮਤ ਨੇ ਆਪਣਾ ਲਾਮ ਲਸ਼ਕਰ ਉਹਨਾਂ ਇਲਾਕਿਆਂ ਨੂੰ ਉਜਾੜਨ ਵਾਸਤੇ ਭੇਜ ਦਿੱਤਾ ਹੈ। ਦੋਵਾਂ ਪਾਸਿਆਂ ਤੋਂ ਮੋਰਚੇ ਮੱਲੇ ਜਾ ਚੁੱਕੇ ਨੇ। ਬਹੁ ਕੌਮੀ ਕੰਪਨੀਆਂ ਹਕੂਮਤੀ ਲਾਮ ਲਸ਼ਕਰ ਨੂੰ ਵਰਤ ਕੇ ਉਸ ਇਲਾਕੇ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਤਾਂ ਕਿ ਅਰਬਾਂ ਖਰਬਾਂ ਦੀ ਕੁਦਰਤੀ ਦੌਲਤ ਉੱਤੇ ਜੱਫਾ ਮਾਰ ਸਕਣ। ਬਸਤਰ ਦੇ ਉੱਤੇ ਉਸਦੇ ਨਾਲ ਲੱਗਦੇ ਛੱਤੀਸਗੜ੍ਹ ਤੇ ਦੂਸਰੇ ਇਲਾਕਿਆਂ ਤੇ ਝਾਰਖੰਡ, ਉੜੀਸਾ ਅਤੇ ਮੱਧ ਪ੍ਰਦੇਸ਼ ਦੀ ਕੁਦਰਤੀ ਵਸੀਲਿਆਂ ਦੇ ਨਾਲ ਭਰਪੂਰ ਧਰਤੀ ਤੋਂ ਲੱਖਾਂ ਕਬਾਇਲੀਆਂ ਨੂੰ ਉਜਾੜ ਸੁੱਟਣ ਦੀ ਕੋਸ਼ਿਸ਼ ਸ਼ੁਰੂ ਹੋ ਚੁੱਕੀ ਹੈ। ਹਿੰਦੁਸਤਾਨ ਦੇ ਇਤਿਹਾਸ ਦੀ ਸ਼ਾਇਦ ਸਭ ਤੋਂ ਮਹੱਤਵਪੂਰਨ ਗੁਰੀਲਾ ਲੜਾਈ ਦਾ ਪਿੜ ਬੱਜ ਰਿਹਾ। ਜਿਨ੍ਹਾਂ ਲੋਕਾਂ ਦੀ ਦਾਸਤਾਂ ਜੰਗਲਨਾਮਾ ਦੇ ਵਿੱਚ ਕਹੀ ਗਈ ਹੈ ਉਹ ਗੁੰਮਨਾਮੀ ਦੇ ਵਿੱਚੋਂ ਨਿਕਲ ਕੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਫੈਲ ਜਾਣ ਲਈ ਤਿਆਰ ਖੜੇ ਨੇ। ਉਹ ਵਿਕਾਸ ਦੇ ਨਾਮ ਦੇ ਉੱਤੇ ਉਜਾੜੇ ਜਾਣ ਤੇ ਬਰਬਾਦ ਹੋਣ ਤੋਂ ਇਨਕਾਰੀ ਨੇ। ਬਹੁ ਕੌਮੀ ਕੰਪਨੀਆਂ ਦੇ ਭਾਰਤ ਦੇ ਉੱਤੇ ਗਲਬੇ ਦੇ ਵਿਰੁੱਧ ਤਰ੍ਹਾਂ ਤਰ੍ਹਾਂ ਦੇ ਨਾਲ ਜਦੋ ਜਹਿਦ ਕਰ ਰਹੇ ਲੋਕਾਂ ਦੀ ਉਹ ਸਭ ਤੋਂ ਮੋਹਰਲੀ ਕਤਾਰ ਦੇ ਵਿੱਚ ਮੋਰਚੇ ਉੱਤੇ ਨੇ। ਭਾਰਤੀ ਲੋਕਾਂ ਦੀ ਸਾਮਰਾਜੀ ਸਰਮਾਏ ਅਤੇ ਲੁੱਟ ਖਸੁੱਟ ਵਿਰੁੱਧ ਲੜਾਈ ਦਾ ਸਭ ਤੋਂ ਮੋਹਰਲ ਜਿਹੜਾ ਦਸਤਾ ਹੈ ਤੇ ਛਾਲਾ ਜਿੱਤ ਉਹਨਾਂ ਦੇ ਕਦਮ ਚੁੰਮੇ ਤੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਬਾਬ ਲਿਖਿਆ ਜਾਵੇ। ਸਤਨਾਮ, 1 ਤਰੀਕ, ਜਨਵਰੀ ਮਹੀਨਾ 2010। ਜੀ ਦੋਸਤੋ, ਇਹ ਹੈ ਜੀ ਮਕਬੂਲ ਕਿਤਾਬ ਸਤਨਾਮ ਜੀ ਦੀ ਕਲਮ ਦੇ ਵਿੱਚੋਂ ਲੜੀ ਵਾਰਤਾ।

ਦੇ ਵਿੱਚ ਆਖਰੀ ਭਾਗ ਜੰਗਲਨਾਮਾ ਦਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇਡੀਓ ਦਾ ਮੰਚ। ਇਸ ਹਫ਼ਤੇ ਸਤਨਾਮ ਜੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਹਨਾਂ ਦਾ ਜਿਹੜਾ ਜ਼ਿੰਦਗੀ ਦਾ ਅਜੇ ਜੋ ਘਟਨਾਵਾਂ ਵਾਪਰੀਆਂ ਜਾਂ ਉਹਨਾਂ ਦੀ ਆਖਰੀ ਸਮਾਂ ਸੀ ਉਹ ਵੀ ਰਾਜ ਬਣਿਆ ਹੋਇਆ ਕਿਵੇਂ ਵਾਪਰਿਆ ਜੋ ਦੱਸਿਆ ਜਾਂਦਾ ਉਹ ਤਾਂ ਖੁਦਕੁਸ਼ੀ ਦੱਸਦੇ ਨੇ ਪਰ ਅਸਲ ਦੇ ਵਿੱਚ ਕੁਝ ਅਜੇ ਤੱਕ ਉਹਦੇ ਵਿੱਚ ਦੋ ਚਿੱਤੀ ਹੈ ਸਪਸ਼ਟ ਨਹੀਂ ਹੈ ਵੀ ਅਸਲ ਦੇ ਵਿੱਚ ਉਹਨਾਂ ਨੇ ਆਪਣੀ ਜੀਵਨ ਲੀਲਾ ਕਿਉਂ ਖਤਮ ਕੀਤੀ ਤੇ ਉਹ ਸਾਰੀਆਂ ਚੀਜ਼ਾਂ ਨੇ। ਇਹ ਬਾ ਕਮਾਲ ਬਹੁਤ ਮਕਬੂਲ ਕਿਤਾਬ ਰਹੀ ਹੈ ਬਹੁਤ ਬਹੁਤ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਇਸ ਕਿਤਾਬ ਦਾ ਜਿਹੜਾ ਅਨੁਵਾਦ ਹੋ ਚੁੱਕਿਆ ਤੇ ਪੰਜਾਬ ਦੀ ਧਰਤੀ ਨੂੰ ਸਤਨਾਮ ਜੀ ਬਿਲੋਂਗ ਕਰਦੇ ਸਨ ਤੇ ਉਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਜ਼ਿਕਰ ਵੀ ਕੀਤਾ ਤੇ ਲਓ ਫਿਰ ਇਸ ਦੇ ਨਾਲ ਹੀ ਆਪਾਂ ਇਸ ਨਾਵਲ ਦੀ ਸਮਾਪਤੀ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਵਾਂ ਨਾਵਲ ਕੁਝ ਨਵੀਆਂ ਗੱਲਾਂ ਫਿਰ ਤੋਂ ਕੁਝ ਨਵੀਂ ਕਿਤਾਬ ਦੀ ਸ਼ੁਰੂਆਤ ਹੋਏਗੀ। ਕਿਤਾਬਾਂ ਦੇ ਅੰਕ ਸੰਗ ਦੇ ਇਸ ਸੈਗਮੈਂਟ ਦੇ ਵਿੱਚ ਹਰ ਫਰਾਈਡੇ ਵਾਲੇ ਦਿਨ ਜ਼ਿੰਦਗੀ ਨਾਮਾ ਹਾਲੇ ਦੁਨੀਆ ਪ੍ਰੋਗਰਾਮ ਦੇ ਦੌਰਾਨ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰ ਦੁਆਬਾ ਰੇਡੀਓ ਦਾ ਮੰਚ ਫਿਲਮ ਸਟੂਡੀਓ ਤੇ ਗੱਲਾਂ ਬਾਤਾਂ ਇਸੇ ਤਰ੍ਹਾਂ ਹੋਰ ਕਿਤਾਬਾਂ ਦੀਆਂ ਵੀ ਕਰਦੇ ਜਾਵਾਂਗੇ ਤੇ 35-40 ਕਿਤਾਬਾਂ ਤੁਹਾਡੀ ਝੋਲੀ ਆਡੀਓ ਦੇ ਰੂਪ ਦੇ ਵਿੱਚ ਪਾ ਚੁੱਕੇ ਹਾਂ ਤੇ ਲਓ ਦੋਸਤੋ ਉਹਨਾਂ ਕਿਤਾਬਾਂ ਨੂੰ ਸੁਣਨ ਦੇ ਲਈ ਤੁਸੀਂ ਯੂਟਿਊਬ ਟੈਲੀਗ੍ਰਾਮ ਦੇ ਉੱਤੇ ਦੁਆਬਾ ਰੇਡੀਓ ਦੇ ਜਾ ਕੇ ਜਿਹੜਾ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਚੰਗਾ ਲੱਗਿਆ ਤਾਂ ਜ਼ਰੂਰ ਦੱਸਣਾ ਅਸਲੀਅਤ ਦੇ ਉੱਤੇ ਆਧਾਰਿਤ ਨਾਵਲ ਜੰਗਲਨਾਮਾ ਸਤਨਾਮ ਜੀ ਦੀ ਕਲਮ ਚੋਂ। ਜੀ ਦੋਸਤੋ ਲਓ ਫਿਰ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਤੇ 2.5 ਘੰਟੇ ਦਾ ਪ੍ਰੋਗਰਾਮ ਅੱਜ ਹੋ ਚੁੱਕਿਆ। ਕੋਸ਼ਿਸ਼ ਹੁੰਦੀ ਹੈ 2 ਘੰਟੇ ਦੇ ਵਿੱਚ ਆਪਾਂ ਸਾਰਾ ਕੁਝ ਸਮੇਟ ਲਈਏ ਪਰ ਬੜੇ ਦਿਨਾਂ ਤੋਂ ਲੰਮੇ ਸਮੇਂ ਤੋਂ ਮੇਰੀ ਕੋਸ਼ਿਸ਼ ਸੀ ਕਿ ਆਪਾਂ ਇਸ ਨੂੰ ਅੱਗੇ ਤੋਂ ਅੱਗੇ ਪਾਉਂਦੇ ਜਾ ਰਹੇ ਸੀ ਤੇ ਮੇਰੀ ਕੋਸ਼ਿਸ਼ ਸੀ ਕਿ ਅੱਜ ਇਸ ਨਾਵਲ ਦੀ ਆਪਾਂ ਸਮਾਪਤੀ ਕਰੀਏ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਨਵਾਂ ਨਾਵਲ ਨਵੀਂ ਕਿਤਾਬ ਦੀ ਤੁਹਾਡੇ ਨਾਲ ਸਾਂਝ ਜਿਹੜੀ ਹੈ ਪਵਾਵਾਂਗੇ ਤੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਪਿਆਰ ਦੇਣ ਦੇ ਲਈ ਦਿਲੋਂ ਤੇ ਬਹੁਤ ਸਾਰੇ ਕਮੈਂਟ ਤੁਸੀਂ ਸਾਂਝੇ ਕੀਤੇ ਆ। ਬਾਅਦ ਦੇ ਵਿੱਚ ਮੈਂ ਜ਼ਰੂਰ ਝਾਤ ਮਾਰ ਲਾਂਗਾ ਦੋਸਤੋ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਤੇ ਕਾਪੀ ਪੇਸਟ ਕਰਕੇ ਵੀ ਮੈਂ ਇਹਨੂੰ ਤੁਹਾਡੇ ਤੱਕ ਪਹੁੰਚਾ ਦਾਂਗਾ ਜੀ ਸਾਰੇ ਦੋਸਤਾਂ ਨੂੰ ਤੇ ਤੁਸੀਂ ਪ੍ਰੋਗਰਾਮ ਦੇ ਥੱਲੇ ਵੀ ਦੇਖ ਸਕਦੇ ਹੋ ਇਹਨਾਂ ਸਾਰੇ ਹੀ ਕਮੈਂਟਾਂ ਨੂੰ ਤੇ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋ ਗਈ ਤੁਹਾਡੀ ਮੇਰੀ ਸਭ ਦੀ ਤੇ ਕੱਲ੍ਹ ਤੋਂ ਲੈ ਕੇ ਕੱਲ੍ਹ ਨੂੰ ਸੈਟਰਡੇ ਸੰਡੇ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਤੇ ਰਲ ਮਿਲ ਕੇ ਸੁਣਾਂਗੇ ਤੇ ਹਿੱਸਾ ਵੀ ਪਾਵਾਂਗੇ ਇੱਕ ਦੂਸਰਾ ਸਾਰੇ ਜੀ ਜਿਵੇਂ ਪਹਿਲਾਂ ਵੀ ਆਪਾਂ ਜੁੜਦੇ ਹਾਂ ਇੱਕ ਦੂਸਰੇ ਦੇ ਨਾਲ ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ ਕਮੈਂਟ ਕਰਨ ਦੇ ਲਈ ਚੁੱਪ ਚਪੀਤੇ ਸੁਣਨ ਦੇ ਲਈ ਦੋਸਤਾਂ ਮਿੱਤਰਾਂ ਤੱਕ ਸਾਂਝ ਪਾਉਣ ਦੇ ਲਈ ਤੇ ਜਿਸ ਤੋਂ ਜਿਹਨਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਫੇਸਬੁੱਕ ਨੂੰ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ ਤੇ ਇਸੇ ਤਰ੍ਹਾਂ ਮੈਨੂੰ ਦਿਓ ਆਗਿਆ ਹੈਵ ਏ ਨਾਈਸ ਵੀਕਐਂਡ ਤੇ ਮਜ਼ਦੂਰ ਦਿਵਸ ਦੀਆਂ ਵੀ ਸਭ ਨੂੰ ਮੁਬਾਰਕਬਾਦ ਹੈ ਜੀ ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇਡੀਓ ਦਾ ਮੰਚ। ਹੈਵ ਏ ਨਾਈਸ ਵੀਕਐਂਡ ਜੀ, ਸਤਿ ਸ਼੍ਰੀ ਅਕਾਲ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਜੀ, ਤੇ ਗੱਲਾਂ ਬਾਤਾਂ ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੇਰਾ ਰਾਬਤਾ ਇਸ ਤਰ੍ਹਾਂ ਜਿਹੜਾ ਹੁਣ ਤੱਕ ਤਕਰੀਬਨ ਬਣ ਚੁੱਕਿਆ ਹੈ, ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ ਦੇ ਵਿਸ਼ੇਸ਼ ਦਿਨਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ, ਤੇ ਅੱਜ ਵਿਰਸੇ ਵਿਰਾਸਤ ਦੀ ਥੋੜੀ ਜਿਹੀ ਬਾਤ ਪਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ। ਨਾਲ ਦੀ ਨਾਲ ਦੇਸ਼ ਭੇਤ ਦੀਆਂ ਖ਼ਬਰਾਂ ਦੇ ਵੱਲ ਨੂੰ ਝਾਤ ਮਾਰਾਂਗੇ, ਤੇ ਕੁਝ ਇੱਕ ਦੋ ਰਿਪੋਰਟਾਂ ਨੇ ਉਹਦੀ ਬਾਤ ਪਾਵਾਂਗੇ, ਤੇ ਨਾਲ ਦੀ ਨਾਲ ਇੱਕ ਕਹਾਣੀ ਤੁਹਾਨੂੰ ਅੱਜ ਸੁਣਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ। ਤੇ ਜਰਨੈਲ ਹਰੀ ਸਿੰਘ ਨਲੂਆ ਉਹਨਾਂ ਨੂੰ ਵੀ ਯਾਦ ਕਰਨ ਦੀ ਕੋਸ਼ਿਸ਼ ਰਹੇਗੀ ਅੱਜ ਉਹਨਾਂ ਦਾ ਦਿਹਾੜਾ, ਤੇ ਉਹਨਾਂ ਨੂੰ ਯਾਦ ਵੀ ਕਰਾਂਗੇ। ਤੇ ਸਟੂਡੀਓ ਦਾ ਨੰਬਰ +358 44 976 1962 ਸੀਨੀਅਰ 1962 ਜਿਹੜਾ ਸਟੂਡੀਓ ਦਾ ਨੰਬਰ ਹੈ, ਤੇ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:08 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਇਸ ਵਕਤ 12:08 ਹੋ ਗਏ ਹੈ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ ਸਮੇਂ ਦੇ ਮੁਤਾਬਕ 9:08 ਨੇ, ਤੇ ਯੂਕੇ ਦੇ ਵਿੱਚ ਸ਼ਾਮ ਦੇ 5:00 ਦੇ ਉੱਤੇ 8 ਦਾ ਸਮਾਂ ਹੈ। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:00 ਦੇ ਉੱਤੇ 8 ਜਿਹੜੇ ਨੇ ਹੋ ਚੁੱਕੇ ਨੇ। ਤੇ ਲੋ ਦੋਸਤੋ ਬਾਤਾਂ ਪਾਉਂਦੇ ਆ ਤੇ ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦੇ ਆ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ। 30 April 2026 ਦਾ ਦਿਹਾੜਾ ਹੈ, ਤੇ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਕਿਤੋਂ ਵੀ ਸੁਣ ਰਹੇ ਸਭ ਦੋਸਤਾਂ ਦਾ ਸਵਾਗਤ ਹੈ। ਤੇ ਅੱਜ ਵੀਰਵਾਰ ਵਾਲਾ ਦਿਨ ਹੈ, ਤੇ ਵੀਰਵਾਰ ਵਾਲਾ ਦਿਨ ਕੱਲ ਨੂੰ ਫਸਟ ਜਿਹੜੀ ਹੈ ਆਪਣੀ ਮਈ ਦਾ ਦਿਨ ਹੈ, ਤੇ ਕੱਲ ਨੂੰ ਜਿਹੜਾ ਲੀਵਰ ਡੇ ਇਹਨਾਂ ਮੁਲਕਾਂ ਦੇ ਵਿੱਚ ਮਨਾਇਆ ਜਾ ਰਿਹਾ। ਲੌਂਗ ਵੀਕਐਂਡ ਜਿਹੜਾ ਆ ਚੁੱਕਿਆ ਹੈ, ਤੇ ਤਿਆਰੀਆਂ ਜਿਹੜੀਆਂ ਨੇ ਕੱਲ ਦੀਆਂ ਇਹਨਾਂ ਮੁਲਕਾਂ ਦੇ ਵਿੱਚ ਆਰੰਭ ਦਿੱਤੀਆਂ ਗਈਆਂ ਨੇ। ਦਫ਼ਤਰ ਜਾਂ ਸਰਕਾਰੀ ਕੰਮਕਾਜ ਜਿਹੜੇ ਨੇ ਸਾਰੇ ਬੰਦ ਹੁੰਦੇ ਆ, ਸਕੂਲਾਂ ਤੋਂ ਲੈ ਕੇ ਹਰ ਚੀਜ਼ ਜਿਹੜੀ ਬੰਦ ਹੈ, ਤੇ ਸਟੋਰ ਵਗੈਰਾ ਜ਼ਰੂਰ ਖੁੱਲ੍ਹੇ ਰਹਿੰਦੇ ਨੇ। ਤੇ ਇਸੇ ਤਰ੍ਹਾਂ ਹੀ ਅੱਜ ਦੇ ਜਿਹੜਾ ਗੱਲ ਕਰੀਏ ਅੱਜ ਦੇ ਦਿਨ ਦੀ, ਤੇ ਪੰਜਾਬ ਦੇ ਨਾਲ ਸੰਬੰਧਿਤ ਅੱਜ ਦਾ ਖਾਸ ਦਿਹਾੜਾ ਵੀ, ਉਹਦੀ ਵੀ ਬਾਤ ਪਾਉਂਦੇ ਆ। ਤੇ 30 April 2026 ਦਾ ਜਿਹੜਾ ਅੱਜ ਦਾ ਵਿਚਾਰ ਹੈ ਕੀ ਕਹਿੰਦਾ ਹੈ, ਉਹਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਆ। ਬਹਾਦਰਾਂ ਵਿੱਚ ਨਿਆਂ ਅਤੇ ਅਣਖ ਦੇ ਲਈ ਲੜਨਾ ਜਾਂ ਲੜਨ ਮਰਨ ਅਤੇ ਜਾਬਰ ਨੂੰ ਲਲਕਾਰਨ ਦੀ ਜਿਹੜੀ ਦਲੇਰੀ ਹੁੰਦੀ ਹੈ, ਇਸੇ ਕਰਕੇ ਦੁਨੀਆਂ ਜਿਹੜੀ ਆ ਉਹਨਾਂ ਨੂੰ ਸੁਣਦੀ ਹੈ, ਵੇਖਦੀ ਹੈ, ਮੰਨਦੀ ਹੈ ਤੇ ਸਲਾਹੁੰਦੀ ਹੈ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਦੁਨੀਆਦਾਰੀ ਦੇ ਵਿੱਚ ਜੋ ਕੁਝ ਵਾਪਰਿਆ ਉਹਦਾ ਜ਼ਿਕਰ ਕਰਦੇ ਹਾਂ। 30 ਜਿਹੜਾ ਅੱਜ ਅਪ੍ਰੈਲ ਦਾ ਜਿਹੜਾ ਦਿਨ ਹੈ, 1598 ਦਾ ਜ਼ਿਕਰ ਕਰਦੇ ਹਾਂ। 1598 ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਸੀ ਪਹਿਲੀ ਵਾਰ ਥੀਏਟਰ ਦਾ ਜਿਹੜਾ ਆਯੋਜਨ ਕੀਤਾ ਗਿਆ ਸੀ। 1789 ਦੇ ਵਿੱਚ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਜਿਹੜੇ ਸਨ ਉਹਨਾਂ ਨੇ ਅਹੁਦਾ ਸੰਭਾਲਿਆ ਸੀ, ਤੇ 1837 ਦੇ ਵਿੱਚ ਜਮਰੋਦ ਦੇ ਕਿਲੇ ਦੇ ਵਿੱਚ ਹਰੀ ਸਿੰਘ ਨਲੂਆ ਉਹਨਾਂ ਦੀ ਸ਼ਹੀਦੀ ਹੁੰਦੀ ਹੈ। 1853 ਦੇ ਵਿੱਚ ਓਫਥੋ ਲੈਮਜ਼ੀ ਦੇ ਗਾਮਾ ਪੀਟੋ ਦਾ ਜਿਹੜਾ ਜਨਮ ਹੁੰਦਾ ਹੈ, ਤੇ 1870 ਦੇ ਵਿੱਚ ਭਾਰਤੀ ਸਿਨੇਮਾ ਦੇ ਜਨਮਦਾਤਾ ਦਾਦਾ ਸਾਹਿਬ ਫਾਲਕੇ ਦਾ ਜਿਹੜਾ ਜਨਮ ਹੋਇਆ। 1945 ਦੇ ਵਿੱਚ ਜਰਮਨੀ ਦੇ ਡਿਕਟੇਟਰ ਅਡੋਲਫ ਹਿਟਲਰ ਨੇ ਦੂਜੀ ਸੰਸਾਰ ਜੰਗ ਦੇ ਵਿੱਚ ਰੂਸ ਹੱਥੋਂ ਜਿਹੜੀ ਹੋਈ ਕਰਾਰੀ ਹਾਰ ਤੋਂ ਬਾਅਦ ਨਮੋਸ਼ੀ ਦੇ ਨਾਲ ਬਰਲਿਨ ਦੇ ਵਿੱਚ ਜਿਹੜਾ ਆਤਮ ਹੱਤਿਆ ਕੀਤੀ। 1962 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਹੁੰਦੀ ਹੈ ਅੱਜ ਦੇ ਦਿਹਾੜੇ ਦੇ ਉੱਤੇ, ਤੇ 1975 ਵੀਅਤਨਾਮੀ ਲੋਕਾਂ ਨੇ ਬਿਨਾਂ ਰਵਾਇਤੀ ਹਥਿਆਰਾਂ ਦੇ ਉੱਤੇ ਸਿਖਲਾਈ ਤੋਂ ਅਮਰੀਕੀ ਫੌਜਾਂ ਨੂੰ ਜਿਹੜਾ ਉੱਥੋਂ ਭਜਾਇਆ। ਗੱਲ ਕਰਦੇ ਹਾਂ ਦੋਸਤੋ ਅੱਜ ਦੇ ਖਾਸ ਦਿਨ ਦੀ, ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਜਦੋਂ ਗੱਲ ਕਰਦੇ ਹਾਂ 1837 ਦੀ, ਜਮਰੋਦ ਦੇ ਕਿਲੇ ਦੇ ਵਿੱਚ ਹਰੀ ਸਿੰਘ ਨਲੂਆ ਉਹਨਾਂ ਦੀ ਸ਼ਹੀਦੀ ਹੁੰਦੀ ਹੈ। ਜਰਨੈਲ ਹਰੀ ਸਿੰਘ ਨਲੂਆ ਆਸਟ੍ਰੇਲੀਆ ਦੇ ਮਸ਼ਹੂਰ ਮੈਗਜ਼ੀਨ ਬਿਲੀਨੀਅਰ ਦੇ ਜਿਹੜੇ ਸਨ 14 July 2014 ਅੰਕ ਦੇ ਵਿੱਚ ਵਿਸ਼ਵ ਦੇ ਵਿੱਚ ਹੁਣ ਤੱਕ ਦੇ ਹੋਏ ਮਹਾਨ 10 ਜਰਨੈਲਾਂ ਦੇ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਹਰੀ ਸਿੰਘ ਨਲੂਆ ਉਹਨਾਂ ਦਾ ਨਾਮ ਜਿਹੜਾ ਆਉਂਦਾ ਹੈ। ਉਹਨਾਂ ਤੋਂ ਬਾਅਦ ਜਿਹੜੇ ਨੇ ਚੰਗੇਜ਼ ਖਾਂ ਮੰਗੋਲੀਆ ਦਾ, ਸਿਕੰਦਰ ਮਹਾਨ ਜੁਨਾਨ ਦਾ ਤੇ ਅਟੀਲਾ ਹੂਣ ਜਿਹੜੇ ਸਨ ਕਜ਼ਾਕਿਸਤਾਨ ਨੂੰ ਬਿਲੋਂਗ ਕਰਦੇ ਸਨ। ਯੂਲੀਅਸ ਸੀਜ਼ਰ ਰੋਮਨ ਸੈਨਾਪਤੀ ਸੀ। 6ਵੇਂ ਨੰਬਰ ਦੇ ਉੱਤੇ ਸਾਇਰਸ ਮਹਾਨ ਇਰਾਨ ਦਾ ਤੇ 7ਵੇਂ ਦੇ ਉੱਤੇ ਫਰਾਂਸਿਸਕੋ ਪੀਜੈਰੋ ਸਪੇਨ ਤੋਂ। ਤੇ ਨੈਪੋਲੀਅਨ ਜਿਹੜਾ ਬੋਨਾਪਾਰਟ ਸੀ ਉਹ 8ਵੇਂ ਨੰਬਰ ਦੇ ਉੱਤੇ ਆਉਂਦਾ ਹੈ ਫਰਾਂਸ ਤੋਂ, ਹਾਨੀਬਲ ਬਰਕਾ ਟਿਊਨੇਸ਼ੀਆ ਤੋਂ, ਤੇ ਆਖਰ ਦੇ ਵਿੱਚ ਜਿਹੜਾ 10ਵਾਂ ਨੰਬਰ ਆਉਂਦਾ ਤੈਮੂਰ ਲਿੰਗ, ਉਜ਼ਬੇਕਿਸਤਾਨ ਦਾ ਜਿਹੜਾ ਨਾਮ ਜਿਹੜਾ ਦਰਜ ਕੀਤਾ ਜਾਂਦਾ ਹੈ। ਸਰਦਾਰ ਹਰੀ ਸਿੰਘ ਨਲੂਏ ਦਾ ਜਨਮ 1791 ਨੂੰ ਗੁਜਰਾਂਵਾਲਾ ਵਿਖੇ ਸ਼ੁਕਰ ਚੱਕੀ ਆ ਜਿਹੜੀ ਮਿਸਲ ਹੈ ਉਹਨਾਂ ਦੇ ਸਰਦਾਰ ਗੁਰਦਿਆਲ ਸਿੰਘ ਉੱਪਲ ਖੱਤਰੀ ਦੇ ਜਿਹੜਾ ਘਰ ਮਾਤਾ ਧਰਮ ਕੌਰ ਦੀ ਕੁੱਖੋਂ ਹੁੰਦਾ ਹੈ। ਲਾਹੌਰ ਦੇ ਵਿੱਚ 1805 ਨੂੰ ਬਸੰਤ ਪੰਚਮੀ ਦੇ ਉੱਤੇ ਲੱਗੇ ਦਰਬਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੌਜਵਾਨਾਂ ਦੇ ਵਿਖਾਏ ਜਾ ਰਹੇ ਬਹਾਦਰੀ ਦੇ ਕਰਤੱਬਾਂ ਦੇ ਵਿੱਚ ਹਰੀ ਸਿੰਘ ਨੂੰ ਤੋਂ ਜਿਹੜਾ ਬਹੁਤ ਪ੍ਰਭਾਵਿਤ ਹੋ ਕੇ ਉਸਨੂੰ ਜਿਹੜਾ ਆਪਣੇ ਨਾਲ ਹੀ ਖਿਦਮਤਗਾਰ ਜਿਹੜਾ ਨਿਯੁਕਤ ਕਰ ਲੈਂਦਾ ਹੈ। ਇੱਕ ਵਾਰ ਜਦੋਂ ਮਹਾਰਾਜਾ ਜੰਗਲ ਦੇ ਵਿੱਚ ਸ਼ਿਕਾਰ ਕਰਨ ਜਾ ਰਿਹਾ ਤਾਂ ਇੱਕ ਸ਼ੇਰ ਨੇ ਜਿਹੜਾ ਅਚਾਨਕ ਹਰੀ ਸਿੰਘ ਉੱਤੇ ਜਿਹੜਾ ਝਪਟਾ ਮਾਰਿਆ, ਝਪਟਾ ਮਾਰ ਕੇ ਜਿਹੜਾ ਉਸਨੂੰ ਘੋੜੇ ਤੋਂ ਜਿਹੜਾ ਹੇਠਾਂ ਸੁੱਟ ਲਿਆ। ਇਸ ਬਹਾਦਰ ਯੋਧੇ ਨੇ ਦੋਹਾਂ ਹੱਥਾਂ ਦੇ ਨਾਲ ਸ਼ੇਰ ਨੂੰ ਜਬਾੜੇ ਤੋਂ ਫੜ ਕੇ ਜ਼ੋਰ ਦੀ ਸੁੱਟ ਦਿੱਤਾ। ਇਸ ਤੋਂ ਪਹਿਲਾਂ ਕਿ ਸ਼ੇਰ ਜਿਹੜਾ ਸੀ ਹਮਲਾ ਕਰਦਾ, ਹਰੀ ਸਿੰਘ ਹੁਣਾਂ ਨੇ ਤਲਵਾਰ ਕੱਢ ਕੇ ਸ਼ੇਰ ਦਾ ਸਿਰ ਜਿਹੜਾ ਸੀ ਧੜ ਤੋਂ ਅਲੱਗ ਕਰ ਦਿੱਤਾ। ਮਹਾਰਾਜਾ ਨੇ ਜਿਹੜਾ ਸੀ ਖੁਸ਼ ਹੋ ਕੇ ਕਿਹਾ, ਅੱਜ ਤੋਂ ਤੂੰ ਸਾਡਾ ਨਲਵਾ ਸਰਦਾਰ ਹੀ ਹੈ। ਉਸਨੂੰ ਸ਼ੇਰ ਦਿਲ ਰੈਜੀਮੈਂਟ ਦਾ ਜਿਹੜਾ ਸਰਦਾਰੇ ਆਲਾ ਨਿਯੁਕਤ ਕਰ ਦਿੱਤਾ ਗਿਆ ਤੇ ਆਪਣੀ ਯੋਗਤਾ ਤੇ ਅਦੁੱਤੀ ਦੇ ਕਾਰਨਾਂ ਦੇ ਕਰਕੇ ਖਾਲਸਾ ਫੌਜ ਦੇ ਜਿਹੜੇ ਸਨ ਅਹੁਦੇ ਦੇ ਉੱਤੇ ਉਹਨਾਂ ਨੂੰ ਲਾਇਆ ਗਿਆ। ਆਪਣੀ ਯੋਗਤਾ ਦੇ ਅਦੁੱਤੀ ਕਾਰਨਾਂ ਕਰਕੇ ਖਾਲਸਾ ਫੌਜ ਦੇ ਅਹੁਦੇ ਕਮਾਂਡਰ ਇਨ ਚੀਫ ਦੇ ਉੱਤੇ ਪਹੁੰਚ ਗਏ। ਉਹਨਾਂ ਨੇ ਕਸੂਰ, ਮੁਲਤਾਨ, ਮਿੱਠੀ ਟਵਾਣੇ ਦੀ ਗੜੀ ਜਿਹੜੀ ਹੈ ਤੇ ਮੁਘੇਰਾ, ਮੁਘੇਰ ਅਟਕ ਦੇ ਕਸ਼ਮੀਰ ਤੇ ਜਿੱਤਾਂ ਜਿਹੜੀਆਂ ਉਹਦੇ ਵਿੱਚ ਪ੍ਰਾਪਤ ਕੀਤੀਆਂ ਤੇ ਹਜ਼ਾਰੇ ਦੀ ਜਿਹੜੀ ਬਗਾਵਤ ਨੂੰ ਦਬਾਇਆ। ਅਟਕ ਦੀ ਜਿੱਤ ਤੋਂ ਬਾਅਦ ਅਫਗਾਨੀ ਇਸਤਰੀਆਂ ਜਿਹੜੀਆਂ ਸਨ ਪਠਾਣੀਆਂ ਆਪਣੇ ਬੱਚਿਆਂ ਨੂੰ ਚੁੱਪ ਕਰਾਉਣ ਦੇ ਲਈ ਚੁੱਪ ਛਾ ਹਰੀਆ ਰਾਗ ਲਏ, ਜਾਣੀ ਕਿ ਕਹਿੰਦੇ ਨੇ ਕਿ ਭਾਵ ਉਹਦਾ ਜਿਹੜਾ ਮਤਲਬ ਬਣਦਾ ਟਰਾਂਸਲੇਟ ਕਰੀਏ ਅਫਗਾਨੀ ਬੋਲੀ ਦਾ ਤਾਂ ਉਹ ਕਹਿੰਦੇ ਕਿ ਹਰੀ ਸਿੰਘ ਨਲੂਆ ਆ ਜਾਏਗਾ। ਕਹਿੰਦੇ ਸਨ ਆਪ ਕਸ਼ਮੀਰ, ਪਿਸ਼ਾਵਰ ਤੇ ਹਜ਼ਾਰਾ ਦੇ ਗਵਰਨਰ ਬਣੇ। ਉਹਨਾਂ ਨੇ ਆਪਣੇ ਨਾਂ ਦੇ ਉੱਤੇ ਸਿੱਕਾ ਵੀ ਜਾਰੀ ਕੀਤੇ ਜੋ ਬਾਅਦ ਦੇ ਵਿੱਚ ਕਈ ਸਾਲ ਚੱਲਦੇ ਰਹੇ। ਕਸ਼ਮੀਰ ਦੇ ਵਿੱਚ ਜਦੋਂ ਹਾਂਜੀ ਜਾਰੀ ਕੀਤੇ ਤੇ ਬਾਅਦ ਦੇ ਵਿੱਚ ਕਈ ਸਾਲ ਚੱਲਦੇ ਰਹੇ ਸਿੱਕੇ। ਕਸ਼ਮੀਰ ਦੇ ਵਿੱਚ ਸਰਕਾਰੀ ਸਹਾਇਤਾ ਦੇ ਨਾਲ ਦਸਤਕਾਰੀ ਦਾ ਕੰਮ ਤੇ ਕੇਸਰ ਦੀ ਫਸਲ ਦੇ ਲਈ ਮਦਦ ਕਰਕੇ ਜਿਹੜਾ ਸੀ ਦੁਬਾਰਾ ਵਪਾਰ ਸ਼ੁਰੂ ਕਰਵਾਇਆ। ਪਿਸ਼ਾਵਰ ਦੇ ਵਿੱਚ ਖੂਹ ਨਹਿਰਾਂ ਕਢਾਈਆਂ ਗਈਆਂ ਤੇ ਹਿੰਦੂਆਂ ਤੋਂ ਜਿਹੜਾ ਸੀ ਜਜ਼ੀਆ ਹਟਾਇਆ ਗਿਆ। ਜਮਰੋਦ ਤੇ ਹੋਰ ਕਿਲੇ ਬਣਾਏ ਗਏ। 27 ਅਪ੍ਰੈਲ 1937 ਨੂੰ 30,000 ਅਫਗਾਨੀ ਫੌਜ ਨੇ ਜਮਰੋਦ ਦੇ ਕਿਲੇ ਦੇ ਉੱਤੇ ਕਬਜ਼ਾ ਜਿਹੜਾ ਕਰਨ ਦੇ ਲਈ ਹਮਲਾ ਕੀਤਾ। ਉਸ ਸਮੇਂ ਹਰੀ ਸਿੰਘ ਨਲੂਏ ਦੀ ਜਿਹੜੀ ਸੀ ਸਿਹਤ ਠੀਕ ਨਾ ਹੋਣ ਦੇ ਕਰਕੇ ਸਿੱਖ ਫੌਜ 1,000 ਦੀ ਅਗਵਾਈ ਸਰਦਾਰ ਮਹਾਂ ਸਿੰਘ ਜਿਹੜਾ ਸੀ ਕਰ ਰਹੇ ਸਨ ਤੇ ਉਹਨਾਂ ਦੇ ਜਿਹੜਾ ਸੁਨੇਹੇ ਉੱਤੇ ਹਰੀ ਸਿੰਘ ਨੂੰ ਆਪ ਜਾਣਾ ਪਿਆ ਸੀ ਜਿਸਦੇ ਕੋਲ 6,000 ਫੌਜ ਸੀ। ਜੰਗ ਦੀ ਤਿਆਰੀ ਦੇ ਬਾਰੇ ਮਹਾਰਾਜੇ ਨੂੰ ਖ਼ਬਰ ਜਿਹੜੀ ਸੀ 26 ਤਰੀਕ ਨੂੰ ਜਿਹੜੀ ਭੇਜੀ ਜਾਂਦੀ ਹੈ। ਧਿਆਨ ਸਿੰਘ ਉਹਨਾਂ ਨੇ ਅੱਗੇ ਨਾਂ ਜਿਹੜਾ ਸੀ ਨਾਂ ਦਿੱਤੀ ਸੀ ਖ਼ਬਰ ਜਿਹੜੀ ਦੇਣੀ ਸੀ। 30 ਤੱਕ ਜਿਹੜਾ ਲਾਹੌਰ ਤੋਂ ਕੋਈ ਜਵਾਬ ਨਹੀਂ ਮਿਲਦਾ। ਇਸ ਹਮਲੇ ਦੇ ਵਿੱਚ 30 ਅਪ੍ਰੈਲ ਅੱਜ ਦੇ ਦਿਹਾੜੇ ਦੇ ਉੱਤੇ ਹਰੀ ਸਿੰਘ ਨਲਵੇ ਦੇ ਜਿਹੜੇ 2 ਗੋਲੀਆਂ ਛਾਤੀ ਦੇ ਵਿੱਚ ਵੱਜਦੀਆਂ ਨੇ ਵੱਖੀ ਦੇ ਵਿੱਚ ਤੇ ਮਰਨ ਤੋਂ ਪਹਿਲਾਂ ਉਹ ਮਹਾਂ ਸਿੰਘ ਉਹਨਾਂ ਨੂੰ ਕਿਹਾ ਕਿ ਲਾਹੌਰ ਤੋਂ ਫੌਜ ਆਉਣ ਤੱਕ ਮੇਰੀ ਮੌਤ ਨੂੰ ਗੁਪਤ ਰੱਖ ਕੇ ਲੜਿਆ ਜਾਵੇ ਤੇ ਹਰੀ ਸਿੰਘ ਹੁਣਾਂ ਨੇ ਉਹਨਾਂ ਤੋਂ ਬਾਅਦ ਤੇ ਅੱਜ ਵੀ ਜਿਹੜਾ ਇਸ ਪਰਿਵਾਰ ਵਾਲੇ ਨਾਂ ਦੇ ਨਾਲ ਜਿਹੜਾ ਉਹਨਾਂ ਨੂੰ ਆਪਣੀ ਗੋਤ ਉੱਪਲ ਦੇ ਨਹੀਂ ਲਾਉਂਦੇ ਨੇ ਸਗੋਂ ਨਲਵਾ ਜਿਹੜਾ ਹੀ ਉਹ ਥੱਲੇ ਪਿੱਛੇ ਜਿਹੜਾ ਲਿਖਦੇ ਹੈ। ਇਸੇ ਤਰ੍ਹਾਂ ਹਿੰਦੁਸਤਾਨ ਦੇ ਸਿਨੇਮੇ ਦੇ ਪਿਤਾਮਾ ਦਾਦਾ ਸਾਹਿਬ ਫਾਲਕੇ, ਉਹਨਾਂ ਦਾ ਪੂਰਾ ਨਾਂ ਸੀ ਧੁੰਦੀ ਰਾਜ ਗੋਵਿੰਦਾ ਸੀ। ਉਸਦੀ ਪਹਿਲੀ ਖਾਮੋਸ਼ ਫਿਲਮ ਜਿਹੜੀ ਸੀ ਰਾਜਾ ਹਰੀਸ਼ ਚੰਦਰ, ਅੱਜ ਦੇ ਸੋਰੀ ਆਪਣੀ 3 ਤਰੀਕ 5ਵੇਂ ਮਹੀਨੇ ਦੇ ਵਿੱਚ 1913 ਨੂੰ ਜਿਹੜੀ ਹੈ ਰਿਲੀਜ਼ ਹੁੰਦੀ ਹੈ, ਮੁੰਬਈ ਦੇ ਕਰੋਨੇਸ਼ਨ ਥੀਏਟਰ ਦੇ ਵਿੱਚ ਲੱਗਦੀ ਹੈ। ਉਹਨਾਂ ਦਾ ਜਨਮ 30 ਅਪ੍ਰੈਲ ਅੱਜ ਦੇ ਦਿਹਾੜੇ ਤੇ 1870 ਨੂੰ ਨਾਸਿਕ ਦੇ ਵਿੱਚ ਹੁੰਦਾ ਹੈ। ਬੰਬੇ ਤੋਂ ਨਾਟਕ ਤੇ ਫੋਟੋਗ੍ਰਾਫੀ ਸਿੱਖਣ ਤੋਂ ਬਾਅਦ ਜਰਮਨੀ ਤੋਂ ਫਿਲਮ ਨਿਰਮਾਣ ਸਿੱਖਿਆ ਗਿਆ ਤੇ ਦਾਦਾ ਸਾਹਿਬ ਫਾਲਕੇ ਉਹਨਾਂ ਨੇ ਫਿਲਮ ਕੰਪਨੀ ਬਣਾ ਕੇ ਕਈ ਫਿਲਮਾਂ ਬਣਾਈਆਂ। 16 ਤਰੀਕ ਤੇ ਫਰਵਰੀ ਦਾ ਮਹੀਨਾ 1944 ਨੂੰ ਦੇਹਾਂਤ ਹੋਇਆ। ਭਾਰਤ ਸਰਕਾਰ ਨੇ 1971 ਦੇ ਵਿੱਚ ਡਾਕ ਟਿਕਟ ਜਾਰੀ ਕੀਤੀ ਤੇ 19 69 ਤੋਂ ਹਰ ਸਾਲ ਹਿੰਦੀ ਸਿਨੇਮੇ ਦੇ ਵਿੱਚ ਕਿਸੇ ਨਾਮੀ ਕਲਾਕਾਰ ਨੂੰ ਦਾਦਾ ਸਾਹਿਬ ਫਾਲਕੇ ਰਾਸ਼ਟਰੀ ਪੁਰਸਕਾਰ ਦਿੱਤਾ ਜਾਂਦਾ ਹੈ। 65ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦੇ ਦੌਰਾਨ ਇਸ ਵਾਰ ਫਿਲਮੀ ਅਦਾਕਾਰ ਵਿਨੋਦ ਖੰਨਾ ਉਨ੍ਹਾਂ ਨੂੰ ਮਰਨ ਦੇ ਉਪਰੰਤ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਗਿਆ ਤੇ ਇਨਾਮ ਪਾਉਣ ਵਾਲੇ 49ਵੇਂ ਜਿਹੜੇ ਸੇ ਪੁਰਸਕਾਰ ਪ੍ਰਾਪਤ ਕਰਤਾ ਸਨ। ਸਾਲ 2025 ਦੇ ਵਿੱਚ ਇਹ ਅਵਾਰਡ ਮਲ ਆਲਿਮ ਐਕਟਰ ਜਿਹੜੇ ਨੇ ਮੋਹਨ ਲਾਲ ਉਨ੍ਹਾਂ ਨੂੰ ਅਵਾਰਡ ਦਿੱਤਾ ਗਿਆ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਖਾਸ ਜਿਹੜੀਆਂ ਦੁਨੀਆਦਾਰੀ ਦੇ ਵਿੱਚ ਗੱਲਾਂ ਬਾਤਾਂ ਜੋ ਕੁਝ ਵਾਪਰਿਆ ਇਸ ਦੁਨੀਆਂ ਦੇ ਉੱਤੇ ਤੇ ਉਹਦੀ ਬਾਤ ਪਾਈ ਹੈ ਤੇ ਅੱਗੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ ਤੇ ਅੱਜ ਦੀਆਂ ਖ਼ਬਰਾਂ ਜਿਹੜੀਆਂ ਨੇ ਕੀ ਕਹਿੰਦੀਆਂ ਨੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 ਕੁਝ ਹੀ ਪਲਾਂ ਤੱਕ ਤੇ ਆਪਣਾ ਕਾਲ ਤੁਸੀਂ ਕਰ ਸਕਦੇ ਹੋ ਤੇ ਸਟੂਡੀਓ ਦਾ ਨੰਬਰ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਵਟਸਐਪ ਸਿੱਧੀ ਕਾਲ ਜਾਂ ਮੈਸੇਜ ਵੀ ਕਰ ਸਕਦੇ ਹੋ। ਇਸੇ ਤਰ੍ਹਾਂ ਯੂਟਿਊਬ ਦੇ ਉੱਤੇ ਪ੍ਰੋਗਰਾਮ ਲਾਈਵ ਚੱਲ ਰਿਹਾ ਤੇ ਉਹਦੇ ਉੱਤੇ ਵੀ ਤੁਸੀਂ ਆਪਣੇ ਜਜ਼ਬਾਤ ਕੋਈ ਗੱਲਬਾਤ ਲਿਖਣੀ ਚਾਹੁੰਦੇ ਹੋ ਕਮੈਂਟ ਲਿਖਣਾ ਚਾਹੁੰਦੇ ਹੋ ਤਾਂ ਸਵਾਗਤ ਹੈ। ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਇਕਬਾਲ ਜੀ ਕੈਲੀਫੋਰਨੀਆ ਤੋਂ। ਤੇ ਇਸੇ ਤਰ੍ਹਾਂ ਲਓ ਫਿਰ ਪੰਜਾਬ ਦੀਆਂ ਖ਼ਬਰਾਂ ਤੋਂ ਸ਼ੁਰੂਆਤ ਕਰਕੇ ਅਮਰੀਕਾ ਤੱਕ ਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉਹਦੇ ਵੱਲ ਨੂੰ ਚੱਲਦੇ ਹਾਂ। ਮਜ਼ਾਕ ਜਿਹੜਾ ਬਣਾ ਕੇ ਰੱਖ ਦਿੱਤਾ ਹੈ ਜੱਜਾਂ ਦਾ ਤੇ ਮੈਂ ਨਹੀਂ ਹੋਵਾਂਗਾ ਪੇਸ਼, ਹਰ ਕੋਈ ਜਿਹੜਾ ਇਹ ਗੱਲ ਕਹਿ ਰਿਹਾ ਤੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜੋ ਕੁਝ ਬਣ ਰਿਹਾ ਤੇ ਬਣਾਤਾ ਮਜ਼ਾਕ ਜੱਜਾਂ ਦਾ, ਮੈਂ ਨਹੀਂ ਹੁੰਦਾ ਪੇਸ਼, ਇਹ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੋਕ ਜਿਹੜੇ ਕਹਿ ਰਹੇ ਨੇ। 227 ਨਵੀਆਂ ਪਾਰਟੀਆਂ ਦੀ ਦੌੜ ਦੇ ਵਿੱਚ ਜਿਹੜਾ ਨਵਾਂ ਸ਼ੋਰ ਦੇਖਣ ਨੂੰ ਮਿਲ ਰਿਹਾ। ਪੁਤਿਨ ਜਿਹੜੇ ਨੇ ਮਨਾਉਣਗੇ ਹੁਣ ਵਿਕਟਰੀ ਡੇ ਜਿਹੜਾ, ਤੇ ਟਰੰਪ ਸਾਹਿਬ ਦੇ ਨਾਲ ਗੱਲਬਾਤ ਹੋਈ ਹੈ ਤੇ ਟਰੰਪ ਕਰੂ ਕੋਈ ਨਵਾਂ ਕਾਰਾ। ਦੁਨੀਆ ਜਿਹੜੀ ਹੈ ਖੜਨ ਜੋਗੀ ਨਹੀਂ ਛੱਡਣੀ, ਆਉਣ ਵਾਲੀ ਜਿਹੜੀ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਹੀ ਜਿਹੜਾ ਅਮਰੀਕਾ ਇਰਾਨ ਅਤੇ ਇਜ਼ਰਾਈਲ ਦਰਮਿਆਨ ਵੱਧ ਰਹੀ ਤਣਾਅ ਜਿਹੜੀ ਹੈ ਭਰੀ ਸਥਿਤੀ ਬਣ ਰਹੀ ਹੈ ਤੇ ਟਰੰਪ ਉਹਨਾਂ ਦੇ ਸਖ਼ਤ ਸਟੈਂਡ ਅਤੇ ਸੰਭਾਵਿਤ ਵੱਡੀ ਜਿਹੜੀ ਹੈ ਕਾਰਵਾਈ ਦੇ ਸੰਕੇਤ ਜਿਹੜੇ ਸ਼ਾਮਲ ਨੇ। ਸਟਰੇਟ ਆਫ ਹੌਰਮੁਜ਼ ਦੇ ਨਾਲ ਜਿਹੜਾ ਜੁੜੀਆਂ ਘਟਨਾਵਾਂ ਨੇ ਦੁਨਿਆਵੀ ਅਰਥਚਾਰੇ ਨੂੰ ਚਿੰਤਾ ਦੇ ਵਿੱਚ ਵੀ ਪਾਇਆ ਤੇ ਟਰੰਪ ਸਾਹਿਬ ਨੇ ਸਟਰੇਟ ਆਫ ਹੌਰਮੁਜ਼ ਨੂੰ ਖਤਮ ਕਰਕੇ ਤੇ ਆਪਣਾ ਨਾਮ ਉੱਥੇ ਚਮਕਾ ਦਿੱਤਾ ਹੈ, ਸਟਰੇਟ ਆਫ ਟਰੰਪ। ਇਸ ਦੇ ਨਾਲ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਗਰਮੀ ਜਿਹੜੀ ਆ ਰਹੀ ਹੈ। ਆਮ ਆਦਮੀ ਪਾਰਟੀ, ਬੇਅਦਬੀ ਬਿੱਲ ਤੇ ਨਵੇਂ ਵਿਵਾਦਾਂ ਦੇ ਨਾਲ ਸਿਆਸੀ ਮਾਹੌਲ ਜਿਹੜਾ ਤਪਿਆ ਪਿਆ। ਅੰਮ੍ਰਿਤਪਾਲ ਸਿੰਘ ਉਹਨਾਂ ਦੇ ਮਾਮਲੇ ਤੋਂ ਲੈ ਕੇ ਨਵੀਆਂ ਪਾਰਟੀਆਂ ਦੀ ਐਂਟਰੀ ਹੋ ਰਹੀ ਹੈ ਤੇ 2027 ਚੋਣਾਂ ਦੇ ਲਈ ਹਲਚਲ ਤੇਜ਼ ਹੋਈ ਹੈ। ਅਦਾਲਤੀ ਮਾਮਲੇ, ਰਾਜਨੀਤਿਕ ਟਕਰਾਅ ਤੇ ਅੰਤਰਰਾਸ਼ਟਰੀ ਤਣਾਅ ਜਿਹੜਾ ਬਣਿਆ ਹੋਇਆ। ਤੇ ਲਓ ਫਿਰ ਆਪਾਂ ਗੱਲਾਂ ਬਾਤਾਂ ਦੀ ਕਰਦੇ ਹਾਂ ਸ਼ੁਰੂਆਤ ਪੰਜਾਬ ਦੀਆਂ ਖ਼ਬਰਾਂ ਦੇ ਨਾਲ। ਬੀਜੇਪੀ ਦੇ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ਦੇ ਵਿੱਚ ਲਗਾਈ ਜਾਵੇਗੀ ਹੁਣ ਜਨਤਾ ਦੀ ਵਿਧਾਨ ਸਭਾ। ਪੰਜਾਬ ਸਰਕਾਰ ਵੱਲੋਂ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਕੱਲ੍ਹ ਨੂੰ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਪੰਜਾਬ ਭਾਜਪਾ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਜਨਤਾ ਦੀ ਵਿਧਾਨ ਸਭਾ ਲਗਾਈ ਜਾਏਗੀ। ਇਸ ਗੱਲ ਦੀ ਪੁਸ਼ਟੀ ਪੰਜਾਬ ਭਾਜਪਾ ਦੇ ਮੀਡੀਆ ਇੰਚਾਰਜ ਜਿਹੜੇ ਨੇ ਵਿਨੀਤ ਜੋਸ਼ੀ ਉਨ੍ਹਾਂ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੈਸ਼ਨ ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਦੇ ਬਾਹਰ 1 ਮਈ ਨੂੰ ਸਵੇਰੇ 11 ਵਜੇ ਸ਼ੁਰੂ ਹੋਏਗਾ। ਭਾਜਪਾ ਆਗੂ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੂਬੇ ਦੀ ਭਲਾਈ ਦੀ ਜਿਹੜੀ ਬਜਾਏ ਆਪਣੀ ਪਾਰਟੀ ਦੇ ਹਿੱਤਾਂ ਦੇ ਲਈ ਸੱਦਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਸਪੀਕਰ ਆਪਣਾ ਫਰਜ਼ ਤੇ ਮਾਣ ਮਰਿਆਦਾ ਭੁੱਲ ਜਾਵੇ ਤਾਂ ਹਾਕਮ ਤੇ ਲੋਕਾਂ ਦੀ ਆਵਾਜ਼ ਜਿਹੜੀ ਦਾ ਮਖੌਲ ਉਡਾਉਣ ਲੱਗ ਜਾਵੇ ਤਾਂ ਜਨਤਾ ਦੀ ਵਿਧਾਨ ਸਭਾ ਲਗਾਉਣੀ ਜ਼ਰੂਰੀ ਹੈ ਜਿੱਥੇ ਪੰਜਾਬ ਦੇ ਮੁੱਦਿਆਂ ਨੂੰ ਵਿਚਾਰਿਆ ਜਾ ਸਕੇ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਨਾਮ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਤੇ ਇਸੇ ਲਈ ਪੰਜਾਬ ਸਰਕਾਰ ਨੇ ਹਾਈਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਮੁਲਾਜ਼ਮਾਂ ਦਾ ਬਕਾਇਆ DA ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਵੱਲੋਂ ਜਨਤਾ ਦੀ ਵਿਧਾਨ ਸਭਾ ਦੇ ਵਿੱਚ ਲੋਕਾਂ ਦੇ ਅਸਲ ਮੁੱਦਿਆਂ ਨੂੰ ਚੁੱਕਿਆ ਕਹਿੰਦੇ ਜਾਵੇਗਾ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਉਨ੍ਹਾਂ ਦਾ ਮਾਮਲਾ ਅਜਨਾਲਾ ਦੀ ਗੱਲ ਕਰੀਏ। ਅਜਨਾਲਾ ਅਦਾਲਤ ਦੇ ਵਿੱਚ ਵੀਡੀਓ ਕਾਨਫਰੰਸ ਦੇ ਰਾਹੀਂ ਪੇਸ਼ੀ ਹੋਈ ਅੱਜ ਤੇ ਅਗਲੀ ਸੁਣਵਾਈ 2 ਮਈ ਨੂੰ ਹੁਣ ਹੋਏਗੀ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਉਨ੍ਹਾਂ ਨੂੰ ਅੱਜ ਮੁੜ ਅਸਾਮ ਡਿਬਰੂਗੜ੍ਹ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅਜਨਾਲਾ ਦੀ ਸਬ ਅਦਾਲਤ ਵਿਖੇ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਜਿਹੜਾ ਪੇਸ਼ ਕੀਤਾ ਗਿਆ। ਅਦਾਲਤ ਦੇ ਵੱਲੋਂ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਮਈ ਨੂੰ ਰੱਖੀ ਗਈ ਹੈ। ਅੰਮ੍ਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਕਰਮਵੀਰ ਸਿੰਘ ਪੰਨੂ ਹੁਣਾਂ ਨੇ ਦਸਿਆ ਕਿ ਪੁਲਿਸ ਦੇ ਵੱਲੋਂ ਅਜਨਾਲਾ ਪੁਲਿਸ ਥਾਣਾ ਹਿੰਸਾ ਮਾਮਲੇ ਦੇ ਵਿੱਚ ਉਸਦੇ ਖਿਲਾਫ਼ ਚਲਾਨ ਪੇਸ਼ ਕੀਤਾ ਗਿਆ ਜਿਸ ਦੇ ਉੱਤੇ ਕਾਰਵਾਈ ਕਰਦੇ ਹੋਏ ਅਦਾਲਤ ਦੇ ਵੱਲੋਂ ਇਹ ਮਾਮਲਾ ਹੁਣ ਸੈਸ਼ਨ ਅਦਾਲਤ ਅੰਮ੍ਰਿਤਸਰ ਦੇ ਵਿੱਚ ਵਿਚਾਰਿਆ ਜਾਏਗਾ, ਜਿਸ ਦੇ ਤਹਿਤ ਅਗਲੀ ਸੁਣਵਾਈ 2 ਮਈ ਨੂੰ ਰੱਖੀ ਗਈ ਹੈ। ਉਨ੍ਹਾਂ ਦਸਿਆ ਕਿ ਇਸ ਸਬੰਧੀ ਕੇਸ ਪਹਿਲਾਂ ਵੀ ਜਿਹੜਾ ਸੈਸ਼ਨ ਅਦਾਲਤ ਦੇ ਵਿੱਚ ਵਿਚਾਰ ਦੇ ਅਧੀਨ ਹੈ। ਅਜਨਾਲਾ ਪੁਲਿਸ ਸਟੇਸ਼ਨ ਹਿੰਸਾ ਮਾਮਲੇ ਦੇ ਵਿੱਚ ਪਹਿਲਾਂ ਵੀ 40 ਤੋਂ ਵੱਧ ਵਿਅਕਤੀ ਗ੍ਰਿਫ਼ਤਾਰ ਨੇ ਤੇ ਇਸ ਕੇਸ ਦਾ ਜਿਹੜਾ ਸਾਹਮਣਾ ਕਰ ਰਹੇ ਨੇ। ਬੇਅਦਬੀ ਵਿਰੋਧੀ ਜਿਹੜਾ ਕਾਨੂੰਨ ਹੈ ਉਹਦਾ ਵੀ ਜਿਹੜਾ ਮੁੱਦਾ ਉੱਠ ਰਿਹਾ, ਬੇਅਦਬੀ ਵਿਰੋਧੀ ਕਾਨੂੰਨ ਪਟੀਸ਼ਨ ਦੀ ਵਾਜਬੀਅਤ ਪਰਖੇਗੀ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਨਵੇਂ ਸੋਧੇ ਗਏ ਬੇਅਦਬੀ ਵਿਰੋਧੀ ਕਾਨੂੰਨ ਨੂੰ ਰੱਦ ਕਰਨ ਦੇ ਲਈ ਦਾਖਲ ਪਟੀਸ਼ਨ ਤੋਂ ਕਰੀਬ ਇਕ ਹਫ਼ਤੇ ਬਾਅਦ ਅਦਾਲਤ ਨੇ ਬੁੱਧਵਾਰ ਨੂੰ ਸਪਸ਼ਟ ਕੀਤਾ ਕਿ ਉਹ ਪਹਿਲਾਂ ਇਹ ਜਾਂਚੇਗੀ ਕਿ ਇਹ ਪਟੀਸ਼ਨ ਸੁਣਵਾਈ ਦੇ ਯੋਗ ਹੈ ਜਾਂ ਨਹੀਂ ਹੈ। ਇਹ ਫੈਸਲਾ ਸੂਬਾ ਸਰਕਾਰ ਦੇ ਵੱਲੋਂ ਪਟੀਸ਼ਨ ਕਰਤਾ ਦੇ ਪਿਛੋਕੜ ਤੇ ਇਸ ਮਾਮਲੇ ਦੇ ਵਿੱਚ ਜਿਹੜਾ ਨਾਲ ਉਸਦੇ ਸੰਬੰਧ ਦੇ ਵਿੱਚ ਇਤਰਾਜ਼ ਉਠਾਉਣ ਤੋਂ ਬਾਅਦ ਜਿਹੜਾ ਲਿਆ ਗਿਆ। ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਬੈਂਚ ਨੇ ਕਿਹਾ ਕਿ ਇਸ ਅਦਾਲਤ ਨੂੰ ਗੰਭੀਰਤਾ ਦੇ ਨਾਲ ਇਹ ਦੇਖਣਾ ਹੋਵੇਗਾ ਕਿ ਪਟੀਸ਼ਨ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ ਜਾਂ ਨਹੀਂ, ਜਾਂ ਇਸ ਨੂੰ ਸ਼ੁਰੂਆਤ ਦੇ ਵਿੱਚ ਹੀ ਖਾਰਜ ਕੀਤਾ ਜਾਵੇਗਾ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 8 ਮਈ ਨੂੰ ਹੋਏਗੀ। ਜਦੋਂ ਅਦਾਲਤ ਦੇ ਵਿੱਚ ਇਸ ਮਾਮਲੇ ਦੀ ਸ਼ੁਰੂਆਤੀ ਸੁਣਵਾਈ ਹੋਈ ਤਾਂ ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਹੁਣਾਂ ਨੇ ਦੱਸਿਆ ਕਿ ਪਟੀਸ਼ਨ ਕਰਤਾ ਦਾ ਬਾਰ ਲਾਇਸੈਂਸ ਜਿਹੜਾ ਮੁਅੱਤਲ ਹੈ, ਕਿਉਂਕਿ ਉਸਦੀ ਪੜ੍ਹਾਈ ਜਿਹੜੀ ਹੈ ਉਹਦੀ ਡਿਗਰੀ ਅਕਾਦਮਿਕ ਡਿਗਰੀ ਅਸਲੀ ਹੈ ਜਾਂ ਨਹੀਂ ਹੈ, ਇਸ ਦੀ ਜਾਂਚ ਚੱਲ ਰਹੀ ਹੈ। ਪਟੀਸ਼ਨ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਐਡਵੋਕੇਟ ਜਨਰਲ ਬੇਦੀ ਹੁਣਾਂ ਕਿਹਾ ਕਿ ਪਟੀਸ਼ਨ ਪਾਉਣ ਵਾਲੇ ਵਿਅਕਤੀ ਨੂੰ ਜਿਹੜਾ ਆਦਤਨ ਸ਼ਿਕਾਇਤਾਂ ਦੇ ਕਰਨ ਵਾਲਾ ਜਿਹੜਾ ਐਲਾਨਿਆ ਗਿਆ ਤੇ ਉਸਦਾ ਜਿਹੜਾ ਨਾਂ ਇਜਲਾਸ ਬਿਊਰੋ ਦੇ ਵੱਲੋਂ ਤਿਆਰ ਕੀਤਾ ਅਜਿਹੇ ਲੋਕਾਂ ਦੀ ਖਾਸ ਸੂਚੀ ਦੇ ਵਿੱਚ ਸ਼ਾਮਲ ਹੈ। ਬੇਦੀ ਹੁਣਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਟੀਸ਼ਨ ਕਰਤਾ ਦਾ ਪਿਛੋਕੜ ਤੇ ਉਸਦਾ ਜਿਹੜਾ ਅਸਲੀ ਕਿਰਦਾਰ ਹੈ। ਦੂਜੇ ਪਾਸੇ ਪਟੀਸ਼ਨ ਕਰਤਾ ਦੇ ਵੱਲੋਂ ਦਲੀਲ ਦਿੱਤੀ ਗਈ ਕਿ ਇਹ ਮਾਮਲਾ ਜਨਤਕ ਮਹੱਤਤਾ ਵਾਲਾ ਹੈ ਤੇ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਪਟੀਸ਼ਨ ਕਰਤਾ ਦੇ ਨਾਲ ਜੁੜੀ ਸਾਰੀ ਜਾਣਕਾਰੀ ਹਲਫ਼ਨਾਮੇ ਰਾਹੀਂ ਪੇਸ਼ ਕਰ ਦਿੱਤੀ ਜਾਏਗੀ। ਇਸ ਤੋਂ ਇਲਾਵਾ ਉਸ ਤੇ ਕੋਈ ਵੀ ਪੁਲਿਸ ਕੇਸ ਦਰਜ ਨਹੀਂ ਹੈ, ਨਾ ਹੀ ਉਹ ਜਿਹੜਾ ਉਸਦੀ ਡਿਗਰੀ ਨੂੰ ਹਾਲੇ ਤੱਕ ਗਲਤ ਕਰਾਰ ਦਿੱਤਾ ਗਿਆ ਹੈ। ਪਟੀਸ਼ਨ ਪਾਉਣ ਵਾਲਾ ਜਿਹੜਾ ਵਿਅਕਤੀ ਹੈ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਨੂੰ ਰੱਦ ਕਰਵਾਉਣਾ ਚਾਹੁੰਦਾ ਹੈ। ਇਹ ਕਾਨੂੰਨ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਉਮਰ ਕੈਦ ਵਰਗੀਆਂ ਸਖ਼ਤ ਸਜ਼ਾਵਾਂ ਦਿੰਦਾ ਹੈ। ਇਸ ਕਾਨੂੰਨ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦਿੰਦੇ ਹੋਏ ਜਲੰਧਰ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਹੁਣਾਂ ਦੱਸਿਆ ਕਿ ਇਹ ਕਾਨੂੰਨ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ ਸੀ, ਜਿਸ ਨੂੰ 17 ਅਪ੍ਰੈਲ ਨੂੰ ਰਾਜਪਾਲ ਨੇ ਮਨਜੂਰੀ ਦਿੱਤੀ, 20 ਅਪ੍ਰੈਲ ਨੂੰ ਸਰਕਾਰੀ ਤੌਰ ਦੇ ਉੱਤੇ ਨੋਟੀਫਾਈ ਕੀਤਾ ਗਿਆ। ਇਸ ਕਾਨੂੰਨ ਨੂੰ ਜਿਹੜਾ ਚੁਣੌਤੀ ਦੇਣ ਦੇ ਕਾਰਨ ਦੱਸਦਿਆਂ ਹੋਇਆਂ ਪਟੀਸ਼ਨ ਕਰਤਾ ਨੇ ਦਲੀਲ ਦਿੱਤੀ ਕਿ ਇਸ ਐਕਟ ਨੂੰ ਸੰਵਿਧਾਨ ਦੀ ਧਾਰਾ ਜਿਹੜੀ ਹੈ 254(2) ਅਨੁਸਾਰ ਰਾਸ਼ਟਰਪਤੀ ਦੀ ਲੋੜੀਂਦੀ ਮਨਜੂਰੀ ਹਾਸਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੀ ਧਾਰਾ 5(3) ਹੈ ਤਹਿਤ ਉਮਰ ਕੈਦ ਵਰਗੀਆਂ ਸਜ਼ਾਵਾਂ ਤੈਅ ਕੀਤੀਆਂ ਗਈਆਂ ਨੇ, ਜੋ ਕਿ ਕੇਂਦਰ ਤੇ ਸੂਬੇ ਦੀ ਸਾਂਝੀ ਜਿਹੜੀ ਸੂਚੀ ਹੈ ਕੰਕਰੰਟ ਲਿਸਟ ਦਾ ਜਿਹੜਾ ਵਿਸ਼ਾ ਨੇ। ਉਨ੍ਹਾਂ ਕਿਹਾ ਕਿ ਕਿਉਂਕਿ ਇਹ ਸਜ਼ਾਵਾਂ ਮੌਜੂਦਾ ਭਾਰਤੀ ਨਿਆਂ ਸੰਹਿਤਾ BNS ਦੇ ਨਾਲ ਮੇਲ ਨਹੀਂ ਖਾਂਦੀਆਂ ਨੇ ਤੇ ਇਸ ਦੇ ਲਈ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਰਾਸ਼ਟਰਪਤੀ ਦੀ ਸਹਿਮਤੀ ਜ਼ਰੂਰੀ ਸੀ। ਸਰਕਾਰੀ ਗਜ਼ਟ ਦੇ ਮੁਤਾਬਕ ਸਿਰਫ਼ ਰਾਜਪਾਲ ਦੀ ਮਨਜੂਰੀ ਲਈ ਗਈ ਹੈ, ਜਿਸ ਦੇ ਕਾਰਨ ਇਹ ਪੂਰਾ ਕਾਨੂੰਨ ਪ੍ਰਕਿਰਿਆ ਦੇ ਪੱਖੋਂ ਜਿਹੜਾ ਗਲਤ ਅਤੇ ਗੈਰ ਸੰਵਿਧਾਨਕ ਸਿੱਧਾ ਜਿਹੜਾ ਸਿੱਧ ਹੁੰਦਾ ਹੈ। ਪਟੀਸ਼ਨ ਦੇ ਵਿੱਚ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਤੇ ਧਰਮ ਨਿਰਪੱਖਤਾ ਦੇ ਸਿਧਾਂਤ ਦਾ ਮੁੱਦਾ ਵੀ ਚੁੱਕਿਆ ਗਿਆ। ਇਸ ਦੇ ਵਿੱਚ ਦਲੀਲ ਦਿੱਤੀ ਗਈ ਕਿ ਇਹ ਕਾਨੂੰਨ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦੇ ਲਈ ਬਹੁਤ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਕਰਦਾ ਹੈ। ਦੂਜੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਨੂੰ ਇਸ ਦੇ ਵਿੱਚ ਸ਼ਾਮਲ ਨਾ ਕਰਕੇ ਇਹ ਕਾਨੂੰਨ ਸਭ ਦੇ ਲਈ ਬਰਾਬਰ ਹੋਣ ਦੀ ਸ਼ਰਤ ਦੇ ਉੱਤੇ ਪੂਰਾ ਨਹੀਂ ਉਤਰਦਾ ਹੈ। ਦੂਸਰੇ ਪਾਸੇ DIG ਭੁੱਲਰ ਹੁਣੀ ਦਾ ਮਾਮਲਾ ਜਿਹੜਾ ਹੈ, ਉਨ੍ਹਾਂ ਦੇ ਟਿਕਾਣਿਆਂ ਤੋਂ ED ਦੇ ਵੱਲੋਂ 1.4 ਕਰੋੜ ਦੇ ਅਸਾਸੇ ਜ਼ਬਤ ਕੀਤੇ ਹੈ। ਸਸਪੈਂਡਡ ਜਿਹੜੇ ਨੇ DIG ਭੁੱਲਰ, ਮਾਮਲੇ ਦੀ ਜਾਂਚ ਦੇ ਵਿੱਚ ਕਈ ਬੇਨਾਮੀ ਜਾਇਦਾਦਾਂ ਦੇ ਸਬੂਤ ਵੀ ਮਿਲ ਗਏ ਨੇ। ਭੁੱਲਰ ਅਤੇ ਉਸਦੇ ਨਾਲ ਜੁੜੀਆਂ ਸੰਸਥਾਵਾਂ ਦੇ ਵਿਰੁੱਧ ਹਾਲ ਹੀ ਦੇ ਵਿੱਚ ਮਾਰੇ ਛਾਪਿਆਂ ਦੇ ਦੌਰਾਨ ਮਨੀ ਲਾਂਡਰਿੰਗ ਦੇ ਨਾਲ ਸੰਬੰਧਿਤ 1.4 ਕਰੋੜ ਰੁਪਏ ਦੇ ਜਿਹੜੇ ਨੇ ਅਸਾਸੇ ਤੇ ਕੁਝ ਦਸਤਾਵੇਜ਼ ਜ਼ਬਤ ਕੀਤੇ ਹੈ। ਕੇਂਦਰੀ ਏਜੰਸੀ ਨੇ 27 ਅਪ੍ਰੈਲ ਨੂੰ 11 ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਸੀ, ਜਿਸਦੇ ਵਿੱਚ ਭੁੱਲਰ ਅਤੇ ਉਸਦੇ ਕਥਿਤ ਸਹਿਯੋਗੀਆਂ ਜਿਵੇਂ ਕਿ ਪ੍ਰਾਪਰਟੀ ਡੀਲਰ ਅਤੇ ਸ਼ੱਕੀ ਵਿਅਕਤੀਆਂ ਦੇ ਟਿਕਾਣੇ ਸ਼ਾਮਲ ਨੇ। ED ਨੇ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਇਹ ਮਾਮਲਾ ਭੁੱਲਰ ਅਤੇ ਉਸਦੇ ਸਾਥੀਆਂ ਦੇ ਵਿਰੁੱਧ ਰਿਸ਼ਵਤਖੋਰੀ ਤੇ ਕਥਿਤ ਤੌਰ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ਾਂ ਹੇਠ ਦਰਜ ਦੀ ਜਿਹੜੀ ਸੀ 2 CBI ਕੇਸਾਂ ਮਗਰੋਂ ਦਰਜ ਕੀਤਾ। ਅਕਤੂਬਰ 2025 ਦੇ ਵਿਚ ਰਿਸ਼ਵਤਖੋਰੀ ਦੇ ਇਕ ਮਾਮਲੇ ਦੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਈਡੀ ਨੇ ਬਿਆਨ ਦੇ ਵਿਚ ਕਿਹਾ ਕਿ ਛਾਪਿਆਂ ਦੇ ਦੌਰਾਨ 1.4 ਕਰੋੜ ਰੁਪਏ ਦੇ ਅਸਾਸੇ ਜ਼ਬਤ ਅਤੇ ਮਨੀ ਲਾਂਡਰਿੰਗ ਗਤੀਵਿਧੀਆਂ ਦੇ ਨਾਲ ਸੰਬੰਧਿਤ ਕਈ ਦਸਤਾਵੇਜ਼ ਬਰਾਮਦ ਕਰ ਲਏ ਗਏ ਨੇ। ਜਾਂਚ ਤੋਂ ਪਤਾ ਲੱਗਿਆ ਕਿ ਵੱਖ ਵੱਖ ਪ੍ਰਾਪਰਟੀ ਜਿਹੜੇ ਡੀਲਰਾਂ ਤੇ ਸੰਬੰਧਿਤ ਵਿਅਕਤੀਆਂ ਦੇ ਬੈਂਕ ਖਾਤਿਆਂ ਦੇ ਵਿਚ ਵੱਡੀ ਨਕਦੀ ਜਮ੍ਹਾਂ ਅਤੇ ਦਲੀਲ ਜਿਹੜੀ ਤਬਦੀਲ ਕੀਤੀ ਗਈ ਸੀ। ਜਿਨ੍ਹਾਂ ਦੇ ਕੋਲ ਜ਼ਮੀਨ ਦੇ ਵਿਚ ਨਿਵੇਸ਼ ਦੇ ਅਨੁਸਾਰ ਆਮਦਨ ਦਾ ਕੋਈ ਜਾਇਜ਼ ਸਰੋਤ ਨਹੀਂ ਸੀ। ਏਜੰਸੀ ਨੇ ਦੋਸ਼ ਲਗਾਇਆ ਕਿ ਮਗਰੋਂ ਇਨ੍ਹਾਂ ਸ਼ੱਕੀ ਵਿਅਕਤੀਆਂ ਦੇ ਨਾਮ ਦੇ ਉਤੇ ਜਾਇਦਾਦਾਂ ਖਰੀਦਣ ਦੇ ਲਈ ਫੰਡਾਂ ਦੀ ਵਰਤੋਂ ਕੀਤੀ ਗਈ। ਈਡੀ ਅਨੁਸਾਰ ਹਾਲ ਹੀ ਦੇ ਵਿਚ ਮਾਰੇ ਗਏ ਛਾਪਿਆਂ ਦੇ ਦੌਰਾਨ ਚੰਡੀਗੜ੍ਹ, ਲੁਧਿਆਣਾ, ਕਪੂਰਥਲਾ, ਮੁਹਾਲੀ ਤੇ ਜ਼ੀਰਕਪੁਰ ਵਿਚ ਸਥਿਤ ਰਹਾਇਸ਼ਾਂ ਤੇ ਖੇਤੀਬਾੜੀ ਜਾਇਦਾਦਾਂ ਸਮੇਤ ਕਈ ਜਾਇਦਾਦਾਂ ਦੇ ਨਾਲ ਸੰਬੰਧਿਤ ਦਸਤਾਵੇਜ਼ ਜ਼ਬਤ ਕੀਤੇ ਗਏ ਨੇ। ਦੂਸਰੇ ਪਾਸੇ ਪਾਰਟੀ ਬਦਲਣ ਤੋਂ ਬਾਅਦ ਰਜਿੰਦਰ ਗੁਪਤਾ ਹੁਣਾਂ ਦੀ ਜਿਹੜੀ ਹੈ ਟਰਾਈਡੈਟ ਫੈਕਟਰੀ ਦੇ ਉਤੇ ਛਾਪਾ ਪੈ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਾਜ ਸਭਾ ਮੈਂਬਰ ਦੀ ਪਿੰਡ ਧੌਲਾ ਦੇ ਵਿਚ ਫੈਕਟਰੀ ਦੀ ਜਾਂਚ ਕੀਤੀ ਹੈ। ਬਰਨਾਲਾ ਦੇ ਵਿਚ ਪੰਜਾਬ ਦੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਟਰਾਈਡੈਂਟ ਗਰੁੱਪ ਦੀ ਜਿਹੜੀ ਫੈਕਟਰੀ ਹੈ ਉਹਦੇ ਉਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅੱਜ ਛਾਪਾ ਮਾਰ ਦਿੱਤਾ ਗਿਆ। ਜਿੰਨਾ ਚਿਰ ਇਨ੍ਹਾਂ ਦੇ ਨਾਲ ਸੀਗੇ ਉਦੋਂ ਛਾਪਾ ਨਹੀਂ ਤੇ ਹੁਣ ਜਿਹੜੇ ਬੀਜੇਪੀ ਚ ਚਲੇ ਗਏ ਤਾਂ ਹੁਣ ਛਾਪਾ ਪਵਾ ਤਾ ਜੀ। ਇਸ ਦੇ ਨਾਲ ਹੀ ਗੌਰਤਲਬ ਗੱਲ ਇਹ ਵੀ ਹੈ ਕਿ ਰਜਿੰਦਰ ਗੁਪਤਾ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਬਣੇ ਸਨ ਪਰ ਕੁਝ ਦਿਨ ਪਹਿਲਾਂ ਹੀ ਉਹ ਭਾਜਪਾ ਦੇ ਵਿਚ ਸ਼ਾਮਲ ਹੋਏ। ਇਸ ਤੋਂ ਤੁਰੰਤ ਬਾਅਦ ਪੰਜਾਬ ਸਰਕਾਰ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇਸ ਕਾਰਵਾਈ ਨੂੰ ਕਾਫੀ ਅਹਿਮ ਜਿਹੜਾ ਮੰਨਿਆ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ 9 ਗੱਡੀਆਂ ਅੱਜ ਦੁਪਹਿਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਸਥਿਤ ਟਰਾਈਡੈਂਟ ਫੈਕਟਰੀ ਦੇ ਵਿਚ ਦਾਖਲ ਹੁੰਦੀਆਂ। ਪਿਛਲੇ 3 ਤੋਂ 4 ਘੰਟਿਆਂ ਤੋਂ ਬੋਰਡ ਦੇ ਜਿਹੜੇ ਅਧਿਕਾਰੀਆਂ ਵੱਲੋਂ ਫੈਕਟਰੀ ਦੇ ਅੰਦਰ ਜਾਂਚ ਕੀਤੀ ਗਈ। ਲੰਮੇ ਸਮੇਂ ਤੋਂ ਇਲਾਕੇ ਦੇ ਲੋਕ ਕਹਿੰਦੇ ਨੇ ਟਰਾਈਡੈਂਟ ਫੈਕਟਰੀ ਦੇ ਖਿਲਾਫ਼ ਪਾਣੀ ਤੇ ਹਵਾ ਪ੍ਰਦੂਸ਼ਣ ਦੀਆਂ ਸ਼ਿਕਾਇਤਾਂ ਕਰ ਰਹੇ ਸਨ। ਸਥਾਨਕ ਲੋਕਾਂ ਦਾ ਕਹਿਣਾ ਕਿ ਟਰਾਈਡੈਂਟ ਗਰੁੱਪ ਦੇ ਮਾਲਕ ਦੀ ਉੱਚੀ ਸਿਆਸੀ ਪਹੁੰਚ ਦੇ ਕਾਰਨ ਅੱਜ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ ਸੀ। ਪਿਛਲੇ ਹਫ਼ਤੇ ਪੰਜਾਬ ਦੀ ਸਿਆਸਤ ਦੇ ਵਿਚ ਆਏ ਬਦਲਾਅ ਅਤੇ ਰਜਿੰਦਰ ਗੁਪਤਾ ਦੇ ਦਲ ਬਦਲਣ ਤੋਂ ਬਾਅਦ ਹੀ ਇਹ ਕਾਰਵਾਈ ਅਮਲ ਦੇ ਵਿਚ ਲਿਆਂਦੀ ਗਈ। ਫਿਲਹਾਲ ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ਦੇ ਉਤੇ ਅਧਿਕਾਰਤ ਬਿਆਨ ਨਹੀਂ ਦਿੱਤਾ ਤੇ ਉਹ ਮੀਡੀਆ ਤੋਂ ਜਿਹੜਾ ਬਚਦੇ ਵੀ ਨਜ਼ਰ ਆਏ ਨੇ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇਸ ਜਾਂਚ ਦੇ ਵਿਚ ਕਈ ਜਿਹੜੇ ਨੇ ਕੀ ਤੱਥ ਸਾਹਮਣੇ ਆਉਂਦੇ ਨੇ ਇਹ ਆਉਣ ਵਾਲੇ ਸਮੇਂ ਦੇ ਵਿਚ ਹੀ ਸਾਰਾ ਕੁਝ ਸਥਿਤੀ ਜਿਹੜੀ ਹੈ ਸਪਸ਼ਟ ਹੋ ਜਾਏਗੀ। ਹੁਣ ਜਿਹੜਾ ਦੁਰਗੇਸ਼ ਪਾਠਕ ਸਾਹਿਬ ਕਹਿੰਦੇ ਨੇ ਕਿ ਜੱਜ ਅੱਗੇ ਪੇਸ਼ ਹੋਣ ਤੋਂ ਨਾ ਕਰ ਦਿੱਤੀ ਹੈ। ਹਾਈ ਕੋਰਟ 4 ਮਈ ਨੂੰ ਜਿਹੜੀ ਕਰੇਗੀ ਸੁਣਵਾਈ ਦੇ ਉਤੇ ਆਪ ਆਗੂਆਂ ਜਿਹੜੇ ਨੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੇ ਮਗਰੋਂ ਹੁਣ ਪਾਰਟੀ ਆਗੂ ਦੁਰਗੇਸ਼ ਪਾਠਕ ਨੇ ਵੀ ਦਿੱਲੀ ਹਾਈ ਕੋਰਟ ਦੇ ਵਿਚ ਚੱਲ ਰਹੇ ਆਬਕਾਰੀ ਨੀਤੀ ਕੇਸ ਦੇ ਵਿਚ ਜਸਟਿਸ ਸਵਰਨਾ ਕਾਂਤਾ ਸ਼ਰਮਾ ਅੱਗੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ। ਪਾਠਕ ਨੇ ਮਹਿਲਾ ਜੱਜ ਨੂੰ ਲਿਖੇ ਪੱਤਰ ਦੇ ਵਿਚ ਕਿਹਾ ਕਿ ਉਹ ਕੇਜਰੀਵਾਲ ਤੇ ਸਿਸੋਦੀਆ ਦੇ ਵੱਲੋਂ ਜਿਤਾਏ ਖਦਸ਼ਿਆਂ ਦੇ ਨਾਲ ਇਤਫਾਕ ਜਿਹੜਾ ਰੱਖਦੇ ਨੇ ਜਿਸ ਕਰਕੇ ਉਹ ਕੋਰਟ ਦੇ ਵਿਚ ਨਿੱਜੀ ਤੌਰ ਦੇ ਉਤੇ ਜਾਂ ਫਿਰ ਆਪਣੇ ਵਕੀਲ ਦੇ ਰਾਹੀਂ ਨਹੀਂ ਪੇਸ਼ ਹੋਣਗੇ। ਸੀਬੀਆਈ ਨੇ ਸ਼ਰਾਬ ਆਬਕਾਰੀ ਨੀਤੀ ਕੇਸ ਦੇ ਵਿਚ ਪਾਠਕ ਸਿਸੋਦੀਆ ਤੇ ਕੇਜਰੀਵਾਲ ਨੂੰ ਬਰੀ ਕਰਨ ਦੇ ਟ੍ਰਾਇਲ ਕੋਰਟ ਦੇ ਜਿਹੜੇ ਫੈਸਲੇ ਨੂੰ ਹਾਈ ਕੋਰਟ ਦੇ ਵਿਚ ਚੁਣੌਤੀ ਦਿੱਤੀ ਹੈ। ਇਸ ਦੇ ਦੌਰਾਨ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਉਤੇ 4 ਮਈ ਨੂੰ ਸੁਣਵਾਈ ਕਰੇਗੀ। ਆਪ ਆਗੂ ਭਾਵੇਂ ਸੁਣਵਾਈ ਦਾ ਬਾਈਕਾਟ ਕਰ ਚੁੱਕੇ ਨੇ ਪਰ ਜੱਜ ਨੇ ਉਨ੍ਹਾਂ ਨੂੰ ਜਿਹੜਾ ਆਪਣੇ ਜਵਾਬ ਦਾਅਵੇ ਦਾਖਲ ਕਰਨ ਦਾ ਇਕ ਆਖਰੀ ਮੌਕਾ ਦਿੱਤਾ ਹੋਇਐ। ਪਾਠਕ ਨੇ ਪੱਤਰ ਦੇ ਵਿਚ ਕਿਹਾ ਕਿ ਮੌਜੂਦਾ ਚਿੱਠੀ ਪੱਥਰ ਉਪਰੋਕਤ ਜਿਹੜਾ ਜ਼ਿਕਰ ਵਾਲੀ ਸੋਧ ਪਟੀਸ਼ਨ ਦੇ ਨਾਲ ਸੰਬੰਧਿਤ ਹੈ ਜੋ ਇਸ ਸਮੇਂ ਅਦਾਲਤ ਦੇ ਵਿਚਾਰ ਜਿਹੜਾ ਅਧੀਨ ਚੱਲ ਰਹੀ ਹੈ। ਕਿੰਗ ਚਾਰਲਸ ਉਨ੍ਹਾਂ ਦੀ ਬਾਤ ਪਾਉਂਦੇ ਹਾਂ ਤੇ ਉਸ ਤੋਂ ਪਹਿਲਾਂ ਗੱਲਬਾਤ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜੋ ਸਾਰੀਆਂ ਆਪਾਂ ਇੰਡੀਆ ਦੀਆਂ ਤੇ ਨਾਲ ਦੀ ਨਾਲ ਜਿਹੜੀਆਂ ਖ਼ਬਰਾਂ ਤੁਹਾਡੇ ਨਾਲ ਸਾਂਝ ਪਾਈ ਹੈ ਤੇ ਉਹਦੇ ਵੱਲ ਨੂੰ ਆਪਾਂ ਚੱਲਦੇ ਹਾਂ। ਉਹਦੇ ਉੱਤੇ ਕੁਝ ਜਿਹੜੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਤੁਸੀਂ ਵੀ ਨਾਲ ਜਿਹੜੀ ਹੈ ਹਾਜ਼ਰੀ ਜਿਹੜੀ ਹੈ ਭਰ ਸਕਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਤਿੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਬਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸੈਣੀ ਸਾਹਿਬ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਬਾਰੇ ਸਾਹਿਬ, ਸਿਆਸੀ ਹਾਲਾਤ ਇਹ ਹੈਗੇ ਆ ਜੀ
0: ਜੀ
1: ਕਿ ਪੰਜਾਬ ਦੇ ਵਿਚ ਦੇਖੋ ਟਰਾਈਡੈਂਟ ਹੋਟਲ ਵਾਲੇ ਰਜਿੰਦਰ ਗੁਪਤਾ ਜੀ ਦੇ ਪੀਸੀਬੀ ਵਾਲਿਆਂ ਨੇ ਛਾਪਾ ਮਾਰ ਦਿੱਤਾ।
0: ਬਿਲਕੁਲ ਹੈ ਜੀ, ਕਹਿੰਦੇ ਪ੍ਰਦੂਸ਼ਣ ਹੋ ਗਿਆ ਜੀ ਹੁਣ।
1: ਬਾਰਾ ਸਾਹਿਬ ਇਸੇ ਤਰੀਕੇ ਨਾਲ ਇਹਨਾਂ ਨੇ ਜਿਹੜਾ ਹੈਗਾ ਸਨੱਬ ਕੀਤਾ ਸੀਗਾ ਪੰਜਾਬ ਕੇਸਰੀ ਵਾਲਿਆਂ ਨੂੰ।
0: ਹਾਂਜੀ ਬਿਲਕੁਲ,
1: ਜਦੋਂ ਪੰਜਾਬ ਕੇਸਰੀ ਵਾਲਿਆਂ ਨੇ ਇੱਕ ਸਟੋਰੀ ਲਿਖ ਦਿੱਤੀ ਸੀ
0: ਜੀ,
1: ਇਹ ਡਿਪਾਰਟਮੈਂਟ ਜਿਹੜੇ ਹੈਗੇ ਆ ਚਲੋ ਸਰਕਾਰ ਦੇ ਹੈਗੇ ਆ, ਤੇ ਕੀ ਇਹ ਸਰਕਾਰੀ ਡਿਪਾਰਟਮੈਂਟ ਦੇ ਜਿਹੜੇ ਆਫਿਸਰ ਆ ਉਹਨਾਂ ਦੀ ਕੌਨਸ਼ੀਅਸ ਪ੍ਰਿਕ ਨੀ ਕਰਦੀ ਪੀ ਉਹਨਾਂ ਦਾ ਜਿਹੜਾ ਹੈਗਾ ਆ ਵੀ ਭਾਈ ਅਸੀਂ ਜੋ ਕਰ ਰਹੇ ਆ
0: ਜੀ।
1: ਜਾਂ ਤਾਂ ਅਸੀਂ ਜਿਹੜਾ ਹੈਗਾ ਜੇ ਅਸੀਂ ਲਾਫੁਲ ਡਿਊਟੀ ਕਰਦੇ ਹੁੰਦੇ ਤੇ ਆਪਾਂ ਪਹਿਲਾਂ ਵੀ ਕਰ ਸਕਦੇ ਸੀ ਜੇ ਉਹਨਾਂ ਨੇ ਕੁਛ ਗਲਤ ਕੀਤਾ ਸੀ।
0: ਬਿਲਕੁਲ ਹੈ ਜੀ,
1: ਜੇ ਉਹਨਾਂ ਦੇ ਵਿਰੁੱਧ ਕੋਈ ਸ਼ਿਕਾਇਤਾਂ ਆਉਂਦੀਆਂ ਸੀ ਤੇ ਪਹਿਲਾਂ ਤੁਸੀਂ ਇਸੇ ਕਰਕੇ ਚੁੱਪ ਬੈਠੇ ਰਹੇ ਕਿਉਂਕਿ ਉਹ ਸੱਤਾਧਾਰੀ ਧਿਰ ਨਾਲ ਜੁੜੇ ਸੀ।
0: ਬਿਲਕੁਲ ਹੈ ਜੀ,
1: ਜਾਂ ਤੁਸੀਂ ਜਿਹੜਾ ਹੈਗਾ ਆ ਕਿ ਉਹ ਸਰਕਾਰ ਦਾ ਜਿਹੜਾ ਹੈਗਾ ਆ ਵੀ ਇੱਕ ਡਿਪਾਰਟਮੈਂਟ ਨਾ ਹੋ ਕੇ ਵੀ ਸਰਕਾਰ ਦਾ ਐਜ਼ ਏ ਟੂਲ ਜਿਹੜਾ ਹੈਗਾ ਆ ਤੁਸੀਂ ਆਪਣੀਆਂ ਜਿਹੜੀਆਂ ਇਹ ਪਾਵਰਸ ਹੈਗੀਆਂ ਉਹਦਾ ਮਿਸ ਯੂਜ ਕਰ ਰਹੇ ਹੋ, ਅਗਲੇ ਬੰਦੇ ਨੂੰ ਹਰਾਸ ਕਰ ਰਹੇ ਹੋ ਤੇ ਸਨੱਬ ਕਰ ਰਹੇ ਹੋ ਇਹ ਦੱਸਣ ਵਾਸਤੇ ਕਿ ਭਾਈ ਤੂੰ ਹੁਣ ਗਿਆ ਹੈਗਾ ਦੂਜੇ ਦਲ ਦੇ ਵਿੱਚ ਤੇ ਤੈਨੂੰ ਇਹਦੀ ਸਜ਼ਾ ਭੁਗਤਣੀ ਪਊਗੀ।
0: ਦੇਖੋ ਜਿੱਦਾਂ ਇਹ ਵੀ ਤਾਂ ਇਲਜ਼ਾਮਬਾਜ਼ੀ ਕਰਦੇ ਆ ਕਿ ਜਿੱਦਾਂ ਇਹਨਾਂ ਨੇ ਕਿਹਾ ਵੀ ਸਾਡੇ 7 ਬੰਦੇ ਕੈਪਚਰ ਕੀਤੇ ਇਹਨਾਂ ਨੇ ਐਮ ਪੀ ਲੈ ਗਏ ਖਿੱਚ ਧੂਗੇ ਕਰਕੇ, ਤਾਂ ਉਹ ਉੱਥੇ ਵੀ ਤਾਂ ਇਹਨਾਂ ਨੇ ਇਲਜ਼ਾਮਬਾਜ਼ੀ ਕੀਤੀ ਹੈ ਕਿ ਭਾਈ ਇਹ ਕੇਂਦਰੀ ਏਜੰਸੀਆਂ ਨੂੰ ਵਰਤਦੇ ਆ ਜਾਂ ਹੋਰ ਵੀ ਸਮੇਂ ਸਮੇਂ ਦੇ ਉੱਤੇ ਵੀ ਕੇਂਦਰ ਦਾ ਤੋਤਾ ਜਿੱਦਾਂ ਚਾਹੁੰਦੇ ਆ ਬੁਲਾ ਲੈਂਦੇ ਆ, ਤੇ ਫਿਰ ਇਹਦੇ ਉੱਤੇ ਵੀ ਤਾਂ ਇਹੀ ਜਿਹੜੀ ਹੈ ਆਪਣਾ ਫਾਰਮੂਲਾ ਇਹਨਾਂ ਦੇ ਉੱਤੇ ਵੀ ਤਾਂ ਉਹੀ ਲੱਗੇਗਾ ਜੀ ਕਿ ਇਹ ਵੀ ਤਾਂ ਉਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ
1: ਆ। ਫੇਰ ਤਾਂ ਤੁਸੀਂ ਜਸਟੀਫਾਈ ਕਰ ਦਿੱਤਾ
0: ਜੀ,
1: ਹਾਂਜੀ ਤੇਰੇ ਕੋਲ ਜੋ ਸਰਿਆ ਤੂੰ ਕਰ ਲਿਆ, ਸਾਡੇ ਕੋਲ ਜੋ ਸਰਿਆ ਅਸੀਂ ਕਰ ਲਿਆ।
0: ਬਿਲਕੁਲ ਹੈ ਜੀ,
1: ਫੇਰ ਉਹਨੂੰ ਇਲਜ਼ਾਮ ਕਿਉਂ ਦੇਣਾ ਜੀ,
0: ਜੀ
1: ਫੇਰ ਉਹਨੂੰ ਇਲਜ਼ਾਮ ਕਿਉਂ ਦੇਣਾ?
0: ਉਹ ਕਿੱਦਾਂ ਕਹਿੰਦੇ ਹੁੰਦੇ ਜੇ ਹੱਥ ਨਾ ਪਹੁੰਚੇ ਤਾਂ ਤੂੰ ਕੋੜੀ।
1: ਉਹ ਬਿਲਕੁਲ ਸਰ, ਉਹ ਤੁਹਾਡੀ ਗੱਲ ਠੀਕ ਹੈਗੀ ਆ
0: ਜੀ,
1: ਬਟ ਸਵਾਲ ਇਹ ਹੈਗਾ ਆ ਵੀ ਇਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਆ ਉਹ ਪਹਿਲਾਂ ਅਸੀਂ ਨੀ ਦੇਖੀ
0: ਜੀ,
1: ਇਹ ਨਵਾਂ ਹੀ ਕੰਮ ਚੱਲ ਪਿਆ ਹੈਗਾ ਆ ਵੀ ਹਾਂ ਜੀ ਪੋਲਿਊਸ਼ਨ ਕੰਟਰੋਲ ਬੋਰਡ ਅੱਗੇ ਪਿੱਛੇ ਸਾਰਾ ਪੰਜਾਬ ਪੋਲਿਊਟਡ ਹੈਗਾ ਆ, ਉਦੋਂ ਇਹਨਾਂ ਨੂੰ ਚੇਤੇ ਨੀ ਆਉਂਦਾ ਜੀ, ਜਿੱਦਾਂ ਹੀ ਜਿਹੜਾ ਹੈਗਾ ਕੋਈ ਬੰਦਾ ਜਿਹੜਾ ਆ ਇਹਨਾਂ ਨੂੰ ਛੱਡ ਕੇ ਚੱਲ ਜਾਂਦਾ ਹੈਗਾ ਆ ਸੱਤਾਧਾਰੀ ਧਿਰ ਨੂੰ।
0: ਜੀਰਾ ਫੈਕਟਰੀ ਦਾ ਕਿੰਨਾ ਪੋਲਿਊਸ਼ਨ ਰਿਹਾ ਜੀ, ਕਿੰਨੇ ਮਹੀਨੇ ਜਾਂ ਸਾਲ ਉੱਥੇ ਧਰਨਾ ਲੱਗਦਾ ਰਿਹਾ।
1: ਬਿਲਕੁਲ ਜੀ ਬਿਲਕੁਲ, ਰੈਦਰ ਉੱਥੇ 20 ਕਰੋੜ ਰੁਪਇਆ ਜਿਹੜਾ ਹੈਗਾ ਆ ਜੁਰਮਾਨਾ ਜਿਹੜਾ ਆ ਉਹ ਹੋਇਆ, ਉਹ ਉਹਨੂੰ ਦੇਤਾ ਕੋਸਟ ਜਿਹੜੀ ਆ ਦਿੱਤੀ ਉਹਨੂੰ
0: ਜੀ
1: ਫੈਕਟਰੀ ਨੂੰ।
0: ਬਿਲਕੁਲ,
1: ਸਰਕਾਰ ਨੇ ਉਹਦੀ ਅਪੀਲ ਨਹੀਂ ਕੀਤੀ ਤੇ ਰੈਦਰ ਉਹ ਪੈਸੇ ਜਿਹੜੇ ਆ ਉਹਨਾਂ ਨੂੰ ਦੇਤੇ ਫੈਕਟਰੀ ਵਾਲਿਆਂ ਨੂੰ।
0: ਬਿਲਕੁਲ ਹੈ ਜੀ,
1: ਕਮਾਲ ਦੀ ਗੱਲ ਹੈਗੀ ਸੀ। ਤੇ ਅੱਛਾ ਉੱਥੇ ਜਿਹੜਾ ਹੈਗਾ ਆ ਵੀ ਨਾ ਤਾਂ ਕੋਈ ਜਿਹੜਾ ਹੈਗਾ ਆ ਡਿਪਾਰਟਮੈਂਟ ਲੋਕਾਂ ਦੇ ਹੱਕ ਦੇ ਵਿੱਚ ਖੜਿਆ
0: ਜੀ,
1: ਹਾਂਜੀ ਉੱਥੇ ਜਿਹੜਾ ਹੈਗਾ ਆ ਵੈਸਟਡ ਇੰਟਰਸਟ ਜਿਹੜੇ ਸਰਕਾਰ ਦੇ ਹੈਗੇ ਸੀਗੇ ਤੇ ਉਹ ਫੈਕਟਰੀ ਨਾਲ ਸੀ ਤੇ ਇਸ ਕਰਕੇ ਜਿਹੜਾ ਆ ਉਹ ਡਿਪਾਰਟਮੈਂਟ ਸਾਰੇ ਫੈਕਟਰੀ ਵੱਲ ਭੁਗਤ ਗਏ। ਇੱਥੇ ਜਿਹੜਾ ਹੈਗਾ ਆ ਜਦੋਂ ਸਰਕਾਰ ਦੇ ਇੰਟਰਸਟ ਜਿਹੜੇ ਹੈਗੇ ਆ ਇਹਨਾਂ ਨੂੰ ਹਰਾਸ ਕਰਨ ਦੇ ਵਿੱਚ ਆ ਤੇ ਇਹ ਆਫਿਸਰ ਜਿਹੜੇ ਹੈਗੇ ਆ ਇਸ ਚੀਜ਼ ਨੂੰ ਹਰਾਸ ਕਰਨ ਵਾਸਤੇ ਪਹੁੰਚ ਗਏ ਜੀ।
0: ਹਰਭਜਨ ਉਹਨਾਂ ਦੀ ਪਹਿਲਾਂ ਸਿਕਿਉਰਿਟੀ ਚੱਕ ਦਿੱਤੇ ਜੀ।
1: ਹਾਂਜੀ ਹਰਭਜਨ ਸਿੰਘ ਦੀ ਸਿਕਿਉਰਿਟੀ ਚਲੋ ਉਹ ਤਾਂ ਜਿਹੜਾ ਹੈਗਾ ਜਾਂ ਸੈਂਟਰ ਇੰਨਾ ਕੁ ਤਾਂ ਕਰ ਦੂਗਾ ਉਹਨਾਂ ਵਾਸਤੇ। ਬਿਜ਼ਨਸ ਮੈਨ ਦਾ ਜਿਹੜਾ ਸਰ ਜਿਹੜਾ ਹੈਗਾ ਆ ਬਿਜ਼ਨਸ ਮੈਨ ਦੀ ਜਿਹੜੀ ਆ ਜਾਨ ਜਿਹੜੀ ਉਹਦੇ ਆਪਣੇ ਬਿਜ਼ਨਸ ਚ ਹੁੰਦੀ ਆ।
0: ਨਾਲੇ ਸੈਣੀ ਸਾਹਿਬ ਜੇ ਕਾਰਵਾਈ ਕਰਨੀ ਵੀ ਹੈ ਇਹਦੇ ਵਿੱਚ ਦੋ ਚਿੱਤੇ ਨਹੀਂ ਹੈ ਵੀ ਚਲੋ ਕਰੋ ਕਾਰਵਾਈ ਜਿਹੜੇ ਗਲਤ ਕਰਦੇ ਨੇ, ਚਾਹੇ ਉਹ ਪ੍ਰਦੂਸ਼ਣ ਕੰਟਰੋਲ ਬੋਰਡ ਹੈ, ਚਾਹੇ ਉਹ ਜਿਹੜਾ ਫੂਡ ਜਿਹੜਾ ਖਾਣ ਪੀਣ ਦਾ ਸਮਾਨ ਹੈ ਕਿ ਉਹਦੇ ਵਿੱਚ ਹੇਰਾਫੇਰੀ ਸਿਰਫ ਦੀਵਾਲੀ ਦੇ ਉੱਤੇ ਹੁੰਦੀ ਹੈ ਜਾਂ ਅੱਜ ਵੀ ਹੋ ਰਹੀ ਹੈ, ਸਾਰਾ ਕੁਝ ਚੱਲ ਰਿਹਾ, ਮਿਲਾਵਟ ਹੋ ਰਹੀ ਹੈ, ਹਰ ਉੱਤੇ ਕਾਰਵਾਈ ਕਰੋ ਪਰ ਉਹ ਹਾ ਚੀਜ਼ ਨਾ ਨਸ਼ਰ ਕਰੋ ਵੀ ਭਾਈ ਜਿੰਨਾ ਚਿਰ ਤੁਸੀਂ ਸਾਡੇ ਨਾਲ ਹੋ ਤੁਹਾਡੇ ਉੱਤੇ ਸਾਡਾ ਹੱਥ ਹੈ ਤੇ ਜਦੋਂ ਤੁਸੀਂ ਸਾਡੇ ਨਾਲ ਨਹੀਂ ਭਾਈ ਹੱਥ ਚੱਕ ਦਾਂਗੇ ਫਿਰ ਅਸੀਂ ਸਾਰਾ ਕੁਝ ਹੀ ਆਪਣੀ ਮਨ ਦੀਆਂ ਹੀ ਕਰਾਂਗੇ, ਕਰਨੀ ਤਾਂ ਸਭ ਦੇ ਉੱਤੇ ਕਰੋ ਜੇ ਕਰਨੀ ਹੈ ਨਾ।
1: ਮਹਾਰਾਜ ਸਾਹਿਬ ਸਰਕਾਰੀ ਡਿਪਾਰਟਮੈਂਟ ਤਾਂ ਸੁੱਤੇ ਆ, ਕਿਸੇ ਦੇ ਵੀ ਨੀ ਕਰਦੇ ਜੀ,
0: ਨਾਲੇ ਤਾਂ ਰੁਟੀਨ ਦੇ ਵਿੱਚ ਚਾਹੀਦੀ ਹੈ ਜਿਹੜੇ ਚੀਜ਼ ਦੀ ਚੈਕਿੰਗ ਚਾਹੀਦੀ ਹੈ।
1: ਬਿਲਕੁਲ ਜੀ ਬਿਲਕੁਲ ਬਿਲਕੁਲ, ਤੁਸੀਂ ਦੇਖੋ ਨਾ ਪਿਛਲੇ ਤੋਂ ਪਿਛਲੇ ਸਾਲ ਜਿਹੜਾ ਹੈਗਾ ਆ ਉਹ ਇੱਕ ਜਿਹੜਾ ਹੈਗਾ ਆ ਇੱਥੋਂ ਹੁਸ਼ਿਆਰਪੁਰ ਤੋਂ ਜਿਹੜਾ ਆ ਉਹ ਆਪਣਾ ਹੈਲਥ ਆਫਿਸਰ ਜਿਹੜਾ ਹੈਗਾ ਸੀਗਾ ਉਹ ਬੜੇ ਛਾਪੇ ਮਾਰਦਾ ਸੀ
0: ਜੀ, ਫੂਡ ਹਾਂਜੀ ਇੰਸਪੈਕਟਰ ਉਹ
1: ਡਾਕਟਰ ਲੁਖਵੀਰ ਸਿੰਘ
0: ਜੀ,
1: ਹਾਂਜੀ ਤੇ ਉਹ ਪਤਾ ਲੱਗਿਆ ਫਿਰ ਬਾਅਦ ਦੇ ਵਿੱਚ ਲੋਕਾਂ ਨੇ ਉਹ ਅੱਛਾ ਜੀ ਇੱਕ ਕੈਮਰਾਮੈਨ ਤੇ ਇੱਕ ਮਤਲਬ ਜਿਹੜਾ ਯੂਟਿਊਬਰ ਉਹਦੇ ਨਾਲ ਹੀ ਹੁੰਦਾ ਸੀਗਾ। ਅੱਧੀ ਰਾਤ ਨੂੰ ਜਾਗਿਆ ਧਾਕੜ ਅਫਸਰ, ਹਾਂਜੀ ਧਾਕੜ ਅਫਸਰ, ਹਾਂਜੀ ਧਾਕੜ ਅਫਸਰ ਨੇ ਫੜ ਲਿਆ ਨਕਲੀ ਪਨੀਰ, ਹਾਂਜੀ ਉਹ ਏਦਾਂ ਦੀਆਂ ਖਬਰਾਂ ਜਿਹੜੀਆਂ ਹੈਗੀਆਂ ਉਹ ਜਿੱਦਾਂ ਹੀ ਮੋਬਾਈਲ ਖੋਲਦੇ ਸੀ ਸੋਸ਼ਲ ਮੀਡੀਆ ਤੇ ਛਾਇਆ ਆਇਆ ਹੁੰਦਾ ਸੀ ਧਾਕੜ ਅਫਸਰ, ਹਾਂਜੀ ਕਦੀ ਉਹ ਗੱਡੀਆਂ ਦੇ ਉੱਤੇ ਹਾਂਜੀ ਕਦੀ ਗੱਡੀਆਂ ਦੇ ਉੱਤੇ ਚੜ ਕੇ ਚੈਕਿੰਗ ਕਰਨ ਲੱਗਾ ਆ, ਕਦੀ ਕਿਤੇ ਕਿਸੇ ਦੁਕਾਨ ਤੇ ਚਲਾ ਗਿਆ ਉਹ ਤੇ ਜਲੂਸ ਕੱਢ ਦੇਣਾ ਜੀ ਉਹਨੇ, ਹਾਂਜੀ ਰੱਬ ਤੋਂ ਠਹਿਰੋ ਤੁਸੀਂ ਆ ਨਕਲੀ ਜੂਸ ਵੇਚਦੇ ਆ ਇਹਦੀ ਐਕਸਪਾਇਰੀ ਆ, ਹਾਂਜੀ ਉਹ ਜਿਹੜੀ ਵੀ ਦੁਕਾਨ ਤੇ ਚਲ ਗਿਆ। ਬਾਅਦ ਚ ਪਤਾ ਲੱਗਾ ਵੀ ਉਹ ਤਾਂ ਭਾਈ ਇੱਥੇ ਉਹ ਟਿਕਟ ਵਾਸਤੇ ਜਿਹੜਾ ਹੈਗਾ ਇੱਕ ਦਾਅਵੇਦਾਰ ਬਣਾਇਆ ਜਾ ਰਿਹਾ ਜੀ,
0: ਬਿਲਕੁਲ
1: ਉਹ ਉਹਨੂੰ ਵੀ ਪਤਾ ਨੀ ਕਿੰਨੀ ਕੁ ਕਰਿਓਸਟੀ ਆਈ ਉਹਨੇ ਆਪਣੀ ਨਾ 3 ਸਾਲ ਪਹਿਲਾਂ ਹੀ ਸਰਵਿਸ ਤੋਂ ਰਿਜ਼ਾਈਨ ਦੇ ਦਿੱਤਾ ਜੀ, ਹਾਂਜੀ ਉਹ ਆਪਣੀ ਮੈਨੂੰ ਟਿਕਟ ਦੇ ਦੇਣੀ ਆ, ਜਦੋਂ ਟਿਕਟ ਨਾ ਮਿਲੀ ਤੇ ਫੇਰ ਵਾਰੀ ਛਾਲ ਅਕਾਲੀ ਦਲ ਚ ਸ਼ਾਮਲ ਹੋ ਗਏ ਜੀ, ਹਾਂਜੀ ਉਹ ਸਾਰੇ ਕਹਿੰਦੇ ਵੀ ਇਹ ਹੋ ਕੀ ਗਿਆ, ਉਹਨੇ ਕਾਹਲੀ ਕਾਹਲੀ ਦੇ ਵਿਚ ਜਿਹੜਾ ਇਹ ਨਾ ਪਤਾ ਹੀ ਨੀ ਉਹਨੂੰ ਲੱਗਿਆ ਵੀ ਮੈਂ ਕਿੱਧਰ ਕਿੱਧਰ ਨਾਲੇ ਆਪ ਜ਼ੀਰੋ ਹੋ ਕੇ ਬਹਿ ਗਏ ਜੀ,
0: ਜੀ ਬਿਲਕੁਲ ਜੀ।
1: ਸੋ ਇਸ ਕਰਕੇ ਇੱਥੇ ਕੰਮ ਬੰਦਾ ਉਹੀ ਕਰਦਾ ਦਿਸੂਗਾ ਜੇ ਸਰਕਾਰੀ ਅਦਾਰੇ ਦੇ ਵਿਚ ਬੰਦਾ ਹੈਗਾ ਨਾ ਜੀ, ਤੇ ਉਹ ਕੰਮ ਕਰ ਰਿਹਾ ਆ ਵੈਸੇ ਹੀ ਉਹ ਹੈਰਾਨਗੀ ਦਾ ਵਿਸ਼ਾ ਆ,
0: ਨਾਲੇ ਜਿੰਨਾ ਜੇ ਉਹ ਕੰਮ ਕਰ ਰਿਹਾ ਤੇ ਤੁਸੀਂ ਜੋ ਪੰਜਾਬ ਦੇ ਹਾਲਾਤ ਨੇ ਇਹਨਾਂ ਮਹਿਕਮਿਆਂ ਨੂੰ ਤਾਂ ਰੋਟੀ ਖਾਣ ਦਾ ਕਹਿਵਾਂ ਕਿ ਜ਼ਹਿਰ ਖਾਣ ਦਾ ਸਮਾਂ ਨਹੀਂ ਮਿਲਣਾ ਚਾਹੀਦਾ।
1: ਪਰ ਸਾਹਿਬ ਤੁਸੀਂ ਗਲਤ ਸੋਚ ਰਹੇ ਹੋ, ਅਸੀਂ ਇੱਥੇ ਜਿਹੜਾ ਹੈਗਾ ਪ੍ਰੈਕਟੀਕਲੀ ਭੁਗਤਦੇ ਆ, ਜਦੋਂ ਵੀ ਕੋਈ ਸਰਕਾਰੀ ਮੁਲਾਜ਼ਮ ਤੁਹਾਨੂੰ ਕੰਮ ਕਰਦਾ ਦਿਸੇ ਤੇ ਤੁਸੀਂ ਤੁਹਾਨੂੰ ਉਸੇ ਵੇਲੇ ਸਮਝ ਜਾਣਾ ਚਾਹੀਦਾ ਹੈਗਾ ਆ ਵੀ ਇਹਨੂੰ ਕੁਛ ਐਕਸਟਰਾ ਮਿਲਿਆ ਇਹਦੀ ਸੈਲਰੀ ਤੋਂ ਇਲਾਵਾ, ਜਾਂ ਇਹਦਾ ਕੋਈ ਇੰਟਰਸਟ ਆ ਜਾਂ ਇਹਨੂੰ ਕੋਈ ਆਰਡਰ ਆ, ਹਾਂਜੀ ਵੀ ਜਾਂ ਤਾਂ ਸਰਕਾਰ ਨੇ ਆਰਡਰ ਕਰਿਆ ਵੀ ਆਹ ਕੰਮ ਕਰ ਦੇ, ਅਦਰਵਾਈਜ਼ ਜਿਹੜਾ ਰੁਟੀਨ ਚ ਉਹਨੇ ਕੁਛ ਨੀ ਕਰਨਾ ਹੈਗਾ ਜੀ, ਉਹ ਆਪਣੇ ਜਿਹੜੀ ਸਾਡੇ ਇੱਥੇ ਸਰਕਾਰੀ ਨੌਕਰੀ ਦਾ ਮਤਲਬ
0: ਭਾਲਿਆ ਨੀ ਭਾਲਦੇ, ਚਲੋ ਇੰਨਾ ਚਿਰ ਇੰਡੀਆ ਚ ਰਹੇ ਆ ਮੈਨੂੰ ਨੀ ਪਤਾ ਫੂਡ ਪ੍ਰੋਸੈਸਿੰਗ ਦਾ ਜਾਂ ਫੂਡ ਜਿਹੜਾ ਆਪਣਾ ਇੰਸਪੈਕਟਰ ਆ ਉਹਨਾਂ ਦਾ ਦਫ਼ਤਰ ਕਿੱਥੇ ਆ ਜੀ, ਉਦੋਂ ਹੀ ਪਤਾ ਲੱਗਦਾ ਜੀ ਜਦ ਦੋ ਮਤਲਬ ਕਿ 6 ਕੁ ਮਹੀਨਿਆਂ ਬਾਅਦ ਇੱਕ ਗੇੜਾ ਮਾਰਦੇ ਸੀ ਉਹ ਸ਼ਟਰ ਡਿੱਗਣ ਲੱਗ ਜਾਂਦੇ ਸੀ, ਪਤਾ ਲੱਗਿਆ ਭਾਈ ਇੰਸਪੈਕਟਰ ਆ ਗਿਆ ਭਾਈ,
1: ਪਰ ਸਾਹਿਬ ਸਾਨੂੰ ਨੀ ਪਤਾ ਹੈਗਾ ਜੀ ਇਹ ਕਿੱਥੇ ਬਹਿੰਦੇ ਆ ਜੀ, ਦੋ ਤਿੰਨ ਆਫਿਸ ਜਿਹੜੇ ਹੈਗੇ ਆ ਕੱਲ ਨੂੰ ਲੇਬਰ ਡੇ ਆ, ਸਾਨੂੰ ਨੀ ਪਤਾ ਵੀ ਲੇਬਰ ਵਾਲੇ ਜਿਹੜੇ ਹੈਗੇ ਆ ਵਿਚਾਰੇ ਕਿੱਥੇ ਕੰਪਲੇਂਟ ਕਰਨ ਸਾਡੇ, ਹਾਂਜੀ ਉਹ ਲੇਬਰ ਅਫਸਰ ਕਿੱਥੇ ਬਹਿੰਦਾ ਹੈਗਾ ਜੀ, ਉਹ ਕਦੀ ਕਿਤੇ ਬੈਠਾ ਕਦੀ ਕਿਤੇ ਬੈਠਾ, ਅਸੀਂ ਵਕੀਲ ਹੋਣ ਦੇ ਨਾਤੇ ਵੀ ਦੱਸ ਨੀ ਸਕਦੇ ਵੀ ਉਹ ਲੇਬਰ ਅਫਸਰ ਕਿੱਥੇ ਬੈਠਾ,
0: ਬਿਲਕੁਲ
1: ਹਾਂਜੀ। ਤੋ ਤੇ ਜੇ ਸਾਨੂੰ ਕੋਈ ਨਾ ਪੁੱਛੇ ਵੀ ਕਿਸੇ ਮਤਲਬ ਤੁਸੀਂ ਲੇਬਰ ਨੂੰ ਜਸਟਿਸ ਦਵਾਉਣਾ ਹੈਗਾ ਤੁਸੀਂ ਮਤਲਬ ਆਈ ਐਮ ਸੋਰੀ ਟੂ ਸੇ ਕਿ ਮੈਂ ਮਤਲਬ ਵੀ ਆਰ ਨੋਟ ਅਕੁਇੰਟਡ ਵਿਦ ਦਾ ਪ੍ਰੋਸੀਜਰ ਕਿ ਅਸੀਂ ਉਹਨੂੰ ਮਤਲਬ ਜਿਹੜਾ ਹੈਗਾ ਕਿੱਦਾਂ ਅਸੀਂ ਸਿਵਲ ਕੋਰਟ ਦੇ ਜਿਹੜੇ ਹੈਗੇ ਆ ਪ੍ਰੋਸੀਜਰ ਤੋਂ ਤਾਂ ਕਨਵਰਜੈਂਟ ਹੈਗੇ ਆ, ਹਾਂਜੀ ਉਹ ਕਿਉਂਕਿ ਲੇਬਰ ਨੂੰ ਜਿਹੜਾ ਹੈਗਾ ਆ ਇੱਥੇ ਲੇਬਰ ਲਾਸ ਜਾਂ ਲੇਬਰ ਨੂੰ ਜਿਹੜਾ ਹੈਗਾ ਆ ਕਦੀ ਤਰਜੀਹ ਦਿੱਤੀ ਨਹੀਂ ਗਈ ਜੀ।
0: ਦੇਖੋ ਜਿੰਨੇ ਧਰਨੇ ਲਾ ਕੇ ਬੈਠੇ ਹੁਣ ਕੰਮ ਹੀ ਨੇ ਸਾਰੇ ਆਪਣੇ ਕੰਮ ਧੰਦਾ ਸਾਰਾ ਕੁਝ ਛੱਡ ਕੇ ਧਰਨੇ ਲਾ ਲਾ ਬੈਠਦੇ, ਉਹ ਤੁਹਾਨੂੰ ਮਜ਼ਦੂਰ ਬਰਗੜੀ ਦੀਦਾ
1: ਸਰ ਉੱਥੇ ਜਿਹੜਾ ਹੈਗਾ ਆ ਫਿਰ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜਾ ਤਾਂ ਬੈਠੇ ਹੈਗੇ ਆ ਜੀ ਆਫਿਸਰ ਜੱਜ ਬੈਠੇ ਆ ਜੀ ਲੇਬਰ ਲੇਬਰ ਦੇ ਫੈਸਲੇ ਕਰਨ ਵਾਸਤੇ ਜੀ, ਉੱਥੇ ਯੂਨੀਅਨ ਜਾਂਦੀਆਂ ਭੱਠਾ ਜੇ ਭੱਠੇ ਦੇ ਉੱਤੇ ਲੇਬਰ ਜਿਹੜੀ ਕੰਮ ਕਰਦੀ ਆ ਉਹ ਯੂਨੀਅਨ ਜਾਂਦੀਆਂ ਹੈਗੀਆਂ ਜੀ, ਤੇ
0: ਸਕੂਲਾਂ ਦੇ ਵਿਚ ਚਾਹੀਦੇ ਨੇ ਉਹ ਬੇਚਾਰੇ ਕੋਈ ਚਾਹ ਵਾਲੇ ਗਲਾਸ ਧੋਣ ਲੱਗਿਆ, ਕੋਈ ਢਾਬੇ ਦੇ ਉੱਤੇ ਭਾਂਡੇ ਮਾਂਜਣ ਲੱਗਿਆ ਹੋਇਆ, ਕੋਈ ਕੁਛ ਕਰਦਾ, ਕੋਈ ਖਾਣਾ ਫੜਾਉਂਦੇ ਆ, ਛੋਟੇ ਛੋਟੇ ਕੰਮਾਂ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਬੱਚੇ ਕੰਮ ਕਰ ਰਹੇ ਨੇ, ਕਿ ਇਹ ਦਿਖਦਾ ਨੀ ਗਾ ਇਹ ਮਜ਼ਦੂਰੀ ਜਿਹੜੀ ਹੋ ਰਹੀ ਆ ਅੰਡਰ ਏਜ ਦੀ, ਉਹ ਕਿਸੇ ਵੀ ਕਿੰਦੇ ਮੁੱਦੇ ਆ ਜਿਹੜਾ ਮਰਜ਼ੀ ਪਾਸੇ ਨੂੰ ਦੇਖ ਲੋ ਮੁੱਦੇ ਤਾਂ ਮੁੱਕਦੇ ਨੀ ਪੰਜਾਬ ਦੇ ਵਿਚ, ਜੇ ਕੰਮ ਕਰਨ ਤਾਂ ਸਾਰਾ ਕੁਝ ਸਿੱਧਾ ਹੋ ਸਕਦਾ ਹੈ, ਇਹਨਾਂ ਵੱਲ ਨੂੰ ਤਾਂ ਚੀਜ਼ਾਂ ਨੂੰ ਧਿਆਨ ਹੀ ਨਹੀਂ ਜਾਂਦਾ ਜੀ।
1: ਸਰ ਬੇਨਤੀ ਇਹ ਹੈਗੀ ਆ ਕਿ ਉਹ ਜਿਹੜੇ ਆ ਜਦੋਂ ਉਹ ਲੇਬਰ ਵਾਲੇ ਮੁੱਦਾ ਲੈ ਕੇ ਜਾਂਦੇ ਹੈਗੇ ਨਾ ਜਿਹੜਾ ਓਨਰ ਹੈਗਾ ਆ ਨਾ ਜੀ, ਇਹਨੇ ਮਜ਼ਦੂਰੀ ਦੇਣੀ ਹੈਗੀ ਆ ਜਾਂ ਜਿਹਦੇ ਨਾਲ ਡਿਸਪਿਊਟ ਹੈਗਾ ਆ, ਜਦੋਂ ਉਹ ਕੋਰਟ ਦੇ ਵਿਚ ਜਾਂਦਾ ਹੈਗਾ ਆ ਉਹਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਆ, ਉਹਦੀ ਸੈਪਰੇਟ ਅਲੱਗ ਵੀ ਸੁਣਵਾਈ ਕੀਤੀ ਜਾਂਦੀ ਹੈਗੀ ਆ ਜੀ, ਟੇਬਲ ਦੇ ਥੱਲੇ ਉਹਦੀ ਦੇ ਲੈ ਕੀਤਾ ਜਾਂਦਾ ਹੈਗਾ ਆ, ਜਿੱਥੇ ਉਹ ਗਿਲਟੀ ਹੁੰਦਾ ਹੈਗਾ ਆ ਉੱਥੇ ਉਹਨੂੰ ਪੈਨਲਾਈਜ਼ ਨਹੀਂ ਕੀਤਾ ਜਾਂਦਾ, ਉੱਥੇ ਫੇਰ ਜੱਜ ਸਾਹਿਬ ਦੀ ਡਿਊਟੀ ਆ ਵੀ ਰਾਜੀਨਾਮਾ ਕਰਾ ਦੇ
0: ਜੀ,
1: ਹਾਂਜੀ ਆ ਚੱਕ ਆਪਣੀ ਫੀਸ ਤੇ ਰਾਜੀਨਾਮਾ ਕਰਾ ਦੇ।
0: ਬਿਲਕੁਲ ਜੀ,
1: ਉਹ ਫਿਰ ਦੇਵਰ ਨੂੰ ਕਹਿ ਕੂ ਕੇ ਤੇ ਰਾਜੀਨਾਮਾ ਕਰਾ ਦਿੰਦੇ, ਚਲੋ ਜੀ ਕੰਮ ਮੁੱਕ ਗਿਆ
0: ਜੀ।
1: ਸੋ ਇਸ ਕਰਕੇ ਇਹ ਜਿਹੜਾ ਹੈਗਾ ਨਾ, ਸਾਡੇ ਤਾਂ ਸੈਟਅਪ ਹੀ ਜਿਹੜਾ ਆ ਇਸ ਤਰੀਕੇ ਦਾ ਬਣਿਆ ਆ। ਔਰ ਅੱਛਾ, ਫੇਰ ਅਸੀਂ ਰੁਟੀਨ ਤੋਂ ਹਟ ਕੇ ਸਰ ਸਾਨੂੰ ਚੱਲਣਾ ਬੜਾ ਔਖਾ ਲੱਗਦਾ
0: ਜੀ।
1: ਸੋ ਇਹ ਜਿਹੜੇ ਹੈਗੇ ਪੀਸੀਬੀ ਦੇ ਜਿਹੜੇ ਬੰਦੇ ਆ, ਮੈਨੂੰ ਨੀ ਸਮਝ ਆਈ ਜੀ। ਪਹਿਲਾਂ ਜਿਹੜਾ ਹੈਗਾ ਆ, ਜੇ ਪੰਜਾਬ ਕੇਸਰੀ ਨੇ ਦੋ ਸਟੋਰੀਆਂ ਜਿਹੜੀਆਂ ਹੈਗੀਆਂ ਆ ਇਸ ਪਾਰਟੀ ਦੇ ਖਿਲਾਫ ਕਰ ਦਿੱਤੀ ਹੈ, ਝਾੜੂ ਪਾਰਟੀ ਤੇ, ਤਾਂ ਉਹਨਾਂ ਦੇ ਉੱਤੇ ਪੀਸੀਬੀ ਦੇ ਛਾਪੇ ਪੈ ਗਏ ਜੀ, ਉਹਨਾਂ ਦਾ ਕੰਮ ਕਾਰ ਬੰਦ ਕਰਤਾ। ਪਰ ਸਭ ਦੂਜੀ ਗੱਲ ਹੋਰ ਵੀ ਆ, ਇਹਨਾਂ ਦੀ ਜਿਹੜੀ ਹੈਗੀ ਅੱਗੇ ਸੁਣਵਾਈ ਹੁੰਦੀ ਗ੍ਰੀਨ ਟ੍ਰਿਬਿਊਨਲ ਚ, ਨੈਸ਼ਨਲ ਗ੍ਰੀਨ ਟ੍ਰਿਬਿਊਨਲ SGT ਚ, ਉੱਥੇ ਵੀ ਕੋਈ ਨੀ ਸੁਣਦਾ ਜੀ।
0: ਇਹ ਸਰਕਾਰ ਨੂੰ ਕਿੱਡੇ ਵੱਡੇ ਪੱਧਰ ਦੇ ਉੱਤੇ ਹਰਜਾਨੇ ਲੱਗੇ ਹੋਏ ਨੇ ਜੀ।
1: ਹਾਂਜੀ
0: ਜੀ,
1: ਉਹ ਅੱਛਾ, ਉਹ ਸਰਕਾਰਾਂ ਦਾ ਜੋ ਸਰਕਾਰਾਂ ਉਹਨਾਂ ਦਾ ਕੁਛ ਨੀ ਸਮਝਦੀਆਂ ਸਰ ਉਹਨਾਂ ਨੂੰ, ਤੇ ਇੰਡੀਵਿਜੁਅਲ ਨੂੰ ਏਦਾਂ ਦਬਾ ਲੈਂਦੇ ਹੈਗੇ ਆ, ਇੰਨਾ ਕੁ ਪੈਨਲਾਈਜ਼ ਕਰਦੇ ਹੈਗੇ ਆ, ਵੋਟਾਂ ਵੀ ਨੀ ਰਿਲੀਫ ਦਿੰਦੀਆਂ ਜੀ। ਵੋਟਾਂ ਇਹਨਾਂ ਦੀਆਂ ਗੱਲਾਂ ਸੀਰੀਅਸਲੀ ਬਹੁਤ ਲੈਂਦੀਆਂ ਹੈਗੀਆਂ, ਹੈ ਪੋਲਿਊਸ਼ਨ ਦਾ ਮਾਮਲਾ, ਵੋਟਾਂ ਬੜੀਆਂ ਸੀਰੀਅਸਲੀ ਲੈਂਦੀਆਂ, ਇਹ ਨੀ ਪਤਾ। ਇਹ ਭਾਈ ਇਹ ਸਾਰਾ ਕੁਛ ਅਰਾਈਵ ਹੋਇਆ ਆ, ਇਸੇ ਕਰਕੇ ਪ੍ਰੋਬਲਮ ਕਰੋਪ ਅਪ ਹੋਈ ਆ ਬਈ, ਆ ਸਰਕਾਰ ਤੋਂ ਅਗਲੇ ਬੰਦੇ ਨੇ ਸਮਰਥਨ ਵਾਪਸ ਲੈ ਲਿਆ ਜਾਂ ਉਧਰ ਦੂਜੀ ਪਾਰਟੀ ਚ ਰਲ ਗਿਆ, ਤਾਂ ਕਰਕੇ ਆਏ ਆ। ਪੋਲਿਊਸ਼ਨ ਪਹਿਲਾਂ ਵੀ ਓਨਾ ਹੀ ਸੀ, ਪੋਲਿਊਸ਼ਨ ਅੱਜ ਵੀ ਓਨਾ ਹੀ ਆ।
0: ਬਿਲਕੁਲ
1: ਹਾਂਜੀ,
0: ਨਾਲੇ ਕੋਰਟਾਂ ਦਾ ਸੈਂਟ ਸਾਹਿਬ ਆਮ ਲੋਕਾਂ ਦੇ ਲਈ ਨੇ। ਹੁਣ ਦੇਖੋ ਮਾਨ ਸਾਹਿਬ ਦੇ ਵੀ ਕੱਲ ਨੂੰ ਤਾਰੀਖ ਸੀਗੀ ਤੇ ਉਹ ਚਲੋ ਜੱਜ ਦੀ ਬਦਲੀ ਹੋ ਗਈ, ਵੱਖਰੀ ਗੱਲ ਹੈ। ਤਾਂ ਦੂਸਰੇ ਪਾਸੇ ਆ ਕੇਜਰੀਵਾਲ ਸਾਹਿਬ ਨੇ ਚੰਗਾ ਜਿਹੜਾ ਸਾਰਾ ਕੁਝ ਸ਼ੁਰੂ ਕੀਤਾ, ਉਸ ਤੋਂ ਬਾਅਦ ਸਿਸੋਦੀਆ ਦੀ ਚਿੱਠੀ ਜਾਂਦੀ ਹੈ ਤੇ ਅੱਜ ਚਿੱਠੀ ਆ ਆਪਣੇ ਦੁਰਗੇਸ਼ ਪਾਠਕ ਉਹਨਾਂ ਦੀ ਪਹੁੰਚ ਗਈ ਹੈ ਜੀ। ਤੇ ਭਾਈ ਇਹ ਤਾਂ ਮਨ ਮਰਜ਼ੀਆਂ ਸਾਰੀਆਂ ਦੀਆਂ ਚੱਲ ਰਹੀਆਂ ਨੇ ਜੀ।
1: ਬਿਲਕੁਲ ਜੀ
0: ਬਿਲਕੁਲ,
1: ਬਿਲਕੁਲ ਜੀ ਬਿਲਕੁਲ। ਮੈਂ ਨਾ ਇਹਨਾਂ ਖਬਰਾਂ ਨੂੰ ਲੈਣ ਤੋਂ ਪਹਿਲਾਂ ਜਿਹੜੀ ਇੰਪੋਰਟੈਂਟ ਖਬਰ ਆ ਉਹ ਕਰ ਲਵਾਂ ਜੀ। ਪਹਿਲਾਂ ਜਿਹੜਾ ਸਰ ਬੇਅਦਬੀ ਵਾਲਾ ਬਿੱਲ ਜਿਹੜਾ ਹਾਈ ਕੋਰਟ ਚ ਚੈਲੰਜ ਹੋਇਆ
0: ਸੀ,
1: ਸਰਕਾਰ ਦੀ ਇੱਦਾਂ ਪੂਰਾ ਜ਼ੋਰ ਲੱਗਾ ਆ ਕਿ ਉਹ ਲਾ ਪੁਆਇੰਟ ਦੇ ਉੱਤੇ ਆਰਗੂਮੈਂਟ ਵਾਸਤੇ ਨਾ ਜਾਵੇ। ਉਹ ਪਹਿਲਾਂ ਜਿਹੜਾ ਹੈਗਾ ਆ ਨਾ ਜੀ, ਉਸ ਬੰਦੇ ਦੀ ਜਿਸ ਬੰਦੇ ਨੇ ਉਹਨੂੰ ਚੈਲੰਜ ਕੀਤਾ ਆ, ਉਹਦੀ ਲੋਕਲ ਸਟੈਂਡਰਡ ਤੇ ਜਿਹੜਾ ਹੈਗਾ ਆ ਆਰਗੂ ਕਰਕੇ ਤੇ ਉਹਨੂੰ ਉੱਥੇ ਹੀ ਖਤਮ ਕਰਵਾ ਦੇ,
0: ਉਹਦਾ ਕਰੈਕਟਰ ਚੈੱਕ ਕਰ ਰਹੇ ਨੇ
1: ਕਿਉਂਕਿ
0: ਬਿਲਕੁਲ
1: ਹਾਂਜੀ ਹਾਂਜੀ PIL ਪਾਉਣ ਵਾਸਤੇ ਕਿ ਇੱਕ ਬੰਦਾ ਵੈਦਰ ਹੀ ਆਥੋਰਾਈਜ਼ਡ ਟੂ ਫਾਈਲ PIL
0: ਜੀ।
1: ਸਰ ਹੁਣ ਜਿੱਥੇ ਤੱਕ ਜਿਹੜਾ ਹੈਗਾ ਆ ਕਿ ਲੋਕਲ ਸਟੈਂਡੀ ਦੀ ਗੱਲ ਆ, ਲੋਕਲ ਸਟੈਂਡੀ ਦਾ ਗੱਲ ਮਤਲਬ ਹੁੰਦਾ ਆ ਜੀ ਵੀ ਕੌਣ ਜਿਹੜਾ ਹੈਗਾ ਆ ਪਾ ਸਕਦਾ
0: ਜੀ,
1: ਹਾਂਜੀ ਵੀ ਕਿਹਦੇ ਕੋ ਅਧਿਕਾਰ ਹੈਗਾ PIL ਕੋਈ ਵੀ ਬੰਦਾ ਪਾ ਸਕਦਾ, ਹੂ ਇਜ਼ ਸਿਟੀਜ਼ਨ ਆਫ ਇੰਡੀਆ
0: ਜੀ,
1: ਹਾਂਜੀ ਜਿਹਦਾ ਫੰਡਾਮੈਂਟਲ ਰਾਈਟ ਬਰੀਚ ਹੋਇਆ ਆ ਉਹ ਅਫੈਕਟਡ ਪਰਸਨ ਹੈਗਾ ਆ ਜੀ।
0: ਬਿਲਕੁਲ ਜੀ,
1: ਹੁਣ ਇਹ ਕਿ ਮੈਂ ਭਾਵਾਂ ਗੁੰਡਾ ਬਦਮਾਸ਼ ਹੋਵਾਂ, ਕੀ ਮੇਰੇ ਫੰਡਾਮੈਂਟਲ ਰਾਈਟ ਉਹਦੇ ਨਾਲ ਖਤਮ ਹੋ ਜਾਂਦੇ ਆ?
0: ਨਾਲੇ ਕੀ ਪਤਾ ਕੋਰਟ ਦੇ ਵਿੱਚ ਵੀ ਉਹ ਜੇ ਉਹ ਮਤਲਬ ਕਿ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਧਿਆਨ ਦੇ ਵਿੱਚ ਲੈਂਦਾ ਜਾਂ ਗੱਲ ਚੁੱਕਦਾ ਜਾਂ ਆਵਾਜ਼ ਬਣਦਾ ਲੋਕਾਂ ਦੀ, ਤਾਂ ਉਹਦੇ ਨਾਲ ਬਹੁਤ ਸਾਰਾ ਅੰਦਰ ਖਾਤੇ ਵੀ ਤਾਂ ਲਾਗ ਡਟ ਸ਼ਰੀਕੇਬਾਜ਼ੀ ਹੁੰਦੀ ਹੈ ਜੀ, ਤੇ ਉਹਦਾ ਇਹ ਮਤਲਬ ਥੋੜੀ ਹੈ ਕਿ ਉਹ ਬੰਦਾ ਹੀ ਗਲਤ ਹੋ ਗਿਆ।
1: ਬਿਲਕੁਲ ਜੀ, ਦੂਜੀ ਗੱਲ ਹੋਰ ਵੀ ਨਾ ਭਾਰਤ ਸਾਹਿਬ, ਇਹਦਾ ਨਾ ਇੱਕ ਇਹ ਆ ਵੀ ਕੋਟਾਂ ਵੀ ਜਿਹੜੀਆਂ ਨਾ ਧਾਰਮਿਕ ਮਸਲਿਆਂ ਤੋਂ ਪਾਸਾ ਵੱਟ ਕੇ ਨਿਕਲਣਾ ਚਾਹੁੰਦੀਆਂ ਆ
0: ਜੀ,
1: ਉਹ ਵੀ ਬਹਾਨਾ ਲੱਭਦੀਆਂ ਹੈਗੀਆਂ ਜੀ
0: ਜੀ।
1: ਪਰ ਸਵਾਲ ਇਹ ਹੈਗਾ ਆ ਇਹ ਜਿਹੜਾ ਮਾਮਲਾ ਆ ਕੋਰਟ ਨੂੰ ਟੇਕ ਅਪ ਕਰਨਾ ਹੀ ਪੈਣਾ ਆ।
0: ਨਾਲੇ ਦੇਖੋ ਕਰਨਾ ਪੈਣਾ ਆ ਜੀ, ਫੇਸਬੁੱਕ ਦੇ ਉੱਤੇ ਕੋਈ ਪੋਸਟ ਪਾ ਦਈਏ ਨਾ, ਇਸ ਮਤਲਬ ਕਿ ਹਕੂਮਤਾਂ ਵੀ ਉਹ ਹਾਲਾਤ ਨੇ ਭਈ ਉਹ ਜਿਹੜਾ ਮਸਲਾ ਆ, ਮਸਲਾ ਤਾਂ ਬੇਅਦਬੀ ਬਿੱਲ ਦਾ ਹੈ ਜੀ, ਉਹਦੇ ਉੱਤੇ ਅਗਲੇ ਨੇ ਉਹ ਚੀਜ਼ ਨੂੰ ਚਾਰਜ ਕੀਤਾ, ਚੁਣੌਤੀ ਦਿੱਤੀ ਹੈ, ਤੁਸੀਂ ਉਹਦਾ ਜਵਾਬ ਦਿਓ, ਤੁਸੀਂ ਉਹਦੇ ਕਰੈਕਟਰ ਨੂੰ ਪੈ ਗਏ ਜੀ ਭਾਈ, ਉਹਦਾ ਪਿਛੋਕੜ, ਉਹਦਾ ਇਤਿਹਾਸ, ਉਹਦੇ ਟੱਬਰ ਨੂੰ ਫਰੋਲਣ ਲੱਗ ਗਏ ਹੋ।
1: ਸਰ ਇਸ ਚੀਜ਼ ਨੂੰ ਜੋ ਮਰਜ਼ੀ ਕਰ ਲੈਣ ਜੀ, ਇਹ ਇਹਨਾਂ ਨੂੰ ਰੁਟੀਨ ਦੀ ਸੁਣਵਾਈ ਚੱਲ ਜਾਣਾ ਹੀ ਪੈਣਾ
0: ਜੀ।
1: ਉਹਦਾ ਕਾਰਨ ਇਹ ਆ ਇਹਨੂੰ ਇਹਨੂੰ ਡਿਸਮਿਸ ਕਰ ਦੇਣਗੇ, ਤੇ ਪਿੱਛੇ ਇੱਕ ਗੁਰਦਾਸਪੁਰ ਦੀ ਜਿਹੜੀ ਹੈਗੀ ਕ੍ਰਿਸਚੀਅਨ ਸੋਸਾਇਟੀ, ਉਹਨੇ ਵੀ ਕਰ ਦਿੱਤਾ ਹੈਗਾ ਜੀ ਇਹਨੂੰ ਚੈਲੰਜ, ਉਹਨਾਂ ਨੇ ਚੈਲੰਜ ਕਰ ਦਿੱਤਾ ਆ ਜੀ, ਡਿਸਕ੍ਰਿਮੀਨੇਟਿੰਗ ਹੈਗਾ ਆ ਜੀ, ਫੰਡਾਮੈਂਟਲ ਰਾਈਟ ਦੀ ਜਿਹੜੀ ਆ ਇਨਫਰਿੰਜਮੈਂਟ ਹੁੰਦੀ ਆ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਜੇ ਉਹ ਵੀ ਸਰ ਇੱਕ ਇੱਕ ਦੋ ਬੰਦਿਆਂ ਦਾ ਕਰ ਦੇਣਗੇ, ਅਲਟੀਮੇਟਲੀ ਸਾਰੇ ਜੋ ਬੰਦੇ ਜਿਹੜੇ ਪਾਰ ਪਾਰ ਜਾਣਗੇ ਭਾਈ ਆ ਲਾ ਪੁਆਇੰਟ ਡਿਸਾਈਡ ਕਰੋ ਤੁਸੀਂ।
0: ਨਾਲੇ ਸਿੰਘ ਸਾਹਿਬ ਇਹਦੇ ਵਿੱਚ ਸਿਆਸੀ ਪੱਖ ਤੋਂ ਵੀ ਜੇ ਦੇਖੀਏ, ਚਾਹੇ ਜਿੱਦਾਂ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਵੱਖ ਵੱਖ, ਚਾਹੇ ਪੰਜਾਬ ਦੀਆਂ ਪਾਰਟੀਆਂ, ਚਾਹੇ ਕੇਂਦਰ ਜਾਂ ਨੈਸ਼ਨਲ ਪਾਰਟੀਆਂ ਨੇ, ਉਹਨਾਂ ਨੇ ਜਿਹੜਾ ਵਿਸ਼ੇਸ਼ ਸੈਸ਼ਨ ਦੇ ਦੌਰਾਨ ਹਮਾਇਤ ਕਰ ਦਿੱਤੀ ਸੀ, ਤਾਂ ਉਹਦਾ ਇਹ ਮਤਲਬ ਤਾਂ ਨਹੀਂ ਮੰਨਿਆ ਜਾ ਸਕਦਾ। ਹੁਣ ਇਸ ਚੀਜ਼ ਨੂੰ ਜਿਹੜੀ ਹੈ ਇਹ ਸਿਆਸੀ ਤੌਰ ਦੇ ਉੱਤੇ ਜਿਹੜਾ ਕੈਪਚਰ ਕਰ ਗਏ ਤੇ ਉਸ ਦੇ ਵਿੱਚ ਪ੍ਰਮੋਸ਼ਨ ਕਰ ਰਹੇ ਨੇ ਆਪਣੀ, ਤੇ ਹੁਣ ਉਹਨਾਂ ਨੂੰ ਵੀ ਤਾਂ ਕਿਤੇ ਨਾ ਕਿਤੇ ਲੱਗਦਾ ਹੋਏਗਾ ਭਾਈ ਅਸੀਂ ਤਾਂ ਇਹ ਚੀਜ਼ ਨੂੰ ਮਤਲਬ ਕਿ ਹੁਣ ਡਾਇਰੈਕਟਰੀ ਤਾਂ ਇਸਦਾ ਵਿਰੋਧ ਨਹੀਂ ਕਰ ਸਕਦੇ ਜਾਂ ਕੋਰਟ ਦੇ ਵਿੱਚ ਪਟੀਸ਼ਨਾਂ ਨਹੀਂ ਪਾ ਸਕਦੇ, ਤਾਂ ਸੰਸਥਾਵਾਂ ਦੇ ਵੀ ਕਿਤੇ ਨਾ ਕਿਤੇ ਤਿਆਰ ਕਰਕੇ, ਕਿਉਂਕਿ ਸੰਸਥਾਵਾਂ ਵੀ ਤਾਂ ਜਿਹੜੀਆਂ ਸਿਆਸਤ ਧਿਰਾਂ ਦੇ ਨਾਲ ਹੀ ਜੁੜੀਆਂ ਹੋਈਆਂ ਨੇ, ਤਾਂ ਉਹ ਪਟੀਸ਼ਨ ਜਿਹੜੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਚੁਣੌਤੀਆਂ ਜਿਹੜੀਆਂ ਆ ਰਹੀਆਂ ਨੇ ਉਹ ਵੱਖਰੀ ਵੱਖਰੀ ਟਾਈਮਿੰਗ ਦੇ ਉੱਤੇ ਉਹ ਪਵਾ ਸਕਦੇ ਨੇ, ਕਰ ਸਕਦੇ ਨੇ।
1: ਪਰ ਇਸ ਚੀਜ਼ ਦੇ ਜਿਹੜੇ ਕੰਸੀਕੁਐਂਸਿਸ ਆ ਨਾ ਜੀ, ਉਹ ਪਹਿਲਾਂ ਦੇਖੋ ਗੱਲ ਇਹ ਤਾਂ ਹੈਗੀ ਆ ਕਿ ਸਾਡੇ ਜਿਹੜੀ ਨਾ ਇੱਕ ਕਲਾਸ ਆਫ ਪਰਸਨਸ ਹੈਗੇ ਆ ਵੀ ਜਿਹੜੇ ਇਹ ਚੀਜ਼ ਦੀ ਗ੍ਰੈਵਿਟੀ ਨੂੰ ਸਮਝਦੇ ਹੀ ਨਹੀਂ ਗੇ ਜੀ। ਅਸਲੀਅਤ ਦੇ ਵਿੱਚ ਤਾਂ ਤੁਸੀਂ ਕਹਿੰਦੇ ਜੀ ਵੀ ਬੜਾ ਵਧੀਆ ਬਿੱਲ ਆ ਗਿਆ ਜੀ, ਵੀ ਉਹ ਨਾਲ ਬੰਦਿਆਂ ਨੂੰ ਐਸ ਹੋ ਜੂਗੀ, ਇੱਦਾਂ ਹੋ ਜੂਗੀ। ਉਹ ਭਾਈ ਜਦੋਂ ਤੁਸੀਂ

0: ਅਗਲਾ ਰੋਲਾ ਹੀ ਪਾ ਦੇਵੇ ਮਾੜਾ ਜਿਹਾ ਭਈ ਆ ਬੇਦ ਵੀ ਹੋ ਗਏ, ਬੇਦ ਵੀ ਸਾਰਾ ਤਾਂ ਪਿੰਡ ਇਕੱਠਾ ਹੋ ਜਾਂਦਾ ਮਿੰਟੋ ਮਿੰਟ ਹੀ।
1: ਉਹ ਸਾਰੇ ਇੱਥੇ ਜਿਹੜਾ ਹੈਗਾ ਜੀ ਬੰਦੇ ਲੋਕੀ ਜਿਹਨਾਂ ਦੇ ਘਰ ਚ ਲਿਟਰੇਚਰ ਪਿਆ ਆ ਉਹ ਜਾ ਕੇ ਦੇਣ ਲੱਗ ਪਏ ਹੈਗੇ ਫਲਾਂ ਜਿਹਾ, ਤੂੰ ਲੈ ਜਾ ਸਾਡੇ ਕੋਲ ਨੀ ਚਾਹੀਦਾ ਅਸੀਂ ਆਪਣੇ ਘਰ ਨਹੀਂ ਰੱਖਣਾ।
0: ਬਿਲਕੁਲ
1: ਹਾਂਜੀ, ਤੁਸੀਂ ਮੇਰੇ ਕੋਲ ਕੁਛ ਇੱਕ ਪੋਥੀਆਂ ਪਈਆਂ ਹੈਗੀਆਂ ਸੀ ਉਹ ਥੋੜੀਆਂ ਪੁਰਾਤਨ ਹੋ ਗਈਆਂ, ਮੈਂ ਆਪ ਇਹ ਘਰਦਿਆਂ ਨੂੰ ਕਿਹਾ ਇੱਕ ਸੁੱਚਾ ਕੱਪੜਾ ਲਿਆਓ ਤੇ ਬੰਨ ਕੇ ਦਿਓ ਤੇ ਮੈਂ ਇੱਥੇ ਗੁਰਦੁਆਰਾ ਕਰਨਾ ਸਾਹਿਬ ਦੇ ਗਿਆ ਵਾ
0: ਜੀ।
1: ਸਰ ਕੀ ਕਿੱਦਾਂ ਕੀਤਾ ਜਾ ਸਕਦਾ ਹੈਗਾ, ਪੁਰਾਣੇ ਗ੍ਰੰਥ ਹੋ ਜਾਂਦੇ ਹੈਗੇ ਆ ਉਹ ਕਿਤੇ ਘਰਾਂ ਚ ਪਏ ਹੁੰਦੇ ਹੈਗੇ ਜੀ, ਕੋਈ ਜਿਹੜਾ ਹੈਗਾ ਪੰਨਾ ਉਹਦਾ ਜਿਹੜਾ ਹੈਗਾ ਆ ਜਾਂ ਅੰਗ ਜਾ ਉਹ ਲੱਥ ਵੀ ਜਾਂਦਾ ਹੈਗਾ ਹਾਂਜੀ, ਉਹ ਅਸੀਂ ਤਾਂ ਫਿਰ ਵਿੱਚ ਚੱਕ ਕੇ ਰੱਖ ਲਏ ਸਤਿਕਾਰ ਨਾਲ।
0: ਸੈਣੀ ਸਾਹਿਬ
1: ਜਿਵੇਂ ਕਿ ਜੋ ਜੋ ਇਹਨਾਂ ਨੇ ਖਤਰਨਾਕ ਬਣਾਤਾ ਜਿੱਦਾਂ
0: ਜੀ, ਸੈਣੀ ਸਾਹਿਬ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਆਪਣੀ ਮੀਟਿੰਗ ਹੋਈ ਹੈ SGPC ਦੀ ਵੀ ਜਾਂ ਵਿਦਵਾਨਾਂ ਨੂੰ ਜਾਂ ਸਿੱਖ ਵਕੀਲਾਂ ਨੂੰ ਸੱਦਿਆ ਗਿਆ, ਇਸੇ ਤਰ੍ਹਾਂ ਕਿਰਨਜੀਤ ਕੌਰ ਜਿਹੜੇ ਨੇ ਬੀਬਾ ਉਹਨਾਂ ਦੀ ਕਿ ਉਹ ਆਪਣੇ ਪੱਧਰ ਦੇ ਉੱਤੇ ਵੀ ਇਸ ਚੀਜ਼ ਦਾ ਵਿਰੋਧ ਕਰ ਸਕਦੇ ਨੇ, ਵਿਰੋਧ ਤਾਂ ਕਰ ਰਹੇ ਨੇ ਪਰ ਓਫੀਸ਼ੀਅਲ ਤੌਰ ਦੇ ਉੱਤੇ ਜਿੱਦਾਂ ਕੋਰਟ ਦੇ ਵਿੱਚ ਜਾਂ ਚੈਲੰਜ ਕਰ ਸਕਦੇ ਨੇ।
1: ਦੇਖੋ ਭਾਰਤ ਸਾਹਿਬ ਗੱਲ ਇਹ ਤਾਂ ਹੈਗਾ ਜੀ, ਰਾਜਸੀ ਪਾਰਟੀਆਂ ਜਿਹੜੀਆਂ ਹੈਗੀਆਂ ਨਾ ਜੀ ਉਹ ਕੋਈ ਵੀ ਕੰਮ ਕਰਦੀਆਂ ਹੁੰਦੀਆਂ ਉਹਨਾਂ ਨੇ ਚਰਬ ਤਕਸੀਮ ਦੇ ਕੇ ਹੀ ਕਰਨਾ ਹੈਗਾ ਆ ਵੀ ਭਾਈ ਦੇਖ ਕੇ ਵੀ ਸਾਨੂੰ ਇਹਦੇ ਨਾਲ ਘਾਟਾ ਹੋਣਾ ਕਿ ਵਾਧਾ ਹੋਣਾ ਵੋਟਾਂ ਦਾ
0: ਜੀ।
1: ਹੁਣ ਜੇ ਕੁਛ ਇੱਕ ਕਲਾਸ ਇੱਕ ਉਹ ਨੀ ਚਾਹੁੰਦੇ ਕਿਉਂਕਿ ਰਾਜਨੀਤੀ ਤਾਂ ਪਰਸੈਪਸ਼ਨ ਦੀ ਗੇਮ ਆ ਜੀ, ਜੇ ਉਹ ਸਿੱਧੇ ਚੈਲੰਜ ਕਰਨਗੇ ਜਾਂ ਕਿੱਥੇ ਸਟੇਜ ਤੇ ਵਿਰੋਧ ਕਰਦੇ ਦਿਸਣਗੇ ਤੇ ਦੂਜੀ ਪਾਰਟੀ ਸੱਤਾਧਾਰੀ ਪਾਰਟੀ ਨੂੰ ਇਹ ਗੱਲ ਫੈਲਾਉਣ ਦਾ ਮੌਕਾ ਮਿਲ ਜਾਊਗਾ ਵੀ ਇਹ ਦੇਖ ਲਓ ਜੀ ਵੀ ਅਸੀਂ ਤੇ ਇਹ ਆਪਣੇ ਆਪ ਨੂੰ ਪੰਥਕ ਕਹਿੰਦੇ ਹੈਗੇ ਆ ਤੇ ਅਸੀਂ ਇੱਕ ਬੇਅਦਬੀਆਂ ਦੇ ਵਿਰੁੱਧ ਏਡਾ ਵਧੀਆ ਬਿੱਲ ਲਿਆਂਦਾ ਅਸੀਂ ਇਤਿਹਾਸ ਕਾਨੂੰਨ ਬਣਾਇਆ ਸੀ ਉਹਦਾ ਇਹਨਾਂ ਨੇ ਵਿਰੋਧ ਕੀਤਾ, ਨਹੀਂ ਤਾਂ ਬੇਅਦਬੀਆਂ ਤਾਂ ਰੋਕੀ ਜਾਣੀਆਂ ਸੀ।
0: ਪਰ ਜਿਵੇਂ ਪਿਛਲੇ ਦਿਨਾਂ ਚ ਖਬਰਾਂ ਆਈਆਂ ਸੈਣੀ ਸਾਹਿਬ ਕਿ SGPC ਨੇ ਜਿਹੜਾ ਸੀ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਜਾਂ ਖਰੜਾ ਮੰਗਿਆ ਸੀ ਜਾਂ ਆਪਣੇ ਜਥੇਦਾਰ ਸਾਹਿਬਾਨ ਨੇ ਵੀ ਜਿਹੜੀ ਹੈ ਬੈਠਕ ਬੁਲਾਈ ਤਾਂ ਉਹਦੇ ਵਿਚ ਜਿਹੜਾ ਖਰੜਾ ਇਹਨਾਂ ਨੂੰ ਨਹੀਂ ਦਿੱਤਾ ਗਿਆ ਸਰਕਾਰ ਵੱਲੋਂ ਜੋ ਸੀਗਾ, ਤੇ ਉਹਨਾਂ ਨੇ ਅਜੇ ਕਿਹਾ ਵੀ ਸੀ ਕਿ 24 ਘੰਟਿਆਂ ਜਾਂ 48 ਘੰਟੇ ਦੇ ਵਿਚ ਤੁਹਾਨੂੰ ਅਸੀਂ ਮਤਲਬ ਕਿ ਚੈੱਕ ਕਰਕੇ ਜਾਂ ਜੋ ਵੀ ਇਹਦੇ ਵਿਚ ਐਡ ਕਰਨਾ ਹੋਏਗਾ ਜਾਂ ਕੱਟਣਾ ਹੋਏਗਾ ਜਾਂ ਕੁਝ ਵੀ ਹੈ ਕਮੀਆਂ ਜਾਂ ਚੰਗੀਆਂ ਚੀਜ਼ਾਂ ਨੇ ਉਹਦੇ ਵਿਚ ਪਾਉਣੀਆਂ ਤਾਂ ਉਹ ਤੁਹਾਨੂੰ ਕਰ ਦਿੱਤਾ ਜਾਏਗਾ 24 ਤੋਂ 48 ਘੰਟਿਆਂ ਦੇ ਦੌਰਾਨ ਅਪਡੇਟ, ਤੇ ਉਹਦੇ ਵਿਚ ਕਿਤੇ ਨਾ ਕਿਤੇ ਜਿਹੜਾ ਹੁਣ ਅਗਲਾ ਫੈਸਲਾ ਅਕਾਲ ਤਖ਼ਤ ਸਾਹਿਬ ਤੋਂ ਜਾਂ ਦੇਖਦੇ ਹੋ ਕਿ SGPC ਤੋਂ ਕਿਤੇ ਨਾ ਕਿਤੇ ਲਿਆ ਜਾ ਸਕਦਾ ਇਸ ਚੀਜ਼ ਦੇ ਵਿਚ
1: ਉਹ ਸਰ ਹੋ ਸਕਦਾ ਹੈਗਾ ਆ ਵੀ ਉਹ ਕਹਿ ਦੇਣ ਕਿਉਂਕਿ ਜਿਹੜੀ ਚੀਜ਼ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਹੜੇ ਹੈਗੇ ਆ ਉੱਪਰ ਬੈਠੇ ਬੰਦੇ ਆ ਧਾਰਮਿਕ ਲੀਡਰ ਆ ਉਹ ਨੀ ਮਹਿਸੂਸ ਕਰਦੇ ਹੋਣਗੇ ਕਿ ਭਾਈ ਇਹਦੇ ਨਾਲ ਜਿਹੜਾ ਹੈਗਾ ਆ ਸਿੱਖੀ ਫੈਲਣੀ ਨੀ, ਇਹਦੇ ਨਾਲ ਸਿੱਖੀ ਜਿਹੜੀ ਆ ਉਹ ਸਗੋਂ ਸੰਕੁਚਿਤ ਹੋ ਜਾਣੀ ਆ। ਹਾਂਜੀ, ਲੋਕੀ ਡਰਨਗੇ, ਸਾਡਾ ਸਿੱਖ ਲਿਟਰੇਚਰ ਜਿਹੜਾ ਅਸੀਂ ਕਹਿੰਦੇ ਹੈਗੇ ਘਰ ਘਰ ਪਹੁੰਚਣਾ ਚਾਹੀਦਾ ਆ ਉਹ ਤਾਂ ਲੋਕੀ ਅਵਾਇਡ ਕਰਨ ਲੱਗ ਪਏ, ਈਵਨ ਜਿਹੜੇ ਸਿੱਖ ਹੈਗੇ ਆ ਉਹ ਨੀ ਆਪਣੇ ਘਰ ਰੱਖ ਕੇ ਰਾਜੀ। ਹਾਂਜੀ, ਸੋ ਇਸ ਕਰਕੇ ਇਹ ਚੀਜ਼ਾਂ ਨੂੰ ਜੋ ਵਿਚਾਰਦੇ ਹੋਏ ਜਾਂ ਇਸ ਕਾਨੂੰਨ ਦੀ ਪੜਚੋਲ ਕਰਾਉਣ ਵਾਸਤੇ ਵੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜਿਹੜੇ ਹੈਗੇ SGPC ਦੀ ਡਿਊਟੀ ਲਾ ਦੇਣ ਤੇ ਅਗਲੇ ਕਹਿ ਦੇਣਗੇ ਭਾਈ ਸਾਨੂੰ ਅਕਾਲ ਤਖ਼ਤ ਤੋਂ ਹੁਕਮ ਆ ਤੇ ਇਸ ਕਰਕੇ ਅਸੀਂ ਜਿਹੜਾ ਹੈਗਾ ਇਹਨੂੰ ਪਰਸਿਊ ਕਰਦੇ ਹੈਗੇ ਆ ਜੀ।
0: ਬਿਲਕੁਲ ਹੈ ਜੀ ਸੈਣੀ ਸਾਹਿਬ,
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਵਿਚਾਰਨ ਦੇ ਯੋਗ ਤਾਂ ਹੈਗੀਆਂ ਹੀ ਆ ਨਾ ਜੀ।
0: ਬਿਲਕੁਲ ਹੈ,
1: ਤੇ ਅਲਟੀਮੇਟਲੀ ਹਾਈ ਕੋਰਟ ਜਿੰਨਾ ਮਰਜ਼ੀ ਪਾਸਾ ਵੱਟੀ ਚੱਲੇ ਕੋਰਟਾਂ ਇਸ ਕਰਕੇ ਕਹਿੰਦੀਆਂ ਵੀ ਮੈਜੋਰਟੀ ਆਫ ਦਾ ਕਲਾਸ ਜਿਹੜੀ ਹੈਗੀ ਨਾ ਉਹ ਫਿਰ ਰਹੇ ਤਾਂ ਅਦਾਲਤਾਂ ਦੇ ਵਿਰੁੱਧ ਵੀ ਇੱਕ ਜਿਹੜਾ ਹੈਗਾ ਆ ਅੱਜ ਕੱਲ ਜਿੱਦਾਂ ਦਾ ਬਣਿਆ ਆ ਮਾਹੌਲ ਜੀ। ਹੁਣ ਆ ਜਾਓ ਤੁਹਾਡਾ ਆਹ ਜਿਹੜਾ ਕੇਜਰੀਵਾਲ ਐਂਡ ਪਾਰਟੀ ਕਹਿੰਦੇ ਕੋਰਟ ਚ ਨੀ ਜਾਣਾ, ਕੋਰਟ ਚ ਨੀ ਜਾਣਾ, ਸਾਰੇ ਜਾਣੇ ਹੈਗੇ ਆ ਜੀ।
0: ਜੀ ਬਿਲਕੁਲ,
1: ਠੀਕ ਹੈ ਜੀ, ਨਾ ਜਾਣ ਜੀ, ਉੱਥੇ ਐਕਸ ਪਾਰਟੀ ਡਿਸੀਜਨ ਆ ਜਾਏਗਾ ਜੀ, ਉਹ ਜਿਹਨਾਂ ਦੇ ਹੱਕ ਚ ਆਉਂਦਾ ਹੈ ਕਿ ਵਿਰੋਧ ਚ ਆਉਂਦਾ ਹੈਗਾ ਆ ਆਪੇ ਹੀ ਇਹਦੇ ਕੰਸੀਕੁਐਂਸਿਸ ਭੁਗਤਣਗੇ ਜੀ।
0: ਜੀ,
1: ਕੋਰਟ ਨੇ ਕਿਸੇ ਨੂੰ ਚੱਕ ਕੇ ਤਾਂ ਲਿਆਉਣਾ ਨੀ ਹੈਗਾ ਤੇ ਜਿੱਥੇ ਚੱਕ ਕੇ ਲਿਆਉਣਾ ਆ ਤੇ ਉੱਥੇ ਇਹਨਾਂ ਦੇ ਮਰਜ਼ੀ ਨੀ ਪੁੱਛਣੀ, ਉਹਨਾਂ ਨੇ ਪੁਲਿਸ ਨੇ ਵਾਰੰਟ ਦੇਣਾ ਆ ਵੀ ਚੱਕ ਲਿਓ
0: ਜੀ। ਬਿਲਕੁਲ
1: ਹਾਂਜੀ, ਤੇ ਆਪੇ ਹੀ ਚੱਕ ਲਓ ਹੋ ਜਾਣੀ ਆ ਜੀ,
0: ਫਿਰ ਕਿਹੜਾ ਧੱਕਾ ਹੁੰਦਾ ਜੀ।
1: ਹਾਂਜੀ ਹਾਂਜੀ, ਵਿਕਟਮ ਕਾਰਡ ਖੇਡਦੇ ਹੁੰਦੇ ਫਿਰ ਜੀ।
0: ਜੀ
1: ਸਰ, ਨਹੀਂ ਸੰਸਥਾਵਾਂ ਕਿਸੇ ਗੱਲਾਂ ਚੱਲਦੀਆਂ, ਕਮੀਆਂ ਪੇਸ਼ੀਆਂ ਹੋ ਸਕਦੀਆਂ ਹੋਣ ਜੀ, ਬਟ ਐਟ ਦਾ ਸੇਮ ਟਾਈਮ ਜਦੋਂ ਇੱਕ ਜੱਜ ਨੇ ਕਿਹਾ ਕਿ ਮੈਨੂੰ ਮੈਂ ਤੁਹਾਡੀ ਇਸ ਗੱਲ ਨੂੰ ਇੱਕ ਚੈਲੰਜ ਦੇ ਤੌਰ ਤੇ ਲੈਣੀ ਆ
0: ਜੀ,
1: ਤੇ ਤੁਸੀਂ ਮੇਰੇ ਤੇ ਪਰਸਨਲ ਐਰੀ ਜੇ ਮੈਂ ਇਹ ਚੀਜ਼ ਜਿਹੜੀ ਹੈਗੀ ਆ ਵੀ ਮੈਂ ਪਾਸ ਆਊਟ ਕਰ ਦਿੰਨੀ ਆ ਰਿਕਿਊਜ਼ ਕਰ ਦਿੰਨੀ ਆ ਤੇ ਉਹ ਤਾਂ ਇਹ ਹੋ ਗਿਆ ਵੀ ਤੁਹਾਡੇ ਲਾਏ ਦੋਸ਼ ਮੇਰੇ ਤੇ ਸੱਚੇ ਆ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਮੈਂ ਵੀ ਕਿਉਂਕਿ ਜੱਜ ਦੀ ਇੱਕ ਡਿਊਟੀ ਹੁੰਦੀ ਹੈ ਕਿ ਜੱਜ ਸ਼ੁੱਡ ਸਪੀਕ ਥਰੂ ਹਿਸ ਜੱਜਮੈਂਟਸ
0: ਜੀ,
1: ਹਾਂਜੀ, ਜੱਜ ਨੇ ਜੋ ਬੋਲਣਾ ਹੈਗਾ ਆਪਣੇ ਫੈਸਲੇ ਰਾਹੀਂ ਬੋਲਣਾ ਆ
0: ਜੀ,
1: ਉਹਦਾ ਫੈਸਲਾ ਹੀ ਵਿਚਾਰਿਆ ਜਾਣਾ ਆ ਵੀ ਜੱਜ ਕੌਣ।

0: ਸੁਣਿਆ ਇਹ ਨਹੀਂ ਵਿਚਾਰਿਆ ਜਾਂਦਾ ਹੁੰਦਾ, ਉਦੋਂ ਫੈਸਲਾ ਵਿਚਾਰਿਆ ਜਾਂਦਾ ਹੁੰਦਾ।
1: ਪਰ ਸੈਨ ਸਾਹਿਬ ਜਿਵੇਂ ਆਪਣੇ ਵਕੀਲਾਂ ਦੀ ਹੜਤਾਲ ਹੁੰਦੀ ਹੈ ਜਾਂ ਇੱਕ ਯੂਨਿਟੀ ਬਣਦੀ ਹੈ ਕੋਈ ਵੀ ਸੰਸਥਾ ਹੈਗੀ ਹੈ, ਇਸੇ ਤਰ੍ਹਾਂ ਜੇ ਗਲਤ ਨਹੀਂ ਤਾਂ ਜੱਜਾਂ ਦੀ ਵੀ ਇੱਕ ਕੋਈ ਨਾ ਕੋਈ ਸੰਸਥਾ ਹੋਵੇਗੀ ਕਿ ਉਹਦੇ ਵਿੱਚ ਜਿਹੜਾ ਇਹ ਚੀਜ਼ ਘਾਟ ਮਹਿਸੂਸ ਮੈਨੂੰ ਲੱਗਦੀ ਹੈ ਕਿ ਇਹ ਜੱਜ ਜਿਹੜੇ ਨੇ ਸਾਰੇ ਹੀ ਜਿਹੜਾ ਗਰੁੱਪ ਹੋਵੇਗਾ ਜਾਂ ਜਿਸ ਵੀ ਸੰਸਥਾ ਨੂੰ ਇਹ ਬਿਲੋਂਗ ਕਰਦੇ ਹੋਣਗੇ ਤਾਂ ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਇਸ ਦੇ ਵਿੱਚ ਜਿਹੜਾ ਜੁਡੀਸ਼ਰੀ ਦੇ ਲਈ ਜਾਂ ਆਪਣੇ ਜੋ ਇਹਨਾਂ ਦੇ ਕਾਨੂੰਨੀ ਬਣਤਰ ਹੈਗੀ ਹੈ ਚਾਹੇ ਕੋਈ ਵੀ ਹੈ ਚਾਹੇ ਗਲਤ ਕੀਤਾ ਹੈ ਚਾਹੇ ਨਹੀਂ ਕੀਤਾ ਉਹਦਾ ਕੋਰਟ ਨੇ ਬਾਅਦ ਦੇ ਵਿੱਚ ਡਿਸਾਈਡ ਕਰਨਾ। ਪਰ ਜੋ ਜਿਹੜਾ ਇੱਕ ਤਰ੍ਹਾਂ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਸਾਰੇ ਸਿਸਟਮ ਦਾ ਕਿ ਉਹਦੇ ਖਿਲਾਫ ਜਿਹੜਾ ਆਵਾਜ਼ ਨਹੀਂ ਬੁਲੰਦ ਕਰਨੀ ਚਾਹੀਦੀ ਉਸ ਚੀਜ਼ ਦੇ ਵਿੱਚ ਜੱਜਾਂ ਨੂੰ ਖਾਸ ਕਰਕੇ ਇਕੱਠੇ ਨਹੀਂ ਹੋਣਾ ਚਾਹੀਦਾ
0: ਉਹ ਨਹੀਂ ਸਰ
1: ਕਾਨੂੰਨੀ ਪੱਖ ਤੋਂ ਨਹੀਂ ਹੋ ਸਕਦਾ
0: ਨਹੀਂ ਸਰ ਜੱਜ ਨਹੀਂ ਇੱਦਾਂ ਇਕੱਠੇ ਹੋ ਸਕਦੇ ਜੀ ਉਹਦਾ ਕੋਈ ਡੈਕੋਰਮ ਹੈ ਸੁਪਰੀਮ ਕੋਰਟ ਇਸ ਚੀਜ਼ ਨੂੰ ਜ਼ਰੂਰ ਦੇਖਦੀ ਹੋਊਗੀ ਉਹ ਐਟ ਦਾ ਰਾਈਟ ਟਾਈਮ ਜਿਹੜਾ ਹੈਗਾ ਇੰਟਰਵੀਨ ਕਰੇਗੀ ਹਾਂਜੀ ਤੇ ਜੇ ਹੋ ਸਕਿਆ ਤੇ ਮੈਨੂੰ ਲੱਗਦਾ ਹੈਗਾ ਕਿ ਜੱਜ ਸਵਰਨਕਾਂਤਾ ਕੋਲੋਂ ਵੀ ਫਾਈਲ ਜਿਹੜੀ ਮੰਗਵਾ ਲਈ ਜਾਏਗੀ ਇਹ ਦੇਖੀਏ ਵੀ ਕੀ ਜਿਹੜੀ ਹੈਗੀ ਸਿਚੁਏਸ਼ਨ ਅਰੋਜ਼ ਹੋਈ ਆ ਤੇ ਅਜੇ ਤੱਕ ਜਿਹੜਾ ਹੈਗਾ ਜੇ ਉਹ ਦੇਖਦੇ ਹੈਗੇ ਆ ਵੀ ਕਿੱਥੇ ਕੁ ਤੱਕ ਇਹ ਜਾਂਦੇ ਆ ਉਹ ਕਰਨਗੇ ਕੁਛ ਨਾ ਕੁਛ ਜਿਹੜੇ ਉੱਪਰ ਬੈਠੇ ਹੈਗੇ ਜੀ ਇੰਸਟੀਟਿਊਸ਼ਨ ਨੂੰ ਏਦਾਂ ਨੀ ਬਦਨਾਮ ਕੀਤਾ ਜਾ ਸਕਦਾ
1: ਜੀ ਬਿਲਕੁਲ ਜੀ
0: ਕਿਉਂਕਿ ਜੱਜ ਮੈਟਰ ਨੀ ਕਰਦਾ ਜੱਜ ਦੀ ਜੱਜਮੈਂਟ ਮੈਟਰ ਕਰਦੀ ਆ
1: ਬਿਲਕੁਲ ਜੀ
0: ਜੇ ਉਹ ਇਹਨਾਂ ਨੂੰ ਮਤਲਬ ਜਿਹੜਾ ਹੈਗਾ ਆ ਵੀ ਥੱਲੇ ਤਰੀਕ ਭੁਗਤਣ ਵਾਸਤੇ ਜਾਂ ਥੱਲੇ ਜਾ ਕੇ ਟ੍ਰਾਇਲ ਚਲਾਉਣ ਵਾਸਤੇ ਕਹਿਣਗੇ ਤਾਂ ਵੀ ਉਹਨਾਂ ਦੀ ਜਿਹੜੀ ਜੱਜਮੈਂਟ ਹੈਗੀ ਉਹਦੇ ਨਾਲ ਕਾਨੂੰਨੀ ਪ੍ਰਾਵਧਾਨ ਵੀ ਕਿਹੜੇ ਕਿਹੜੇ ਕਾਨੂੰਨ ਦੇ ਤਹਿਤ ਕੀ ਉੱਥੇ ਗਲਤੀ ਹੋਈ ਆ ਹੈਜੀ ਥੱਲੀ ਲੋਅਰ ਕੋਰਟ ਦੇ ਵਿੱਚ ਉਹ ਆਪਣੇ ਆਰਡਰ ਨੂੰ ਪੂਰੀ ਤਰ੍ਹਾਂ ਸੈਟਿਸਫਾਈ ਕਰਨਗੇ
1: ਬਿਲਕੁਲ
0: ਜੋ ਬਰੀ ਕਰਨਗੇ ਤਾਂ ਵੀ ਜਿਹੜਾ ਹੈਗਾ ਆ ਪੂਰੀ ਤਰ੍ਹਾਂ ਸੈਟਿਸਫਾਈ ਹੋ ਕੇ ਪੂਰੀ ਤਰ੍ਹਾਂ ਲੌਜਿਕ ਦੇਣਗੇ ਤਾਂ ਕਿ ਉਹਨਾਂ ਨੇ ਤਾਂ ਇਸ ਚੀਜ਼ ਨੂੰ ਚੈਲੇਂਜ ਦੇ ਤੌਰ ਤੇ ਲਿਆ ਸੀ ਬਟ ਮੇਰਾ ਆਪਣੇ ਪਰਸਨਲ ਵਿਊ ਹੈਗਾ ਆ ਕਿ ਜਦੋਂ ਕੋਈ ਬੰਦਾ ਆ ਕੇ ਕਹਿ ਦੇਵੇ ਤੇ ਉਸ ਵੇਲੇ ਰਿਕਿਊਜ਼ ਕਰ ਜਾਣਾ ਚਾਹੀਦਾ ਹੈਗਾ
1: ਜੀ
0: ਖਾਸ ਕਰਕੇ ਏਦਾਂ ਦਾ ਕਲੇਸ਼ੀ ਬੰਦਾ ਜਿਹੜਾ ਹੁੰਦਾ ਨਾ ਜੀ ਜਿਹਨਾਂ ਦੀ ਆਪਣੀ ਤਾਂ ਹੁੰਦੀ ਨੀ ਤੇ ਕਿਸੇ ਦੀ ਰਹਿਣ ਨੀ ਦਿੰਦੇ ਜੀ ਇਹਨਾਂ ਤੋਂ ਬਚਣਾ ਹੀ ਚਾਹੀਦਾ ਜੀ
1: ਬਿਲਕੁਲ
0: ਜੀ ਸਰ
1: ਤੇ ਸੈਣੀ ਸਾਹਿਬ ਆਖਰੀ ਖਬਰ ਵੱਲ ਨੂੰ ਥੋੜਾ ਵਧਾਂਗਾ ਤੁਹਾਡੇ ਨਾਲ ਕਿ ਜੋ ਆਪਣੇ ਅੰਮ੍ਰਿਤਪਾਲ ਹੋਣਾ ਦੀ ਅੱਜ ਪੇਸ਼ੀ ਹੋਈ ਹੈ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਕਿਵੇਂ ਦੇਖਦੇ ਹੋ 227 ਦੀਆਂ ਚੋਣਾਂ ਵੀ ਜਿਹੜੀਆਂ ਲਾਗੇ ਆ ਰਹੀਆਂ ਨੇ ਕਿ ਹੌਲੀ ਹੌਲੀ ਪੰਜਾਬ ਦਾ ਰੁੱਖ ਜਿਹੜਾ ਕੀਤਾ ਜਾ ਰਿਹਾ ਜੀ
0: ਭਾਰੀ ਸਾਹਿਬ ਨਹੀਂ ਪੰਜਾਬ ਦਾ ਤਾਂ ਉਹਦੇ ਵਿੱਚ ਕੀ ਰੋਕ ਕਰਨਾ ਪੰਜਾਬ ਸਰਕਾਰ ਤੋਂ ਉੱਥੇ ਕਹਿ ਕੇ ਆਈਏ ਇੱਥੇ ਡਿਬਰੂਗੜ੍ਹ ਹੀ ਰਹਿਣੇ ਚਾਹੀਦੇ ਹੈਗੇ ਆ
1: ਜੀ
0: ਉਹ ਸਰ ਕੇਸ ਦੇ ਵਿੱਚ ਨਾ ਅਜਨਾਲੇ ਦਾ ਸੀਗਾ ਕਿ ਉੱਥੇ ਚਲਾਨ ਪੇਸ਼ ਹੋ ਗਿਆ ਜੀ
1: ਹਾਂਜੀ
0: ਉੱਥੇ ਚਲਾਨ ਪੇਸ਼ ਹੋ ਗਿਆ ਤੇ ਇਹ ਜਦੋਂ ਨਾ ਕੋਈ ਵੀ ਕੇਸ ਹੈਗਾ ਆ ਉਹ ਭਾਵਾਂ ਟ੍ਰਾਈਬਲ ਵਾਈ ਮੈਜਿਸਟ੍ਰੇਟ ਹੋਵੇ ਭਾਵਾਂ ਟ੍ਰਾਈਬਲ ਵਾਈ ਸੈਸ਼ਨ ਜੱਜ ਹੋਵੇ ਹਾਂਜੀ ਚਾਹੇ ਉਹਦੀ ਸੁਣਵਾਈ ਸੈਸ਼ਨ ਜੱਜ ਨੇ ਕਰਨੀ ਹੋਵੇ ਤੇ ਚਾਹੇ ਹੋਵੇ ਮੈਜਿਸਟ੍ਰੇਟ ਨੇ ਕਰਨੀ ਉਹਦੇ ਉਹ ਜਿਹੜੇ ਓਫੈਂਸ ਹੁੰਦੇ ਆ ਜਿਹਨਾਂ ਦੇ ਵਿੱਚ ਸਜ਼ਾ 3 ਸਾਲ ਤੱਕ ਹੁੰਦੀ ਆ ਉਹ ਮੈਜਿਸਟ੍ਰੇਟ ਸੁਣਦਾ
1: ਜੀ
0: ਜਿਹੜੀ ਸਜ਼ਾ 3 ਸਾਲ ਤੋਂ ਵੱਧ ਹੁੰਦੀ ਹੈਗੀ ਆ ਜੀ ਉਹ ਸੁਣਦੇ ਆ ਸੈਸ਼ਨ ਜੱਜ ਸਾਹਿਬ ਉਹ ਹੁਣ ਕਿਉਂ ਪਰ ਉਹਦੀ ਪ੍ਰੋਸੈਸ ਇਹ ਚੱਲਦੀ ਹੈਗੀ ਆ ਕਿ ਜਿਹੜਾ ਚਲਾਨ ਪੇਸ਼ ਹੋਣਾ ਨਾ ਚਾਹੇ ਸੈਸ਼ਨ ਜੱਜ ਦੀ ਕੋਰਟ ਦਾ ਹੀ ਕੇਸ ਆ
1: ਜੀ
0: ਉਹ ਟ੍ਰਾਇਲ ਕੋਰਟ ਚ ਹੀ ਹੋਣਾ ਜੀ ਸੋ ਅਜਨਾਲੇ ਕੋਰਟ ਦੇ ਵਿੱਚ ਚਲਾਨ ਪੇਸ਼ ਹੋ ਗਿਆ ਇਹਨਾਂ ਦੇ ਫਿਰ ਨੂੰ ਕਹਿੰਦੇ ਹੈਗੇ ਆ ਜੀ ਵੀ ਕਮਿਟ ਕਰ ਦੇਣਾ ਇਹਨਾਂ ਨੇ ਫਿਰ ਸੈਸ਼ਨ ਕੋਰਟ ਦੇ ਵਿੱਚ ਉਹਨੂੰ ਕਮਿਟ ਕਰ ਦੇਣਾ ਹੁੰਦਾ ਭੇਜ ਦੇਣਾ ਹੁੰਦਾ ਉੱਥੇ ਭੇਜ ਦੇਣਾ ਹੁੰਦਾ ਹੁਣ ਅਗਲੀ ਤਰੀਕ ਜਿਹੜੀ ਆ ਅੰਮ੍ਰਿਤਸਰ ਪਊਗੀ
1: 2 ਮਈ ਨੂੰ
0: ਹਾਂਜੀ ਹਾਂਜੀ ਉਹ ਉੱਥੇ ਜਾ ਕੇ ਤੇ ਅੰਮ੍ਰਿਤਸਰ ਪੇਸ਼ੀ ਹੋਣੀ ਆ ਉਹ ਫੇਰ ਵੀਡੀਓ ਕਾਨਫਰੰਸਿੰਗ ਰਾਹੀਂ ਉਹਨਾਂ ਦੀ ਹਾਜ਼ਰੀ ਲੱਗ ਜੂਗੀ
1: ਜੀ
0: ਤੇ ਉਹ ਤਰੀਕ ਉੱਥੇ ਪਏਗੀ ਜੀ ਬਾਕੀ ਪੰਜਾਬ ਆਉਣ ਵਾਲਾ ਸਕੋਪ ਕੋਈ ਨੀ ਗਾ ਹਾਂਜੀ ਇਹ ਜ਼ਰੂਰ ਹੈਗਾ ਕਿ ਉਹਨਾਂ ਦੀ ਬੇਲ ਐਪਲੀਕੇਸ਼ਨ ਵਾਸਤੇ ਕਿਉਂਕਿ ਹੁਣ ਚਲਾਨ ਆ ਗਿਆ ਆ ਤੇ ਅਪਲਾਈ ਕਰ ਸਕਦੇ ਆ ਜੀ ਔਰ ਦੇਖਦੇ ਹੈਗੇ ਆ ਵੀ ਜਿਹੜਾ ਜਿਹਨੂੰ ਸਰਕਾਰ ਕਹਿੰਦੀ ਹੈਗੀ ਕਿ ਪੰਜਾਬ ਨਾ ਆਵੇ ਡਿਬਰੂਗੜ੍ਹ ਹੀ ਰਵੇ
1: ਜੀ
0: ਕੋਰਟ ਉਹਨੂੰ ਬੇਲ ਉਸ ਬੰਦੇ ਨੂੰ ਬੇਲ ਦੇਗੀ ਏ ਤੇ ਹਾਂਜੀ ਜਦ ਬੇਲ ਦੇਤੀ ਤੇ ਮਤਲਬ ਉਹ ਤਾਂ ਫੇਰ ਆ ਹੀ ਸਕਦੇ ਹੈਗੇ
1: ਜੀ
0: ਤੇ ਜਦ ਤੱਕ ਸਰਕਾਰ ਲਾ ਐਂਡ ਆਰਡਰ ਦਾ ਕੁਐਸਚਨ ਆ ਤੇ ਉਹ ਮੈਨੂੰ ਨੀ ਲੱਗਦਾ ਵੀ ਛੇਤੀ ਕਿਤੇ ਬੇਲ ਮਿਲਣ ਦੀ ਸੰਭਾਵਨਾ ਆ ਤੇ ਜਾਂ ਮਤਲਬ ਪੰਜਾਬ ਆਉਣ ਦੀ ਸੰਭਾਵਨਾ ਆ ਜੀ
1: ਬਿਲਕੁਲ
0: ਹੁਣ ਕਈ ਵੀ ਬੰਦੇ ਇਹ ਵਿਊ ਕਹਿੰਦੇ ਸੀ ਵੀ ਜੀ ਸੁਪਰੀਮ ਕੋਰਟ ਚ ਜਾਂ ਹਾਈ ਕੋਰਟ ਚ ਜਾਣਗੇ ਜੀ ਵੀ ਉਹਦੀ ਪੈਰੋਲ ਹੋ ਜਾਏ
1: ਜੀ
0: ਹੋਰ ਸਰ ਪੈਰੋਲ ਵੀ ਜਿਹੜੀ ਹੋਣੀ ਆ ਉਹ ਸਰਕਾਰ ਦੀ ਕੰਸੈਂਟ ਨਾਲ ਹੀ ਹੁੰਦੀ ਆ ਉਹਦੇ ਵਿੱਚ ਜੁਡੀਸ਼ਰੀ ਦਾ ਰੋਲ ਘੱਟ ਹੁੰਦਾ ਆ ਸਰਕਾਰ ਦੀਆਂ ਹਦਾਇਤਾਂ ਤੋਂ ਅਲੱਗ ਹਟ ਕੇ ਵੋਟਾਂ ਰਿਲੀਫ ਨਹੀਂ ਦਿੰਦੀਆਂ ਹੁੰਦੀਆਂ ਜੀ, ਉਹ ਉਹਨਾਂ ਹਾਲਤਾਂ ਚ ਹੀ ਦਿੰਦੀਆਂ ਹੁੰਦੀਆਂ ਹੈਗੀਆਂ ਜੀ ਕਿ ਸਰ ਹਾਈ ਕੋਰਟ ਪੈਰੋਲ ਦੇਗੀ ਜਾਂ ਇੱਦਾਂ ਕਰਕੇ, ਕਿਉਂਕਿ ਇਮੀਡੀਏਟਲੀ ਪੈਰੋਲ ਜੇ ਕਿਸੇ ਨੂੰ ਚਾਹੀਦੀ ਆ, ਮੰਨ ਲਓ ਘਰ ਦਾ ਕੋਈ ਜੀ ਜਿਹੜਾ ਹੈਗਾ ਐਕਸਪਾਇਰ ਕਰ ਜਾਂਦਾ ਹਾਂਜੀ, ਉਹ ਇਮੀਡੀਏਟਲੀ ਆਉਣਾ ਪੈਂਦਾ ਹੈਗਾ ਉਹ ਹਾਈ ਕੋਰਟ ਸੁਪਰੀਮ ਕੋਰਟ ਜਿਹੜੀ ਹੈਗੀ ਉਹਨਾਂ ਹਾਲਾਤਾਂ ਦੇ ਵਿੱਚ ਬੰਦੇ ਨੂੰ ਇੱਕ ਦਿਨ ਲਈ ਜਾਂ ਦੋ ਘੰਟੇ ਲਈ ਜਾਂ ਚਾਰ ਘੰਟੇ ਲਈ ਉਹ ਇਮੀਡੀਏਟਲੀ ਭੇਜ ਦਿੰਦੀ ਹੈਗੀ, ਤੇ ਉਹ ਤਾਂ ਪ੍ਰਸ਼ਾਸਨ ਵੀ ਕਰ ਦਿੰਦਾ ਇੰਨਾ ਕੁ ਤਾਂ ਕੰਮ, ਬਾਕੀ ਜਿਹੜਾ ਹੈਗਾ ਆ ਉਹ ਸਰਕਾਰ ਦੀਆਂ ਰਿਪੋਰਟਾਂ ਦੇ ਆਧਾਰ ਤੇ ਚੱਲਦੇ ਆ ਜੀ ਉਹ,
1: ਬਿਲਕੁਲ ਵਿਧਾਨ ਸਭਾ ਦਾ। ਪਰ ਬੀਜੇਪੀ ਨੇ ਇਹ ਦਾਵਾ ਕਰ ਦਿੱਤਾ ਕਿ ਭਾਈ ਅਸੀਂ ਤਾਂ ਆਪਣੇ ਦਫ਼ਤਰ ਦੇ ਮੂਹਰੇ ਚੰਡੀਗੜ੍ਹ ਦੇ ਵਿਚ ਜਿਹੜਾ ਪੰਜਾਬ ਦੇ ਵਿਚ ਤੇ ਜਿਹੜਾ ਵੱਖਰਾ ਹੀ ਆਪਣੀ ਵਿਧਾਨ ਸਭਾ ਲਾਵਾਂਗੇ, ਜਨਤਾ ਦੀ ਵਿਧਾਨ ਸਭਾ, ਕਿਉਂਕਿ ਕਹਿੰਦੇ ਉਹਦੇ ਵਿਚ ਸਾਡੇ ਮੁੱਦੇ ਤਾਂ ਸੁਣੇ ਹੀ ਨਹੀਂ ਜਾਂਦੇ ਤੇ ਹੁਣ ਲੋਕਾਂ ਦੇ ਮੁੱਦੇ ਤਾਂ ਸਾਨੂੰ ਉਠਾਉਣੇ ਪੈਣੇ ਆ ਜਾਂ ਚਲਾਉਣੇ ਪੈਣੇ ਆ। ਇਸ ਦੇ ਲਈ 1 ਮਈ ਨੂੰ ਜਿਹੜਾ ਸਵੇਰੇ 11 ਵਜੇ ਇਹ ਵਿਧਾਨ ਸਭਾ ਹੈ ਪੰਜਾਬ ਭਾਜਪਾ ਦੇ ਦਫ਼ਤਰ ਦੇ ਬਾਹਰ ਜਿਹੜਾ ਸੈਕਟਰ 37 ਦੇ ਵਿਚ ਲੱਗੇਗੀ ਜੀ।
0: ਠੀਕ ਹੈ ਜੀ, ਉਹਨਾਂ ਨੇ ਵੀ ਐਸਕੇਪ ਰੂਟ ਲੈ ਲਿਆ
1: ਜੀ,
0: ਇੱਥੇ ਇਹਨਾਂ ਨੇ ਕੀ ਕਰਨਾ ਆ, ਅਜਲਾਸ ਦਾ ਕੀ ਏਜੰਡਾ ਹੈਗਾ ਇਹਨਾਂ ਨੇ ਸਵਾਏ। ਦੇਖੋ ਸਰ ਪਾਰੇ ਸਾਹਿਬ, ਜੇ ਕਿਸੇ ਨੂੰ ਗਾਲਾਂ ਕੱਢਣੀਆਂ ਹੋਣ ਨਾ ਤਾਂ ਵਿਧਾਨ ਸਭਾ ਚ ਜਾ ਕੇ ਕੱਢ ਲਓ ਜੇ ਤੁਹਾਡੇ ਕੋਲ ਅਥਾਰਟੀ। ਉਹਦਾ ਕਾਰਨ ਇਹ ਹੈਗਾ ਕਿ ਵਿਧਾਨ ਸਭਾ ਦੀ ਕੋਈ ਕਾਰਵਾਈ ਜਿਹੜੀ ਆ ਉਹ ਡਿਫੇਮੇਸ਼ਨ ਨੀ ਬਣਦੀ, ਉਹਤੇ ਕੋਈ ਕਾਨੂੰਨ ਨੀ ਲਾਗੂ ਹੁੰਦਾ ਹੈਂਜੀ। ਉਹ ਇਸੇ ਕਰਕੇ ਇਹਨਾਂ ਨੇ ਹੁਣ ਮਤਲਬ ਬੀਜੇਪੀ ਨੂੰ ਕੱਢਣੀ ਸੀ ਗਾਲਾਂ ਤੇ 7 ਬੰਦੇ ਸਾਡੇ ਲੈ ਗਏ, ਨਾਲ ਇੱਕ ਇਹਨਾਂ ਨੇ ਪਾਉਣਾ ਹੈਗਾ ਆ ਵੀ ਬਤਾ ਵੀ ਆਪਰੇਸ਼ਨ ਲੋਟਸ ਚੱਲਿਆ ਜੀ ਤੇ ਸਾਡੇ ਆ ਬੀਜੇਪੀ ਨੇ ਜਿਹੜੇ ਹੈਗੇ ਆ ਵੀ ਸਾਡੇ 7 ਬੰਦੇ ਤੋੜ ਲਏ ਆ ਜੀ, ਨਾਲ ਵਿਧਾਨ ਸਭਾ ਦੇ ਵਿਚ ਇਹਨਾਂ ਕੋਲੋਂ ਜਿਹੜੇ ਵਿਧਾਇਕ ਆ ਉਹਨਾਂ ਕੋਲੋਂ ਗਾਲਾਂ ਕਢਾਉਣਗੇ ਵੀ ਕੱਲਾ ਕੱਲਾ ਕਹੂਗਾ ਸਾਡੀਆਂ ਵੋਟਾਂ ਨਾਲ ਜੇ ਹਾਂਜੀ, ਤੇ ਬੀਜੇਪੀ ਦੇ ਤਾਂ ਇੱਥੇ 2 MLA ਹੈਗੇ ਤੇ ਉਹ ਕਿੱਦਾਂ ਬਣਾ ਸਕਦੇ 7 ਹੈਗੀ ਰਾਜ ਸਭਾ ਵਾਲੇ, ਤੇ ਨਾਲ ਪਾ ਦੇਣਗੇ ਕਿ ਰਾਸ਼ਟਰਪਤੀ ਨੂੰ ਮੈਮੋਰੰਡਮ ਦਿੱਤਾ ਜਾਵੇ, ਨਿੰਦਾ ਪ੍ਰਸਤਾਵ ਪਾ ਦਿੱਤਾ ਜਾਊਗਾ ਹਾਂਜੀ, ਤੇ ਇਹ ਇਹ ਚੀਜ਼ ਦਾ ਐਕਸਪੈਕਟਡ ਆ। ਇੱਕ ਮੇਰੇ ਮਨ ਨੂੰ ਧੜਕੂ ਜ਼ਰੂਰ ਹੋਰ ਵੀ ਲੱਗਾ ਆ, ਉਹ ਇਹ ਇਹ ਜਿਹੜਾ ਸਪੀਕਰ ਸੰਧਵਾ ਸਾਹਿਬ ਕੇਜਰੀਵਾਲ ਕੋਲ ਜਾ ਕੇ ਆਏ ਆ, ਇਹਦਾ ਮਤਲਬ ਇਹ ਆ ਕਿ ਹੋ ਸਕਦਾ ਕੇਜਰੀਵਾਲ ਦੇ ਕੇਸ ਬਾਰੇ ਵੀ ਵਿਧਾਨ ਸਭਾ ਦੇ ਵਿਚ ਕੋਈ ਗੱਲ ਕਰਨ, ਇਹਨਾਂ ਕੋਲੋਂ ਜਿਹੜਾ ਹੈਗਾ ਆ ਭਾਈ ਜੱਜ ਦੇ ਵਿਰੁੱਧ ਵੀ ਜਿਹੜੀਆਂ ਚਾਰ ਟਿੱਪਣੀਆਂ ਕਰਵਾ ਤੀਆਂ ਜਾਣ ਵੀ ਸਾਨੂੰ ਤਾਂ ਇੱਥੇ ਨੀ ਨਿਆਂ ਮਿਲਦਾ ਜੀ, ਦੇਖੋ ਜੀ ਜੱਜ ਦੇ ਜਿਹੜਾ ਹੈਗਾ RSS ਦੇ ਖਿਲਾਫ਼ ਆ, ਬੀਜੇਪੀ ਸਾਡੇ ਨਾਲ ਧੱਕਾ ਕਰਦੀ ਆ ਹੈਂਜੀ, ਇਹੋ ਜੇ ਜੱਜ ਕੋਲ ਕੇਸ ਲਾ ਤਾ ਲੋਕਾਂ ਨੂੰ ਕੀ ਪਤਾ ਹੁੰਦਾ ਵੀ ਰੁਟੀਨ ਪ੍ਰੋਸੈਸ ਕੀ ਆ ਜੀ, ਲੋਕਾਂ ਨੇ ਜੋ ਸੁਣਨਾ ਉਹ ਤੇ ਚਰਚਾ ਕਰਨਾ ਹੁੰਦਾ ਜੀ
1: ਜੀ ਬਿਲਕੁਲ ਹੈ ਜੀ।
0: ਤੇ ਮੈਂ ਦੇਖਿਆ ਸੀਗਾ ਜੀ ਉਹ ਉੱਥੇ ਜਿਹੜਾ ਆ ਮਾਨ ਸਾਹਿਬ ਲੰਬੀਆਂ ਲੰਬੀਆਂ ਛੱਡਦੇ ਪਏ ਸੀਗੇ, ਤੇ ਇੱਕ ਬੰਦਾ ਮੋਬਾਈਲ ਦੇ ਉੱਤੇ ਨਾ ਸਕੂਲ ਦੇ ਬਾਹਰ, ਮੈਂ ਆਪਣੇ ਮੈਡਮ ਨੂੰ ਲੈਣ ਗਿਆ ਤੇ ਉੱਥੇ ਬਾਹਰ ਜਿਹੜਾ ਹੈਗਾ ਆ ਕੋਈ ਬੰਦਾ ਵੇਟ ਕਰਦਾ, ਉਹ ਨਾਲੇ ਬੰਦਾ ਸਿਰ ਹਿਲਾਈ ਚੱਲੇ ਨਾਲੇ ਕਹਿੰਦਾ ਗੱਲ ਨਹੀਂ ਕਰਨ ਦਿੰਦਾ ਬਈ ਕਿਸੇ ਨੂੰ, ਗੱਲ ਨਹੀਂ ਕਰਨ ਦਿੰਦਾ ਕਿਸੇ ਨੂੰ। ਉਹ ਮੈਂ ਜ਼ਬਾਨ ਚ ਸੋਚਿਆ ਵੀ ਉਹ ਵਾਰ ਦਾ ਜੱਬਲੀਆਂ ਤੇ ਇਹ ਲੋਕ ਖੁਸ਼ ਹੋ ਜਾਂਦੇ ਆ ਹੈਂਜੀ, ਤੇ ਉਹ ਇਸ ਕਰਕੇ ਭਾਜੀ ਇੱਥੇ ਜਿਹੜੇ ਵੋਟਰ ਇੱਦਾਂ ਦੇ ਆ ਜੀ, ਬਿਲਕੁਲ ਜੀ ਅੱਗੇ ਅੱਗੇ ਲਾ ਲੈਂਦਾ ਸਾਰਿਆਂ ਨੂੰ ਹਾਂਜੀ। ਮੈਂ ਕਿਹਾ ਠੀਕ ਆ ਜੀ, ਬਿਲਕੁਲ ਤੁਹਾਡੀ ਗੱਲ ਠੀਕ ਆ। ਸੋ ਇਹਨਾਂ ਨੇ ਏਦਾਂ ਦੇ ਕੁਛ ਕਰਨੇ, ਇਹਨਾਂ ਨੇ ਮੈਨੂੰ 2 ਮੁੱਦਿਆਂ ਦੀ ਆ ਜੀ, ਇੱਕ ਤਾਂ ਇਹ ਨਿੰਦਾ ਪ੍ਰਸਤਾਵ ਪਾਸ ਕਰਨਗੇ ਜੀ ਭਾਜਪਾ ਦਾ, ਆਪਰੇਸ਼ਨ ਲੋਟਸ ਦੇ ਬਾਰੇ ਗੱਲ ਕਰਨਗੇ ਜੀ, ਦੂਜਾ ਹੋ ਸਕਦਾ ਹੈਗਾ ਆ ਜੀ ਵੀ ਨਿੰਦਾ ਪ੍ਰਸਤਾਵ ਭਾਵਾਂ ਜੱਜ ਦੇ ਅਗੇਂਸਟ ਤਾਂ ਨਹੀਂ ਪਾਉਣ ਲੱਗੇ ਪਰ ਕ੍ਰਿਟੀਸਾਈਜ਼ ਜ਼ਰੂਰ ਕਰਨਗੇ, ਉਸ ਟੋਪਿਕ ਤੇ ਗੱਲ ਜ਼ਰੂਰ ਕਰਨਗੇ, ਕਿਉਂਕਿ ਉਹ ਵਿਧਾਨ ਸਭਾ ਦੀ ਕਾਰਵਾਈ ਡਿਫੇਮੇਸ਼ਨ ਤੋਂ ਜੇ ਐਗਜ਼ਾਮਟ ਆ ਤੇ ਉਹ ਇਸ ਕਰਕੇ ਕੰਟੈਂਪਟ ਤੋਂ ਵੀ ਐਗਜ਼ਾਮਟ ਹੋਊਗੀ ਜੀ,
1: ਨਾਲੇ ਬਾਹਰ ਕੁਛ ਬੋਲੋਗੇ ਕਰਨਗੇ ਨਾ ਹੁਣ ਚਲੋ ਮੀਡੀਆ ਦੀ
0: ਹਾਂਜੀ ਹਾਂਜੀ, ਬਾਹਰ ਕੁਛ ਬੋਲੋਗੇ ਤੇ ਤੁਸੀਂ ਜਿਹੜਾ ਹੈਗਾ ਕੰਟੈਂਪਟ ਆਫ ਕੋਰਟ ਬਣ ਜਾਂਦੀ ਆ, ਉੱਥੇ ਜੋ ਮਰਜ਼ੀ ਜਿਹੜਾ ਮਰਜ਼ੀ ਜੋ ਮਰਜ਼ੀ ਬੋਲੀ ਜਾਏ ਹਾਂਜੀ। ਇੱਥੇ ਤਾਂ ਪੁੱਛਦੇ ਹੈਗੇ ਭਾਈ ਆਹ ਟਰਾਲੀ ਬਾਰੇ ਤੁਹਾਡੇ ਕੋਲ ਪੁੱਛਣਾ, ਟਰਾਲੀ ਕੋਈ ਕਹਿੰਦਾ ਮੁੱਦਾ, ਜਨਰਲ ਡਾਇਰ ਬਾਰੇ ਗੱਲ ਕਰੂਗਾ, ਜਨਰਲ ਡਾਇਰ ਨੂੰ ਪੁੱਛੋ ਹਾਂਜੀ। ਸੋ ਇਸ ਕਰਕੇ ਇੱਦਾਂ ਦੇ ਤਾਂ ਇਹਨਾਂ ਦਾ ਐਟੀਚਿਊਡ ਆ ਜੀ, ਤੇ ਮੈਨੂੰ ਮਤਲਬ ਜਿਹੜਾ ਹੈਗਾ ਵਿਧਾਨ ਸਭਾ ਦਾ ਹਾਂਜੀ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹਦੇ ਬਾਰੇ ਇੰਨੀ ਕੀ ਸਮਝ ਆਈ ਆ ਜੀ ਕਿ ਆਹੀ 2 ਮੁੱਦੇ ਹੈਗੇ ਆ ਜਿਹਨਾਂ ਤੇ ਕਰਾਂਗੇ। ਹੋਰ ਇਹਨਾਂ ਨੇ ਸਰ ਫਿਰ ਤੁਹਾਡੀ ਗੱਲ ਭਾਰੇ ਸਾਹਿਬ ਮੇਰੀ ਬੇਨਤੀ ਹੋਰ ਵੀ ਸੁਣ ਲਓ
1: ਜੀ,
0: ਪਹਿਲਾਂ ਇਹਨਾਂ ਦੇ ਵਿਧਾਨ ਸਭਾ ਜਦੋਂ ਜਦੋਂ ਸਪੈਸ਼ਲ ਸੈਸ਼ਨ ਸੱਦਿਆ
1: ਜੀ,
0: ਸਰ ਉਹਦੇ ਵਿੱਚ ਜੋ ਕਾਰਵਾਈ ਹੋਈ ਉਹਦਾ ਨੈਟ ਰਿਜ਼ਲਟ ਕੀ ਹੋਇਆ, ਕਦੀ ਇਹਨਾਂ ਨੇ ਅਨਾਲਿਸਿਸ ਕੀਤਾ? ਨਾ ਕਿਸੇ ਜਿਹੜਾ ਸਮਾਜ ਸ਼ਾਸਤਰੀ ਆ, ਨਾ ਕੋਈ ਅਖਬਾਰਾਂ ਵਾਲੇ ਹੈਗੇ ਇਹਨਾਂ ਨੂੰ ਪੁੱਛਦੇ ਵੀ ਭਾਈ ਇੰਨੇ ਕਰੋੜ ਤੁਸੀਂ ਉਦੋਂ ਲਾਤਾ ਸੀ, ਉਹ ਜਿਹੜਾ ਤੁਸੀਂ ਜੋ ਕੰਮ ਕੀਤਾ ਸੀ ਉਹਦਾ ਕੋਈ ਰਿਜ਼ਲਟ ਨਹੀਂ ਆਇਆ ਹੈਂਜੀ, ਉਹ ਨਿਲ ਵਟਾ ਨਿਲ ਹੈਂਜੀ, ਬਾਅਦ ਦੇ ਵਿੱਚ ਕੋਈ ਤੇ ਤੁਸੀਂ ਕੋਈ ਕੰਸਟਰਕਟਿਵ ਕੰਮ ਕੀਤਾ ਹੋਵੇ ਵਿਧਾਨ ਸਭਾ ਚ ਤੇ ਤਾਂ ਦੱਸੋ ਜੀ। ਇੱਕ ਦਿਨ ਦਾ ਪ੍ਰਸਤਾਵ ਤੁਸੀਂ ਸਪੈਸ਼ਲ ਸੈਸ਼ਨ ਸੱਦਿਆ, ਉਹਦੇ ਚ ਬੀਬੀਐਮਬੀ ਦੇ ਅਗੇਂਸਟ ਪਾ ਤਾ, ਬੀਬੀਐਮਬੀ ਜਿਹੜੀ ਕੋਲ ਹੈਗੀ ਸੀ ਉਹ ਵੀ ਜਾਂਦੀ ਲੱਗੀ
1: ਬਿਲਕੁਲ
0: ਹੈਂਜੀ। ਅੱਛਾ ਜੀ, ਉਹ ਹੋ ਗਿਆ। ਬਾਅਦ ਦੇ ਵਿੱਚ ਇੱਕ ਜਿਹੜਾ ਹੈਗਾ ਆ ਇਹਨਾਂ ਨੇ ਐਕਟ ਬਣਾਇਆ
1: ਮੁੜ ਕੇ, ਉਹ ਵੀ ਕੋਰਟ ਨੇ ਕਹਿਤਾ ਜਿੰਨਾ ਉਹਨਾਂ ਦਾ ਹਕ ਬਣਦਾ ਦੇਣਾ,
0: ਹਰਿਆਣੇ ਦਾ ਪਾਣੀਆਂ ਦਾ ਮੁੱਦਾ ਉਹ ਵੀ ਗਿਆ ਆ ਮੁੜ ਕੇ। ਜਿਹੜਾ ਹੈਗਾ ਜੀ ਇੱਕ ਦੇ ਵਿੱਚ ਇਹਨਾਂ ਨੇ ਪਹਿਲਾਂ ਐਕਟ ਬਣਾਇਆ ਸੀਗਾ ਜੀ, ਉਹ ਬਿੱਲ ਪਾਸ ਕੀਤਾ ਜੀ, ਉਹ ਮੁੜ ਕੇ ਸਿਲੈਕਟ ਕਮੇਟੀ ਨੂੰ ਭੇਜਤਾ 4 ਮਹੀਨਿਆਂ ਲਈ, ਉਹ ਉੱਥੇ ਪਿਆ ਆ, ਉਹ ਨੀ ਗਿਆ ਜੀ। ਮੁੜ ਕੇ ਫੇਰ ਦੇਖਿਆ ਵੀ ਹੁਣ ਦਬਾਅ ਜਾ ਬਣਿਆ ਹੈਗਾ ਤੇ ਆ ਪਾ ਤਾ, ਇਹ ਹੁਣ ਕੋਰਟ ਚ ਚੈਲੰਜ ਹੋਇਆ ਆ ਬੈਠਾ
1: ਜੀ।
0: ਤੂੰ ਇਸ ਕਰਕੇ ਕੀਤਾ ਕੀ ਹੈਗਾ ਜੀ, ਪੰਜਾਬ ਦਾ ਕੁਛ ਨੀ ਕੀਤਾ ਸਿਵਾਏ ਪੈਸਾ ਜਿਹੜਾ ਹੈਗਾ ਫੂਕਿਆ ਜੀ, ਰੋੜਿਆ ਜੀ। ਕਹਿੰਦੇ ਸੀ ਵੀ ਪੜ੍ਹੇ ਲਿਖੇ ਜਿਹੜੇ ਬੰਦੇ ਆ ਉਹ ਪਾਰਟੀਆਂ ਚਲਾ ਰਹੇ ਹੈਗੇ ਆ, ਇਹ ਇਹਨਾਂ ਨਾਲੋਂ ਸਰ ਜਿਹੜੇ ਹੈਗੇ ਨਾ ਜੀ ਘੱਟ ਪੜ੍ਹੇ ਲਿਖੇ ਸੀ ਜਾਂ ਸੋ ਕਾਲਡ ਜਿਹੜੇ ਹੈਗੇ ਜਿਹਨਾਂ ਨੂੰ ਕਹਿੰਦੇ ਸੀ, ਉਹ ਵਧੀਆ ਤਰੀਕੇ ਦੇ ਨਾਲ ਪੋਲੀਟਿਕਸ ਕਰਦੇ ਸੀਗੇ ਤੇ ਉਹ ਵਧੀਆ ਤਰੀਕੇ ਦੇ ਨਾਲ ਮੁੱਦਿਆਂ ਨੂੰ ਐਡਰੈਸ ਕਰ ਲੈਂਦੇ ਸੀ ਇਹਨਾਂ ਦੇ ਮੁਕਾਬਲੇ ਚ ਵਿੱਚ ਜੀ।
1: ਜੀ
0: ਭਾਰਤ ਸਾਹਿਬ
1: ਥੈਂਕ ਯੂ ਸੈਨੀ ਸਰ,
0: ਹਾਂਜੀ ਸਰ ਮਿਹਰਬਾਨੀ ਜੀ, ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ ਜੀ,
1: ਸ਼ੁਕਰੀਆ, ਸਤਿ ਸ੍ਰੀ ਅਕਾਲ। ਲੋ ਜੀ ਦੋਸਤੋ, ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 9619 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕਦੇ ਹੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਇਸੇ ਤਰ੍ਹਾਂ ਦੋਸਤੋ ਹੋਰ ਵਿਦੇਸ਼ੀ ਖਬਰਾਂ ਨੇ ਉਨ੍ਹਾਂ ਦੇ ਵੱਲ ਨੂੰ ਵੀ ਵੱਧਦੇ ਆ, ਤੁਹਾਡੇ ਕਮੈਂਟ ਵੀ ਆ ਰਹੇ ਆ, ਕਾਲ ਕਰਕੇ ਤੁਸੀਂ ਆਪਣੀ ਗੱਲਬਾਤ ਵੀ ਰੱਖ ਸਕਦੇ ਹੋ, +358 44 9619 ਬਾਟ ਲਾਈਨਾਂ ਖੁੱਲੀਆਂ ਨੇ ਤੁਹਾਡੇ ਲਈ ਵੀ ਤੇ ਵੱਧਦੇ ਆ ਅੱਗੇ ਜੀ। ਤੇ ਬਲਰਾਜ ਸਿੰਘ ਸੰਧੂ ਅੰਕਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜ ਰਹੇ ਸਭ ਨੂੰ ਜੀ। ਤੇ ਇਸੇ ਤਰ੍ਹਾਂ ਹੀ ਜੀਰਾ ਵਾਲੀ ਫੈਕਟਰੀ ਨੂੰ ਕਹਿੰਦੇ ਤਾਂ ਸੀਚੇਵਾਲ ਵੀ ਕਲੀਨ ਚਿੱਟ ਦੇ ਗਏ ਸੀ ਕਹਿੰਦੇ ਜੀ ਉਸ ਸਮੇਂ, ਆਪਣੇ ਸਤਨਾਮ ਸਿੰਘ ਜਾਣੀਆ ਚੱਲ ਬਾਈ ਜੀ ਲਿਖਦੇ ਨੇ। ਤੇ ਇਸੇ ਤਰ੍ਹਾਂ ਮੁਕੱਦਰ ਬਾਈ ਜੀ ਦਾ ਇੱਕ ਸੁਨੇਹਾ ਆਇਆ, ਮੈਂ ਪੜ੍ਹਨ ਦੀ ਕੋਸ਼ਿਸ਼ ਕਰਦਾ ਸੀ। ਮੁੜ ਕੇ ਧਾਕੜ ਅਫਸਰ ਕਹਿੰਦੇ ਲਿਆ ਸਾਡੀ ਖੇਤਰੀ ਪਾਰਟੀ ਨੇ, ਤੇ ਮੈਂ ਤਾਂ ਹੀ ਕਹਿੰਦਾ ਕਿ ਉਹੀ ਸਰਕਾਰਾਂ ਕਲਾ ਲੋਗੋ ਹੋਇਆ ਚੋਜ, ਅਸੀਂ ਕਿਹੜੀ ਆਸ ਦੇ ਵਿੱਚ ਫਿਰਦੇ ਹਾਂ ਜੀ। ਮਾਲ ਸੁਰਿੰਦਰ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਅਮਰੀਕਾ ਤੋਂ, ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਸਿਕੰਦਰ ਸਿੰਘ ਆਪਣੇ ਔਜਲਾ ਬਾਈ ਜੀ ਲਿਖਦੇ ਨੇ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਤੇ ਮੁਕੱਦਰ ਸਿੰਘ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਰਜਿੰਦਰ ਜੀਰਾ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਭ ਦੋਸਤਾਂ ਨੂੰ ਪਿਆਰਿਆਂ ਨੂੰ। ਤੇ ਰਾਜਨ ਸੈਣੀ ਜੀ ਤੇ ਸਤਨਾਮ ਸਿੰਘ ਜਾਣੀਆ ਚਾਲ ਜੀ, ਇਕਬਾਲ ਮਾਂਗੜ ਜੀ, ਸਾਰੇ ਦੋਸਤ ਜੁੜੇ ਹੋਏ ਨੇ। ਤੇ ਲੋ ਦੋਸਤੋ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆ, 2-4 ਖਬਰਾਂ ਨੇ ਕਾਫੀ ਇੰਟਰਸਟਿੰਗ ਨੇ, ਕਿਉਂਕਿ ਟਰੰਪ ਜਿਹੜਾ ਉਹ ਵੀ ਭੜ ਥੁਪਾ ਰਿਹਾ। ਤੇ ਟਰੰਪ ਕਰੂ ਕੋਈ ਨਾ ਕੋਈ ਨਵਾਂ ਕਾਰਾ ਕੀ ਕਰ ਰਿਹਾ ਉਹਦੀ ਗੱਲਬਾਤ ਕਰਦੇ ਆ। ਤੇ ਦੂਸਰੇ ਪਾਸੇ ਇੰਗਲੈਂਡ ਦੇ ਚਾਰਲ ਜਿਹੜੇ ਨੇ ਆਪਣੇ ਕਿੰਗ ਚਾਰਲਸ ਹੁਣੀ ਜਿਹੜੇ ਨੇ ਅਮਰੀਕਾ ਤੇ ਕੈਨੇਡਾ ਦੇ ਦੌਰੇ ਦੇ ਉੱਤੇ ਨੇ। ਤੇ ਆਪਣੇ ਨਾਲ ਮੁਕੱਦਰ ਬਾਈ ਜੀ ਜੁੜ ਰਹੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਵਿਦੇਸ਼ੀ ਖਬਰਾਂ ਲੈਂਦੇ ਹਾਂ। ਤੇ ਅੱਜ ਤੁਹਾਨੂੰ ਕਹਾਣੀ ਸੁਣਾਉਣੀ ਆ, ਤੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਅੱਜ ਦੀ ਕਹਾਣੀ ਸੂਬੇਦਾਰਾ ਮੈਨੂੰ ਮਾਫ ਕਰੀ, ਸਾਵਲ ਧਾਮੀ ਉਹਨਾਂ ਦੀ ਕਲਮ ਦੇ ਵਿੱਚੋਂ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ। ਸਤਿ ਸ੍ਰੀ ਅਕਾਲ ਜੀ ਔਲਖ ਸਾਹਿਬ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਭਾਰਜ ਬਾਈ ਜੀ, ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ,
1: ਕੀ ਹਾਲ ਚਾਲ ਨੇ ਜੀ?
2: ਬਹੁਤ ਵਧੀਆ ਜੀ। ਮੈਂ ਤਾਂ ਤੁਸੀਂ ਪੜ੍ਹਦੇ ਪਏ ਸੀ ਕਮੈਂਟ, ਹੋ ਸਕਦਾ ਮੈਂ ਲਿਖਿਆ ਸੀ ਬੋਲ ਕੇ ਤੇ ਉਹ
1: ਜੀ
2: ਅੱਖਰ ਦਾ ਵਾਧਾ ਘਾਟਾ ਹੋਇਆ ਹੋਵੇ। ਤੇ ਉਹ ਨਾ ਮੈਂ ਜਦੋਂ ਝਾੜੂ ਵਾਲੇ ਦੀ ਸਰਕਾਰ ਬਣੀ ਸੀ ਨਾ,
1: ਹਾਂਜੀ,
2: ਸਿੱਧੂ ਮੂਸੇਵਾਲੇ ਦਾ ਗਾਣਾ ਆਇਆ ਸੀ ਸਕੇਪ ਗੋਟ,
1: ਹਾਂਜੀ,
2: ਓਹਦੇ ਚ ਓਹਨੇ ਕਿਹਾ ਸੀ ਕਹਿੰਦਾ ਵੀ ਓਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ।
1: ਬਿਲਕੁਲ,
2: ਸਾਰਾ ਕੁਛ ਪਿੱਛੇ ਓਹੀ ਹੈ, ਸਿਰਫ ਉਹ ਕਾਂਗਰਸ ਅਕਾਲੀ ਉਹ ਲੋਗੋ ਦੀ ਥਾਂ ਤੇ ਲਿਖਿਆ ਗਿਆ ਆਮ ਆਦਮੀ ਪਾਰਟੀ
1: ਜੀ,
2: ਪਿੱਛੇ ਸਾਰਾ ਕੁਛ ਓਹੀ ਹੈ
1: ਜੀ।
2: ਕੋਈ ਸਿਸਟਮ, ਜਿਹੜਾ ਸਿਸਟਮ ਇਹਨਾਂ ਨੂੰ ਚਲਾਉਂਦਾ ਪਿਆ
1: ਜੀ,
2: ਉਹ ਸਾਰਾ ਓਹੀ ਹੈ ਬਾਈ ਜੀ।
1: ਬਿਲਕੁਲ,
2: ਤੇ ਮੈਂ ਨਾ ਕਈ ਵਾਰੀ ਸੋਚਦਾ ਨਾ ਵੀ ਅਸੀਂ ਸਰਕਾਰ ਬਦਲ ਕੇ ਬਹੁਤ ਖੁਸ਼ ਹੁੰਦੇ ਆ ਵੀ ਇਹਨੂੰ ਬਦਲਤਾ ਜੀ, ਹੈ ਜੀ, ਇਹਨੂੰ ਬਦਲਤਾ, ਪਰ ਉਹ ਫਿਰ 6 ਮਹੀਨੇ ਬਾਅਦ ਫਿਰ ਸਾਡਾ ਰੂਟੀਨ ਤੁਸੀਂ ਦੇਖੋ ਨਾ, ਜੇ ਨਹੀਂ ਜੇ ਮੰਨ ਲਓ ਮੈਂ ਗਲਤ ਕਹਿਣਾ ਪਿਆ ਵਾ, ਅਸੀਂ ਕਾਂਗਰਸ ਅਕਾਲੀ ਵਾਰ ਵਾਰ ਕਿਉਂ ਇਹਨਾਂ ਨੂੰ ਬਦਲਦੇ ਕਿਉਂ ਰਹੇ
1: ਜੀ?
2: ਕਾਰਨ ਕੀ ਸੀ ਉਦੋਂ
1: ਜੀ?
2: ਕਿਉਂਕਿ ਅਸੀਂ 6 ਮਹੀਨਿਆਂ ਬਾਅਦ ਅਸੀਂ ਫਿਰ ਮੰਨ ਲਓ ਉਹ ਉਭ ਜਾਂਦੇ ਸੀ ਇਹਨਾਂ ਤੋਂ ਸਾਰਿਆਂ ਤੋਂ, ਕਿਉਂਕਿ ਫਿਰ ਉਹੀ ਸਾਨੂੰ ਮਹਿਸੂਸ ਹੁੰਦਾ ਸੀ 6 ਮਹੀਨੇ ਬਾਅਦ ਤੋਂ, ਕਿਉਂਕਿ 6 ਮਹੀਨੇ ਨਵਾਂ ਨਵਾਂ ਜਦੋਂ ਕੋਈ ਵੀ ਕੰਮ ਹੁੰਦਾ ਆਪਾਂ ਸੋਚਦੇ ਰਹਿੰਦੇ ਵੀ ਚਲੋ ਆਪਾਂ ਬਦਲ ਲਈ, ਹਨਾ
1: ਜੀ।
2: 6 ਮਹੀਨੇ ਬਾਅਦ ਸਾਨੂੰ ਫਿਰ ਅਹਿਸਾਸ ਹੋਣ ਲੱਗ ਜਾਂਦਾ ਸੀ ਵੀ ਯਾਰ ਇਹ ਤਾਂ ਉਹੀ ਕੁਛ ਹੀ ਆ ਜੋ ਪਿਛਲੇ ਕਰਦੇ ਪਏ ਸੀ।
1: ਬਿਲਕੁਲ,
2: ਉਦੋਂ ਆਪਸ਼ਨ ਨਹੀਂ ਸੀ ਹੈਗਾ
1: ਜੀ,
2: ਤੇ ਉਹੀ ਰਿਪੀਟ ਕਰੀ ਜਾਂਦੇ ਸੀ ਕਾਂਗਰਸ ਆ ਗਈ ਅਕਾਲੀ ਆ ਗਈ।
1: ਬਿਲਕੁਲ,
2: ਹੁਣ ਚਲੋ ਨਵਾਂ ਆਪਸ਼ਨ ਲੱਭਿਆ ਫਿਰ ਸਾਡੇ ਸੱਜਣਾ ਨੇ, ਤੇ ਮੈਂ ਤਾਂ ਨਾ ਸਵੇਰੇ ਚਲੋ ਮੈਂ ਹੁਣ ਨਾ ਨੀ ਜਾਣਾ, ਮੈਂ ਸਵੇਰੇ ਗੱਲ
1: ਕਰ। ਬਹੁਤ ਆ ਗਏ ਨੇ ਦੇਖੋ, ਆ ਇੱਕ ਨਵੀਂ ਪਾਰਟੀ ਆ ਗਈ ਆ ਜੀ, ਮਿਸਲ ਸਤਲੁਜ ਵਾਲੇ ਵੀ ਆ ਚੁੱਕੇ ਨੇ
2: ਬਈ ਜੀ। ਇੱਥੇ ਮੈਂ ਉਹੀ ਗੱਲ ਕਹਿੰਦਾ ਤੁਹਾਨੂੰ, ਮੈਂ ਨਾ ਸਵੇਰੇ ਮੈਂ ਉਹੀ ਗੱਲ ਕਹੀ ਵੀ ਉਹ ਨਾ ਅਸਲ ਚ ਬਾਈ ਜੀ ਕਾਰਨ ਹੀ ਇਹ ਹੈ ਵੀ ਅਸੀਂ ਹੁਣ ਇਹਨਾਂ ਤੋਂ ਅੱਕ ਗਏ
1: ਜੀ,
2: ਪਰ ਜੇ ਅਸੀਂ ਮੰਨ ਲਓ ਇਹਨਾਂ ਨੂੰ ਅਸੀਂ ਮੰਨ ਲਓ ਮੈਂ ਤੁਸੀਂ ਜਿੰਨੇ ਵੀ ਸਾਰੇ ਜਿੰਨੇ ਵੀ ਸੱਜਣਾਂ ਨੇ ਚੁਣਿਆ, ਕਿਉਂਕਿ 92 ਸੀਟਾਂ ਆਈਆਂ ਨੇ, ਥੋੜਿਆਂ ਨੇ ਤਾਂ ਚੁਣਿਆ ਨੀ ਹੋਣਾ, ਬਹੁਤ ਲੋਕਾਂ ਨੇ ਵੋਟਾਂ ਪਾਈਆਂ ਹੋਣੀਆਂ, ਤੇ ਉਹਨਾਂ ਨੇ ਉਹੀ ਗੱਲ ਇਹੀ ਸੋਚ ਕੇ ਚੁਣਿਆ ਹੁਣ ਵੀ ਇਹ ਚੰਗੇ ਨੇ
1: ਜੀ,
2: ਪਰ ਉਹੀ ਗੱਲ ਉਹਨਾਂ ਨੇ ਇਹ ਨੀ ਵੇਖਿਆ ਵੀ ਇਹਦੇ ਚੋ 45-50 ਬੰਦੇ ਜਾਂ ਇਸ ਤੋਂ ਵੀ ਵੱਧ, ਇਹ ਤਾਂ ਉਹੀ ਨੇ ਜਿਹੜੇ ਅਕਾਲੀ ਕਾਂਗਰਸੀ ਸੀ
1: ਜੀ। ਕਿਉਂਕਿ ਦੇਖੋ ਇੱਕ ਦੂਜੇ ਦੀਆਂ ਪਾਰਟੀਆਂ ਤੋਂ ਵਿੱਚ ਬਹੁਤ ਬੰਦੇ ਲਏ ਆ, ਨੁਮਾਇੰਦੇ ਲਏ ਗਏ ਨੇ।
2: ਬਿਲਕੁਲ, ਜਿਹੜਾ ਅੱਜ ਰੌਲਾ ਹੈ ਜਿਹੜਾ ਹੁਣ ਇਹ ਦੂਜਿਆਂ ਨੂੰ ਕਹਿੰਦੇ ਵੀ ਗਜ਼ਾਰ ਹੋ ਤੁਸੀਂ
1: ਜੀ ਜੀ, ਇਹ ਉਦੋਂ ਕਹਿੰਦੇ ਸੀ ਦਾਵਾ ਕਰਦੇ ਸੀ ਚੈੱਕ ਕਰਕੇ ਲਏ ਆ ਜੀ, ਅਸੀਂ ਤਾਂ ਬਾਹਰ ਵੀ ਕੱਢ ਦਿੰਨੇ ਆ ਜੀ, ਆਹ ਆ ਜੀ, ਉਹ ਆ, ਸਾਰਾ ਕੁਝ ਲਿਆ
2: ਆਪ ਆਪ ਆਪ ਖੁਦ ਆਹ ਸੈਣੀ ਬਾਈ ਵਾਲੀ ਸੀਟ ਨਾਲ ਦੀ ਸੀਟ ਦਸੂਹਾ ਤੋਂ ਸੰਜਣ ਕਿਹੜੇ ਤੋਂ ਹਾਣੋ ਮੈਨੂੰ ਚੱਬੇਵਾਲ ਸਾਹਿਬ, ਰਾਜਕੁਮਾਰ ਚੱਬੇਵਾਲ ਸਾਹਿਬ, ਉਹਨਾਂ ਨੂੰ ਖੜਿਆ ਲੈ ਉਹਨੂੰ ਐਨਡੀ ਉਹ ਕੈਂਡੀਡੇਟ ਖੜਿਆ ਨੂੰ ਚੱਕ ਕੇ ਲੈ ਆਉਂਦਾ, ਉਹੀ ਗੱਲ
1: ਬਿਲਕੁਲ।
2: ਹੁਣ ਤੁਸੀਂ ਕੀ ਸੋਚਦੇ ਹੋ, ਤੁਸੀਂ ਮੈਨੂੰ ਇਹ ਦੱਸੋ। ਆ ਸਾਰਾ ਦਿਨ ਚੈਨਲਾਂ ਵਾਲੇ ਮੈਂ ਦੇਖਦਾ ਬਹਿਸ ਚੱਲੀ ਜਾਂਦੀ ਆ, ਚਾਰ ਕੁ ਬੁਲਾਰੇ ਉਹਨਾਂ ਦੇ ਆ ਕੇ ਬਹਿ ਜਾਂਦੇ ਨੇ, ਚਾਰ ਕੁ ਉਹਨਾਂ ਦੇ ਆ ਜਾਂਦੇ ਨੇ, ਉਹ ਆਪਣੀ ਗੱਲ ਨੀ ਕਰਦੇ ਹੈਗੇ ਕਦੇ ਵੀ, ਆਪਣੀ ਪਾਰਟੀ ਦੀ ਗੱਲ ਉਹ ਦੂਜਾ ਬੰਦਾ ਦੂਜੇ ਦੀ ਗਲਤ ਗੱਲ ਨੂੰ ਕਹੇਗਾ, ਦੂਜਾ ਦੂਜੇ ਦੀ ਗਲਤ ਗੱਲ ਨੂੰ ਕਹੇਗਾ।
1: ਬਿਲਕੁਲ,
2: ਉਹ ਜਿਹੜਾ ਆਪਣੀ ਪਾਰਟੀ ਹੈ ਜਦੋਂ ਆਪਾਂ ਉਹਨਾਂ ਨੂੰ ਸੁਣਦੇ ਪਏ ਆ, ਉਹ ਕਹਿੰਦੇ ਵੀ ਦੋ ਗਲਤ ਇੱਕ ਸਹੀ ਨੀ ਬਣਾ ਸਕਦੇ, ਪਰ ਉਹ ਦੋਵੇਂ ਗਲਤ ਗਣਾਉਂਦੇ ਹੁੰਦੇ ਨੇ ਉਹਨੂੰ ਵੀ ਤੁਹਾਡੇ ਪਾਰਟੀ ਚ ਆਹ ਗਲਤ ਹੋਇਆ, ਤੁਹਾਡੀ ਚ ਆਹ ਗਲਤ ਹੋਇਆ।
1: ਬਿਲਕੁਲ,
2: ਤੇ ਫਿਰ ਬਾਈ ਜੀ ਅਸੀਂ ਇਹ ਸਿਆਸਤ ਤੋਂ ਮੈਨੂੰ ਤਾਂ ਇਹ ਸਮਝ ਨੀ ਆਉਂਦੀ ਵੀ ਅਸੀਂ ਕੀ ਕੀ ਸੋਚਦੇ ਪਏ ਆ, ਵੀ ਅਸੀਂ ਕੀ ਇਹਦੇ ਤੋਂ ਭਾਲਦੇ ਆ ਵੀ ਹਾਂ ਹੁਣ ਇਹਨਾਂ ਨੂੰ ਬਦਲਾਂਗੇ, ਬਦਲ ਦਿਆਂਗੇ, ਕੋਈ ਗੱਲ ਨੀ, ਹੋ ਸਕਦਾ ਬਦਲੇ ਜਾਣੇ ਨੇ।
1: ਬਿਲਕੁਲ,
2: ਨਵੇਂ ਆ ਜਾਣਗੇ ਤੇ ਨਵਿਆਂ ਚ ਕੀ ਹੋਊਗਾ ਪਰਜ ਬਾਈ।
1: ਬਿਲਕੁਲ,
2: ਸਿਸਟਮ ਤਾਂ ਪਿੱਛੇ ਉਹੀ ਕੰਮ ਕਰਦਾ ਪਿਆ ਨਾ।
1: ਬਿਲਕੁਲ, ਉਹ ਤਾਂ ਹੈ,
2: ਹੈ ਤਾਂ ਉਹੀ ਬੰਦੇ ਨੇ ਨਾ
1: ਜੀ,
2: ਉਹ ਕਦੇ ਉਸ ਪਾਰਟੀ ਤੁਰ ਜਾਂਦੇ ਨੇ, ਕਦੇ ਉਸ ਪਾਰਟੀ ਤੁਰ ਜਾਂਦੇ ਨੇ, ਉਹੀ ਘੁਮਾ ਫਰਾ ਕੇ ਸਾਰੇ।
1: ਇਹ ਲਿਆਉਣਾ ਚਾਹੀਦਾ ਵੈਸੇ ਇਸ ਚੀਜ਼ ਦੇ ਉੱਤੇ, ਕਿਉਂ ਨੀ ਕਾਨੂੰਨ ਲਿਆਂਦਾ ਜਾਂਦਾ ਵੀ ਆਪਣੀ ਜਿੰਨੀ ਹੈਗੀ ਆ ਤੁਹਾਡੀ ਕਾਬਲੀਅਤ ਹੈ ਜਾਂ ਕਿੱਦਾਂ ਆ, ਇੱਕ ਦੂਸਰੀ ਪਾਰਟੀ ਦੇ ਵਿੱਚੋਂ ਨਹੀਂ ਲੈ ਜਾਣਗੇ, ਉਹ ਚੀਜ਼ਾਂ ਚੱਲਣੀਆਂ ਚਾਹੀਦੀਆਂ ਨੇ।
2: ਗੱਲ ਤਾਂ ਉਹੀ ਹੈ ਨਾ ਭਾਰਤ ਬਾਈ ਜੀ, ਜੇ ਤੁਸੀਂ ਕੰਮ ਕਰ ਸਕਦੇ ਤੁਸੀਂ ਆਪਣੀ ਪਾਰਟੀ ਚ ਕਿਉਂ ਨੀ ਕਰ ਸਕਦੇ?
1: ਬਿਲਕੁਲ,
2: ਮੰਨ ਲਓ ਤੁਹਾਨੂੰ
1: ਦੇਖੋ, ਲੋਕਾਂ ਦਾ ਇੰਨਾ ਪੈਸਾ ਲੱਗਦਾ ਹੈ, ਸਮਾਂ ਲੱਗਦਾ ਹੈ ਚੋਣਾਂ ਦੇ ਉੱਤੇ, ਲੋਕ ਉਹਨਾਂ ਨੂੰ ਚੁਣਦੇ ਆ, ਮੁੜ ਕੇ ਚੱਕ ਕੇ ਪਾਰਟੀ ਬਦਲ ਜਾਂਦੇ ਆ ਜਾਂ ਹੋਰ ਪਾਸੇ ਨੂੰ ਭੱਜ ਜਾਂਦੇ ਆ, ਪਰ ਉੱਥੇ ਫਿਰ ਚੋਣਾਂ ਹੁੰਦੀਆਂ ਨੇ ਸਾਲ ਦੇ 5 ਸਾਲਾਂ ਦੇ ਵਿੱਚ, ਤਾਂ ਕਦੇ ਸਰਪੰਚੀ ਦੀਆਂ, ਕਦੇ ਪੰਚੀ ਦੀਆਂ, ਕਦੇ ਕੌਂਸਲਾਂ ਦੀਆਂ, ਕਦੇ ਇਹਨਾਂ ਦੀਆਂ ਆ ਗਈਆਂ, MLA ਦੀਆਂ ਆ ਗਈਆਂ, ਜਾਂ ਉਹ ਚੋਣਾਂ ਹੀ ਨੀ ਮੁੱਕਦੀਆਂ ਜੀ 5 ਸਾਲ, ਤਾਂ ਇਹਦਾ ਕੰਮ ਕਿੱਥੇ ਕਰਨਗੇ ਇਹ ਲੋਕਾਂ ਦੇ?
2: ਬਾਈ ਜੀ ਮੈਂ ਤੁਹਾਨੂੰ ਮੈਂ ਇਸੇ ਕਰਕੇ ਕਹਿਣਾ ਹੁੰਦਾ, ਕਈ ਵਾਰੀ ਨਾ ਚਲੋ ਕਈ ਬੰਦਿਆਂ ਨੂੰ ਚਲੋ ਜਿਹੜੀ ਪਾਰਟੀ ਨਾਲ ਵੀ ਕੋਈ ਜੁੜਿਆ ਹੁੰਦਾ ਉਹਨਾਂ ਨੂੰ ਗੁੱਸਾ ਲੱਗਦਾ, ਆਪਾਂ ਜਦੋਂ ਵੀ ਕੋਈ ਜਾਇਜ਼ ਗੱਲ ਕਰਦੇ ਹਾਂ
1: ਜੀ,
2: ਉਹ ਕਈ ਵਾਰੀ ਕਿਸੇ ਦੇ ਖਿਲਾਫ਼ ਤੁਰ ਜਾਂਦੀ ਹੈ, ਕਿਸੇ ਦੇ ਹੱਕ ਤੁਰ ਜਾਂਦੀ।
1: ਬਿਲਕੁਲ ਜੀ, ਬਿਲਕੁਲ।
2: ਤੁਸੀਂ ਮੈਨੂੰ ਇਹ ਦੱਸੋ, ਮੰਨ ਲਓ ਜਿਹੜੇ ਮੰਨ ਲਓ ਕਿਸੇ ਹਲਕੇ ਤੋਂ ਮੰਨ ਲਓ MLA ਖੜਾਤਾ
1: ਜੀ,
2: ਉਹਨੂੰ ਲੋਕਾਂ ਨੇ ਵੋਟਾਂ ਪਾਈਆਂ, ਉਹ ਜਿੱਤ ਜੇ ਹਾਰ ਜੇ ਕੁਛ ਵੀ ਹੈ,
1: ਬਿਲਕੁਲ ਬਿਲਕੁਲ,
2: ਉਹਦੇ ਖਿਲਾਫ ਇਹੀ ਜਿਹੜਾ ਹਲਕਾ ਇੰਚਾਰਜ ਵਾਲਾ ਸਿਸਟਮ ਸੀ
1: ਜੀ,
2: ਇਹ ਹੋਈ ਗੱਲ। ਹੁਣ ਸਾਡੀ ਖੇਤਰੀ ਪਾਰਟੀ ਹੈ ਦੇਖੋ, ਸਾਡੇ ਇਹ ਸਭ ਤੋਂ ਵੱਧ ਨੁਕਸਾਨ ਵੀ ਅੱਜ ਇਹੀ ਝੱਲਣ ਦੇ ਨੇ ਇਹਨਾਂ ਜੋ ਕੁਛ ਇਹਨਾਂ ਨੇ ਕੀਤਾ
1: ਜੀ।
2: ਤੁਸੀਂ ਮੈਨੂੰ ਦੱਸੋ, ਉਹ ਚੁਣੇ ਹੋਏ ਨੁਮਾਇੰਦੇ ਮੰਨ ਲਓ ਜਿੱਤ ਗਿਆ, ਉਹਦੇ ਖਿਲਾਫ਼ ਹਲਕਾ ਇੰਚਾਰਜ ਲਿਆ ਕੇ ਖਿਲਾਰਤਾ ਚੁਣੇ ਹੋਏ ਨੁਮਾਇੰਦੇ ਨੂੰ ਪੈਸੇ ਨੀ ਦੇਣੇ, ਗ੍ਰਾਂਟ ਨੀ ਦੇਣੀ ਵੀ ਤੂੰ ਕੋਈ ਓਹਨੂੰ ਕੋਈ ਮੰਨ ਲੋ ਓਹਨੂੰ ਹੱਕ ਨੀ ਦੇਣਾ ਵੀ ਤੂੰ ਰਾਸ਼ਨ ਕਾਰਡ ਵੀ ਬਣਾ ਦੇ।
1: ਜੀ
2: ਜਿਹੜਾ ਹਲਕਾ ਇੰਚਾਰਜ ਹੈ ਹਾਰਿਆ ਹੋਇਆ ਓਹਨੂੰ ਖਿਲਾਰ ਕੇ ਸਾਰੇ ਹੱਕ ਓਹਨੂੰ ਦੇ ਦੇਣੇ।
1: ਉਹ ਤਾਂ ਉਹ ਐਮ ਐਲ ਏ ਦੇ ਜਾਂ ਸਰਪੰਚ ਜਾਂ ਪੰਚ ਦਾ ਥੋੜੀ ਹੱਕ ਮਰ ਰਿਹਾ, ਤਾਂ ਉਸ ਪਿੰਡ ਦੇ ਜਾਂ ਸ਼ਹਿਰ ਦੇ ਲੋਕਾਂ ਦਾ ਜਾਂ ਉਸ ਕਸਬੇ ਦੇ ਲੋਕਾਂ ਦਾ ਮਰ ਰਿਹਾ,
2: ਕਿਉਂਕਿ
1: ਉਹਨਾਂ ਨੇ ਓਹਦੇ ਵਿਚ ਲੋਕ ਕਾਹਤੋਂ ਪਿਸਣ ਹੈ ਨਾ। ਬਿਲਕੁਲ ਹੈ ਜੀ,
2: ਮੈਂ ਉਹੀ ਕਿਉਂਕਿ ਉਹਨਾਂ ਨੇ ਅਗਲੇ ਆਉਣ ਵਾਲੇ ਚੋਣ ਵਾਸਤੇ ਉਹ ਆਪਣਾ ਕੈਂਡੀਡੇਟ ਤਿਆਰ ਕਰਨਾ।
1: ਬਿਲਕੁਲ,
2: ਤੁਸੀਂ ਫਿਰ ਮੈਨੂੰ ਇਹ ਦੱਸੋ ਨਾ ਵੀ ਇਹ ਜਿਹੜਾ ਚੁਣਿਆ ਹੋਇਆ ਕੈਂਡੀਡੇਟ ਹੈ ਜਿਹੜੇ ਲੋਕਾਂ ਦਾ ਚੁਣਿਆ ਹੋਇਆ ਉਹ ਕਿਸੇ ਦਾ ਇਹ ਆ ਜਿਹੜੇ ਆਪਣੇ ਸੀ ਆ ਕੀ ਉਹਨਾਂ ਦਾ ਨਾਂ ਉਹ ਹੈਲੋ ਗਲੋਬਲ ਚਲਾਉਂਦੇ ਹੁੰਦੇ ਸੀ ਕੰਵਰ ਸੰਧੂ, ਉਹਨਾਂ ਨੇ ਖੁਦ ਕਿਹਾ ਕਹੀ ਨਾ ਇਹੀ ਗੱਲ, ਕਹਿੰਦੇ ਵੀ ਮੇਰੇ ਕੋਲ ਤਾਂ ਇਹ ਵੀ ਹੱਕ ਨੀ ਮੈਂ ਰਾਸ਼ਨ ਕਾਰਡ ਬਣਾ ਦਾ ਕਿਸੇ ਦਾ, ਚੁਣਿਆ ਹੋਇਆ ਮੈਂ ਐਮ ਐਲ ਏ ਆ
1: ਜੀ।
2: ਤੇ ਫਿਰ ਤੁਸੀਂ ਦੱਸੋ ਨਾ ਵੀ ਫਿਰ ਅਸੀਂ ਕਿਹੜੀ ਕਿਹੜੀ ਆਸ ਅਸੀਂ ਕੀ ਭਾਲਦੇ ਹਾਂ ਅਸੀਂ ਵੀ ਮੰਨ ਲਓ ਤੁਰੇ ਤਾਂ ਸਾਰੇ ਹੀ ਇੱਕੋ ਇੱਕੋ ਲਾਈਨ ਤੇ ਹੋਏ ਨੇ, ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਦੂਜੇ ਹੋਵੇ, ਬਸ ਇੱਕ ਉਹੀ ਗੱਲ ਹੈ ਪਾਵਰ ਆਉਣੀ ਚਾਹੀਦੀ ਹੈ ਕਿਸੇ ਕੋਲ, ਜਿਹਦੇ ਕੋਲ ਨਹੀਂ ਆਈ ਉਦੋਂ ਲੋਕਾਂ ਦਾ ਹਮਦਰਦ ਤੁਰਿਆ ਫਿਰਦਾ ਬਣਿਆ ਤੇ ਜਦੋਂ ਆ ਗਈ ਉਦੋਂ ਫਿਰ ਉਹ ਲੋਕਾਂ ਨੂੰ ਕੁੱਟਣ ਵਾਲੇ ਪਾਸੇ ਹੋਏ।
1: ਜੀਰੋ ਗਰਾਉਂਡ ਦੇ ਉੱਤੇ ਹੈ ਨਾ, ਦੇਖੋ ਅੱਜ ਜਿਹੜਾ ਕਾਰਡ ਜੇ ਬਣਾ ਰਹੇ ਆ ਜਾਂ ਪੈਨਸ਼ਨ ਲਾ ਰਹੇ ਨੇ ਜਾਂ ਜੋ ਕੁਝ ਵੀ ਕਰ ਰਹੇ ਆ, ਮੈਂ ਹੈਰਾਨ ਰਹਿ ਗਿਆ ਚਲੋ ਮੈਂ ਪਿੰਡ ਗੱਲ ਕਰਦਾ ਸੀ ਤੇ ਉੱਥੇ ਘਰਾਂ ਦੇ ਵਿੱਚ ਜਾ ਕੇ ਜਿਹੜਾ ਪਤਾ ਪਈ ਇਹਨਾਂ ਨੂੰ ਆਪਣੇ ਵੱਲ ਨੂੰ ਖਿੱਚ ਲਈਏ ਹੁਣ ਤੋਂ ਹੀ ਹਨਾ, ਤਾਂ ਉਹਨਾਂ ਦੀ ਜਿਹੜੇ ਹੁਣ ਜਿਹੜੇ ਹੋਰ ਪਾਰਟੀਆਂ ਦੇ ਨਾਲ ਸੰਬੰਧ ਰੱਖਦੇ ਉਹਨਾਂ ਦੇ ਘਰਾਂ ਦੇ ਵਿੱਚ ਪੈਰ ਪਾ ਕੇ ਬੜੀ ਰਾਜੀ ਹੋਣਗੇ ਉਹ।
2: ਮੈਂ ਤੁਹਾਨੂੰ ਆਹੀ ਨਾ ਜਦੋਂ ਅਕਾਲੀ ਦਲ ਨੇ ਸ਼ੁਰੂਆਤ ਕੀਤੀ ਆ ਹਲਕੇ ਇੰਚਾਰਜ ਦੀ ਤੇ ਇਹੀ ਝਾੜੂ ਵਾਲੇ ਪਤਾ ਕੀ ਕਹਿੰਦੇ ਸੀ ਇਹ ਹਲਕੇ ਇੰਚਾਰਜ ਨੇ
1: ਜੀ,
2: ਠੀਕ ਹੈ ਜੀ। ਜਦੋਂ ਹੁਣ ਇਹਨਾਂ ਦੀ ਪਾਵਰ ਆ ਗਈ ਇਹਨਾਂ ਦੇ ਕੋਲ ਫਿਰ ਇਹਨਾਂ ਨੇ ਕਿਉਂ ਨੀ ਉਹ ਹਲਕੇ ਇੰਚਾਰਜ ਬਦਲੇ, ਇਹਨਾਂ ਨੇ ਕਿਉਂ ਲੋਕਾਂ ਦੇ ਉਹਨਾਂ ਨੁਮਾਇੰਦਿਆਂ ਦੇ ਹੱਥ ਚ ਕਿਉਂ ਨੀ ਉਹੀ ਗੱਲ ਹੈ ਵੀ ਜਿਹਨਾਂ ਨੂੰ ਵੀ ਵੋਟ ਪਾਈ ਉਹ ਮਾੜੇ ਨੇ ਚੰਗੇ ਨੇ ਕਿਉਂ ਨੀ ਪਾਵਰ ਦਿੱਤੀ।
1: ਨਾਲੇ ਦੇਖੋ ਜੇ ਇਹਨਾਂ ਨੇ ਕੁਝ ਵੀ ਐਸਾ ਦੇਣਾ ਆ ਉਹਦੇ ਵਿੱਚ ਮਹਿਕਮਾ ਹੋਣਾ ਚਾਹੀਦਾ ਜਿੱਦਾਂ ਹੋਰ ਬਹੁਤ ਸਾਰੇ ਮਹਿਕਮੇ ਨੇ, ਸੋਸ਼ਲ ਬੈਨੀਫਿਟ ਦੇਣਾ ਹੈ ਪੰਜਾਬ ਦੇ ਵਿੱਚ ਇੱਕ ਮਹਿਕਮਾ ਬਣੇ ਜਾਂ ਪਤਾ ਨੀ ਹੈਗਾ ਕਿ ਨਹੀਂ ਹੈਗਾ ਸੋਸ਼ਲ ਬੈਨੀਫਿਟ ਦੇ ਲਈ, ਤਾਂ ਇਹ ਸੋਸ਼ਲ ਬੈਨੀਫਿਟ ਹੀ ਆ ਚਾਹੇ ਉਹ ਪੈਨਸ਼ਨ ਹੈ ਚਾਹੇ ਉਹ ਆਪਣਾ ਹੈਗਾ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਇਆ ਦੀ ਗੱਲ ਕੀਤੀ ਹੈ ਦੇਣ ਨੂੰ, ਤਾਂ ਉਹਦੇ ਵਿੱਚ ਉਹ ਜਿਹੜੀਆਂ ਸਬਸਿਡੀਆਂ ਨੇ ਉਹਦਾ ਇੱਕ ਮਹਿਕਮਾ ਹੋਵੇ, ਉਹਨਾਂ ਦੀ ਇਨਕਮ ਚੈੱਕ ਕੀਤੀ ਜਾਵੇ ਵੀ ਹਾਂ ਤੁਹਾਨੂੰ ਭਾਈ ਇੰਨੀ ਇਨਕਮ ਆ ਤੇ ਉਹਦੇ ਵਿੱਚ ਤੁਹਾਡਾ ਬਣਦਾ ਕਿੰਨੇ ਜੀ ਜਿਹੜੇ ਨੇ ਘਰ ਦੇ ਵਿੱਚ ਰਹਿ ਰਹੇ ਨੇ ਕਿ ਤੁਹਾਡਾ ਗੁਜ਼ਾਰਾ ਵਧੀਆ ਹੋ ਰਿਹਾ ਠੀਕ ਹੈ, ਤਾਂ ਫਿਰ ਤੁਹਾਨੂੰ ਕੋਈ ਮਤਲਬ ਕਿ ਇੱਦਾਂ ਦਾ ਬੈਨੀਫਿਟ ਨਹੀਂ ਚਾਹੀਦਾ ਜੀ।
2: ਬਾਈ ਜੀ ਭਾਰਤ ਬਾਈ ਜੀ
1: ਇਹ ਤਾਂ ਆਪ ਹੀ ਸਾਰਾ ਸਿਆਸਤ ਸਿਆਸੀ ਲੋਕ ਹੀ ਸਾਰਾ ਕੁਝ ਆਪੇ ਹੀ ਕਾਰਡ ਬਣਾਈ ਜਾਂਦੇ ਨੇ ਆਪੇ ਹੀ ਰਾਸ਼ਨ ਕਾਰਡ ਬਣਾਈ ਜਾਂਦੇ ਨੇ ਆਪੇ ਹੀ ਸਾਰਾ ਕੁਝ ਕਰ ਕਰਕੇ ਵੰਡੀ ਜਾ ਰਹੇ ਨੇ ਜੀ।
2: ਮੇਰਾ ਤਾਂ ਭਾਰਤ ਬਾਈ ਜੀ ਮੈਂ ਨਾ ਹੁਣ ਇਹ ਸਿਆਸਤ ਤੋਂ ਇੰਨਾ ਮਨ ਕਿਆ ਪਿਆ ਠੀਕ ਹੈ, ਥੋੜੇ ਮੈਂ ਜਿਆਦਾ ਪਹਿਲਾਂ ਨਹੀਂ ਸੀ ਇਨਵੋਲਵ ਇਸ ਸਿਆਸਤ ਦੇ ਵਿੱਚ, ਪਿਛਲੇ 5 ਕੁ ਸਾਲਾਂ ਤੋਂ ਮੈਂ ਇਹ ਇਨਵੋਲਵ ਹੋਇਆ ਇਸ ਸਮਝਣ ਦੀ ਕੋਸ਼ਿਸ਼ ਕੀਤੀ ਹੈ ਸਾਰੇ ਸਿਸਟਮ ਨੂੰ ਵੀ ਇਹ ਕੀ ਕਰਦੇ ਨੇ। ਅਸੀਂ ਨਾ ਅਸੀਂ ਹੁਣ ਮੰਨ ਲਓ ਮੈਂ ਆ ਜਾਂ ਸੈਣੀ ਬਾਈ ਜੀ ਨੇ ਜਾਂ ਹੋਰ ਸਾਰੇ ਜਿੰਨੇ ਵੀ ਨੇ
1: ਜੀ
2: ਜਿਨ੍ਹਾਂ ਨੇ ਵੀ ਮੰਨ ਲਓ ਇਹਨਾਂ ਨੂੰ ਵੋਟ ਪਾਈ ਇੱਕ ਆਸ ਤੇ
1: ਜੀ,
2: ਅਸੀਂ ਸਾਡੀ ਉਮੀਦ ਪੂਰੀ ਨਹੀਂ ਹੋਈ
1: ਜੀ,
2: ਅਸੀਂ ਇਹਨਾਂ ਨੂੰ ਹਰਾਉਣ ਵਾਸਤੇ ਵੋਟ ਪਾਵਾਂਗੇ ਇਸ ਵਾਰੀ
1: ਜੀ,
2: ਠੀਕ
1: ਹੈ।
2: ਇਹ ਚੰਗੇ
1: ਮੈਂ ਤੁਹਾਨੂੰ ਦੱਸਦਾ ਨਹੀਂ, ਮੈਂ ਕਿਹਾ ਪਾਰਟੀ ਜਿਹੜੀ ਮਰਜ਼ੀ ਨੂੰ ਪਾਓ ਵੋਟ ਪਰ ਵੋਟ ਪਾਉਣੀ ਹੈ।
2: ਨਹੀਂ ਨਹੀਂ ਤੁਸੀਂ ਮੇਰੀ ਗੱਲ ਮੈਂ ਇੱਕ ਮਿੰਟ ਗੱਲ ਪੂਰੀ ਕਰਦਾ, ਤੁਹਾਡੀ ਗੱਲ ਵੀ ਸਹੀ ਹੈ ਵੋਟ ਪਾਉਣੇ ਮੈਨੂੰ ਵੀ ਪਤਾ ਹੈ ਬਾਈ ਜੀ ਸਾਡੇ ਕੋਲ ਆਮ ਲੋਕਾਂ ਕੋਲ ਸਭ ਤੋਂ ਵੱਡਾ ਅਧਿਕਾਰ ਹੀ ਵੋਟ
1: ਹੈ। ਬਿਲਕੁਲ ਬਿਲਕੁਲ,
2: ਪਰ ਕਾਰਨ ਕੀ ਹੈ ਤੁਸੀਂ ਇੱਕ ਦੇਖੋ, ਜਿਵੇਂ ਅਸੀਂ ਮੰਨ ਲਓ ਪਿਛਲਿਆਂ ਨੂੰ ਹਰਾਉਣ ਵਾਸਤੇ ਵੋਟ ਪਾਈ ਸੀ
1: ਜਿਵੇਂ ਪਹਿਲਾਂ ਹੱਕਿਆਂ ਨੇ ਪਾਈ ਸੀ। ਬਿਲਕੁਲ ਹੈ ਜੀ,
2: ਮੈਂ ਪਰ ਅਸੀਂ ਇਹ ਨਹੀਂ ਦੇਖਿਆ, ਅਸੀਂ ਇਹ ਨਹੀਂ ਦੇਖਿਆ ਵੀ ਉਹਨਾਂ ਪਾਰਟੀਆਂ ਚੋ ਨਿਕਲ ਕੇ 40-50 ਬੰਦੇ ਉਹਨਾਂ ਚ ਖੜੇ ਨੇ, ਸਿਰਫ ਉਹਨਾਂ ਦਾ ਲੋਗੋ ਚੇਂਜ ਹੋ ਗਿਆ, ਉਹ ਝਾੜੂ ਵਾਲਾ ਲੋਗੋ ਲੱਗ ਗਿਆ, ਉਹ ਕੋਈ ਕਾਂਗਰਸੀ ਸੀ ਕੋਈ ਅਕਾਲੀ ਸੀ। ਹੋ ਸਕਦਾ ਇਸ ਵਾਰੀ ਵੀ ਅਸੀਂ ਇਹਨਾਂ ਨੂੰ ਹਰਾਉਣ ਵਾਸਤੇ ਵੋਟ ਪਾਵਾਂਗੇ ਝਾੜੂ ਵਾਲਿਆਂ
1: ਨੂੰ,
2: ਪਰ ਉਹਨਾਂ ਤੇ ਇਹ ਹੋਊਗਾ ਵੀ ਝਾੜੂ ਵਾਲਿਆਂ ਚੋ ਫਿਰ ਨਿਕਲ ਕੇ ਉਹਨਾਂ ਤੇ ਕਿਸੇ ਕਾਂਗਰਸੀ ਕਿਸੇ ਅਕਾਲੀ ਦਾ ਲੋਗੋ ਲੱਗਿਆ ਹੋਊਗਾ ਉਹਦੇ
1: ਉੱਤੇ,
2: ਤੇ ਅਸੀਂ ਸੋਚਾਂਗੇ ਵੀ ਅਸੀਂ ਝਾੜੂ ਹਰਾਤਾ
1: ਜੀ। ਬਿਲਕੁਲ,
2: ਅਸੀਂ ਸਾਡੇ ਮਨ ਚ ਇਹ ਖੁਸ਼ੀ ਹੋਊਗੀ ਵੀ ਅਸੀਂ ਝਾੜੂ ਹਰਾਤਾ,
1: ਬਿਲਕੁਲ
2: ਉਹੀ 40-50-60 ਬੰਦੇ ਇਹਨਾਂ ਚੋ ਨਿਕਲ ਕੇ ਦੁਬਾਰਾ ਉਸੇ ਪਾਰਟੀ ਜਿੱਥੋਂ ਜਿੱਤਣ ਦੀ ਉਮੀਦ ਹੋਊਗੀ।
1: ਤੁਹਾਡੀ ਗੱਲ ਸਹਿਮਤ ਆ, ਇੱਥੇ ਤੱਕ ਵੀ ਕਹਿਣਾ ਹੁੰਦਾ ਕਿ ਆਪਣੇ ਤੁਹਾਡੇ ਇਲਾਕੇ ਦਾ ਕੋਈ ਵੀ ਬੰਦਾ ਆ ਨਾ ਉਹਨੂੰ ਪਾਰਟੀ ਦੇ ਨਾਲ ਨਾ ਮਿਲਾਓ ਜਾਂ ਪਾਰਟੀ ਨਾ ਦੇਖੋ, ਜਿਹੜਾ ਬੰਦਾ ਕੰਮ ਵਾਲਾ ਹੈ ਕੰਮ ਕਰਦਾ ਹੈ ਲੋਕਾਂ ਦੇ ਵਿੱਚ ਵਿਚਰਦਾ ਹੈ ਆਮ ਜਨਤਾ ਵਾਂਗੂ ਰਹਿੰਦਾ ਹੈ, ਸਾਰੇ ਕਾਜ ਕਰ ਰਿਹਾ, ਓਹਨੂੰ ਵੋਟ ਪਾਓ, ਮਤਲਬ ਕਿ ਤੁਹਾਡੇ ਹਰ ਵੇਲੇ ਲਾਗੇ ਹੋਵੇ। ਇਹ ਨਾ ਦੇਖੋ ਵੀ ਆਹ ਵੱਡੀ ਪਾਰਟੀ ਆ, ਛੋਟੀ ਪਾਰਟੀ ਆ, ਜਾਂ ਆਹ ਪਾਰਟੀ ਦੇ ਨਾਲ ਅਸੀਂ ਜੁੜੇ ਹੋਏ ਆ।
2: ਬਿਲਕੁਲ
1: ਵਿਅਕਤੀ ਨੂੰ ਦੇਖ ਕੇ ਵੋਟ ਪਾਓ, ਨਾ ਕਿ ਪਾਰਟੀ ਨੂੰ ਦੇਖ ਕੇ ਪਾਓ।
2: ਭਾਰਜ ਬਾਈ ਜੀ, ਗੱਲ ਤੁਹਾਡੀ ਬਿਲਕੁਲ ਦਰੁਸਤ ਹੈ, ਪਰ ਨਾ ਮੈਂ ਗੱਲ ਹੁਣ ਇਹੀ ਹੈ ਵੀ ਇਹ ਸਿਸਟਮ ਤੋਂ ਇੰਨੀ ਮੈਂ ਪਿਛਲੇ ਦਿਨ ਨਾ ਆਪਣਾ ਮੈਂ ਅੱਗੇ ਵੀ ਕਈ ਵਾਰੀ ਗੱਲ ਕਰਦਾ, ਉਹ ਸੰਕੇਤ ਉਪਾ ਦਿਆ ਹੈ
1: ਜੀ,
2: ਉਹ ਪਹਿਲਾਂ ਤਾਂ ਰੈਡ ਮਾਈਕ ਤੇ ਸੀ, ਹੁਣ ਉਹਨੇ ਚਲੋ ਹੋਰ ਵੀ ਹੋ ਸਕਦਾ ਉਹਨਾਂ ਦੀ ਆਪਸ ਚ ਅਣਬਣ, ਤੇ ਉਹਨੇ ਆਪਣਾ ਨਵਾਂ ਚੈਨਲ ਬਣਾਇਆ ਹੋਇਆ
1: ਜੀ।
2: ਉਹ ਅਕਸਰ ਇਹੀ ਗੱਲ ਕਰਦਾ, ਕਹਿੰਦਾ ਵਿਚਾਰਧਾਰਾ ਕੋਈ ਹੋਰ ਨੀ ਹੈਗੀ, ਇੱਕ ਸੱਤਾ ਧਿਰਾ ਤੇ ਇੱਕ ਵਿਰੋਧੀ ਧਿਰ,
1: ਵਿਰੋਧੀ ਧਿਰਾ,
2: ਦੋ ਹੀ ਵਿਚਾਰਧਾਰਾ ਨੇ, ਕੋਈ ਅਕਾਲੀ ਕੋਈ ਕਾਂਗਰਸੀ ਕੋਈ ਕੋਈ ਹੋਰ ਦੂਜੀ ਤੀਜੀ ਨੀ ਹੈਗੀ,
1: ਸਿੱਕੇ ਦੇ ਦੋ ਹੀ ਪਹਿਲੂ,
2: ਜਦੋਂ
1: ਇੱਕ
2: ਜਦੋਂ ਇਹ ਵਿਰੋਧੀ ਧਿਰ ਚ ਹੁੰਦੇ ਨੇ, ਉਦੋਂ ਐ ਲੱਗੂਗਾ ਵੀ ਇਹਨਾਂ ਤੋਂ ਵੱਧ ਲੋਕਾਂ ਦਾ ਕੋਈ ਖੈਰ ਖਵਾ ਨੀ ਹੈਗਾ, ਬਸ ਸਭ ਦਾ ਫਿਕਰ ਇਹਨਾਂ ਨੂੰ ਹੈ।
1: ਬਿਲਕੁਲ,
2: ਪਰ ਜਦੋਂ ਇਹ ਸੱਤਾ ਧਿਰ ਚ ਆਉਣਗੇ ਉਦੋਂ ਇਹ ਬਿਲਕੁਲ ਦੂਜੇ ਪਾਸੇ ਹੋਣਗੇ
1: ਜੀ। ਬਿਲਕੁਲ,
2: ਸੱਤਾ ਧਿਰ ਜਿਹੜੇ ਸੱਤਾ ਧਿਰ ਵਿਰੋਧੀ ਧਿਰ ਚ ਹੋਊਗੀ, ਉਹ ਸੇਮ ਇਹਨਾਂ ਵਾਲੀਆਂ ਗੱਲਾਂ ਕਰਨ ਲੱਗ ਜੂਗੀ ਵਿਰੋਧੀ ਧਿਰ ਵਾਲੀ, ਤੇ ਜਿਹੜੀ ਵਿਰੋਧੀ ਧਿਰ ਉਹ ਸੱਤਾ ਧਿਰ ਵਾਲੀ ਗੱਲਾਂ ਕਰਨ ਲੱਗ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਮੈਂ ਜਿੰਨਾ ਕੁ ਇਸ ਚੀਜ਼ ਨੂੰ ਸਮਝ ਸਕਿਆ ਵਾ
1: ਜੀ,
2: ਹੈ ਹੀ ਹੈ ਬਿਲਕੁਲ, ਇਹ ਚ ਕੋਈ ਸ਼ੱਕ ਨੀ ਹੈਗਾ, ਤੁਸੀਂ ਦੇਖ ਲੋ ਵੀ ਉਹਨਾਂ ਚੀਜ਼ਾਂ ਦੀ ਇਹਨਾਂ ਦੇ ਪਿਛਲੇ ਤੁਸੀਂ 5 ਸਾਲ ਪਹਿਲਾਂ ਦੀ ਵੀਡੀਓ ਕੱਢ ਕੇ ਦੇਖ ਲੋ, ਅਕਾਲੀ ਦਲ ਜਾਂ ਕਾਂਗਰਸ ਜਿਹਦਾ ਵੀ ਰਾਜ ਹੋਊਗਾ ਉਹ ਕੀ ਬੋਲਦਾ, ਤੇ ਉਹ ਸੇਮ ਹੀ ਬੋਲਦੇ ਨੇ ਬਸ,
1: ਪਰ
2: ਬਸ ਚੇਂਜ ਇਹੀ ਹੁੰਦਾ ਵੀ ਉਹ ਵਿਰੋਧੀ ਧਿਰ ਚ ਹੋ ਜਾਂਦੇ ਨੇ, ਉਹ ਸੱਤਾ ਧਿਰ ਚ ਹੋ
1: ਜਾਂਦੇ, ਨਾਲੇ ਇਹ ਤਾਂ ਜਲਦੀ ਬੋਲਣ ਲੱਗ ਗਏ ਨੇ, ਉਹ ਤਾਂ ਨਿਤਾਰਾ ਹੀ ਹੋ ਗਿਆ ਤਕਰੀਬਨ, 5 ਸਾਲ ਦੀ ਕੱਢੇ ਇਹਨਾਂ ਨੇ ਤਾਂ। ਬਿਲਕੁਲ,
2: ਨਵਾਂ ਨਵਾਂ ਉਹੀ ਗੱਲ ਹੈ ਭਾਰਤ ਬਾਈ ਜੀ, ਇਸ ਸਿਸਟਮ ਤੋਂ ਨਾ ਮੈਂ ਕਈ ਵਾਰੀ ਤੁਸੀਂ ਗੱਲ ਕਰਦੇ ਹੁੰਦੇ ਹੋ, ਤੁਸੀਂ ਆਪਣੀ ਥਾਂ ਤੇ ਸਹੀ ਹੁੰਦੇ ਹੋ, ਪਰ ਜਿਹੜਾ ਇੱਥੇ ਸਾਡੇ ਸਿਸਟਮ ਹੈ ਨਾ ਬਾਈ ਜੀ,
1: ਇਹ
2: ਬਹੁਤ ਬੁਰਾ ਹਾਲ ਹੈ ਜੀ ਇੱਥੇ। ਤੁਸੀਂ ਦੇਖੋ ਇੱਕ ਬੰਦੇ ਨੂੰ ਤੁਸੀਂ ਪਤਾ ਨੀ, ਮੈਨੂੰ ਧਿਆਨ ਨੀ ਤੁਸੀਂ ਖਬਰ ਕੀਤੀ, ਉਹ ਕੱਲ ਵੀ ਚਰਚਾ ਚ ਰਹੀ ਟਵਾਣਾ ਰੇਡੀਓ ਤੇ, ਉਹ ਇੱਕ ਬੰਦੇ ਨੂੰ ਆਪਣੀ ਭੈਣ ਦੀ ਲਾਸ਼ ਕੱਢ ਕੇ ਬੈਂਕ ਦੇ ਸਾਹਮਣੇ ਲਿਜਾਣੀ
1: ਵਾਇਰਲ ਹੋਈ ਹੈ ਜੀ। ਬਿਲਕੁਲ, ਉਹਦੀ ਹੁਣ
2: ਫਿਰ ਤੁਸੀਂ
1: ਕੁਝ ਵਿਅਕਤੀਆਂ ਨੇ 10 ਲੱਖ ਦੀ ਸਹਾਇਤਾ ਵੀ ਕੀਤੀ ਹੈ ਉਹਦੀ ਹੁਣ ਜੀ,
2: ਫਿਰ ਕੀ ਸੋਚਦੇ ਹੋ ਤੁਸੀਂ ਇਸ ਸਿਸਟਮ ਤੋਂ ਕੀ ਆਪਾਂ ਆਸ ਕਰਦੇ?
1: ਉਹ ਤਾਂ ਮੈਂ ਆਪਣੀ ਹੱਡ ਬੀਤੀ ਦੱਸ ਦਿੰਦਾ, ਮੈਂ ਗਿਆ ਸੀਗਾ ਤੇ ਮੈਨੂੰ ਪਤਾ ਨੀ ਕੀ ਜ਼ਰੂਰਤ ਸੀਗੀ, ਮੇਰੇ ਫਾਦਰ ਸਾਹਿਬ ਨੇ ਨਾ ਇੱਕ ਇੰਸ਼ੋਰੈਂਸ ਹੁੰਦਾ ਕੋਈ, ਪਤਾ ਨੀ ਦੇਈ ਜਾਓ ਪੈਸੇ, ਤਾਂ ਉਹ ਇਕੱਠੇ ਫਿਰ ਪੈਸੇ 1-2 ਲੱਖ ਰੁਪਇਆ ਦਿੰਦੇ ਆ।
2: ਬਿਲਕੁਲ,
1: ਤੇ ਉਹ ਕਰਾਇਆ ਹੋਇਆ ਸੀ ਛੋਟੇ ਹੁੰਦੇ ਤੋਂ ਹੀ ਉਹਨਾਂ ਨੇ, ਤੇ ਉਹ ਜਦੋਂ ਪੈਸੇ ਮਿਲਣੇ ਸੀ, ਅੱਜ ਤੋਂ 10 ਸਾਲ ਜਾਂ 5 ਸਾਲ 10 ਸਾਲ ਪਹਿਲਾਂ ਦੀ ਗੱਲ ਹੈ, ਤਾਂ ਉਹ ਮੈਨੂੰ ਉੱਥੇ ਜਾਣਾ ਪਿਆ, ਬੰਦਾ ਉੱਥੇ ਮਤਲਬ ਕਿ ਹੋਣਾ ਚਾਹੀਦਾ, ਅਵੇਲੇਬਲ ਹੋਣਾ ਚਾਹੀਦਾ, ਤੇ ਨਾ ਮੇਰੇ ਕੋਲ ਉੱਥੇ ਤਾਂ ਮਤਲਬ ਸੀਗਾ ਰਾਸ਼ਨ ਕਾਰਡ ਚ ਤਾਂ ਜ਼ਰੂਰ ਬੋਲਦਾ ਸੀ, ਕਿਉਂਕਿ ਮੈਂ ਇੱਥੇ ਦਾ ਸਿਟੀਜ਼ਨ ਸਾਰਾ ਕੁਝ ਹੋ ਚੁੱਕਿਆ ਸੀ। ਤਾਂ
2: ਬਿਲਕੁਲ,
1: ਉਹ ਕਹਿੰਦੇ ਜੀ ਉਹਨਾਂ ਉਦੋਂ ਆਧਾਰ ਕਾਰਡ ਦਾ ਨਵਾਂ ਨਵਾਂ ਕੰਮ ਚੱਲਿਆ ਸੀ ਮੇਰੇ ਖਿਆਲ ਨਾਲ, ਤਾਂ ਉਹ ਕਹਿੰਦੇ ਆਧਾਰ ਕਾਰਡ ਤੇ ਆਪਣਾ ਦੂਸਰਾ ਪੈਨ ਕਾਰਡ ਤੁਹਾਨੂੰ ਬਣਾਉਣਾ ਪੈਣਾ, ਫਿਰ ਤੁਹਾਡੇ ਖਾਤੇ ਚ ਪੈਸੇ ਆਉਣੇ ਆ, ਤੇ ਉਹ ਮੈਨੂੰ ਸਪੈਸ਼ਲ ਮੇਰੇ ਇੱਥੋਂ ਜਾਣਾ ਵੀ ਪਿਆ, ਤੇ ਉੱਥੇ ਬੈਂਕ ਦੇ ਵਿੱਚ ਗਿਆ ਜੀ, ਮੈਂ ਕਿਹਾ ਇੱਦਾਂ ਕਰਕੇ ਆਹ ਲਓ ਮੇਰੇ ਪਾਸਪੋਰਟ ਦੀ ਕਾਪੀ, ਤੇ ਇਹਦੀ ਕਾਪੀ ਕਰ ਲਓ ਜਿੱਥੇ ਤੁਹਾਨੂੰ ਚਾਹੀਦੀ ਆ, ਜ਼ਰੂਰਤ ਹੈ ਉਹ ਵਰਤ ਲਓ ਹਨਾ, ਕਿਉਂਕਿ ਮੈਂ ਤਾਂ ਇੱਥੇ ਦਾ ਹੈ ਨੀ ਗਾ, ਮਸ਼ਿੰਦਾ ਹੀ ਨੀ ਹੁਣ ਇੱਥੇ ਦਾ ਹੈਗਾ ਨਾ, ਉਦਾਂ ਮੈਂ ਵਿਜ਼ਿਟ ਕਰ ਸਕਦਾ ਹਾਂ, ਹੋਰ ਸਾਰੀਆਂ ਚੀਜ਼ਾਂ ਨੇ। ਤੇ ਉਹ ਕਹਿੰਦੇ ਨਹੀਂ ਭਾਈ ਤੈਨੂੰ ਪੈਨ ਕਾਰਡ ਤੇ ਇਹ ਤਾਂ ਚੀਜ਼ ਬਣਾਉਣੀ ਪਊਗੀ, ਮੈਂ ਕਿਹਾ ਰਾਸ਼ਨ ਕਾਰਡ ਪੁਰਾਣਾ ਹੈਗਾ ਉਹਦੇ ਵਿੱਚ ਮੇਰਾ ਨਾਂ ਬੋਲਦਾ, ਆਹ ਦੇਖ ਲਓ ਉਹ ਲੈ ਲਓ ਜਾਂ ਕਾਪੀ ਹਨਾ, ਨਹੀਂ ਜੀ ਕਹਿੰਦੇ ਪੈਨ ਕਾਰਡ ਬਣਾਓ ਜੀ, ਤੇ ਨਾਲ ਆਪਣਾ ਆਹ ਕੀ ਆਧਾਰ ਕਾਰਡ ਬਣਾਉਣਾ ਹੀ ਪੈਣਾ, ਉਸ ਤੋਂ ਬਗੈਰ ਇਹ ਚ ਕੰਮ ਹੋਣਾ ਹੀ ਨੀਗਾ। ਤੇ ਉਹ ਜੀ ਮੇਰੇ ਮੱਲੋ ਮੱਲੀ ਹੈ ਨਾ, ਜੇ ਗਲਤ ਕੰਮ ਨਹੀਂ ਵੀ ਬੰਦਾ ਕਰਨ, ਮੈਂ ਕਿਹਾ ਯਾਰ ਜਿੰਦਾ ਜਾਗਦਾ ਤੁਹਾਡੇ ਸਾਹਮਣੇ ਬੰਦਾ ਖੜਾ ਹੈ, ਆਹ ਮੇਰਾ ਸਾਰਾ ਪਾਸਪੋਰਟ ਦੇ ਵਿੱਚ ਮੇਰੀ ਸਾਰੀ ਇਨਫੋਰਮੇਸ਼ਨ ਹੈ, ਇਹਦੇ ਵਿੱਚ ਕਿੱਥੇ ਮੈਂ ਰਹਿੰਦਾ ਹੈ, ਕੌਣ ਆ, ਮੇਰਾ ਐਡਰੈਸ ਕੀ ਹੈ, ਸਾਰੀਆਂ ਚੀਜ਼ਾਂ ਨੇ ਹੈ, ਤੇ ਤੁਹਾਨੂੰ ਹੋਰ ਕੀ ਚਾਹੀਦਾ ਹੈ? ਨਹੀਂ ਕਹਿੰਦੇ ਉਹ ਪੁਰਾਣੇ ਮੁਰਦੇ ਜਿਹੜੇ ਦੱਬੇ ਹੋਏ ਨਾ ਉਹ ਖਾੜ ਕੇ ਲਿਆਓ, ਤਾਂ ਫਿਰ ਉਹਨੇ ਉਹੀ ਕੰਮ ਕੀਤਾ ਹੈ
2: ਜੀ, ਉਹ ਪੁੱਟ ਕੇ ਲਿਆਓ। ਬਿਲਕੁਲ ਨਹੀਂ, ਮੈਂ ਨਾ ਮੈਂ ਚਲੋ ਸੈਣੀ ਬਾਈ ਜੀ ਵੀ ਆਪਣੇ ਉਹੀ ਗੱਲ ਬਾਈ ਜੀ ਨੇ ਬੜੇ ਸਤਿਕਾਰਤ ਨੇ, ਪਰ ਅਸਲ ਚ ਨਾ ਜਿਹੜਾ ਇੱਕ ਆਮ ਲੋਕਾਂ ਦੇ, ਵੇਖੋ ਮੈਂ ਇਹ ਨੀ ਕਹਿੰਦਾ ਵੀ ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਆ ਤੇ ਆਪਣੇ ਮਨ ਚ ਸਵਾਲ ਨਾ ਉੱਠੇ, ਵੀ ਜੇ ਉੱਠੇ ਤਾਂ ਆਪਾਂ ਵੀ ਇੱਕ ਦੂਜੇ ਨਾਲ ਜੁੜੇ ਆ ਤਾਂ ਆਪਾਂ ਕਰੀਏ ਨਾ।
1: ਬਿਲਕੁਲ,
2: ਕਿਉਂਕਿ ਉਹਦੇ ਵਿੱਚੋਂ ਹੀ ਮੰਨ ਲਓ ਜਿੰਨੇ ਕੁ ਵੀ ਜਾਣਿਆਂ ਕੋਲ ਆਵਾਜ਼ ਇੱਕ ਜਾਂਦੀ ਹੈ, ਮੰਨ ਲਓ ਉਹ ਛੋਟਾ ਦਾਇਰਾ ਹੈ ਆਪਣਾ, ਭਾਵੇਂ ਟਵਾਣਾ ਰੇਡੀਓ ਦਾ ਭਾਵੇਂ ਆਪਣਾ ਸਾਰਿਆਂ ਦਾ ਹੀ ਹੈ ਲਾ ਲਓ, ਪਰ ਜਿੱਥੇ ਵੀ ਜਾਂਦੇ, ਪਰ ਜਿਹੜੀ ਇਸ ਮੰਨ ਲਓ ਜਿੰਨੇ ਜੁਡੀਸ਼ਰੀ ਹੈ ਜਿਹੜੀ ਸਾਡੀ, ਇਹ ਸੰਵਿਧਾਨ ਦੇ ਮੁਤਾਬਕ ਉਹਨੂੰ ਕਸੋਟੀ ਤੇ ਪਰਖਦੀ ਹੈ।
1: ਬਿਲਕੁਲ ਹੈ ਜੀ,
2: ਮੈਂ ਕਈ ਵਾਰੀ ਹੁਣ ਤੁਸੀਂ ਦੇਖੋ ਇੱਕ ਬੰਦਾ ਇਹ ਇਹਦਾ ਕੋਈ ਪ੍ਰੋਟੋਕੋਲ ਨੀ, ਇਹ ਨੀ ਹੈਗਾ ਵੀ ਕੋਈ ਕਾਨੂੰਨੀ ਹੈ ਵੀ ਮੰਨ ਲਓ ਕੋਈ ਜਿਹੜਾ ਹੁਣ ਆਪਣੇ ਚੀਫ ਜਸਟਿਸ ਸੀ ਚੰਦਰਚੂੜ ਸਾਹਿਬ ਮੋਦੀ ਸਾਹਿਬ ਨਾਲ ਉਹਨਾਂ ਦੀਆਂ ਫੋਟੋਆਂ ਵਾਇਰਲ ਹੋਈਆਂ, ਉਹ ਇੱਕ ਇੱਕ ਝੇਪ ਸੀ ਵੀ ਜਿਹੜੇ ਜਿਨ੍ਹਾਂ ਨੂੰ ਅਸੀਂ ਨਿਆਂ ਦੇਣਾ ਉਹਨਾਂ ਲੋਕਾਂ ਦੇ ਮਨ ਚ ਇਹ ਗੱਲ ਨਾ ਜਾਵੇ ਵੀ ਮੰਨ ਲਓ ਇੱਕ ਧਰਮ ਨੂੰ ਫੋਲੋ ਕਰਦੇ ਨੇ ਵੀ ਕੱਲ ਨੂੰ ਸਾਨੂੰ ਨਿਆਂ ਵੀ ਮੈਂ ਦੂਜੇ ਧਰਮ ਦਾ ਵਾ ਪਤਾ ਨੀ ਵੀ ਮੇਰੇ ਬਾਰੇ ਜਦੋਂ ਇਹਨਾਂ ਨੇ ਨਿਆਂ ਦੇਣਾ ਵੀ ਉਦੋਂ ਕੀ ਸੋਚਣਗੇ,
1: ਬਿਲਕੁਲ
2: ਇਹੀ ਸੀ ਨਾ ਵੀ ਉਹਨਾਂ ਦੇ ਮਨ ਚ ਇਹ ਗੱਲ ਨਾ ਆਵੇ। ਹੁਣ ਮੈਂ ਮੇਰਾ ਤਾਂ ਇਹ ਵੀ ਸਵਾਲ ਹੈ ਆਪਣਾ ਜੁਡੀਸ਼ਰੀ ਉਹਦੇ ਤੇ ਮੰਨ ਲਓ ਜੁਡੀਸ਼ਰੀ ਦੇ ਵੀ ਸੈਣੀ ਬਾਈ ਕਾਨੂੰਨ ਦੀ ਗੱਲ ਤੇ ਵੀ ਉਹ ਵੀ ਇਸ ਗੱਲ ਦਾ ਮੈਨੂੰ ਤੁਸੀਂ ਦੇਖੋ ਆਪਾਂ ਮੰਨ ਲਓ ਸੰਵਿਧਾਨ ਦੇ ਵਿੱਚ ਇੱਕ ਕਤਲ ਕਰ ਦਿੰਦਾ ਬੰਦਾ
1: ਜੀ
2: ਉਹਨੂੰ ਸਜ਼ਾ ਕੀ ਆ ਉਮਰ ਕੈਦ ਜਾਂ ਫਾਂਸੀ ਜੋ ਵੀ ਹੈ ਜਿਵੇਂ ਦਾ ਉਹਦਾ ਕ੍ਰਾਈਮ ਹੈ
1: ਜੀ।
2: ਜਿਹੜਾ ਚੰਡੀਗੜ੍ਹ ਦੇ ਵਿੱਚ ਦੇਖੋ ਸਭ ਤੋਂ ਵੱਡਾ ਵੋਟ ਦਾ ਅਧਿਕਾਰ ਹੈ ਜਿਹੜਾ ਆਪਾਂ ਅੱਜ ਵੀ ਗੱਲ ਕਰਦੇ ਹਾਂ, ਤੁਸੀਂ ਵੀ ਇਹ ਗੱਲ ਕਹੀ ਵੀ ਵੋਟ ਪਾਉਣੀ ਚਾਹੀਦੀ
1: ਜੀ।
2: ਜਿਹੜਾ ਉਹ ਮਸੀਹ ਨੇ ਜੋ ਕੁਛ ਉੱਥੇ ਕੈਮਰੇ ਦੇ ਸਾਹਮਣੇ ਕੀਤਾ
1: ਬਿਲਕੁਲ,
2: ਤੇ ਇਹੀ ਚੰਦਰਚੂੜ ਸਾਹਿਬ ਨੇ ਦੇਖੋ ਉੱਥੇ ਟਿੱਪਣੀਆਂ ਕੀ ਸੀ ਕੋਰਟ ਦੇ ਵਿੱਚ, ਇਹਨਾਂ ਨੇ ਸੰਵਿਧਾਨ ਦਾ ਕਤਲ ਕੀਤਾ ਜੀ, ਇਹਨਾਂ ਨੇ ਆਹ ਕੀਤਾ ਜੀ। ਉਹ ਟਿੱਪਣੀਆਂ ਸੁਣ ਕੇ ਐਂ ਲੱਗਦਾ ਸੀ ਵਿਵਾਦ ਧਨ ਧਨ ਹੋ ਗਈ ਪੂਰੀ
1: ਜੀ,
2: ਪਰ ਜਦੋਂ ਉਹ ਬੰਦੇ ਨੂੰ ਟੰਗਣ ਦਾ ਟਾਈਮ ਸੀ ਵੀ ਲੋਕਾਂ ਨੂੰ ਦੂਜਿਆਂ ਨੂੰ ਇਹ ਸਮਝ ਆ ਜੇ ਵੀ ਇਹਨੇ ਆਹ ਗਲਤ ਕੀਤਾ, ਉਦੋਂ ਕੁਛ ਵੀ ਨਹੀਂ ਸੀ, ਕੱਲੀਆਂ ਟਿੱਪਣੀਆਂ ਰਹਿ ਗਈਆਂ ਬਾਈ ਜੀ।
1: ਉਹ ਕਹਿਣ ਦਾ ਮਤਲਬ ਆਪਣੇ ਮੁਕੱਦਰ ਜੀ ਉਹੀ ਆ ਨਾ ਕਿ ਚਲੋ ਹੁਣ ਪੰਜੇ ਉਂਗਲਾਂ ਵੀ ਆਪਣੀਆਂ ਨਹੀਂ ਗਈਆਂ ਬਰਾਬਰ,
2: ਹਰ ਸ਼ਖਸੀਅਤ ਆਪਣੀ
1: ਬਰਾਬਰ ਹੈ, ਨਹੀਂ ਹੋ ਸਕਦੀ।
2: ਜਦੋਂ ਜਦੋਂ ਜਦੋਂ ਬਾਈ ਜੀ ਜਦੋਂ ਮੰਨ ਲਓ ਇੱਕ ਸੁਪਰੀਮ ਕੁਰਸੀ ਤੇ ਬੈਠਾ ਬੰਦਾ ਉਹ ਸਿਰਫ ਟਿੱਪਣੀਆਂ ਕਰਕੇ ਛੱਡ ਦਿੰਦਾ, ਜੇ ਮੰਨ ਲਓ ਉਹ ਉਸ ਮਸੀਹ ਨੂੰ ਪੂਰਾ ਐਨ ਠੋਕ ਕੇ ਮੰਨ ਲਓ ਉਹਨੂੰ ਸਜ਼ਾ ਮਿਲੀ ਹੁੰਦੀ ਲੋਕਾਂ ਦੇ ਸਾਹਮਣੇ, ਹਾਂ ਦੂਜੇ ਚਾਰ ਜਣਾਂ ਨੂੰ ਇਹ ਨਾ ਪਤਾ ਹੁੰਦਾ ਵੀ ਫਿਰ ਉਹਨੂੰ ਟਿੱਪਣੀਆਂ ਕਰਕੇ ਛੱਡਤਾ ਤੇ ਫਿਰ ਅੱਗੇ ਚਾਰ ਜਣੇ ਕਿਉਂ ਨਾ ਉਹੀ ਗੱਲ ਤਿਆਰ ਹੋਣਗੇ ਹੋਰ ਇਸੇ ਕੰਮ ਵਾਸਤੇ,
1: ਬਿਲਕੁਲ ਜੀ ਬਿਲਕੁਲ।
2: ਇਸ ਕਰਕੇ ਬਾਈ ਜੀ ਬੜਾ ਨਾ ਬੜਾ ਮੈਂ ਨੀ ਇਹ ਮੈਂ ਕਦੇ ਇਸ ਗੱਲ ਨੂੰ ਜਿਵੇਂ ਆਪਾਂ ਕਹਿੰਦੇ ਵੀ ਸਾਡਾ ਦੇਸ਼ ਨੀ ਸਾਡਾ ਸਾਰਾ ਕੁਛ ਹੈ, ਸਾਡਾ ਦੇਸ਼ ਵੀ ਹੈਗਾ ਸਾਡਾ ਸਾਰਾ ਕੁਛ ਹੈ, ਮੈਂ ਨੀ ਉਹਨਾਂ ਲੋਕਾਂ ਚ ਸ਼ਾਮਿਲ ਹੈਗਾ ਜਿਹੜੇ ਟਿੱਪਣੀਆਂ ਕਰਦੇ ਸਾਨੂੰ ਵੱਖਰਾ ਦੇਸ਼ ਮਿਲ ਜੇ ਸਾਨੂੰ ਫਲਾਣਾ ਮਿਲ ਜੇ, ਪਰ ਸਾਨੂੰ ਗਿਲਾ ਵੀ
1: ਮੈਂ ਤਾਂ ਕਈ ਵਾਰੀ ਕਹਿ ਚੁੱਕਿਆ ਕਿ ਵੱਖਰਾ ਕਰਕੇ ਅਸੀਂ ਤਾਂ ਸੀਮਤ ਹੋ ਜਾਵਾਂਗੇ, ਉਹੀ 300-400 ਕਿਲੋਮੀਟਰ ਬਣਦਾ ਪੰਜਾਬ ਦੇ ਦੇਖਿਆ ਜਾਵੇ ਤਾਂ, ਦੋ ਘੰਟੇ ਲੱਗਿਆ ਕਰਨਗੇ ਇੱਕ ਕੋਨੇ ਤੋਂ ਦੂਜੇ ਕੋਨੇ ਤਾਈਂ ਜਾਣ ਨੂੰ,
2: ਕੁਛ ਵੀ ਨੀ ਹੈਗਾ ਸਾਡੇ ਕੋਲ ਜੇ ਆਪਾਂ ਸੋਚੀਏ
1: ਤਾਂ, ਫਿਰ ਉਹ ਤਾਂ ਅਸੀਂ ਸੀਮਤ ਹੋ ਜਾਵਾਂਗੇ ਇੱਕ ਜੇਲ੍ਹ ਦੇ ਵਿੱਚ ਵੱਜ ਜਾਵਾਂਗੇ ਜੀ। ਹੁਣ ਤੁਸੀਂ ਜਿੱਥੇ ਆਲ ਇੰਡੀਆ ਜਿੱਥੇ ਮਰਜ਼ੀ ਆਪਣਾ ਕਾਰੋਬਾਰ ਕਰਦੇ ਹੋ, ਜਿੱਥੇ ਦਿਲ ਕਰਦਾ ਘੁੰਮਣ ਚਲੇ ਜਾਂਦੇ ਹੋ, ਗਰਮੀਆਂ ਦੀਆਂ ਛੁੱਟੀਆਂ ਸਿਆਲ ਦੀਆਂ ਛੁੱਟੀਆਂ, ਕੋਈ ਤੁਹਾਨੂੰ ਕੋਈ ਪੁੱਛਦਾ ਗਿੱਛਦਾ ਨੀ, ਕੁਛ ਕਾਰਵਾਈ ਨੀ ਹੈ, ਕੋਈ ਕਿੱਦਾਂ ਨੀ ਹੈ, ਜਿੱਥੇ ਮਨ ਕਰਦਾ ਉਡਾਰੀ ਭਰ ਜਾਓ। ਤੇ ਜੇ ਹੁਣ ਪੰਜਾਬ ਦੇ ਵਿੱਚ ਹੀ ਸੀਮਤ ਹੋਣਾ ਵੱਖਰੀ ਗੱਲ ਹੈ, ਬਾਕੀ ਸਾਡੀ ਸੋਚ ਫਿਰ ਕਹਿ ਸਕਦੇ ਹਾਂ ਓਨੀ ਹੈਗੀ ਹੈ ਜੀ।
2: ਚਲੋ ਜਿਹੜੇ ਲੋਕਾਂ ਦੀ ਹੈਗੀ ਹੈ ਭਾਰਜਵਾ ਜੀ ਹੈਗੀ ਹੈ, ਪਰ ਸਾਡਾ ਗਿਲਾ ਵੀ ਇਸੇ ਸਿਸਟਮ ਤੇ ਹੈਗਾ ਨਾ, ਜੋ ਮੈਂ ਜਿਹੜੀਆਂ ਮੈਂ ਗੱਲਾਂ ਕਰਦਾ ਪਿਆ ਵਾਂ, ਜੇ ਮੈਂ ਗਲਤ ਕਰਦਾ ਵਾਂ ਤੇ ਮੈਨੂੰ ਕੋਈ ਵੀ ਆ ਕੇ ਕਹਿ ਦੇ ਵੀ ਹਾਂ ਵੀ ਆਹ ਗਲਤ ਹੈ, ਜਿਹੜੇ ਵੀ ਮੈਂ ਸਵਾਲ ਕੀਤੇ,
1: ਬਿਲਕੁਲ ਹੈ ਜੀ,
2: ਤਰਕ ਦੇ ਆਧਾਰ ਤੇ ਮੈਨੂੰ ਜੋ ਮਰਜ਼ੀ ਕੋਈ ਕਹਿ ਦੇ
1: ਜੀ ਬਿਲਕੁਲ।
2: ਪਰ ਮੇਰਾ ਤੁਸੀਂ ਮੈਨੂੰ ਦੱਸੋ ਨਾ ਵੀ ਮੈਂ ਹੁਣ ਜੇ ਮੈਂ ਇਸੇ ਸਿਸਟਮ ਚ ਵਿਚਰਨਾ ਹੈ, ਇੱਕ ਆਮ ਬੰਦਾ ਮੈਂ ਪਿਛਲੇ ਦਿਨੀ ਆਪਣਾ ਨਾ ਜੇਲਰ ਸੀ ਆਪਣੇ ਤਿਹਾੜ ਜੇਲ ਦੇ,
1: ਹਾਂਜੀ,
2: ਉਹ ਮੈਨੂੰ ਉਹਨਾਂ ਦਾ ਨਾਂ ਭੁੱਲ ਗਿਆ, ਉਹਨਾਂ ਨੇ ਨਾ ਬਲੈਕ ਵਾਰੰਟ ਕਿਤਾਬ ਲਿਖੀ ਹੈ,
1: ਉਹਦੇ ਤੇ ਬਣੀ ਹੋਈ ਹੈ ਬਕਾਇਦਾ, ਉਹ ਰੈਡ ਦੇ ਉੱਤੇ ਹੈ,
2: ਹਾਂ ਉਹਦੇ ਤੇ ਵੈਬ ਸੀਰੀਜ਼ ਬਣੀ ਹੋਈ ਹੈ,
1: ਉਹ ਬਹੁਤ ਕਤਲ ਵਗੈਰਾ ਕੀਤੇ ਉਹਨੇ ਸਿੱਖ ਜਿਹੜੇ ਹੈਗੇ ਆ,
2: ਉਹ ਵੈਬ ਸੀਰੀਜ਼ ਤੁਸੀਂ ਦੇਖੋ ਵੀ ਉੱਥੇ ਜਿਹੜੇ ਆਮ ਜਿਨ੍ਹਾਂ ਦਾ ਕੋਈ ਕਸੂਰ ਨੀ, ਜੋ ਉਹਨਾਂ ਨੇ ਵਿਖਾਇਆ ਵੀ ਜਿਨ੍ਹਾਂ ਕੋਲ ਵੀ ਇੱਕ ਪੈਸਾ ਭਰਨ ਵਾਸਤੇ ਨੀ ਹੈਗਾ, ਉਹਨਾਂ ਦੀ ਸੁਣਵਾਈ ਵਾਸਤੇ ਨੀ ਹੈਗੀ, ਉਹ ਸਾਰੀ ਸਾਰੀ ਉਮਰ ਲੋਕ ਉੱਥੇ ਸੜ ਜਾਂਦੇ ਨੇ ਉਹਨਾਂ ਦੀ ਕੋਈ ਪਿੱਛੇ ਵਾਲਾ ਨਹੀਂ,
1: ਬਿਲਕੁਲ ਬਿਲਕੁਲ,
2: ਫਿਰ ਇਹ ਸਿਸਟਮ ਤੇ ਸਾਡਾ ਗਿਲਾ ਕਿਉਂ ਨਾ ਹੋਵੇ ਜੀ,
1: ਜੀ ਬਿਲਕੁਲ ਜੀ,
2: ਇਸ ਕਰਕੇ ਬਹੁਤ ਬਹੁਤ ਔਖਾ ਭਾਰਜ ਬਾਈ ਜੀ ਆਮ ਲੋਕਾਂ ਵਾਸਤੇ। ਚਲੋ ਠੀਕ ਹੈ ਬਾਈ ਜੀ,
1: ਥੈਂਕ ਯੂ ਜੀ ਮੁਕੱਦਰ ਜੀ, ਸ਼ੁਕਰੀਆ ਸਾਂਝ ਲਈ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਮੁਕੱਦਰ ਬਾਈ ਜੀ ਤੇ ਅੱਗੇ ਆਪਾਂ ਇੰਟਰਨੈਸ਼ਨਲ ਖਬਰਾਂ ਕਰਕੇ ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਹਾਂ ਅੱਜ, ਤੇ ਸਮਾਂ ਆਪਣਾ ਤਕਰੀਬਨ 40 ਕੁ ਮਿੰਟ ਦਾ ਅਜੇ ਬਾਕੀ ਹੈ। ਕਿੰਗ ਚਾਰਲਸ ਜਿਹੜੇ ਨੇ ਉਨ੍ਹਾਂ ਨੂੰ ਕੋਹੇਨੂਰ ਹੀਰਾ ਭਾਰਤ ਨੂੰ ਵਾਪਸ ਕਰਨ ਦੇ ਲਈ ਉਤਸ਼ਾਹਿਤ ਕਰਾਂਗਾ, ਮਮਦਾਨੀ ਨੇ ਇਹ ਗੱਲ ਕਹੀ ਹੈ, ਅਮੈਰੀਕਨ ਨੇ ਜਿਹੜੇ ਨੇ ਕੌਂਸਲੇਟ ਨੇ ਜੀ, ਉਨ੍ਹਾਂ ਨੇ ਕੌਂਸਲ ਦੇ ਆਪਣੇ ਹੈਗੇ ਨੇ, ਪਰ ਇਹ ਵੀ ਕਿਤੇ ਨਾ ਕਿਤੇ ਵਿਵਾਦ ਜਾਂ ਕੁਝ ਧਿਰਾਂ ਨੂੰ ਖੁਸ਼ ਕਰਨ ਵਾਲੀ ਗੱਲ ਹੈ। ਨਿਊਯਾਰਕ ਸਿਟੀ ਦੇ ਮੇਅਰ ਜਿਹੜੇ ਨੇ ਜ਼ੋਹਰਾਨ ਮਮਦਾਨੀ ਨੇ ਕਿਹਾ ਕਿ ਉਹ ਕਿੰਗ ਚਾਰਲਸ ਜਿਹੜਾ ਤੀਸਰਾ ਹੈ ਉਹਨੂੰ ਕੋਹੇਨੂਰ ਹੀਰਾ ਵਾਪਸ ਕਰਨ ਦੇ ਲਈ ਉਤਸ਼ਾਹਿਤ ਕਰਨਗੇ। ਮਮਦਾਨੀ ਨੇ ਜਿਹੜਾ ਬੁੱਧਵਾਰ ਕੱਲ ਬੀਤੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਬ੍ਰਿਟਿਸ਼ ਮਹਾਰਾਜੇ ਨੂੰ ਮਿਲਣ ਤੋਂ ਪਹਿਲਾਂ ਇਹ ਗੱਲ ਕਹੀ ਹੈ। ਕਹਿੰਦੇ ਕਿ ਜੇ ਮੈਂ ਇਸ ਤੋਂ ਇਲਾਵਾ ਕਿੰਗ ਦੇ ਨਾਲ ਵੱਖਰੇ ਤੌਰ ਦੇ ਉੱਤੇ ਗੱਲ ਕਰਾਂਗਾ ਤਾਂ ਮੈਂ ਸ਼ਾਇਦ ਉਨ੍ਹਾਂ ਨੂੰ ਕੋਹੇਨੂਰ ਹੀਰਾ ਵਾਪਸ ਕਰਨ ਦੇ ਲਈ ਉਤਸ਼ਾਹਿਤ ਕਰਾਂਗਾ। ਜੇ ਉੱਥੇ ਪਿਆ ਕਿਤੇ ਨਾ ਕਿਤੇ ਅਜੇ ਯਾਦ ਹੈਗੀ ਆ ਲੋਕਾਂ ਨੂੰ ਵੀ ਕੋਹੇਨੂਰ ਵੀ ਹੁੰਦਾ ਸੀ ਸਾਡਾ, ਤਾਂ ਜੇ ਭਾਈ ਸਾਡੇ ਵਾਲੇ ਪਾਸੇ ਆ ਗਿਆ ਨਾ ਤਾਂ ਫਿਰ ਦੇਖਿਓ ਉਹਦਾ ਬਣਦਾ ਕੀ ਹੈ। ਕੋਹੇ ਹੀ ਰਹਿ ਜਾਣਾ, ਕੋਹਾਂ ਹੀ ਦੂਰ ਹੋ ਜਾਣਾ, ਉਹ ਨੂਰ ਤਾਂ ਛੱਡੋ ਗੱਲ, ਦਿਖਣਾ ਬਣੀ ਹੈ। ਮਮਦਾਨੀ ਨੂੰ ਪੁੱਛਿਆ ਗਿਆ ਸੀ ਕਿ ਉਹ ਕਿੰਗ ਨੂੰ ਕੀ ਕਹਿਣਗੇ ਜੋ ਆਪਣੇ ਅਮਰੀਕਾ ਦੇ ਸਰਕਾਰੀ ਦੌਰੇ ਦੇ ਦੂਜੇ ਦਿਨ ਨਿਊਯਾਰਕ ਸਿਟੀ ਪਹੁੰਚੇ ਹੈ। ਕਿੰਗ ਚਾਰਲਸ ਨੇ ਮੰਗਲਵਾਰ ਨੂੰ ਅਮਰੀਕੀ ਕਾਂਗਰਸ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕੀਤਾ, ਜਦੋਂ ਕਿ ਉਨ੍ਹਾਂ ਅਤੇ ਰਾਣੀ ਕੈਮੀਲਾ ਨੂੰ ਵਾਈਟ ਹਾਊਸ ਦੇ ਵਿਚ ਰਾਸ਼ਟਰਪਤੀ ਡੋਨਲਡ ਟਰੰਪ ਤੇ ਫਸਟ ਲੇਡੀ ਜਿਹੜੀ ਆ ਮੈਲਾਨੀਆ ਟਰੰਪ ਦੇ ਵੱਲੋਂ ਆਯੋਜਿਤ ਇਕ ਸਰਕਾਰੀ ਰਾਤ ਦੇ ਭੋਜਨ ਦੇ ਵਿਚ ਸਨਮਾਨਿਤ ਕੀਤਾ ਗਿਆ ਸੀ। ਕਿੰਗ ਚਾਰਲਸ ਜਿਹੜੇ ਨੇ ਤੇ ਰਾਣੀ ਕੈਮੀਲਾ ਨੇ ਸ਼ਹਿਰ ਦੇ ਵਿਚ 9/11 ਮੈਮੋਰੀਅਲ ਦਾ ਦੌਰਾ ਕੀਤਾ ਤੇ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਸੇ ਤਰ੍ਹਾਂ ਜੋ ਉੱਪਰੀ ਮੈਨਹੈਂਟਨ ਦੇ ਵਿਚ ਬੱਚਿਆਂ ਤੇ ਪਰਿਵਾਰਾਂ ਦੀ ਸਹਾਇਤਾ ਕਰਨ ਵਾਲੇ ਸ਼ਹਿਰੀ ਫਾਰਮਾਂ ਦਾ ਜਿਹੜਾ ਇਕ ਨੈਟਵਰਕ ਹੈ, ਮਮਦਾਨੀ ਨੇ 9/11 ਮੈਮੋਰੀਅਲ ਵਿਖੇ ਕਿੰਗ ਚਾਰਲਸ ਦੇ ਨਾਲ ਮੁਲਾਕਾਤ ਕੀਤੀ। 105.6 ਕੈਰਟ ਦਾ ਜਿਹੜਾ ਕੋਹੇਨੂਰ ਹੀਰਾ 1849 ਦੇ ਵਿਚ ਮਹਾਰਾਜਾ ਦਲੀਪ ਸਿੰਘ ਦੇ ਵੱਲੋਂ ਰਾਣੀ ਵਿਕਟੋਰੀਆ ਨੂੰ ਜਿਹੜਾ ਦਿੱਤਾ ਗਿਆ ਸੀ। ਇਸ ਨੂੰ ਜਿਹੜਾ ਸੀ 1937 ਦੇ ਵਿਚ ਰਾਜਮਾਤਾ ਕੁਈਨ ਮਦਰ ਨੇ ਆਪਣੇ ਤਾਜ ਦੇ ਉੱਤੇ ਜਿਹੜਾ ਪਹਿਨਿਆ ਸੀ। ਭਾਰਤ ਨੇ ਸੰਕੇਤ ਦਿੱਤਾ ਕਿ ਉਹ ਯੂਨਾਈਟਿਡ ਕਿੰਗਡਮ ਤੋਂ ਕੋਹੇਨੂਰ ਨੂੰ ਵਾਪਸ ਲਿਆਉਣ ਦੇ ਤਰੀਕਿਆਂ ਦੀ ਜਿਹੜੀ ਤਲਾਸ਼ੀ ਜਾਂ ਤਲਾਸ਼ ਜਾਰੀ ਰੱਖਣਗੇ। ਦੇਸ਼ ਸਮੇਂ ਦੇ ਉੱਤੇ ਕਹਿੰਦੇ ਬ੍ਰਿਟੇਨ ਸਰਕਾਰ ਦੇ ਕੋਲ ਇਹ ਮੁੱਦਾ ਉਠਾਉਂਦਾ ਰਿਹਾ ਤੇ ਕਿਹਾ ਹੈ ਕਿ ਉਹ ਇਸ ਮਾਮਲੇ ਦੇ ਉੱਤੇ ਤਸੱਲੀ ਬਖਸ਼ ਹੱਲ ਦੇ ਲਈ ਰਾਹ ਅਤੇ ਸਾਧਨ ਲੱਭਣਾ ਜਾਰੀ ਰੱਖੇਗਾ। ਕੋਹੇਨੂਰ ਹੀਰਾ ਇਸ ਸਮੇਂ ਟਾਵਰ ਆਫ਼ ਲੰਡਨ ਦੇ ਵਿਚ ਪ੍ਰਦਰਸ਼ਿਤ ਹੈ। ਹਿਸਟੋਰਿਕ ਰਾਇਲ ਜਿਹੜੀ ਹੈ ਪੈਲਸ ਚੈਰਿਟੀ ਦੇ ਜਿਹੜੇ ਅਨੁਸਾਰ ਰਾਣੀ ਐਲਿਜ਼ਾਬੈਥ ਜਿਹੜੀ ਹੈ ਉਹਦੇ ਤਾਜ ਦੇ ਵਿਚ ਜੜੇ ਇਸ ਹੀਰੇ ਦੇ ਮੁਗਲ ਸਮਰਾਟ, ਇਰਾਨ ਦੇ ਸ਼ਾਹ, ਅਫਗਾਨਿਸਤਾਨ ਦੇ ਅਮੀਰਾਂ ਅਤੇ ਸਿੱਖ ਮਹਾਰਾਜਿਆਂ ਦੇ ਸਮੇਤ ਕਈ ਪੁਰਾਣੇ ਮਾਲਕੇ ਦੇ ਜਿਹੜੇ ਨੇ ਰਹੇ ਨੇ। ਤੇ ਇਨ੍ਹਾਂ ਤੋਂ ਤਾਂ ਫਿਰ ਅਗਲੇ ਕਹਿਣਗੇ ਭਾਈ ਹੁਣ ਜਿਹੜੇ ਮੁਗਲ ਆ ਉਹ ਵੀ ਕਹਿਣਗੇ ਭਾਈ ਸਾਨੂੰ ਦਿਓ ਭਾਈ, ਤੇ ਇਰਾਨ ਦੇ ਜਿਹੜੇ ਲੋਕ ਨੇ ਉਹ ਕਹਿਣਗੇ ਸਾਨੂੰ ਦਿਓ, ਅਫਗਾਨਿਸਤਾਨ ਵਾਲੇ ਕਹਿਣਗੇ ਸਾਨੂੰ ਦਿਓ ਭਾਈ, ਤੇ ਫਿਰ ਇਹਦਾ ਅਸਲ ਹੱਕਦਾਰ ਕੌਣ ਹੈ ਇਹ ਵੀ ਤਾਂ ਡਿਸਾਈਡ ਕਰਨਾ ਔਖਾ ਹੋ ਜਾਏਗਾ। ਮਹਾਰਾਜਾ ਰਣਜੀਤ ਸਿੰਘ ਨੇ ਵੀ ਤਾਂ ਕਿਤੇ ਨਾ ਕਿਤੇ ਇਸ ਨੂੰ ਲਿਆ ਸੀ। ਤੇ $20,00,000 ਦੀ ਭੰਗ ਚੋਰੀ ਮਾਮਲੇ ਦੇ ਵਿਚ ਭਾਰਤੀ ਮੂਲ ਦੇ 5 ਨੌਜਵਾਨ ਗ੍ਰਿਫ਼ਤਾਰ ਹੋ ਗਏ ਨੇ। ਪੁਲਿਸ ਦੇ ਵੱਲੋਂ ਟ੍ਰੇਲਰ ਬਰਾਮਦ ਅਤੇ 2 ਹਥਿਆਰ ਜ਼ਬਤ ਕੀਤੇ ਹੈ। $20,00,000 ਤੋਂ ਵੱਧ ਦੀ ਜਿਹੜੀ ਕੀਮਤ ਹੈ ਉਹਦੀ ਕੈਨਾਬਿਸ ਜਾਣੀ ਭੰਗ ਨੂੰ ਲੈ ਕੇ ਜਾ ਰਹੇ ਇਕ ਟ੍ਰੇਲਰ ਦੀ ਚੋਰੀ ਦੇ ਸੰਬੰਧ ਦੇ ਵਿਚ ਭਾਰਤੀ ਮੂਲ ਦੇ 5 ਵਿਅਕਤੀਆਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੇ ਕਬਜ਼ੇ ਦੇ ਵਿਚੋਂ 2 ਨਜਾਇਜ਼ ਹਥਿਆਰ ਵੀ ਬਰਾਮਦ ਹੋਏ ਹੈ। ਮੁਲਜ਼ਮਾਂ ਦੀ ਪਛਾਣ ਮਨਵੀਰ ਸਿੰਘ 21 ਸਾਲਾਂ, ਸਰਬਜੀਤ ਸਿੰਘ 32 ਸਾਲਾਂ, ਦਿਲ ਖਾਬ ਸਿੰਘ 21 ਸਾਲਾਂ ਤੇ ਜੈਸਕਵਨ ਮੱਲੀ 23 ਸਾਲਾਂ ਤੇ ਸਾਰੇ ਬ੍ਰੈਂਪਟਨ ਦੇ ਵਸਨੀਕ ਨੇ, ਝੰਡੇ ਗੱਡੇ ਨੇ। ਤੇ ਹੈਮਲਿਟਨ ਦੇ ਜਿਹੜੇ ਨੇ ਕਰਨ ਕੁਮਾਰ 25 ਸਾਲਾਂ ਵਜੋਂ ਵੀ ਹੋਈ ਹੈ। ਯਾਰਕ ਰੀਜਨਲ ਪੁਲਿਸ ਜਿਹੜੀ ਆ ਉਹਦੇ ਵੱਲੋਂ ਸਾਂਝੇ ਕੀਤੇ ਗਏ ਵੇਰਵਿਆਂ ਦੇ ਅਨੁਸਾਰ ਚੋਰੀ ਕੀਤੇ ਗਏ ਮਾਲ ਅਤੇ ਹਥਿਆਰਾਂ ਦੀ ਜਿਹੜੀ ਹੈ ਜੋ ਉਨ੍ਹਾਂ ਤੋਂ ਮਿਲਿਆ, ਉਸ ਤੋਂ ਬਾਅਦ ਆਟੋ ਕਾਰਗੋ ਥੈਫਟ ਯੂਨਿਟ ਜਿਹੜਾ ਵੱਲੋਂ ਇਹ ਜਿਹੜੀ ਸੀ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਤੇ 15 ਅਪ੍ਰੈਲ 2026 ਨੂੰ ਜਾਂਚ ਕਰਤਾ ਮਿਸੀ ਸਾਗਾ ਦੇ ਵਿਚ ਮੈਕਲਾ ਫਲੀਨ ਰੋਡ ਜਿਹੜਾ ਤੇ ਹਾਈਵੇ 401 ਦੇ ਖੇਤਰ ਦੇ ਵਿਚ ਸਨ। ਉਨ੍ਹਾਂ ਨੇ ਨਿਆਗਰਾ ਖੇਤਰ ਤੋਂ ਚੋਰੀ ਹੋਣ ਦੀ ਰਿਪੋਰਟ ਵਾਲਾ ਇਕ ਟ੍ਰੇਲਰ ਲੱਭਿਆ। ਅਗਲੇਰੀ ਜਾਂਚ ਦੇ ਵਿਚ ਜਿਹੜਾ ਸਾਹਮਣੇ ਆਇਆ ਕਿ ਟ੍ਰੇਲਰ ਚੋਰੀ ਹੋਣ ਸਮੇਂ ਕਈ ਡਿਸਪੈਂਸਰੀਆਂ ਦੇ ਵਿਚ ਪਹੁੰਚਣ ਵਾਲੀ ਜਿਹੜੀ ਭਾਰੀ ਮਾਤਰਾ ਦੇ ਵਿਚ ਜਿਹੜੀ ਇਹ ਭੰਗ ਸੀਗੀ ਕੈਨਾਬਿਸ ਉਤਪਾਦ ਲੈ ਕੇ ਜਾ ਰਿਹਾ ਸੀ ਤੇ ਪੁਲਿਸ ਨੇ ਆਸ ਪਾਸ ਦੇ ਇਲਾਕੇ ਦੇ ਵਿਚ ਅਜਿਹੇ ਵਿਅਕਤੀਆਂ ਨੂੰ ਦੇਖਿਆ ਜੋ ਬਾਅਦ ਦੇ ਵਿਚ ਚੋਰੀ ਹੋਏ ਟ੍ਰੇਲਰ ਦੇ ਨਾਲ ਸੰਬੰਧਿਤ ਪਾਏ ਗਏ ਨੇ। ਇਸ ਸਬੰਧੀ 5 ਸ਼ੱਕਿਆਂ ਨੂੰ ਹਿਰਾਸਤ ਚ ਲਿਆ ਗਿਆ। ਤਲਾਸ਼ੀ ਦੇ ਦੌਰਾਨ 2 ਹਥਿਆਰ ਬਰਾਮਦ ਕੀਤੇ। ਪੁਲਿਸ ਨੇ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਤੇ ਕਿਹਾ ਕਿ ਇਸ ਦੇ ਵਿਚ ਹੋਰ ਪੀੜਤ ਵੀ ਸ਼ਾਮਲ ਹੋ ਸਕਦੇ ਨੇ। ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਦੀ ਅਪੀਲ ਵੀ ਕਰ ਦਿੱਤੀ ਹੈ। ਟਰੰਪ ਸਾਹਿਬ ਦੀ ਗੱਲ ਕਰੀਏ ਤੇ ਇਰਾਨ ਦੀ ਸਟਰੇਟ ਆਫ ਹੋਰਮੁਸ ਰਾਹੀਂ ਸੁਰੱਖਿਅਤ ਤੇ ਨਿਰਵਿਘਨ ਲਾਂਘਾ ਬਹਾਲ ਹੋਵੇ, ਇੰਡੀਆ ਨੇ ਇਹਦੇ ਵਿਚ ਬਿਆਨਬਾਜ਼ੀ ਕੀਤੀ ਹੈ। ਹੁਣ ਜਲ ਮਾਰਗ ਬੰਦ ਰਹਿਣ ਦੇ ਨਾਲ ਆਲਮੀ ਅਰਥਚਾਰੇ ਦੇ ਉੱਤੇ ਸਿੱਧਾ ਅਸਰ ਪੈਣ ਦਾ ਦਾਅਵਾ ਕੀਤਾ ਹੈ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਵਿਚ ਸਮੁੰਦਰੀ ਖੇਤਰ ਦੇ ਵਿਚ ਜਲ ਮਾਰਗਾਂ ਦੀ ਰੱਖਿਆ ਤੇ ਸੁਰੱਖਿਆ ਦੇ ਬਾਰੇ ਖੁੱਲੀ ਬਹਿਸ ਦੇ ਦੌਰਾਨ UN ਦੇ ਵਿਚ ਭਾਰਤ ਦੇ 27 ਮਿਸ਼ਨ ਦੀ ਰਾਜਦੂਤ ਯੋਜਨਾ ਪਟੇਲ ਜਿਹੜੇ ਨੇ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭਾਰਤ ਸਮੁੰਦਰੀ ਸੁਰੱਖਿਆ ਦੇ ਉੱਤੇ ਜਲ ਮਾਰਗਾਂ ਦੀ ਰੱਖਿਆ ਨੂੰ ਆਲਮੀ ਸੁਰੱਖਿਆ ਦੇ ਆਰਥਿਕ ਖੁਸ਼ਹਾਲੀ ਲਈ ਜ਼ਰੂਰੀ ਸਮਝਦਾ ਹੈ ਤੇ ਪਟੇਲ ਨੇ ਬਹਿਰੀਨ ਦੀ ਕੌਂਸਲ ਪ੍ਰਧਾਨਗੀ ਹੇਠ ਹੋਈ ਬਹਿਸ ਦੇ ਦੌਰਾਨ ਕਿਹਾ ਕਿ ਪ੍ਰਮੁੱਖ ਵਪਾਰਕ ਦੇਸ਼ ਹੋਣ ਦੇ ਨਾਤੇ ਭਾਰਤ ਹਾਲ ਹੀ ਦੇ ਵਿਚ ਹੌਰਮੁਜ਼ ਜਲ ਮਾਰਗ ਰਾਹੀਂ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਅਤੇ ਮਾਸੂਮ ਚਾਲਕ ਦਲ ਦੇ ਮੈਂਬਰਾਂ ਨੂੰ ਖਤਰੇ ਦੇ ਵਿਚ ਪਾਉਣ ਦੀ ਸਖ਼ਤ ਨਿੰਦਾ ਕਰਦਾ ਹੈ। ਅਜਿਹੀਆਂ ਕਾਰਵਾਈਆਂ ਕਰਕੇ ਭਾਰਤੀ ਮਲਾਹਾਂ ਦੀਆਂ ਕੀਮਤੀ ਜਾਨਾਂ ਦਾ ਦੁਖਦਾਈ ਜਿਹੜਾ ਨੁਕਸਾਨ ਹੋਇਆ ਹੈ ਤੇ ਜੋ ਮਨਜੂਰ ਨਹੀਂ ਕੀਤਾ ਜਾ ਸਕਦਾ। ਪਟੇਲ ਨੇ ਜਿਹੜਾ ਕਿਹਾ ਕਿ ਮਲਾਹਾਂ ਦੀ ਸੁਰੱਖਿਆ ਤੇ ਭਲਾਈ ਕੌਮਾਂਤਰੀ ਬੇੜਿਆਂ ਦੇ ਊਰਜਾ ਸਪਲਾਈ ਚੇਨਾਂ ਦੀ ਸੁਰੱਖਿਆ ਜਿਹੜੀ ਸਿਖਰਲੀ ਤਰਜੀਹ ਦੇ ਉੱਤੇ ਹੋਣੀ ਚਾਹੀਦੀ ਹੈ। ਭਾਰਤ ਸੰਯੁਕਤ ਰਾਸ਼ਟਰ ਦੇ ਸਾਗਰੀ ਕਾਨੂੰਨ ਬਾਰੇ ਜਿਹੜਾ ਕਨਵੈਨਸ਼ਨ UNCLOS ਦੇ ਜਿਹੜੇ ਨੇ ਸਿਧਾਂਤਾਂ ਦੇ ਮੁਤਾਬਕ ਆਜ਼ਾਦ ਖੁੱਲੀ ਅਤੇ ਨਿਯਮਾਂ ਆਧਾਰਿਤ ਸਾਗਰੀ ਵਿਵਸਥਾ ਨੂੰ ਹੁਲਾਰਾ ਦੇਣ ਦੇ ਲਈ ਵਚਨਬੱਧ ਹੈ। ਇਸੇ ਤਰ੍ਹਾਂ ਅਮਰੀਕਾ ਦਾ ਵੱਡਾ ਜਿਹੜਾ ਕਦਮ ਚੱਕਿਆ ਜਾ ਰਿਹਾ ਮਿਡਲ ਈਸਟ ਦੇ ਵਿਚ ਡਾਰਕ ਈਗਲ ਦੀ ਤੈਨਾਤੀ ਜਿਹੜੀ ਹੈ ਕਰਨ ਦੀ ਤਿਆਰੀ ਹੋ ਗਈ ਹੈ। ਅਮਰੀਕਾ ਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਦੇ ਦਰਮਿਆਨ ਇਕ ਵੱਡੀ ਜਿਹੜੀ ਖ਼ਬਰ ਹੈ ਅਮਰੀਕੀ ਫੌਜ ਈਰਾਨ ਦੇ ਵਿਰੁੱਧ ਸੰਭਾਵੀ ਫੌਜੀ ਕਾਰਵਾਈ ਦੇ ਲਈ ਮੱਧ ਪੂਰਬ ਦੇ ਵਿਚ ਆਪਣਾ ਸਭ ਤੋਂ ਆਧੁਨਿਕ ਹਾਈਪਰਸੋਨਿਕ ਮਿਜ਼ਾਈਲ ਸਿਸਟਮ ਡਾਰਕ ਈਗਲ ਤਾਇਨਾਤ ਕਰਨ ਦੀ ਯੋਜਨਾ ਬਣਾ ਰਹੀ ਹੈ। ਜੇਕਰ ਇਸ ਪ੍ਰਸਤਾਵ ਨੂੰ ਮਨਜੂਰੀ ਮਿਲ ਜਾਂਦੀ ਹੈ ਤਾਂ ਇਹ ਅਮਰੀਕੀ ਫੌਜ ਦੇ ਵੱਲੋਂ ਇਸ ਘਾਤਕ ਹਥਿਆਰ ਦੀ ਪਹਿਲੀ ਕਾਰਜਸ਼ੀਲ ਜਿਹੜੀ ਤਾਇਨਾਤੀ ਹੋਏਗੀ। ਤਾਇਨਾਤੀ ਦਾ ਮੁੱਖ ਕਾਰਨ ਇਹਦੇ ਵਿਚ ਦਸਿਆ ਗਿਆ ਕਿ US ਸੈਂਟਰਲ ਕਮਾਂਡ ਜਿਹੜੀ ਹੈ ਉਹਨੇ ਇਸ ਪ੍ਰਣਾਲੀ ਦੀ ਮੰਗ ਖਾਸ ਤੌਰ ਦੇ ਉਤੇ ਈਰਾਨ ਦੇ ਉਨ੍ਹਾਂ ਬਲੈਸਟਿਕ ਮਿਜ਼ਾਈਲ ਲਾਂਚਰਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਕੀਤੀ ਹੈ ਜੋ ਰਵਾਇਤੀ ਹਥਿਆਰਾਂ ਦੀ ਪਹੁੰਚ ਤੋਂ ਬਾਹਰ ਨੇ। ਰਿਪੋਰਟ ਦੇ ਅਨੁਸਾਰ ਈਰਾਨ ਨੇ ਆਪਣੇ ਲਾਂਚਰਾਂ ਨੂੰ 300 ਮੀਲ ਤੋਂ ਵੱਧ ਦੀ ਦੂਰੀ ਦੇ ਉਤੇ ਡੂੰਘਾਈ ਦੇ ਵਿਚ ਸਥਿਤ ਕਰ ਦਿੱਤਾ ਹੈ ਜਿਸ ਦੇ ਕਾਰਨ ਅਮਰੀਕਾ ਨੂੰ ਲੰਬੀ ਦੂਰੀ ਦੀਆਂ ਹਾਈਪਰਸੋਨਿਕ ਸਮਰਥਾਵਾਂ ਦੀ ਲੋੜ ਮਹਿਸੂਸ ਹੋ ਰਹੀ ਹੈ। ਇਸ ਦੇ ਵਿਚ ਖਾਸੀਅਤ ਹੈ ਕਿ ਇਹ ਹਥਿਆਰ ਪ੍ਰਣਾਲੀ ਦੁਨੀਆਂ ਦੇ ਸਭ ਤੋਂ ਤੇਜ਼ ਅਤੇ ਸਟੀਕ ਹਥਿਆਰਾਂ ਦੇ ਵਿਚੋਂ ਇਕ ਮੰਨੀ ਜਾਂਦੀ ਹੈ। ਇਸ ਦੀ ਰਫ਼ਤਾਰ ਇਸ ਤਰ੍ਹਾਂ ਦੀ ਹੈ ਕਿ ਇਹ ਆਵਾਜ਼ ਦੀ ਗਤੀ ਦੇ ਨਾਲੋਂ 5 ਗੁਣਾ ਤੇਜ਼ ਹੈ, ਮੈਚ 5+ ਹੈ, ਰਫ਼ਤਾਰ ਦੇ ਨਾਲ ਹਮਲਾ ਕਰਨ ਦੇ ਸਮਰੱਥ ਹੈ। ਰੇਂਜ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਇਸਦੀ ਮਾਰਕ ਸਮਰੱਥਾ ਜਿਹੜੀ ਹੈ 1725 ਮੀਲ ਲਗਭਗ 2780 ਕਿਲੋਮੀਟਰ ਇਹ ਜਿਹੜਾ ਮਾਰ ਕਰਦੀ ਹੈ। ਲੋਕਹੀਡ ਮਾਰਟਿਨ ਦੇ ਦੁਆਰਾ ਵਿਕਸਿਤ ਇਹ ਜਿਹੜੀ ਮਿਜ਼ਾਈਲ ਹੈ ਦੁਸ਼ਮਣ ਦੇ ਹਵਾਈ ਬਚਾਅ ਪ੍ਰਣਾਲੀਆਂ ਤੋਂ ਬਚਣ ਦੇ ਲਈ ਹਵਾ ਦੇ ਵਿਚ ਹੀ ਰਸਤਾ ਜਿਹੜਾ ਬਦਲਣ ਦੀ ਸਮਰੱਥਾ ਵੀ ਰੱਖਦੀ ਹੈ। ਇਸ ਦਾ ਐਕਸਪੈਂਸ ਦੇਖੀਏ ਤੇ ਇਕ ਮਿਜ਼ਾਈਲ ਦੀ ਕੀਮਤ ਲਗਭਗ $15 ਮਿਲੀਅਨ ਹੈ ਜਦਕਿ ਇਕ ਪੂਰੀ ਬੈਟਰੀ ਦੀ ਲਾਗਤ ਤਕਰੀਬਨ $2.7 ਬਿਲੀਅਨ ਜਿਹੜੀ ਹੈ ਹੋਵੇਗੀ। ਇਸੇ ਤਰ੍ਹਾਂ ਟਰੰਪ ਦੀ ਜਿਹੜੀ ਫੌਜੀ ਅਫਸਰਾਂ ਦੇ ਨਾਲ ਬਰੀਫਿੰਗ ਹੋਈ ਹੈ ਈਰਾਨ ਦੇ ਖਿਲਾਫ਼ ਵੱਡੀ ਕਾਰਵਾਈ ਦੀ ਤਿਆਰੀ ਚੱਲ ਰਹੀ ਹੈ। ਤੂਫਾਨ ਆ ਰਿਹਾ ਜਿਸ ਨੂੰ ਕੋਈ ਨਹੀਂ ਰੋਕ ਸਕੇਗਾ। ਟਰੰਪ ਦੀ ਈਰਾਨ ਨੂੰ ਵੱਡੀ ਚੇਤਾਵਨੀ ਆ ਚੁੱਕੀ ਹੈ ਟਰੁੱਥ ਸੋਸ਼ਲ ਮੀਡੀਆ ਦੇ ਉੱਤੇ ਵੀ। ਮਹਾ ਟਰੰਪ ਦੇ ਜਿਹੜੇ ਨੇ ਇਸ ਅੰਦਾਜ਼ ਦੀ ਤੁਲਨਾ ਮਸ਼ਹੂਰ ਟੀਵੀ ਸੀਰੀਜ਼ ਜਿਹੜੀ ਹੈ ਦੇਖਣ ਯੋਗ ਹੈ ਵੀ ਗੇਮ ਆਫ ਥਰੋਨਸ ਦੇ ਡਾਇਲਗ ਦੇ ਜਿਹੜਾ ਹੈ ਸਰਦੀ ਆ ਰਹੀ ਹੈ ਵਿੰਟਰ ਇਜ਼ ਕਮਿੰਗ ਨਾਲ ਕਰ ਰਹੇ ਨੇ। ਖਦਸ਼ਾ ਜਤਾਇਆ ਜਾ ਰਿਹਾ ਕਿ ਇਹ ਪੋਸਟ ਈਰਾਨ ਦੇ ਬੁਨਿਆਦੀ ਢਾਂਚੇ ਤੇ ਹੋਣ ਵਾਲੀ ਭਾਰੀ ਬੰਬਾਰੀ ਦੀ ਚੇਤਾਵਨੀ ਜਿਹੜੀ ਆ ਹੋ ਸਕਦੀ ਹੈ। ਅਮਰੀਕੀ ਕੇਂਦਰੀ ਕਮਾਂਡ ਨੇ ਈਰਾਨ ਤੇ ਸ਼ਕਤੀਸ਼ਾਲੀ ਹਮਲਿਆਂ ਦੀ ਇਕ ਲੜੀ ਜਿਹੜਾ ਪਹਿਲਾਂ ਹੀ ਤਿਆਰ ਕਰ ਲਈ ਹੈ। ਦੂਸਰੇ ਪਾਸੇ ਅਮਰੀਕੀ ਰਾਸ਼ਟਰਪਤੀ ਅੱਜ ਈਰਾਨ ਖਿਲਾਫ਼ ਅੱਗੇ ਹੋ ਸਕਣ ਵਾਲੀ ਕਾਰਵਾਈ ਦੇ ਬਾਰੇ ਪੈਟਾਗਨ ਦੇ ਵਿਚ ਜਿਹੜਾ ਅਧਿਕਾਰੀਆਂ ਤੋਂ ਬਰੀਫਿੰਗ ਲੈਣੀ ਹੈ ਉਨ੍ਹਾਂ ਇਸ ਬਰੀਫਿੰਗ ਦੇ ਦੌਰਾਨ ਜਿਹੜਾ ਪੈਟਾਗਨ ਦੇ ਸੀਨੀਅਰ ਅਧਿਕਾਰੀ ਰਾਸ਼ਟਰਪਤੀ ਨੂੰ ਈਰਾਨ ਦੇ ਪਰਮਾਣੂ ਟਿਕਾਣਿਆਂ ਮਿਜ਼ਾਈਲ ਸੈਂਟਰਾਂ ਤੇ ਫੌਜੀ ਬੁਨਿਆਦੀ ਢਾਂਚੇ ਦੇ ਉੱਤੇ ਸਰਜੀਕਲ ਸਟਰਾਈਕ ਜਾਂ ਵੱਡੇ ਹਵਾਈ ਹਮਲੇ ਦੇ ਵੱਖ ਵੱਖ ਪਹਿਲੂਆਂ ਦੇ ਬਾਰੇ ਜਾਣਕਾਰੀ ਦੇਣਗੇ। ਇਹ ਬਰੀਫਿੰਗ ਈਰਾਨ ਦੇ ਵੱਲੋਂ ਅਮਰੀਕੀ ਜਹਾਜ਼ਾਂ ਦੇ ਉੱਤੇ ਕੀਤੇ ਗਏ ਹਮਲਿਆਂ ਦੇ ਜਵਾਬ ਦੇ ਵਜੋਂ ਤਿਆਰ ਕੀਤੀ ਹੈ। ਅਮਰੀਕੀ ਜਲ ਸੈਨਾ ਵੱਲੋਂ ਕੀਤੀ ਗਈ ਜਿਹੜੀ ਹੈ ਤੇਲ ਨਾਕਾਬੰਦੀ ਤੋਂ ਬਾਅਦ ਈਰਾਨ ਦੀਆਂ ਜਵਾਬੀ ਕਾਰਵਾਈਆਂ ਨੇ ਵਾਸ਼ਿੰਗਟਨ ਨੂੰ ਸਿੱਧੀ ਫੌਜੀ ਕਾਰਵਾਈ ਦੇ ਬਾਰੇ ਸੋਚਣ ਦੇ ਲਈ ਮਜਬੂਰ ਕੀਤਾ ਹੈ। ਟਰੰਪ ਪਹਿਲਾਂ ਹੀ ਜਿਹੜਾ ਮੈਕਸੀਮਮ ਪ੍ਰੈਸ਼ਰ ਦੀ ਨੀਤੀ ਦੇ ਤਹਿਤ ਈਰਾਨ ਦੇ ਸਖ਼ਤ ਪਾਬੰਦੀਆਂ ਲਗਾ ਚੁੱਕੇ ਨੇ। ਹਾਲਾਂਕਿ ਇਹ ਬਰੀਫਿੰਗ ਸੰਕੇਤ ਦਿੰਦੀ ਹੈ ਕਿ ਅਮਰੀਕਾ ਹੁਣ ਸਿਰਫ ਆਰਥਿਕ ਪਾਬੰਦੀਆਂ ਤੱਕ ਸੀਮਤ ਨਹੀਂ ਰਹਿਣਾ ਚਾਹੁੰਦਾ ਤੇ ਲੋੜ ਪੈਣ ਦੇ ਉੱਤੇ ਤਾਕਤ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰੇਗਾ। ਇਸ ਤਣਾਅ ਦੇ ਦੌਰਾਨ ਇਜ਼ਰਾਈਲ ਵੀ ਜਿਹੜਾ ਅਮਰੀਕਾ ਦੇ ਨਾਲ ਨਜ਼ਦੀਕੀ ਤਾਲਮੇਲ ਬਣਾ ਕੇ ਚੱਲ ਰਿਹਾ। ਇਰਾਨ ਦੇ ਖਿਲਾਫ਼ ਕਿਸੇ ਵੀ ਹਮਲੇ ਦੇ ਵਿਚ ਸਹਿਯੋਗ ਦੇਣ ਦੇ ਲਈ ਤਿਆਰ ਹੈ, ਪਰ ਜੇਕਰ ਅਮਰੀਕਾ ਇਰਾਨ ਤੇ ਫੌਜੀ ਹਮਲਾ ਕਰਦਾ ਹੈ ਤਾਂ ਇਸ ਦੇ ਨਾਲ ਪੂਰੇ ਮਿਡਲ ਈਸਟ ਦੇ ਵਿਚ ਫਿਰ ਤੋਂ ਜਿਹੜਾ ਸਥਿਰਤਾ ਪੈਦਾ ਹੋ ਸਕਦੀ ਹੈ। ਦੂਸਰੇ ਪਾਸੇ ਪੁਤਿਨ ਸਾਹਿਬ ਨੇ ਕਿਹਾ ਕਿ ਪੁਤਿਨ ਦੇ ਨਾਲ ਜਿਹੜਾ ਟਰੰਪ ਦੇ ਨਾਲ ਜਿਹੜੀ ਹੈ ਵਿਚਾਲੇ 90 ਮਿੰਟ ਦੀ ਗੱਲਬਾਤ ਚੱਲੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਿਚਕਾਰ ਬੁੱਧਵਾਰ ਕੱਲ ਬੀਤੇ ਚ ਇਕ ਜਿਹੜੀ ਹੈ ਮਹੱਤਵਪੂਰਨ ਟੈਲੀਫੋਨ ਕਾਲ ਹੋਈ ਹੈ ਜੋ 1.5 ਘੰਟੇ ਜਾਣੀ ਕਿ 90 ਮਿੰਟ ਚੱਲੀ ਹੈ, ਡੇਢ ਘੰਟਾ ਉਸ ਤੋਂ ਵੱਧ ਸਮੇਂ ਚੱਲੀ ਹੈ ਤੇ ਕ੍ਰੈਮਲਿਨ ਦੇ ਸਹਿਯੋਗੀ ਯੂਰੀ ਉਸ਼ਾਕੋਵ ਦੇ ਅਨੁਸਾਰ ਇਹ ਗੱਲਬਾਤ ਬਹੁਤ ਹੀ ਜਿਹੜਾ ਕਹਿੰਦੇ ਦੋਸਤਾਨਾ ਅੰਦਾਜ਼ ਦੇ ਵਿਚ ਜਿਹੜੀ ਹੈ ਮਾਹੌਲ ਚ ਹੋਈ ਹੈ। ਕਾਤਲਾਨਾ ਹਮਲੇ ਦੀ ਨਿੰਦਾ ਕੀਤੀ ਉਹਨਾਂ। ਗੱਲਬਾਤ ਦੇ ਦੌਰਾਨ ਰਾਸ਼ਟਰਪਤੀ ਪੁਤਿਨ ਨੇ ਡੋਨਲਡ ਟਰੰਪ ਤੇ ਹੋਏ ਕਾਤਲਾਨਾ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਯੁਕਰੇਨ ਦੇ ਮੁੱਦੇ ਦੇ ਉੱਤੇ ਟਰੰਪ ਦਾ ਮੰਨਣਾ ਹੈ ਕਿ ਇਸ ਸੰਘਰਸ਼ ਨੂੰ ਸੁਲਝਾਉਣ ਦੇ ਲਈ ਸਮਝੌਤਾ ਬਹੁਤ ਨੇੜੇ ਹੋ ਗਿਆ ਹੈ। ਪੁਤਿਨ ਨੇ ਜਿਹੜਾ ਮਈ ਦੇ ਵਿਚ ਵਿਕਟਰੀ ਡੇ ਜਸ਼ਨਾਂ ਦੌਰਾਨ ਯੁਕਰੇਨ ਦੇ ਵਿਚ ਜੰਗਬੰਦੀ ਦਾ ਪ੍ਰਸਤਾਵ ਦਿੱਤਾ ਜਿਸ ਦੇ ਉੱਤੇ ਟਰੰਪ ਨੇ ਸਕਾਰਾਤਮਕ ਹੁੰਗਾਰਾ ਭਰਿਆ। ਹਾਲਾਂਕਿ ਪੁਤਿਨ ਨੇ ਇਹ ਵੀ ਦੋਸ਼ ਲਾਇਆ ਕਿ ਯੁਕਰੇਨ ਜਿਹੜਾ ਹੈ ਅੱਤਵਾਦੀ ਤਰੀਕਿਆਂ ਦੀ ਜਿਹੜੀ ਵਰਤੋਂ ਕਰ ਰਿਹਾ। ਇਰਾਨ ਅਤੇ ਪਰਮਾਣੂ ਪ੍ਰੋਗਰਾਮ ਦੇ ਉੱਤੇ ਗੱਲ ਹੋਈ। ਦੋਵਾਂ ਨੇਤਾਵਾਂ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ। ਪੁਤਿਨ ਨੇ ਇਰਾਨ ਜੰਗਬੰਦੀ ਨੂੰ ਵਧਾਉਣ ਦੇ ਉੱਤੇ ਜਿਹੜਾ ਟਰੰਪ ਦੇ ਫੈਸਲੇ ਦਾ ਸਮਰਥਨ ਕੀਤਾ। ਯੂਰੀ ਉਸ਼ਾਕੋਵ ਦੇ ਅਨੁਸਾਰ ਨੇਤਾਵਾਂ ਨੇ ਭਵਿੱਖ ਦੇ ਸੰਭਾਵੀ ਆਰਥਿਕ ਤੇ ਊਰਜਾ ਪ੍ਰੋਜੈਕਟਾਂ ਦੇ ਬਾਰੇ ਵੀ ਗੱਲ ਕੀਤੀ ਹੈ। ਇਸ ਗੱਲਬਾਤ ਨੂੰ ਵਿਸ਼ਵ ਸੁਰੱਖਿਆ ਤੇ ਦੁਵੱਲੇ ਸਬੰਧਾਂ ਚ ਤਣਾਅ ਘਟਾਉਣ ਵੱਲ ਵੀ ਇਕ ਵੱਡੇ ਕਦਮ ਦੇ ਵਜੋਂ ਦੇਖਿਆ ਜਾ ਰਿਹਾ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਟਰੰਪ ਨੇ ਇਰਾਨ ਦੇ ਉੱਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਚੇਤਾਵਨੀ ਦੇ ਦਿੱਤੀ ਹੈ। ਟਰੰਪ ਨੇ ਕੱਲ ਰਾਤ ਬੁੱਧਵਾਰ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਨਾਟੋ ਦੇ ਸਹਿਯੋਗੀ ਜਰਮਨੀ ਨੂੰ ਚੇਤਾਵਨੀ ਦਿੰਦੇ ਹੋਏ ਸੰਕੇਤ ਦਿੱਤਾ ਕਿ ਉਥੇ ਤੈਨਾਤ ਅਮਰੀਕੀ ਫੌਜੀਆਂ ਦੀ ਗਿਣਤੀ ਘਟਾ ਸਕਦਾ ਹੈ। ਇਹ ਬਿਆਨ ਇਰਾਨ ਅਤੇ ਅਮਰੀਕੀ ਇਜ਼ਰਾਇਲ ਯੁੱਧ ਨੂੰ ਲੈ ਕੇ ਜਰਮਨ ਚਾਂਸਲਰ ਫਰੈਡਰਿਕ ਮਰਜ਼ ਦੇ ਨਾਲ ਵੱਧ ਰਹੇ ਤਣਾਅ ਦੇ ਵਿਚਕਾਰ ਆਇਆ। ਮਰਜ਼ ਨੇ ਜਿਹੜਾ ਸੀ ਇਸ ਹਫ਼ਤੇ ਦੇ ਸ਼ੁਰੂ ਦੇ ਵਿਚ ਕਿਹਾ ਸੀ ਕਿ ਇਰਾਨੀ ਲੀਡਰਸ਼ਿਪ ਦੇ ਸਾਹਮਣੇ ਅਮਰੀਕਾ ਅਪਮਾਨਿਤ ਜਿਹੜਾ ਹੋ ਰਿਹਾ ਹੈ ਤੇ ਨਾਲ ਹੀ ਜੰਗ ਦੇ ਵਿਚ ਵਾਸ਼ਿੰਗਟਨ ਦੀ ਰਣਨੀਤੀ ਦੇ ਉੱਤੇ ਸਵਾਲ ਉਠਾਏ ਨੇ। ਇਸ ਤੋਂ ਬਾਅਦ ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਐਲਾਨ ਕੀਤਾ ਕਿ ਅਮਰੀਕਾ ਜਰਮਨੀ ਦੇ ਵਿਚ ਫੌਜਾਂ ਦੀ ਤੈਨਾਤੀ ਨੂੰ ਘਟਾਉਣ ਦੀ ਸੰਭਾਵਨਾ ਦੀ ਸਮੀਖਿਆ ਕਰ ਰਿਹਾ ਤੇ ਜਲਦੀ ਹੀ ਫੈਸਲਾ ਉਹਦੇ ਉੱਤੇ ਲਵੇਗਾ। ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਟਰੰਪ ਨੇ ਘੱਟ ਅਮਰੀਕੀ ਰੱਖਿਆ ਖਰਚ ਦਾ ਹਵਾਲਾ ਦਿੰਦੇ ਹੋਏ ਜਰਮਨੀ ਤੋਂ ਫੌਜਾਂ ਦੀ ਕਟੌਤੀ ਦਾ ਐਲਾਨ ਕੀਤਾ ਸੀ। 2020 ਦੇ ਵਿਚ ਉਸਨੇ ਲਗਭਗ 34,500 ਤੋਂ 9,500 ਫੌਜੀਆਂ ਨੂੰ ਵਾਪਸ ਬੁਲਾਉਣ ਦਾ ਪ੍ਰਸਤਾਵ ਰੱਖਿਆ ਪਰ ਇਹ ਯੋਜਨਾ ਅਮਲ ਦੇ ਵਿਚ ਨਹੀਂ ਆ ਸਕੀ। ਟਰੰਪ ਨੇ ਜਿਹੜਾ ਰਾਸ਼ਟਰਪਤੀ ਜੋ ਬਾਈਡਨ ਨੇ ਬਾਅਦ ਦੇ ਵਿਚ 2021 ਦੇ ਵਿਚ ਇਸ ਫੈਸਲੇ ਨੂੰ ਉਲਟਾ ਦਿੱਤਾ। ਜਰਮਨੀ ਦੇ ਵਿਚ ਕਈ ਮੁੱਖ ਅਮਰੀਕੀ ਫੌਜੀ ਅੱਡੇ ਨੇ ਜਿਨ੍ਹਾਂ ਦੇ ਵਿਚ ਯੂਰਪੀਅਨ ਅਤੇ ਜਿਹੜੇ ਨੇ ਅਫਰੀਕੀ ਕਮਾਂਡ ਹੈੱਡਕੁਆਟਰ ਰਾਮਸਟਾਈਨ ਏਅਰਬੇਸ ਅਤੇ ਇਕ ਖੇਤਰੀ ਮੈਡੀਕਲ ਸੈਂਟਰ ਸ਼ਾਮਲ ਹੈ। ਮਰਜ਼ ਨੇ ਜਿਹੜਾ ਕਿਹਾ ਕਿ ਉਨ੍ਹਾਂ ਦੇ ਟਰੰਪ ਦੇ ਨਾਲ ਚੰਗੇ ਸੰਬੰਧ ਨੇ ਪਰ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਇਰਾਨ ਯੁੱਧ ਦੇ ਬਾਰੇ ਇਤਰਾਜ਼ ਸੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਟਕਰਾਅ ਵਿਸ਼ਵ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾ ਰਿਹੈ ਖਾਸ ਕਰਕੇ ਹੌਰਮੁਜ਼ ਜਲਡਮਰੂ ਦੇ ਬੰਦ ਹੋਣ ਦੇ ਨਾਲ ਜਿਸ ਦੇ ਵਿਚੋਂ ਦੁਨੀਆਂ ਦਾ ਲਗਭਗ 20% ਤੇਲ ਲੰਘਦਾ ਤੇ ਟਰੰਪ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਜਰਮਨ ਚਾਂਸਲਰ ਫਰੈਡਰਿਕ ਮਰਜ਼ ਸੋਚਦੇ ਨੇ ਕਿ ਇਰਾਨ ਦੇ ਕੋਲ ਪਰਮਾਣੂ ਹਥਿਆਰ ਹੋਣਾ ਠੀਕ ਹੈ ਤੇ ਉਹ ਨਹੀਂ ਜਾਣਦੇ ਕਿ ਉਹ ਕਿਸ ਦੇ ਬਾਰੇ ਗੱਲ ਕਰ ਰਹੇ ਨੇ। ਟਰੰਪ ਨੇ ਕਿਹਾ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਜਰਮਨੀ ਆਰਥਿਕ ਤੌਰ ਦੇ ਉੱਤੇ ਤੇ ਹੋਰ ਮਾਮਲਿਆਂ ਦੇ ਵਿਚ ਇੰਨਾ ਮਾੜਾ ਪ੍ਰਦਰਸ਼ਨ ਕਰ ਰਿਹਾ। ਦੂਸਰੇ ਪਾਸੇ ਹਿੰਦੂਆਂ ਤੇ ਸਿੱਖਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਅਮਰੀਕਾ ਦੇ ਵਿਚ ਮੰਦਰਾਂ ਤੇ ਗੁਰਦੁਆਰਿਆਂ ਦੇ ਲਈ ਬਣਾਇਆ ਜਾ ਰਿਹਾ ਨਵਾਂ ਕਾਨੂੰਨ। ਅਮਰੀਕਾ ਦੀ ਸੰਸਦ ਦੇ ਵਿਚ ਘੱਟ ਗਿਣਤੀਆਂ ਦੇ ਪੂਜਾ ਸਥਾਨਾਂ ਨੂੰ ਲੈ ਕੇ ਇਕ ਬਿੱਲ ਲਿਆਂਦਾ ਗਿਆ ਜਿਸਦਾ ਉਦੇਸ਼ ਮੰਦਰਾਂ ਤੇ ਗੁਰਦੁਆਰਿਆਂ ਸਮੇਤ ਹੋਰ ਪੂਜਾ ਸਥਾਨਾਂ ਦੀ ਸੁਰੱਖਿਆ ਕਰਨਾ ਹੈ। ਇਸ ਦੋ ਪੱਖੀ ਬਿੱਲ ਦੇ ਵਿਚ ਇਨ੍ਹਾਂ ਪੂਜਾ ਸਥਾਨਾਂ ਦੇ ਆਲੇ ਦੁਆਲੇ 100 ਫੁੱਟ ਦਾ ਜਿਹੜਾ ਬਫਰ ਜ਼ੋਨ ਬਣਾਉਣ ਦੀ ਤਜਵੀਜ਼ ਹੈ ਤੇ ਅਜਿਹੇ ਖੇਤਰਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਾਂ ਧਮਕੀ ਨੂੰ ਸੰਘੀ ਅਪਰਾਧ ਫੈਡਰਲ ਅਫੈਂਸ ਦੇ ਜਿਹੜਾ ਮੰਨਣ ਦੀ ਜਿਹੜੀ ਵਿਵਸਥਾ ਵੀ ਹੈ। ਮੰਦਰਾਂ ਗੁਰਦੁਆਰਿਆਂ ਦੀ ਸੁਰੱਖਿਆ ਨੂੰ ਲੈ ਕੇ ਬਿੱਲ ਹੈ। ਨਿਊਯਾਰਕ ਤੋਂ ਡੈਮੋਕਰੇਟਿਕ ਸੰਸਦ ਮੈਂਬਰ ਟਾਮ ਸੂਈਜ਼ੀ ਅਤੇ ਓਹਾਹੋ ਤੋਂ ਰਿਪਬਲਿਕਨ ਸੰਸਦ ਮੈਂਬਰ ਮੈਕਸ ਮਿਲਰ ਨੇ ਪੂਜਾ ਸਥਾਨਾਂ ਤੇ ਧਾਰਮਿਕ ਅਦਾਰਿਆਂ ਦੇ ਵਿਚ ਵਿਘਨ ਸੁਰੱਖਿਆ ਐਕਟ ਦੇ ਨਾਲ ਜੁੜਿਆ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਦਾ ਉਦੇਸ਼ ਕਿਸੇ ਵੀ ਪੂਜਾ ਸਥਾਨ ਦੇ 100 ਫੁੱਟ ਦੇ ਘੇਰੇ ਦੇ ਵਿਚ ਧਾਰਮਿਕ ਪੂਜਾ ਦੇ ਆਪਣੇ ਅਧਿਕਾਰ ਦੀ ਵਰਤੋਂ ਕਰ ਰਹੇ ਲੋਕਾਂ ਨੂੰ ਜਾਣਬੁੱਝ ਕੇ ਡਰਾਉਣ ਰੁਕਾਵਟ ਪਾਉਣ ਜਾਂ ਪਰੇਸ਼ਾਨ ਕਰਨ ਨੂੰ ਸੰਘੀ ਅਪਰਾਧ ਜਿਹੜਾ ਬਣਾਉਂਦਾ ਹੈ। ਚਾਹੇ ਅਜਿਹਾ ਉਨ੍ਹਾਂ ਨੂੰ ਧਮਕਾ ਕੇ ਉਨ੍ਹਾਂ ਦਾ ਰਸਤਾ ਰੋਕ ਕੇ ਜਾਂ ਪਰੇਸ਼ਾਨ ਕਰਨ ਦੇ ਉਦੇਸ਼ ਦੇ ਨਾਲ ਉਨ੍ਹਾਂ ਦੇ 8 ਫੁੱਟ ਦੇ ਘੇਰੇ ਵਿਚ ਪਹੁੰਚ ਕੇ ਹੀ ਕਿਉਂ ਨਾ ਕੀਤਾ ਗਿਆ ਹੋਵੇ। ਸੰਸਦ ਮੈਂਬਰ ਸੁਈਜੀ ਨੇ ਕਿਹਾ ਕਿ ਕਿਸੇ ਨੂੰ ਵੀ ਪਰੇਸ਼ਾਨ ਜਾਂ ਡਰਾਇਆ ਧਮਕਾਇਆ ਨਹੀਂ ਜਾਣਾ ਚਾਹੀਦਾ, ਖਾਸ ਕਰਕੇ ਜਦੋਂ ਉਹ ਆਪਣੇ ਪੂਜਾ ਸਥਾਨ ਵੱਲ ਜਾ ਰਹੇ ਹੋਣ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਸ ਡਰ ਨੂੰ ਦੂਰ ਕਰੀਏ ਤਾਂ ਜੋ ਸਾਡੇ ਵੋਟਰਾਂ ਦੀ ਰੱਖਿਆ ਹੋ ਸਕੇ। ਸੰਸਦ ਮੈਂਬਰ ਮਿਲਰ ਨੇ ਕਿਹਾ ਕਿ ਹਰ ਅਮਰੀਕੀ ਨੂੰ ਬਿਨਾਂ ਕਿਸੇ ਡਰ ਜਾਂ ਧਮਕੀ ਦੇ ਆਪਣੇ ਧਰਮ ਦਾ ਪਾਲਣ ਕਰਨ ਦਾ ਅਧਿਕਾਰ ਹੈ, ਜਦਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਡਾਇਰੈਕਟਰ ਸਵੀਮਰ ਜਿਹੜੇ ਨੇ ਸਮੀਰ ਕਾਲਰਾ ਹੁਣਾਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਵੱਖ ਵੱਖ ਜਿਹੜੀਆਂ ਸੰਸਥਾਵਾਂ ਨੇ ਇਹਦਾ ਸਮਰਥਨ ਕੀਤਾ ਹੈ। ਬਿੱਲ ਨੂੰ ਜਿਹੜਾ ਐਂਟੀ ਡਿਫੇਮੇਸ਼ਨ ਲੀਗ, ਅਮਰੀਕਨ ਜਿਊਸ਼ ਕਮੇਟੀ, ਇਸਲਾਮਿਕ ਸੁਸਾਇਟੀ ਆਫ ਨਾਰਥ ਅਮਰੀਕਾ, ਹਿੰਦੂ ਅਮਰੀਕਨ ਫਾਊਂਡੇਸ਼ਨ ਸਮੇਤ ਕਈ ਵੱਡੀਆਂ ਸੰਸਥਾਵਾਂ ਦਾ ਸਮਰਥਨ ਪ੍ਰਾਪਤ ਹੈ। ਇਸ ਤੋਂ ਇਲਾਵਾ ਯੂਨਾਈਟਿਡ ਸਿੱਖਸ ਜਿਹੜੇ ਨੇ ਉਨ੍ਹਾਂ ਨੇ ਵੀ ਇਸ ਬਿੱਲ ਦੀ ਜਿਹੜੀ ਹਮਾਇਤ ਕਰ ਦਿੱਤੀ ਹੈ। ਲੋ ਦੋਸਤੋ, ਆਖਰੀ ਖ਼ਬਰ ਹੈ ਲਾਰਡ ਬੁੱਧਾ ਦੀ। ਉਹਦੀਆਂ ਅਸਥੀਆਂ ਜਿਹੜੀਆਂ ਨੇ ਲੇਹ ਲਿਆਂਦੀਆਂ ਗਈਆਂ। ਉੱਤਰ ਪ੍ਰਦੇਸ਼ ਦੇ ਸਿਧਾਰਥ ਨਗਰ ਜ਼ਿਲ੍ਹੇ ਦੇ ਜਿਹੜੇ ਨੇ ਪਿੱਪਰ ਹਵਾ ਵਿਚ ਜਿਹੜਾ ਮਿਲੀਆਂ ਸਥਾਗਤ ਗੌਤਮ ਬੁੱਧ ਦੀਆਂ ਪਵਿੱਤਰ ਅਸਥੀਆਂ ਅੱਜ ਹਵਾਈ ਰਸਤੇ ਦੇ ਦਿੱਲੀ ਤੋਂ ਜਿਹੜਾ ਲੇਹ ਲਿਆਂਦੀਆਂ ਗਈਆਂ। ਇਸ ਦੇ ਦੌਰਾਨ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨਾਂ ਦੇ ਲਈ ਵੱਡੀ ਗਿਣਤੀ ਦੇ ਵਿਚ ਲੋਕਾਂ ਦੀ ਭੀੜ ਮੌਜੂਦ ਸੀ। ਲੇਹ ਹਵਾਈ ਅੱਡੇ ਦੇ ਉਤੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਵੱਡੇ ਸਵਾਗਤ ਸਮਾਰੋਹ ਦੇ ਦੌਰਾਨ ਅਧਿਕਾਰਤ ਤੌਰ ਦੇ ਉਤੇ ਇਨ੍ਹਾਂ ਅਸਥੀਆਂ ਨੂੰ ਹਾਸਲ ਕੀਤਾ। ਇਸ ਮੌਕੇ ਕਈ ਧਾਰਮਿਕ ਹਸਤੀਆਂ ਤੇ ਸਰਕਾਰੀ ਅਧਿਕਾਰੀ ਮੌਜੂਦ ਸਨ। ਇਸ ਦੇ ਦੌਰਾਨ ਹੀ ਰਵਾਇਤੀ ਪ੍ਰੋਗਰਾਮਾਂ ਦੇ ਨਾਲ ਨਾਲ ਕਈ ਪਵਿੱਤਰ ਰਸਮਾਂ ਵੀ ਕੀਤੀਆਂ ਗਈਆਂ। ਅਧਿਕਾਰੀਆਂ ਦੇ ਅਨੁਸਾਰ ਮਾਥੋ ਮੱਠ ਦੇ ਦਰੁਪਕਾ ਤੁਕਸੇ ਤੇ ਖੇਨਪੋ ਥਿਨ ਲਾਸ ਚੌਸਲ ਭਾਰਤੀ ਹਵਾਈ ਅੱਡੇ ਦੇ ਜਿਹੜਾ ਵਿਸ਼ੇਸ਼ ਜਹਾਜ਼ ਰਾਹੀਂ ਇਹ ਪਵਿੱਤਰ ਨਿਸ਼ਾਨੀਆਂ ਲੈ ਕੇ ਲੇਹ ਪਹੁੰਚੇ ਹੈ ਤੇ ਅਸਥੀਆਂ ਮਈ ਦੇ ਸ਼ੁਰੂਆਤੀ 2 ਹਫ਼ਤਿਆਂ ਦੇ ਵਿਚ ਆਮ ਲੋਕਾਂ ਦੇ ਦਰਸ਼ਨਾਂ ਦੇ ਲਈ ਰੱਖੀਆਂ ਕਹਿੰਦੇ ਜਾਣਗੀਆਂ। ਲਓ ਜੀ, ਇਹ ਵੀ ਕਰਨਗੇ ਹੁਣ ਦਰਸ਼ਨ, ਕੀ ਕਰੀਏ ਜੀ। ਧਰਮ ਦਾ ਮੁੱਦਾ ਹੈ, ਹਰ ਪਾਸੇ ਚੱਲਦਾ ਹੈ, ਸਿਆਸਤ ਵੀ ਚੱਲਦੀ ਹੈ ਤੇ ਨਾਲ ਧਰਮ ਵੀ ਚੱਲਦਾ ਹੈ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਸਮਾਂ ਵੀ ਆਪਣਾ ਤਕਰੀਬਨ ਪੂਰੇ ਹੋਣ ਵੱਲ ਨੂੰ ਹੀ ਹੈ ਤੇ ਅੱਜ ਆਪਾਂ ਕਹਾਣੀ ਦਾ ਵਾਅਦਾ ਕੀਤਾ ਤੇ ਲਓ ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਹਾਂ ਸਿੱਧਾ। ਤੇ ਗੱਲ ਹੈਗੀ ਹੈ ਇਹ ਸੂਬੇਦਾਰਾ ਮੈਨੂੰ ਮਾਫ਼ ਕਰੀ ਕਹਾਣੀ ਹੈ ਸਾਵਲ ਧਾਮੀ ਉਹਨਾਂ ਦੀ ਕਲਮ ਦੇ ਵਿੱਚੋਂ। ਤੇ ਲਓ ਫਿਰ ਆਪਾਂ ਇੱਕ ਅੱਧੇ ਕੁ ਮਿੰਟ ਦਾ ਬ੍ਰੇਕ ਲੈ ਕੇ ਨਾਲ ਦੀ ਨਾਲ ਹੀ ਸ਼ੁਰੂਆਤ ਕਰ ਦੇਣੀ ਇਸ ਕਹਾਣੀ ਦੀ ਤੇ ਕੱਲ੍ਹਾਂ ਫਿਰ ਆਪਾਂ ਆਖਰ ਦੇ ਵਿੱਚ ਲੈਣੇ ਆ ਕਹਾਣੀ ਸੁਣਾ ਕੇ ਜੀ।
3: Best Food Kitchen Cabinets LDD Custom Kitchen Work Custom Kitchen Cabinets Entertainment Units Fire Placement Vanities
4: Washington Freight Service Seattle ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। Washington Freight Service Contact Number Paul Sandhu 253-266-6924 Gary Talibal 206-354-4060 Office 206-575-6257 15th South Grady Way Suite 436 Renton Washington 98057 WashingtonFreightService.com
1: ਜੀ ਦੋਸਤੋ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਤੇ ਦੁਆਬਾ ਰੇਡ ਦਮਾਂ ਚ ਤੇ ਆਖਰੀ ਸਮੇਂ ਵੱਲ ਨੂੰ ਆਪਾਂ ਵੱਧ ਰਹੇ ਹਾਂ ਤੇ ਆਖਰ ਦੇ ਵਿਚ ਅੱਜ ਕਹਾਣੀ ਦੀ ਸਾਂਝ ਤੁਹਾਡੇ ਨਾਲ ਪਹੁੰਚ ਜਾ ਰਹੇ ਹਾਂ ਤੇ ਉਮੀਦ ਕਰਦੇ ਹਾਂ ਬੜੇ ਸਮੇਂ ਬਾਅਦ, ਚਲੋ ਕੁਝ ਹਫ਼ਤਿਆਂ ਬਾਅਦ ਸਬੱਬ ਬਣਦਾ, ਜਦੋਂ ਵੀ ਬਣਦਾ ਮੌਕਾ ਨਹੀਂ ਖੁੱਜਣ ਦੇਣ ਦੀ ਕੋਸ਼ਿਸ਼ ਹੁੰਦੀ ਹੈ ਤੇ ਅੱਜ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਸੂਬੇਦਾਰਾ ਮੈਨੂੰ ਮਾਫ਼ ਕਰੀ। ਇਹ ਕਹਾਣੀ ਦੇ ਰਚੇਤਾ ਨੇ ਸਾਵਲ ਧਾਮੀ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਦੁਆਬਾ ਰੇਡੀਓ ਮੰਚ ਤੇ ਫਿਲਮ ਸਟੂਡੀਓ ਤੋਂ ਇਹ ਕਹਾਣੀ ਦਾ ਆਨੰਦ ਮਾਣਦੇ ਹਾਂ। ਕੀ ਕਹਿੰਦੀ ਹੈ ਇਹ ਕਹਾਣੀ?

ਇਸ ਕਹਾਣੀ ਨੇ ਲਾਹੌਰ ਜਾ ਕੇ ਮੁਕੰਮਲ ਹੋਣਾ ਸੀ। ਇਹ ਕਹਾਣੀ ਹੈ ਬੀਬੀ ਸਵਰਨ ਕੌਰ ਦੀ। ਉਹਦੀ ਧੀ ਛਿੰਦੋ ਨੂੰ ਮੈਂ ਆਪਣੇ ਪਿੰਡ ਦੀਆਂ ਗਲੀਆਂ ਦੇ ਵਿੱਚ ਸ਼ੁਦੈਣਾ ਵਾਂਗ ਘੁੰਮਦੀ ਵੇਖਿਆ। ਛਿੰਦੋ ਸਾਡੇ ਪਿੰਡ ਦੀ ਧੀ ਸੀ। ਉਹ ਵਿਆਹੀ ਹੋਈ ਸੀ, ਉਹਦੇ ਬੱਚੇ ਸਨ। ਕਦੇ ਉਹ ਸਹੁਰਿਆਂ ਤੇ ਤੁਰ ਜਾਂਦੀ ਤੇ ਕਦੇ ਪੇਕੇ ਪਿੰਡ ਮੁੜ ਆਉਂਦੀ। ਬਾਪੂ ਵਾਲੇ ਘਰ ਦੇ ਬੂਹੇ ਖੋਲ੍ਹ ਲੈਂਦੀ ਤੇ ਉਹਦੇ ਬਾਪੂ ਦਾ ਨਾਂ ਸੂਬੇਦਾਰ ਮੇਜਰ ਸਿੰਘ ਸੀ। ਉਹ ਸਵਰਨ ਕੌਰ ਦੇ ਪਾਕਿਸਤਾਨ ਤੁਰ ਜਾਣ ਤੋਂ ਛੇਤੀ ਬਾਅਦ ਇੰਗਲੈਂਡ ਚਲਾ ਗਿਆ ਸੀ, ਆਪਣੇ ਧੀ ਪੁੱਤ ਭਰਾ ਦੇ ਕੋਲ ਛੱਡ ਕੇ। ਫਿਰ ਉਹ 12-13 ਵਰ੍ਹਿਆਂ ਦੇ ਬਾਅਦ ਪਰਤਿਆ ਸੀ ਬਾਪੂ।

ਵਕਤ ਬੀਤਦਾ ਗਿਆ, ਮੈਂ ਵੱਡਾ ਹੁੰਦਾ ਗਿਆ ਤੇ ਮੇਰੀ ਮਾਂ ਵੰਗ ਛਿੰਦੋ ਭੂਆ ਵੀ ਬੁੱਢੀ ਹੁੰਦੀ ਗਈ। ਇੱਕ ਵਾਰ ਉਹ ਤੇਜ ਕਦਮ ਦੇ ਨਾਲ ਨਾਲ ਕਦਮਾਂ ਦੇ ਵਿੱਚ ਸਾਡੇ ਘਰ ਆ ਗਈ। ਭਾਬੀ ਨੀ ਭਾਬੀ, ਮੇਰਾ ਭਾਪਾ ਵੀ ਮਰ ਗਿਆ, ਇਹ ਆਖ ਉਹ ਖਿੜ ਖੜਾ ਕੇ ਹੱਸ ਪਈ। ਨੀ ਸ਼ੁਦੈਣੇ, ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ, ਮਾਂ ਨੇ ਉਹਨੂੰ ਮਿੱਠਾ ਜਿਹਾ ਝਿੜਕਿਆ ਵੀ। ਲੈ ਭਾਬੀ, ਹੁਣ ਮੇਰੇ ਭਰਾ ਨੇ ਭਾਪੇ ਦੇ ਫੁੱਲ ਲੈ ਕੇ ਆਉਣਾ। ਗੱਲ ਮੁਕਾਉਂਦਿਆਂ ਹੀ ਉਹ ਫਿਰ ਹੱਸ ਪਈ। ਮੈਂ ਥੋੜਾ ਵੱਡਾ ਹੋਇਆ ਤਾਂ ਬਜ਼ੁਰਗਾਂ ਦੇ ਕੋਲੋਂ ਛਿੰਦੋ ਦੀ ਮਾਂ ਦੀ ਕਹਾਣੀ ਸੁਣੀ। ਉਸਦਾ ਪਿੰਡ ਮੈਲੀ ਸੀ। ਇਹ ਪਿੰਡ ਮਹਿਲਪੁਰ ਤੋਂ ਚੜ੍ਹਦੇ ਪਾਸੇ ਨਿੱਕੀਆਂ ਨਿੱਕੀਆਂ ਪਹਾੜੀਆਂ ਦੇ ਪੈਰਾਂ ਦੇ ਵਿੱਚ ਵਸਿਆ ਹੋਇਆ। 47 ਦੇ ਵਿੱਚ ਇਸ ਪਿੰਡ ਦੇ ਵੀ ਜਿਹੜਾ ਹਮਲਾ ਹੋਇਆ ਸੀ। ਛਿੰਦੋ ਦੀ ਮਾਂ ਆਪਣੇ ਪਿਓ ਨੂੰ ਬਚਾਉਂਦੀ ਫੱਟੜ ਹੋ ਗਈ ਤੇ ਉਹ ਬਹੁਤ ਸੋਹਣੀ ਸੀ, ਧਾੜ ਵੀ ਉਹਨੂੰ ਚੁੱਕ ਕੇ ਲੈ ਗਏ ਸਨ। ਸਾਡੇ ਪਿੰਡ ਦੇ ਸੂਬੇਦਾਰ ਮੇਜਰ ਸਿੰਘ ਨੇ ਦੂਜੀ ਵੱਡੀ ਜੰਗ ਤੋਂ ਮੁੜ ਕੇ ਜਿਹੜਾ ਵਰਲਡ ਵਾਰ 2 ਤੋਂ ਬਾਅਦ ਬਲਦ ਖਰੀਦ ਲਏ ਤੇ ਖੇਤੀ ਕਰਨ ਲੱਗ ਪਿਆ। ਜੰਗ ਦੇ 6 ਵਰਿਆਂ ਨੇ ਉਹਨੂੰ ਵਿਆਹ ਦੀ ਉਮਰੋਂ ਟਪਾ ਦਿੱਤਾ ਸੀ। ਉਹਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਵਿਆਹ ਹੋ ਹੀ ਜਾਵੇ, ਪਰ ਉਹਨੂੰ ਕੋਈ ਪੁੰਨ ਦਾ ਸਾਕ ਨਹੀਂ ਸੀ ਲੱਭਿਆ। 47 ਤੱਕ ਪਹੁੰਚਦਿਆਂ ਉਹ ਨਿਰਾਸ਼ ਹੋ ਚੁੱਕਾ ਸੀ। ਵੱਢ ਉੱਕ ਸ਼ੁਰੂ ਹੋਈ, ਜਾਣੀ ਕਿ ਵੱਢ ਟੁੱਕ ਸ਼ੁਰੂ ਹੋ ਗਈ ਤੇ ਬਦਮਾਸ਼ਾਂ ਨੇ ਸੂਬੇਦਾਰ ਤੱਕ ਵੀ ਪਹੁੰਚ ਕੀਤੀ। ਉਹਨਾਂ ਨੂੰ ਪੱਕੇ ਨਿਸ਼ਾਨੇਬਾਜ਼ ਚਾਹੀਦੇ ਸਨ। ਇੱਕ ਬਦਮਾਸ਼ ਨੇ ਉਹਨੂੰ ਆਖਿਆ ਸੀ, ਚੱਲੋ ਸੂਬੇਦਾਰਾ, ਤੂੰ ਵੀ ਮਨ ਮਰਜ਼ੀ ਦੀ ਕੁੜੀ ਧੂ ਲਿਆ ਕਰੀ। ਜੰਗ ਦੇ ਦੌਰਾਨ ਮੌਤ ਦਾ ਜਿਹੜਾ ਨੰਗਾ ਨਾਚ ਵੇਖ ਕੇ ਸੂਬੇਦਾਰ ਦਾ ਦਿਲ ਦਰਦ ਦੇ ਨਾਲ ਭਰ ਚੁੱਕਿਆ ਸੀ। ਉਹ ਘਰ ਤਾਂ ਵਸਾਉਣਾ ਚਾਹੁੰਦਾ ਸੀ, ਪਰ ਕਿਸੇ ਤੇ ਜ਼ੁਲਮ ਨਹੀਂ ਸੀ ਕਰਨਾ ਚਾਹੁੰਦਾ। ਉਹਨੇ ਕੋਰੀ ਨਾ ਕਰ ਦਿੱਤੀ। ਹੌਲੀ ਹੌਲੀ ਮੁਸਲਮਾਨਾਂ ਦੇ ਕੈਂਪ ਖਾਲੀ ਹੋ ਗਏ। ਉਧਾਲੀਆਂ ਔਰਤਾਂ ਜੋ ਬਹੁਤੀਆਂ ਛੜਿਆਂ ਨੇ ਘਰੀ ਵਸਾ ਲਈਆਂ ਸਨ। ਕੁਝ ਔਰਤਾਂ ਅਜਿਹੀਆਂ ਵੀ ਸੀ ਜੋ ਇੱਕ ਤੋਂ ਦੂਜੀ ਥਾਂ ਵਿਕਦੀਆਂ ਰਹਿੰਦੀਆਂ ਸਨ। ਛਿੰਦੋ ਦੀ ਮਾਂ ਵੀ ਅਜਿਹੀ ਔਰਤ ਚੋਂ ਇੱਕ ਸੀ। ਕੋਈ 5 ਮਹੀਨੇ ਬਾਅਦ ਸੂਬੇਦਾਰ ਨੇ ਬਣਦੀ ਕੀਮਤ ਤਾਰ ਕੇ ਉਹਨੂੰ ਆਪਣੀ ਪਤਨੀ ਬਣਾ ਲਿਆ ਸੀ। ਉਹਦਾ ਅਸਲ ਨਾਂ ਕੋਈ ਨਹੀਂ ਸੀ ਜਾਣਦਾ ਹੁਣ ਵੀ ਕੌਣ ਹੈ ਇਹ। ਸੂਬੇਦਾਰ ਨੇ ਉਹਨਾਂ ਦਾ ਉਹਦਾ ਨਾਂ ਜਿਹੜਾ ਸੀ ਸਵਰਨ ਕੌਰ ਰੱਖ ਲਿਆ ਸੀ। ਦਿਨ ਗੁਜ਼ਰਦੇ ਗਏ, ਸੂਬੇਦਾਰ ਦੀ ਸ਼ਰਾਫਤ ਨੇ ਸਵਰਨ ਕੌਰ ਦਾ ਦਿਲ ਜਿੱਤ ਲਿਆ। ਪਹਿਲਾਂ ਛਿੰਦੋ ਦਾ ਜਨਮ ਹੋਇਆ ਤੇ 1.5 ਵਰੇ ਬਾਅਦ ਜਸਵੀਰ ਦਾ। ਸੂਬੇਦਾਰ ਮਿਹਨਤੀ ਬੰਦਾ ਸੀ। ਸਵਰਨ ਕੌਰ ਪਤੀ ਦੇ ਨਾਲ ਹਰ ਕੰਮ ਦੇ ਵਿੱਚ ਹੱਥ ਜਿਹੜਾ ਵਟਾਉਂਦੀ ਸੀ। ਨਿੱਕੇ ਜਿਹੇ ਵਿਹੜੇ ਦੇ ਵਿੱਚੋਂ ਉੱਠਦਿਆਂ ਹੋਇਆਂ ਬੱਚਿਆਂ ਦੀਆਂ ਕਿਲਕਾਰੀਆਂ ਸੂਬੇਦਾਰ ਦਾ ਮਨ ਜਿਹੜਾ ਸੀ ਮੋਹ ਲੈਂਦੀਆਂ, ਖੁਸ਼ੀ ਦੇ ਨਾਲ ਜਿਹੜਾ ਭਰ ਦਿੰਦੀਆਂ। ਇੱਕ ਦੁਪਹਿਰ ਦੀ ਗੱਲ ਹੈ, ਸੂਬੇਦਾਰ ਖੇਤਾਂ ਦੇ ਵੱਲ ਗਿਆ ਹੋਇਆ। ਦਰਵਾਜ਼ੇ ਦੇ ਉੱਤੇ ਦਸਤਕ ਹੁੰਦੀ ਹੈ। ਸਵਰਨ ਕੌਰ ਨੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਗਲ ਦੇ ਵਿੱਚ ਝੋਲੀ ਪਾਈ ਉਹਦੀ ਮਾਂ ਸਾਹਮਣੇ ਖੜੀ ਸੀ। ਉਹਨੇ ਮਾਂ ਨੂੰ ਕਲਾਵੇ ਦੇ ਵਿੱਚ ਲਿਆ। ਸਵਰਨ ਕੌਰ ਦੇ ਮੂੰਹ ਦੇ ਉੱਤੇ ਹੱਥ ਰੱਖਦਿਆਂ ਉਹਦੀ ਮਾਂ ਧੀਮੀ ਆਵਾਜ਼ ਦੇ ਵਿੱਚ ਬੋਲੀ, ਚੁੱਪ ਕਰ ਨਿਕਰਮੀਏ, ਚੁੱਪ ਕਰ, ਰੋਏਗੀ ਤਾਂ ਇੱਥੇ ਜੋਗੀ ਰਹਿ ਜਾਏਗੀ। ਫਿਰ ਤੇਰਾ ਪਿਓ ਮਾਰਿਆ ਗਿਆ, ਬਾਕੀ ਟੱਬਰ ਸਹੀ ਸਲਾਮਤ ਉਧਰ ਪਹੁੰਚ ਗਿਆ, ਜਾਣੀ ਕਿ ਸਰਹੱਦੋਂ ਪਾਰ ਪਾਕਿਸਤਾਨ ਵਾਲੇ ਪਾਸੇ। ਮੈਂ ਮੰਗਤੀ ਬਣ ਕੇ ਕਈ ਮਹੀਨਿਆਂ ਤੋਂ ਤੈਨੂੰ ਪਿੰਡ ਪਿੰਡ ਜਿਹੜਾ ਲੱਭਦੀ ਪਈ ਹਾਂ। ਮੈਂ ਤੈਨੂੰ ਲੈਣ ਵਾਸਤੇ ਛੇਤੀ ਆਊਂਗੀ, ਮੇਰੇ ਬਾਰੇ ਕਿਸੇ ਦੇ ਨਾਲ ਗੱਲ ਨਾ ਕਰੀ। ਸਵਰਨ ਕੌਰ ਨੇ ਮਾਂ ਦਾ ਹੱਥ ਜਿਹੜਾ ਫੜ ਕੇ ਉਹਨੂੰ ਵਿਹੜੇ ਦੇ ਵੱਲ ਜਿਹੜਾ ਖਿੱਚ ਲਿਆ। ਉਹ ਮਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਟੱਬਰ ਦੇ ਨਾਲ ਉਹ ਵਿਛੜ ਕੇ ਉਹਨੇ ਕਿਹੜੇ ਕਿਹੜੇ ਦੁੱਖ ਹੰਢਾਏ ਨੇ, ਸੂਬੇਦਾਰ ਕਿੰਨਾ ਚੰਗਾ ਬੰਦਾ ਹੈ। ਉਹਦੀ ਮਾਂ ਨੇ ਝਟਕੇ ਦੇ ਨਾਲ ਹੱਥ ਛੁਡਾਇਆ ਤੇ ਅਗਾਂਹ ਤੁਰ ਗਈ। ਮਾਂ ਦੇ ਨਾਲ ਹੋਈ ਮੁਲਾਕਾਤ ਨੇ ਉਹਨੂੰ ਗੁਆਚੇ ਰਿਸ਼ਤਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਸੀ। ਅੱਬਾ ਦੀ ਮੌਤ ਦੀ ਖ਼ਬਰ ਨੇ ਉਹਨੂੰ ਉਦਾਸ ਕਰ ਦਿੱਤਾ। ਖੁਸ਼ੀ ਇਸ ਗੱਲ ਦੀ ਸੀ ਕਿ ਉਹਦਾ ਬਾਕੀ ਸਾਰਾ ਖਾਨਦਾਨ ਬਚ ਨਿਕਲਿਆ ਸੀ ਤੇ ਉਹ ਕਈ ਦਿਨ ਜਿਹੜੀ ਸੀ ਕਸ਼ਮਾਕਸ਼ ਦੇ ਵਿੱਚ ਰਹੀ ਸੀ। ਇੱਧਰ ਸੂਬੇਦਾਰ ਤੇ ਬੱਚੇ ਸਨ ਤੇ ਉੱਧਰ ਪੂਰਾ ਖਾਨਦਾਨ ਸੀ। ਆਖਰ ਉਹਨੇ ਫੈਸਲਾ ਕੀਤਾ ਕਿ ਉਹ ਸੂਬੇਦਾਰ ਦੇ ਨਾਲ ਕੋਈ ਗੱਲ ਨਹੀਂ ਕਰੇਗੀ ਇਹਦੇ ਬਾਰੇ। ਸਵਰਨ ਕੌਰ ਨੂੰ ਇਸ ਗੱਲ ਦਾ ਪਤਾ ਸੀ ਕਿ ਪਾਕਿਸਤਾਨੋਂ ਟਰੱਕ ਆਉਂਦੇ ਨੇ ਜੋ ਇੱਧਰ ਰਹਿ ਗਈਆਂ ਜਿਹੜੀਆਂ ਮੁਸਲਮਾਨ ਔਰਤਾਂ ਨੂੰ ਲੈ ਜਾਂਦੇ ਨੇ ਤੇ ਕੋਈ 1.5 ਸਾਲ ਪਹਿਲਾਂ ਇਸ

ਪਿੰਡ ਦੇ ਵਿਚ ਵੀ ਇਕ ਟਰੱਕ ਆਇਆ ਸੀ। ਉਸ ਦਿਨ ਸੂਬੇਦਾਰ ਨੇ ਸਵਰਨ ਕੌਰ ਨੂੰ ਕਿਸੇ ਸ਼ਰੀਕ ਦੇ ਘਰ ਲੁਕੋ ਦਿੱਤਾ ਸੀ। ਦਿਨ ਬੀਤਦੇ ਗਏ, ਲੈਂਦੇ ਵੱਲੋਂ ਕੋਈ ਟਰੱਕ ਨਾ ਆਇਆ। ਦਰਅਸਲ ਉਹਦੀ ਮਾਂ ਮੰਗਦੀ ਪਿੰਦੀ ਕਈ ਦਿਨਾਂ ਬਾਅਦ ਲਾਹੌਰ ਪਹੁੰਚੀ ਸੀ। ਲਾਹੌਰ ਤੋਂ ਲਾਇਲਪੁਰ ਦੇ ਚੱਕ ਫਰਾਲੇ ਦੇ ਵਿਚ ਪਹੁੰਚੀ। ਸਵਰਨ ਕੌਰ ਦਾ ਭਰਾ ਤੇ ਮਾਮੇ ਡਿਸਕੋਟ ਥਾਣੇ ਗਏ ਤੇ ਉਹਨਾਂ ਨੂੰ ਜਿਹੜਾ ਸੀ ਗੁਆਚੀ ਔਰਤ ਦੀ ਸਾਰੀ ਕਹਾਣੀ ਜਾਂ ਸੁਣਾਈ ਸੀ। ਉੱਥੇ ਜਿਸ ਸਵੇਰ ਸਿਪਾਹੀਆਂ ਵਾਲੇ ਟਰੱਕ ਨੇ ਛਾਪਾ ਮਾਰਿਆ ਤਾਂ ਸੂਬੇਦਾਰ ਘਰ ਅੰਦਰ ਹੀ ਸੀ। ਉਹ ਮਾਣ ਜਿਹੇ ਦੇ ਵਿਚ ਬੋਲਿਆ ਸੀ, ਮੈਂ ਇਹਦੇ ਉੱਤੇ ਕੋਈ ਜ਼ੁਲਮ ਨਹੀਂ ਕੀਤਾ, ਤੁਸੀਂ ਇਹਦੀ ਮਰਜ਼ੀ ਆਪਣੀ ਜਿਹੜੀ ਪੁੱਛ ਲਵੋ, ਇਹਦੇ ਤੋਂ ਪੁੱਛ ਲਓ, ਇਹਦੀ ਮਰਜ਼ੀ ਬਗੈਰ ਤੁਸੀਂ ਇਹਨੂੰ ਲਿਜਾ ਨਹੀਂ ਸਕਦੇ। ਭਰਾ ਨੇ ਭੈਣ ਦੇ ਕੋਲੋਂ ਮਰਜ਼ੀ ਪੁੱਛੀ ਤਾਂ ਉਹ ਭੁੱਲ ਗਈ ਕਿ ਉਹ ਹੁਣ ਸਵਰਨ ਕੌਰ ਹੈ, ਉਹਦਾ ਪਤੀ ਹੈ, ਦੋ ਬੱਚੇ ਨੇ। ਸਵਰਨ ਕੌਰ ਦੇ ਅੰਦਰ ਬੈਠੀ ਮੁਸਲਿਮ ਔਰਤ ਨੇ ਪਾਕਿਸਤਾਨ ਜਾਣ ਦੇ ਲਈ ਹੁੰਗਾਰਾ ਭਰ ਦਿੱਤਾ। ਸੂਬੇਦਾਰ ਦਾ ਸਿਰ ਚਕਰਾ ਗਿਆ, ਉਹ ਡਿੱਗ ਜਾਂਦਾ ਜੇ ਕੰਧ ਦਾ ਸਹਾਰਾ ਨਾ ਲੈਂਦਾ ਤਾਂ। ਸਵਰਨ ਕੁਰੇ, ਕੋਈ ਖਿਆਲ ਕਰ ਸਾਡਾ, ਲੰਮਾ ਹੋਕਾ ਭਰਦਿਆਂ ਉਹਨੇ ਤਰਲਾ ਜਿਹਾ ਕੀਤਾ। ਸਵਰਨ ਕੌਰ ਨੇ ਧਾ ਮਾਰਦਿਆਂ ਬੱਚਿਆਂ ਨੂੰ ਚੁੰਮਿਆ, ਸੂਬੇਦਾਰ ਦੇ ਵੱਲ ਤਰਸਾਈਆਂ ਤੇ ਉਦਾਸ ਅੱਖਾਂ ਦੇ ਨਾਲ ਵੇਖਦਿਆਂ ਹੱਥ ਜੋੜੇ ਤੇ ਤੁਰ ਗਈ। ਦਰ ਲੰਘਦਿਆਂ ਉਹਨੇ ਲੇਰ ਮਾਰੀ ਤੇ ਫਿਰ ਡੁਸਕਦੀ ਹੋਈ ਟਰੱਕ ਦੇ ਵਿੱਚ ਜਾ ਬੈਠੀ। ਪੌਣੀ ਸਦੀ ਗੁਜ਼ਰ ਗਈ, ਸਵਰਨ ਕੌਰ ਦੇ ਬਾਰੇ ਕਿਸੇ ਨੂੰ ਕੁਝ ਪਤਾ ਨਾ ਲੱਗਿਆ। 15 ਤੋਂ 19 ਮਾਰਚ 2022 ਤੱਕ ਵਰਲਡ ਪੰਜਾਬੀ ਕਾਂਗਰਸ ਦੇ ਵੱਲੋਂ ਅੰਤਰਰਾਸ਼ਟਰੀ ਸਾਹਿਤ ਅਤੇ ਅਮਨ ਕਾਨਫਰੰਸ ਦੇ ਵਿਚ ਮੈਨੂੰ ਵੀ ਲਾਹੌਰ ਜਾਣ ਦਾ ਮੌਕਾ ਮਿਲ ਗਿਆ। ਉੱਥੇ ਮੈਂ ਪੰਜਾਬੀ ਦੇ ਸ਼ਾਇਰ ਅਫਜ਼ਲ ਸਾਹਿਰ ਹੁਣਾਂ ਨੂੰ ਮਿਲਿਆ ਤੇ ਗੱਲਾਂ ਚੱਲੀਆਂ ਤਾਂ 47 ਤੱਕ ਪਹੁੰਚ ਗਈਆਂ। ਸਾਹਿਰ ਦੇ ਜਿਹੜੇ ਸੀ ਦਾਦਕੇ ਚੱਬੇਵਾਲ ਤੇ ਨਾਨਕੇ ਸ਼ਾਮ 84 ਦੇ ਕੋਲ ਜੰਡੀ ਪਿੰਡ ਦੇ ਤੋਂ ਗਏ ਨੇ। ਇਹ ਦੋਵੇਂ ਪਿੰਡ ਜਿਹੜੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਚ ਪੈਂਦੇ ਨੇ। ਮੈਲੀ ਪਿੰਡ ਦਾ ਜਿਹੜਾ ਜ਼ਿਕਰ ਹੋਇਆ ਉਹ ਵਿਲਕ ਕੇ ਬੋਲਿਆ, ਉਥੋਂ ਸਾਡੀ ਇੱਕ ਰਿਸ਼ਤੇਦਾਰ ਉਧਾਰ ਲਈ ਗਈ ਸੀ, ਕਿਸੇ ਸੂਬੇਦਾਰ ਨੇ ਉਹ ਸਿੰਗੜੀ ਪਿੰਡ ਦੇ ਵਿਚ ਵਸਾ ਲਈ ਸੀ, ਫਿਰ ਸਾਡੇ ਬਜ਼ੁਰਗ ਉਹਨੂੰ ਇੱਧਰ ਲੈ ਆਏ ਤੇ ਬੱਚੇ ਵਿਚਾਰੀ ਦੇ ਉਧਰ ਹੀ ਰਹਿ ਗਏ। ਮੈਂ ਸਮਝ ਗਿਆ ਕਿ ਉਹ ਛਿੰਦੋ ਦੀ ਮਾਂ ਦੀ ਗੱਲ ਕਰ ਰਿਹਾ ਹੈ, ਉਹਦਾ ਇੱਧਰ ਵੀ ਵਿਆਹ ਹੋਇਆ ਹੈ। ਮੈਂ ਸਵਾਲ ਕੀਤਾ ਕਿ ਉਹ ਵਿਆਹੀ ਗਈ ਇੱਥੇ ਵੀ? ਕਹਿੰਦਾ ਨਾ ਓਏ ਰੱਬ ਦਿਆ ਬੰਦਿਆ, ਨਾ ਨਾ ਨਾ ਨਾ, ਇਸ ਨਿਕਰਮੀ ਦਾ ਜਿਹੜਾ ਵਿਆਹ ਕੀ ਹੋਣਾ ਸੀ? ਸੁਣਿਆ ਕਿ ਉਹ 4 ਮਹੀਨਿਆਂ ਬਾਅਦ ਮਰ ਗਈ ਸੀ, ਨਿਆਣਿਆਂ ਨੂੰ ਯਾਦ ਕਰ ਕਰਕੇ ਰੋਂਦੀ ਰਹੀ ਸੀ। ਸਭ ਦੇ ਨਾਲੋਂ ਵੱਡਾ ਝੋਰਾ ਉਹਨੂੰ ਇਹ ਸੀ ਕਿ ਉਹਨੇ ਸੂਬੇਦਾਰ ਦੇ ਨਾਲ ਧੋਖਾ ਕੀਤਾ ਹੈ। ਉਹਦਾ ਅਸਲ ਨਾਂ ਕੀ ਸੀ ਫਿਰ? ਮੈਂ ਆਖਰੀ ਸਵਾਲ ਪੁੱਛਿਆ ਸੀ। ਨਾ ਤਾਂ ਉਹਦਾ ਕਰਮੀ ਸੀ, ਪਰ ਅੱਜ ਵੀ ਅਸੀਂ ਉਹਦਾ ਜ਼ਿਕਰ ਨਿਕਰਮੀ ਕਹਿ ਕੇ ਹੀ ਕਰਦੇ ਹਾਂ। 47 ਨੇ ਉਹਨੂੰ ਕਰਮੀ ਤੋਂ ਨਿਕਰਮੀ ਬਣਾ ਕੇ ਰੱਖ ਦਿੱਤਾ ਸੀ ਨਾ। ਜਦੋਂ ਉਹਨੇ ਦਮ ਤੋੜਿਆ ਤਾਂ ਮੇਰੀ ਮਾਂ ਉਹਦੇ ਕੋਲ ਸੀ। ਉਸ ਵਿਚਾਰੀ ਦੇ ਆਖਰੀ ਬੋਲ ਸਨ, ਸੂਬੇਦਾਰਾ ਮੈਨੂੰ ਮਾਫ ਕਰੀ। ਅਫਸਰ ਸਾਹਿਰ ਨੇ ਗੱਲ ਮੁਕਾਉਂਦਿਆਂ ਹੋਇਆ ਲੰਮਾ ਹੋਕਾ ਭਰ ਲਿਆ ਸੀ। ਜੀ ਦੋਸਤੋ, ਇਹ ਹੈ ਜੀ ਦਾਸਤਾਂ ਸਾਵਲ ਧਾਮੀ ਜੀ ਦੀ ਕਲਮ ਦੇ ਵਿੱਚੋਂ ਪੰਜਾਬੀ ਕਹਾਣੀ, ਸੂਬੇਦਾਰਾ ਮੈਨੂੰ ਮਾਫ ਕਰੀ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਕਾਫੀ ਇਮੋਸ਼ਨਲ ਕਰ ਜਾਂਦੀਆਂ ਜੀ ਕਹਾਣੀਆਂ। ਅਸਲੀਅਤ ਦੇ ਲਾਗੇ ਆਪਣੇ ਆਲੇ ਦੁਆਲੇ ਪਿੰਡਾਂ ਦਾ ਜਦੋਂ ਜ਼ਿਕਰ ਹੁੰਦਾ ਹੈ, ਇਹੋ ਜਿਹੇ ਵਰਤਾਰੇ ਜਿਹੜੇ ਨੇ ਵਾਪਰੇ ਨੇ, ਹਰ ਪਾਸੇ ਵਾਪਰੇ ਨੇ। ਇਹਨਾਂ ਚੀਜ਼ਾਂ ਦੇ ਵਿੱਚੋਂ ਖੱਟਿਆ ਆਮ ਜਨਤਾ ਨੇ ਕੁਝ ਨਹੀਂ, ਤੇ ਰਿਸ਼ਤੇਦਾਰਾਂ ਦੇ ਵਿੱਚ ਪਾੜੇ ਪਏ ਹੈ, ਰਿਸ਼ਤਿਆਂ ਦੇ ਵਿੱਚ ਪਰਿਵਾਰ ਪਾਟੇ ਹੈ, ਸਰਹੱਦਾਂ ਬਣ ਗਈਆਂ, ਤੇ ਇੱਕ ਦੂਸਰੇ ਦੇ ਜ਼ਿਹਨ ਦੇ ਵਿੱਚ ਜਾਂ ਕਹਿ ਲਓ ਦਿਲਾਂ ਦੇ ਵਿੱਚ ਨਫ਼ਰਤਾਂ ਨੇ ਜਿਹੜਾ ਸੀ ਬੀਜ ਬੋਲਤਾ, ਤੇ ਅੱਜ ਉਹੀ ਹੱਥਾਂ ਸਰਹੱਦਾਂ ਦੇ ਉੱਤੇ ਇੱਕ ਦੂਸਰੇ ਨੂੰ ਮਿਲਣ ਦੇ ਲਈ ਜਿਹੜਾ ਤੜਫਦੇ ਹੈ। ਇਹ 1947 ਦਾ ਵਾਕਿਆ, ਸੂਬੇਦਾਰਾ ਮੈਨੂੰ ਮਾਫ਼ ਕਰੀ, ਸਾਵਲ ਧਾਮੀ ਜੀ ਦੀ ਕਲਮ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਉਮੀਦ ਕਰਦੇ ਹਾਂ ਕਹਾਣੀ ਚੰਗੀ ਲੱਗੀ ਹੋਏਗੀ।
ਤੇ ਸਟੂਡੀਓ ਦਾ ਨੰਬਰ +358 44 976 1968 ਹੈ ਤੇ ਫਿਰ ਤੁਹਾਡੇ ਸੁਨੇਹੇ ਲੈ ਕੇ ਇਸ ਤੋਂ ਹੀ ਆਪਾਂ ਇੱਥੇ ਹੀ ਫਿਰ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ 2-4 ਮਿੰਟ ਜਿੰਨਾ ਚਿਰ ਮੈਂ ਤੁਹਾਡੇ ਸੁਨੇਹਾਂ ਦੀ ਸਾਂਝ ਪਾਉਣਾ ਉਸ ਸਮੇਂ ਤੱਕ ਤੁਹਾਡੀ ਉਡੀਕ ਰਹੇਗੀ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਜੀ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ ਤੇ ਸੁਨੇਹੇ ਤਕਰੀਬਨ ਸਾਂਝੇ ਕੀਤੇ ਵੀ ਸੀ ਪਹਿਲਾਂ ਤੇ ਦਵਿੰਦਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਔਲਖ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਪਿਆਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਔਜਲਾ ਸਾਹਿਬ ਨੇ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਤੇ ਬਲਰਾਜ ਸਿੰਘ ਸੰਧੂ ਅੰਕਲ ਜੀ ਕਹਿੰਦੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ ਉਹ ਫੈਕਟਰੀ ਦਾ ਜ਼ਿਕਰ ਕੀਤਾ ਸੀ ਬਹੁਤ ਬਹੁਤ ਸ਼ੁਕਰੀਆ ਤੇ ਇਸੇ ਤਰ੍ਹਾਂ ਸਾਂਝਾ ਕੀਤਾ ਸੀ ਪਹਿਲਾਂ ਵੀ ਤੇ ਰਜਿੰਦਰ ਕੁਮਾਰ ਜੀੜਾ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ ਮੁਕੱਦਰ ਜੀ ਯੂ ਆਰ ਰਾਈਟ ਕਹਿੰਦੇ ਜੀ ਤੇ ਜੀ ਜੀਰਾ ਸਾਹਿਬ ਸ਼ੁਕਰੀਆ ਜੀ ਕਹਿੰਦੇ ਮੁਕੱਦਰ ਜੀ ਲਓ ਦੋਸਤੋ ਇਹ ਸੀ ਜੀ ਜੋ ਸੁਨੇਹੇ ਮੈਨੂੰ ਦਿਖ ਰਹੇ ਨੇ ਤੇ ਬਾਕੀ ਬਾਅਦ ਦੇ ਵਿੱਚ ਵੀ ਮੈਂ ਝਾਤ ਮਾਰ ਲੈਂਦਾ ਹੁੰਦਾ ਤੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਨਹੀਂ ਚੰਗਾ ਲੱਗਿਆ ਤਾਂ ਵੀ ਭਾਈ ਦੱਸ ਦਿਆ ਕਰੋ ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਵੇਗੀ ਤੇ ਕੱਲ੍ਹ ਨੂੰ ਮਜ਼ਦੂਰ ਦਿਵਸ ਲੇਬਰ ਡੇ ਇਹਨਾਂ ਮੁਲਕਾਂ 'ਚ ਮਨਾਇਆ ਜਾ ਰਿਹਾ ਸਾਰੇ ਅਦਾਰਿਆਂ ਦੇ ਵਿੱਚ ਤਕਰੀਬਨ ਛੁੱਟੀ ਹੈ ਤੇ ਸਟੋਰ ਵਗੈਰਾ ਜ਼ਰੂਰ ਮਾੜੇ ਮੋਟੇ ਖੁੱਲ੍ਹੇ ਹੋਣਗੇ ਖਾਣ ਪੀਣ ਦਾ ਜਿਹੜਾ ਤੇ ਬਾਕੀ ਸਾਰਾ ਕੁਝ ਓਫੀਸ਼ਲੀ ਤੌਰ ਦੇ ਉੱਤੇ ਸਰਕਾਰੀ ਸਾਰਾ ਹੀ ਬੰਦ ਹੈ ਜੀ ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਤਕਰੀਬਨ ਛੁੱਟੀ ਹੁੰਦੀ ਹੈ ਤਕਰੀਬਨ ਪੂਰੇ ਮੁਲਕ ਦੇ ਵਿੱਚ ਇਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਤੇ ਨਾਲ ਨਾਲ ਸਮਰ ਦੀ ਸ਼ੁਰੂਆਤ ਵੀ ਹੋ ਜਾਂਦੀ ਹੈ ਯਾਨੀ ਗਰਮੀਆਂ ਦੀ ਤੇ ਦੋਸਤੋ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਵੱਧ ਘੱਟ ਬੋਲ ਗਏ ਕਿਸੇ ਦਾ ਦੋਸਤ ਦਾ ਸੁਨੇਹਾ ਰਹਿ ਗਿਆ ਮਾਫ਼ੀ ਚਾਹਾਂਗਾ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਜ਼ਿੰਦਗੀ ਇਸ ਦੇ ਨਾਲ ਹੀ ਹੈ ਦੋਸਤੋ ਸਤਿ ਸ਼੍ਰੀ ਅਕਾਲ ਜੀ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ।

0: ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਨੱਟ ਭੱਜ ਕੇ ਤੁਹਾਡੇ ਨਾਲ ਰਲ ਚੁੱਕੇ ਹਾਂ ਤੇ ਗੱਲਾਂ ਬਾਤਾਂ ਕਰਨ ਦੇ ਲਈ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਬੁੱਧਵਾਰ ਵਾਲਾ ਦਿਨ ਹੈ ਤੇ ਬੁੱਧ ਕੰਮ ਸ਼ੁੱਧ ਕਰਨ ਦੀ ਕੋਸ਼ਿਸ਼ ਰਹੇਗੀ। 29 ਅਪ੍ਰੈਲ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ ਜੀ, ਤੇ ਗੱਲਾਂ ਬਾਤਾਂ ਕਰਾਂਗੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੇ ਭਾਰਤੀ ਸਮੇਂ ਦੇ ਮੁਤਾਬਕ ਘੜੀਆਂ ਦੇ ਉੱਤੇ ਸ਼ਾਮ ਦੇ 7:08 ਦੇ ਸ਼ਾਮ ਦੇ ਤੇ ਤਾਰੇ ਨਹੀਂ ਟਿਮਟਮਾਉਂਦੇ ਕਿਉਂਕਿ ਦਿਨ ਚੜਿਆ ਹੋਇਆ ਪੂਰਾ ਐਨ ਹਜੇ, ਤੇ ਇਸੇ ਤਰ੍ਹਾਂ ਹੀ ਤਾਰੇ ਜਿਹੜੇ ਟਿਮਟਮਾ ਰਹੇ ਨੇ ਤੇ ਕਿਤੇ ਕਿਤੇ ਗਾ ਵੀ ਰਹੇ ਨੇ ਮਿੱਠੇ ਮਿੱਠੇ। ਭਾਰਤੀ ਧਰਤੀ ਦੇ ਉੱਤੇ, ਭਾਰਤ ਦੇ ਵਿੱਚ ਇਸ ਵਕਤ ਸ਼ਾਮ ਦੇ ਘੜੀਆਂ ਦੇ ਉੱਤੇ 9:38 ਦਾ ਸਮਾਂ ਜਿਹੜਾ ਹੋ ਗਿਆ। ਯੂਕੇ ਦੇ ਵਿੱਚ ਸ਼ਾਮ ਦੇ 5:08, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:08 ਦਾ ਸਮਾਂ ਹੈ ਤੇ ਇਸੇ ਤਰ੍ਹਾਂ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ ਘੜੀਆਂ ਦੇ ਉੱਤੇ 9:08 ਹੋ ਚੁੱਕੇ ਨੇ। ਤੇ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ। ਯੂਰੋਪੀਅਨ ਕੰਟਰੀਆਂ ਦੇ ਮੁਤਾਬਕ ਇਸ ਵਕਤ ਘੜੀਆਂ ਦੇ ਉੱਤੇ 6:09 ਦਾ ਸਮਾਂ ਹੈਗਾ ਸ਼ਾਮ ਦਾ ਜੀ, ਤੇ ਗੱਲਾਂ ਬਾਤਾਂ ਅੱਜ ਕਰਨੀਆਂ ਨੇ ਆਪਾਂ ਮਨ ਕਾ ਚਾਓ। ਅੱਜ ਦੁਨੀਆਂ ਦੇ ਵਿੱਚ ਜਿਹੜਾ ਵਰਲਡ ਡਾਂਸ ਡੇ ਵੀ ਮਨਾਇਆ ਜਾ ਰਿਹਾ ਤੇ ਆਪਣੇ ਸੱਭਿਆਚਾਰ ਦੀ ਵੀ ਗੱਲ ਕਰਾਂਗੇ, ਹੋਰ ਸਾਰੇ ਵੱਖਰੇ ਵੱਖਰੇ ਪਹਿਲੂਆਂ ਤੋਂ ਇਸ ਜਿਹੜਾ ਡਾਂਸ ਦੇ ਬਾਰੇ ਆਪਾਂ ਮਨ ਦੀਆਂ ਗੱਲਾਂ ਵੀ ਕਰਾਂਗੇ ਤੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ। ਤੁਹਾਡਾ ਨਿੱਘਾ ਸਵਾਗਤ ਰਹੇਗਾ। +358 44 976 19 ਬਟ ਸਟੂਡੀਓ ਦਾ ਨੰਬਰ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਜਿਹੜਾ ਪਹੁੰਚ ਰਿਹਾ ਹੋਵੇਗਾ ਤੇ ਜ਼ਰੂਰ ਦਰੁਸਤ ਕਰਾ ਦਿਓ। ਤੇ ਲਓ ਫਿਰ ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ। ਕਹਿੰਦੇ ਕਿ ਜਿੰਨੇ ਡੇਰੇ ਤੇ ਜੇਲਾਂ ਉਸਰਨਗੇ ਓਨੀਆਂ ਹੀ ਨਿੱਤ ਭੈੜੀਆਂ ਖ਼ਬਰਾਂ ਕਹਿੰਦੇ ਆਉਣਗੀਆਂ। ਅੱਜ ਦੇ ਦਿਹਾੜੇ ਦੇ ਉੱਤੇ ਦੁਨੀਆਦਾਰੀ ਦੇ ਵਿੱਚ ਜਦੋਂ ਝਾਤ ਮਾਰਦੇ ਹਾਂ, 29 ਅਪ੍ਰੈਲ 1639 ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਹਾਂ। ਮੁਗਲ ਸ਼ਾਹ ਜਹਾਨ ਨੇ ਲਾਲ ਕਿਲ੍ਹਾ ਜਿਹੜਾ ਬਣਾਉਣਾ ਸ਼ੁਰੂ ਕੀਤਾ ਸੀ ਤੇ 1661 ਦੇ ਵਿੱਚ ਚੀਨ ਨੇ ਤਾਈਵਾਨ ਦੇ ਉੱਤੇ ਕਬਜ਼ਾ ਕਰ ਲਿਆ ਸੀ। 1813 ਦੇ ਵਿੱਚ ਰਬੜ ਦੀ ਖੋਜ ਕਰਨ ਵਾਲੇ ਜੇਕਬ ਐਫ ਹਮਲ ਉਹਨਾਂ ਨੇ ਆਪਣੇ ਨਾਮ ਦੇ ਉੱਤੇ ਰਬੜ ਦਾ ਜਿਹੜਾ ਪੈਟੈਂਟ ਕਰਵਾਇਆ ਸੀ ਤੇ 1849 ਦੇ ਵਿੱਚ ਮਹਾਰਾਣੀ ਜਿੰਦਾ ਭੇਸ ਬਦਲ ਕੇ ਚਿਨਾਰ ਕਿਲ੍ਹੇ ਦੇ ਉੱਤੇ ਜਿਹੜਾ ਲੱਗੇ ਸਖ਼ਤ ਪਹਿਰੇ ਦੇ ਵਿੱਚੋਂ ਫਰਾਰ ਹੋ ਕੇ ਨੇਪਾਲ ਪੁੱਜ ਗਈ ਸੀ ਤੇ ਉਹਨੇ ਫਿਰ ਉੱਥੇ ਰਹਿ ਕੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਨਾਲ ਜਿਹੜਾ ਦਲੀਪ ਸਿੰਘ ਉਹਨਾਂ ਦੇ ਨਾਲ ਆਪਣੇ ਪੁੱਤਰ ਦੇ ਨਾਲ ਜਿਹੜੀਆਂ ਮੁਲਾਕਾਤਾਂ ਵੀ ਕੀਤੀਆਂ, ਹੋਰ ਸਾਰਾ ਕੁਝ ਕੀਤਾ ਤੇ ਉਹਦੀ ਗ੍ਰਿਫਤਾਰੀ ਨਹੀਂ ਹੋ ਸਕੀ ਕਿਉਂਕਿ ਨੇਪਾਲ ਹੀ ਇੱਕ ਐਸੀ ਸੇਫ ਜਗ੍ਹਾ ਅੱਜ ਵੀ ਮੰਨੀ ਜਾਂਦੀ ਹੈ ਜਿੱਥੇ ਜਿਹੜਾ ਵੈਰ ਵਿਰੋਧ ਆਲੇ ਦੁਆਲੇ ਦੇ ਵਿੱਚ ਜਾਂ ਇੱਕ ਕਹਿ ਸਕਦੇ ਹਾਂ ਕਿ ਵੱਖਰਾ ਹੀ ਉਸ ਮੁਲਕ ਦਾ ਮਾਹੌਲ ਹੈ, ਉਹਦੇ ਵੀ ਕੁਝ ਕਿਤੇ ਨਾ ਕਿਤੇ ਕਾਰਨ ਲੱਭਣ ਦੀ ਕੁਝ ਕੋਸ਼ਿਸ਼ ਕਰਾਂਗੇ। ਕਿਸੇ ਦਿਨ ਉਸ ਨੇਪਾਲ ਮੁਲਕ ਦੀ ਵੀ ਸਾਂਝ ਪਾਵਾਂਗੇ ਪਿਛੋਕੜ ਦੇ ਬਾਰੇ। 1930 ਦੇ ਵਿੱਚ ਇੰਗਲੈਂਡ ਤੇ ਆਸਟ੍ਰੇਲੀਆ ਵਿਚਕਾਰ ਟੈਲੀਫੋਨ ਸੇਵਾ ਜਿਹੜੀ ਸ਼ੁਰੂ ਕਰ ਦਿੱਤੀ ਗਈ ਤੇ 1979 ਦੇ ਵਿੱਚ ਸੁਤੰਤਰਤਾ ਸੈਨਾਨੀ, ਪੱਤਰਕਾਰ, ਸਮਾਜ ਸੁਧਾਰਕ ਰਾਜਾ ਮਹਿੰਦਰ ਪ੍ਰਤਾਪ ਸਿੰਘ ਉਹਨਾਂ ਦੀ ਮੌਤ ਹੁੰਦੀ ਹੈ। 1991 ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਤੂਫਾਨ ਦੇ ਨਾਲ 1,39,000 ਮੌਤਾਂ ਤੇ 10 ਲੱਖ ਜਿਹੜੇ ਲੋਕ ਸਨ ਬੇਘਰ ਜਿਹੜੇ ਸੀ ਹੋ ਗਏ ਸੀ। ਤੇ ਲਓ ਦੋਸਤੋ, ਗੱਲਾਂ ਕਰਨ ਦੇ ਲਈ ਲਾਈਨਾਂ ਤੁਹਾਡੇ ਲਈ ਕੁਝ ਪਲਾਂ ਤੱਕ ਖੋਲ੍ਹ ਦਿੱਤੀਆਂ ਜਾਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਗੱਲਬਾਤ ਕਰਦਿਆਂ ਜਿਵੇਂ ਆਪਾਂ ਸ਼ੁਰੂਆਤ ਕੀਤੀ ਹੈ ਕਿ ਜਿੰਨੇ ਡੇਰੇ ਹੋਣਗੇ, ਜਿੰਨੇ ਡੇਰੇ ਤੇ ਜੇਲ੍ਹਾਂ ਹੋਣਗੀਆਂ ਉਸਰਨਗੀਆਂ ਓਨੀਆਂ ਹੀ ਨਿੱਤ ਜਿਹੜੀਆਂ ਭੈੜੀਆਂ ਖ਼ਬਰਾਂ ਆਉਣਗੀਆਂ ਤੇ ਫਿਰ ਡੇਰਿਆਂ ਦੇ ਨਾਲ ਹੀ ਗੱਲਬਾਤ ਸ਼ੁਰੂ ਕਰਦੇ ਹਾਂ। ਬਲਾਤਕਾਰੀ ਸਾਧ, ਬ੍ਰਹਮ ਗਿਆਨੀ ਦੇ ਲਈ ਬਲਾਤਕਾਰ ਕਰਨਾ ਪਾਪ ਨਹੀਂ, ਇਹ ਕਹਿ ਰਿਹਾ ਹੈ 10,000 ਕਰੋੜ ਰੁਪਏ ਦੇ ਸਾਮਰਾਜ ਵਾਲਾ ਬਾਪੂ ਆਸਾਰਾਮ। ਕਹਿੰਦਾ ਕਿ ਆਸ਼ੂ ਮਲ ਜਿਹਨੂੰ ਕਿਹਾ ਜਾਂਦਾ ਅਸਲ ਉਹਦਾ ਨਾਂ, ਜਿਸ ਨੂੰ ਲੜਕੀਆਂ ਦੇ ਬਲਾਤਕਾਰ ਕਰਨ ਦੇ ਦੋਸ਼ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ 2008 ਦੇ ਵਿੱਚ ਸਾਬਰਮਤੀ ਦਰਿਆ ਦੇ ਵਿੱਚੋਂ ਆਪਣੇ ਆਸ਼ਰਮ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਜਿਹੜਾ ਮਿਲਣ ਦੇ ਉੱਤੇ ਵਿਵਾਦਾਂ ਦੇ ਵਿੱਚ ਘਿਰਿਆ। ਆਸਾ ਰਾਮ ਹੁਣ ਆਸ਼ਰਮ ਦੀ ਲੜਕੀ ਦੇ ਨਾਲ ਜਿਹੜਾ ਇਕਾਰਾ ਕਰਦਾ ਹੈ, ਉਹਦੇ ਦੋਸ਼ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ। ਸੱਚੇ ਸੌਦੇ ਸਾਧ ਗੁਰਮੀਤ ਸਿੰਘ ਰਾਮ ਰਹੀਮ ਉਹਦੇ ਉੱਤੇ ਵੀ ਇਹ ਦੂਸ਼ਣਬਾਜ਼ੀ ਲੱਗੀ ਹੈ, ਜਾਂ ਉਹ ਚੀਜ਼ਾਂ ਪ੍ਰੂਫ ਵੀ ਹੋ ਗਈਆਂ ਕਿ ਉਹਨੇ ਵੀ ਬਹੁਤ ਸਾਰੇ ਜਿਹੜੀਆਂ ਔਰਤਾਂ ਦੀ ਜ਼ਿੰਦਗੀ ਬਰਬਾਦ ਕੀਤੀ ਅਤੇ ਉਹਦੇ ਅਪਰਾਧ ਦੇ ਵਿੱਚ ਸੁਣਾਈ ਸਜ਼ਾ ਕਾਰਨ ਜੇਲ੍ਹ ਦੇ ਅੰਦਰ ਹੈ। ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਬਹੁਤ ਸਾਰੇ ਚਲਾਕ ਕਿਸਮ ਦੇ ਲੋਕ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਿੰਦੇ ਹੈ, ਸੰਤ ਬਾਬੇ ਤੇ ਪਹੁੰਚੀ ਹੋਈ ਜਿਹੜੀ ਹਸਤੀ ਦੱਸ ਕੇ ਲੋਕਾਂ ਨੂੰ ਆਪਣੇ ਮਗਰ ਲਾ ਕੇ ਉਹਨਾਂ ਦੀ ਆਰਥਿਕ ਮਾਨਸਿਕ ਤੇ ਸਰੀਰਕ ਲੁੱਟ ਕਰਦੇ ਹੈ। ਇਹਨਾਂ ਦੇ ਵਿੱਚੋਂ ਹੀ ਬਹੁਤਿਆਂ ਦੇ ਉੱਪਰ ਲੁੱਟ ਖੋਹ ਠੱਗੀ ਜਾਂ ਹੋਰ ਸਾਰੇ ਜਿਹੜੇ ਨਸ਼ੇ ਹੈ ਧੰਦੇ ਹੈ ਜਾਂ ਬਲਾਤਕਾਰ ਕਤਲਾਂ ਵਰਗੇ ਜਿਹੜੇ ਗੰਭੀਰ ਅਪਰਾਧਾਂ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗ ਚੁੱਕੇ ਹੈ। ਵੋਟ ਤੰਤਰ ਦੇ ਤੌਰ ਦੇ ਵਿੱਚ ਵੱਡੇ ਵੱਡੇ ਸਿਆਸੀ ਲੀਡਰ ਇਹਨਾਂ ਦੀ ਸ਼ਰਨ ਦੇ ਵਿੱਚ ਮੱਥੇ ਰਗੜਦੇ ਹੈ, ਵੇਖੇ ਜਾ ਸਕਦੇ ਹੈ। ਆਸਾਰਾਮ ਦੇ ਸਮਾਗਮਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਟਲ ਬਿਹਾਰੀ ਵਾਜਪਾਈ, ਐਲ ਕੇ ਅਡਵਾਨੀ, ਕਾਂਗਰਸ ਦੇ ਦਿਗਵਿਜੇ ਸਿੰਘ, ਜੰਮੂ ਕਸ਼ਮੀਰ ਦੇ ਫਾਰੂਕਾ ਅਬਦੁੱਲਾ ਤੇ ਮੰਤਰੀ ਜਿਹੜੇ ਨੇ, ਪੰਜਾਬ ਦੇ ਸਿਆਸੀ ਲੀਡਰ ਤੇ ਹੋਰ ਪਾਰਟੀਆਂ ਦੇ ਆਗੂ ਹਾਜ਼ਰੀਆਂ ਭਰਦੇ ਨਜ਼ਰ ਆਉਂਦੇ ਹੈ। ਇਸੇ ਤਰ੍ਹਾਂ ਗੁਰਮੀਤ ਰਾਮ ਰਹੀਮ ਦੇ ਦਰਬਾਰ ਦੇ ਵਿੱਚ ਵੀ ਕਾਂਗਰਸ, ਅਕਾਲੀ, ਭਾਜਪਾ ਤੇ ਹੋਰ ਪਾਰਟੀਆਂ ਦੇ ਆਗੂ ਵੋਟਾਂ ਲਈ ਗੋਡੇ ਹੱਥ ਲਾਉਂਦੇ ਦੇਖੇ ਗਏ ਹੈ ਤੇ ਰਹੇ ਹੈ। ਹਰਿਆਣੇ ਦੇ ਮੰਤਰੀ ਵੱਲੋਂ ਉਸ ਨੂੰ ਨਗਦ ਜਿਹੜਾ ਸੀ ਵੱਡੀ ਰਕਮ ਸਰਕਾਰੀ ਖਜ਼ਾਨੇ ਦੇ ਵਿੱਚੋਂ ਵੀ ਦਿੱਤੀ ਗਈ। ਦੁਨੀਆਂ ਦੇ ਵਿੱਚ ਸਭ ਤੋਂ ਵੱਧ ਡੇਰੇ ਭਾਰਤ ਦੇ ਵਿੱਚ ਨੇ। ਹਰਿਆਣੇ ਦਾ ਸਾਧ ਰਾਮਪਾਲ ਵੀ ਹਿਸਾਰ ਜੇਲ੍ਹ ਦੇ ਅੰਦਰ ਹੈ, ਜਿਸਦੇ ਖਿਲਾਫ਼ ਦੇਸ਼ ਦਰੋਹ ਦੇ ਉੱਤੇ ਹੋਰ ਦੇਸ਼ ਜਿਹੜੇ ਦੋਸ਼ ਨੇ। ਆਸਾਰਾਮ ਦਾ ਲੜਕਾ ਨਰਾਇਣ ਸਾਈ ਉਹ ਵੀ ਜਿਹੜਾ ਬਲਾਤਕਾਰ ਦਾ ਕੇਸ ਚੱਲਣ ਕਰਕੇ ਜੇਲ੍ਹ ਦੇ ਵਿੱਚ ਬੰਦ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਗੁਰੂ ਅਖਵਾਉਣ ਵਾਲਾ ਨੇਮੀ ਚੰਦ ਉਰਫ ਚੰਦਰਾ ਸਵਾਮੀ ਆਪਣੇ ਆਪ ਨੂੰ ਵੱਡਾ ਤਾਂਤਰਿਕ ਦੱਸਦਾ ਰਿਹਾ। 1998 ਦੇ ਵਿੱਚ ਜੈਨ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਰਾਜੀਵ ਗਾਂਧੀ ਦੇ ਕਤਲ ਦੇ ਵਿੱਚ ਉਹਦਾ ਹੱਥ ਸੀਗਾ। ਇਸੇ ਤਰ੍ਹਾਂ ਦੇਹ ਵਪਾਰ ਦਾ ਧੰਦਾ ਚਲਾਉਣ ਵਾਲਾ ਸਵਾਮੀ ਸਦਾਚਾਰੀ ਜੋ ਕਦੇ ਇੰਦਰਾ ਗਾਂਧੀ ਦਾ ਗੁਰੂ ਅਖਵਾਇਆ ਕਰਦਾ ਸੀ ਉਹ ਜੇਲ੍ਹ ਦੇ ਵਿੱਚ ਜਾ ਚੁੱਕਿਆ। 1997 ਦੇ ਵਿੱਚ ਸਾਧ ਭੀਮ ਨੰਦ ਨੂੰ ਦੇਹ ਵਪਾਰ ਦੇ ਜਿਹੜਾ ਚਲਾਉਣ ਦੇ ਕਾਰਨ ਗ੍ਰਿਫ਼ਤਾਰ ਕੀਤਾ ਗਿਆ। ਤਾਮਿਲਨਾਡੂ ਦਾ ਸਾਧ ਪ੍ਰੇਮ ਨੰਦ ਜਿਹਦੀ ਸ਼ਕਲ ਸਾਈਂ ਬਾਬੇ ਦੇ ਨਾਲ ਮਿਲਦੀ ਹੈ, ਉਸਦੇ ਉੱਤੇ 13 ਲੜਕੀਆਂ ਦੇ ਨਾਲ ਜਿਹੜਾ ਇਹ ਜਿਹੜੇ ਕੁਝ ਕਰਨ ਦਾ ਜਿਹੜਾ ਦੋਸ਼ ਨੇ ਸਾਹਮਣਾ ਕਰ ਰਿਹਾ। ਕੇਰਲ ਦੇ ਵਿੱਚ ਫੌਜੀ ਤੋਂ ਬਣਿਆ ਸਾਧ PM ਸੁਧਾਰਕਨ 3 ਕਤਲਾਂ ਦੀ ਸਜ਼ਾ ਜਿਹੜੀ ਭੁਗਤ ਚੁੱਕਿਆ ਹੈ ਤੇ ਉਸਦੇ ਉੱਪਰ ਵਿਦੇਸ਼ੀ ਔਰਤ ਤੇ ਤਸ਼ੱਦਦ ਦੇ ਉੱਤੇ ਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗੇ ਨੇ। ਨਿਤਿਆਨੰਦ ਲੋਕਾਂ ਨੂੰ ਠੱਗ ਕੇ ਕਰੋੜਾਂ ਦੀ ਜਾਇਦਾਦ ਦਾ ਮਾਲਕ ਬਣ ਗਿਆ। ਇਸ ਉੱਪਰ ਫਿਲਮ ਜਿਹੜੀ ਹੈ ਫਿਲਮੀ ਅਦਾਕਾਰ ਰਣਜੀਤਾ ਨਾਲ ਜਿਹੜਾ ਸੀ ਅਸ਼ਲੀਲ ਹਰਕਤਾਂ ਦੀ CD ਬਾਹਰ ਆਉਣ ਤੇ ਚਰਚਾ ਦੇ ਵਿੱਚ ਆਇਆ ਸੀ। ਕਾਂਚੀ ਮੱਠ ਦਾ ਜਿਹੜਾ ਸ਼ੰਕਰਾਚਾਰੀਆ ਜੈ ਇੰਦਰ ਸਰਸਵਤੀ ਉੱਪਰ ਵੀ ਮੱਠ ਦੇ ਮੈਨੇਜਰ ਨੂੰ ਜਿਹੜਾ ਕਤਲ ਕਰਨ ਦੇ ਦੋਸ਼ ਲੱਗਣ ਦੇ ਉੱਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਪਖੰਡੀ ਸਾਧਾਂ ਦੇ ਕੋਲੋਂ ਸਰਕਾਰਾਂ ਡਰਦੀਆਂ ਹੀ ਨਹੀਂ ਸਗੋਂ ਉਨ੍ਹਾਂ ਦੀ ਹਿਫਾਜ਼ਤ ਲਈ ਸੁਰੱਖਿਆ ਛਤਰੀਆਂ ਵੀ ਦਿੰਦੀਆਂ। ਪਿੱਛੇ ਜਿਹੇ ਪੰਜਾਬ ਦੇ ਸੰਤਾਂ ਦੀ ਇੱਕ ਲਿਸਟ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਆਈ ਹੈ। ਕਹਿੰਦੇ ਜਿਹੜੇ ਕਿਹਦੇ ਪੈਰੀ ਹੱਥ ਲਾਈਏ ਸੰਤਾਂ ਦੇ ਵਗ ਫਿਰਦੇ ਹੈ, ਜਿਸਦੇ ਵਿੱਚ 200 ਦੇ ਕਰੀਬ ਨਾਮ ਹੈ। ਇਨ੍ਹਾਂ ਦੇ ਵਿੱਚੋਂ ਕਈ ਹੁਣ ਨਹੀਂ ਰਹੇ ਤੇ ਆਸਾ ਰਾਮ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਬਾਅਦ ਵੀ ਉਨ੍ਹਾਂ ਦੇ ਭਗਤ ਜਿਹੜੇ ਨੇ ਅੰਨੀ ਸ਼ਰਧਾ ਕਰਕੇ ਉਨ੍ਹਾਂ ਨੂੰ ਨਿਰਦੋਸ਼ ਦੱਸ ਰਹੇ ਨੇ। ਜਦੋਂ ਸਜ਼ਾ ਦਾ ਐਲਾਨ ਹੋਣਾ ਸੀ ਤੇ ਇਹ ਹੱਥ ਜੋੜ ਕੇ ਅਰਦਾਸਾਂ ਕਰ ਰਹੇ ਸਨ ਤੇ ਪਖੰਡੀ ਪਾਸਟਰ ਬਰਜਿੰਦਰ ਸਿੰਘ ਰੇਪ ਵਰਗੇ ਅਪਰਾਧ ਕਰਕੇ ਜੇਲ੍ਹ ਦੇ ਵਿੱਚ ਬੰਦ ਹੈ। ਤੇ ਲਓ ਦੋਸਤੋ, ਇਹ ਸੀ ਅੱਜ ਦੀ ਗੱਲਬਾਤ ਡੇਰਿਆਂ ਦੀ। ਤੇ ਜਿਹੜੀ ਹੈ ਜਿੰਨੇ ਡੇਰੇ ਤੇ ਜੇਲ੍ਹਾਂ ਉਸਰਨਗੇ ਉਨੀਆਂ ਹੀ ਨਿੱਤ ਭੈੜੀਆਂ ਖ਼ਬਰਾਂ ਜਿਹੜੀਆਂ ਆਉਣਗੀਆਂ ਤੇ ਸੁਣਨ ਨੂੰ ਮਿਲਣਗੀਆਂ। ਦੂਸਰੇ ਪਾਸੇ ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਡਾਂਸ, ਨਾਚ ਡਾਂਸ ਦਿਵਸ ਦੀ ਗੱਲ ਕਰਨੀ ਅੱਜ ਤੇ ਉਹਦੇ ਵੱਲ ਨੂੰ ਚੱਲਦੇ ਹਾਂ ਆਪਾਂ। ਡਾਂਸ ਦਾ ਜਨਮ ਅਸਲ ਦੇ ਵਿੱਚ ਮਨੁੱਖ ਦੀ ਉਤਪਤੀ ਦੇ ਨਾਲ ਹੀ ਜਿਹੜਾ ਹੋਇਆ ਮੰਨਿਆ ਗਿਆ ਤੇ ਕਿਉਂਕਿ ਡਾਂਸ ਜਿਹੜਾ ਮਨੁੱਖ ਦੇ ਜਜ਼ਬਿਆਂ ਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਸਾਧਨ ਜਿਹੜਾ ਮੰਨਿਆ ਗਿਆ। ਪ੍ਰਾਚੀਨ ਸਮੇਂ ਤੋਂ ਹੀ ਮਨੁੱਖ ਨੇ ਖੁਸ਼ੀ ਗਮੀ ਦੇ ਭਾਵਾਂ ਨੂੰ ਆਪਣੇ ਹੱਥਾਂ ਪੈਰਾਂ ਬਾਹਾਂ ਦੇ ਉੱਤੇ ਸਿਰ ਤੇ ਸਰੀਰਕ ਅੰਗਾਂ ਨੂੰ ਹਿਲਾ ਜੁਲਾ ਕੇ ਕੁਝ ਮੁਦਰਾਵਾਂ ਜਿਹੜੀ ਕਿ ਵੱਖਰੇ ਵੱਖਰੇ ਜਿਹੜੇ ਨੇ ਸਟਾਈਲ ਰਾਹੀਂ ਬਾਹਰੀ ਪ੍ਰਗਟਾ ਦਾ ਜਿਹੜਾ ਰੂਪ ਦਿੱਤਾ, ਜਿਸ ਤੋਂ ਬਾਅਦ ਨਾਚ ਦਾ ਜਿਹੜਾ ਜਨਮ ਹੋਇਆ। ਇਹ ਦਿਨ ਜਿਹੜਾ ਹੈ ਅੱਜ ਦਾ ਯੂਨੈਸਕੋ ਦੇ ਸਹਿਯੋਗ ਦੇ ਨਾਲ ਅੰਤਰਰਾਸ਼ਟਰੀ ਡਾਂਸ ਕੌਂਸਲ ਵੱਲੋਂ ਜਿਹੜੀ ਹੈ ਕੌਂਸਲ ਦੇ ਵੱਲੋਂ ਹਰ ਸਾਲ 29 ਅਪ੍ਰੈਲ ਨੂੰ 1982 ਤੋਂ ਮਨਾਇਆ ਜਾ ਰਿਹਾ। ਇਹ ਫ੍ਰੈਂਚ ਡਾਂਸਰ ਬੈਲੇ ਮਾਸਟਰ ਜੀਨ ਜਿਗਰ ਨੋਵੇਰੇ ਦੇ ਜਨਮ ਦਿਨ ਦੇ ਉੱਤੇ ਜਿਹੜਾ 29 ਅਪ੍ਰੈਲ 1727 ਨੂੰ ਸਮਰਪਿਤ ਹੈ। ਇਹ ਦਿਨ ਮਨਾਉਣ ਦਾ ਮਕਸਦ ਡਾਂਸ ਦੀ ਕਲਾ ਵੱਲ ਲੋਕਾਂ ਦਾ ਧਿਆਨ ਦਿਵਾਉਣਾ। ਵਿਸ਼ਵ ਪੱਧਰ ਦੇ ਉੱਤੇ ਲੋਕ ਨਾਚ ਅਲੱਗ ਅਲੱਗ ਖਿੱਤੇ ਦੇ ਨਾਲ ਵੱਖ ਵੱਖ ਵਣਗੀਆਂ ਨੇ। ਮੌਜੂਦਾ ਸਮੇਂ ਡਿਸਕੋ, ਥੈਲੇ, ਫਰੀ ਸਟਾਈਲ, ਪੋਗੋ, ਕਲਾਸੀਕਲ, ਹਿਪ ਹੋਪ, ਸਵਿੰਗ ਅਤੇ ਲਾਲਸਾ ਸਾਡੇ ਇੱਥੇ ਬੜਾ ਮਸ਼ਹੂਰ ਹੈ ਜੀ। ਮੈਨੂੰ ਨਾ ਚੇਤਾ ਭੁੱਲ ਗਿਆ, ਚਲੋ ਮੈਂ ਕਰਦਾ ਚੇਤੇ ਤਾਂ ਤੇ ਸਾਲਸਾ ਹੋ ਗਿਆ ਜਾਂ ਹੋਰ ਸਾਰੇ ਨੇ। ਇਸੇ ਤਰ੍ਹਾਂ ਸਵਿੰਗ ਅਤੇ ਸਾਲਸਾ ਆਦਿ ਹੋਣ ਦੇ ਵਿੱਚ ਆਉਂਦੇ ਆ। ਟੀਵੀ ਦੇ ਉੱਤੇ ਡਾਂਸ ਦੇ ਬਹੁਤੇ ਸਾਰੇ ਪ੍ਰੋਗਰਾਮ ਵਿਖਾਏ ਜਾਂਦੇ ਨੇ ਜਿੱਥੇ ਡਾਂਸਰਾਂ ਨੂੰ ਪ੍ਰਸਿੱਧੀ ਮਿਲਦੀ ਹੈ ਤੇ ਉੱਥੇ ਰੋਜ਼ਗਾਰ ਦੀ ਪ੍ਰਾਪਤੀ ਵੀ ਹੈ। ਹੁਣ ਤਾਂ ਵਿਦਿਅਕ ਅਦਾਰਿਆਂ ਦੇ ਵਿੱਚ ਡਾਂਸ ਮੁਕਾਬਲੇ ਕਰਵਾਏ ਜਾਂਦੇ ਆ। ਛੋਟੇ ਛੋਟੇ ਬੱਚੇ ਘਰਾਂ ਦੇ ਉੱਤੇ ਖੁਸ਼ੀਆਂ ਦੇ ਪ੍ਰੋਗਰਾਮਾਂ ਦੇ ਵਿੱਚ ਡਾਂਸ ਕਰਦੇ ਜਿਹੜੇ ਨਜ਼ਰ ਆ ਜਾਂਦੇ ਆ। ਤੇ ਅੱਜ ਦੇ ਮੁੱਦੇ ਵੱਲ ਨੂੰ ਵੱਜਦੇ ਆ, ਉਹਨੂੰ ਥੋੜਾ ਜਿਹਾ ਹੋਰ ਖੰਘੋਲਦੇ ਆ। ਤੇ ਦੋਸਤੋ, ਮਨ ਕਾ ਚਾਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਅੱਜ ਦੇ ਐਪੀਸੋਡ ਦੇ ਵਿੱਚ ਕਿ ਨੱਚਣਾ ਜਿਹੜਾ ਸਾਡੀ ਸਿਹਤ ਦੇ ਲਈ ਕਿੰਨਾ ਜ਼ਰੂਰੀ ਹੈ ਤੇ ਸਾਡੇ ਦਿਮਾਗ, ਸਰੀਰ ਤੇ ਮਨ ਤੇ ਕਿਵੇਂ ਜਿਹੜਾ ਪੋਜ਼ਿਟਿਵ ਜਾਂ ਸਕਾਰਾਤਮਕ ਜਿਹੜਾ ਅਸਰ ਪਾਉਂਦਾ ਹੈ। ਨੱਚਣਾ ਸਿਰਫ ਮਨੋਰੰਜਨ ਨਹੀਂ, ਇੱਕ ਬਿਹਤਰੀਨ ਵਰਜਿਸ਼ ਵੀ ਹੈ, ਇੱਕ ਜਿਹੜੀ ਹੈ ਐਕਸਰਸਾਈਜ਼ ਵੀ ਹੈ। ਸਾਡੀ ਫਿਟਨੈਸ ਨੂੰ ਜਿਹੜਾ ਸੁਧਾਰਦਾ ਹੈ ਤੇ ਸਟ੍ਰੈਸ ਨੂੰ ਜਿਹੜਾ ਘਟਾਉਂਦਾ ਹੈ ਦਿਮਾਗੀ ਜਿਹੜੀ ਹੈ। ਅਸੀਂ ਵੱਖ ਵੱਖ ਦੇਸ਼ਾਂ ਦੇ ਨਾਚ ਅਤੇ ਉਹਨਾਂ ਦੀ ਸੱਭਿਆਚਾਰਕ ਮਹੱਤਤਾ ਦੇ ਬਾਰੇ ਵੀ ਜਾਣਾਂਗੇ, ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਪਹਿਚਾਨਣ ਦੀ। ਟਾਂਗੋ, ਹਾਂਜੀ ਟਾਂਗੋ ਇੱਥੇ ਬਹੁਤ ਮਸ਼ਹੂਰ ਹੈ ਜੀ। ਤੇ ਸਮੇਂ ਦੇ ਵਿੱਚ ਨਾਚ ਜਿਹੜਾ ਹੈ ਉਹਦੇ ਨਾਲ ਨਾਲ ਜਿਹੜਾ ਇਹਨੇ ਸਾਰਾ ਕੁਝ ਬਦਲਦਾ ਆਇਆ ਤੇ ਉਹਦੇ ਵੱਲ ਨੂੰ ਵੀ ਝਾਤ ਮਾਰਾਂਗੇ। ਖਾਸ ਕਰ ਸਾਡੇ ਪੰਜਾਬ ਦਾ ਮੁੱਢ ਜਿਹੜਾ ਭੰਗੜਾ ਜਾਂ ਗਿੱਧਾ, ਜਿਹਨੂੰ 7 ਮਿੰਟ ਦੇ ਵਿੱਚ, ਤਕਰੀਬਨ 9 ਮਿੰਟ ਦੇ ਵਿੱਚ, 7 ਤੋਂ 9 ਮਿੰਟ ਦੇ ਵਿੱਚ ਜਿਹੜਾ ਪਰਫੋਰਮ ਕਰਨਾ ਪੈਂਦਾ ਹੈ ਤੇ ਬੰਦਾ ਮੁੜ ਕੋ ਮੁੜ ਕੇ ਜਿਹੜਾ ਹੋ ਜਾਂਦਾ ਹੈ ਭੰਗੜਾ ਪਾਉਂਦਾ ਪਾਉਂਦਾ। ਤੇ ਬਾਕੀ ਜਿਹੜੀਆਂ ਸਾਡੇ ਨਾਲ ਭੈਣਾਂ ਤੇ ਮਾਮਾ ਜੁੜੀਆਂ ਨੇ ਉਹ ਗਿੱਧੇ ਦੇ ਹਾਲਾਤ ਦੱਸ ਸਕਦੀਆਂ ਨੇ ਤੇ ਉਹਨਾਂ ਦੇ ਲਈ ਵੀ ਨਿੱਘਾ ਸਵਾਗਤ ਰਹੇਗਾ। ਤੇ ਅੱਜ ਸੱਭਿਆਚਾਰਕ ਹੀ ਗੱਲਬਾਤ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਆਪਣੇ ਨਾਲ ਜੁੜ ਚੁੱਕੇ ਨੇ ਮਨ ਕਾ ਚਾਓ ਸਾਂਝਾ ਕਰਨ ਦੇ ਲਈ ਸਮਰਜੀਤ ਸਿੰਘ ਸ਼ੰਮੀ ਜੀ, ਤੇ ਉਹਨਾਂ ਦਾ ਕਰਦੇ ਹਾਂ ਭਾਈ ਸਵਾਗਤ। ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਜੀ ਆਨੂੰ ਜੀ, ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀ ਆਨੂੰ ਜੀ, ਨਿੱਘਾ ਸਵਾਗਤ ਹੈ ਜੀ। ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਅੱਜ ਤਾਂ ਕਹਿ ਲੋ ਵੀ ਦਿਲ ਗਾਰਡਨ ਗਾਰਡਨ ਵਾਲਾ ਮਾਹੌਲ ਬਣਿਆ ਕਿ ਵਰਲਡ ਡਾਂਸ ਡੇ ਦੇ ਉੱਤੇ ਚਰਚਾ ਹੋ ਰਹੀ ਹੈ
0: ਜੀ।
1: ਮੈਨੂੰ ਪਹਿਲਾਂ ਐ ਲੱਗਦਾ ਸੀ ਨੱਚਦੇ ਨੱਚਦੇ ਬੋਲਣਾ ਪੈਣਾ ਹੈ ਜਾਂ ਬੋਲਦੇ ਬੋਲਦੇ ਨੱਚਣਾ ਪੈਣਾ ਹੈ
0: ਜੀ,
1: ਕੁਝ ਤੇ ਜਿਹੜਾ ਹੋਏਗਾ ਅਸਰ ਹੋਏਗਾ। ਤੇ ਬਾਕੀ ਜਿਵੇਂ ਤੁਸੀਂ ਇਹਦਾ ਜ਼ਿਕਰ ਵੀ ਕੀਤਾ ਹੈ ਕਿ ਕਿਵੇਂ ਸ਼ੁਰੂ ਹੁੰਦਾ ਸਾਰਾ ਦਿਨ, ਅੱਜ ਦੇ ਦਿਨ ਨੂੰ ਮਨਾਉਣ ਦਾ ਜਿਹੜਾ ਸਿਲਸਿਲਾ ਹੈ ਯੂਨੈਸਕੋ ਦੇ ਝੰਡੇ ਹੇਠ ਤੇ CID ਯਾਨੀ ਕਿ ਇੰਟਰਨੈਸ਼ਨਲ ਡਾਂਸ ਕੌਂਸਲ ਉਹਨਾਂ ਨੇ ਸ਼ੁਰੂ ਕੀਤਾ ਹੈ
0: ਜੀ।
1: ਤੇ 29 ਅਪ੍ਰੈਲ ਜਿਹੜਾ ਗ੍ਰੇਟ ਬੈਲੇ ਡਾਂਸਰ ਹੈ ਉਹਨਾਂ ਦੇ ਨਾਂ, ਉਹਨਾਂ ਦੇ ਜਨਮ ਦਿਨ ਨੂੰ ਹੀ ਡੈਡੀਕੇਟ ਕਰ ਦਿੱਤਾ ਗਿਆ ਜੀਨ ਜਾਰਜ ਦੇ ਬਰਥਡੇ ਨੂੰ
0: ਜੀ।
1: ਤੇ ਉਹ ਹੁਣ ਉਹ ਵੀ ਤਾਂ ਕਰਿਆ, ਕਹਿੰਦੇ ਜੀ ਇਹਨਾਂ ਨੇ ਡਾਂਸ ਦੇ ਵਿੱਚ ਦੇਖੋ ਜਿਹੜਾ ਨਾਚ ਉਹਦੇ ਚ ਟੈਕਨੀਕਲੀ ਚੀਜ਼ਾਂ ਤਾਂ ਹੈਗੀਆਂ ਪਰ ਉਹਨਾਂ ਨੇ ਇਹਨੂੰ ਇੱਕ ਸਟੋਰੀ ਟੈਲਿੰਗ ਦਾ ਮਾਧਿਅਮ ਵੀ ਬਣਾਇਆ ਕਿ ਆਪਾਂ ਨੱਚਦੇ ਹੋਏ ਮੁਦਰਾਵਾਂ ਦੇ ਨਾਲ, ਐਕਸਪ੍ਰੈਸ਼ਨ ਦੇ ਨਾਲ, ਮੂਵਮੈਂਟਸ ਦੇ ਨਾਲ ਤੇ ਕੋਈ ਇਤਿਹਾਸ ਜਾਂ ਕੋਈ ਕਹਾਣੀ ਉਹ ਵੀ ਨਰੇਟ ਕਰ ਸਕਦੇ, ਉਹ ਵੀ ਸਾਂਝੀ ਕਰ ਸਕਦੇ ਆ।
0: ਬਿਲਕੁਲ,
1: ਇਹ ਇੱਕ ਬੜਾ ਪਾਵਰਫੁਲ ਮਾਹੌਲ ਬਣ ਜਾਂਦਾ ਹੈ
0: ਜੀ।
1: ਸਾਡੇ ਜਿਹੜਾ ਭਾਰਤ ਨਾਟਿਅਮ ਹੈ ਜਾਂ ਕੁਚੀਪੁੜੀ ਹੈ, ਜਿਹੜਾ ਹੋਰ ਜਿਹੜੇ ਡਾਂਸ ਨੇ ਜਿਹੜੇ ਸਾਊਥ ਦੇ ਕਲਾਸੀਕਲ ਡਾਂਸ ਦੇ ਵਿੱਚ, ਉਹ ਵਾਕਈ ਉਹਦੇ ਵਿੱਚ ਜਿਹੜਾ ਸਟੋਰੀ ਟੈਲਿੰਗ ਦਾ ਜਿਹੜਾ ਪਹਿਲੂ ਹੈ ਨਾ, ਬੜਾ ਹੀ ਮਤਲਬ ਮਜ਼ੇਦਾਰ ਹੈ, ਬਹੁਤ ਹੀ ਪ੍ਰਭਾਵਸ਼ਾਲੀ ਹੈ,
0: ਕੋਰੀਓਗ੍ਰਾਫੀ ਬਹੁਤ ਹੈ ਜੀ
1: ਜੀ, ਬਹੁਤ ਕਮਾਲ, ਬਹੁਤ ਕਮਾਲ। ਸਾਡਾ ਜਿਹੜਾ ਚਲੋ ਭੰਗੜਾ ਉਹ ਤੇ ਹੈਗਾ ਹੀ, ਕਹਿ ਲੋ ਵੀ ਦਮ ਹੋਵੇ ਤਾਂ ਭੰਗੜਾ ਪੈਂਦਾ, ਜ਼ੋਰ ਹੋਵੇ ਤਾਂ ਹੀ ਪੈਂਦਾ, ਐ ਮਤਲਬ ਮਾੜਾ ਬੰਦਾ ਤੇ ਭੰਗੜਾ ਵੀ ਨੀ ਪਾ ਸਕਦਾ, ਉਹ ਭੰਗੜੇ ਥੱਲੇ ਆ ਜਾਣਾ,
0: ਧਮਾਲ ਪੈ ਜਾਂਦੀ,
1: ਧਮਾਲ ਪੈ ਜਾਣੀ ਉਹਦੀ। ਉਹ ਬਹੁਤ ਕਹਿ ਲੋ ਵੀ ਇਹਦੇ ਲਈ ਵੀ ਦਮਖਮ ਚਾਹੀਦਾ, ਔਰ ਮੈਦਾਨੀ ਇਲਾਕੇ ਦਾ ਡਾਂਸ ਹੈ, ਖੁੱਲੇ ਮੈਦਾਨ ਹੈ ਤੇ ਇੱਥੇ ਨੱਚਦਾ ਨੱਚਦਾ ਬੰਦਾ ਬੰਦਾ ਇੱਕ ਪਿੰਡ ਤੋਂ ਦੂਜੇ ਪਿੰਡ ਚ ਵੀ ਜਾ ਵੜਦਾ, ਕੋਈ ਏਡਾ ਰੌਲਾ ਨੀ, ਖੁੱਲੇ ਮੈਦਾਨ ਹੈ। ਜਿੱਦਾਂ ਪ੍ਰੋਫੈਸਰ ਪੂਰਨ ਸਿੰਘ ਹੋਰੀ ਲਿਖਦੇ ਨੇ, ਉਹਨਾਂ ਦੀ ਜਿੰਨੀਆਂ ਵੀ ਆਪਾਂ ਕਵਿਤਾਵਾਂ ਪੜ੍ਹੋ ਜਾਂ ਲੇਖ ਪੜ੍ਹੋ, ਖੁੱਲਾ ਸ਼ਬਦ ਬਹੁਤ ਵਰਤਿਆ ਉਹਨਾਂ ਨੇ, ਖੁੱਲੇ ਮੈਦਾਨ, ਖੁੱਲੀਆਂ ਰੀਝਾਂ ਤੇ ਖੁੱਲੇ ਸਾਰਾ ਕੁਛ ਹੀ, ਉਹ ਬਹੁਤ ਜ਼ਬਰਦਸਤ ਹੈਗੀ ਹੈ ਕਿਉਂਕਿ ਇਹ ਇੱਕ ਮਾਹੌਲ ਦਾ ਅਸਰ ਜਿਹੜਾ ਹੁੰਦਾ ਹੈ ਤੇ ਜੋ ਸਾਡੇ ਮਨ ਦੀ ਭਾਵਨਾ ਮੈਂ ਉਹਨਾਂ ਨੂੰ ਅਸੀਂ ਐਕਸਪ੍ਰੈਸ ਕਰਦੇ ਹਾਂ। ਕਹਿੰਦੇ ਜਦੋਂ ਕੋਈ ਲਿਖਣਾ ਸ਼ੁਰੂ ਕੀਤਾ ਬੰਦੇ ਨੇ ਉਦੋਂ ਵੀ ਹਜ਼ਾਰਾਂ ਸਾਲ ਪਹਿਲਾਂ ਨੱਚਣਾ ਸਭ ਤੋਂ ਪਹਿਲਾਂ ਸਿੱਖ ਲਿਆ ਉਹਨੇ, ਖੁਸ਼ੀ ਕੋਈ ਪ੍ਰਾਪਤ ਹੋਈ ਹੈ ਤੇ ਬੰਦਾ ਲੁੱਡੀਆਂ ਪਾਉਂਦਾ ਹੀ ਹੁੰਦਾ,
0: ਬਿਲਕੁਲ
1: ਕਮਾਲ ਹੋ ਗਈ। ਲੱਡੂ ਵੰਡ ਦੀ ਗਲੀ ਦੇ ਵਿੱਚੋਂ ਨਿਕਲਣਾ ਪਹਿਲੀ ਪੇਸ਼ੀ ਯਾਰ ਸੁੱਟਦੇ,
0: ਬਿਲਕੁਲ
1: ਉਹ ਮਾਹੌਲ ਜਿਹੜਾ ਹੈ ਸਦੀਆਂ ਤੋਂ ਚੱਲਿਆ ਰਿਹਾ, ਮਨੁੱਖ ਦੀ ਇੱਕ ਬੇਸਿਕ ਭਾਵਨਾ ਹੈ ਅੰਦਰ, ਉਹ ਜਿਹੜੀ ਰੂਹ ਦੀ ਗੱਲ ਹੈ
0: ਜੀ,
1: ਮਨ ਕਾ ਚਾਉ ਦੀ ਜਿਵੇਂ ਆਪਾਂ ਗੱਲ ਕਰਦੇ ਹਾਂ, ਜਦੋਂ ਮਨ ਦੇ ਵਿੱਚ ਕੋਈ ਕਿਸੇ ਚੀਜ਼ ਦਾ ਚਾਉ ਚੜਦਾ
0: ਜੀ,
1: ਤਾਂ ਫਿਰ ਉਹ ਬਦੋਬਦੀ ਕਹਿ ਲਓ ਵੀ ਪੱਬ ਉੱਠਦੇ ਹੈ, ਜਿੰਦ ਜਿਹੜੀ ਹੈ ਜਾਂ ਰੂਹ ਜਿਹੜੀ ਹੈ ਉਹ ਐਨ ਮਤਲਬ ਕਹਿ ਲਓ ਪੰਛੀ ਵਾਂਗ ਉੱਡਦੀ ਆ
0: ਜੀ,
1: ਤੇ ਉੱਡੂ ਉੱਡੂ ਜਿਹਨੂੰ ਕਹਿੰਦੇ ਆ ਉਹ ਕਰਦੀ ਆ, ਉਹ ਬੜਾ ਕਮਾਲ ਦਾ ਮਾਹੌਲ ਹੁੰਦਾ ਉਹਦੇ। ਉਦੋਂ ਬਾਅਦ ਉਹਦੀਆਂ ਫਿਰ ਬਾਕੀ ਤਾਂ ਬ੍ਰਾਂਚਿਸ ਹੀ ਹੈ, ਵੱਡੀ ਗੱਲ ਹੈ ਨਾ ਭਾਰਤ ਸਾਹਿਬ
0: ਜੀ,
1: ਹਾਸਾ ਜਿਵੇਂ ਆਪਾਂ ਕਹਿ ਲਈਏ ਜਾਂ ਰੋਣਾ ਜਿਵੇਂ ਕਹਿ ਲਈਏ ਪੂਰੀ ਯੂਨੀਵਰਸਲ ਹੈ, ਸਾਰੀ ਦੁਨੀਆਂ ਦੇ ਲੋਕਾਂ ਦੇ ਵਿੱਚ ਮਨੁੱਖਾਂ ਚ ਦੇਖਣ ਨੂੰ ਮਿਲਦਾ
0: ਜੀ।
1: ਇਸੇ ਤਰ੍ਹਾਂ ਹੀ ਜਿਹੜਾ ਨਾਚ ਹੈ ਇਹ ਵੀ ਪੂਰੀ ਦੁਨੀਆਂ ਦੇ ਵਿੱਚ ਲੋਕ ਨੱਚਦੇ ਹੈ, ਕੋਈ ਇਹੋ ਜਿਹਾ ਕੋਈ ਕੋਨਾ ਨਹੀਂ ਹੋਣਾ ਜਿਹਦੇ ਵਿੱਚ ਲੋਕ ਨੱਚ ਨਾ ਰਹੇ ਹੋਣ ਜਾਂ ਜਿਹਨਾਂ ਦਾ ਕੋਈ ਆਪਣੀ ਡਾਂਸ ਜਾਂ ਡਾਂਸ ਫੋਰਮ ਨਾ ਹੋਵੇ।
0: ਮੈਂ ਹੱਸ ਤਾਂ ਰਿਹਾ, ਕਹਿੰਦੇ ਕਈ ਤਾਂ ਡਾਂਸ ਕਰਦੇ ਨੇ, ਕਈ ਕਹਿੰਦੇ ਮੇਰਾ ਨਿਕਲ ਜਾਂਦਾ
1: ਡਾਂਸ ਨਿਕਲ ਜਾਂਦਾ ਬਿਨਾਂ ਕੰਟਰੋਲ ਨਹੀਂ ਕਰ ਪਾਉਂਦੇ
0: ਜੀ। ਵੈਸੇ ਸ਼ਮੀ ਜੀ ਇਹਦਾ ਦੇਖੋ ਬਹੁਤ ਇਤਿਹਾਸਕ ਜੇ ਦੇਖਿਆ ਜਾਵੇ, ਮਤਲਬ ਕਿ ਜਿਹੜੇ ਚਿੱਤਰ ਮਿਲਦੇ ਨੇ ਪਿਛੋਕੜ ਦੇ ਵਿੱਚ, ਉਹ ਚਾਹੇ ਆਪਾਂ ਮਿਸਰੀ ਸੱਭਿਆ ਕਹਿ ਲਈਏ, ਚਾਹੇ ਆਪਾਂ ਭਾਰਤੀ ਦੀ ਭਾਰਤੀ ਸੱਭਿਅਤਾ ਵੀ ਕਹਿ ਸਕਦੇ ਹਾਂ, ਕਿਉਂਕਿ ਭਾਰਤ ਦੇ ਵੀ ਜੇ ਦੇਖਿਆ ਜਾਵੇ ਤਾਂ ਪੁਰਾਤਨ ਜਿਹੜੇ ਨੇ 9000 ਸਾਲ ਤੋਂ ਪੁਰਾਣੇ ਚਿੱਤਰ ਮਿਲਦੇ ਆ, ਤੇ
1: ਮਹਾਪੁਰਸ਼ ਨੇ ਵੱਡੇ ਜਿਵੇਂ ਆਪਾਂ ਦੇਵੀ ਦੇਵਤਿਆਂ ਨੂੰ ਕਹਿ ਲਈਏ, ਉਹਨਾਂ ਦੇ ਵਿੱਚ ਵੀ ਡਾਂਸ ਫਾਰਮ ਏਡੀ ਜਬਰਦਸਤ ਉਹ ਐਕਸਪ੍ਰੈਸ਼ਨ ਦਾ ਇੱਕ ਸਾਧਨ ਹੈ
0: ਜੀ।
1: ਭਗਵਾਨ ਸ਼ਿਵ ਜਿਹੜੇ ਨੇ ਉਹ ਦੇਖੋ ਜਿਹੜਾ ਭਾਰਤ ਨਾਟਿਅਮ ਉਹ ਤੋਂ ਨਿਕਲ ਕੇ ਕਿੱਥੋਂ ਆ ਰਿਹਾ, ਤੇ ਜਿਹੜਾ ਸ਼ਿਵ ਮਹਾਰਾਜ ਦਾ ਜਿਹੜਾ ਤਾਂਡਵ ਆ
0: ਜੀ,
1: ਉਹ ਇੱਕ ਡਾਂਸ ਦਾ ਹੀ ਰੂਪ ਆ ਉਹਨਾਂ ਦੇ, ਜਿਹੜਾ ਰੁਦਰ ਰੂਪ ਆ ਉਹਨਾਂ ਦਾ ਬੜਾ ਗੁੱਸੇ ਵਾਲਾ ਰੂਪ ਆ, ਜਦੋਂ ਬਹੁਤ ਕ੍ਰੋਧਿਤ ਹੋ ਗਏ ਦੇਖ ਕੇ ਇਹੋ ਜਿਹਾ ਮਾਹੌਲ ਧਰਤੀ ਤੇ ਵੀ ਬੜਾ ਭੇੜਾ ਕੰਮ ਚੱਲਣ ਡਿਆ
0: ਜੀ,
1: ਤੇ ਉਹ ਪਰਲੋ ਜਿਹੜੀ ਉਹਨਾਂ ਨੇ ਲੈ ਆਂਦੀ ਹੈ, ਕਹਿੰਦੇ ਤੀਜੀ ਅੱਖ ਖੁੱਲ ਗਈ ਬਾਬੂ, ਤੇ ਉਹ ਸਾਰਾ ਚੱਲਿਆ
0: ਜੀ।
1: ਤੋਂ ਆਪਾਂ ਕਹਿ ਸਕਦੇ ਹਾਂ ਜਿਹੜੀ ਕੁਦਰਤੀ ਜਿਹੜੀ ਸ਼ਕਤੀਆਂ ਨੇ, ਜਿਹਨਾਂ ਜੋ ਡਰਾਈਵਿੰਗ ਫੋਰਸਿਸ ਨੇ, ਉਹਨਾਂ ਵਿੱਚ ਵੀ ਇਹ ਵਰਤਾਰਾ ਜਿਹੜਾ ਦੇਖਣ ਨੂੰ ਮਿਲਦਾ ਔਰ ਇਹ ਅਸਰ ਪਾਉਂਦਾ। ਜੇ ਆਪਾਂ ਮੰਨ ਕੇ ਚੱਲੀਏ ਵੀ ਜਿਹੜੀ ਧਰਤੀ ਆ ਇਹਦੀ ਲਗਭਗ 1.25 ਲੱਖ ਦੀ ਸਪੀਡ ਹੈਗੀ ਆ ਪਰ ਆਵਰ, ਤੋ ਐਂ ਇਹਦੀ ਕੋਈ ਜਿਹੜੀ ਸੂਰਜ ਦੁਆਲੇ ਘੁੰਮ ਰਹੀ ਹੈ, ਇੱਕ ਜਿਹੜੀ ਆਪਣੇ ਦੁਆਲੇ ਘੁੰਮੀ ਜਾਂਦੀ ਹੈ ਉਹਦੀ ਵੀ ਕੋਈ ਕਾਫੀ ਸਪੀਡ ਹੈਗੀ ਆ, 25,000 ਕਿਲੋਮੀਟਰ ਉਹਦੀ ਵੀ ਹੋਣੀ ਹੈ। ਚਲੋ ਐਗਜੈਕਟ ਤਾਂ ਚਲੋ ਗੂਗਲ ਕਰਕੇ ਪਤਾ ਕਰ ਸਕਦੇ ਸਾਥੀ
0: ਜੀ,
1: ਬਟ ਖਾਸੀ ਸਪੀਡ ਹੈ, ਇੰਨੀਆਂ ਸਪੀਡਾਂ ਡਬਲ ਸਪੀਡਾਂ ਕਰਕੇ ਉਹ ਜਿਹੜੀ ਆ ਗ੍ਰੈਵਿਟੀ ਪੈਦਾ ਹੋ ਗਈ, ਉਹ ਜਿਹੜੀ ਆ ਧਰਤੀ ਘੁੰਮ ਰਹੀ ਆ ਪਰ ਸਾਨੂੰ ਮਹਿਸੂਸ ਨੀ ਹੁੰਦੀ ਆਪਾਂ ਘੁੰਮ ਰਹੇ ਹਾਂ
0: ਜੀ।
1: ਤੋ ਐਂ ਹੈ ਜਿਵੇਂ ਸਾਨੂੰ ਤਾਂ ਐਂ ਲੱਗਦਾ ਜਿਵੇਂ ਬੱਸ ਜਿਹੜੀ ਆ ਭੱਜੀ ਫਿਰਦੀ ਹੋਵੇ 90 ਮੀਲ ਤੇ ਅਸੀਂ ਬੱਸ ਦੇ ਵਿੱਚ ਇੱਕ ਸੀਟ ਤੋਂ ਦੂਜੀ ਸੀਟ ਤੇ ਤੁਰੇ ਫਿਰਦੇ ਆ ਵਿੱਚ,
0: ਜਿਵੇਂ ਸਾਡੇ ਅੰਦਰ ਕੋਈ ਵੀ ਤਾਂ ਗ੍ਰੈਵਿਟੀ ਦੇ ਕਰਕੇ ਘੁੰਮ ਰਿਹਾ ਪਰ ਸਾਨੂੰ ਮਹਿਸੂਸ ਨੀ ਨਾ ਹੋ ਰਿਹਾ। ਬਿਲਕੁਲ ਹੈ ਜੀ,
1: ਤੁਸੀਂ ਦੇਖੋ ਇਹ ਗ੍ਰੈਵਿਟੀ ਜਿਹੜੀ ਗ੍ਰੈਵੀਟੇਸ਼ਨਲ ਫੋਰਸ ਆ, ਜੇ ਆਪਾਂ ਨੇਚਰ ਨੂੰ ਧਿਆਨ ਨਾਲ ਦੇਖੀਏ ਹਰ ਚੀਜ਼ ਦੇ ਵਿੱਚ ਜਿਹੜੀ ਡਾਂਸ ਫੋਰਮ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨਜ਼ਰ ਆਏਗੀ, ਆਪਾਂ ਉਹਦੇ ਨਾਲ ਰਿਲੇਟ ਕਰ ਸਕਦੇ ਹਾਂ।
0: ਬਿਲਕੁਲ,
1: ਤੁਸੀਂ ਇੱਕ ਜਗ੍ਹਾ ਮੈਂ ਆਪਣੇ ਇੱਕ ਦੋਸਤ ਨਾਲ ਬੈਠਾ, ਨੰਗਲ ਡੈਮ ਲਾ ਲਓ, ਨੰਗਲ ਡੈਮ ਜਿਹੜਾ ਸੀ ਉੱਥੇ ਜਦੋਂ ਡੈਮ ਜਿਹੜਾ ਉਹਦੇ ਕਹਿ ਲਓ ਵੀ ਗੇਟ ਹੈਗੇ ਆ, ਉਥੋਂ ਹੈਡ ਜਿਹੜਾ ਹੈਡ ਹੈ ਮੇਨ ਨੰਗਲ ਦਾ
0: ਜੀ,
1: ਦੋ ਨਹਿਰਾਂ ਨਿਕਲਦੀਆਂ ਉਥੋਂ
0: ਜੀ,
1: ਜਿਹੜੀ ਮੇਨ ਆ ਉਰਲੇ ਪਾਸੇ ਉਹਦੇ ਕੰਢੇ ਦੇ ਉੱਤੇ ਇੱਕ ਰੈਸਟੋਰੈਂਟ ਆ, ਉੱਥੇ ਅਸੀਂ ਬੈਠੇ ਦੇਖਣ ਡੇ, ਉਹ ਤਾਂ ਵਿਊ ਉਹਨਾਂ ਨੇ ਬਣਾਇਆ ਕਿ ਸਾਹਮਣੇ ਗੇਟਾਂ ਤੋਂ ਨਹਿਰ ਸ਼ੁਰੂ ਹੋ ਰਹੀ ਹੈ,
0: ਉੱਥੇ ਭਾਜੀ ਜਿੱਥੇ ਉਹ ਗੀਤ ਗਾਇਆ ਸੀ ਕੰਢੇ ਉੱਤੇ ਮੈਰਮਾ ਮੈਂ ਕਦੇ ਕਦੋਂ ਦੀ ਖੜੀ ਕੰਢੇ ਉੱਤੇ
1: ਉਹ ਕੰਢੇ ਵਾਲਾ ਗੀਤ ਤੇ ਚਲੋ ਰਾਵੀ ਤੇ ਗਾਇਆ ਉਹਨਾਂ ਨੇ, ਨੱਚਣਾ ਆਪ ਤੇ ਗਾਇਆ,
0: ਨਹੀਂ ਤੁਸੀਂ ਕੰਢੇ ਦੀ ਗੱਲ ਕੀਤੀ, ਮੈਂ ਕਿਹਾ ਸ਼ਾਇਦ ਉੱਥੇ ਤੁਸੀਂ ਵੀ ਕੜੇ। ਵੈਸੇ ਇੱਕ ਖੁਸ਼ੀ ਦੀ ਖਬਰ ਹੈ, ਅੱਜ
1: ਛੁੱਟੀ ਹੈ ਕਿ ਹਰੇਕ ਦਰਿਆ ਕੋਲ ਹੈਗੇ ਆ,
0: ਤੁਸੀਂ ਡੈਮ ਦੀ ਗੱਲ ਕੀਤੀ, ਅੱਜ ਫਿਰ ਮੱਛੀ ਆ ਜਾਣੀ ਵਿੱਚ।
1: ਆਉ ਆਉ ਜੀ ਬਿਲਕੁਲ ਆਉ
0: ਕਿਉਂਕਿ ਭਾਖੜੇ ਭਾਖੜੇ ਨਾ ਜਿਹੜੀਆਂ ਮੱਛੀ ਦੀਆਂ ਸ਼ੋਪਾਂ ਸੀਗੀਆਂ ਜੀ ਮੰਡੀ ਸੀ ਉਹ ਬੰਦ ਕੀਤੀ ਹੋਈ ਸੀ ਉਹਨੂੰ ਪਰਮਿਸ਼ਨ ਮਿਲ ਗਈ ਸੀ ਖੋਲਣ ਦੀ ਜੀ ਭਾਖੜੇ ਵੀ ਮੱਛੀ ਵੀ ਕੁਝ
1: ਉਹ ਤਾਂ ਨੱਚਦੇ ਨੱਚਦੇ ਜਿਹੜੇ ਬੋਲੀਆਂ ਚ ਵੀ ਮੱਛੀਆਂ ਵਾਲੀ ਬੋਲੀਆਂ ਪਾਉਣ ਦੇ ਪੰਜਾਬੀ ਕਹਿੰਦੇ ਮੈਂ ਦਰਿਆ ਉਹਦੀ ਬਗਲੀ ਮਛਲੀ ਤੂੰ ਬਗਲਾ ਬਣ ਕੇ
0: ਬਗਲਾ ਬਣ ਕੇ ਦੱਸੋ ਐ ਮੈਨੂੰ ਹੀ ਖਾ ਲਓ ਕਹਿੰਦੇ ਦੱਸੋ ਆਕਾ ਮਾਰਦੀ ਮੂੰਹ ਤੋਂ ਆਕਾ ਮਾਰਨ ਲੱਗੀ ਦੇਖੋ ਐ
1: ਮਤਲਬ ਬੰਦਾ ਮਤਲਬ ਚੋ ਹੀ ਇੰਨਾ ਹੈ ਕਿ ਉਹ ਮਤਲਬ ਨਫੇ ਨੁਕਸਾਨ ਦਾ ਤਾਂ ਸੀਨ ਹੀ ਨੀ
0: ਬਿਲਕੁਲ
1: ਉਹਦੇ ਵਿਚ ਕੀ ਹੋਣਾ ਉਹ ਪੰਛੀ ਨੂੰ ਕਿਸੇ ਨੇ ਕਿਹਾ ਉਹ ਚੁੱਪ ਕਰਕੇ ਬਹਿ ਜਾ ਤੂੰ ਸਵੇਰ ਹੋਈ ਹੈ ਤੇ ਰੌਲਾ ਪਾਇਆ ਇੰਨਾ ਉਹ ਜਿਹੜਾ ਭਵਰਾ ਉਹਨੂੰ ਦੇਖ ਤੂੰ ਪਤੰਗਾ ਉਹ ਚੁੱਪ ਚਾਪ ਹੀ ਰਾਤ ਅੱਗ ਚ ਛਾਲ ਮਾਰ ਕੇ ਉਹਨੇ ਜਾਨ ਦੇਤੀ ਕੋਈ ਰੌਲਾ ਨੀ ਪਾਇਆ ਯਾਰ ਉਹਨੇ ਜਾਨ ਦੇਤੀ ਇਸ ਤੋਂ ਉੱਤੇ ਕਿਹੜੀ ਗੱਲ
0: ਜੀ
1: ਉਹ ਤੈਨੂੰ ਆਪਣੇ ਦਿਨ ਦੇ ਤਾ ਤੂੰ ਰੌਲਾ ਪਾਇਆ ਇੰਨਾ ਸਵੇਰੇ
0: ਅਸਲ ਚ
1: ਕੀ ਹੈ ਜਿਹੜੀ ਮੈਂ ਉਹ ਗੱਲ ਤੇ ਆ ਰਿਹਾ ਸੀ ਨਾ ਭਾਰਤ ਸਾਹਿਬ ਉਹੀ ਸੀ ਕਿ ਜਦੋਂ ਆਪਾਂ ਹੈਡਵਰਕਸ ਦੀ ਗੱਲ ਕੀਤੀ ਸੀ ਕਿ ਉਹ ਪਾਣੀ ਜਦੋਂ ਰਿਲੀਜ਼ ਹੋ ਰਿਹਾ ਨਹਿਰ ਚ ਆ ਰਿਹਾ ਤੁਸੀਂ ਦੇਖੋ ਉੱਤੇ ਇੱਕ ਕੁਦਰਤੀ ਆ ਜਦੋਂ ਆਪਾਂ ਇੰਨੇ ਪ੍ਰੈਸ਼ਰ ਦੇ ਨਾਲ ਇੱਕ ਚੀਜ਼ ਰੁਕੇ ਹੋਇਆ ਪਾਣੀ ਆ ਉੱਥੇ ਬੰਨ ਹੈ ਉਹ ਚੋਂ ਜਦੋਂ ਨਹਿਰ ਚ ਆ ਰਿਹਾ ਗੇਟ ਤੋਂ ਥੱਲਿਓ ਨਿਕਲ ਕੇ ਉਹ ਬਹੁਤ ਪ੍ਰੈਸ਼ਰ ਨਾਲ ਆ ਰਿਹਾ ਤੇ ਜਦੋਂ ਪ੍ਰੈਸ਼ਰ ਨਾਲ ਆ ਰਿਹਾ ਤਾਂ ਉਹ ਮੁੜ ਕੇ ਵੀ ਇੱਕ ਵਾਰੀ ਪਿੱਛੇ ਨੂੰ ਬੈਕ ਜਾਂਦਾ ਫਿਰ ਘੁੰਮਣ ਘੇਰੀ ਜੀ ਬਣਦੀ ਆ ਤੇ ਅੱਗੇ ਨਹਿਰ ਦੇ ਵਿੱਚ ਤੇ ਚਲੋ ਸ਼ਾਂਤ ਹੋਈ ਜਾਂਦਾ ਤੁਰਿਆ ਰਹਿੰਦਾ ਅੱਗੇ ਨੂੰ ਲੇਕਿਨ ਉਹ ਜਿਹੜੀ ਕੁਛ ਜਗ੍ਹਾ ਹੈ ਨਾ ਜਿੱਥੇ ਘੁੰਮਣ ਘੇਰੀਆਂ ਬਣਦੀਆਂ ਪਿੱਛੇ ਨੂੰ ਜਾਂਦਾ ਹੈ ਤੇ ਇੱਕ ਮਿੱਤਰ ਨੂੰ ਮੈਂ ਕਿਹਾ ਵੀ ਭਰਾਵਾ ਪਹਿਲਾਂ ਇਹ ਜਿਹੜਾ ਕੈਦ ਕੀਤਾ ਹੋਇਆ ਪਾਣੀ ਹੈ
0: ਜੀ
1: ਇਹ ਕੈਦ ਮੈਂ ਹੈ ਬੁਲਬੁਲ ਵਾਲਾ ਮਾਹੌਲ ਬਣਿਆ ਪਾਣੀ ਦਾ ਤੇ ਇਹ ਜਦੋਂ ਕੈਦ ਚੋਂ ਫ੍ਰੀ ਹੋਇਆ ਨਹਿਰ ਚ ਆ ਗਿਆ ਛੱਡ ਤਾ ਇੱਥੇ ਯਾਰ ਇਹ ਰੌਲਾ ਕਿਉਂ ਪਾਉਂਦਾ ਯਾਰ ਇੰਨਾ ਉਹ ਬਾਈ ਕਹਿੰਦਾ ਪਤਾ ਨੀ ਯਾਰ ਹੁਣ ਕਿਉਂ ਪਾਉਂਦਾ ਮੈਨੂੰ ਤਾਂ ਐਂ ਲੱਗਦਾ ਜਿਵੇਂ ਸਕੂਲੋਂ ਛੁੱਟੀ ਹੋ ਜਾਂਦੀ ਨਿਆਣਿਆਂ ਨੂੰ ਆਜ਼ਾਦੀ ਮਿਲੀ ਹੈ ਉਹ ਭੰਗੜਾ ਪਾਉਂਦੇ ਜਾਂਦੇ ਆ ਤੇ ਨੱਚਦੇ ਜਾਂਦੇ ਐਂ ਵੀ ਪਾ ਰਿਹਾ ਇਹ ਉਹਦਾ ਹੀ ਰੌਲਾ ਹੈ ਨਾ ਯਾਰ ਗੱਲ ਸਹੀ ਹੈ ਤੇ ਫਿਰ ਦੂਜੀ ਉਹ ਮੇਰੇ ਮਨ ਚ ਇੱਕ ਆਈ ਕਿ ਭਾਈ ਸਾਹਿਬ ਚਲੋ ਆਜ਼ਾਦੀ ਦੀ ਖੁਸ਼ੀ ਚ ਰੌਲਾ ਤਾਂ ਪੈ ਰਿਹਾ ਇੱਥੇ ਦਰਿਆ ਦਾ ਪੂਰਾ ਮਤਲਬ ਇੱਥੇ ਰੌਲਾ ਹੈਗਾ ਪਰ ਇਹ ਵਾਪਸ ਗੇਟਾਂ ਨੂੰ ਟੱਕਰਾਂ ਕਿਉਂ ਮਾਰ ਰਿਹਾ ਜਿੱਧਰੋਂ ਆਇਆ ਉਧਰ ਵਾਪਸ ਕਿਉਂ ਜਾਣਾ ਚਾਹੁੰਦਾ ਯਾਰ ਇਹ ਵੀ ਹੁਣ ਤੂੰ ਹੀ ਦੱਸ ਦੇ ਫਲੋਸਫੀ ਘੁੱਟਣ ਡਿਆ ਤੇ ਬਹਿ ਕੇ ਕਹਿੰਦਾ ਤੇਰਾ ਤਾਂ ਉਹ ਹਾਲ ਆ ਵੀ ਉਹ ਪਾਥੀਆਂ ਲੱਗੀਆਂ ਹੁੰਦੀਆਂ ਨਾ ਕੰਧ ਤੇ ਵੀ ਉੱਥੇ ਖੜ ਕੇ ਫਲੋਸਫਰ ਪੁੱਛੀ ਜਾਂਦਾ ਯਾਰ ਬਾਕੀ ਤਾਂ ਠੀਕ ਆ ਮੈਂ ਤਾਂ ਇਹ ਪਰੇਸ਼ਾਨ ਆ ਵੀ ਆ ਮੱਝ ਨੇ ਕੰਧ ਤੇ ਗੋਹਾ ਕੀਤਾ ਕਿਵੇਂ ਉਹ ਏਡੀ ਉੱਚੀ ਜਾ ਕੇ ਤੇਰਾ ਕਹਿੰਦਾ ਉਹ ਹਾਲ ਆ
0: ਬਿਲਕੁਲ
1: ਉਹ ਪਾਥੀ ਕਿਵੇਂ ਬਣੀ ਉਹ ਯਾਰ ਮੈਂ ਕਿਹਾ ਮੈਨੂੰ ਐ ਲੱਗਦਾ ਬਈ ਜਿਹੜਾ ਚਲੋ ਉਹਨੂੰ ਆਜ਼ਾਦੀ ਦੀ ਖੁਸ਼ੀ ਤਾਂ ਹੈਗੀ ਆ
0: ਜੀ
1: ਪਰ ਹੁਣ ਉਹ ਜਿਹੜੀ ਨਵੀਂ ਲਾਈਫ ਆ ਨਹਿਰ ਦੇ ਵਿੱਚ ਉਹਨੂੰ ਮਿਲ ਗਈ ਆ ਝੀਲ ਚੋਂ ਝੀਲ ਕੈਦ ਵਿੱਚ ਪਰ ਨਹਿਰ ਆਜ਼ਾਦੀ ਦੀ ਗੱਲ ਆ ਪਰ ਉਹ ਮੁੜ ਕੇ ਟੱਕਰਾਂ ਤਾਂ ਮਾਰਦਾ ਵੀ ਭਰਾਵਾ ਮੇਰਾ ਘਰ ਉਹ ਝੀਲ ਹੀ ਸੀਗੀ ਮੈਂ ਤਾਂ ਘਰੋਂ ਹੀ ਬਾਹਰ ਹੋ ਗਿਆ
0: ਬਿਲਕੁਲ
1: ਆਜ਼ਾਦੀ ਦੀ ਕੀਮਤ ਤਾਂ ਤਾਰਨੀ ਪੈਂਦੀ ਆ
0: ਜੀ ਕੁਛ
1: ਮੁੜ ਕੇ ਫਿਰ ਉੱਥੇ ਖੋਣਾ ਪੈਂਦਾ ਤੇ ਹੁਣ ਕੁਦਰਤੀ ਜਿਹੜੀਆਂ ਫੋਰਸਿਸ ਨੇ ਇਹਨਾਂ ਵਿੱਚ ਵੀ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਇਹ ਹਰ ਚੱਪੇ ਚੱਪੇ ਚ ਜਰੇ ਜਰੇ ਦੇ ਵਿੱਚ ਇੱਕ ਪੈਗਾਮ ਤਾਂ ਹੈਗਾ
0: ਜੀ
1: ਕਿ ਬਈ ਇੱਕ ਰਿਦਮ ਹੈ ਇੱਕ ਰਿਦਮ ਹੈ ਇੱਕ ਬੀਟ ਹੈ ਉਹਦੇ ਉੱਤੇ ਚੱਲੂਗਾ ਸਾਰਾ ਕੁਛ
0: ਬਿਲਕੁਲ ਹੈ ਜੀ
1: ਉਹ ਦਿਲ ਦੀ ਧੜਕਣ ਜਿਹੜੀ ਹੈ ਉਹ ਵੀ ਇੱਕ ਬੀਟ ਚੱਲ ਰਹੀ ਹੈ ਅੱਜ ਮੈਂ ਕੋਈ ਕਲਿੱਪ ਦੇਖੀ ਜਾਂਦਾ ਐਵੇਂ ਰੈਂਡਮ ਕਲਿੱਪ ਆ ਜਾਂਦੇ ਕਈ ਵਾਰੀ ਅੱਗੇ
0: ਜੀ
1: ਉਹ ਬੰਦੇ ਨੇ ਐ ਮਤਲਬ ਨਾ ਜਿਵੇਂ ਆਪਾਂ ਪੱਟੀ ਜੀ ਰੋਲ ਕਰਕੇ ਖੋਲ ਦਿੰਦੇ ਆ ਸਿੱਧੀ ਕਹਿੰਦਾ ਆਹ ਦੇਖ ਲੋ ਜੀ ਦਿਲ ਦੀ ਜਿਹੜੀ ਅੱਜ ਤੱਕ ਸਾਨੂੰ ਫੋਟੋ ਦਿਖਾਈ ਗਈ ਹੈ ਉਹ ਦਿਲ ਇਹੋ ਜਿਹਾ ਨੀ ਹੁੰਦਾ ਦਿਲ ਇੱਕ ਮਸਲ ਹੈ ਜਿਹੜਾ ਐ ਲਪੇਟਿਆ ਪਿਆ ਪੱਟੀ ਵਾਂਗੂ ਕਹਿੰਦਾ ਇਹ ਤਾਂ ਖੁੱਲ ਜਾਂਦਾ ਯਾਰ ਇਹ ਪੂਰਾ ਉਹਨੇ ਖੁੱਲ ਕੇ ਰੱਖਤਾ ਬਾਈ ਨੇ ਮੈਂ ਕਿਹਾ ਲੈ ਲੋ ਇਹਨੇ ਨਵਾਂ ਹੀ ਮਤਲਬ ਆਈਡੀਆ ਕੱਢ ਲਿਆ ਯਾਰ
0: ਬਿਲਕੁਲ
1: ਮਤਲਬ ਆਪਾਂ ਤਾਂ ਐਂ ਸੋਚਦੇ ਨਾ ਵੀ ਦਿਲ ਕੋਈ ਐ ਬਾਹਲਾ ਹੋਰ ਤਰ੍ਹਾਂ ਦਾ ਜਿਹੜੇ ਪੇਂਟਰ ਉਹ ਤਾਂ ਟਰੱਕਾਂ ਦੇ ਪਿੱਛੇ ਦਿਲ ਵੀ ਦੂਜਾ ਬਣਦਾ ਪਾਨ ਦੇ ਪੱਤੇ ਵਾਲਾ ਵਿੱਚੋਂ ਤੀਰ ਕੱਢ ਦਿੰਦੇ ਆ
0: ਪੱਤਾ ਹੀ ਬਣਾਈ ਜਾਂਦੇ ਜੀ ਬਿਲਕੁਲ ਹੈ ਜੀ
1: ਉਹ ਤੀਰ ਜ਼ਰੂਰ ਕੱਢਦੇ ਵਿੱਚੋਂ
0: ਜੀ
1: ਪੱਤਾ ਕੱਢਦਾ ਪਾਨ ਦਾ ਇਹ ਹਰ ਚੀਜ਼ ਦੇ ਵਿੱਚ ਬਿਲਕੁਲ ਜੀ ਢੋਲ ਦਾ ਡਗਾ ਧਰਤੀ ਦੇ ਉੱਤੇ ਜਦੋਂ ਵੀ ਕਿਤੇ ਵੀ ਵੱਜੇ ਜਿਹੜੇ ਮਰਜ਼ੀ ਵਜਾਉਣ ਚਾਹੇ ਅਫਰੀਕਾ ਚ ਵੱਜੇ ਚਾਹੇ ਕਿਤੇ ਵੱਜੇ ਉਹ ਉਹਦੇ ਉੱਤੇ ਲੋਕਾਂ ਦੇ ਪੈਰ ਥਿਰਕਣਗੇ ਤੇ ਉਹ ਨੱਚਣਗੇ ਇੱਕ ਸੁਰਤਾ ਚ ਲੈ ਕੇ ਆਉਣਗੇ ਇਨਸਾਨੀਅਤ ਇੱਥੋਂ ਤੱਕ ਕਿ ਜਿਹੜੇ ਜੀਵ ਜੰਤੂ ਨੇ ਉਹਨਾਂ ਤੇ ਵੀ ਉਹਦਾ ਬਰਾਬਰ ਅਸਰ ਹੈ ਜੋ ਚੀਜ਼ ਰਿਦਮ ਚ ਹੋਏਗੀ ਉਹ ਸਾਡੀ ਜ਼ਿੰਦਗੀ ਨੂੰ ਵੀ ਸਟ੍ਰੈਸ ਫਰੀ ਕਰੇਗੀ ਜੋ ਤਣਾਅ ਭਰਿਆ ਸਾਡੀ ਜ਼ਿੰਦਗੀ ਚ ਪੂਰਾ ਉਹਨੂੰ ਵੀ ਰਿਲੀਜ਼ ਕਰੂ ਬਾਕੀ ਜਿਮ ਜਾਣ ਦੀ ਵੀ ਲੋੜ ਨੀ ਪੈਂਦੀ ਜੇ ਬੰਦਾ ਭੰਗੜਾ ਪਾਉਣ ਲੱਗ ਗਿਆ, ਰੌਲਾ ਹੀ ਕੋਈ ਨੀ ਉਹਨੂੰ
0: ਭਾਜੀ। ਮੈਂ ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਚਾਹਾਂਗਾ ਤੁਹਾਨੂੰ ਕਿ ਜਦੋਂ ਰਾਜੇ ਮਹਾਰਾਜਿਆਂ ਦਾ ਸਮਾਂ ਹੁੰਦਾ ਸੀ ਜਾਂ ਤਾਨ ਸਹਿਨ ਹੋਣੀ ਹੁੰਦੇ ਸੀਗੇ ਜਾਂ ਉਦੋਂ ਦੇਖੋ ਉਹਨਾਂ ਸਮਿਆਂ ਦੇ ਵਿੱਚ ਚਾਹੇ ਅੰਗਰੇਜ਼ ਵੀ ਆਏ ਨੇ ਬਗਾਵਤ ਕੀਤੀ ਉਹ ਲੇਡੀਜ਼ ਜਿਹੜੀਆਂ ਸੀਗੀਆਂ ਅੱਜ ਕੱਲ ਉਹਨਾਂ ਨੂੰ ਚਲੋ ਬਦਨਾਮੀ ਦੇ ਨਾਂ ਨਾਲ ਜਿਹੜਾ ਜ਼ਰੂਰ ਜਾਣਿਆ ਜਾਂਦਾ ਕਿਉਂਕਿ ਜਿਹੜਾ ਟੈਲੈਂਟ ਹੈ ਨਾ ਜਾਂ ਟੈਲੈਂਟ ਦੀ ਜਿਹੜੀ ਕਦਰ ਹੈ ਜਦੋਂ ਉਹ ਨਹੀਂ ਕਰਦੇ ਅੱਜ ਵੀ ਦੇਖੋ ਚਾਹੇ ਡੀਜੇ ਦੇ ਰੂਪ ਦੇ ਵਿੱਚ ਹੀ ਸਾਡੇ ਵਿੱਚ ਬਹੁਤ ਸਾਰੇ ਐਸੇ ਵਪਾਰ ਵੀ ਕਰ ਰਹੇ ਨੇ ਇਸ ਚੀਜ਼ ਦਾ ਤੇ ਉਹਦੇ ਤੋਂ ਇਨਕਮ ਵੀ ਕ੍ਰੀਏਟ ਕਰ ਰਹੇ ਆਪਣੇ ਘਰ ਬਾਰ ਵੀ ਚਲਾ ਰਹੇ ਨੇ ਤਾਂ ਪਹਿਲਾਂ ਜਦੋਂ ਵੈਸੇ ਇਹਦੇ ਵਿੱਚ ਇਹ ਵੀ ਜੋੜ ਲਿਆ ਗਿਆ ਕਿ ਚਰਖੇ ਸਾਡੇ ਜਿਹੜੇ ਸੀ ਡੀਜੇ ਵਾਲੇ ਨੇ ਖਾ ਲਏ ਜਾਂ ਸਾਰਾ ਕੁਝ ਉਹ ਚੀਜ਼ਾਂ ਫਿਰ ਸਭ ਵਿਰਾਸਤ ਖਾ ਲਿਆ ਪਰ ਸਮੇਂ ਸਮੇਂ ਦੇ ਨਾਲ ਕੁਝ ਚੀਜ਼ਾਂ ਜਿਹੜੀਆਂ ਚੇਂਜ ਆਉਂਦੀਆਂ ਨੇ ਉਹ ਚਲੋ ਇੱਕ ਟੈਲੈਂਟ ਹੈ ਅੱਜ ਬਹੁਤ ਸਾਰੇ ਕੁਝ ਗਰੁੱਪ ਹੈਗੇ ਨੇ ਬਹੁਤ ਵਧੀਆ ਆਪਣੀ ਪਰਫਾਰਮੈਂਸ ਕਰਦੇ ਆ ਆਪਣੇ ਚੰਗੇ ਕਿਰਦਾਰ ਵੀ ਰੱਖੇ ਹੋਏ ਨੇ ਵਧੀਆ ਹੈ ਪਰ ਉਹਦੇ ਵਿੱਚ ਜਦੋਂ ਜਿਹੜਾ ਡਾਂਸ ਨੂੰ ਇੰਜੋਏ ਕਰਨ ਵਾਲਾ ਜਿਹੜਾ ਦਰਸ਼ਕ ਹੈ ਤਾਂ ਉਹ ਉਹਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਮੈਲ ਹੋ ਸਕਦੀ ਹੈ ਮਨ ਦੇ ਵਿੱਚ ਜਾਂ ਜਿੱਦਾਂ ਮਰਜ਼ੀ ਕਹਿ ਲਓ ਤੇ ਜਦੋਂ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਆਪਾਂ ਜਾਂਦੇ ਹਾਂ ਤਾਂ ਉਹਨਾਂ ਸਮਿਆਂ ਦੇ ਵਿੱਚ ਵੀ ਨਵਾਬ ਹੁੰਦੇ ਸੀ ਰਾਜੇ ਮਹਾਰਾਜੇ ਹੁੰਦੇ ਸੀ ਤਾਂ ਖਾਸ ਕਰਕੇ ਉਹ ਜਿਹੜੇ ਸੀ ਹੀਰਾ ਮੰਡੀ ਜਿਹੜੀ ਪਾਕਿਸਤਾਨ ਦੇ ਵਿੱਚ ਉਹਦੇ ਉੱਤੇ ਇੱਕ ਬਹੁਤ ਹੀ ਦਿਲਚਸਪੀ ਵਾਲੀ ਜਿਹੜੀ ਫਿਲਮ ਵੀ ਬਣੀ ਹੋਈ ਹੈ ਨੈਟਫਲਿਕਸ ਦੇ ਉੱਤੇ ਦੇਖਣ ਯੋਗ ਹੈ ਉਹ ਦੇਖੋ ਅਸਲ ਦੇ ਵਿੱਚ ਉਹਨਾਂ ਦਾ ਜਿਹੜਾ ਅਸਲ ਕਿਰਦਾਰ ਸੀ ਨਾ ਚਾਹੇ ਉਹ ਡਾਂਸ ਕਰਦੀਆਂ ਸੀ ਇੱਕ ਉਹਨਾਂ ਦਾ ਆਪਣਾ ਨ੍ਰਿਤ ਉਹਨਾਂ ਦਾ ਜਿਹੜਾ ਪੇਸ਼ਾ ਆਪਣੀ ਮਤਲਬ ਕਿ ਪੂਰਾ ਆਪਣਾ ਗਰੂਰ ਦੇ ਨਾਲ ਕਹਿ ਲਓ ਜਾਂ ਆਪਣਾ ਕੋਈ ਉਹਦੇ ਵਿੱਚ ਮਾੜਾ ਨਹੀਂ ਉਹ ਸਮਝਦੀਆਂ ਸੀ ਚੰਗਾ ਆਪਣਾ ਇੱਕ ਜਿਹੜਾ ਦਿਖਾਉਂਦੀਆਂ ਸੀਗੀਆਂ ਆਪਣੀਆਂ ਪਰ ਉਹਦੇ ਵਿੱਚ ਜਿਹੜਾ ਉਸਨੂੰ ਗਲਤ ਪਾਸੇ ਨੂੰ ਲੈ ਕੇ ਜਾਣਾ ਜਾਂ ਜਦੋਂ ਉਹਨਾਂ ਨੇ ਅੰਗਰੇਜ਼ਾਂ ਦੇ ਸਮਿਆਂ ਦੇ ਵਿੱਚ ਬਗਾਵਤ ਕੀਤੀ ਉਹਨਾਂ ਦੇ ਨਾਲ ਮੱਥਾ ਵੀ ਲਾਇਆ ਪਰ ਉਹਦਾ ਜ਼ਿਕਰ ਬਹੁਤ ਘੱਟ ਦੇਖਣ ਨੂੰ ਮਿਲਦਾ ਪਰ ਦੂਸਰਾ ਪਹਿਲੂ ਜਿਹੜਾ ਉਹ ਜ਼ਿਆਦਾ ਨਸ਼ਰ ਹੁੰਦਾ ਹੈ ਜੀ ਉਸ ਚੀਜ਼ ਦੇ ਵਿੱਚ
1: ਬਿਲਕੁਲ ਬਿਲਕੁਲ ਜੀ ਦੇਖੋ ਜਿਹੜਾ ਸਮੇਂ ਦੇ ਹਿਸਾਬ ਨਾਲ ਨਾ ਜਦੋਂ ਕੋਈ ਚੀਜ਼ ਜ਼ਿਆਦਾ ਦੇਰ ਚੱਲਦੀ ਰਹਿੰਦੀ ਹੈ ਜਾਂ ਕੁਛ ਇਹੋ ਜਿਹੀ ਉਹਦੇ ਉੱਤੇ ਧੂੜ ਵੀ ਜਿਹੜੀ ਜੰਮਦੀ ਹੈ ਉਹਦੇ ਉੱਤੇ ਜਿਹੜੇ ਕਹਿ ਲਓ ਵੀ ਮਿਲਾਵਟ ਵੀ ਹੋਏਗੀ ਰੂਪ ਰੰਗ ਢੰਗ ਸਭ ਬਦਲੇਗਾ
0: ਜੀ
1: ਹੀਰਾ ਮੰਡੀ ਜਿਹੜੀ ਤੁਸੀਂ ਗੱਲ ਕੀਤੀ ਹੈ ਦੇਖੋ ਹੀਰਿਆਂ ਦੇ ਵਪਾਰ ਦਾ ਜਾਂ ਜਿਊਲਰੀ ਦੇ ਕਾਰੋਬਾਰ ਦਾ ਹੀਰੇ ਦਾ ਮੇਨ ਤੌਰ
0: ਤੇ
1: ਰੂਪ ਦੇ ਕਾਰੋਬਾਰ ਦਾ ਹੱਬ ਸੀ ਵਪਾਰ ਔਰ ਕਿਉਂਕਿ ਬਹੁਤ ਅਮੀਰ ਲੋਕ ਆ ਰਹੇ ਨੇ ਕਿਉਂਕਿ ਹੀਰਾ ਹੁਣ ਮਹਾਤੜਨੇ ਦਾ ਕੀ ਲੈ ਕੇ ਜਾਣਾ
0: ਜੀ
1: ਹੁਣ ਉਹ ਇੱਕ ਸੋਹਜ ਦਾ ਇੱਕ ਕਲਾ ਦਾ ਇੱਕ ਕੇਂਦਰ ਉਹ ਬਣਿਆ ਉਹਦੇ ਵਿੱਚ ਡਾਂਸ ਜਿਹੜਾ ਵਿਸ਼ੇਸ਼ ਤੌਰ ਤੇ ਨਾਚ ਗਾਣਾ ਗੀਤ ਤੇ ਸੰਗੀਤ ਇਹ ਤੇ ਨਾਚ ਇਹਦਾ ਇੱਕ ਇਹ ਵੀ ਇੱਕ ਕਲਾ ਦਾ ਕੇਂਦਰ ਬਣਿਆ ਉਹ ਕਿਹਾ ਜਾਂਦਾ ਹੈ ਕਿ ਜੋ ਬਹੁਤ ਹੀ ਸਭਿਕ ਲੋਕ ਸੀਗੇ ਉਹਨਾਂ ਨੂੰ ਉਹਨਾਂ ਦੇ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਤੌਰ ਤਰੀਕੇ ਵਧੀਆ ਕੋਈ ਰਹਿਣ ਸਹਿਣ ਦਾ ਤਰੀਕਾ ਗੱਲਬਾਤ ਦਾ ਨਜ਼ਾਕਤ ਦਾ ਕਿ ਉਹ ਕਿਵੇਂ ਗੱਲ ਕਰਨੀ ਹੈ ਕੀ ਕਰਨਾ ਉਹ ਉੱਥੇ ਸਿਖਾਇਆ ਜਾਂਦਾ ਉਹ ਸਕੂਲ ਟਾਈਪ ਉੱਥੇ ਡਿਵੈਲਪ ਹੋਇਆ ਲੇਕਿਨ ਬਾਅਦ ਵਿੱਚ ਤੁਹਾਨੂੰ ਪਤਾ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹ ਤੋਂ ਮੁੜ ਕੇ ਇੱਕ ਤਰ੍ਹਾਂ ਦਾ ਰੈਡ ਲਾਈਟ ਏਰੀਆ ਹੀ ਬਣ ਗਿਆ ਜਦੋਂ ਬਹੁਤ ਜ਼ਿਆਦਾ ਗਿਰਾਵਟ ਹੋ ਗਈ ਸਾਡਾ ਕਿਰਦਾਰ ਜਿਹੜਾ ਇਨਸਾਨ ਦਾ ਇਹ ਤਾਂ ਜਿਹੜਾ ਸਮੇਂ ਦੇ ਨਾਲ ਨਾਲ ਜਿਹੜਾ ਬਦਲਦਾ ਪਰ ਉਹਦੇ ਪਿੱਛੇ ਮੰਤਵ ਉਹਦੀ ਸ਼ੁਰੂਆਤ ਇੱਕ ਚੰਗੇ ਰੂਪ ਚ ਹੋਈ ਹੈ ਜਿਵੇਂ ਜਿਹੜਾ ਦਹੇਜ ਆ ਉਹਦੀ ਵੀ ਸ਼ੁਰੂਆਤ ਕਹਿ ਦੋ ਵੀ ਜੇ ਆਪਾਂ ਦੇਖੀਏ ਤਾਂ ਚੰਗੇ ਭਾਵਨਾ ਕਰਕੇ ਹੋਈ ਲੇਕਿਨ ਮੁੜ ਕੇ ਬੁਰਾ ਹੀ ਬਣ ਗਈ
0: ਬਿਲਕੁਲ ਜੀ
1: ਉਹ ਇੱਕ ਜਿਹੜੀ ਆ ਇੱਕ ਪ੍ਰਥਾ ਹੀ ਇਹੋ ਜਿਹੀ ਬਣ ਗਈ ਜਿਹੜੀ ਆਪਾਂ ਕਲੰਕ ਕਹਿ ਦਈਏ ਕਿ ਭਾਈ ਠੀਕ ਆ ਉਹਦੇ ਨਾਲ ਕਿੰਨੀਆਂ ਮਾਸੂਮ ਜਾਨਾਂ ਜਿਹੜੀਆਂ ਉਹਨਾਂ ਨੂੰ ਜਿਹੜਾ ਜ਼ਿੰਦਗੀ ਗੁਆਣੀ ਪਈ ਆ
0: ਜੀ
1: ਤੇ ਇਹ ਜਿਹੜੀ ਐਵੀ ਦੇਵਦਾਸੀਆਂ ਵਾਲੀ ਪ੍ਰਥਾ ਹੈ ਉਹ ਵੀ ਇੱਕ ਕਹਿ ਲੋ ਵੀ ਸ਼ੋਸ਼ਣ ਦਾ ਹੀ ਤਰੀਕਾ ਬਣਿਆ
0: ਬਿਲਕੁਲ
1: ਹੁਣ ਵੀ ਚੱਲ ਰਿਹਾ ਔਰ ਇਹ ਕੱਲਾ ਉਹੀ ਨੀ ਹੁਣ ਤੁਸੀਂ ਲਾਓ ਵੀ ਜਿਹੜਾ ਵੱਡੇ ਪੱਧਰ ਦੇ ਉੱਤੇ ਹੁਣ ਸਕੈਂਡਲ ਆਇਆ ਯੂ ਐਸ ਦਾ ਐਪਸਟੀਨ ਫਾਈਲ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਇਹ ਇੱਕ ਸਾਰਾ ਕੁਛ ਇੰਟਰ ਕਨੈਕਟਡ ਆ ਜਿਹੜੀ ਮਨੁੱਖ ਦੇ ਅੰਦਰ ਕਹਿ ਲੋ ਵੀ ਰੱਬ ਵੀ ਸਾਡੇ ਅੰਦਰ ਹੈ ਤੇ ਹੈਵਾਨ ਵੀ ਅੰਦਰ ਹੀ ਆ
0: ਬਿਲਕੁਲ
1: ਕਿਹਨੇ ਕਦੋਂ ਹਾਵੀ ਹੋਣਾ ਕੋਈ ਕਹਿ ਨੀ ਸਕਦਾ ਉਹ ਇਹਦੇ ਚ ਉਹਦੀ ਕੋਈ ਸੀਮਾ ਨੀ ਉਹਦਾ ਕੋਈ ਐਂਡ ਨੀ ਉਹ ਐਂਡਲੈਸ ਹੈ ਇਹੀ ਜਿਹੜੀ ਚੀਜ਼ ਆ ਨਾ ਇਹਦੇ ਚ ਹੁਣ ਇਹ ਜਿਹੜੀ ਡਾਂਸ ਦੀ ਗੱਲ ਆਪਾਂ ਜਦੋਂ ਕਰਾਂਗੇ ਤਾਂ ਇਹ ਇੱਕ ਤਰ੍ਹਾਂ ਨਾਲ ਸਾਡੇ ਜਿਹੜਾ ਮਾਨਸਿਕ ਸੰਤੁਲਨ ਆ ਉਹਨੂੰ ਬੈਲੈਂਸ ਰੱਖਣ ਵਿੱਚ ਬਹੁਤ ਸਹੀ ਆ
0: ਬਿਲਕੁਲ
1: ਕਿ ਜੋ ਐਨਰਜੀ ਹੈ ਸਾਡੀ ਭਾਈ ਉਹ ਕਿਤੇ ਨਾ ਕਿਤੇ ਚੈਨਲਾਈਜ਼ ਹੋ ਰਹੀ ਹੈ ਵਧੀਆ ਤਰੀਕੇ ਨਾਲ, ਅਸੀਂ ਉਹਨੂੰ ਕੋਈ ਪੋਜ਼ਿਟਿਵ ਜਾਂ ਕ੍ਰੀਏਟਿਵ ਢੰਗ ਨਾਲ ਐਕਸਪ੍ਰੈਸ ਕਰ ਰਹੇ ਹਾਂ, ਉਹ ਇੱਕ ਵਧੀਆ। ਪਰ ਜੇ ਸਾਧਨ ਨਹੀਂ ਹੈਗਾ, ਜੇ ਬੈਠੇ ਅਸੀਂ ਮਤਲਬ ਉਹ ਸੋਚੀ ਜਾਂਦੇ ਹਾਂ ਤਾਂ ਜਿਹੜੀ ਮਨ ਜਿਹੜਾ ਨਾ ਉਹ ਇਹੋ ਜਿਹੀ ਚੀਜ਼ ਆ, ਜੇ ਤਾਂ ਚੜ੍ਹਦੀ ਕਲਾ ਚ ਜਾ ਰਿਹਾ ਤਾਂ ਉਹਦੇ ਵਰਗੀ ਰੀਸ ਕੋਈ ਨੀ, ਹਿਮਾਲਿਆ ਤੋਂ ਵੀ ਉੱਤੇ ਚਲਾ ਜਾਊ। ਪਰ ਜੇ ਉਹ ਢਿੰਦੀ ਕਲਾ ਚ ਚਲ ਗਿਆ, ਨਿਰਾਸ਼ਾ ਚ ਚਲ ਗਿਆ ਜਾਂ ਹੋਰ ਕੋਈ ਨੈਗੇਟਿਵ ਖਿਆਲ ਉਹਦੇ ਤੇ ਹਾਵੀ ਹੋਣੇ ਸ਼ੁਰੂ ਹੋ ਗਏ, ਉਹ ਪਤਾਲ ਤੋਂ ਵੀ ਡੂੰਘਾ ਜਾ ਸਕਦਾ, ਗਿਰ ਸਕਦਾ ਇਤਨਾ ਜ਼ਿਆਦਾ, ਉਹਦੀ ਵੀ ਕੋਈ ਲਿਮਿਟ ਨੀ,
0: ਬਿਲਕੁਲ।
1: ਤੋ ਕੁੱਲ ਮਿਲਾ ਕੇ ਜਦੋਂ ਅਸੀਂ ਇਹਨੂੰ ਚੈਨਲਾਈਜ਼ ਕਰਦੇ ਹਾਂ, ਐਨਰਜੀ ਨੂੰ ਜਾਂ ਭਾਵਨਾਵਾਂ ਨੂੰ ਆਪਾਂ ਦੇਖਦੇ ਹਾਂ
0: ਜੀ,
1: ਈਵਨ ਤੁਸੀਂ ਜੇ ਭੰਗੜਾ ਦੇਖਣ ਹੀ ਲੱਗ ਜਾਓ ਤਾਂ ਵੀ ਭੰਗੜਾ ਲਾ ਲਓ ਵੀ ਆਪਾਂ ਦੇਖਣ ਹੀ ਲੱਗ ਜਾਂਦੇ ਹਾਂ, ਉਹ ਵੀ ਇੱਕ ਚੰਗਾ ਪ੍ਰਭਾਵ ਸਾਡੇ ਤੇ ਛੱਡਦਾ,
0: ਗਿੱਧਾ ਦੇਖਣ ਲੱਗ ਜਾਓ, ਭੰਗੜਾ ਦੇਖਣ ਲੱਗ ਜਾਓ, ਪੋਜ਼ਿਟਿਵ ਐਨਰਜੀ ਕਹਿ ਸਕਦੇ ਆ, ਬਿਲਕੁਲ ਜੀ
1: ਬਿਲਕੁਲ।
0: ਤੇ ਜਿਹੜੇ ਉੱਥੇ ਪਾਕਿਸਤਾਨ ਉਸ ਸਮੇਂ ਤਾਂ ਹੀ ਤਾਂ ਜਿੰਨਾ ਚਿਰ ਉਹ ਨਿਰਾਸ਼ਾ ਦੇ ਵਿੱਚ ਹੈ।
1: ਹਾਂ, ਜਿਹੜਾ ਬੰਦਾ ਦੁਖੀ ਸ਼ਕਲ ਵਾਲਾ ਭੰਗੜਾ ਕਿਵੇਂ ਪਾ ਲੂ
0: ਜੀ। ਹੁਣ ਦੇਖੋ ਆਪਣੇ ਡੇਰਿਆਂ ਦੀ ਗੱਲ ਕੀਤੀ ਆ, ਜਾਂ ਆਪਾਂ ਜਦੋਂ ਦੇਖਦੇ ਆ ਨਾ ਸੂਫੀਜ਼ਮ ਨੂੰ ਦੇਖਦੇ ਆ ਜਾਂ ਪੜ੍ਹਦੇ ਆ, ਉਹਨਾਂ ਦੇ ਵਿੱਚ ਦੇਖੋ ਰੋਮੀ ਜਿਹੜੇ ਨੇ ਜੀ, ਉਹ ਮਤਲਬ ਕਿ ਉਹਨਾਂ ਦਾ ਇੰਨੇ ਕੁ ਉਹ ਆਪਣੀ ਹੀ ਦੁਨੀਆਂ ਦੇ ਵਿੱਚ ਚੱਲ ਜਾਂਦੇ ਆ, ਇੱਕ ਮਤਲਬ ਕਿ ਧਮਾਲ ਪੈ ਰਹੀ ਹੈ ਤੇ ਉਹ ਆਪਣੇ ਉਸੇ ਹੀ ਤਾਲ ਦੇ ਵਿੱਚ ਜਿਹੜਾ ਸੁਰ ਦੇ ਵਿੱਚ ਸੁਰ ਹੋਰ ਹੀ ਪਾਸੇ ਜੋੜ ਲੈਂਦੇ ਆ ਜੀ, ਉਹਨਾਂ ਨੂੰ ਕੋਈ ਆਲੇ ਦੁਆਲੇ ਪਤਾ ਨੀ ਕੀ ਵਾਪਰ ਰਿਹਾ ਜੀ।
1: ਚਲੋ ਉਹ ਇੱਕ ਪਾਸੇ ਤਾਂ ਆਪਾਂ ਮਾਲਾ ਦੇ ਮਣਕੇ ਲੈ ਕੇ ਬੈਠਦੇ ਆ ਜਾਂ ਕਿਤੇ ਪਹਾੜਾਂ ਦੀਆਂ ਕੰਦਰਾਂ ਚ ਜਾ ਕੇ ਤਪੱਸਿਆ ਕਰ ਰਹੇ ਆ
0: ਜੀ,
1: ਆਪਾਂ ਕੁਛ ਲੱਭ ਰਹੇ ਆ ਮਹਾਨ ਆਤਮਾ ਨੂੰ, ਪਰਮਾਤਮਾ ਨੂੰ, ਜਿਹੜੀ ਆਤਮਾ ਵਲਾਉਣੀ ਹੈ
0: ਜੀ,
1: ਉਹ ਕੋਈ ਗਾਹ ਪੈ ਰਿਹਾ ਉਧਰ, ਉਹ ਵੱਖਰੀ ਦੁਨੀਆ ਆਪਾਂ ਵਸਾ ਕੇ ਬੈਠੇ ਆ
0: ਜੀ।
1: ਇੱਕ ਪਾਸੇ ਜਿਹੜਾ ਇੱਕ ਜਿਹੜੇ ਸੂਫੀ ਨੇ, ਇਹਨਾਂ ਨੇ ਜਿਹੜਾ ਇਸ ਰਿਦਮ ਦੇ ਵਿੱਚੋਂ ਹੀ ਆਪਣੀ ਲੈ ਸੁਰ ਤਾਲ ਲੈ ਕੇ ਉਧਰ ਜੋੜ ਲਿਆ। ਬਾਬਾ ਬੁੱਲੇ ਸ਼ਾਹ ਕਹਿ ਰਿਹਾ ਮੈਂ ਨੱਚ ਕੇ ਯਾਰ ਮਨਾਉਣਾ,
0: ਬਿਲਕੁਲ
1: ਜੋ ਮਰਜ਼ੀ ਮੈਨੂੰ ਕਹੋ, ਮੈਂ ਤਾਂ ਭਾਈ ਮੈਂ ਤਾਂ
0: ਇੱਥੇ
1: ਮੇਰਾ ਰਾਜ, ਹਾਂ ਮੈਂ ਮੈਨੂੰ ਕਮਲਾ ਹੈ ਤਾਂ ਕਮਲਾ ਹੀ ਸਮਝੋ ਜਾਂ ਕਮਲੀ ਹੈ ਤਾਂ ਮੈਂ ਕਮਲੀ ਸਮਝੋ, ਕੁਛ ਕਹਿ ਲਓ। ਉਹ ਇਹ ਦੇਖੋ ਐਕਸਟ੍ਰੀਮ ਹੈ, ਜੇ ਆਪਾਂ ਰਹੱਸਵਾਦ ਚ ਜਾਂਦੇ ਆ, ਮਿਸਟੀਸਿਜ਼ਮ ਚ ਜਾਂਦੇ ਆ, ਜਾਂ ਜਿਹੜੀ ਆ ਪਰਮਾਰਥ ਦੀ ਗੱਲ ਦੇ ਵਿੱਚ ਚੱਲ ਜਾਂਦੇ ਆ, ਉਹਦੇ ਵਿੱਚ ਵੀ ਇਹ ਵੱਡੇ ਪੱਧਰ ਤੇ ਦਿਖਦਾ ਆਪਾਂ ਨੂੰ
0: ਜੀ।
1: ਆ ਤੁਸੀਂ ਦੇਖ ਲੋ ਵੀ ਦੂਰ ਕੀ ਜਾਣਾ, ਜਦੋਂ ਜਗਰਾਤੇ ਹੁੰਦੇ ਆ ਜਾਂ ਜਾਗਰਣ ਹੁੰਦਾ ਉਦੋਂ ਕਿੰਨਾ ਖੁੱਲ ਕੇ ਜਿਹੜਾ ਪਰਿਵਾਰਾਂ ਦੇ ਪਰਿਵਾਰ ਜਦੋਂ ਡਾਂਸ ਕਰਦੇ, ਕਿੰਨਾ ਅੱਛਾ ਲੱਗਦਾ ਕਿ ਠੀਕ ਹੈ ਉਹ ਭਾਵੇਂ ਪਰਮਾਤਮਾ ਨੂੰ ਯਾਦ ਕਰਕੇ ਜਾਂ ਮਾਤਾ ਰਾਣੀ ਨੂੰ ਯਾਦ ਕਰਕੇ ਉਹਨਾਂ ਨੂੰ ਡੈਡੀਕੇਟ ਕਰਕੇ ਡਾਂਸ ਕਰ ਰਹੇ ਆ, ਪਰ ਕਰ ਰਹੇ ਨੇ।
0: ਦੇਖੋ ਹੁਣ ਬਹੁਤ ਸਾਰੇ ਧਰਮਾਂ ਦੇ ਵਿੱਚ ਇਸ ਚੀਜ਼ ਦੀ ਬੰਦਿਸ਼ ਵੀ ਹੈਗੀ ਆ, ਪਰ ਉਹਦੇ ਵਿੱਚ ਦੇਖੋ ਫਿਰ ਉਹਦੇ ਹੋਰ ਵੀ ਪਹਿਲੂ ਦੇਖਦੇ ਆ, ਜਾਂ ਪਹਿਰਾਵੇ ਦੇ ਉੱਤੇ ਲੱਗ ਜਾਂਦੀ ਹੈ, ਮਤਲਬ ਕਿ ਭਾਈ ਤੁਸੀਂ ਇਸ ਪਹਿਰਾਵੇ ਦੇ ਵਿੱਚ ਉਹ ਤੁਸੀਂ ਆਹ ਕੰਮ ਨਹੀਂ ਕਰ ਸਕਦੇ, ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਫਿਰ ਹਾਵੀ ਹੁੰਦੀਆਂ ਨੇ, ਇੱਕ ਜਜ਼ਬਾਤ ਨੇ, ਹਾਵ ਭਾਵ ਨੇ, ਉਹਨਾਂ ਨੂੰ ਪ੍ਰੈਜੈਂਟੇਸ਼ਨ ਕਰਨਾ ਜਾਂ ਜਿਹੜਾ ਇੱਕ ਤੁਹਾਡੇ ਅੰਦਰ ਕੌਨਫੀਡੈਂਸ, ਸੈਲਫ ਕੌਨਫੀਡੈਂਸ ਦਾ ਬਹੁਤ ਵੱਡੇ ਪੱਧਰ ਦੇ ਉੱਤੇ, ਕਿਉਂਕਿ ਬਹੁਤ ਸਾਰੇ ਲੋਕ ਤਾਂ ਭਾਜੀ ਜੇ ਦੇਖਿਆ ਜਾਵੇ ਤਾਂ ਸ਼ਰਮ ਦੇ ਕਰਕੇ ਹੀ ਕਿ ਮੈਨੂੰ, ਬਹੁਤ ਸਾਰੇ ਲੋਕ ਦੇਖਦੇ ਨੇ ਭਈ ਮੈਂ ਤਾਂ ਨਹੀਂ ਨੱਚਦਾ, ਜਾਂ ਕਹਿਣਗੇ ਭਈ ਮੈਨੂੰ ਨੱਚਣਾ ਨਹੀਂ ਆਉਂਦਾ। ਆਪਣੇ ਸੱਭਿਆਚਾਰ ਦੇ ਵਿੱਚ ਖਾਸ ਕਰਕੇ ਮਤਲਬ ਕਿ ਖਿੱਚ ਖਿੱਚ ਕੇ ਲਿਆਉਣੇ ਪੈਂਦੇ ਭਈ ਆ ਜਾਓ, ਪਰ ਜਦੋਂ ਇੱਥੇ ਦੇ ਕਲਚਰ ਦੇ ਵਿੱਚ ਦੇਖਦੇ ਹੋ ਤਾਂ ਉਹ ਕਿਸੇ ਨੂੰ ਖਿੱਚ ਧੂ ਨਹੀਂ ਕਰਦੇ, ਇੱਦਾਂ ਕੁਛ ਨਹੀਂ, ਇਨਵੀਟੇਸ਼ਨ ਜ਼ਰੂਰ ਦਿੰਦੇ ਆ ਪਿਆਰ ਮੁਹੱਬਤ ਦੇ ਨਾਲ ਕਿ ਮੈਂ ਤੁਹਾਡੇ ਨਾਲ ਡਾਂਸ ਕਰਨਾ ਚਾਹੁੰਦਾ ਜਾਂ ਤੁਸੀਂ ਮੇਰੇ ਨਾਲ ਕਰਨਾ ਚਾਹੁੰਦੇ ਹੋ, ਜਾਂ ਕੋਈ ਤੁਹਾਡੇ ਨਾਲ ਪਾਰਟਨਰ ਹੈ ਨਹੀਂ ਆ ਤਾਂ, ਕਿਉਂਕਿ ਉਹ ਜੋੜੀਆਂ ਦੇ ਵਿੱਚ ਜ਼ਿਆਦਾ ਮਤਲਬ ਕਿ ਡਾਂਸ ਚੱਲਦਾ ਇਹਨਾਂ ਮੁਲਕਾਂ ਦੇ ਵਿੱਚ।
1: ਜੀ ਜੀ ਜੀ ਜੀ ਸਹੀ ਗੱਲ ਹੈ ਬਿਲਕੁਲ ਜੀ। ਸਾਡੇ ਤਾਂ ਫਿਰ ਉਹ ਲਾ ਕੇ ਤਿੰਨ ਪੈਗ ਬੱਲੀਏ, ਫਿਰ ਤਾਂ ਉਹ ਬੰਦਾ ਹਟਾਉਣਾ ਪੈਂਦਾ ਚੈਂਪੇ ਨਾਲ ਕਿ ਹਟ ਜਾ ਵੀਰੇ ਹਟ ਗਿਆ, ਡਾਂਸ ਬੰਦ ਹੋ ਗਿਆ, ਉਹ ਡੀਜੇ ਵੀ ਲੈ ਕੇ ਚੱਕ ਕੇ, ਹੁਣ ਤਾਂ ਜਨਰੇਟਰ ਚੱਲੀ ਜਾਂਦਾ, ਹੁਣ ਤਾਂ ਮੁੜਿਆ
0: ਜਨਰੇਟਰ ਦਾ ਹੀ
1: ਬੰਦ ਆ
0: ਜੀ,
1: ਬਾਈ ਨੂੰ ਬਹੁਤ ਜ਼ੋਰ ਦੀ ਡਾਂਸ ਆਇਆ ਕਹਿੰਦਾ ਹੁਣ ਤਾਂ ਨੱਚੂ,
0: ਬਿਲਕੁਲ ਜੀ
1: ਹੁਣ ਤਾਂ ਧਮਾਲਾ ਪਾ ਦਾਂਗੇ। ਉਹ ਅੱਛਾ, ਇਹ ਜਿਹੜੇ ਇਹ ਇੱਕ ਜਿਹੜੀ ਕੈਟਾਗਰੀ ਹੈ ਨਾ, ਮਤਲਬ ਕਹਿ ਲੋ ਵੀ ਪਹਿਲੀ ਪੌੜੀ, ਦੂਜੀ ਪੌੜੀ ਤੋਂ ਬਾਅਦ ਤੀਜੀ ਪੌੜੀ ਦੇ ਉੱਤੇ ਫਿਰ ਪੈਰ ਉੱਠਦਾ ਬਾਈਆਂ ਦਾ, ਫਿਰ ਉਹ ਉੱਠਿਆ ਹੋਇਆ ਪੈਰ ਨੂੰ ਵੀ ਰੋਕ ਨਹੀਂ ਸਕਦਾ,
0: ਬਿਲਕੁਲ ਹੈ ਜੀ।
1: ਇਹ ਇੱਕ ਤਰ੍ਹਾਂ ਦੀ ਕਹਿ ਲੋ ਵੀ ਜਿਵੇਂ ਪਹਿਲਾਂ ਹੈਂਡ ਪੰਪ ਹੁੰਦੇ ਸੀ ਨਾ ਘਰਾਂ ਦੇ ਵਿੱਚ ਲੱਗੇ ਹੋਏ, ਅੱਜ ਕੱਲ ਤਾਂ ਪਾਣੀ ਪਹਿਲਾਂ ਹੀ ਬਹੁਤ ਥੱਲੇ ਗਿਆ, ਉਹ ਇਹੋ ਜਿਹੇ ਹੈਂਡ ਪੰਪ ਹੁੰਦੇ ਸੀਗੇ ਵੀ ਉਹ ਜੇ ਉਹਦੇ ਚੋਂ ਤੁਸੀਂ ਪਾਣੀ ਬਾਲਟੀ ਭਰਨੀ ਹੈ ਪਹਿਲਾਂ ਡੋਲੂ ਵਿੱਚ ਪਾਉਣਾ ਪੈਂਦਾ ਸੀ ਉਹਦੇ, ਫੇਰ ਭਾਵੇਂ ਤੁਸੀਂ ਡਰਮਾਂ ਦੇ ਡਰਮ ਭਰ ਲਓ
0: ਜੀ।
1: ਇਹ ਵੀ ਜਿਹੜੇ ਡੀਜੇ ਦੇ ਉੱਤੇ ਨੱਚਣ ਵਾਲੇ ਬਾਈ ਆ ਉਹ ਵੀ ਐਂ ਕਰਦੇ ਪਹਿਲਾਂ ਪਹਿਲਾਂ
0: ਕਈ ਵਾਰੀ ਤਾਂ ਮੇਰੇ ਕਹਿੰਦਾ ਸ਼ਾਇਦ ਮੈਂ ਗਲਤ ਨਾ ਕਹਿ ਦਿਆਂ, ਕਹਿੰਦਾ ਵੋਟੀ ਉਹ ਲੈਣੀ ਜਿਹੜੀ ਉਂਗਲਾਂ ਤੇ ਨਚਾਉਂਦੀ ਹੋਵੇ
1: ਇਸ਼ਾਰਿਆਂ ਤੇ ਨੱਚਦੀ ਆ
0: ਇਸ਼ਾਰਿਆਂ ਤੇ ਜੀ।
1: ਹਾਂਜੀ ਦੇਖ ਲੋ ਨਾਚ ਕਿੱਥੇ ਨੀ ਹੈ ਜੀ, ਹਰ ਚੀਜ਼ ਦੇ ਵਿੱਚ
0: ਬਿਲਕੁਲ ਹੈ ਜੀ।
1: ਸਿਆਸਤ ਦੇ ਵਿੱਚ ਨਾਚ, ਧਰਮ ਦੇ ਨਾਚ, ਸਮਾਜ ਦੇ ਵਿੱਚ ਨਾਚ
0: ਜੀ।
1: ਇਹ ਤੇ ਮਤਲਬ ਘਰੇ ਕਹਿ ਲੋ ਵੀ ਅੱਛਾ ਵੀ ਖਬਰਾਂ ਆਉਂਦੀਆਂ ਕਹਿੰਦੇ ਉੱਥੇ ਬਾਜ਼ਾਰ ਚ ਹੋਇਆ ਗੁੰਡਾਗਰਦੀ ਦਾ ਨਾਚ, ਵੀ ਉਹ ਵੀ ਇੱਕ ਵੱਖਰਾ ਨਾਚ
0: ਟਾਈਟਲ ਇੱਦਾਂ ਦੇ ਹੁੰਦੇ ਆ ਜੀ ਬਿਲਕੁਲ ਹੈ ਜੀ।
1: ਟਾਈਟਲ ਬਣਾਉਣ ਨੂੰ ਪੁੱਛੋ ਵੀ ਉਹ ਕਿਹੜਾ ਡਾਂਸ ਹੋਇਆ ਭਰਾਵਾ,
0: ਚੋਰ ਚੋਰੀ ਕਰਦਾ ਕਰਦਾ ਡਾਂਸ ਕਰ ਗਿਆ
1: ਉਹ ਕਹਿੰਦਾ ਵੀ ਅਸੀਂ ਤਾਂ ਆਪਣੇ ਸ਼ਰੀਕਾਂ ਦੇ ਸਿਰ ਤੇ ਚੜ ਕੇ ਨੱਚਾਂਗੇ, ਦੱਸੋ ਕਿੰਨਾ ਕੁ ਬਿਹੜਾ ਹੋਣਾ ਸਿਰ ਤੇ,
0: ਤੂੰ ਨੀ ਬੋਲਦੀ ਰੱਖਾ ਨੇ ਤੂੰ ਨੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ, ਦੱਸੋ ਇਹ ਵੀ ਤਾਂ ਨਾਚ ਹੀ ਦੱਸੋ ਹੈ ਜੀ।
1: ਬਿਲਕੁਲ ਥਾਣੇਦਾਰ ਦੇ ਬਰੋਬਰ ਡੈਂਦੀ ਕੁਰਸੀ ਮੇਰੇ ਵੀਰ
0: ਤੇ ਸੈਣੀ ਸਾਹਿਬ ਜੁੜੇ ਨੇ, ਉਹਨਾਂ ਨੂੰ ਵੀ ਪੁੱਛਦੇ ਕਚਹਿਰੀਆਂ ਚ ਕਿਹੋ ਜਿਹਾ ਡਾਂਸ, ਭੂਤ ਡਾਂਸ ਵੀ ਵੈਸੇ ਹੁੰਦਾ ਭਾਜੀ, ਇੱਕ ਉਹਦਾ ਵੀ ਜ਼ਿਕਰ ਕਰਦੇ
1: ਉਹ ਕੁਲਵਿੰਦਰ ਢਿੱਲੋਂ ਨੇ ਗਾਤਾ ਸੀ ਗੀਤ ਕਚਹਿਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਰੀਕੇ ਤੇ ਜੱਟ
0: ਕਿਸੇ ਜੱਟ ਦੀ। ਹਾਂਜੀ ਸੈਣੀ ਸਾਹਿਬ ਲੰਘਿਓ ਸਤਿ ਸ੍ਰੀ ਅਕਾਲ ਜੀ, ਦੱਸੋ ਹੁਣ ਮੇਲੇ ਕਿੱਦਾਂ ਲੱਗਦੇ ਆ ਜੀ, ਨੱਚ ਕੇ ਗਾ ਕੇ ਭੰਗੜੇ ਪਾ ਕੇ ਜੀ।
2: ਬਾਲੇ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤੇ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਜੀ, ਆਨੂੰ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ?
1: ਸਤਿ ਸ੍ਰੀ ਅਕਾਲ ਜੀ,
2: ਹਾਲ ਚਾਲ ਠੀਕ ਹੈ ਜੀ। ਸ਼ਮੀ ਵੀਰ ਜੀ, ਭਾਰੇ ਸਾਹਿਬ ਕਹਿੰਦੇ ਬਹੁਤੀ ਉਹ ਲੈਣੀ ਜਿਹੜੀ ਉਂਗਲਾਂ ਤੇ ਨਚਾਵੇ, ਤੇ ਬਹੁਤੀ ਜਿਹੜੀ ਮਰਜ਼ੀ ਲੈ ਲਓ ਉਹਨੇ ਉਂਗਲਾਂ ਹੀ ਨਚਾਉਣਾ ਆ, ਉਹ ਵਾਲੀ ਤਾਂ ਗੱਲ ਹੀ ਹੈ ਨੀ ਇੱਥੇ,
0: ਨਹੀਂ ਕਹਿਣਾ ਤਾਂ ਬਣਦਾ ਹੀ
1: ਗੱਲ ਹੈ ਜੀ,
2: ਨਹੀਂ ਉਹ ਵਾਲੀ ਗੱਲ ਨੀ ਬਣਦੀ ਹੈਗੀ, ਜਿਹੜੀ ਮਰਜ਼ੀ ਲੈ ਲਿਓ ਨਚਾਓ ਉਂਗਲਾਂ ਦੇ
0: ਜੀ।
2: ਉਹ ਕਹਿੰਦੇ ਵੈਸੇ ਤਾਂ ਜਿਹੜਾ ਹੈਗਾ ਆ ਉਹ ਕਹਿੰਦੇ ਨੱਚਣਾ ਵੀ ਇਬਾਦਤ ਬਣ ਜਾਂਦਾ ਜੇ ਨੱਚਣੇ ਦਾ ਚੱਜ ਹੋਵੇ, ਹੈਂਜੀ
0: ਬਿਲਕੁਲ
2: ਨੱਚਣੇ ਦਾ ਚੱਜ ਹੋਵੇ ਤੇ ਇਹ ਇਬਾਦਤ ਬਣ ਜਾਂਦੀ ਆ
0: ਬਿਲਕੁਲ
2: ਜੀ। ਬੁੱਲੇ ਸ਼ਾਹ ਨੇ ਨੱਚ ਕੇ ਮਨਾਇਆ
0: ਜੀ,
2: ਬੁੱਲੇ ਸ਼ਾਹ ਨੇ ਨੱਚ ਕੇ ਯਾਰ ਬਣਾ ਲਿਆ ਸੀਗਾ ਜੀ
0: ਜੀ।
2: ਸੋ ਨੱਚਣ ਦਾ ਜਿਹੜਾ ਇਹ ਤਾਂ ਮਨ ਦਾ ਚਾਉ ਜਿਹੜਾ ਤੁਸੀਂ ਕਹਿੰਦੇ ਹੈਗੇ ਆ ਬਈ, ਉਹ ਗੁਰਬਾਣੀ ਵੀ ਕਹਿੰਦੀ ਆ ਹੱਸਣਾ ਖੇਡਣਾ ਮਨ ਕਾ ਚਾਉ
0: ਜੀ,
2: ਹਾਂਜੀ ਇਹ ਮਨ ਦਾ ਜਿਹੜਾ ਹੈਗਾ ਇੱਕ ਅਵਸਥਾ ਹੈਗੀ ਆ। ਵੈਸੇ ਵੀ ਜਿਹੜਾ ਆ ਮੈਂ ਕਈਆਂ ਬੰਦਿਆਂ ਨੂੰ ਵੀ ਇਹ ਗੱਲ ਕਹਿੰਦਾ ਹੁੰਦਾ ਆ ਤੇ ਆਪਣੀ ਜ਼ਿੰਦਗੀ ਚ ਵੀ ਢਾਲਣ ਦੀ ਕੋਸ਼ਿਸ਼ ਕਰਦਾ ਹੁੰਦਾ ਕਿ ਜ਼ਿੰਦਗੀ ਨੂੰ ਭਾਰ ਦੇ ਤੌਰ ਤੇ ਨਹੀਂ ਲੈ ਕੇ ਚੱਲਣਾ ਚਾਹੀਦਾ
0: ਜੀ,
2: ਬੜਾ ਲਾਈਟ ਮੂਡ ਦੇ ਵਿੱਚ ਚੱਲਣਾ ਚਾਹੀਦਾ
0: ਜੀ।
2: ਐਸਾ ਕੋਈ ਦਿਨ ਨਹੀਂ ਹੈਗਾ ਆ ਵੀ ਜਿਹੜਾ ਸਮੱਸਿਆਵਾਂ ਦੇ ਵਿੱਚ ਨਾ ਘਿਰਿਆ ਆਇਆ ਹੋਵੇ, ਤੇ ਐਸਾ ਕੋਈ ਅਗਲਾ ਦਿਨ ਨਹੀਂ ਹੈਗਾ ਜਿੱਦਣ ਉਹਨਾਂ ਦਾ ਹੱਲ ਨਾ ਹੋਵੇ
0: ਜੀ। ਬਿਲਕੁਲ
2: ਹਰ ਦਿਨ ਹਰ ਜਦੋਂ ਦਿਨ ਬਦਲਦਾ ਹੈਗਾ ਆ ਤੇ ਉਹ ਸਮੱਸਿਆਵਾਂ ਵੀ ਬਦਲ ਜਾਂਦੀਆਂ ਹੈਗੀਆਂ, ਪਹਿਲੀਆਂ ਦੇ ਸੋਲੂਸ਼ਨ ਵੀ ਮਿਲ ਜਾਂਦੇ ਆ
0: ਬਿਲਕੁਲ।
2: ਜਿਹਨਾਂ ਨੇ ਡਾਂਸ ਡੇ ਬਣਾਇਆ ਆ ਜੀ, ਉਹਨਾਂ ਨੇ ਇਸੇ ਕਰਕੇ ਇਸੇ ਪੱਖ ਨੂੰ ਮੁੱਖ ਰੱਖ ਕੇ ਕਿ ਜ਼ਿੰਦਗੀ ਬੜੀ ਛੋਟੀ ਆ, ਇਹਨੂੰ ਨੱਚ ਗਾ ਕੇ ਜਿਹੜਾ ਹੈਗਾ ਆ ਆਪਣਾ ਜਿਹੜਾ ਆ ਟਾਈਮ ਪਾਸ ਕਰ ਲੈਣਾ ਚਾਹੀਦਾ
0: ਜੀ।
2: ਤੇ ਬਾਕੀ ਤੁਸੀਂ ਤਾਂ ਬਹੁਤ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨੂੰ ਵਿਸਥਾਰ ਪੂਰਵਕ ਦੱਸ ਦਿੱਤਾ ਹੈ ਕਿ ਕਚਹਿਰੀਆਂ ਦੇ ਮੇਲੇ ਲੱਗਦਾ, ਕਚਹਿਰੀਆਂ ਚ ਕਾਲ ਨੱਚਦਾ ਹੈ ਜੀ, ਉੱਥੇ ਬੰਦਾ ਨੀ ਨੱਚਦਾ ਉੱਥੇ ਕਾਲ ਨੱਚਦਾ ਹੈ ਜੀ
0: ਜੀ।
2: ਇਸ ਕਰਕੇ ਜਦੋਂ ਕਾਲ ਨੱਚਦਾ ਆ ਨਾ ਤੇ ਫਿਰ ਬੰਦੇ ਨੂੰ ਉਹ ਨਚਾਉਂਦਾ ਜਿਹੜਾ ਹੈਗਾ ਆ ਉਹ ਫਿਰ ਸਾਰੀ ਜ਼ਿੰਦਗੀ ਜਿਹੜੀ ਹੈਗੀ ਗੇੜਿਆਂ ਚ ਘੁੰਮ ਜਾਂਦੀ ਉਹਦੀ
0: ਜੀ,
2: ਕੰਧਾਂ ਕੰਧਾਂ ਵੀ ਪਛਾਣਨ ਲੱਗ ਪੈਂਦੀਆਂ ਵੀ ਇਹ ਉਹੀ ਆ
0: ਬਿਲਕੁਲ ਹੈ ਜੀ।
2: ਉਹ ਇੱਕ ਖਤਮ ਹੁੰਦਾ ਹੈ ਤੇ ਨਾਲ ਦੂਜਾ ਚੱਲ ਪੈਂਦਾ ਹੈਗਾ ਆ, ਵੀ ਜਿਹਨਾਂ ਦੇ ਗੇੜੇ ਲੱਗਦੇ ਆ ਨਾ ਜੀ ਉਹਨਾਂ ਦੇ ਵਿੱਚ ਤਾਂ ਡਾਕਟਰ ਉਹ ਮੈਂ ਨਾ ਜੀ ਕਰੀ ਉਹ ਲੈ ਲਈ ਉਹ ਬੋਪੜ ਲੈ ਲਈ ਇੱਕ
0: ਜੀ
2: ਹਾਂਜੀ, ਤੇ
1: ਜੀ
2: ਉਹ ਜਿੰਨੇ ਆਹ ਪੈਂਚਰਾਂ ਉਹ ਜਿੰਨੇ ਪੈਂਚਰਾਂ ਵਾਲੇ ਨਾ ਉਦੋਂ ਦੇ ਮੇਰੇ ਵਾਕਫ ਆ ਜੀ, ਉਹ ਲਈ ਤਾਂ ਮੈਂ ਨਵੀਂ ਸੀ ਪਰ ਜਦੋਂ ਹੀ ਲੈ ਕੇ ਤੁਰਦਾ ਸੀ ਉਹਨੇ ਕਿਤੇ ਨਾ ਕਿਤੇ ਰਸਤੇ ਚ ਪੈਂਚਰ ਹੋ ਹੀ ਜਾਣਾ ਹੈ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਉਹਨੇ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਵੀ ਜਿਹੜੇ ਜੇ ਡਾਕਟਰ ਦੇ ਜਾਣ ਲੱਗ ਪਏ ਨਾ ਬੰਦਾ ਤੇ ਡਾਕਟਰ ਦੇ ਹੀ ਤੁਰਿਆ ਰਹਿੰਦਾ ਜੀ। ਸੋ ਇਸ ਕਰਕੇ ਜਿਹੜੇ ਆ ਜ਼ਿੰਦਗੀ ਜਿੱਧਰਲੇ ਪਾਸੇ ਨੂੰ ਤੋਰ ਲਓ ਉਧਰਲੇ ਪਾਸੇ ਨੂੰ ਤੁਰੀ ਰਹਿੰਦੀ ਆ। ਤੇ ਨੱਚਣਾ ਜਿਹੜਾ ਆ ਇਹਦੇ ਨਾਲ ਜਿਹੜਾ ਆ ਕਿ ਰਿਲੈਕਸ ਹੁੰਦਾ ਬੰਦਾ, ਐਕਸਰਸਾਈਜ਼ ਹੈ, ਇਟ ਇਜ਼ ਗੁੱਡ ਐਕਸਰਸਾਈਜ਼, ਤੇ ਮਨ ਦੀ ਜਿਹੜੀ ਹੈਗੀ ਆ ਸਥਿਤੀ ਬਦਲਦੀ ਆ, ਟੈਨਸ਼ਨ ਦੂਰ ਹੁੰਦੀ ਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਇਹ ਤਾਂ ਜਿਹੜੇ ਇਹ ਵੀ ਦੈਵੀ ਗੁਣ ਹੀ ਆ, ਕਿਉਂਕਿ ਜਦੋਂ ਕੋਈ ਬੰਦਾ ਜਿਹੜਾ ਹੈਗਾ ਆ ਨੱਚਦਾ ਹੈਗਾ ਆ ਜੀ, ਉਹ ਨੱਚਦਾ ਕਿਸ ਉਹ ਪਹਿਲਾਂ ਜਿਹੜਾ ਹੈਗਾ ਆ ਉਹਦੇ ਮਨ ਦੀ ਸਥਿਤੀ ਏਦਾਂ ਦੀ ਬਣਦੀ ਆ, ਤਾਂ ਹੀ ਉਹ ਜਿਹੜਾ ਆ ਕਦਮ ਜਿਹੜੇ ਆ ਜਾਂ ਪੈਰ ਜਿਹੜੇ ਆ ਥਿੜਕਦੇ ਆ
0: ਜੀ,
2: ਕਿ ਮਨ ਦੀ ਸਥਿਤੀ ਏਦਾਂ ਦੀ ਬਣਦੀ ਜੀ।
0: ਬਿਲਕੁਲ ਹੈ ਜੀ,
2: ਕੀ ਏਦਾਂ ਹੈ ਆ ਭਾਈ ਨੱਚਣ ਤੋਂ ਪਹਿਲਾਂ ਮੂਵੀ ਬਣਾਉਂਦੇ ਆ ਕੀ, ਤੇ ਜਦ ਤੱਕ ਮੂਡ ਨੀ ਬਣਦਾ ਤਦ ਤੱਕ ਕਿੱਥੇ ਨੱਚ ਹੁੰਦਾ ਜੀ। ਇਸੇ ਕਰਕੇ ਮਿਊਜਿਕ ਬਾਅਦ ਚ ਵਜੋ ਹੈਗੇ ਆ, ਪਹਿਲਾਂ ਅਗਲੇ ਕਹਿੰਦੇ ਨੀ ਪਹਿਲਾਂ ਮੁਰਗੀ ਆਈ ਕਿ ਪਹਿਲਾਂ ਅੰਡਾ ਆਇਆ ਕਹਿੰਦਾ ਹਾਂਜੀ। ਇਸ ਕਰਕੇ ਜਿਹੜਾ ਹੈਗਾ ਆ ਉਹ ਕਹਿੰਦਾ ਪਹਿਲਾਂ ਬੋਤਲ ਆਈ, ਫੇਰ ਆਇਆ ਕਹਿੰਦਾ ਆਟੇ, ਤੇ ਫੇਰ ਕਹਿੰਦਾ ਮੁਰਗੀ ਦੇ ਨਾਲ ਚਾਰ ਰੋਟੀਆਂ, ਹਾਂਜੀ। ਇਸ ਕਰਕੇ ਜਿਹੜਾ ਆ
0: ਰੋਟੀਆਂ ਵੀ ਪਾਤੀਆਂ ਵਿੱਚ ਜੀ,
2: ਆਈ ਪਹਿਲਾਂ ਤੇ ਨਾ ਅੰਡਾ ਆਇਆ ਪਹਿਲਾਂ, ਪਹਿਲਾਂ ਆਈ ਬੋਤਲ ਹਾਂਜੀ। ਸੋ ਇਸ ਕਰਕੇ ਜਿਹੜਾ ਇਹ ਨੱਚਣਾ ਹੈਗਾ ਆ, ਨੱਚਣ ਤੋਂ ਪਹਿਲਾਂ ਜਿਹੜਾ ਆ ਇਹ ਮੂਡ ਬਣਨਾ ਬਹੁਤ ਜ਼ਰੂਰੀ ਆ ਜੀ। ਫੇਰ
0: ਗੀਤ ਆਇਆ ਸੀ ਤਾਂ ਆਪਣਾ ਸਰਦੂਲ ਭਾਜੀ ਦਾ ਗੀਤ ਆਇਆ ਸੀ, ਨੱਚਣ ਤੋਂ ਪਹਿਲਾਂ ਕੋਕਾ ਦਿਆਂਗੇ ਹੋਕਾ ਦਿਆਂਗੇ,
2: ਹਾਂਜੀ ਸਾਰਿਆਂ ਨੂੰ ਇੱਕ ਮੌਕਾ ਦਿਆਂਗੇ
0: ਜੀ, ਬਿਲਕੁਲ
2: ਸੋਨੇ ਦਾ ਕੋਕਾ ਦਿਆਂਗੇ
0: ਜੀ,
2: ਹਾਂਜੀ ਉਹਨੂੰ ਦਿਲ ਵੀ ਦਿਆਂਗੇ ਜਿਹੜੀ ਨੱਚੀ ਵੀ
0: ਸਾਡੇ ਨਾਲ,
2: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਪਰ ਪਤਾ ਕੀ ਗੱਲ ਆ, ਤੁਸੀਂ ਛੱਬੀ ਜੀ ਅਜੇ ਜਵਾਨ ਆ ਨਾ ਜੀ, ਉਦੋਂ ਸਾਡੀ ਉਮਰ ਚ ਪਹੁੰਚ ਗਏ ਪਤਾ ਲੱਗਦਾ ਹੈਗਾ ਆ
0: ਜੀ। ਨਹੀਂ ਨਹੀਂ ਮਾਨ ਸਾਹਿਬ ਨੇ ਕਿੰਨਾ ਵਧੀਆ ਗੀਤ ਪਾਇਆ, ਬਹਿ ਕੇ ਵੇਖ ਜਵਾਨਾਂ ਆਪਣੇ ਬਾਬੇ ਭੰਗੜਾ ਪਾਉਂਦੇ
2: ਭੰਗੜਾ ਪਾਉਂਦੇ ਨੇ
0: ਦੇਖੋ ਤਾਂ,
2: ਹਾਂਜੀ ਉਹ ਨਾਲ ਉਹਨੇ ਪਹਿਲਾਂ ਉਹ ਨਾਲ ਲਿਖਿਆ, ਉਹ ਪਹਿਲਾਂ ਪ੍ਰੋਵਾਈਜ਼ੋ ਲੱਗਾ ਆ ਉਹਦੇ ਤੇ, ਵੀ ਸਿਹਤ ਜਿਨ੍ਹਾਂ ਦੀ ਚੰਗੀ
0: ਜੀ
2: ਹਾਂਜੀ ਉਹੀ ਪਾ ਸਕਦੇ ਨਾ ਜਿਹੜਾ ਦੀ ਸਿਹਤ ਚੰਗੀ ਹੈਗੀ ਆ
0: ਜੀ।
2: ਹੁਣ ਸਾਡੀ ਉਮਰ ਦੀ ਤਾਂ ਜੰਗਲਾਤ ਦੇ ਮਹਿਕਮੇ ਚ ਟਾਹਲੀ ਨੀ ਲੱਭਦੀ ਜੀ, ਅਸੀਂ ਹੁਣ ਦੱਸੋ ਕੀ ਕਰੀਏ ਜੀ, ਇਸ ਕਰਕੇ ਅਸੀਂ ਤਾਂ ਦੇਖ ਕੇ ਖੁਸ਼ ਹੋਈਦਾ ਆ।
0: ਸੈਣੀ ਸਾਹਿਬ ਵੈਸੇ ਸੈਣੀ ਭਾਜੀ ਜੇ ਦੇਖਿਆ ਜਾਵੇ ਤਾਂ ਚਲੋ ਬਹੁਤ ਸਾਰੇ ਸੈਣੀ ਸਾਹਿਬ ਅਜੇ ਉਸ ਕੈਟਾਗਰੀ ਚ ਨਹੀਂ ਆਉਂਦੇ, ਪਰ ਬਜ਼ੁਰਗ ਜਿਹੜੇ ਨੇ ਖਾਸ ਕਰਕੇ ਚਲੋ ਕਿਤੇ ਨਾ ਕਿਤੇ ਉਹਨਾਂ ਦੇ ਲਈ ਐਕਸਰਸਾਈਜ਼ ਵੀ ਵਧੀਆ ਹੈ, ਕਿਤੇ ਇੱਕ ਢੋਲ ਪਿੰਡ ਦੇ ਵਿੱਚ ਹੋਵੇ, ਇੱਕ ਢੋਲੀ ਕਰ ਲਿਆ ਜਾਵੇ ਪਿੰਡ ਪਿੰਡ ਦੇ ਵਿੱਚ, ਇਹ ਮੁਹਿੰਮ ਚਲਾਈ ਜਾਵੇ ਭਾਈ ਭੰਗੜਾ ਗਿੱਧਾ, ਜਿੱਦਾਂ ਹੁਣ ਇੱਥੇ ਦੇਖੋ ਜਿਹੜੇ ਬਜ਼ੁਰਗ ਨੇ ਜੀ ਰਿਟਾਇਰਮੈਂਟ ਲੈ ਲੈਂਦੇ ਆ, ਤੇ ਕੋਈ ਪੜ੍ਹਨ ਲੱਗ ਜਾਂਦਾ, ਕੋਈ ਕੁਛ ਕਰਨ ਲੱਗ ਜਾਂਦਾ, ਘਰ ਨੀ ਟੇਕੇ ਬੈਠਦੇ, ਤੇ ਬਾਬੇ ਜੇ ਭੰਗੜਾ ਹੀ ਗਿੱਧਾ ਹੀ ਜਿਹੜੇ ਸਿੱਖਣ ਲੱਗ ਜਾਂਦਾ ਵਧੀਆ ਨੀਗਾ ਜੀ, ਨਾਲੇ ਫਿੱਟ
1: ਰਹਿਣਗੇ।
2: ਪਰ ਇਹ ਸਭ ਬੰਦੇ ਦਾ ਨਾ ਪ੍ਰੋਫੈਸ਼ਨ ਤੇ ਬਹੁਤ ਡਿਪੈਂਡ ਕਰਦਾ
0: ਜੀ।
2: ਹੁਣ ਦੇਖੋ ਸ਼ਮੀ ਵੀਰ ਜੀ ਹੁਣੀ ਮਤਲਬ ਟੀਚਿੰਗ ਪ੍ਰੋਫੈਸ਼ਨ ਆ
0: ਜੀ,
2: ਇਹਨਾਂ ਦੇ ਮਤਲਬ ਜਵਾਨਾਂ ਦੀ ਕੰਪਨੀ ਚ ਜਿਹੜੇ ਹੈਗੇ ਆ ਟੀਨੇਜਰ ਜਾਂ ਯੰਗਸਟਰ ਉਹਨਾਂ ਦੀ ਕੰਪਨੀ ਚ ਰਹਿੰਦੇ ਆ
0: ਜੀ,
2: ਇਸੇ ਕਰਕੇ ਖਿੜੇ ਖਿੜੇ ਰਹਿੰਦੇ ਆ ਅਸੀਂ ਬੈਠੇ ਹੁੰਦੇ ਕਚਹਿਰੀਆਂ ਚ, ਸਾਡੇ ਕੋਲ ਕਿਸੇ ਮਤਲਬ ਨੇ ਆਉਣਾ ਹੀ ਨੀ ਕਿਸੇ ਦੇ
0: ਵਕੀਲ ਸਾਹਿਬ ਛਡਾਓ ਹੱਡ ਦੀ
2: ਰੋਂਦੇ ਨੇ ਆਉਣਾ ਜੀ, ਹਾਂਜੀ
0: ਜੀ।
2: ਅੱਛਾ ਜੇ ਉਹਨਾਂ ਨੂੰ ਹਸਾਉਣ ਦੀ ਕੋਸ਼ਿਸ਼ ਵੀ ਕਰ ਲਈਏ ਉਹ ਕਹਿੰਦਾ ਵਕੀਲ ਨਾਲ ਪੈਸੇ ਲੈਂਦਾ ਨਾਲੇ ਹੱਸਦਾ ਹੈਗਾ, ਇਹਨੇ ਤਾਂ ਹੱਸਣਾ ਹੀ ਆ,
0: ਗਲੇ ਪੈਂਦਾ ਬਣ ਕੇ
2: ਸਿਰ ਤੇ ਆ,
0: ਇੱਥੇ ਗਲ ਦੇ ਸਿਰ ਤੇ ਪਈ ਆ ਤੂੰ ਹੱਸੀ ਜਾਂਦਾ ਦੱਸ।
2: ਉਹ ਕਈ ਵਾਰੀ ਨਾ ਉਹ ਬਹੁਤਾ ਸੀਰੀਅਸ ਹੋਣ ਨੂੰ ਦਿਲ ਨੀ ਕਰਦਾ ਹੁੰਦਾ, ਫੇਰ ਵੀ ਬਾਨਸਬਨ ਨੇ ਮੂੰਹ ਬਣਾ ਬਣਾ ਕੇ ਉਹਨੂੰ ਦੱਸੀ ਤੇਰੇ ਨਾਲ ਜ਼ਿਆਦਾ ਮੈਨੂੰ ਟੈਨਸ਼ਨ ਆ, ਇਸ ਕਰਕੇ ਲੋਕੀ ਯਕੀਨ ਕਰਦੇ ਆ ਵੀ ਵਕੀਲ ਬਹੁਤ ਸਾਡੇ ਕੰਮ ਨੂੰ ਸੀਰੀਅਸਲੀ ਲੈ ਰਿਹਾ
0: ਜੀ,
2: ਇਸ ਕਰਕੇ ਇਹ ਕੰਪਨੀ ਦਾ ਜਿਹੜਾ ਹੈਗਾ ਪ੍ਰੋਫੈਸ਼ਨ ਤੇ ਨਿਰਭਰ ਕਰਦਾ ਹੈਗਾ ਕਿ ਤੁਸੀਂ ਕਿਹੋ ਜਿਹੇ ਪ੍ਰੋਫੈਸ਼ਨ ਚ ਆ, ਉੱਥੇ ਜਿਹੜਾ ਹੈਗਾ ਆ ਤੁਸੀਂ ਕਿਸ ਤਰੀਕੇ ਨਾਲ ਬਿਹੇਵ ਕਰ ਸਕਦੇ ਹੈਗੇ ਆ, ਤੇ ਅਦਰਵਾਈਜ਼ ਜਿਹੜਾ ਹਰ ਜਗ੍ਹਾ ਦੇ ਉੱਤੇ ਤਾਂ ਨਹੀਂ ਨੱਚਿਆ ਜਾ ਸਕਦਾ। ਹਾਂਜੀ ਇੱਕ ਬੰਦ ਦੀ ਸਥਿਤੀ ਜ਼ਰੂਰ ਹੈਗੀ ਆ ਵੀ ਉਹ ਬੰਦ ਦੀ ਸਥਿਤੀ ਜੇ ਬੰਦੇ ਦੀ ਆ ਜਾਂਦੀ ਹੈਗੀ ਆ ਉਸ ਵੇਲੇ ਬੰਦੇ ਦਾ ਕੋਲੋਂ ਕੰਟਰੋਲ ਹੁੰਦਾ ਵੀ
0: ਨਹੀਂ ਹੁੰਦਾ ਜੀ,
2: ਫਿਰ ਬੰਦਾ ਜ਼ਰੂਰ ਨੱਚ ਲੈਂਦਾ ਜੀ। ਮੈਨੂੰ ਯਾਦ ਆ ਵੀ ਮੈਂ ਇੱਥੇ ਕੋਈ ਫੰਕਸ਼ਨ ਸੀਗਾ ਉੱਥੇ ਤਾਂ ਜੀ ਏਦਾਂ ਕਰਕੇ ਮਾਹੌਲ ਜਿਹਾ ਬਣਿਆ ਤੇ ਨੱਚਣ ਲੱਗੇ ਤੇ ਉੱਥੇ ਗਾਣਾ ਲਾ ਤਾ ਉਹਨਾਂ ਨੇ ਇੱਕ ਵਾਰ ਆ ਜਾ ਆ ਜਾ ਆ ਜਾ। ਹਾਂਜੀ ਤੇ ਮੈਂ ਮਤਲਬ ਜਿਹੜਾ ਹੈਗਾ ਆਪਣੇ ਮੂਡ ਦੇ ਵਿੱਚ ਸੀਗਾ ਜੀ। ਹਾਂਜੀ ਤੇ ਉੱਪਰ ਨੂੰ ਦੇਖ ਕੇ ਵੀ ਭਾਈ ਉੱਤੋਂ ਥੱਲੇ ਹੀ ਲਾ ਲੈਣਾ ਅੱਜ ਰੱਬ।
0: ਹਾਂਜੀ
2: ਤੇ ਉਹ ਕਹਿੰਦੇ ਭਾਈ ਹਾਂ ਵਕੀਲ ਤਾਂ ਏਡਾ ਵਧੀਆ ਨੱਚਦਾ ਹੈਗਾ ਸਾਨੂੰ ਪਤਾ ਨੀ ਸੀ ਏਡਾ ਵਧੀਆ ਡਾਂਸ ਕਰਦਾ। ਮੈਂ ਮਨ ਚ ਸੋਚਿਆ ਮੈਂ ਤਾਂ ਆਪ ਅੱਜ ਪਹਿਲੀ ਵਾਰੀ ਦੇਖਿਆ। ਹਾਂਜੀ
0: ਜੀ
2: ਇਸ ਕਰਕੇ ਭਾਈ ਇਹ ਮੂਡ ਤੇ ਡਿਪੈਂਡ ਕਰਦਾ ਬੰਦੇ ਦੇ ਤੇ ਮੂਡ ਵਧੀਆ ਹੋਵੇ ਤੇ ਬੰਦਾ ਵਧੀਆ ਤਰੀਕੇ ਨਾਲ ਪਰਫਾਰਮ ਕਰ ਜਾਂਦਾ ਜੀ। ਮਿਹਰਬਾਨੀ ਸਰ ਲਓ ਤੁਸੀਂ ਅੱਗੇ ਟੌਪਿਕ ਨੂੰ ਲੈ ਕੇ ਚੱਲੋ।
0: ਮਿਹਰਬਾਨੀ
2: ਜਿੰਦਾਬਾਦ ਮੁਹੱਬਤ ਜਿੰਦਾਬਾਦ ਸਾਰਿਆਂ ਦਾ ਧੰਨਵਾਦ।
0: ਥੈਂਕ ਯੂ ਜੀ ਸੈਟ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਸ਼ਮੀ ਜੀ
1: ਕਿਆ ਬਾਤ ਹੈ ਜੀ, ਮੈਂ ਕਹਿੰਦਾ ਐਂਡ ਕਰਤਾ ਸੈਣੀ ਸਾਹਿਬ ਨੇ।

0: ਲੋਕ ਕੀ ਕਹਿਣਗੇ
1: ਜੀ,
0: ਜੇ ਮੈਂ ਜੇ ਕਿਸੇ ਨੇ ਪੁੱਛਦਾ ਦੇਖ ਲਿਆ ਤੂੰ ਕੀ ਕਹਿਣਗੇ ਯਾਰ ਜਾਂਦਾ ਯਾਰ ਇਹ ਦੇਖ ਲੋ ਕਿਹੜੀ ਪੋਸਟ ਤੇ ਬੈਠਾ ਜਾਂਦਾ ਤੂੰ ਭਾਈ ਉਹ ਤਾਂ ਪੋਸਟ ਦਾ ਤੇ ਬੰਦਾ ਹੀ ਹੈ ਨਾ ਉਹ ਪੋਸਟ ਦੇ ਉੱਤੇ ਬੈਠਾ
1: ਬਿਲਕੁਲ
0: ਪਰ ਉਹ ਨਹੀਂ ਕਹਿੰਦੇ ਦੇਖੋ ਜੀ ਹੁਣ ਏਡਾ ਵੱਡਾ ਡਾਕਟਰ ਹੋ ਕੇ ਨੱਚਣ ਡਿਆ ਇਹਨੂੰ ਮੈਂ ਤਾਂ ਕੀ ਮਰੀਜ਼ ਕਰਦਾ ਹੋਵੇ ਤੇ ਆਪ ਨੱਚੀ ਜਾਂਦਾ
1: ਡਾਕਟਰ ਦਾ ਨੱਚਣ ਨੂੰ ਮਨ ਨਹੀਂ ਕਰਦਾ ਲੁੱਟੀਆਂ ਨੀ ਪੋਣੀਆਂ ਹੁਣ ਦੱਸੋ
0: ਹੈ ਤੇ ਇਨਸਾਨ ਉਹ ਇਨਸਾਨ ਹੈ ਇਹ ਜੀ ਹੁਣ ਦੇਖੋ ਜੀ ਫਲਾਨਾ ਏਡਾ ਕੋਈ ਵੱਡਾ ਆਗੂ ਬਣ ਗਿਆ ਲੀਡਰ ਬਣ ਗਿਆ ਲੀਡਰਾਂ ਦੀ ਬੜੀ ਪ੍ਰੋਬਲਮ ਹੈ ਵਿਆਹ ਦੇ ਉਧਰੋਂ ਸਿੰਗਰ ਲੱਗਿਆ ਖਾੜੇ ਵਾਲਾ ਕਹਿੰਦਾ ਆਜੋ ਜੀ ਮਾੜਾ ਜੀ ਐਮ ਐਲ ਏ ਸਾਹਿਬ ਮਗਲਾ ਕਹਿੰਦਾ ਯਾਰ ਮੈਂ ਐਮ ਐਲ ਚੰਗਾ ਲੱਗਦਾ ਨੱਚਦਾ ਯਾਰ ਮੈਂ ਨੱਚ ਨੀ ਸਕਦਾ ਉਹਦੇ ਲਈ ਪ੍ਰੋਬਲਮ ਮੈਂ ਐਮ ਐਲ ਏ ਜਾਂ ਮੈਂ ਐਮ ਪੀ ਆ ਜਾਂ ਮੈਂ ਮਨਿਸਟਰ ਆ ਤੇ ਮੈਂ ਨੱਚ ਨੀ ਸਕਦਾ ਮੈਂ ਤੇ ਗੁਆਚ ਲੱਗ ਗਿਆ ਮੈਂ ਕਿਦਾਂ ਨੱਚਣਾ
1: ਮੇਰਾ
0: ਕੋਈ ਪ੍ਰੋਟੋਕੋਲ ਉਹਦੇ ਪੰਗਾ ਪਾਉਂਦੇ ਆ ਪੈਰਾਂ ਚ ਬੇੜੀਆਂ ਹੋ ਜਾਂਦੀਆਂ ਡਾਕਟਰ ਜਗਤਾਰ ਨੇ ਕਿਹਾ ਕਿ ਪੈਰਾਂ ਚ ਬੇੜੀਆਂ ਨੇ ਨੱਚਦੇ ਨੇ ਲੋਕ ਫਿਰ ਵੀ ਕਿਉਂ ਵੇਖ ਵੇਖ ਸੜ ਕਿਉਂ ਵੇਖ ਵੇਖ ਉੱਡਦਾ ਚਿਹਰੇ ਦਾ ਰੰਗ ਤੇਰਾ
1: ਬਿਲਕੁਲ
0: ਉਹਨਾਂ ਦਾ ਸੀਗਾ ਡਾਇਲੋਗ ਇਹ ਭਾਈ ਜਿਹੜੇ ਮਜਬੂਰੀਆਂ ਦੇ ਵਿੱਚ ਨੂੰ ਵੀ ਲੋਕੀ ਹੱਸ ਕੇ ਬਰਦਾਸ਼ਤ ਕਰ ਰਹੇ ਨੇ ਜਿੰਦਗੀ ਜੀ ਰਹੇ ਨੇ ਕਿੰਨੀਆਂ ਕੰਮ ਪੇਸ਼ੀਆਂ ਨੇ ਸਭ ਕੁਛ ਹੈਗਾ ਉਹਦੇ ਬਾਵਜੂਦ ਸਾਹਮਣਾ ਕਰ ਰਹੇ ਨੇ
1: ਬਿਲਕੁਲ
0: ਜਿਹੜਾ ਬੰਦਾ ਕੁਝ ਹੁੰਦੇ ਸੁਣਦੇ ਵੀ ਉਹ ਬੰਦਾ ਢੇਰੀ ਢਾ ਕੇ ਬੈਠਾ ਉਹ ਤਾਂ ਉਹਨਾਂ ਦਾ ਉਹਦਾ ਤੇ ਖੁਸ਼ ਬੰਦਿਆਂ ਨੂੰ ਦੇਖ ਕੇ ਉਦਾਂ ਹੀ ਰੰਗ ਉੱਡੀ ਜਾਂਦਾ ਕਿ ਇਹ ਕਿਵੇਂ ਖੁਸ਼ ਹੈ ਯਾਰ
1: ਜੀ
0: ਮੈਂ ਕੋਈ ਇੰਨੇ ਪੈਸੇ ਇਕੱਠੇ ਕਰ ਲਿਆ ਮੈਂ ਖੁਸ਼ ਨੀ ਹੋ ਰਿਹਾ
1: ਤੇ
0: ਇਹ ਬੰਦੇ ਉਦਾਂ ਹੀ ਕਹਿ ਲੋ ਵੀ ਹੈ ਕੱਖ ਨੀ ਉਹ ਤਾਂ ਵੀ ਨੱਚੀ ਜਾਂਦੇ
1: ਬਿਲਕੁਲ
0: ਇਹ ਕੰਪੈਰੀਜ਼ਨ ਦੇ ਵਿੱਚ ਜਦੋਂ ਆਪਾਂ ਜਾਵਾਂਗੇ ਜਾਂ ਲੋਕਾਂ ਦੇ ਪਰਸਪੈਕਟਿਵ ਨੂੰ ਦੇਖ ਕੇ ਆਪਣੇ ਜਿਹੜੇ ਇੱਛਾਵਾਂ ਨੂੰ ਖਤਮ ਕਰ ਦਾਂਗੇ ਤਾਂ ਵੀ ਘਾਟਿਆ
1: ਪਰ ਭਾਜੀ ਜੇ ਜਦੋਂ ਆਪਾਂ ਦੇਖਦੇ ਹਾਂ ਇੰਟਰ ਕਾਲਜ ਕਹਿ ਲੋ ਜਾਂ ਵੱਡੇ ਫੈਸਟੀਵਲ ਹੁੰਦੇ ਸੀ ਇੰਟਰ ਕਾਲਜ ਹੁੰਦੇ ਸੀ ਜਦੋਂ ਤਾਂ ਉਹਦੇ ਵਿੱਚ ਝਾਤ ਮਾਰਦੇ ਆ ਤਾਂ ਮੈਨੂੰ ਅੱਜ ਵੀ ਚੇਤੇ ਆ ਖਾਲਸਾ ਕਾਲਜ ਜਲੰਧਰ ਦੀ ਟੀਮ ਹੁਸ਼ਿਆਰਪੁਰ ਡੀ ਏ ਵੀ ਕਾਲਜ ਜਾਂ ਜਲੰਧਰ ਡੀ ਏ ਵੀ ਕਾਲਜ ਅੰਮ੍ਰਿਤਸਰ ਆਪਣੇ ਖਾਲਸਾ ਕਾਲਜ ਦੀ ਟੀਮ ਜਾਂ ਬਹੁਤ ਸਾਰੇ ਜਿਹੜੇ ਕਹਿੰਦੇ ਕਹਾਉਂਦੇ ਕਹਿ ਸਕਦੇ ਆ ਗਿੱਧੇ ਭੰਗੜੇ ਦੀਆਂ ਟੀਮਾਂ ਅੱਜ ਵੀ ਉਹਨਾਂ ਦਾ ਨਾਂ ਬੋਲਦਾ ਉਸੇ ਤਰ੍ਹਾਂ ਬਰਕਰਾਰ ਹੈ ਤਾਂ ਉਹ ਜਿਹੜਾ ਅਸਲ ਦੇ ਵਿੱਚ ਸਾਡਾ ਜਿਹੜਾ ਅਸਲੀਅਤ ਦੇ ਵਿੱਚ ਭੰਗੜਾ ਜਾਂ ਸਟੈਪ ਸੀਗੇ ਜਾਂ ਢੋਲ ਦੀ ਜਿਹੜੀ ਸੀ ਤਾਲ ਸੀ ਜਾਂ ਧਮਾਲ ਸੀ ਉਹਦਾ ਵੀ ਰੂਪ ਕਿਤੇ ਨਾ ਕਿਤੇ ਰੀਮਿਕਸ ਜਿਹਾ ਹੁੰਦਾ ਨਜ਼ਰ ਆਉਂਦਾ ਹੌਲੀ ਹੌਲੀ ਤੇ ਜਿਵੇਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਦੇਖਦੇ ਹਾਂ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਕੈਨੇਡਾ ਜਾਂ ਜਿੱਥੇ ਵੱਡੀ ਆਬਾਦੀ ਪੰਜਾਬੀਆਂ ਦੀ ਆ ਉੱਥੇ ਬੱਚੇ ਜਿਹੜੇ ਨੇ ਫ੍ਰੀ ਟਾਈਮ ਦੇ ਵਿੱਚ ਜਾਂ ਇੱਕ ਹੋਬੀ ਦੇ ਤੌਰ ਦੇ ਉੱਤੇ ਜਿਹੜੇ ਨੇ ਉਹ ਜ਼ਰੂਰ ਭੰਗੜਾ ਵੀ ਸਿੱਖਦੇ ਆ ਗਿੱਧਾ ਵੀ ਸਿੱਖਦੇ ਆ ਤੇ ਜਿਹੜਾ ਉਹ ਇੱਕ ਰੀਮਿਕਸ ਜਿਹਾ ਹੋ ਗਿਆ ਜਿੱਦਾਂ ਕਿ ਗੀਤਕਾਰੀ ਦੇ ਵਿੱਚ ਆਪਣਾ ਰੈਪ ਆਇਆ ਹੌਲੀ ਹੌਲੀ ਇਸੇ ਤਰ੍ਹਾਂ ਸਾਡਾ ਜਿਹੜਾ ਅਸਲ ਦੇ ਵਿੱਚ ਦੇਸੀ ਭੰਗੜਾ ਸਟਾਈਲ ਜਿਹੜਾ ਦੇਸੀ ਭੰਗੜਾ ਹੈ ਉਹਦੇ ਵਿੱਚ ਬਹੁਤ ਵੱਡੀ ਤਬਦੀਲੀ ਗਿੱਧੇ ਦੇ ਵਿੱਚ ਅੱਜ ਦੇਖੋ ਫਿਲਮਾਂ ਦੇ ਵਿੱਚ ਜਿਹੜੇ ਸਟੈਪ ਨੇ ਗਿੱਧੇ ਦੇ ਸਟੈਪ ਜਿਹੜੇ ਨੇ ਉਹ ਰੂਪ ਹੋਰ ਧਾਰ ਗਏ ਨੇ ਜਿਹੜੀ ਅਸਲ ਦੇ ਵਿੱਚ ਸਾਡੀ ਦੇਸੀ ਤੇ ਜਿਹੜਾ ਅਸਲ ਵਿਰਸੇ ਵਿਰਾਸਤ ਦੀ ਗੱਲ ਕਰਦੇ ਆ ਕਿ ਉਹਨੂੰ ਸਾਂਭਣ ਦੇ ਕਿਤੇ ਨਾ ਕਿਤੇ ਯਤਨ ਜਿਹੜੇ ਆ ਉਹ ਕੀਤੇ ਜਾ ਰਹੇ ਆ ਜਾਂ ਕਿੱਦਾਂ ਉਹਦੇ ਬਾਰੇ ਕਿੱਦਾਂ ਦੇਖਦੇ ਹੋ
0: ਹਾਂਜੀ ਬਿਲਕੁਲ ਦੇਖੋ ਇੱਕ ਤਾਂ ਨਾ ਜਿਹੜਾ ਸਮਾਂ ਹੈ ਸਮੇਂ ਦਾ ਤੇ ਸਥਿਤੀ ਦਾ ਹਰ ਚੀਜ਼ ਦੇ ਉੱਤੇ ਅਸਰ ਹੋਣਾ ਹੀ ਹੋਣਾ ਹੈ ਉਹਨੇ ਬਦਲਣਾ ਹੈ ਔਰ ਇੱਕੋ ਤਰ੍ਹਾਂ ਦਾ ਰੂਪ ਕਦੇ ਪੋਸੀਬਲ ਨਹੀਂ ਕਿ ਰਹਿ ਜਾਏ ਇੱਕੋ ਤਰ੍ਹਾਂ ਦਾ ਤਾਂ ਕਦੇ ਰੱਬ ਦਾ ਵੀ ਰੂਪ ਨਹੀਂ ਰਿਹਾ ਉਹ ਵੀ ਬਦਲਦੇ ਰਹੇ ਸਦੀਆਂ ਤੋਂ ਕਦੇ ਕੋਈ ਮਹਾਨ ਸੀ ਮਹਾਨ ਸੀ ਉਹ ਚੱਲੀ ਜਾਂਦਾ ਉਹ ਇੱਕ ਵੱਖਰਾ ਇੱਕ ਉਹ ਹੋ ਜਾਂਦਾ ਹੁਣ ਜਿਵੇਂ ਤੁਸੀਂ ਕਿਹਾ ਨਾ ਕਿ ਜਿਹੜੇ ਕਲਾ ਦੇ ਵੱਖਰੇ ਵੱਖਰੇ ਮਾਧਿਅਮ ਨੇ ਫਿਲਮਾਂ ਨੇ ਨਾਟਕ ਨੇ ਟੈਲੀਵਿਜ਼ਨ ਹੈ ਜਾਂ ਸਟੇਜ ਹੈ ਉਹਦੇ ਉੱਤੇ ਜਦੋਂ ਦੇਖਦੇ ਹਾਂ ਤਾਂ ਉਹਦੀਆਂ ਡਾਂਸ ਫਾਰਮ ਸਾਨੂੰ ਥੋੜੀਆਂ ਜਿਹੀਆਂ ਬਦਲੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਉਹਨਾਂ ਨੂੰ ਇੰਪਰੋਵਾਈਜ਼ ਕੀਤਾ ਹੁੰਦਾ ਉਸ ਹਿਸਾਬ ਨਾਲ ਉਹਨਾਂ ਨੂੰ ਅਡੈਪਟ ਕਰਨਾ ਪੈਂਦਾ ਹੁਣ ਤੁਸੀਂ ਜੇ ਨਾਰਾਇਣ ਸਾਹਿਬ ਦਾ ਨਾਵਲ ਪੜੋਗੇ ਗਾਈਡ ਤਾਂ ਉਹ ਤਾਂ ਇੱਕ ਵੱਖਰਾ ਤੁਹਾਨੂੰ ਜਾਇਕਾ ਆਏਗਾ ਪਰ ਜੇ ਤੁਸੀਂ ਜਿਹੜਾ ਵਿਜੇ ਆਨੰਦ ਹੈ ਜਾਂ ਦੇਵਾਨੰਦ ਹੋਰਾਂ ਦੀ ਜਿਹੜਾ ਫਿਲਮ ਹੈ ਗਾਈਡ ਇਹ ਦੇਖੋਗੇ ਇੱਕ ਵੱਖਰਾ ਜਾਇਕਾ ਨਜ਼ਰ ਆਊਗਾ ਕਿਉਂਕਿ ਉਹਦਾ ਉਹਨੂੰ ਨਾਵਲ ਨੂੰ ਜਿਹੜਾ ਆਨ ਸਕਰੀਨ ਦਿਖਾਉਣ ਵਾਸਤੇ ਕਿੰਨੀਆਂ ਸੋਧਾਂ ਜਾਂ ਕਿੰਨਾ ਉਹਦੇ ਚ ਉਹਨੂੰ ਅਡੈਪਟ ਕਰਨਾ ਪੈਂਦਾ ਉਹ ਤਾਂ ਉਹ ਵਾਲੇ ਜਿਹੜੇ ਟੈਕਨੀਕਲ ਬੰਦੇ ਆ ਉਹ ਜਾਣਦੇ ਆ ਕਿ ਕਿਵੇਂ ਇਹਨੂੰ ਦਿਖਾਉਣਾ
1: ਬਿਲਕੁਲ
0: ਪਰ ਫਿਰ ਵੀ ਓਵਰਆਲ ਪ੍ਰਭਾਵ ਸਾਨੂੰ ਲੱਗੂ ਕਿ ਹਾਂ ਜਿਵੇਂ ਨਾਵਲ ਪੜ ਲਿਆ ਜਾਂ ਫਿਲਮ ਦੇਖ ਲਈ ਬਰਾਬਰ ਹੀ ਹੈ ਪਰ ਬਹੁਤ ਫਰਕ ਆ ਉਹ ਵਰਣਨ ਜਿਹੜਾ ਇੱਕ ਪੇਜ ਦੇ ਉੱਤੇ ਲਿਖ ਕੇ ਕਰਨਾ ਉਹ ਵੱਖਰਾ ਇੱਕ ਪਰਦੇ ਤੇ ਦਿਖਾਉਣਾ ਵੱਖਰਾ ਇਸੇ ਕਰਕੇ ਜਿਹੜੇ

0: ਜਿਹੜੀਆਂ ਸਾਡੀਆਂ ਡਾਂਸ ਫੋਰਮਸ ਨੇ ਵੱਖਰੀਆਂ ਵੱਖਰੀਆਂ, ਉਹਨਾਂ ਨੂੰ ਉਹਦੇ ਵਿੱਚ ਢਾਲ ਕੇ ਪੇਸ਼ ਕਰਦੇ ਆ ਕਿ ਠੀਕ ਹੈ ਵੀ ਹੁਣ ਕਹਾਣੀ ਆ, ਇਹਦੇ ਵਿੱਚ ਆ ਕਹਾਣੀ ਦੀ ਮੰਗ ਆ, ਇਹਦੇ ਵਿੱਚ ਕਿਉਂ ਨਾ ਆਪਾਂ ਇੱਕ ਡਾਂਸ ਵਾਲਾ ਇੱਕ ਸੀਕੁਐਂਸ ਹੈਗਾ ਇਹਦੇ ਵਿੱਚ ਆਪਾਂ ਜਿਹੜਾ ਗਿੱਧੇ ਦਾ ਜਾਂ ਭੰਗੜੇ ਦਾ ਜਾਂ ਕਿਸੇ ਇਹੋ ਜਿਹੇ ਜਿਹੜੇ ਝੂਮਰ ਨੇ ਜਾਂ ਹੋਰ ਨੇ ਉਹ ਲਿਆ ਥੋੜਾ ਜਿਹਾ ਪੇਸ਼ ਕਰ ਦਈਏ, ਤੇ ਉਹ ਜੇ ਸਹੀ ਚੀਜ਼ ਸਹੀ ਜਗ੍ਹਾ ਸਹੀ ਟਾਈਮਿੰਗ ਦੇ ਉੱਤੇ ਉਹ ਆ ਜਾਂਦੀ ਹੈ ਕੋਈ ਚੀਜ਼ ਤਾਂ ਉਹ ਹਿੱਟ ਹੋ ਜਾਂਦੀ ਹੈ। ਉਹ ਸਾਨੂੰ ਚੰਗੀ ਕਿ ਹਾਂ ਇਹ ਬਹੁਤ ਵਧੀਆ ਹੋ ਗਿਆ ਬਾਈ, ਸਾਨੂੰ ਲੱਗਦਾ ਸੀ ਠੀਕ ਏਦਾਂ ਹੀ ਹੋਣਾ ਚਾਹੀਦਾ ਸੀ। ਤੋ ਉਹ ਬਹੁਤ ਹੀ ਕਹਿ ਲੋ ਵੀ ਮਾਹਰ ਲੋਕ ਨੇ ਜਿਹੜੇ ਫਿਲਮੀ ਦੁਨੀਆਂ ਦੇ ਵਿੱਚ ਨੇ, ਉਹਨਾਂ ਨੂੰ ਉਹ ਸਮਝ ਜਾਣਦੇ ਆ ਜਾਂ ਤਕਨੀਕ ਜਾਣਦੇ ਆ ਕਿ ਕਿਵੇਂ ਆਪਾਂ ਇਮਪ੍ਰੈਸ ਕਰਨਾ ਇਹਨਾਂ ਚੀਜ਼ਾਂ ਦੇ ਨਾਲ। ਤੋ ਉਹ ਬਦਲਦਾ। ਔਰ ਜਿਹੜੀ ਤੁਸੀਂ ਕਾਲਜ ਦੇ ਯੂਥ ਫੈਸਟੀਵਲ ਦੀ ਗੱਲ ਕੀਤੀ ਆ, ਉਹ ਇੱਕ ਤਰ੍ਹਾਂ ਨਾਲ ਡਾਟਾ ਟ੍ਰਾਂਸਫਰ ਕਰਨ ਵਾਲਾ ਕੰਮ ਹੀ ਕਰਦੇ ਆ, ਉਹ ਵੱਡਾ ਉਪਰਾਲਾ ਹੈ ਅਕੈਡਮਿਕ ਪੱਧਰ ਦੇ ਉੱਤੇ ਕੋ-ਕਰਿਕੂਲਰ ਐਕਟੀਵਿਟੀ ਦੇ ਵਿੱਚ ਚਾਲੀਏ ਵੀ ਉਹ ਬੱਚਿਆਂ ਨੌਜਵਾਨਾਂ ਨੂੰ ਜੋੜ ਕੇ ਰੱਖਦੇ ਆ ਵਿਰਸੇ ਦੇ ਨਾਲ, ਉਹਦੇ ਵਿੱਚ ਬਕਾਇਦਾ ਤੌਰ ਤੇ ਇੱਕ ਟੈਗ ਲਾ ਕੇ ਇੱਕ ਟਾਈਟਲ ਲਾ ਕੇ ਕਿ ਹਾਂ ਬਈ ਆਹ ਹੈਗਾ ਮੁਕਾਬਲਾ ਭੰਗੜੇ ਦਾ, ਇਹਦੇ ਵਿੱਚ ਭੰਗੜਾ ਹੀ ਇਹਦੇ ਵਿੱਚ ਨਹੀਂ ਹੋਣਗੀਆਂ, ਇਹ ਚ ਇੱਕ ਬੰਦਾ ਢੋਲੀ ਹੋਊ ਪਿੱਛੇ ਟੇਪ ਨੀ ਚੱਲਣੀ, ਢੋਲ ਆਪਣਾ ਲੈ ਕੇ ਆਓ, ਬੋਲੀ ਪਾਉਣ ਵਾਲਾ ਬੰਦਾ ਆਪਣਾ ਲਿਆਓ, ਸਿੱਧਾ ਸਿੱਧਾ ਚੱਲੂ ਕੰਮ, ਉਹਦੇ ਉੱਤੇ ਗੱਲਾਂ ਹੋਣਗੀਆਂ। ਮਲਵਈ ਗਿੱਧਾ ਟੈਗ ਲੱਗਿਆ ਕਿ ਮਲਵਈ ਗਿੱਧਾ, ਉੱਥੇ ਫਿਰ ਭੰਗੜਾ ਨੀ ਪੈਣਾ, ਉਹ ਮਲਵਈ ਗਿੱਧਾ ਜਿਹੜਾ ਉਹਦੇ ਵਿੱਚ ਵੀ ਢੋਲੀ ਹੈ, ਉਹ ਚ ਵੀ ਸਭ ਕੁਛ ਹੈ, ਲੇਕਿਨ ਉਹਦੀ ਫੋਰਮ ਵੱਖਰੀ ਹੈ, ਉਹ ਹਰ ਹਰ ਪਾਰਟਿਸਪੈਂਟ ਦੇ ਕੋਲ ਆਪਣਾ ਇੱਕ ਸਾਜ਼
1: ਸਾਜ਼ ਜਿਹੜੇ ਉਹ ਵੀ ਉਹਦੇ ਵਿੱਚ ਪ੍ਰੈਜੈਂਟੇਸ਼ਨ ਹੁੰਦੀ ਹੈ,
0: ਉਹਦੇ ਨਾਲ ਉਹ ਪ੍ਰੈਜੈਂਟ ਕਰਦੇ ਆ
1: ਜੀ,
0: ਤੇ ਉਹ ਜੋ ਕੁਛ ਪ੍ਰੈਜੈਂਟ ਕਰਦੇ ਆ ਉਹ ਸਾਡੇ ਆਲੇ ਦੁਆਲੇ ਦੇ ਵਿੱਚੋਂ ਫੜੀਆਂ ਹੋਈਆਂ ਜਿਹੜੀਆਂ ਨੇ ਬਰੀਕੀਆਂ ਨੇ ਗੱਲਾਂ ਨੇ ਔਰ ਘਟਨਾਵਾਂ ਨੇ ਉਹਨਾਂ ਨੂੰ ਹੋਣ ਲਿਆਉਂਦੇ ਆ।
1: ਨਵੇਂ ਮੁੰਡੇ ਦੇਖੋ, ਆਪਾਂ ਦੇਖੇ ਆ ਕਈ ਬਹੁਤ ਸਾਰੇ ਸਥਾਪਿਤ ਹੋਏ ਨੇ ਜਿਹੜਾ ਗੀਤਕਾਰੀ ਜਾਂ ਕਵਿਸ਼ਰੀ ਦੇ ਰੂਪ ਦੇ ਵਿੱਚ ਕਹਿ ਸਕਦੇ ਉਹਨਾਂ ਨੇ ਨਵਾਂ ਟ੍ਰੈਂਡ ਸੈੱਟ ਕੀਤਾ ਅੱਜ ਦੇ ਸਮੇਂ ਚ।
0: ਜੀ ਜੀ ਬਿਲਕੁਲ ਜੀ ਬਿਲਕੁਲ, ਇਹ ਉਹਨਾਂ ਯੂਥ ਫੈਸਟੀਵਲ ਦੀ ਦੇਣ ਆ ਨਾ, ਉਹਦੇ ਵਿੱਚ ਬਕਾਇਦਾ ਸੈਗਮੈਂਟ ਕਿ ਹਾਂਜੀ ਕਵਿਸ਼ਰੀ ਦਾ ਮੁਕਾਬਲਾ ਹੋ ਰਿਹਾ ਉੱਥੇ ਜਾਂ ਢਾਡੀ ਮੁਕਾਬਲਾ ਹੋ ਰਿਹਾ ਜਾਂ ਹੋਰ ਲੋਕ ਮੁਕਾਬਲਾ ਹੋ ਰਿਹਾ। ਲੋਕ ਗੀਤ ਜਿਹੜਾ ਹੁਣ ਤੁਸੀਂ ਦੇਖ ਲੋ, ਜੇ ਪਹਿਲਾਂ ਤਾਂ ਜਦੋਂ ਮੁਕਾਬਲੇ ਚ ਭਾਗ ਲੈਣ ਆਉਣਗੇ ਬੱਚੇ ਤਾਂ ਉਹ ਦੇਖਣਗੇ ਵੀ ਲੋਕ ਗੀਤ ਹੁੰਦਾ ਕੀ ਹੈ, ਥੋੜੀ ਪੜਚੋਲ ਤਾਂ ਕਰਨਗੇ ਹਰ ਗੀਤ ਲੋਕ ਗੀਤ ਦਾ ਉਹ ਤਾਂ ਜਿਹਦੇ ਲੇਖਕ ਦਾ ਨੀ ਪਤਾ ਵੀ ਲਿਖਿਆ ਕਿਹਨੇ ਆ, ਕਿਸੇ ਨੇ ਨੀ ਲਿਖਿਆ ਹੁੰਦਾ, ਉਹ ਪੀੜੀ ਦਰ ਪੀੜੀ ਚੱਲਦਾ ਆ ਰਿਹਾ। ਜਿਹਦੇ ਗੀਤਕਾਰ ਦਾ ਨਾਂ ਹੀ ਪਤਾ ਲੱਗ ਗਿਆ ਉਹ ਲੋਕ ਗੀਤ ਹੈ ਨੀ, ਉਹਦਾ ਉਹ ਤੇ ਇੱਕ ਕਹਿ ਲੋ ਉਹ ਗੀਤ ਦੇ ਕੈਟਾਗਰੀ ਚ ਆਊਗਾ। ਉੱਥੇ ਕਈ ਵਿਚਾਰੇ ਇਸੇ ਚੱਕਰ ਦੇ ਵਿੱਚ ਹੀ ਉਹ ਭਾਵੇਂ ਵਧੀਆ ਗਾ ਰਹੇ ਹੁੰਦੇ ਕਈ ਕੁਛ ਕਰ ਰਹੇ, ਲੇਕਿਨ ਉਹਨਾਂ ਨੂੰ ਕਿਉਂਕਿ ਇਸ ਚੀਜ਼ ਦਾ ਪਤਾ ਨੀ ਹੁੰਦਾ, ਉਹ ਬਾਹਰ ਹੀ ਹੋ ਜਾਂਦੇ ਮੁਕਾਬਲੇ।
1: ਬਿਲਕੁਲ ਜੀ, ਬਹੁਤ ਹੌਲੀ ਹੌਲੀ ਕਿਉਂਕਿ ਦੇਖੋ ਟੱਪੇ ਜਿਹੜੇ ਨੇ ਉਹ ਸਦਾ ਬਹਾਰੀ ਕਹਿ ਲੋ ਜਾਂ ਇੱਕ ਵਿਰਸੇ ਵਿਰਾਸਤ ਦਾ ਅਹਿਮ ਅੰਗ ਹੈ ਕਹਿ ਲੋ ਜਾਂ ਗੀਤਕਾਰੀ ਦੀ ਸ਼ੁਰੂਆਤ ਕਹਿ ਲੋ ਜਾਂ ਉਹਦੇ ਵਿੱਚ ਆ ਜਾਂਦੇ ਆ, ਪਰ ਉਹਦੇ ਵਿੱਚ ਕਿਸੇ ਦਾ ਵੀ ਨਾਮ ਨੀ ਬੋਲਦਾ ਜੀ।
0: ਨਹੀਂ ਹੈ ਹੀ ਨੀ ਨਾਮ, ਕਿਉਂਕਿ ਉਹ ਪਤਾ ਨੀ ਸਭ ਤੋਂ ਪਹਿਲਾਂ ਕਿਹਨੇ ਬੋਲਿਆ ਹੋਊ ਕਿਵੇਂ ਚੱਲਿਆ ਹੋਊਗਾ। ਤੇ ਜਪਾਨ ਵਾਲੇ ਹਾਈਕੂ ਕਹਿੰਦੇ ਆ, ਤਿੰਨ ਲਾਈਨਾਂ ਦੀ ਢਾਈ ਲਾਈਨਾਂ ਦੀ ਉਹ ਕਵਿਤਾ
1: ਜੀ,
0: ਉਹ ਸਾਡੇ ਤਾਂ ਜਿਹੜੇ ਟੱਪੇ ਆ ਉਹ ਹਾਈਕੂ ਹੀ ਆ ਲਗਭਗ, ਉਹੀ ਕੈਟਾਗਰੀ ਨੂੰ ਆਪਾਂ ਮਾਰ ਲਾਂਗੇ ਵੀ ਠੀਕ ਹੈ ਵੀ ਦੋ ਲਾਈਨਾਂ ਦੇ ਵਿੱਚ ਹੀ ਗੱਲ ਹੋ ਜਾਂਦੀ। ਅੱਛਾ ਜਿਹੜੀ ਪਹਿਲੀ ਲਾਈਨ ਕਹਿ ਰਹੇ ਆ ਉਹ ਬਸ ਸਿਰਫ ਰਾਈਮ ਕਰਨ ਵਾਸਤੇ ਹੀ ਹੈ, ਉਹਦਾ ਮੇਨ ਗੱਲ ਦੇਣਾ ਕੋਈ ਨੀ।
1: ਬਿਲਕੁਲ ਹੈ ਜੀ,
0: ਹੁਣ ਕਹਿ ਰਿਹਾ ਕੋਠੇ ਤੇ ਕਲੋਮ ਆਈ ਆ
1: ਜੀ,
0: ਚਲੋ ਬੰਦੇ ਹੁਣ ਇਹ ਸੱਚੀ ਨੀ ਕਹਿ ਰਿਹਾ ਵੀ ਤੂੰ ਖਲੋਈ ਜਾ ਭਾਈ, ਲੋਕਾਂ ਦੀਆਂ ਅੱਗੇ ਕਰਕੇ ਉਹ ਜਿਹੜਾ ਮੇਨ ਲਾਈਨ ਉਹ ਵੱਖਰੀ ਆ,
1: ਵੱਖਰੀ ਆ ਜੀ।
0: ਅਸਲ ਚ ਕਰਕਸ ਸੈਂਟਰਲ ਆਈਡੀਆ ਜਾਂ ਕਹਿ ਲੋ ਜਾਂ ਮੇਨ ਗੱਲ ਉਹ ਉਸ ਉਹਨੂੰ ਕਹਿਣ ਵਾਸਤੇ ਪਹਿਲੀ ਲਾਈਨ ਐਂ ਜੋੜੀ ਹੁੰਦੀ ਹੈ
1: ਜੀ, ਜਿਵੇਂ ਬਾਰੀ ਬਾਰੀ ਕੱਟਣ ਗਿਆ ਸੀ ਹਰ ਬੋਲੀ ਦੇ ਮੋਹਰੇ ਆ ਜਾਂਦਾ ਜੀ।
0: ਹਾਂਜੀ ਬਿਲਕੁਲ, ਦੇਖ ਲੋ ਉਹ ਤੇ ਆਪਣੇ ਬੋਲੀਆਂ ਦੇ ਵਿੱਚ। ਅੱਛਾ ਉਹਦੀ ਵੀ ਕੈਟਾਗਰੀ ਵੱਖਰੀ ਬਣ ਜਾਂਦੀ ਹੈ
1: ਜੀ,
0: ਹੁਣ ਇੱਕ ਕਹਿ ਲੋ ਲੁੱਡੀ ਹੋ ਗਈ, ਝੂਮਰ ਹੋ ਗਈ ਜਾਂ ਹੋਰ ਵੱਖਰੇ ਵੱਖਰੇ ਜਿਹੜੇ ਆ ਲੋਕ ਨਾਚ ਸਾਡੇ ਪੰਜਾਬ ਦੇ ਬੜੇ ਆ,
1: ਧਮਾਲ ਹੋ ਗਏ, ਸਿਆਲਕੋਟੀਆ।
0: ਬਿਲਕੁਲ ਜੀ, ਆ ਤੁਸੀਂ ਦੇਖੋ ਵੀ ਜਿਹੜੇ ਮੇਲੇ ਨੇ ਜਾਂ ਜਿਹੜੇ ਆਪਣੇ ਆਹ ਯੂਥ ਫੈਸਟੀਵਲ ਨੇ
1: ਜੀ,
0: ਵੱਡਾ ਰੋਲ ਪਲੇ ਵਿੱਚ ਆਪਣੀ ਕਲਾ ਨੂੰ ਸਾਂਭਿਆ ਹੁੰਦਾ ਤੇ ਵਿਰਸੇ ਨੂੰ ਅੱਗੇ ਵਧਾਉਂਦੇ ਆ। ਹਰ ਸਾਲ ਹੁੰਦਾ ਸਾਲ ਨਵੇਂ ਬੱਚੇ ਆਉਂਦੇ ਆ, ਨਵੇਂ ਪਾਰਟਿਸਪੈਂਟ ਹੁੰਦੇ ਆ, ਤੇ ਉਹ ਜਿਹੜੀ ਸਭਿਆਚਾਰ ਦੀ ਤੰਦ ਤਾਣੀ ਜਿਹੜੀ ਹੈ ਉਹ ਮਜ਼ਬੂਤ ਹੁੰਦੀ ਰਹਿੰਦੀ ਹੈ। ਇਹਨਾਂ ਚ ਵੱਡੇ ਭ੍ਰਿਸ਼ਟਾਚਾਰ ਨਿਕਲਦੇ ਆ। ਸੁਰੀਤ ਬਿੰਦਰਕੀਆ ਦੇਖ ਲੋ ਭੰਗੜੇ ਦੀ ਟੀਮ ਨਾਲ ਬਤੌਰ ਗਾਇਕ ਜਾਂਦਾ ਸੀ ਤੇ ਉਹ ਉਹਨਾਂ ਦੀ ਕਿੱਡੀ ਵੱਡੇ ਮਹਾਨਤਾਕਾਰ ਉਹ ਬਣ ਕੇ ਉਭਰੇ ਆ। ਬਿੰਦਰਕੀਆ ਸਾਹਿਬ ਦਾ ਕਿਆ ਬਾਤ,
1: ਬਿਲਕੁਲ।
0: ਹੋਰ ਬਹੁਤ ਕਲਾਕਾਰ ਇਹੋ ਜਿਹੇ ਮਾਹੌਲ ਦੇ, ਆਪਣੇ ਪਹਿਲਾਂ ਜਿਹੜੇ ਆ ਮਲਕੀਤ ਭਾਜੀ ਉਹ ਦੇਖ ਲੋ, ਉਹ ਵੀ ਏਦਾਂ ਹੀ ਦੀ ਟੀਮ ਨਾਲ ਹੀ ਜਾਂਦੇ ਰਹੇ ਆ।
1: ਪੰਮੀ ਭਾਈ ਦੇਖੋ,
0: ਔਰ
1: ਆਪਣੇ ਉਹ ਤੋਂ ਪਹਿਲਾਂ ਸੀਗੇ ਮੁੱਠ ਪੁੱਛ ਗੱਭਰੂ ਨੇ, ਸੋਹਣੇ ਪੱਗਾਂ ਪੋਚ ਮੀਆਂ, ਆਪਣਾ ਨਾਂ ਕੀ ਸੀ ਉਹਨਾਂ ਦਾ, ਬੁਲਟ ਦੇ ਉੱਤੇ ਹਰਜੀਤ ਗਿੱਲ ਹੋਣੀ, ਹਾਂਜੀ ਜੀ, ਉਹਨਾਂ ਨੇ ਵੀ ਦੇਖੋ ਟ੍ਰੈਂਡ ਸੈੱਟ ਕੀਤਾ ਆਪਣਾ ਜੀ।
0: ਇਹ ਯੂਨੀਵਰਸਿਟੀਆਂ ਦੇ ਖਾੜਿਆਂ ਵਿੱਚੋਂ ਨਿਕਲੇ ਨੇ ਔਰ ਬੜੇ ਮਹਾਨ ਨਾਮ, ਜਿਹੜਾ ਵੱਡਾ ਨਾਮ ਬਣਿਆ ਇਹਨਾਂ ਦਾ
1: ਜੀ,
0: ਔਰ ਪਤਾ ਗੁਰਦਾਸ ਮਾਨ ਸਾਹਿਬ ਵੇਖੋ, ਹੋਰ ਸਾਰੇ ਇਹ ਨਾਮ ਨੇ, ਔਰ ਇਹਦਾ ਕੋਈ ਐਂਡ ਨੀ ਕਿ ਜਦੋਂ ਕਲਾਕਾਰ ਨੂੰ ਪਹਿਚਾਣ ਮਿਲਦੀ ਆ, ਮੰਚ ਮਿਲਦਾ ਤੇ ਅੱਗੇ ਤਾਂ ਫਿਰ ਉਹਦੀ ਆਪਣੀ ਕਹਿ ਲੋ ਵੀ ਕਿਸਮਤ ਵੀ ਰੋਲ ਪਲੇ ਕਰਦੀ ਆ। ਕਹਿੰਦੇ ਵੀ ਇੱਕ ਕਦਮ ਅਸੀਂ ਆਪ ਚੁੱਕਦੇ ਹਾਂ, ਇੱਕ ਦੇ ਵਿੱਚ ਰੱਬ ਦੇ ਹੱਥ ਹੁੰਦਾ, ਕੁਦਰਤ ਦਾ, ਕਿ ਫਿਰ ਉਹ ਕਦਮ ਅੱਗੇ ਵੱਧਦਾ,
1: ਬਿਲਕੁਲ
0: ਅਸੀਂ ਚੱਲਦੇ ਹਾਂ, ਡਰਾਈਵਿੰਗ ਫੋਰਸ ਜਿਹੜੀ ਹੈਗੀ ਆ
1: ਜੀ।
0: ਪਰ ਕੁੱਲ ਮਿਲਾ ਸਾਹਿਬ ਜੇ ਆਪਾਂ ਦੇਖੀਏ ਕਿ ਜਿਹਨੇ ਵੀ ਭਾਈ ਇਹ ਸ਼ੁਰੂ ਕਰਿਆ ਹੋਊਗਾ ਵਰਲਡ ਡਾਂਸ ਡੇ ਮਨਾਉਣਾ
1: ਜੀ,
0: ਯੂਨੈਸਕੋ ਹੋਵੇ ਜਾਂ ਯੂਨੈਸਕੋ ਨੇ ਚਲੋ ਕੀਤਾ
1: ਹਾਂਜੀ,
0: ਤੇ ਪਰ ਇਹ ਆਪਾਂ ਵਰਲਡ ਵਾਈਡ ਅਪੀਲ ਇੱਕ ਤਰ੍ਹਾਂ ਦੀ ਹੁੰਦੀ ਆ ਜਾਂ ਇੱਕ ਤਰ੍ਹਾਂ ਦਾ ਖਿੱਚ ਦਾ ਕੇਂਦਰ ਬਣਦਾ ਸਾਰਿਆਂ ਵਾਸਤੇ ਕਿ ਅਸੀਂ ਆਪੋ ਆਪਣੇ ਖਿੱਤੇ ਜਿੱਥੇ ਆਪਾਂ ਜਿਹੜੇ ਡਾਂਸ ਫਾਰਮ ਆ ਉਹਨਾਂ ਨੂੰ ਥੋੜਾ ਜਿਹਾ ਰਿਵਾਈਵ ਕਰਦੇ ਆ, ਦੇਖਦੇ ਆ, ਯਾਦ ਕਰਦੇ ਆ, ਉੱਥੇ ਹੀ ਸਾਡੀ ਨਜ਼ਰ ਜਾਂਦੀ ਹੈ ਕਿ ਚਲੋ ਸਾਡੇ ਕੋਲ ਤੇ ਆਹ ਡਾਂਸ ਹੈਗੇ ਆ ਭਾਈ
1: ਜੀ,
0: ਅਸੀਂ ਇਹਨਾਂ ਦਾ ਰੱਖਿਆ ਹੋਇਆ ਵੀ ਜੇ ਐ ਨੱਚਾਂਗੇ ਤਾਂ ਇਹਦਾ ਨੋ ਭੰਗੜਾ ਹੁੰਦਾ, ਜੇ ਐ ਨੱਚਾਂਗੇ ਕਿੱਦਾਂ ਹੁੰਦਾ
1: ਜੀ,
0: ਆਪਾਂ ਉਹਦੇ ਟੈਗ ਉਹਦੇ ਉੱਤੇ ਕਲਾਸੀਫਾਈਡ ਕਰ ਰੱਖੇ ਆ
1: ਜੀ।
0: ਨਾਲ ਦੀ ਨਾਲ ਹੀ ਉਹ ਸਾਡੀ ਨਜ਼ਰ ਦੁਨੀਆਂ ਦੇ ਮੰਚ ਉੱਤੇ ਵੀ ਜਾਂਦੀ ਆ
1: ਜੀ
0: ਕਿ ਬਾਕੀ ਦੇ ਵਿੱਚ ਕੀ ਕੀ ਕਰ ਰਹੇ ਨੇ, ਉਹਨਾਂ ਕੋਲ ਕਿਹੜੇ ਕਿਹੜੇ ਡਾਂਸ ਨੇ, ਉਹਨਾਂ ਨੂੰ ਵੀ ਆਪਾਂ ਜਿਹੜੀ ਮੇਨ ਕੈਟਾਗਰੀ ਚ ਹੈਗੀਆਂ, ਕਲਾਸੀਕਲ ਹੈ ਜਾਂ ਫੋਕ ਹੈ ਜਾਂ ਜਿਹੜੇ ਦੂਸਰੇ ਨੇ ਮਾਡਰਨ ਹੈ, ਇਹਨਾਂ ਚੋਂ ਕਿਹੜੀ ਚੀਜ਼ ਕਿਹੜਾ ਫਿੱਟ ਹੁੰਦਾ ਉਹ ਫਿਰ ਦੇਖਦੇ ਆ ਸਾਰੇ। ਤੁਸੀਂ ਵੇਖੋ ਮਿਠੁਨ ਚੱਕਰਵਰਤੀ ਦੀ ਫਿਲਮ ਆਈ ਡਿਸਕੋ ਡਾਂਸਰ, ਉਹਨੇ ਨੇਰੀਆਂ ਲਿਆ ਕੇ,
1: ਬਿਲਕੁਲ ਹੈ ਜੀ,
0: ਕੁੜੀਆਂ
1: ਮਾਈਕਲ ਜੈਕਸਨ ਨੇ ਦੁਨੀਆ ਪੱਟ ਕੇ ਰੱਖ ਦਿੱਤੀ ਜੀ, ਪਹਿਲਾਂ ਦੇਖੋ
0: ਮਾਈਕਲ ਜੈਕਸਨ ਦੀ ਜਿਹੜੀ ਮੂਨ ਵਾਕ ਹੈ
1: ਜੀ
0: ਉਹ ਹੈ ਹੀ ਵੱਖਰੀ ਹੈ,
1: ਬਿਲਕੁਲ
0: ਉਹ ਤੋਂ ਪਹਿਲਾਂ ਹੋ ਕੀਤੇ ਹੋਏ ਪਰ ਪਾਪੂਲਰ ਉਹਨਾਂ ਕਰਕੇ ਹੋਈ, ਤੇ ਵੱਖਰੀ ਵੱਖਰੀ ਸਾਡੇ ਪ੍ਰਭੂ ਦੇਵਾ ਜਿਹੜਾ ਫਿਲਮ ਇੰਡਸਟਰੀ ਦੇ ਵਿੱਚ ਉਹ ਕਿਆ ਡਾਂਸ ਕਰਦੇ ਆ
1: ਜੀ,
0: ਇੰਡੀਆ ਦਾ ਮਤਲਬ
1: ਮਹਾਨ ਡਾਂਸ ਧੂਮ ਮਚਾਈ ਉਹਨਾਂ ਨੇ,
0: ਗੋਵਿੰਦਾ ਦੇ ਪਤਾ, ਔਰ ਐਸੇ ਇੱਕ ਸਾਡੇ ਧਰਮਿੰਦਰ ਬਾਈ ਨੂੰ ਡਾਂਸ ਨੀ ਕਰਨਾ, ਉਹ ਬਾਈ ਕਹਿੰਦੇ ਉਹ ਆਪ ਹੀ ਕਹਿੰਦੇ ਰਹੇ ਯਾਰ
1: ਜੱਟ
0: ਜਦੋਂ ਮੈਂ ਉਹਨਾਂ ਦੀ ਨਾ
1: ਬੜੇ
0: ਹਾਂਜੀ ਉਹ ਕਹਿੰਦੇ ਭਾਈ ਜਦ ਮੈਨੂੰ ਨਾ ਪਤਾ ਨੀ ਕੀ ਸੋਚਿਆ ਜਦੋਂ ਮੇਰੇ ਡਾਂਸ ਡਾਇਰੈਕਟਰ ਆਏ ਕਹਿੰਦਾ ਵੀਰੇ ਐ ਨੱਚਣਾ
1: ਜੀ,
0: ਜਦ ਮੈਂ ਕਹਿੰਦਾ ਬਾਹਾਂ ਲਾਉਣਾ ਮੈਂ ਲੱਤਾਂ ਹਲਾਉਣੀਆਂ ਭੁੱਲ ਜਾਂਦਾ, ਜਦ ਮੈਂ ਲੱਤਾਂ ਲਾਉਣਾ ਕਹਿੰਦਾ ਬਾਹਾਂ ਲਾਉਣੀਆਂ ਭੁੱਲ ਜਾਂਦਾ ਯਾਰ, ਇਹ ਬੜਾ ਜਿਹਾ ਕਹਿੰਦਾ
1: ਬਿਲਕੁਲ
0: ਯਾਰ ਪਹਿਲਾਂ ਮੈਂ ਐ ਕਰੋ ਮੈਂ ਲੱਤਾਂ ਵਾਲਾ ਸੀਨ ਲੈ ਲਓ ਫਿਰ ਬਾਹਾਂ ਵਾਲਾ ਲੈ ਲਓ,
1: ਬਿਲਕੁਲ
0: ਇੱਧਰ ਮੈਂ ਤੋ ਜਤਿੰਦਰ ਲਾ ਲਓ ਉਹ ਤੇ ਮੰਨ ਲਓ ਮੁਕਾਬਲਾ ਕੋਈ ਨੀ, ਕਿਆ ਬਤਾ ਡਾਂਸ ਕਰਦੇ ਰਹੇ ਆ
1: ਭਾਜੀ। ਜਦੋਂ ਗਿੱਧੇ ਦੀ ਗੱਲ ਕਰਦੇ ਆ, ਬੀਬਿਆਂ ਦੀ ਗੱਲ ਰਹਿ ਨਾ ਜਾਵੇ, ਜਾਂਦੇ ਜਾਂਦੇ ਉਹ ਵੀ ਨਾਲ ਦੀ ਜੋੜਾਂਗਾ ਥੋੜੀ ਜਿਹੀ, ਜਿੱਦਾਂ ਚਲੋ ਮਰਦ ਜਿਹੜਾ ਸਮਾਜ ਹੈ ਜਾਂ ਮਰਦ ਹੈਗਾ ਆ ਉਹ ਕਿਤੇ ਨਾ ਕਿਤੇ ਕਾਰੋਬਾਰ ਦੇ ਵਿੱਚ, ਕੰਮ ਕਾਰ ਦੇ ਵਿੱਚ ਜਾਂ ਹੋਰ ਧੰਦਿਆਂ ਦੇ ਵਿੱਚ ਆਪਣਾ ਸਮਾਂ ਟਪਾ ਲੈਂਦਾ, ਪਰ ਜਿਹੜੀ ਔਰਤ ਹੈ ਜਦੋਂ ਉਹ ਘਰ ਬਾਰ ਦੇ ਵਿੱਚ ਰਹਿੰਦੀ ਹੈ ਤੇ ਉਹਦੇ ਕੰਮ ਕਾਰ ਤਾਂ ਉਹਨੂੰ ਵੀ ਬਥੇਰੇ ਹੁੰਦੇ, ਮੁੱਕਦੇ ਨੀ ਸਾਰੀ ਦਿਹਾੜੀ, ਪਰ ਉਹਦਾ ਜਿਹੜਾ ਮਨ ਦਾ ਚਾਅ ਹੈ ਜਾਂ ਜਿੱਦਾਂ ਖੁਸ਼ੀ ਹੈ, ਚਾਹੇ ਆਪਾਂ ਕਹਿ ਲਈਏ ਕਿ ਸ਼ਗਨਾਂ ਦੇ ਦਿਨਾਂ ਦੀ ਗੱਲ ਕਰ ਲਈਏ, ਵਿਆਹ ਦੀ ਗੱਲ ਕਰ ਲਈਏ, ਤਾਂ ਸੱਤ ਸੱਤ ਦਿਨ ਜਾਂ ਪੰਦਰਾਂ ਪੰਦਰਾਂ ਦਿਨ ਵਿਆਹ ਚੱਲਦੇ ਹੁੰਦੇ ਸੀ, ਸ਼ਾਮ ਨੂੰ ਲੇਡੀ ਸੰਗੀਤ ਹੋਣਾ ਤੇ ਉਹਦੇ ਵਿੱਚ ਸਿੱਠਣੀਆਂ ਹੋ ਗਈਆਂ, ਆਪਣਾ ਗੁੱਬ ਗੁਬਾਰ ਜਿਹੜਾ ਹੈ ਇੱਥੇ ਸਾਰਾ ਉਹਨਾਂ ਨੇ ਕੱਢਣਾ, ਨਾਨਕੀ ਸ਼ੱਕ ਨੂੰ ਗਾਲਾਂ ਵੀ ਕੱਢਣੀਆਂ, ਸਾਰਾ ਕੁਝ ਚੱਲਦਾ ਸੀ। ਉਹ ਜਿਹੜਾ ਸਾਈਕੋਲੋਜੀ ਪੱਖ ਤੋਂ ਜੇ ਦੇਖਿਆ ਜਾਵੇ, ਇਸੇ ਤਰ੍ਹਾਂ ਜਿਹੜਾ ਮਰਦਾਂ ਦੇ ਵੀ ਕਹਿ ਲਓ ਕਿ ਆਪਣੇ ਜਗਰਾਵਾਂ ਦੇ ਵਿੱਚ ਜਦੋਂ ਰੋਸ਼ਨੀ ਲੱਗਦੀ ਹੈ ਤਾਂ ਉੱਥੇ ਵੀ ਬਾਬਿਆਂ ਦਾ ਭੰਗੜਾ ਕਹਿ ਲਓ ਜਾਂ ਬੋਲੀਆਂ ਕਹਿ ਲਓ ਉਹ ਫਰੀ ਸਟਾਈਲ ਹੀ ਹੁੰਦਾ ਹੈ। ਇੱਦਾਂ ਹੀ ਆਪਣੇ ਨਕੋਦਰ ਕਹਿ ਲਓ ਸ਼ਾਹਕੋਟ ਦੇ ਬਹੁਤ ਮਸ਼ਹੂਰ ਹੈ ਦੁਆਬੇ ਦੇ ਵਿੱਚ, ਤਾਂ ਉਹ ਜਿਹੜਾ ਪੱਖ ਹੈ ਉਹ ਇੱਕ ਇੰਜੋਇਮੈਂਟ ਵੀ ਹੈ, ਸਾਰਾ ਕੁਝ ਆਪਣਾ ਗੁੱਬ ਗੁਬਾਰ ਵੀ ਕੱਢਣਾ, ਸਾਈਕੋਲੋਜੀ ਪੱਖ ਤੋਂ ਆਪਣੇ ਆਪ ਨੂੰ ਜਿਹੜਾ ਸਟਰੋਂਗ ਰੱਖਣਾ, ਤੰਗੀਆਂ ਕੁਰਸੀਆਂ ਦੇ ਵਿੱਚੋਂ ਲੰਘ ਕੇ ਜੋ ਅੱਜ ਦੇ ਹਾਲਾਤ ਦੇਖਦੇ ਹਾਂ ਜਾਂ ਸਮੀਕਰਨ ਬਦਲ ਚੁੱਕੇ ਨੇ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ, ਪਰ ਜਿਹੜਾ ਇਹ ਡਾਂਸ ਹੈ ਭੰਗੜਾ ਹੈ ਜਾਂ ਸਾਨੂੰ ਮਨੋਵਿਗਿਆਨਿਕ ਤੌਰ ਦੇ ਉੱਤੇ ਕਿਵੇਂ ਦੇਖਦੇ ਹੋ ਕਿ ਇਹਨਾਂ ਚੀਜ਼ਾਂ, ਚਲੋ ਅੱਜ ਜਿਮ ਨੇ ਜਗ੍ਹਾ ਲੈ ਲਈ ਜਾਂ ਜਿਮ ਦੇ ਵਿੱਚ ਜਾਂ ਸਵੀਮਿੰਗ ਪੂਲ ਦੇ ਵਿੱਚ ਜਿਹੜੇ ਨੇ ਐਕਸਰਸਾਈਜ਼ ਹੋ ਰਹੀਆਂ ਨੇ ਉਹ ਵੀ ਇੱਕ ਤਰ੍ਹਾਂ ਦਾ ਭੰਗੜੇ ਦਾ ਰੂਪ ਹੀ ਨੇ, ਤਾਂ ਕਿਵੇਂ ਦੇਖਦੇ ਹੋ ਸਾਰਾ, ਮਤਲਬ ਕਿ ਕਿੰਨਾ ਕੁ ਜ਼ਰੂਰੀ ਹੈ ਸਾਡੀਆਂ ਔਰਤਾਂ ਘਰਾਂ ਦੇ ਵਿੱਚ ਪਰਿਵਾਰਾਂ ਦੇ ਲਈ? ਇਹਨਾਂ ਦੇ ਉੱਤੇ ਪਹਿਲਾਂ ਬੰਦਿਸ਼ਾਂ ਵੀ ਬਹੁਤ ਰਹੀਆਂ ਨੇ ਕਿ ਭਾਈ, ਖਾਸ ਕਰ ਔਰਤ ਦੇ ਉੱਤੇ ਬੰਦਿਸ਼ਾਂ ਰਹੀਆਂ ਨੇ, ਤੂੰ ਗੀਤ ਸੰਗੀਤ ਦੀ ਦੁਨੀਆਂ ਚ ਨਹੀਂ ਜਾਣਾ ਜਾਂ ਗਿੱਧੇ ਭੰਗੜੇ ਦੇ ਵਿੱਚ ਨਹੀਂ ਤੁਸੀਂ ਇਨਵੋਲਵ ਹੋਣਾ ਜਾਂ ਉਹਨਾਂ ਚੀਜ਼ਾਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ।
0: ਬਿਲਕੁਲ ਪਰ ਸਾਹਿਬ, ਇੱਕ ਜਿਹੜਾ ਪੰਜਾਬੀ ਜੇ ਆਪਾਂ ਕਲਚਰ ਵਿੱਚ ਹੀ ਗੱਲ ਕਰੀਏ, ਝਾਤ ਮਾਰੀਏ ਥੋੜੀ ਜਿਹੀ ਆਪਣੇ ਇਤਿਹਾਸ ਦੇ ਵਿੱਚ, ਇਤਿਹਾਸ ਕਹਿੰਦਾ ਵੀ ਕੱਲ ਕਹਿ ਲਓ
1: ਜੀ,
0: ਬਈ ਸਹੀ ਗੱਲ ਆ ਕਿ ਔਰਤਾਂ ਲਈ ਇੱਕ ਟੈਬੂ ਵਾਲਾ ਵਿਸ਼ਾ ਹੀ ਹੁੰਦਾ ਸੀ ਕਿ ਤੁਸੀਂ ਨੀ ਭਾਈ ਆਹ ਕੰਮ ਕਰਨਾ, ਇਹ ਮਤਲਬ ਇਹਨੂੰ ਉਹ ਕਹਿਣ ਦੇ ਪੰਜਾਬੀ ਜੇ ਕੰਜਰ ਕੀਤਾ ਜੀ, ਇਹ ਲਿਹਾਜ਼ ਨੀ ਪੈਣਾ। ਬਿਲਕੁਲ
1: ਜੀ,
0: ਇਹ ਮਤਲਬ ਕਹਿ ਲੋ ਵੀ ਸ਼ੋਭਾ ਦੇਣ ਵਾਲੀ ਚੀਜ਼ ਨੀ ਹੈਗੀ, ਐਸਾ ਇੱਕ ਖਿਆਲ ਲੈ ਜਾਂਦਾ ਰਿਹਾ ਬੜੀ ਦੇਰ ਤੱਕ। ਔਰ ਇਥੋਂ ਤੱਕ ਹਾਲਾਤ ਬਣੇ ਕਿ ਪਿੰਡਾਂ ਦੇ ਵਿੱਚ ਜਦੋਂ ਕੋਈ ਇਹੋ ਜਿਹਾ ਮੇਲਾ ਲੱਗਣਾ ਜਾਂ ਕੁਛ ਹੋਣਾ ਹੈ ਤਾਂ ਉਹਦੇ ਵਿੱਚ ਜਿਹੜੇ ਨਚਾਰ ਆਉਂਦੇ ਸੀ ਉਹ ਮੁੰਡੇ ਜਿਹੜੇ ਆ ਉਹੀ ਕੁੜੀਆਂ ਦਾ ਰੋਲ
1: ਕਰਦੇ ਸੀ, ਰੂਪ ਤਾਂ ਬਹਿਰੂਪੇ ਬਣਦੇ ਸੀ।
0: ਹਾਂਜੀ, ਉਹਨਾਂ ਨੇ ਉਹਨਾਂ ਦਾ ਰੋਲ ਕਰਨਾ ਤੇ ਬਹੁਤ ਨਾਟਕ ਹੈ, ਜਿਵੇਂ ਹੁਣ ਰਾਮਲੀਲਾ ਲਾ ਲਓ, ਉਹਦੇ ਵਿੱਚ ਵੀ ਜਿਹੜੇ ਫੀਮੇਲ ਪਾਤਰ ਹੈ ਉਹਨਾਂ ਦਾ ਰੋਲ ਮੇਲ ਪਾਤਰ ਮੇਲ ਕਰਦੇ।
1: ਬਿਲਕੁਲ ਜੀ,
0: ਇੱਥੋਂ ਫਿਲਮਾਂ ਸ਼ੁਰੂ ਚ ਬਣਦੀਆਂ ਰਹੀਆਂ, ਉਹਦੇ ਵਿੱਚ ਵੀ ਜਿਹੜੀਆਂ ਲੇਡੀਜ਼ ਆ ਉਹ ਫੀਮੇਲ ਆ ਉਹਨਾਂ ਨੂੰ ਐਕਟਿੰਗ ਦਾ ਜਿਹੜਾ ਮਾਹੌਲ ਆ ਉਹ ਸਮਝਿਆ ਜਾਂਦਾ ਰਿਹਾ ਤੇ ਉੱਪਰ ਹੌਲੀ ਹੌਲੀ ਬਦਲਦਾ, ਜ਼ਮਾਨਾ ਬਦਲਦਾ ਔਰ ਕੀ ਆਉਂਦੀ ਹੈ ਜਾਂ ਆਪਾਂ ਇਹਨੂੰ ਡਿਵੈਲਪਮੈਂਟ ਦੀ ਸਟੇਜ ਕਹਿ ਲਓ ਵੀ ਹੁੰਦਾ ਅਲੱਗ ਹੁੰਦਾ। ਹੁਣ ਤਾਂ ਆਪਾਂ ਐਂ ਕਹਿ ਕੇ ਚੱਲੀਏ ਵੀ ਜਿਹੜਾ ਡਾਂਸ ਹੈ ਇਹ ਕੱਲਾ ਕਹਿ ਲੋ ਵੀ ਸਭਿਆਚਾਰਕ ਪਹਿਲੂ ਨਹੀਂ, ਇਹਦਾ ਆਰਥਿਕ ਪਹਿਲੂ ਵੀ ਆ। ਵੱਡੇ ਵੱਡੇ ਡਾਂਸ ਡਾਇਰੈਕਟਰ ਨੇ, ਡਾਂਸ ਟੀਚਰ ਨੇ ਔਰ ਬੱਚੇ ਨੂੰ ਕੈਰੀਅਰ ਦੇ ਤੌਰ ਤੇ ਲੈ ਰਹੇ ਨੇ ਕਿ ਠੀਕ ਹੈ ਆਪਾਂ ਇਹਦੇ ਚ ਵਧਾਂਗੇ ਅੱਗੇ ਔਰ ਸਾਡੀ ਹੈਲਥ ਲਈ ਬਹੁਤ ਬੈਨੀਫਿਸ਼ਲ ਆ ਔਰ ਅਸੀਂ ਇਹਦੇ ਨਾਲ ਅਸੀਂ ਦੇਖੋ ਇਹਦੇ ਨਾਲ ਸਾਡੀ ਮੈਮਰੀ ਵੀ ਮਜ਼ਬੂਤ ਹੁੰਦੀ ਹੈ, ਕੋਆਰਡੀਨੇਸ਼ਨ ਬੜਾ ਹੁੰਦਾ, ਅਸੀਂ ਤਾਲਮੇਲ ਕਿਵੇਂ ਬਿਠਾ ਕੇ ਚੱਲਣਾ, ਟੀਮ ਵਰਕ ਆ। ਭੰਗੜਾ ਇਕੱਲਾ ਬੰਦਾ ਨਹੀਂ ਪਾਉਂਦਾ, ਟੀਮ ਹੁੰਦੀ ਆ ਪੂਰੀ, ਦੂਜੇ ਨਾਲ ਗਰੁੱਪ ਦੇ ਵਿੱਚ ਕਿਵੇਂ ਆਪਾਂ ਕੰਮ ਕਰਨਾ, ਭਾਵਨਾ ਬੜੀ ਮਜ਼ਬੂਤ ਹੁੰਦੀ, ਟੀਮ ਵਰਕ ਹੈ, ਸਪੋਰਟਸ ਕਹਿ ਲੋ ਇੱਕ ਤਰ੍ਹਾਂ ਦੀ ਬਣ ਜਾਂਦੀ ਹੈ।
1: ਇਹਨੇ ਤਾਂ ਭਾਜੀ ਦੇਖਿਆ ਜਾਵੇ ਓਲੰਪਿਕਸ ਦੇ ਵਿੱਚ ਵੀ ਆਪਣੀ ਜਗ੍ਹਾ ਕਾਮਯਾਬ ਬਣਾ ਚੁੱਕੇ ਆ ਕਿ ਉਹਦੇ ਵਿੱਚ ਵੀ ਦੇਖੋ ਆਈਸ ਦੇ ਉੱਤੇ ਜਿਹੜਾ ਸਕੇਟਿੰਗ ਦੇ ਦੌਰਾਨ ਜਿਹੜਾ ਡਾਂਸਿੰਗ ਹੁੰਦੀ ਹੈ ਸਾਰਾ ਕੁਝ, ਦੇਖੋ ਕਿੱਥੇ ਤੱਕ ਪਹੁੰਚੀ ਹੈ ਜੀ।
0: ਹਾਂਜੀ ਬਿਲਕੁਲ ਬਿਲਕੁਲ, ਉਹ ਰਿਦਮ ਦੀ ਤਾਂ ਸਰਦਾਰੀ ਹੈ ਜੀ, ਹਰ ਚੀਜ਼ ਦੇ ਵਿੱਚ ਸਰਦਾਰੀ ਹੈ ਔਰ ਇਹਨੂੰ ਕੋਈ ਚੈਲੰਜ ਕਰਨਾ ਮਤਲਬ ਨਾ ਜਰੂਰੀ ਹੈ ਨਾ ਹੀ ਇਹ ਪੋਸੀਬਲ ਹੈ
1: ਜੀ,
0: ਹੋਣਾ ਹੀ ਨਹੀਂ ਹੈ। ਤੋ ਇਹ ਕੁੱਲ ਮਿਲਾ ਕੇ ਭਾਰਤ ਸਾਹਿਬ ਜੇ ਅਸੀਂ ਸੰਖੇਪ ਕਹਿਣਾ ਹੋਏ ਇਹ ਜਿਹੜਾ ਦਿਨ ਤੁਹਾਡੇ ਮਾਧਿਅਮ ਨਾਲ ਅੱਜ ਦੁਆਬਾ ਰੇਡੀਓ ਦੇ ਮੰਚ ਤੋਂ ਅਸੀਂ ਇਹਨੂੰ ਕਰ ਰਹੇ ਸੈਲੀਬ੍ਰੇਟ ਕਰ ਰਹੇ ਜਾਂ ਮਾਰਕ ਕਰ ਰਹੇ ਹਾਂ ਕਿ ਭਾਈ ਅੱਜ ਵਰਲਡ ਡਾਂਸ ਡੇ ਹੈ, ਇਹਦੇ ਉੱਤੇ ਚਰਚਾ ਹੋਈ ਆ ਤੇ ਹਾਲਾਂਕਿ ਅਸੀਂ ਬੈਠੇ ਬੈਠੇ ਚਰਚਾ ਕੀਤੀ ਹੈ, ਭਾਵੇਂ ਨੱਚਦੇ ਨੱਚਦੇ ਕਰਦੇ ਤਾਂ ਵੀ, ਪਰ ਮੈਨੂੰ ਲੱਗਦਾ ਚਰਚਾ ਕਰਨ ਲਈ ਬਹਿ ਕੇ ਕਰਨੀ ਪੈਣੀ ਸੀ
1: ਜੀ।
0: ਵੱਡੀ ਇੱਕ ਕਹਿ ਲੋ ਵੀ ਚੇਤਨਾ ਨੂੰ ਵਿਕਸਿਤ ਕਰਨ ਵਾਲਾ ਦਿਨ ਹੈ, ਜਰੂਰ ਜਦੋਂ ਵੀ ਵਿਹਲ ਮਿਲੇ ਤਾਂ ਨੱਚ ਲੈਣਾ ਚਾਹੀਦਾ, ਤਾਂ ਗਾਣੇ ਵੀ ਆਉਂਦੇ ਮੈਨੂੰ ਦਿਓਰ ਦੇ ਵਿਆਹ ਵਿੱਚ
1: ਨੱਚ ਲੈਣੇ। ਸ਼ੈਲੀ ਬਾਈ ਜੀ ਕਹਿੰਦੇ ਹੁਣ ਤਾਂ ਕਹਿੰਦੇ ਨਵੇਂ ਨਵੇਂ ਗਾਣੇ ਹੀ ਆ ਗਏ, ਕਹਿੰਦੇ ਜੀ ਮੇਰੀ ਮੰਮੀ ਨੂੰ ਪਸੰਦ ਨਹੀਂ ਤੂੰ।
0: ਸਹੀ ਗੱਲ ਹੈ ਜੀ, ਬਿਲਕੁਲ ਬਦਲ ਗਿਆ ਨਾ ਜੀ ਸਾਰਾ ਨਿਜ਼ਾਮ, ਸਾਰੀ ਸੋਚ ਸੋਚ ਦਾ ਆਲਮ ਸਭ ਕੁਝ ਬਦਲ ਗਿਆ,
1: ਬਦਲ ਗਿਆ ਜੀ।
0: ਹੁਣ ਲੋਕਾਂ ਨੂੰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਜਿਹੜਾ ਕਾਰਟੂਨ ਜਿਹਾ ਨੱਚਦਾ ਹੋਇਆ ਬਣਾ ਕੇ ਭੇਜਣਗੇ, ਚੱਕੋ ਜੀ ਡਾਂਸ ਡੇ ਹੋ ਗਿਆ ਸਾਡਾ, ਭਾਈ ਆਪ ਨੱਚਲਾ ਜਿਹੜੇ ਕਾਰਟੂਨ ਬਣਾ ਰਿਹਾ।
1: ਦੇਖੋ ਖਾੜਿਆਂ ਦਾ ਰੂਪ ਜਿਹੜਾ ਸੀਗਾ ਪਹਿਲਾਂ ਇੱਕ ਦੇ ਜ਼ੋਰ ਨਾਲ ਗਾਏ ਜਾਂਦੇ ਸੀ, ਅੱਜ ਕੱਲ ਤਾਮ ਝਾਮ ਪੂਰਾ ਪੂਰਾ ਸਾਊਂਡ ਸਿਸਟਮ ਲੱਗਦਾ, ਲੱਖਾਂ ਕਰੋੜਾਂ ਰੁਪਇਆ ਲਾਉਂਦੇ ਆ, ਸਟੇਡੀਅਮ ਭਰਦੇ ਆ, ਤੇ ਉਹ ਜਿਹੜਾ ਸੀਗਾ ਕੌਨਸਰਟ ਨੇ ਜਿਹੜਾ ਉਹਦਾ ਰੂਪ ਲੈ ਲਿਆ ਜੀ ਅਖਾੜਿਆਂ ਤੋਂ ਜੀ।
0: ਬਿਲਕੁਲ ਜੀ, ਵਪਾਰ ਹੈ ਨਾ, ਵੱਡਾ ਵਪਾਰ ਜਿਹੜਾ ਬਣ ਗਿਆ ਹੈ ਔਰ ਇਹ ਚੰਗੀ ਚੀਜ਼ ਆ, ਇੱਕ ਲੋਕਾਂ ਨੂੰ ਜੋੜਦਾ ਹੈ, ਘੱਟੋ ਘੱਟ ਤੋੜਦਾ ਤਾਂ ਹੈ ਨੀ,
1: ਬਿਲਕੁਲ
0: ਲੋਕਾਂ ਨੂੰ ਜੋੜਦਾ, ਲੈਂਗੁਏਜ ਜਿਹੜੀ ਹੈ ਉਸ ਤੋਂ ਦੇਸ਼ ਹੱਦ ਸਭ ਸਰਹੱਦ ਪਾਰ ਹੋ ਜਾਂਦੀ ਹੈ ਜਦੋਂ ਆਪਾਂ ਲੈਂਗੁਏਜ ਦੇ ਨਾਲ ਗੱਲ ਕਰਦੇ ਹਾਂ, ਫਿਰ ਸਰਹੱਦਾਂ ਨਹੀਂ ਰਹਿੰਦੀਆਂ। ਚੰਦ ਤੇ ਬਹਿ ਕੇ ਧਰਤੀ ਦੀ ਫੋਟੋ ਖਿੱਚ ਕੇ ਆਇਆ, ਦੇਖ ਕੇ ਆਇਆ ਵੀ ਪਹਿਲੀ ਵਾਰੀ ਆਪਾਂ ਰੰਗਦਾਰ ਫੋਟੋ ਲੈ ਲਈ ਹੈ ਆਪ ਜਾ ਕੇ ਕੁਛ ਇਹੋ ਜਿਹਾ ਕੀਤਾ। ਉਹ ਕਹਿੰਦਾ ਭਾਈ ਮੈਨੂੰ ਤਾਂ ਧਰਤੀ ਦੇ ਉੱਤੇ ਨਾ ਉੱਤੇ ਬਹਿ ਕੇ ਕੋਈ ਬਾਰਡਰ ਨੀ ਦਿਖਿਆ, ਕੋਈ ਇੱਥੇ ਕੋਈ ਇਹੋ ਜਿਹੀ ਨਜ਼ਰ ਆਈ, ਮੈਨੂੰ ਤੇ ਬਸ ਉਹ ਬੱਦਲ ਨਜ਼ਰ ਆਏ, ਨੀਲੇ ਰੰਗ ਦੀ ਧਰਤੀ ਨਜ਼ਰ ਆਈ ਆ, ਤੇ ਹੋਰ ਦੁਨੀਆਂ ਦੇ ਵਿੱਚ ਇੱਕ ਦੂਜੇ ਦੇ ਸਿਰ ਪਾੜ ਨੂੰ ਫਿਰਦੇ ਆ ਵੀ ਆ ਤੂੰ ਫਲਾਨਾ ਤੂੰ ਢਮਕਾਨਾ, ਜੋ ਜਿਦਾਂ ਉੱਤੇ ਬਹਿ ਕੇ ਕਹਿੰਦਾ ਮੈਨੂੰ ਨਜ਼ਰ ਨੀ ਆਈ।
1: ਬਿਲਕੁਲ
0: ਸਾਡਾ ਦ੍ਰਿਸ਼ਟੀਕੋਣ ਜਦੋਂ ਅਸੀਂ ਬ੍ਰਹਿਮੰਡ ਦੇ ਵਿੱਚ ਬਹਿ ਕੇ ਦੇਖਦੇ ਆ ਧਰਤੀ ਬਿਲਕੁਲ ਹੀ ਮਤਲਬ ਹੋਣ ਦੀ ਕੁਛ ਵੀ ਨਹੀਂ ਹੈ, ਪਰ ਇਹ ਕਹਿਣਾ ਵੀ ਗਲਤ ਹੋਏਗਾ ਕਿ ਹੋਂਦ ਹੈ ਹੀ ਨੀ। ਹੋਂਦ ਹੈਗੀ ਆ, ਪਰ ਉਹਨੂੰ ਉਸ ਹਿਸਾਬ ਨਾਲ ਜੇ ਦੇਖਿਆ ਜਾਵੇ ਰਿਦਮਿਕ ਜਿਹੜੀ ਲੈਸ ਔਰ ਤਾਲ ਜਿਹੜਾ ਡਾਂਸ ਹੈ ਉਹ ਤੇ ਪੂਰੀ ਕਾਇਨਾਤ ਕਰ ਰਹੀ ਹੈ।
1: ਬਿਲਕੁਲ
0: ਇੱਕ ਸੂਰਜ ਹੈ ਭੰਗੜਾ ਪਾ ਰਹੇ ਨੇ, ਗ੍ਰਹਿ ਨੱਚਦੇ ਫਿਰ ਰਹੇ ਨੇ, ਗ੍ਰਹਿਆਂ ਦੇ ਆਲੇ ਦੁਆਲੇ ਉਪਗ੍ਰਹਿ ਨੱਚਦੇ ਆ।
1: ਭਾਜੀ ਜਦੋਂ ਆ ਮੌਸਮ ਚਲੋ ਬਹਾਰ ਦਾ ਮੌਸਮ ਹੁੰਦਾ ਹੈ, ਉਹ ਜਾਨਵਰ ਵੀ ਦੇਖੋ ਇੱਕ ਦੂਸਰੇ ਨੂੰ ਆਕਰਸ਼ਿਤ ਕਰਦੇ ਨੇ, ਤਾਂ ਉਹ ਵੀ ਪਹਿਲਾਂ ਡਾਂਸ ਕਰਦੇ ਨੇ ਸਾਰਾ ਕੁਝ, ਕੁਦਰਤੀ ਤੌਰ ਦੇ ਉੱਤੇ ਉਹਨਾਂ ਚੀਜ਼ਾਂ ਦੇ ਵਿੱਚ ਦੇਖੋ, ਜਾਂ ਬਹੁਤ ਸਾਰੇ ਐਸੇ ਜਿਹੜੇ ਚਾਰ ਲੱਤਾਂ ਵਾਲੇ ਨੇ ਉਹ ਮਤਲਬ ਕਿ ਪਹਿਲਾਂ ਫਾਈਟ ਕਰਦੇ ਆ, ਆਪਣੀ ਧੌਂਸ ਜਮਾਉਂਦੇ ਆ ਕਿ ਮੈਂ ਬੌਸ ਹਾਂ ਭਾਈ, ਜਿਹੜਾ ਜੇਤੂ ਹੁੰਦਾ
0: ਫਿਰ।
1: ਬਿਲਕੁਲ ਉਹ ਡਾਂਸ ਦੇਖੋ, ਬਹੁਤ ਸਾਰੇ ਪੰਛੀ ਨੇ ਇੱਕ ਦੂਸਰੇ ਨੂੰ ਸੱਦਾ ਭੇਜਣ ਦੇ ਲਈ ਜਾਂ ਇੱਕ ਦੂਸਰੇ ਨੂੰ ਆਕਰਸ਼ਿਤ ਕਰਨ ਦੇ ਲਈ, ਤੇ ਬਥੇਰੇ ਲੱਲੇ ਭੱਬੇ ਉਹ ਵੀ ਕਰਦੇ ਆ।
0: ਇਹਨਾਂ ਦੇ ਵਿੱਚ ਸਰਦਾਰੀ ਤਾਂ ਮੋਰ ਦੀ ਹੈ ਜੀ,
1: ਕਈਆਂ ਨੂੰ ਤਾਂ ਦੇਖੋ ਆਲੇ ਬਣਾਉਣੇ ਪੈਂਦੇ ਆ ਜਾਂ ਜਗ੍ਹਾ ਨੂੰ ਇਦਾਂ ਦਾ ਸਜਾਉਣਾ ਪੈਂਦਾ ਕਿ ਉਹ ਮਤਲਬ ਕਿ ਮੇਰੇ ਨਾਲ ਆ ਕੇ ਰਵੇ ਜੀ।
0: ਹਾਂ ਬਿਲਕੁਲ ਬਿਲਕੁਲ ਜੀ, ਇਹ ਯੂਨੀਵਰਸਲ ਹੈ ਜੀ, ਇਹ ਵੀ ਯੂਨੀਵਰਸਲ ਹੈ ਬਾਕੀ ਜੀ, ਔਰ ਕੁਦਰਤ ਦਾ ਦੇਸ਼ ਹੈ ਪੈਗਾਮ ਹੈ ਕਹਿ ਲੋ
1: ਜੀ,
0: ਔਰ ਇਹ ਸੋਜ ਸੁਆਪਣ ਸਿਆਣਪ ਤੇ ਤਾਲਮੇਲ ਇਹ ਤਾਂ ਹੋਣਾ ਕਹਿ ਲੋ ਵੀ ਅੱਗੇ ਵਧਣ ਦੀ ਨਿਸ਼ਾਨੀ ਆਪਾਂ ਮੰਨ ਸਕਦੇ ਹਾਂ।
1: ਉਹ ਜਿੱਦਾਂ ਆਪਣੇ ਸੀਗਾ ਨਾ ਗੀਤ ਆਪਣੇ ਭਮਰਾ ਸਾਹਿਬ ਦਾ ਸੀ, ਜਾਂ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਭਰ ਕਿਸੇ
0: ਜੀ ਜੀ ਜੀ,
1: ਤੇ
0: ਕੰਗ ਜੀ ਦਾ
1: ਕੰਗ ਸਾਹਿਬ ਦਾ, ਹਾਂ ਜੀ ਕੰਗ ਜੀ ਦਾ ਜੀ, ਤੇ ਨੱਚੋ ਗਾਓ ਮਿੱਤਰੋ ਪਰ ਲੱਤ ਕਿਸੇ ਦਾ ਮਾਰਿਓ ਨਾ ਜੀ, ਇਹੀ ਕਹਾਂਗੇ।
0: ਬਿਲਕੁਲ ਬਿਲਕੁਲ
1: ਜੀ,
0: ਧੰਨਵਾਦ ਜੀ, ਬਿਲਕੁਲ
1: ਜੀ ਸ਼ਮੀ ਜੀ, ਬੜਾ ਵਧੀਆ ਲੱਗਿਆ ਅੱਜ ਦੇ ਵਿਸ਼ੇ ਨੂੰ ਤੁਸੀਂ ਤੋਰਿਆ ਅੱਗੇ, ਤੇ ਵਧਾਇਆ ਜੀ ਖਾਸ ਦਿਨ ਦੇ ਉੱਤੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਨਾਲ ਜੁੜਨ ਦੇ ਲਈ ਤੇ ਯੋਗਦਾਨ ਪਾਉਣ ਲਈ, ਬਹੁਤ ਸਾਰੀਆਂ ਪਿਆਰੀਆਂ ਗੱਲਾਂ ਕਰਨ ਦੇ ਲਈ ਜੀ।
0: ਜੀ ਸ਼ੁਕਰੀਆ ਜੀ ਭਰ ਸਾਹਿਬ ਤੁਹਾਡਾ ਤੇ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਸੁਨੇਹਿਆਂ ਦੇ ਰਾਹੀਂ ਵੀ ਹੌਸਲਾ ਵਧਾਇਆ
1: ਜੀ,
0: ਅਤੇ ਜ਼ਰੂਰ ਨੱਚਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਜਿੰਦਾਬਾਦ ਰਹੋ ਜੀ, ਕਹਿੰਦੇ ਹੋਏ ਮੁਹੱਬਤ ਜਿੰਦਾ ਤੇ ਜ਼ਿੰਦਗੀ ਜਿੰਦਾਬਾਦ ਸਾਰੇ ਦੋਸਤੋ।
1: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਸ਼ਮੀ ਜੀ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂਝੀ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੋਈਆਂ ਨੇ ਅੱਜ ਦੇ ਖਾਸ ਦਿਹਾੜੇ ਦੇ ਉੱਤੇ, ਮਾਨਕਾ ਚਾਓ ਵਰਲਡ ਡਾਂਸ ਡੇ ਦੇ ਉੱਤੇ ਜੀ, ਤੇ ਸੱਭਿਆਚਾਰ ਦੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਸਾਡਾ ਅਸਲੀ ਰੂਪ, ਤੇ ਇਹ ਜਜ਼ਬਾਤ ਜਿਹੜੇ ਨੇ ਇਹਨਾਂ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ, ਤੇ ਖੁੱਲ੍ਹ ਕੇ ਜਿਹੜਾ ਨੱਚ ਟੱਪ ਲੈਣਾ ਚਾਹੀਦਾ ਭਾਈ, ਜਿਹੜਾ ਦੇਖਦਾ ਦੇਖੀ ਜਾਵੇ, ਤੁਸੀਂ ਆਪਣਾ ਇੰਜੋਏ ਕਰੋ। ਮੈਂ ਇੱਥੇ ਗੱਲ ਇੱਕ ਚੇਤੇ ਆ ਗਈ ਮੈਨੂੰ ਖਦਾ, ਇਸ ਆਪਾਂ ਸਮਾਪਤੀ ਕਰਨ ਤੋਂ ਪਹਿਲਾਂ ਪਹਿਲਾਂ ਇਸ ਵਿਸ਼ੇ ਦੀ, ਤੇ ਫਿਰ ਆਪਾਂ ਖਬਰਾਂ ਵੱਲ ਨੂੰ ਚੱਲਦੇ ਹਾਂ। ਅੱਜ ਦੇ ਸਮੇਂ ਦੇ ਵਿੱਚ ਜਿਹੜੇ ਨੇ ਹੈੱਡਫੋਨ ਆ ਗਏ ਜਾਂ ਹੋਰ ਸਾਰੀਆਂ ਚੀਜ਼ਾਂ, ਇੱਥੇ ਇੱਕ ਸਾਡੇ ਨਾ ਟਾਊਨ ਦੇ ਵਿੱਚ ਇੱਕ ਲੇਡੀ ਹੈ, ਉਹ ਸਾਈਕਲ ਦੇ ਉੱਤੇ ਹੁੰਦੀ ਹੈ, ਤੇ ਉਹ ਜਿੱਥੇ ਵੀ ਉਹਦਾ ਮਨ ਕਰਦਾ ਹੈ ਉਹ ਹੈੱਡਫੋਨ ਉਹਨੇ ਕੰਨ ਨੂੰ ਲਾਏ ਹੁੰਦੇ ਆ, ਉਹਨੂੰ ਕੋਈ ਨਹੀਂ ਕਿ ਆਲੇ ਦੁਆਲੇ ਗੱਡੀਆਂ ਜਾ ਰਹੀਆਂ ਨੇ, ਸੈਂਟਰ ਦੇ ਵਿੱਚ ਬਾਜ਼ਾਰ ਦੇ ਵਿੱਚ ਬਾਹਰ, ਉੱਥੇ ਕਿਤੇ ਨਾ ਕਿਤੇ ਰੋਡ ਦੇ ਉੱਤੇ ਸਾਈਕਲ ਨੂੰ ਸਟੈਂਡ ਦੇ ਉੱਤੇ ਲਾ ਕੇ, ਜਾਂ ਪੈਦਲ ਹੋਵੇ ਤਾਂ ਪੈਦਲ ਹੀ ਜਾਂਦੇ ਜਾਂਦੇ ਮਤਲਬ ਕਿ ਉਹ ਡਾਂਸ ਹੀ ਕਰੀ ਜਾਂਦੀ, ਇਹਨੂੰ ਪਤਾ ਹੀ ਨਹੀਂ ਗਾ, ਉਹ ਇੰਨਾ ਕੁ ਜਿਹੜਾ ਗੀਤ ਸੰਗੀਤ ਦੇ ਵਿੱਚ ਮਗਨ ਹੈ ਕਿ ਆਲਾ ਦੁਆਲਾ ਵੀ ਭੁੱਲ ਚੁੱਕੇ ਜਾਂਦੇ ਲੋਕ ਜਿਹੜੇ ਨੇ। ਉਹ ਚੀਜ਼ਾਂ ਕਰ ਲੈਣੀਆਂ ਚਾਹੀਦੀਆਂ ਨੇ, ਆਪਣੇ ਮਨ ਨੂੰ ਜਿਹੜਾ ਰਾਂਝਾ ਜਿਹੜਾ ਰਾਜੀ ਕਰ ਲੈਣਾ ਚਾਹੀਦਾ। ਤੇ ਮਨਦੀਪ ਬਾਈ ਜੀ ਕਹਿੰਦੇ ਆਹੋ ਆਹੋ ਭਾਰਤ ਸਾਹਿਬ ਜੀ, ਡਾਂਸ ਕਰਨ ਦੇ ਲਈ ਆਲਣੇ ਬਣਾਉਣੇ ਪੈਂਦੇ ਨੇ ਜੀ ਪੰਛੀ ਪਰਿੰਦਿਆਂ ਨੂੰ ਜੀ, ਤੇ ਬਿਲਕੁਲ ਹੈ ਜੀ, ਉਹ ਸਾਰਾ ਕੁਝ ਕੁਦਰਤੀ ਨਿਯਮ ਕਹਿ ਲਓ ਜਾਂ ਇੱਕ ਤਰ੍ਹਾਂ ਦਾ ਸਾਰਾ ਕੁਝ ਜਿਹੜਾ ਮਨੁੱਖ ਦੇ ਨਾਲ ਵੀ ਇਹ ਚੀਜ਼ਾਂ ਜੁੜੀਆਂ ਨੇ, ਤੇ ਪਸ਼ੂ ਪੰਛੀਆਂ ਦੇ ਵਿੱਚ ਵੀ ਨੇ, ਕਾਇਨਾਤ ਕਹਿ ਲਓ, ਕੁਦਰਤ ਕਹਿ ਲਓ, ਫੁੱਲ ਬੂਟੇ ਕਹਿ ਲਓ, ਜਾਂ ਇੱਕ ਤਰ੍ਹਾਂ ਦੀ ਸੈਂਸ ਜਿਹੜੀ ਹੈ ਉਹਨਾਂ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਤੇ ਇਹ ਚੀਜ਼ਾਂ ਜਿਹੜੀਆਂ ਨੇ ਜ਼ਰੂਰੀ ਨੇ ਕੁਦਰਤ ਨੂੰ ਕਾਇਨਾਤ ਨੂੰ ਬਰਕਰਾਰ ਰੱਖਣ ਦੇ ਲਈ, ਤੇ ਨੱਚਣਾ ਗਾਉਣਾ ਵੀ ਓਨਾ ਹੀ ਜਿਹੜਾ ਸਾਡੇ ਲਈ ਜ਼ਿੰਦਗੀ ਦੇ ਲਈ ਜ਼ਰੂਰੀ ਹੈ ਜਿੰਨਾ ਮਤਲਬ ਕਿ ਅਸੀਂ ਰੋਜ਼ ਰੋਟੀ ਪਾਣੀ ਖਾਂਦੇ ਹਾਂ ਅਤੇ ਓਨਾ ਹੀ ਜ਼ਰੂਰੀ ਹੈ ਇਹ ਸਿਹਤ ਦੇ ਲਈ ਹੈਲਥੀ ਸਾਡੇ ਦਿਮਾਗ ਦੇ ਲਈ ਅਤੇ ਸਟਰੈਸ ਨੂੰ ਜਿਹੜਾ ਰਿਮੂਵ ਕਰਦਾ ਹੋਰ ਸਾਰੀਆਂ ਚੀਜ਼ਾਂ ਨੇ ਅਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਪਹਿਲੀਅਤ ਅਹਿਮੀਅਤ ਦੇਣੀ ਚਾਹੀਦੀ ਹੈ ਲਓ ਦੋਸਤੋ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਮੈਂ ਜ਼ਰੂਰ ਲਵਾਂਗਾ ਅਤੇ ਸਭ ਤੋਂ ਪਹਿਲਾਂ ਹੁਣ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ ਅਤੇ ਕਾਫ਼ੀ ਇੰਟਰਸਟਿੰਗ ਖਬਰਾਂ ਨੇ ਪੰਜਾਬ ਦੀਆਂ ਵੀ ਅਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵਧਾਂਗੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ ਕਾਲ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ ਖਬਰਾਂ ਦੇ ਨਾਲ ਨਾਲ ਅਤੇ +358 44 976 19 ਬਾਰ ਸਟੂਡੀਓ ਦਾ ਨੰਬਰ ਜਾਂ ਖਬਰਾਂ ਤੋਂ ਬਾਅਦ ਵੀ ਤੁਸੀਂ ਕਾਲ ਕਰ ਸਕਦੇ ਹੋ 15-20 ਮਿੰਟ ਮੈਂ ਖਬਰਾਂ ਦੇ ਉੱਤੇ ਲਾਉਣ ਦੀ ਜਿਹੜੀ ਹੈ ਕੋਸ਼ਿਸ਼ ਕਰਦਾ ਅਤੇ ਉਸ ਤੋਂ ਬਾਅਦ ਫਿਰ ਲਾਈਨਾਂ ਜਿਹੜੀਆਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਅਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦੋਸਤਾਂ ਦਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਜਿਹੜਾ ਸਪੋਰਟ ਕੀਤਾ ਹੈ ਜੀ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ ਅਤੇ ਲਓ ਦੋਸਤੋ ਬਾਤ ਪਾਉਂਦੇ ਹੁਣ ਆਪਾਂ ਫਿਰ ਖਬਰਾਂ ਵੱਲ ਨੂੰ ਚੱਲਦੇ ਹਾਂ ਅਤੇ ਦੋਸਤ ਜਿਹੜੇ ਨੇ ਪਸੰਦ ਕਰ ਰਹੇ ਨੇ ਅੱਜ ਦੇ ਟੌਪਿਕ ਨੂੰ ਵੀ ਬਹੁਤ ਬਹੁਤ ਸ਼ੁਕਰੀਆ ਅੱਜ ਆਲੀ ਗੱਲਬਾਤ ਦੇ ਉੱਤੇ ਵਿਸ਼ਾ ਕਿਆ ਬਾਤਾਂ ਭਾਰਤ ਸਾਹਿਬ ਜੀ ਕਹਿੰਦੇ ਬਹੁਤ ਬਹੁਤ ਸ਼ੁਕਰੀਆ ਜੀ ਬਾਈ ਜੀ ਧੰਨਵਾਦ ਹੈ ਮਨ ਦੇ ਵਿੱਚ ਜੋ ਆਉਂਦੀ ਹੈ ਗੱਲ ਕਹਿ ਦੇਦੀ ਹੈ ਅਤੇ ਰੱਖਣ ਦੇ ਨਾਲ ਵੀ ਭਾਰ ਪੈ ਜਾਂਦਾ ਵੈਸੇ ਤਾਂ ਕੋਸ਼ਿਸ਼ ਹੁੰਦੀ ਹੈ ਤੁਸੀਂ ਵੀ ਗੱਲਾਂ ਬਾਤਾਂ ਕਰਿਆ ਕਰੋ ਨਾਲ ਆ ਕੇ ਅਤੇ ਲਓ ਫਿਰ ਆਪਾਂ ਹੁਣ ਗੱਲ ਕਰਦੇ ਹਾਂ ਅੱਜ ਦੀਆਂ ਜਿਹੜੀਆਂ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਅਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਕੁਝ ਜਿਹੜੀਆਂ ਹੋਰ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕਰਨ ਦੀ ਕੋਸ਼ਿਸ਼ ਜਿਹੜੀ ਆ ਰਹੇਗੀ ਅਤੇ ਲਓ ਫਿਰ ਦੋਸਤੋ ਚੱਲਦੇ ਹਾਂ ਫਿਰ ਆਪਾਂ ਖਬਰਾਂ ਵੱਲ ਨੂੰ ਅੱਜ ਦੋਸਤੋ 29 ਅਪ੍ਰੈਲ 2026 ਦਾ ਦਿਹਾੜਾ ਅਤੇ ਬੁੱਧਵਾਰ ਵਾਲਾ ਦਿਨ ਹੈ ਅਤੇ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ ਸਭ ਤੋਂ ਪਹਿਲਾਂ ਜੋ ਹਾਲਾਤ ਨੇ ਪੰਜਾਬ ਦੇ ਕਾਫੀ ਜਿਹੜੀਆਂ ਨੇ ਮੀਟਿੰਗਾਂ ਹੋ ਰਹੀਆਂ ਨੇ ਹੋਰ ਸਾਰਾ ਸਿਲਸਿਲਾ ਚੱਲ ਰਿਹਾ ਅਮਰੀਕਾ ਦੇ ਵਿੱਚ ਵੀ ਸੱਤਾ ਦੇ ਵਿੱਚ ਜਿਹੜਾ ਹੇਰ ਫੇਰ ਹੋ ਰਿਹਾ ਅਤੇ ਹੋਰ ਜ਼ਮਾਨਤ ਰੱਦ ਕਰ ਦੇਵੇਗਾ ਪੰਜਾਬ ਦੇ ਸੀਐਮ ਭਗਵੰਤ ਮਾਨ ਉਹਨਾਂ ਨੂੰ ਜਿਹੜੀ ਅਦਾਲਤ ਨੇ ਫਟਕਾਰ ਲਾਈ ਹੈ ਜੱਜ ਦੀ ਲਾਸਟ ਵਾਰਨਿੰਗ ਜਿਹੜੀ ਆ ਚੁੱਕੀ ਹੈ ਕਹਿੰਦੇ ਨੇ ਕਿ ਜ਼ਮਾਨਤ ਰੱਦ ਕਰ ਦੇਵਾਂਗੇ ਪੰਜਾਬ ਦੇ ਮਾਨਸਾ ਦੀ ਇੱਕ ਸਥਾਨਕ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ ਅਤੇ ਅਦਾਲਤ ਨੇ ਉਹਨਾਂ ਨੂੰ ਇੱਕ ਚੱਲ ਰਹੇ ਸ਼ਿਕਾਇਤ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਦੇ ਉੱਤੇ ਆਪਣੀ ਹਾਜ਼ਰੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹੈ ਨਹੀਂ ਤਾਂ ਕਹਿੰਦੇ ਉਹਨਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ ਇਹ ਹੁਕਮ ਮੰਗਲਵਾਰ ਜਿਹੜੇ ਕੱਲ੍ਹ ਬੀਤੇ ਦੇ ਵਿੱਚ ACJM ਜਾਣੀ ਕਿ ਵਧੀਕ ਮੁੱਖ ਨਿਆਇਕ ਮੈਜਿਸਟਰੇਟ ਰਜਿੰਦਰ ਸਿੰਘ ਨਾਗਪਾਲ ਹੁਣਾਂ ਦੀ ਅਦਾਲਤ ਨੇ ਨਾਜਰ ਸਿੰਘ ਮਾਨਛਾਈਆ ਉਹਨਾਂ ਦੇ ਜਿਹੜੇ ਨੇ ਬਨਾਮ ਭਗਵੰਤ ਮਾਨ ਅਤੇ ਹੋਰਾਂ ਦੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਦਿੱਤਾ ਹੈ ਅਦਾਲਤ ਨੇ ਨੋਟ ਕੀਤਾ ਕਿ ਮੁਲਜ਼ਮ ਨੇ ਚੰਡੀਗੜ੍ਹ ਦੇ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਦਾ ਹਵਾਲਾ ਦਿੰਦੇ ਹੋਏ ਨਿੱਜੀ ਪੇਸ਼ੀ ਤੋਂ ਜਿਹੜਾ ਛੋਟ ਮੰਗੀ ਸੀ ਅਦਾਲਤ ਦੇ ਵਿੱਚ ਜਿਹੜਾ ਪੇਸ਼ ਹੋਣਾ ਜ਼ਰੂਰੀ ਹੋ ਗਿਆ ਅਦਾਲਤ ਨੇ ਨੋਟ ਕੀਤਾ ਕਿ ਮਾਨ 20 ਅਕਤੂਬਰ 2022 ਤੋਂ ਬਾਅਦ ਇੱਕ ਵਾਰ ਵੀ ਜਿਹੜੇ ਨੇ ਪੇਸ਼ ਨਹੀਂ ਹੋਏ ਨੇ ਜਿਸਦੇ ਕਾਰਨ ਕਾਰਵਾਈ ਦੇ ਵਿੱਚ ਰੁਕਾਵਟ ਆਈ ਹੈ ਅਦਾਲਤ ਨੇ ਅੱਗੇ ਕਿਹਾ ਕਿ ਜੇ ਇਹ ਕਾਨੂੰਨੀ ਮਾਮਲੇ ਉੱਚੇ ਅਹੁਦਿਆਂ ਦੇ ਉੱਤੇ ਬੈਠੇ ਹੋਏ ਨੇ ਤੇ ਆਮ ਲੋਕਾਂ ਦੇ ਕੀ ਕਹਿ ਸਕਦੇ ਆ ਇੱਕ ਜਿਹੜੇ ਰੋਲ ਮਾਡਲ ਹੋਣੇ ਚਾਹੀਦੇ ਨੇ ਲੋਕ ਅਦਾਲਤ ਨੇ ਅੱਗੇ ਕਿਹਾ ਕਿ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ ਹੋਣ ਦੀ ਉਸਦੀ ਪਿਛਲੇ ਬੇਨਤੀ ਪਹਿਲਾਂ ਹੀ ਰੱਦ ਕਰ ਦਿੱਤੀ ਗਈ ਸੀ ਤੇ ਦੋਸ਼ੀ ਨੂੰ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦਾ ਜਿਹੜਾ ਨਿਰਦੇਸ਼ ਦਿੱਤਾ ਗਿਆ ਸੀ ਹੁਕਮ ਦੇ ਵਿੱਚ ਕਿਹਾ ਗਿਆ ਕਿ ਮੁਲਜ਼ਮ ਭਗਵੰਤ ਮਾਨ ਉਹਨਾਂ ਨੂੰ ਨਿੱਜੀ ਪੇਸ਼ੀ ਤੋਂ ਛੋਟ ਦੇਣ ਦੇ ਲਈ ਇੱਕ ਅਰਜ਼ੀ ਜਿਹੜੀ ਦੁਬਾਰਾ ਦਾਇਰ ਕੀਤੀ ਗਈ ਹੈ ਇਸ ਆਧਾਰ ਦੇ ਉੱਤੇ ਜਿਹੜਾ ਉਹ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਕਾਰਨ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋ ਸਕੇ ਨੇ ਫਾਈਲ ਦੀ ਜਿਹੜੀ ਜਾਂਚ ਤੋਂ ਪਤਾ ਚੱਲਦਾ ਹੈ ਕਿ 10-2022 ਤੋਂ ਉਕਤ ਮੁਲਜ਼ਮ ਇੱਕ ਵਾਰ ਵੀ ਕਾਰਵਾਈ ਦੇ ਲਈ ਪੇਸ਼ ਨਹੀਂ ਹੋਏ ਨੇ ਸੀਐਮ ਭਗਵੰਤ ਮਾਨ ਉਹਨਾਂ ਦੀ ਗੱਲ ਹੋ ਰਹੀ ਹੈ ਜਿਸਦੇ ਕਾਰਨ ਮਾਮਲੇ ਦੇ ਵਿੱਚ ਅੱਗੇ ਦੀ ਜਿਹੜੀ ਕਾਰਵਾਈ ਨਹੀਂ ਹੋ ਸਕੀ ਹੈ ਭਗਵੰਤ ਮਾਨ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਪਿਛਲੀ ਸੁਣਵਾਈ ਦੀ ਮਿਤੀ ਦੇ ਉੱਤੇ ਮੌਜੂਦਾ ਮੁਲਜ਼ਮ ਦੇ ਵੱਲੋਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ ਹੋਣ ਦੀ ਅਰਜ਼ੀ ਨੂੰ ਇੱਕ ਵਿਸਤ੍ਰਿਤ ਆਦੇਸ਼ ਦੇ ਦੁਆਰਾ ਰੱਦ ਕਰ ਦਿੱਤਾ ਗਿਆ ਸੀ ਤੇ ਦੋਸ਼ੀ ਨੂੰ ਅੱਜ ਦੀ ਜਿਹੜੀ ਹੈ ਇਸ ਅਦਾਲਤ ਦੇ ਵਿੱਚ ਪੇਸ਼ ਹੋਣ ਦਾ ਜਿਹੜਾ ਨਿਰਦੇਸ਼ ਦਿੱਤਾ ਗਿਆ ਸੀ ਤੇ ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਵਾਪਰਦਾ ਤੇ ਆਪ ਜਿਹੜੀ ਹੈ ਵਿਧਾਇਕ ਜਨਤਾ ਦੇ ਸੰਪਰਕ ਦੇ ਵਿੱਚ ਨੇ ਆਪ ਦੇ ਜਿਹੜੇ ਨੇ ਕਹਿੰਦੇ ਨੇ ਨਾ ਕਿ ਪਾਰਟੀ ਛੱਡ ਚੁੱਕੇ ਸੰਸਦ ਮੈਂਬਰਾਂ ਦੇ। ਸਿਸੋਦੀਆ ਉਹਨਾਂ ਨੇ ਅੱਜ ਜਲੰਧਰ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਆ, ਮੀਟਿੰਗ ਕਾਹਦੀ ਕੀਤੀ ਆ, ਖੇਡਾਂ ਖੇਡਣ ਲੱਗੇ ਨੇ। ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਅੱਜ ਕਿਹਾ ਕਿ ਪਾਰਟੀ ਦੇ ਵਿਧਾਇਕ ਸਿਰਫ਼ ਜਨਤਾ ਦੇ ਨਾਲ ਜੁੜੇ ਹੋਏ ਨੇ ਤੇ ਉਨ੍ਹਾਂ ਕਿਹਾ ਕਿ ਵਿਧਾਇਕ ਕਿਸੇ ਵੀ ਪਾਰਟੀ ਛੱਡ ਚੁੱਕੇ ਸੰਸਦ ਮੈਂਬਰ ਜਾਂ ਦੂਜੀ ਪਾਰਟੀ ਦੇ ਆਗੂਆਂ ਦੇ ਸੰਪਰਕ ਦੇ ਵਿੱਚ ਕਹਿੰਦੇ ਨਹੀਂ ਨੇ। ਇਸ ਦੇ ਨਾਲ ਹੀ ਸਿਸੋਦੀਆ ਨੇ ਭਾਜਪਾ ਦੇ ਉੱਤੇ ਤਿੱਖਾ ਨਿਸ਼ਾਨਾ ਜਿਹੜਾ ਸਿੱਧਦਿਆਂ ਉਸ ਨੂੰ ਗਦਾਰਾਂ ਦੀ ਪਾਰਟੀ ਦੱਸਿਆ ਤੇ ਲੋਕਾਂ ਨੂੰ ਭਾਜਪਾ ਦੀਆਂ ਗੱਲਾਂ ਵੱਲ ਧਿਆਨ ਨਾ ਦੇਣ ਦੀ ਜਿਹੜੀ ਸਲਾਹ ਦਿੱਤੀ ਹੈ। ਸਿਸੋਦੀਆ ਉਨ੍ਹਾਂ ਨੇ ਟਿੱਪਣੀਆਂ ਜਲੰਧਰ ਦੇ ਸਿਟੀ ਗਰੁੱਪ ਆਫ ਇੰਸਟੀਟਿਊਸ਼ਨ ਵਿੱਚ ਹੋਈ ਆਪ ਦੀ ਜਿਹੜੀ ਆ ਵੱਡੀ ਬਲਾਕ ਅਬਜ਼ਰਵਰ ਮੀਟਿੰਗ ਦੇ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਦੇ ਦੌਰਾਨ ਕੀਤੀਆਂ ਨੇ। ਉਨ੍ਹਾਂ ਦਾ ਇਹ ਬਿਆਨ ਉਦੋਂ ਆਇਆ ਜਦੋਂ ਹਾਲ ਹੀ ਦੇ ਵਿਚ ਆਪ ਦੇ 7 ਰਾਜ ਸਭਾ ਮੈਂਬਰ ਭਾਜਪਾ ਦੇ ਵਿਚ ਸ਼ਾਮਲ ਹੋਏ ਐ। ਇਸ ਮੀਟਿੰਗ ਤੋਂ ਪਹਿਲਾਂ ਆਪ ਆਗੂਆਂ ਨੇ ਭਾਜਪਾ ਦੇ ਵਿਚ ਗਏ ਇਨ੍ਹਾਂ ਸੰਸਦ ਮੈਂਬਰਾਂ ਦੇ ਘਰਾਂ ਤੇ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਸਨ ਤੇ ਘਰਾਂ ਦੀਆਂ ਕੰਧਾਂ ਦੇ ਉਤੇ ਗਦਾਰ ਵੀ ਜਿਹੜਾ ਲਿਖ ਦਿੱਤਾ ਸੀ। ਜਦੋਂ ਸਿਸੋਦੀਆ ਤੋਂ ਪੁੱਛਿਆ ਗਿਆ ਸੀ ਕਿ ਆਪ ਵਿਧਾਇਕ ਦੂਜੀਆਂ ਪਾਰਟੀਆਂ ਦੇ ਸੰਪਰਕ ਦੇ ਵਿਚ ਨੇ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਸਾਡੇ ਵਿਧਾਇਕ ਹਰ ਕਿਸੇ ਦੇ ਸੰਪਰਕ ਦੇ ਵਿਚ ਹਨ ਪਰ ਉਹ ਮੁੱਖ ਤੌਰ ਦੇ ਉਤੇ ਜਨਤਾ ਦੇ ਸੰਪਰਕ ਦੇ ਵਿਚ ਨੇ ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਨੁਮਾਇੰਦੇ ਚੁਣਿਆ। ਉਨ੍ਹਾਂ ਨੇ ਭਾਈ ਅਜੇ ਤੱਕ ਤਾਂ ਨਾਵਾਂ ਦਾ ਵੀ ਨਹੀਂ ਪਤਾ ਉਨ੍ਹਾਂ ਦਾ ਕਿਹੜਾ ਸਾਡਾ ਨੁਮਾਇੰਦਾ ਕਿੱਥੇ ਆ। ਉਨ੍ਹਾਂ ਨੇ ਪਿਛਲੇ 4 ਸਾਲਾਂ ਤੋਂ ਜਨਤਾ ਦੇ ਲਈ ਦਿਨ ਰਾਤ ਕਹਿੰਦੇ ਮਿਹਨਤ ਕੀਤੀ ਹੈ ਤੇ ਅਗਲੇ 1 ਸਾਲ ਵੀ ਇਸੇ ਤਰ੍ਹਾਂ ਸੇਵਾ ਕਹਿੰਦੇ ਕਰਦੇ ਰਹਿਣਗੇ। ਜਦੋਂ ਸਿਸੋਦੀਆ ਤੋਂ ਇੱਕ ਸਵਾਲ ਪੁੱਛਿਆ ਗਿਆ ਕਿ ਪਾਰਟੀ ਛੱਡਣ ਵਾਲੇ ਸੰਸਦ ਮੈਂਬਰ ਜਿਵੇਂ ਕਿ ਰਾਘਵ ਚੱਡਾ ਜਾਂ ਸੰਦੀਪ ਪਾਠਕ ਦੇ ਕਰੀਬੀ ਆਗੂ ਵੀ ਆਪ ਨੂੰ ਅਲਵਿਦਾ ਕਹਿ ਸਕਦੇ ਨੇ ਤਾਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਰਕਰ ਕਿਸੇ ਇੱਕ ਆਗੂ ਜਾਂ ਵਿਧਾਇਕ ਪਿੱਛੇ ਨਹੀਂ ਚੱਲਦਾ ਸਗੋਂ ਸਰਕਾਰ ਦੇ ਕੰਮਾਂ ਨੂੰ ਦੇਖਦਾ। ਉਹ ਦੇਖਦਾ ਹੈ ਕਿ ਸਰਕਾਰ ਸਿਹਤ, ਨੌਕਰੀਆਂ, ਬਿਜਲੀ ਅਤੇ ਕਿਸਾਨਾਂ ਦੇ ਲਈ ਚੰਗੇ ਕੰਮ ਕਹਿੰਦੇ ਕਰ ਰਹੀ ਹੈ। ਮੁੱਖ ਮੰਤਰੀ ਮਾਨ ਦੀ ਅਗਵਾਈ ਦੇ ਵਿਚ ਆਪ ਨੇ ਕੁਝ ਹੀ ਸਾਲਾਂ ਦੇ ਵਿਚ ਕਹਿੰਦੇ ਉਹ ਕੰਮ ਕਰਕੇ ਦਿਖਾ ਦਿੱਤਾ ਜੋ ਦੂਜੀਆਂ ਸਰਕਾਰਾਂ ਨੇ 75 ਸਾਲਾਂ ਦੇ ਵਿਚ ਵੀ ਨਾ ਜਿਹੜੀਆਂ ਸੀ ਕਰ ਸਕੀਆਂ ਸਨ। ਆਪ ਆਗੂਆਂ ਨੇ ਚੱਡਾ ਅਤੇ ਪਾਠਕ ਦੇ ਸੰਪਰਕ ਦੇ ਵਿਚ ਆਉਣ ਦੇ ਭਾਜਪਾ ਦੇ ਦਾਅਵਿਆਂ ਦਾ ਜਵਾਬ ਦਿੰਦਿਆਂ ਸਿਸੋਦੀਆ ਨੇ ਕਿਹਾ ਕਿ ਭਾਜਪਾ ਇਕ ਬਹੁਤ ਹੀ ਕਹਿੰਦੇ ਘਟੀਆ ਪਾਰਟੀ ਹੈ ਜੋ ਝੂਠ ਬੋਲਦੀ ਹੈ ਤੇ ਉਨ੍ਹਾਂ ਦੀ ਗੱਲ ਨਾ ਸੁਣੋ। ਇਹ ਗਦਾਰਾਂ ਦੇ ਨਾਲ ਭਰੀ ਪਾਰਟੀ ਹੈ ਤੇ ਭਾਈ ਤੁਹਾਡੇ ਦੇ ਵਿਚੋਂ ਵੀ ਤਾਂ ਬਹੁਤ ਸਾਰੇ ਬਾਹਰੋਂ ਆਏ, ਉਨ੍ਹਾਂ ਨੂੰ ਕਵਾਂਗੇ। ਫਿਰ ਇਹ ਸਿਰਫ ਦੇਸ਼ ਅਤੇ ਪਾਰਟੀਆਂ ਨੂੰ ਤੋੜਨਾ ਤੇ ਈਡੀ ਦੀ ਜਿਹੜੀ ਵਰਤੋਂ ਕਰਨਾ ਜਾਣਦੇ ਨੇ ਕਿ ਉਨ੍ਹਾਂ ਨੇ ਸਕੂਲ ਅਤੇ ਹਸਪਤਾਲਾਂ ਜਿਹੜੇ ਨੇ ਖੋਲੇ ਹਨ ਕਿ ਉਨ੍ਹਾਂ ਨੇ ਸਿਰਫ ਉਹੀ ਕੀਤਾ ਜੋ ਉਹ ਜਾਣਦੇ ਨੇ। ਬੁੱਧਵਾਰ ਦੀ ਜਿਹੜੀ ਮੀਟਿੰਗ ਦੇ ਮੁੱਖ ਏਜੰਡੇ ਦੇ ਬਾਰੇ ਦੱਸਦਿਆਂ ਸਿਸੋਦੀਆ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰ 15 ਪਿੰਡਾਂ ਜਾਂ ਵਾਰਡਾਂ ਦੇ ਲਈ ਅਬਜ਼ਰਵਰਾਂ ਜਿਹੜੇ ਨੇ ਉਹ ਨਿਯੁਕਤ ਕੀਤੇ ਐ ਤੇ ਪਿੰਡਾਂ ਤੇ ਵਾਰਡਾਂ ਦੇ ਲੋਕਾਂ ਨੂੰ ਲਗਾਤਾਰ ਮਿਲਣਾ, ਉਨ੍ਹਾਂ ਦੇ ਮਸਲਿਆਂ ਨੂੰ ਸਮਝਣਾ ਤੇ ਸਰਕਾਰ ਤੱਕ ਪਹੁੰਚਾਉਣਾ ਇਨ੍ਹਾਂ ਦਾ ਜਿਹੜਾ ਕੰਮ ਹੈ ਤੇ ਜਿਹੜੇ ਤੁਹਾਡੇ ਦਰਵਾਜ਼ਿਆਂ ਦੇ ਉੱਤੇ ਤੁਰੇ ਫਿਰਦੇ ਨੇ, ਖੜੇ ਨੇ, ਧਰਨੇ ਲਾ ਰਹੇ ਨੇ, ਉਨ੍ਹਾਂ ਤੋਂ ਸੁਣ ਲਓ ਉਨ੍ਹਾਂ ਦੇ ਮਸਲੇ ਭਾਈ, ਘਰ ਘਰ ਜਾ ਕੇ ਮਸਲੇ ਸੁਣਨ ਦਿਓ। ਇਹ ਅਬਜ਼ਰਵਰ ਜ਼ਮੀਨੀ ਪੱਧਰ ਦੇ ਉੱਤੇ ਵਰਕਰਾਂ ਤੇ ਪਾਰਟੀ ਦੇ ਵਿਚਕਾਰ ਇੱਕ ਕੜੀ ਵਾਂਗ ਕਹਿੰਦੇ ਕੰਮ ਕਰਦੇ ਨੇ। ਦੂਸਰੇ ਪਾਸੇ ਰਾਸ਼ਟਰਪਤੀ ਨੇ 5 ਮਈ ਨੂੰ ਮੁਲਾਕਾਤ ਦੇ ਲਈ ਸਮਾਂ ਦੇ ਦਿੱਤਾ ਹੈ ਭਗਵੰਤ ਮਾਨ ਸਾਹਿਬ ਨੂੰ। ਦੁਪਹਿਰ 12 ਵਜੇ ਮੁਲਾਕਾਤ ਹੋਵੇਗੀ। ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 5 ਮਈ ਨੂੰ ਮੁਲਾਕਾਤ ਦਾ ਸਮਾਂ ਦੇ ਦਿੱਤਾ ਗਿਆ ਤੇ ਹੁਣ 5 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਮਾਨ ਆਪਣੇ ਵਿਧਾਇਕਾਂ ਦੇ ਸਮੇਤ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਜਾਣਗੇ। ਇਸ ਗੱਲ ਦੀ ਪੁਸ਼ਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਖੁਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤੀ ਹੈ। ਉਨ੍ਹਾਂ ਦਸਿਆ ਕਿ ਇਹ ਮੁਲਾਕਾਤ 5 ਮਈ ਨੂੰ ਦੁਪਹਿਰ 12 ਵਜੇ ਹੋਣੀ ਹੈ। ਆਮ ਆਦਮੀ ਪਾਰਟੀ ਦੇ 7 ਰਾਜ ਮੈਂਬਰਾਂ ਵੱਲੋਂ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਪੱਲਾ ਫੜ ਲਿਆ ਤੇ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਪਾਰਟੀ ਵਿਧਾਇਕਾਂ ਸਣੇ ਰਾਸ਼ਟਰਪਤੀ ਤੋਂ ਮੁਲਾਕਾਤ ਦਾ ਜਿਹੜਾ ਸਮਾਂ ਮੰਗਿਆ ਸੀ ਤਾਂ ਜੋ ਰਾਜ ਸਭਾ ਮੈਂਬਰਾਂ ਦੀ ਮੈਂਬਰੀ ਰੱਦ ਕਰਨ ਦੀ ਮੰਗ ਜਿਹੜੀ ਕੀਤੀ ਜਾ ਸਕੇ। ਦੂਸਰੇ ਪਾਸੇ ਲੀਕਰ ਪਾਲਿਸੀ ਜਿਹੜੀ ਕੇਸ ਹੈ, ਕੇਜਰੀਵਾਲ ਤੇ ਸਿਸੋਦੀਆ ਨੂੰ ਦੋਸ਼ ਮੁਕਤ ਕਰਨ ਦੇ ਵਿਰੁੱਧ ਸੀਬੀਆਈ ਦੀ ਪਟੀਸ਼ਨ ਦੇ ਉੱਤੇ ਹੁਣ ਸੁਣਵਾਈ ਹੋਣੀ ਹੈ 4 ਮਈ ਨੂੰ। ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਹਾ ਅੱਜ ਕਿ ਸ਼ਰਾਬ ਨੀਤੀ ਮਾਮਲੇ ਦੇ ਵਿਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਨ੍ਹਾਂ ਦੇ ਡਿਪਟੀ ਮਨੀਸ਼ ਸਿਸੋਦੀਆ ਤੇ 21 ਹੋਰਾਂ ਨੂੰ ਦੋਸ਼ ਮੁਕਤ ਡਿਸਚਾਰਜ ਕਰਨ ਦੇ ਟ੍ਰਾਇਲ ਕੋਰਟ ਦੇ ਹੁਕਮ ਦੇ ਵਿਰੁੱਧ ਸੀਬੀਆਈ ਦੀ ਪਟੀਸ਼ਨ ਦੇ ਉੱਤੇ 4 ਮਈ ਨੂੰ ਹੁਣ ਸੁਣਵਾਈ ਕਰੇਗੀ। ਭਾਵੇਂ ਆਪ ਆਗੂਆਂ ਨੇ ਜਸਟਿਸ ਸਵਰਨ ਕਾਂਤਾ ਸ਼ਰਮਾ ਦੇ ਸਾਹਮਣੇ ਹੋਈ ਸੁਣਵਾਈ ਦਾ ਬਾਈਕਾਟ ਕੀਤਾ ਹੈ ਪਰ ਜੱਜ ਨੇ ਉਨ੍ਹਾਂ ਨੂੰ ਆਪਣੇ ਜਵਾਬ ਦਾਇਰ ਕਰਨ ਦੇ ਲਈ ਇਕ ਆਖਰੀ ਮੌਕਾ ਦਿੱਤਾ ਹੈ। ਜਸਟਿਸ ਸ਼ਰਮਾ ਦੇ ਵੱਲੋਂ 20 ਅਪ੍ਰੈਲ ਨੂੰ ਇਸ ਕੇਸ ਦੇ ਵਿਚ ਉਨ੍ਹਾਂ ਦੇ ਖੁਦ ਨੂੰ ਸੁਣਵਾਈ ਤੋਂ ਵੱਖ ਕਰਨ ਜਿਹੜਾ ਸੀ ਉਹਦੀਆਂ ਅਰਜ਼ੀਆਂ ਨੂੰ ਖਾਰਜ ਕਰਨ ਤੋਂ ਬਾਅਦ ਕੇਜਰੀਵਾਲ ਤੇ ਸਿਸੋਦੀਆ ਨੇ ਇਸ ਹਫ਼ਤੇ ਦੇ ਸ਼ੁਰੂ ਦੇ ਵਿਚ ਜਸਟਿਸ ਸ਼ਰਮਾ ਉਨ੍ਹਾਂ ਨੂੰ ਇਕ ਪੱਤਰ ਲਿਖਿਆ ਸੀ। ਇਸ ਦੇ ਵਿਚ ਕਿਹਾ ਗਿਆ ਸੀ ਕਿ ਉਹ ਵਿਅਕਤੀਗਤ ਤੌਰ ਦੇ ਉਤੇ ਜਾਂ ਵਕੀਲ ਰਾਹੀਂ ਜਿਹੜਾ ਉਨ੍ਹਾਂ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਤੇ ਮਹਾਤਮਾ ਗਾਂਧੀ ਦੇ ਸਤਿਆਗ੍ਰਹਿ ਦੇ ਮਾਰਗ ਦੇ ਉਤੇ ਚੱਲਣਗੇ। ਸਾਬਕਾ ਆਪ ਵਿਧਾਇਕ ਦੁਰਗੇਸ਼ ਪਾਠਕ ਉਨ੍ਹਾਂ ਨੇ ਬੁੱਧਵਾਰ ਨੂੰ ਅੱਜ ਜੱਜ ਨੂੰ ਅਜਿਹਾ ਹੀ ਪੱਤਰ ਲਿਖਿਆ। ਸੁਣਵਾਈ ਦੇ ਦੌਰਾਨ ਜਸਟਿਸ ਸ਼ਰਮਾ ਉਨ੍ਹਾਂ ਨੇ ਕਿਹਾ ਕਿ ਅਦਾਲਤ ਨੂੰ ਅਜੇ ਤੱਕ ਟਰਾਇਲ ਕੋਰਟ ਦਾ ਸਾਰਾ ਰਿਕਾਰਡ ਪ੍ਰਾਪਤ ਨਹੀਂ ਹੋਇਆ, ਜਿਸ ਦੇ ਵਿਚ ਟਰਾਇਲ ਕੋਰਟ ਜਿਹੜਾ ਉਹਦੇ ਵੱਲੋਂ ਪਾਸ ਕੀਤੇ ਗਏ ਪਿਛਲੇ ਕੁਝ ਹੁਕਮ ਵੀ ਸ਼ਾਮਲ ਨੇ ਤੇ CBI ਦੀ ਪਟੀਸ਼ਨ ਦੇ ਉੱਤੇ ਸੁਣਵਾਈ 4 ਮਈ ਤੱਕ ਜਿਹੜੀ ਮੁਲਤਵੀ ਕਰ ਦਿੱਤੀ ਗਈ। ਜਸਟਿਸ ਸ਼ਰਮਾ ਨੇ ਰਿਕਾਰਡ ਕੱਲ ਤੱਕ ਤਲਬ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ ਤੇ ਕਿਹਾ ਕਿ ਅਸੀਂ ਸਿਰਫ ਰਿਕਾਰਡ ਮੰਗਵਾਵਾਂਗੇ ਤੇ ਸੋਮਵਾਰ ਤੋਂ ਸੁਣਵਾਈ ਜਿਹੜੀ ਸ਼ੁਰੂ ਕਰਾਂਗੇ। ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਜਦੋਂ ਕਿ ਕਈ ਪਾਰਟੀਆਂ ਨੇ ਆਪਣੇ ਆਪਣੇ ਜਵਾਬ ਦਾਇਰ ਕਰ ਦਿੱਤੇ ਨੇ, ਦੋਸ਼ ਮੁਕਤ ਕੀਤੇ ਗਏ ਕੁਝ ਵਿਅਕਤੀਆਂ ਨੇ ਅਜੇ ਅਜਿਹਾ ਕਰਨਾ ਬਾਕੀ ਹੈ। ਅਦਾਲਤ ਨੇ ਕਿਹਾ ਕਿ ਜਵਾਬ ਦਾਇਰ ਕਰਨ ਦੇ ਲਈ ਇਕ ਹੋਰ ਆਖਰੀ ਅਤੇ ਅੰਤਮ ਮੌਕਾ ਦੇਵੇਗੀ, ਉਹ ਸ਼ਨਿਚਰਵਾਰ ਤੱਕ ਜਿਹੜਾ ਜਵਾਬ ਦਾਇਰ ਕਰਨਗੇ। ਅਦਾਲਤ ਨੇ ਦੋਸ਼ ਮੁਕਤ ਕੀਤੇ ਗਏ ਮੁਲਜ਼ਮਾਂ ਵਿਚੋਂ ਇਕ ਦੀ ਜਿਹੜੀ ਅਰਜ਼ੀ ਦੇ ਉਤੇ CBI ਨੂੰ ਨੋਟਿਸ ਵੀ ਜਾਰੀ ਕੀਤਾ ਹੈ, ਜਿਸਦੇ ਵਿਚ ਅਦਾਲਤ ਦੇ ਵੱਲੋਂ 9 ਮਾਰਚ ਨੂੰ ਪਾਸ ਕੀਤੇ ਗਏ ਅੰਤਰਮ ਸਟੇ ਆਰਡਰ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਸੀ। CBI ਦੇ ਵੱਲੋਂ ਪੇਸ਼ ਹੋਏ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਉਹ ਅਰਜ਼ੀ ਦੇ ਉਤੇ ਜਵਾਬ ਦਾਇਰ ਕਰਨਗੇ। ਅਦਾਲਤ ਨੇ ਐਨਫੋਰਸਮੈਂਟ ਡਾਇਰੈਕਟੋਰੇਟ ED ਦੀ ਇਕ ਪਟੀਸ਼ਨ ਨੂੰ ਵੀ 4 ਮਈ ਦੇ ਲਈ ਸੂਚੀਬੰਦ ਕੀਤਾ ਹੈ, ਜਿਸਦੇ ਵਿਚ ਟਰਾਇਲ ਕੋਰਟ ਦੇ ਫੈਸਲੇ ਦੇ ਵਿਚ ਇਸਦੇ ਵਿਰੁੱਧ ਕੁਝ ਬੇਲੋੜੀਆਂ ਟਿੱਪਣੀਆਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। 27 ਫਰਵਰੀ ਨੂੰ ਟਰਾਇਲ ਕੋਰਟ ਨੇ ਸ਼ਰਾਬ ਨੀਤੀ ਮਾਮਲੇ ਦੇ ਵਿਚ ਕੇਜਰੀਵਾਲ ਸਿਸੋਦੀਆ ਤੇ 21 ਹੋਰਾਂ ਨੂੰ ਦੋਸ਼ ਮੁਕਤ ਕਰ ਦਿੱਤਾ ਸੀ ਤੇ 9 ਮਾਰਚ ਨੂੰ ਜਸਟਿਸ ਸ਼ਰਮਾ ਦੇ ਬੈਂਚ ਨੇ ਸ਼ਰਾਬ ਨੀਤੀ ਮਾਮਲੇ ਚ CBI ਦੇ ਜਾਂਚ ਅਧਿਕਾਰੀ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕਰਨ ਦੀ ਟਰਾਇਲ ਕੋਰਟ ਦੀ ਜਿਹੜੀ ਹੈ ਸਿਫਾਰਸ਼ ਦੇ ਉਤੇ ਰੋਕ ਲਗਾ ਦਿੱਤੀ ਸੀ। CBI ਦੀ ਪਟੀਸ਼ਨ ਦੇ ਉਤੇ ਸਾਰੇ 23 ਮੁਲਜ਼ਮਾਂ ਨੂੰ ਜਿਹੜਾ ਹੈ ਨੋਟਿਸ ਜਾਰੀ ਕਰਦਿਆਂ ਜਸਟਿਸ ਸ਼ਰਮਾ ਕਿਹਾ ਕਿ ਦੋਸ਼ ਤੈਅ ਕਰਨ ਦੇ ਪੜਾਅ ਦੇ ਉਤੇ ਟਰਾਇਲ ਕੋਰਟ ਦੀਆਂ ਕੁਝ ਟਿੱਪਣੀਆਂ ਤੇ ਨਤੀਜੇ ਪਹਿਲੀ ਨਜ਼ਰੇ ਗਲਤ ਜਾਪਦੇ ਨੇ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਕੇਜਰੀਵਾਲ ਸਿਸੋਦੀਆ ਅਤੇ ਹੋਰ ਉੱਤਰਦਾਤਾਵਾਂ ਨੇ ਜੱਜ ਨੂੰ ਕੇਸ ਤੋਂ ਵੱਖ ਹੋਣ ਦੀ ਮੰਗ ਕਰਨ ਵਾਲੀ ਇੱਕ ਅਰਜ਼ੀ ਦਾਇਰ ਕੀਤੀ, ਜਿਸਦੇ ਵਿਚ ਹਿੱਤਾਂ ਦੇ ਟਕਰਾਅ ਅਤੇ ਪੱਖਪਾਤ ਦਾ ਖਦਸ਼ਾ ਜਤਾਇਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਜੱਜ ਦੇ ਬੱਚੇ ਕੇਂਦਰ ਸਰਕਾਰ ਦੇ ਪੈਨਲ ਦੇ ਵਿਚ ਸ਼ਾਮਲ ਵਕੀਲ ਨੇ ਤੇ ਜਿਨ੍ਹਾਂ ਨੂੰ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਰਾਹੀਂ ਕੰਮ ਮਿਲਦਾ ਹੈ, ਜੋ ਆਬਕਾਰੀ ਕੇਸ ਦੇ ਵਿਚ CBI ਦੇ ਵੱਲੋਂ ਪੇਸ਼ ਹੁੰਦੇ ਨੇ। ਦੂਸਰੇ ਪਾਸੇ ਬੰਬੇ ਹਾਈ ਕੋਰਟ ਨੇ ਇਕ ਜਿਹੜਾ ਮਾਨਹਾਨੀ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਕ ਅਜੀਬ ਫੈਸਲਾ ਸੁਣਾ ਦਿੱਤਾ, 246 ਤੱਕ ਮੁਲਤਵੀ ਕਰ ਦਿੱਤਾ। 90 ਸਾਲਾਂ ਪਹਿਲਾਂ ਜਿਹੜਾ 90 ਸਾਲਾਂ ਮਹਿਲਾ ਦੇ ਵੱਲੋਂ ਪੈਰਵੀ ਕਰਨ ਦੇ ਉਤੇ ਜ਼ੋਰ ਦੇਣ ਤੋਂ ਬਾਅਦ ਜਾਰੀ ਕੀਤਾ ਅਨੋਖਾ ਹੁਕਮ। ਬੰਬੇ ਹਾਈ ਕੋਰਟ ਨੇ ਮਾਨਹਾਨੀ ਦੇ ਮੁਕੱਦਮੇ ਨੂੰ ਦੋਵਾਂ ਧਿਰਾਂ ਵਿਚਾਲੇ ਜੀਵਨ ਦੇ ਆਖਰੀ ਪੜਾਅ ਦੇ ਉਤੇ ਚੱਲ ਰਹੀ ਹੰਕਾਰ ਦੀ ਲੜਾਈ ਕਰਾਰ ਦਿੰਦੇ ਹੋਏ 246 ਤੱਕ ਮੁਲਤਵੀ ਕਰ ਦਿੱਤਾ। ਹਾਲਾਂਕਿ ਇਕ ਦਿਨ ਬਾਅਦ ਬੁੱਧਵਾਰ ਨੂੰ ਹਾਈ ਕੋਰਟ ਨੇ ਆਪਣੇ ਹੁਕਮ ਦੇ ਵਿਚ ਸੋਧ ਕੀਤੀ ਤੇ ਹੁਣ ਮਾਮਲੇ ਦੀ ਸੁਣਵਾਈ ਇਸੇ ਸਾਲ ਜੁਲਾਈ ਦੇ ਵਿਚ ਹੋਏਗੀ। ਜਸਟਿਸ ਜਤਿੰਦਰ ਜੈਨ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਮੰਗਲਵਾਰ ਨੂੰ ਕੱਲ ਬੀਤੇ ਦੇ ਵਿਚ ਪਟੀਸ਼ਨਕਰਤਾ ਦੀ ਮੁਕੱਦਮੇਬਾਜ਼ੀ ਜਾਰੀ ਰੱਖਣ ਦੇ ਉਤੇ ਜ਼ੋਰ ਦੇਣ ਦੇ ਲਈ ਆਲੋਚਨਾ ਕੀਤੀ ਸੀ। ਇਹ ਨੋਟ ਕੀਤਾ ਸੀ ਕਿ ਇਸ ਦੇ ਨਾਲ ਅਦਾਲਤ ਨੂੰ ਹੋਰ ਜ਼ਰੂਰੀ ਮਾਮਲਿਆਂ ਨੂੰ ਤਰਜੀਹ ਦੇਣ ਤੋਂ ਰੋਕਿਆ ਗਿਆ ਸੀ। ਹਾਈ ਕੋਰਟ ਨੇ ਦੇਖਿਆ ਕਿ ਇਹ ਇਕ ਅਜਿਹਾ ਮਾਮਲਾ ਸੀ ਜਿੱਥੇ ਦੋਵਾਂ ਧਿਰਾਂ ਵਿਚਕਾਰ ਹੰਕਾਰ ਦੀ ਲੜਾਈ, ਜੋ ਉਨ੍ਹਾਂ ਦੇ ਜੀਵਨ ਦੇ ਅੰਤ ਦੇ ਵਿਚ ਹੋ ਰਹੀ ਸੀ, ਨਿਆਇਕ ਪ੍ਰਣਾਲੀ ਨੂੰ ਰੋਕ ਰਹੀ ਸੀ। ਨਤੀਜੇ ਵਜੋਂ ਅਦਾਲਤ ਤਰਜੀਹੀ ਮਾਮਲਿਆਂ ਦੇ ਉਤੇ ਧਿਆਨ ਕੇਂਦਰਿਤ ਕਰਨ ਦੇ ਵਿਚ ਅਸਮਰਥ ਸੀ। ਖਾਸ ਤੌਰ ਦੇ ਉਤੇ 90 ਸਾਲਾਂ ਪਟੀਸ਼ਨ ਕਰਤਾ ਤਾਰੀਨੀ ਬੇਨ ਦੇਸਾਈ ਦੇ ਦੁਆਰਾ ਦਾਇਰ 20 ਕਰੋੜ ਰੁਪਏ ਦੇ ਜਿਹੜੇ ਨੇ ਮਾਨਹਾਨੀ ਮੁਕੱਦਮੇ ਦੇ ਵਿਚ ਸਮਝੌਤੇ ਦੇ ਉਤੇ ਪਹੁੰਚਣ ਦੀਆਂ ਕੋਸ਼ਿਸ਼ਾਂ ਵਿਅਰਥ ਸਾਬਤ ਹੋਈਆਂ ਨੇ, ਕਿਉਂਕਿ ਔਰਤ ਨੇ ਮੁਕੱਦਮੇਬਾਜ਼ੀ ਜਾਰੀ ਰੱਖਣ ਦੇ ਉਤੇ ਜ਼ੋਰ ਦਿੱਤਾ ਹੈ। ਇਸ ਦਾ ਜਵਾਬ ਦਿੰਦੇ ਹੋਏ ਜਸਟਿਸ ਜੈਨ ਨੇ ਟਿੱਪਣੀ ਕੀਤੀ ਸੀ ਕਿ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਸਿਵਾਏ ਇਸ ਮਾਮਲੇ ਦੀ ਸੁਣਵਾਈ ਅਗਲੇ 20 ਸਾਲਾਂ ਤੱਕ ਨਹੀਂ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ 20 ਅਪ੍ਰੈਲ ਨੂੰ ਹਾਈ ਕੋਰਟ ਨੇ ਦੋਵਾਂ ਧਿਰਾਂ ਨੂੰ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਸੀ। ਇਹ ਸੁਝਾਅ ਦਿੰਦੇ ਹੋਏ ਕਿ ਜੇਕਰ ਬਚਾਅ ਪੱਖ ਬਿਨਾਂ ਸ਼ਰਤ ਮਾਫ਼ੀ ਮੰਗਦੇ ਨੇ ਤਾਂ ਵਿਵਾਦ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ। ਮੰਗਲਵਾਰ ਕੱਲ੍ਹ ਬੀਤੇ 'ਚ ਮਾਮਲਾ ਸੁਣਵਾਈ ਦੇ ਲਈ ਆਇਆ ਤਾਂ ਬਚਾਅ ਜਿਹੜਾ ਪੱਖ ਹੈ, ਬਚਾਅ ਪੱਖਾਂ ਨੇ ਕਿਹਾ ਕਿ ਉਹ ਬਿਨਾਂ ਕਿਸੇ ਪੱਖਪਾਤ ਦੇ ਬਿਨਾਂ ਸ਼ਰਤ ਮਾਫ਼ੀ ਮੰਗਣ ਦੇ ਲਈ ਤਿਆਰ ਨੇ। ਹਾਲਾਂਕਿ ਔਰਤ ਕਾਨੂੰਨੀ ਲੜਾਈ ਨੂੰ ਅੱਗੇ ਵਧਾਉਣ ਦੇ ਉਤੇ ਅੜੀ ਰਹੀ ਹੈ। ਅਦਾਲਤ ਦੇ ਵੱਲੋਂ ਟਿੱਪਣੀਆਂ ਹਟਾਉਣ ਦੀ ਅਪੀਲ ਕੀਤੀ ਹੈ। ਬੁੱਧਵਾਰ ਨੂੰ ਕੱਲ੍ਹ ਬੀਤੇ 'ਚ ਪਟੀਸ਼ਨ ਕਰਤਾ ਤਾਰੀਨੀ ਬੇਨ ਦੇਸਾਈ ਦੇ ਵਕੀਲ ਸਵਰਾਜ ਯਾਦਵ ਨੇ ਵੀ ਅਦਾਲਤ ਦੇ ਵਿਚ ਇਕ ਅਰਜੀ ਜਿਹੜੀ ਆ ਦਾਇਰ ਕਰਕੇ ਮੰਗਲਵਾਰ ਨੂੰ ਦਿੱਤੇ ਗਏ ਆਦੇਸ਼ ਦੇ ਵਿਚ ਆਪਣੇ ਮੁਵੱਕਲ ਵਿਰੁੱਧ ਕੀਤੀਆਂ ਗਈਆਂ ਕੁਝ ਟਿੱਪਣੀਆਂ ਨੂੰ ਹਟਾਉਣ ਦੀ ਬੇਨਤੀ ਕੀਤੀ, ਜਿਸ ਵਿਚ ਜਿਹੜਾ ਜਸਟਿਸ ਜੈਨ ਨੇ ਬੇਨਤੀ ਨੂੰ ਸਵੀਕਾਰ ਕਰ ਲਿਆ ਤੇ ਉਕਤ ਟਿੱਪਣੀਆਂ ਨੂੰ ਹਟਾਉਣ ਦਾ ਆਦੇਸ਼ ਦੇ ਦਿੱਤਾ ਹੈ। ਉਸ ਤੋਂ ਇਲਾਵਾ ਅਗਲੀ ਸੁਣਵਾਈ ਦੀ ਮਿਤੀ ਸਾਲ 2046 ਤੋਂ 15 ਜੁਲਾਈ 2026 ਤੱਕ ਸੋਧੀ ਗਈ ਹੈ। ਅਸਲ ਚ ਮਾਮਲਾ ਜਿਹੜਾ ਇਹ ਸੀ 2017 ਦੇ ਵਿਚ ਤਾਰੀਨੀ ਬੇਨ ਦੇਸਾਈ ਨੇ ਮੁੰਬਈ ਦੇ ਵਿਚ ਸ਼ਿਆਮ ਕੋਆਪਰੇਟਿਵ ਹਾਊਸਿੰਗ ਸੋਸਾਇਟੀ ਦੇ ਅੰਦਰ ਜਿਹੜਾ ਪੈਦਾ ਹੋਏ ਵਿਵਾਦ ਦੇ ਸੰਬੰਧ ਦੇ ਵਿਚ ਕਿਲ ਕਿਲ ਰਾਜ ਪੰਸਾਲੀ ਦੇ ਵਿਰੁੱਧ ਮਾਨਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਵਿਵਾਦ ਦਾ ਕੇਂਦਰ ਬਿੰਦੂ 2015 ਦੇ ਵਿਚ ਹੋਈ ਸਾਲਾਨਾ ਆਮ ਮੀਟਿੰਗ ਦੇ ਨਾਲ ਸੰਬੰਧਿਤ ਨੋਟਿਸਾਂ ਪੱਤਰਾਂ ਤੇ ਮਤਿਆਂ ਦੇ ਦੁਆਲੇ ਘੁੰਮਦਾ ਹੈ। ਦਸਤਾਵੇਜ਼ ਜਿਸ ਦੇ ਵਿਚ ਹਾਊਸਿੰਗ ਸੋਸਾਇਟੀ ਤੋਂ ਦੇਸਾਈ ਨੂੰ ਕੱਢਣ ਦਾ ਪ੍ਰਸਤਾਵ ਸ਼ਾਮਲ ਸੀ। ਸੋਸਾਇਟੀ ਦੇ ਪੱਤਰ ਵਿਹਾਰ ਨੂੰ ਮਾਨਹਾਨੀ ਵਜੋਂ ਦਰਸਾਉਂਦੇ ਹੋਏ ਦੇਸਾਈ ਨੇ 20 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ ਤੇ 2018 ਦੇ ਵਿਚ ਅਦਾਲਤ ਨੂੰ ਅਦਾਲਤ ਤੋਂ ਬਾਹਰ ਸਮਝੌਤੇ ਦੀ ਸੰਭਾਵਨਾ ਬਾਰੇ ਜਾਣੂ ਕਰਵਾਇਆ ਗਿਆ ਸੀ, ਹਾਲਾਂਕਿ ਇਹ ਸਮਝੌਤਾ ਅੰਤ ਦੇ ਵਿਚ ਸਾਕਾਰ ਨਹੀਂ ਹੋ ਸਕਿਆ। ਦੂਸਰੇ ਪਾਸੇ ਐਗਜ਼ਿਟ ਪੋਲ ਦੀ ਗੱਲ ਹੋਣ ਲੱਗ ਗਈ ਹੈ। 2026 ਆਸਾਮ ਦੇ ਵਿਚ ਭਾਜਪਾ ਦਾ ਦਬਦਬਾ, ਕੇਰਲ ਦੇ ਵਿਚ UDF ਦੀ ਵਾਪਸੀ ਅਤੇ ਬੰਗਾਲ ਤਾਮਿਲਨਾਡੂ ਦੇ ਵਿਚ ਫਸਵਾਂ ਮੁਕਾਬਲਾ ਹੋਣ ਦੀ ਭਵਿੱਖਬਾਣੀ ਕਰ ਦਿੱਤੀ ਹੈ। ਦੇਸ਼ ਦੇ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੁਣ ਵੱਖ ਵੱਖ ਏਜੰਸੀਆਂ ਦੇ ਐਗਜ਼ਿਟ ਪੋਲ ਦੇ ਅੰਕੜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹੈ। ਆਸਾਮ ਦੇ ਵਿਚ ਐਕਸਿਸ ਮਾਈ ਇੰਡੀਆ ਨੇ ਭਾਜਪਾ ਦੀ ਵੱਡੀ ਜਿੱਤ ਦੀ ਭਵਿੱਖਬਾਣੀ ਕਰਦਿਆਂ ਉਨ੍ਹਾਂ ਨੂੰ 88 ਤੋਂ 100 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ, ਜਦਕਿ ਕਾਂਗਰਸ ਨੂੰ ਮੈਚ 24 ਤੋਂ 36 ਸੀਟਾਂ ਮਿਲਦੀਆਂ ਦਿਖਾਈ ਗਈਆਂ। ਕੇਰਲ ਦੇ ਵਿਚ ਐਕਸਿਸ ਮਾਈ ਇੰਡੀਆ ਅਤੇ ਪੀਪਲਜ਼ ਪਲਸ ਦੋਵਾਂ ਨੇ ਹੀ UDF ਦੀ ਜਿੱਤ ਦਾ ਸੰਕੇਤ ਦਿੱਤਾ, ਜਿਸ ਦੇ ਵਿਚ UDF ਨੂੰ 75 ਤੋਂ 85 ਅਤੇ ਸੱਤਾਧਾਰੀ LDF ਨੂੰ 55 ਤੋਂ 65 ਸੀਟਾਂ ਮਿਲਣ ਦੀ ਉਮੀਦ ਜਤਾਈ ਗਈ ਹੈ। ਪੱਛਮੀ ਬੰਗਾਲ ਦੀ ਗੱਲ ਕਰੀਏ ਤਾਂ ਮੈਟਰੀਜ਼ ਨੇ ਭਾਜਪਾ ਦੀ ਜਿੱਤ ਦੀ ਭਵਿੱਖਬਾਣੀ ਕੀਤੀ, ਹਾਲਾਂਕਿ ਪੀਪਲਜ਼ ਪਲਸ ਅਨੁਸਾਰ ਤ੍ਰਿਣਮੂਲ ਕਾਂਗਰਸ TMC 177 ਤੋਂ 187 ਸੀਟਾਂ ਦੇ ਨਾਲ ਬਹੁਮਤ ਵੱਲ ਵੱਧ ਰਹੀ ਹੈ ਤੇ ਭਾਜਪਾ ਨੂੰ 95 ਤੋਂ 110 ਸੀਟਾਂ ਮਿਲ ਸਕਦੀਆਂ ਨੇ। ਤਾਮਿਲਨਾਡੂ ਦੇ ਵਿਚ ਪੀਪਲਜ਼ ਪਲਸ ਦੇ ਅੰਕੜਿਆਂ ਦੇ ਮੁਤਾਬਕ DMK 125 ਤੋਂ 145 ਸੀਟਾਂ ਲੈ ਕੇ ਜਿਹੜਾ ਸਭ ਤੋਂ ਅੱਗੇ ਰਹਿ ਸਕਦੀ ਹੈ, ਜਦਕਿ ADMK ਨੂੰ 65 ਤੋਂ 80 ਜਿਹੜੀਆਂ ਨੇ ਸੀਟਾਂ, TVK ਜਿਹੜੀ ਹੈ ਉਹਨੂੰ 18 ਤੋਂ 24 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ। ਇੰਟਰਨੈਸ਼ਨਲ ਖਬਰਾਂ ਵੱਲ ਨੂੰ ਝਾਤ ਮਾਰੀਏ ਤੇ ਆਸਟ੍ਰੇਲੀਆ ਤੋਂ ਜਿਹੜਾ ਡਿਪੋਰਟੇਸ਼ਨ ਹੋ ਰਹੀ ਹੈ, ਆਸਟ੍ਰੇਲੀਆ ਦੇ ਵੱਲੋਂ ਪੰਜਾਬ ਦੇ 11 ਨੌਜਵਾਨਾਂ ਦੇ ਸਣੇ 15 ਭਾਰਤੀ ਡਿਪੋਰਟ ਕੀਤੇ ਹੈ। ਡਿਪੋਰਟ ਕੀਤੇ ਜਾਣ ਵਾਲਿਆਂ ਦੇ ਵਿਚ ਪੰਜਾਬ ਦੇ 11 ਨੇ, ਤੇਲੰਗਾਨਾ ਦੇ 2 ਨੇ ਤੇ ਹਰਿਆਣਾ ਦੇ ਉੱਤਰਾਖੰਡ ਦਾ 1-1 ਜਿਹੜਾ ਨੌਜਵਾਨ ਸ਼ਾਮਲ ਹੈ। ਆਸਟ੍ਰੇਲੀਆ ਨੇ ਭਾਰਤ ਦੇ 15 ਨੌਜਵਾਨਾਂ ਨੂੰ ਡਿਪੋਰਟ ਕਰ ਦਿੱਤਾ ਹੈ, ਜੋ ਕਿ ਅੱਜ 29 ਅਪ੍ਰੈਲ ਦੀ ਰਾਤ ਦਿੱਲੀ ਪਹੁੰਚਣਗੇ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਮਾਨਹੋਣਾ ਨੇ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵੱਲੋਂ ਡਿਪੋਰਟ ਕੀਤੇ ਗਏ ਜਿਹੜੇ ਨੇ ਉਹਦੇ ਵਿਚ ਪੰਜਾਬ ਦੇ 11, ਤੇਲੰਗਾਨਾ ਦੇ 2 ਤੇ ਹਰਿਆਣਾ ਦੇ ਉੱਤਰਾਖੰਡ ਦਾ 1-1 ਨੌਜਵਾਨ ਸ਼ਾਮਲ ਹੈ। ਪੰਜਾਬ ਦੇ 11 ਵਿਅਕਤੀਆਂ ਵਿਚੋਂ 10 ਨੌਜਵਾਨਾਂ ਤੇ 1 ਲੜਕੀ ਸ਼ਾਮਲ ਹੈ। ਇਨ੍ਹਾਂ ਨੂੰ ਦਿੱਲੀ ਹਵਾਈ ਅੱਡੇ ਉਤੇ ਪੰਜਾਬ ਦੇ ਅਧਿਕਾਰੀਆਂ ਨੂੰ ਸੌਂਪਿਆ ਜਾਏਗਾ। ਉਨ੍ਹਾਂ ਕਿਹਾ ਕਿ ਮੁੱਢਲੀ ਜਾਣਕਾਰੀ ਅਨੁਸਾਰ ਡਿਪੋਰਟ ਕੀਤੇ ਜਾਣ ਵਾਲੇ ਨੌਜਵਾਨਾਂ ਨੇ ਕੁਝ ਗੈਰ ਕਾਨੂੰਨੀ ਕੰਮ ਕੀਤੇ ਨੇ, ਜਿਸ ਕਰਕੇ ਉਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ। ਉਨ੍ਹਾਂ ਇਹ ਵੀ ਜਿਹੜਾ ਕਿਹਾ ਕਿ ਨੌਜਵਾਨਾਂ ਦੇ ਭਾਰਤ ਆਉਣ ਦੇ ਉਤੇ ਡਿਪੋਰਟ ਕੀਤੇ ਜਾਣ ਦੇ ਕਾਰਨਾਂ ਦੇ ਬਾਰੇ ਪੁੱਛਿਆ ਜਾਏਗਾ। ਮੁੱਖ ਮੰਤਰੀ ਮਾਨਹੋਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਵਿਦੇਸ਼ ਦੇ ਵਿਚ ਜਾਣ ਤੋਂ ਰੋਕਣ ਦੇ ਲਈ ਵਧੇਰੇ ਕਾਰਜ ਕੀਤੇ ਜਾ ਰਹੇ ਹੈ। ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਹੀ ਨੌਕਰੀ ਮਿਲ ਜਾਵੇਗੀ ਤਾਂ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਜ਼ਰੂਰਤ ਕਹਿੰਦੇ ਨਹੀਂ ਹੋਏਗੀ। ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਦੂਸਰੇ ਪਾਸੇ ਇਰਾਨ ਇਜ਼ਰਾਈਲ ਜੰਗ ਜਿਹੜੀ ਹੈ ਅਮਰੀਕਾ ਦੇ ਖਿਲਾਫ਼ ਸੰਯੁਕਤ ਰਾਸ਼ਟਰ ਦੇ ਵਿਚ ਪੁੱਜ ਗਿਆ। ਇਰਾਨ ਸੁਰੱਖਿਆ ਪਰਿਸ਼ਦ ਨੂੰ ਕਾਰਵਾਈ ਕਰਨ ਦੇ ਲਈ ਕਹਿ ਦਿੱਤਾ ਹੈ। ਇਰਾਨ ਨੇ ਹੌਰਮੁਜ਼ ਜਲ ਮਾਰਗ ਦੇ ਵਿਚ ਅਮਰੀਕਾ ਦੀਆਂ ਵਧੀਕੀਆਂ ਦੇ ਖਿਲਾਫ਼ ਸੰਯੁਕਤ ਰਾਸ਼ਟਰ ਦੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਤਹਿਰਾਨ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਇਰਾਨ ਨੇ ਪੱਤਰ ਭੇਜ ਕੇ ਅਮਰੀਕਾ ਤੇ ਕਈ ਜਿਹੜੇ ਗੰਭੀਰ ਦੋਸ਼ ਲਗਾਏ ਨੇ। ਇਰਾਨ ਦਾ ਕਹਿਣਾ ਕਿ ਅਮਰੀਕਾ ਨੇ ਉਸ ਦੇ ਜਹਾਜ਼ਾਂ ਨੂੰ ਜ਼ਬਤ ਕਰਕੇ ਡਾਕਾ ਮਾਰਿਆ ਹੈ। ਸੰਯੁਕਤ ਰਾਸ਼ਟਰ ਦੇ ਵਿਚ ਇਰਾਨ ਦੇ ਰਾਜਦੂਤ ਅਮੀਰ ਸਈਦ ਇਰਾਵਾਨੀ ਨੇ ਕਿਹਾ ਕਿ ਅਮਰੀਕਾ ਨੇ ਮੈਜਿਸਟਿਕ ਅਤੇ ਟਿਫਨੀ ਨਾਮ ਦੇ ਜਹਾਜ਼ਾਂ ਨੂੰ ਆਪਣੇ ਕਬਜ਼ੇ ਦੇ ਵਿਚ ਲਿਆ। ਲਗਭਗ 38 ਲੱਖ ਬੈਰਲ ਇਰਾਨੀ ਤੇਲ ਵੀ ਜਿਹੜਾ ਜ਼ਬਤ ਕੀਤਾ। ਉਨ੍ਹਾਂ ਨੇ ਇਸ ਕਦਮ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਅੰਤਰਰਾਸ਼ਟਰੀ ਵਪਾਰ ਦੇ ਵਿਚ ਦਖਲ ਦੇਣ ਦੇ ਦੋਸ਼ ਲਾਏ। ਈਰਾਨ ਦਾ ਦੋਸ਼ ਹੈ ਕਿ ਅਮਰੀਕਾ ਦੀ ਇਹ ਜਿਹੜੀ ਕਾਰਵਾਈ ਹੈ ਸੰਯੁਕਤ ਰਾਸ਼ਟਰ ਚਾਰਟਰ ਅੰਤਰਰਾਸ਼ਟਰੀ ਕਾਨੂੰਨ ਤੇ ਸਮੁੰਦਰ ਦੇ ਨਾਲ ਜੁੜੇ ਕਾਨੂੰਨਾਂ ਦੀ ਉਲੰਘਣਾ ਕਰਦੀ ਹੈ। ਇਰਾਵਾਨੀ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹੇ ਕਦਮਾਂ ਨੂੰ ਰੋਕਿਆ ਨਾ ਗਿਆ ਤਾਂ ਇਹ ਖਤਰਨਾਕ ਮਿਸਾਲ ਬਣ ਸਕਦੀ ਹੈ ਜਿਸਦੇ ਨਾਲ ਪੂਰੀ ਦੁਨੀਆਂ ਦੇ ਵਿਚ ਕਾਨੂੰਨ ਵਿਵਸਥਾ ਕਮਜ਼ੋਰ ਪੈ ਸਕਦੀ ਹੈ। ਈਰਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਜਿਹੜਾ UNSC ਤੋਂ ਮੰਗ ਕੀਤੀ ਕਿ ਉਹ ਅਮਰੀਕਾ ਦੇ ਇਸ ਕਦਮ ਦੀ ਨਿੰਦਾ ਕਰੇ ਤੇ ਇਸ ਮੁੱਦੇ ਦੇ ਉਤੇ ਕਾਰਵਾਈ ਕਰੇ। ਈਰਾਨੀ ਸੰਘਰਸ਼ ਨੂੰ ਜਿਹੜਾ ਖਤਮ ਕਰਨ ਦੀਆਂ ਕੋਸ਼ਿਸ਼ਾਂ ਮੰਗਲਵਾਰ ਨੂੰ ਕੱਲ ਬੀਤੇ ਚ ਉਸ ਸਮੇਂ ਰੁਕ ਗਈਆਂ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਿਹੜਾ ਹੈ ਤਹਿਰਾਨ ਦੇ ਤਾਜ਼ਾ ਪ੍ਰਸਤਾਵ ਤੋਂ ਜਿਹੜਾ ਨਾਖੁਸ਼ ਦਿਖਾਈ ਦਿੱਤਾ ਤੇ ਈਰਾਨ ਨੇ ਅਮਰੀਕਾ ਨੂੰ ਸੂਚਿਤ ਕੀਤਾ ਕਿ ਉਹ ਢਹਿ ਢੇਰੀ ਹੋਣ ਦੀ ਸਥਿਤੀ ਦੇ ਵਿਚ ਹੈ ਤੇ ਆਪਣੀ ਲੀਡਰਸ਼ਿਪ ਦੀ ਸਥਿਤੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ। ਪਿਛਲੇ 2 ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਸੁਲਝਾਉਣ ਦੇ ਲਈ ਈਰਾਨ ਦੀ ਸਭ ਤੋਂ ਤਾਜ਼ਾ ਪੇਸ਼ਕਸ਼ ਦੇ ਵਿਚ ਕਿਹਾ ਗਿਆ ਸੀ ਕਿ ਪਰਮਾਣੂ ਪ੍ਰੋਗਰਾਮ ਦੇ ਬਾਰੇ ਚਰਚਾ ਨੂੰ ਉਦੋਂ ਤੱਕ ਜਿਹੜਾ ਪਾਸੇ ਰੱਖਿਆ ਜਾਵੇ ਜਦੋਂ ਤੱਕ ਸੰਘਰਸ਼ ਖਤਮ ਨਹੀਂ ਹੋ ਜਾਂਦਾ ਤੇ ਸ਼ਿਪਿੰਗ ਵਿਵਾਦ ਹੱਲ ਨਹੀਂ ਹੋ ਜਾਂਦੇ। ਪਰ ਟਰੰਪ ਚਾਹੁੰਦੇ ਨੇ ਕਿ ਪਰਮਾਣੂ ਮੁੱਦਿਆਂ ਦੇ ਨਾਲ ਸ਼ੁਰੂਆਤ ਤੋਂ ਹੀ ਨਜਿੱਠਿਆ ਜਾਵੇ। ਟਰੰਪ ਨੇ ਸੋਮਵਾਰ ਨੂੰ ਆਪਣੇ ਸਲਾਹਕਾਰਾਂ ਦੇ ਨਾਲ ਹੋਈ ਮੀਟਿੰਗ ਦੇ ਜਾਣਕਾਰੀ ਰੱਖਣ ਵਾਲੇ ਇਕ ਅਮਰੀਕੀ ਅਧਿਕਾਰੀ ਨੇ ਗੱਲ ਕਹੀ ਹੈ। ਮੰਗਲਵਾਰ ਨੂੰ ਇਕ ਟਰੁੱਥ ਸੋਸ਼ਲ ਪੋਸਟ ਦੇ ਵਿਚ ਜਿਹੜਾ ਟਰੰਪ ਨੇ ਕਿਹਾ ਕਿ ਈਰਾਨ ਨੇ ਹੁਣੇ ਸਾਨੂੰ ਸੂਚਿਤ ਕੀਤਾ ਕਿ ਉਹ ਢਹਿ ਢੇਰੀ ਹੋਣ ਦੀ ਸਥਿਤੀ ਦੇ ਵਿਚ ਨੇ ਤੇ ਉਹ ਚਾਹੁੰਦੇ ਨੇ ਕਿ ਅਸੀਂ ਜਿੰਨੀ ਜਲਦੀ ਹੋ ਸਕੇ ਹੋਰਮੁਜ਼ ਜਲਮਾਰਗ ਜਿਹੜਾ ਖੋਲ ਦਈਏ ਕਿਉਂਕਿ ਉਹ ਆਪਣੀ ਲੀਡਰਸ਼ਿਪ ਦੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਮੈਨੂੰ ਵਿਸ਼ਵਾਸ ਹੈ ਕਿ ਉਹ ਕਰਨ ਦੇ ਵਿਚ ਸਮਰਥ ਹੋਣਗੇ। ਟਰੰਪ ਦੀ ਇਸ ਪੋਸਟ ਤੋਂ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਈਰਾਨ ਨੇ ਇਹ ਸੰਦੇਸ਼ ਕਿਸ ਤਰ੍ਹਾਂ ਪਹੁੰਚਾਇਆ। ਟਰੰਪ ਦੀਆਂ ਤਾਜ਼ਾ ਟਿੱਪਣੀਆਂ ਦੇ ਉਤੇ ਤਹਿਰਾਨ ਵੱਲੋਂ ਅਜੇ ਤੱਕ ਕੋਈ ਤੁਰੰਤ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਦੂਸਰੇ ਪਾਸੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਬਾਰੇ ਗੱਲ ਨਾ ਬਣੀ ਤਾਂ ਅਮਰੀਕਾ ਸਖ਼ਤ ਰੁੱਖ ਕਰੇਗਾ ਅਖਤਿਆਰ ਟਰੰਪ ਨੇ ਕਿਹਾ। ਟਰੰਪ ਨੇ ਈਰਾਨ ਨੂੰ ਸਖ਼ਤ ਚੇਤਾਵਨੀ ਦਿੱਤੀ ਫਿਰ ਤੋਂ। ਉਨ੍ਹਾਂ ਕਿਹਾ ਕਿ ਜੇਕਰ ਈਰਾਨ ਨੇ ਪਰਮਾਣੂ ਪ੍ਰੋਗਰਾਮ ਦਾ ਜਲਦੀ ਕੋਈ ਗੱਲਬਾਤ ਦੇ ਰਾਹੀਂ ਹੱਲ ਨਾ ਨਿਕਲਿਆ ਤਾਂ ਅਮਰੀਕਾ ਸਖ਼ਤ ਰੁੱਖ ਅਖਤਿਆਰ ਕਰੇਗਾ ਤੇ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉਤੇ ਇਕ ਪੋਸਟ ਦੇ ਵਿਚ ਆਪਣੀ ਤਸਵੀਰ ਵੀ ਸਾਂਝੀ ਕੀਤੀ ਹੈ ਜਿਹਦੇ ਵਿਚ ਉਨ੍ਹਾਂ ਨੇ ਇਕ ਰਾਈਫਲ ਫੜੀ ਹੋਈ ਹੈ ਤੇ ਲਿਖਿਆ ਹੈ ਕਿ ਹੁਣ ਹੋਰ ਸ਼ਰੀਫ ਬਣ ਕੇ ਨਹੀਂ ਰਿਹਾ ਜਾਵੇਗਾ। ਟਰੰਪ ਨੇ ਗੱਲਬਾਤ ਦੇ ਵਿਚ ਹੋ ਰਹੀ ਦੇਰੀ ਦੇ ਉਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਈਰਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੇ ਈਰਾਨੀ ਆਗੂਆਂ ਦੀ ਸਮਝੌਤੇ ਨੂੰ ਅੰਤਮ ਰੂਪ ਦੇਣ ਦੇ ਵਿਚ ਅਸਮਰਥਾ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਪਰਮਾਣੂ ਹਥਿਆਰਾਂ ਤੇ ਰੋਕ ਲਗਾਉਣ ਵਾਲੇ ਸਮਝੌਤੇ ਉਤੇ ਦਸਤਖਤ ਕਿਵੇਂ ਕਰਨੇ ਨੇ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਇਲਾਕੇ ਦੇ ਵਿਚ ਤਣਾਅ ਵੱਧ ਰਿਹਾ ਤੇ ਗੱਲਬਾਤ ਰੁਕੀ ਪਈ ਹੈ। ਆਪਣੀ ਸਰਕਾਰ ਦੇ ਸਖ਼ਤ ਹੁੰਦੇ ਤੇਵਰਾਂ ਦੇ ਬਾਰੇ ਦਸਦਿਆਂ ਟਰੰਪ ਨੇ ਚੇਤਾਵਨੀ ਦਿੱਤੀ ਕਿ ਉਨ੍ਹਾਂ ਈਰਾਨ ਦੇ ਲਈ ਇਹ ਚੰਗਾ ਹੋਵੇਗਾ ਕਿ ਉਹ ਜਲਦੀ ਸਮਝਦਾਰ ਬਣ ਜਾਣ। ਟਰੰਪ ਦੀ ਇਸ ਪੋਸਟ ਤੋਂ ਇਸ਼ਾਰਾ ਮਿਲਦਾ ਕਿ ਜੇਕਰ ਈਰਾਨ ਨੇ ਅਮਰੀਕਾ ਦੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕਰਨਾ ਜਾਰੀ ਰੱਖਿਆ ਤਾਂ ਅਮਰੀਕਾ ਦੀ ਨੀਤੀ ਹੋਰ ਵੀ ਜ਼ਿਆਦਾ ਜਿਹੜਾ ਹਮਲਾਵਰ ਹੋ ਸਕਦੀ ਹੈ। ਦੂਸਰੇ ਪਾਸੇ ਸਿਆਸਤ ਜਿਹੜੀ ਹੈ ਅਮਰੀਕਾ ਦੀ ਕੇਵਿਨ ਵਾਰਸ਼ ਦੀ ਫੈਡਰਲ ਰਿਜ਼ਰਵ ਮੁਖੀ ਵਜੋਂ ਨਿਯੁਕਤੀ ਨੂੰ ਸੈਨੇਟ ਕਮੇਟੀ ਦੀ ਮਨਜ਼ੂਰੀ ਮਿਲ ਗਈ ਹੈ। ਪਾਵੇਲ ਦੀ ਜਿਹੜੀ ਹੁਣ ਛੁੱਟੀ ਹੋਏਗੀ। ਅਮਰੀਕੀ ਸੈਨੇਟ ਦੀ ਇਕ ਪ੍ਰਮੁੱਖ ਕਮੇਟੀ ਨੇ ਬੁੱਧਵਾਰ ਅੱਜ ਕੇਵਿਨ ਵਾਰਸ਼ ਦੀ ਫੈਡਰਲ ਰਿਜ਼ਰਵ ਅਮਰੀਕਾ ਦਾ ਕੇਂਦਰੀ ਬੈਂਕ ਜਿਹੜਾ ਉਹਦੇ ਅਗਲੇ ਚੇਅਰਮੈਨ ਦੇ ਵਜੋਂ ਨਾਮਜ਼ਦਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੈਂਕਿੰਗ ਕਮੇਟੀ ਦੇ ਵਿਚ ਹੋਈ ਵੋਟਿੰਗ ਦੇ ਦੌਰਾਨ ਵਾਰਸ਼ ਦੇ ਵੱਖ ਜਿਹੜਾ ਪੱਖ ਦੇ ਵਿਚ 13 ਤੇ ਵਿਰੋਧ ਦੇ ਵਿਚ 11 ਵੋਟਾਂ ਪਈਆਂ। ਹੁਣ ਇਸ ਨਿਯੁਕਤੀ ਦੇ ਉਤੇ ਅੰਤਮ ਫੈਸਲੇ ਦੇ ਲਈ ਪੂਰੀ ਸੈਨੇਟ ਦੇ ਵਿਚ ਵੋਟਿੰਗ ਹੋਏਗੀ ਜਿੱਥੇ ਰਿਪਬਲਿਕਨਾਂ ਦੇ ਬਹੁਮਤ ਕਾਰਨ ਉਨ੍ਹਾਂ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ। ਜਾਂਚ ਵਾਪਸ ਲੈਣ ਮਗਰੋਂ ਸਾਫ਼ ਹੋਇਆ ਰਸਤਾ ਹੈ ਇਹਦੇ ਵਿਚ ਵਾਰਸ਼ ਦੀ ਜਿਹੜੀ ਨਾਮਜ਼ਦਗੀ ਪਿਛਲੇ ਕੁਝ ਸਮੇਂ ਤੋਂ ਰੁਕੀ ਹੋਈ ਸੀ ਤੇ ਕਿਉਂਕਿ ਉੱਤਰੀ ਕੈਰੋਲੀਨਾ ਦੇ ਰਿਪਬਲਿਕਨ ਸੈਨੇਟਰ ਥੋਮ ਟਿਲਿਸ ਨੇ ਇਸਦਾ ਜਿਹੜਾ ਸੀ ਵਿਰੋਧ ਕੀਤਾ ਸੀ। ਟਿਲਿਸ ਦੀ ਸ਼ਰਤ ਸੀ ਕਿ ਜਦੋਂ ਤੱਕ ਮੌਜੂਦਾ ਫੈਡਰਲ ਜਿਹੜਾ ਰਿਜ਼ਰਵ ਹੈ ਮੁਖੀ ਜਿਹੜਾ ਜੇ ਪਾਵੇਲ ਵਿਰੁੱਧ ਚੱਲ ਰਹੀ ਅਪਰਾਧਿਕ ਜਾਂਚ ਬੰਦ ਨਹੀਂ ਹੁੰਦੀ ਉਹ ਵਾਰਸ਼ ਦਾ ਜਿਹੜਾ ਸਮਰਥਨ ਨਹੀਂ ਕਰਨਗੇ। ਬੀਤੇ ਹਫ਼ਤੇ ਅਮਰੀਕੀ ਨਿਆਂ ਵਿਭਾਗ ਵੱਲੋਂ ਇਸ ਜਾਂਚ ਨੂੰ ਵਾਪਸ ਲੈਣ ਅਤੇ ਕੇਸ ਨੂੰ ਫੈਡਰਲ ਰਿਜ਼ਰਵ ਦੇ ਇੰਸਪੈਕਟਰ ਜਨਰਲ ਨੂੰ ਸੌਂਪਣ ਤੋਂ ਬਾਅਦ ਟਿਲਿਸ ਨੇ ਆਪਣਾ ਵਿਰੋਧ ਵਾਪਸ ਲੈ ਲਿਆ ਜਿਸ ਦੇ ਨਾਲ ਵਾਰਸ਼ ਦੇ ਲਈ ਜਿਹੜਾ ਰਾਹ ਪੱਧਰਾ ਹੋ ਗਿਆ। ਵਿਰੋਧੀ ਧਿਰ ਵੱਲੋਂ ਤਿੱਖੀ ਆਲੋਚਨਾ ਹੋ ਰਹੀ ਹੈ। ਡੈਮੋਕਰੇਟਿਕ ਪਾਰਟੀ ਜਿਹੜੀ ਹੈ ਉਹਨੇ ਵਾਰਸ਼ ਦੀ ਨਿਯੁਕਤੀ ਦਾ ਸਖ਼ਤ ਵਿਰੋਧ ਕੀਤਾ ਹੈ। ਸੀਨੀਅਰ ਸੈਨੇਟਰ ਐਲਿਜ਼ਾਬੈਥ ਵਾਰਨ ਨੇ ਦੋਸ਼ ਲਾਇਆ ਕਿ ਵਾਰਸ਼ ਰਾਸ਼ਟਰਪਤੀ ਟਰੰਪ ਦੇ ਹੱਥਾਂ ਦੀ ਕਠਪੁਤਲੀ ਜਿਹੜੀ ਹੈ ਉਹਦੇ ਵਜੋਂ ਕੰਮ ਕਰਨਗੇ। ਡੈਮੋਕਰੇਟਸ ਦਾ ਮੰਨਣਾ ਹੈ ਕਿ ਟਰੰਪ ਫੈਡਰਲ ਰਿਜ਼ਰਵ ਦੀ ਸੁਤੰਤਰਤਾ ਨੂੰ ਖਤਮ ਕਰਕੇ ਆਪਣੀ ਮਰਜ਼ੀ ਜਿਹੜੀ ਹੈ ਅਨੁਸਾਰ ਫੈਸਲੇ ਕਰਵਾਉਣਾ ਚਾਹੁੰਦਾ ਹੈ। ਵਾਰਸ਼ ਦਾ ਜਿਹੜਾ ਪੱਖ ਦੇ ਉਤੇ ਵਿਵਾਦ ਚੱਲ ਰਿਹੈ। ਆਪਣੀ ਸੁਣਵਾਈ ਦੇ ਦੌਰਾਨ ਵਾਰਿਸ ਨੇ ਜਿਹੜਾ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਨੂੰ ਕਦੇ ਵੀ ਵਿਆਜ ਦਰਾਂ ਬਾਰੇ ਕੋਈ ਪਹਿਲਾਂ ਤੋਂ ਤੈਅ ਫੈਸਲਾ ਲੈਣ ਦੇ ਲਈ ਨਹੀਂ ਕਿਹਾ। ਹਾਲਾਂਕਿ ਜਦੋਂ ਉਨ੍ਹਾਂ ਤੋਂ 2020 ਦੀਆਂ ਚੋਣਾਂ ਦੇ ਵਿਚ ਟਰੰਪ ਦੀ ਹਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਿੱਧਾ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਰਾਜਨੀਤੀ ਨੂੰ ਫੈਡਰਲ ਰਿਜ਼ਰਵ ਤੋਂ ਜਿਹੜਾ ਦੂਰ ਰੱਖਣਾ ਚਾਹੁੰਦੇ ਨੇ ਤੇ ਟਰੰਪ ਲਗਾਤਾਰ ਵਿਆਜ ਦਰਾਂ ਘਟਾਉਣ ਦੀ ਜਿਹੜੀ ਮੰਗ ਕਰ ਰਿਹਾ। ਜੇ ਪਾਵੈਲ ਦਾ ਭਵਿੱਖ ਕੀ ਹੈ? ਮੌਜੂਦਾ ਚੇਅਰਮੈਨ ਜੇ ਪਾਵੈਲ ਦਾ ਕਾਰਜਕਾਲ 15 ਮਈ ਨੂੰ ਜਿਹੜਾ ਖਤਮ ਹੋ ਰਿਹਾ। ਹਾਲਾਂਕਿ ਉਨ੍ਹਾਂ ਦੇ ਕੋਲ 2028 ਤੱਕ ਬੈਂਕ ਦੇ ਗਵਰਨਰ ਦੇ ਵਜੋਂ ਬਣੇ ਰਹਿਣ ਦਾ ਜਿਹੜਾ ਬਦਲ ਮੌਜੂਦ ਹੈ, ਪਰ ਆਮ ਤੌਰ ਦੇ ਉਤੇ ਅਹੁਦਾ ਛੱਡਣ ਤੋਂ ਬਾਅਦ ਚੇਅਰਮੈਨ ਬੈਂਕ ਤੋਂ ਵਿਦਾ ਲੈ ਲੈਂਦੇ ਨੇ ਤੇ ਦੂਜੇ ਪਾਸੇ ਟਰੰਪ ਪ੍ਰਸ਼ਾਸਨ ਨੇ ਫੈਡਰਲ ਗਵਰਨਰ ਲੀਜ਼ਾ ਕੁੱਕ ਨੂੰ ਵੀ ਹਟਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸਦਾ ਮਾਮਲਾ ਸੁਪਰੀਮ ਕੋਰਟ ਦੇ ਵਿਚ ਵਿਚਾਰ ਦੇ ਅਧੀਨ ਚੱਲ ਰਿਹਾ। ਦੂਸਰੇ ਪਾਸੇ ਸਿਆਸਤ ਅਮਰੀਕਨ ਰੱਖਿਆ ਮੰਤਰੀ ਕਰ ਰਹੇ ਗੁੰਮਰਾਹ। ਜੇ ਡੀ ਵੈਂਸ ਨੇ ਜਿਹੜਾ ਪੀਟ ਹੇਕਸ ਦੇ ਉਤੇ ਸ਼ੱਕ ਜਿਹੜਾ ਜਤਾਇਆ। ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਦੇ ਦੌਰਾਨ ਟਰੰਪ ਦੇ ਦੋ ਸਭ ਤੋਂ ਭਰੋਸੇਮੰਦ ਸਾਥੀਆਂ ਜਿਹੜੇ ਨੇ ਉਨ੍ਹਾਂ ਦੇ ਵਿਚੋਂ ਉਪ ਰਾਸ਼ਟਰਪਤੀ ਜੇ ਡੀ ਵੈਂਸ ਅਤੇ ਰੱਖਿਆ ਮੰਤਰੀ ਪੀਟ ਹੇਕਸ ਦੇ ਵਿਚਾਲੇ ਗੰਭੀਰ ਮਤਭੇਦ ਸਾਹਮਣੇ ਆਏ ਨੇ। ਇਕ ਤਾਜ਼ਾ ਮੀਡੀਆ ਰਿਪੋਰਟ ਦੇ ਅਨੁਸਾਰ ਜੇ ਡੀ ਵੈਂਸ ਨੇ ਪੈਟਾਗਨ ਵੱਲੋਂ ਦਿੱਤੀਆਂ ਜਾ ਰਹੀਆਂ ਬਰੀਫਿੰਗਾਂ ਉਤੇ ਸਵਾਲ ਖੜੇ ਕੀਤੇ ਨੇ। ਵੈਂਸ ਦਾ ਕਹਿਣਾ ਹੈ ਕਿ ਰੱਖਿਆ ਮੰਤਰੀ ਪੀਟ ਹੇਕਸੇਤ ਅਤੇ ਪੈਟਾਗਨ ਦੇ ਉੱਚ ਅਧਿਕਾਰੀ ਈਰਾਨ ਜੰਗ ਦੀ ਅਸਲ ਤਸਵੀਰ ਰਾਸ਼ਟਰਪਤੀ ਟਰੰਪ ਤੋਂ ਲੁਕੋ ਰਹੇ ਨੇ। ਰਿਪੋਰਟ ਚ ਕਿਹਾ ਗਿਆ ਕਿ ਵੈਂਸ ਨੇ ਚਿੰਤਾ ਜਤਾਈ ਹੈ ਕਿ ਅਮਰੀਕਾ ਦੀਆਂ ਮਿਜ਼ਾਈਲਾਂ ਦਾ ਭੰਡਾਰ ਖਤਰਨਾਕ ਪੱਧਰ ਤੱਕ ਜਿਹੜਾ ਘਟ ਗਿਆ, ਜਦਕਿ ਹੇਕਸੇਤ ਦਾ ਦਾਅਵਾ ਹੈ ਕਿ ਸਭ ਕੁਝ ਉਨ੍ਹਾਂ ਦੇ ਕੰਟਰੋਲ ਦੇ ਵਿਚ ਹੈ। ਜਿੱਥੇ ਹੇਕਸੇਤ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਨੇ ਈਰਾਨੀ ਹਵਾਈ ਸੈਨਾ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਉਥੇ ਹੀ ਖੁਫੀਆ ਜਾਣਕਾਰੀ ਅਨੁਸਾਰ ਇਰਾਨ ਦੇ ਕੋਲ ਅਜੇ ਵੀ ਦੋ ਤਿਹਾਈ ਏਅਰ ਡਿਫੈਂਸ ਅਤੇ ਵੱਡੀ ਗਿਣਤੀ ਦੇ ਵਿਚ ਬਲੈਸਟਿਕ ਮਿਜ਼ਾਈਲਾਂ ਮੌਜੂਦ ਨੇ। ਉਪ ਰਾਸ਼ਟਰਪਤੀ ਵੈਂਸ ਤੇ ਜਿਹੜਾ ਨਜ਼ਦੀਕੀ ਸੂਤਰਾਂ ਦੇ ਅਨੁਸਾਰ ਵੈਂਸ ਨੇ ਰਾਸ਼ਟਰਪਤੀ ਟਰੰਪ ਦੇ ਨਾਲ ਨਿੱਜੀ ਤੌਰ ਦੇ ਉਤੇ ਮੁਲਾਕਾਤ ਕਰਕੇ ਪੈਟਾਗਨ ਦੀਆਂ ਰਿਪੋਰਟਾਂ ਦੀ ਸਚਾਈ ਜਿਹੜੀ ਹੈ ਉਹਦੇ ਉਤੇ ਸ਼ੱਕ ਜਿਹੜਾ ਜ਼ਾਹਰ ਕੀਤਾ ਹੈ ਤੇ ਉਨ੍ਹਾਂ ਉਹ ਨਹੀਂ ਚਾਹੁੰਦੇ ਕਿ ਅਮਰੀਕਾ ਕਿਸੇ ਅਜਿਹੀ ਲੰਮੀ ਜੰਗ ਦੇ ਵਿਚ ਫਸੇ ਜਿਸ ਦੇ ਲਈ ਉਹ ਉਸਦੇ ਕੋਲ ਲੋੜੀਂਦੇ ਹਥਿਆਰ ਨਾ ਹੋਣ ਤੇ ਖਾਸ ਕਰਕੇ ਜਦੋਂ ਚੀਨ ਅਤੇ ਰੂਸ ਵਰਗੇ ਦੇਸ਼ਾਂ ਤੋਂ ਵੀ ਖਤਰਾ ਜਿਹੜਾ ਬਣਿਆ ਹੋਇਐ। ਦੂਜੇ ਪਾਸੇ ਰੱਖਿਆ ਮੰਤਰੀ ਹੇਕਸੇਤ ਨੇ ਹਮੇਸ਼ਾ ਇਕ ਹਮਲਾਵਰ ਰੁੱਖ ਅਪਣਾਇਆ। ਉਨ੍ਹਾਂ ਨੇ ਹਾਲ ਹੀ ਦੇ ਵਿਚ ਇਰਾਨੀ ਜਹਾਜ਼ਾਂ ਨੂੰ ਮਾਰ ਸੁੱਟਣ ਦੀ ਕਾਰਵਾਈ ਨੂੰ ਬਹੁਤ ਵੱਡੀ ਜਿੱਤ ਦਸਿਆ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਰਾਸ਼ਟਰਪਤੀ ਟਰੰਪ ਦੇ ਮੈਕਸੀਮਮ ਪ੍ਰੈਸ਼ਰ ਦੇ ਵਿਜ਼ਨ ਨੂੰ ਜਿਹੜਾ ਸਹੀ ਢੰਗ ਦੇ ਨਾਲ ਲਾਗੂ ਕਰ ਰਹੇ ਨੇ। ਟਰੰਪ ਫਿਲਹਾਲ ਹੇਕਸੇਤ ਅਤੇ ਜਨਰਲ ਕੇਨ ਦੀਆਂ ਰਿਪੋਰਟਾਂ ਦੇ ਉਤੇ ਭਰੋਸਾ ਕਰ ਰਹੇ ਨੇ। ਉਨ੍ਹਾਂ ਨੇ ਜਨਤਕ ਤੌਰ ਦੇ ਉਤੇ ਕਿਹਾ ਕਿ ਅਮਰੀਕੀ ਫੌਜ ਨੇ ਈਰਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ। ਹਾਲਾਂਕਿ ਵੈਸ ਦੇ ਵੱਲੋਂ ਵਾਰ ਵਾਰ ਉਠਾਏ ਜਾ ਰਹੇ ਸਵਾਲਾਂ ਦੇ ਪ੍ਰਸ਼ਾਸਨ ਜਿਹੜੇ ਨੇ ਦੇ ਅੰਦਰ ਇਕ ਚਿੰਤਾਜਨਕ ਸਥਿਤੀ ਵੀ ਪੈਦਾ ਕਰ ਦਿੱਤੀ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਧਦਿਆਂ ਦੋ ਆਖਰੀ ਖ਼ਬਰਾਂ ਨੇ। $8,000 ਤੱਕ ਪਹੁੰਚ ਸਕਦੀ ਹੈ ਸੋਨੇ ਦੀ ਕੀਮਤ, ਡਿਊਸ਼ ਬੈਂਕ ਨੇ ਹੈਰਾਨੀਜਨਕ ਦਾਅਵਾ ਕਰ ਦਿੱਤਾ ਹੈ। ਆਉਣ ਵਾਲੇ 5 ਸਾਲਾਂ ਦੇ ਵਿਚ ਸੋਨੇ ਦੀਆਂ ਕੀਮਤਾਂ ਦੇ ਵਿਚ ਭਾਰੀ ਉਛਾਲ ਆ ਸਕਦਾ ਹੈ। ਇਹ $8,000 ਪ੍ਰਤੀ ਔਸ ਦੇ ਪੱਧਰ ਨੂੰ ਜਿਹੜਾ ਛੂ ਸਕਦੀਆਂ ਨੇ। ਮੌਜੂਦਾ ਸਮੇਂ ਦੇ ਵਿਚ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿਚ ਸੋਨੇ ਦੀ ਕੀਮਤ ਲਗਭਗ $4,500 ਪ੍ਰਤੀ ਔਸ ਦੇ ਆਲੇ ਦੁਆਲੇ ਜਿਹੜੀ ਹੈ ਘੁੰਮ ਰਹੀ ਹੈ। ਡਿਊਸ਼ ਬੈਂਕ ਦੇ ਜਿਹੜੇ ਅਨੁਮਾਨ ਦੇ ਮੁਤਾਬਕ ਜੇਕਰ ਕੀਮਤਾਂ $8,000 ਤੱਕ ਪਹੁੰਚਦੀਆਂ ਨੇ ਤਾਂ ਇਹ ਮੌਜੂਦਾ ਪੱਧਰ ਤੋਂ ਲਗਭਗ 80% ਦੀ ਤੇਜ਼ੀ ਹੋਵੇਗੀ। ਕੇਂਦਰੀ ਬੈਂਕਾਂ ਦਾ ਸੋਨੇ ਵੱਲ ਵਧਦਾ ਰੁਝਾਨ ਦੇਖਿਆ ਜਾ ਰਿਹਾ। ਰਿਪੋਰਟ ਦੇ ਵਿਚ ਦਸਿਆ ਕਿ ਦੁਨੀਆਂ ਭਰ ਦੇ ਕੇਂਦਰੀ ਬੈਂਕ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਜਿਹੜਾ ਹੈ ਉਹਦੇ ਵਿਚ ਸੋਨੇ ਦੀ ਹਿੱਸੇਦਾਰੀ ਵਧਾ ਰਹੇ ਨੇ। ਬੈਂਕ ਦੇ ਮੁਤਾਬਕ ਇਹ ਹਿੱਸੇਦਾਰੀ ਮੌਜੂਦਾ 30% ਤੋਂ ਵੱਧ ਕੇ 40% ਤੱਕ ਪਹੁੰਚ ਸਕਦੀ ਹੈ। 2008 ਦੇ ਵਿੱਤੀ ਸੰਕਟ ਤੋਂ ਬਾਅਦ ਕੇਂਦਰੀ ਬੈਂਕਾਂ ਨੇ 225 ਮਿਲੀਅਨ ਔਂਸ ਤੋਂ ਵੱਧ ਸੋਨਾ ਖਰੀਦਿਆ। ਇਸ ਦੇ ਦੌਰਾਨ ਗਲੋਬਲ ਰਿਜ਼ਰਵ ਦੇ ਵਿਚ ਅਮਰੀਕੀ ਡਾਲਰ ਦੀ ਹਿੱਸੇਦਾਰੀ 60% ਤੋਂ ਘੱਟ ਕੇ ਲਗਭਗ 40% ਰਹਿ ਗਈ ਹੈ, ਜਿਸ ਨੂੰ ਡੀ ਡਾਲਰਾਈਜੇਸ਼ਨ ਜਿਹੜਾ ਉਹਦੀ ਪ੍ਰਕਿਰਿਆ ਕਿਹਾ ਜਾ ਰਿਹਾ ਹੈ। ਭਾਰਤ ਸਮੇਤ ਇਹ ਦੇਸ਼ ਖਰੀਦ ਰਹੇ ਨੇ ਰਿਕਾਰਡ ਸੋਨਾ ਜਿਹੜਾ। ਪਹਿਲਾਂ ਸਿਰਫ ਚੀਨ, ਰੂਸ ਅਤੇ ਭਾਰਤ ਅਤੇ ਤੁਰਕੀ ਹੀ ਸੋਨੇ ਦੀ ਖਰੀਦ ਦੇ ਵਿਚ ਅੱਗੇ ਸਨ, ਪਰ ਹੁਣ ਕਜ਼ਾਕਿਸਤਾਨ, ਸਾਊਦੀ ਅਰਬ, ਕਤਰ, ਮਿਸਰ ਅਤੇ UAE ਵਰਗੇ ਦੇਸ਼ ਵੀ ਆਪਣੇ ਭੰਡਾਰ ਦੇ ਵਿਚ ਸੋਨਾ ਜਿਹੜਾ ਤੇਜ਼ੀ ਦੇ ਨਾਲ ਜੋੜ ਰਹੇ ਨੇ। ਵਰਲਡ ਗੋਲਡ ਕੌਂਸਲ ਅਨੁਸਾਰ ਆਰਥਿਕ ਅਤੇ ਭੂ ਰਾਜਨੀਤਿਕ ਅਨਿਸ਼ਚਿਤਤਾ ਵਿਚ ਜਿਹੜਾ ਖਰੀਦਦਾਰੀ ਦਾ ਜਿਹੜਾ ਮੁੱਖ ਕਾਰਨ ਹੈ। ਇਸ ਸਾਲ ਸੋਨੇ ਦੀਆਂ ਕੀਮਤਾਂ ਦੇ ਵਿਚ ਹੁਣ ਤੱਕ ਲਗਭਗ 8% ਦਾ ਵਾਧਾ ਦਰਜ ਕੀਤਾ ਹੈ। ਹਾਲਾਂਕਿ ਅਮਰੀਕਾ, ਈਰਾਨ ਤਣਾਅ ਅਤੇ ਮਜ਼ਬੂਤ ਅਮਰੀਕੀ ਡਾਲਰ ਦੇ ਕਾਰਨ ਕੀਮਤਾਂ ਦੇ ਵਿਚ ਕੁਝ ਅਸਥਾਈ ਗਿਰਾਵਟ ਵੀ ਦੇਖਣ ਨੂੰ ਮਿਲੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਭਾਵੇਂ ਥੋੜੇ ਸਮੇਂ ਦੇ ਲਈ ਬਾਜ਼ਾਰ ਵਿਚ ਜਿਹੜਾ ਉਤਾਰ ਚੜਾ ਰਹੇਗਾ, ਪਰ ਲੰਮੇ ਸਮੇਂ ਦੇ ਲਈ ਸੋਨਾ ਇਕ ਸੁਰੱਖਿਅਤ ਨਿਵੇਸ਼ ਦੇ ਵਜੋਂ ਆਪਣੀ ਪਛਾਣ ਜਿਹੜਾ ਮਜ਼ਬੂਤ ਰੱਖੇਗਾ। ਆਖਰੀ ਖ਼ਬਰ ਹੈ ਟੂਰਿਸਟ ਵੀਜ਼ਾ। ਕਦੇ ਆਪਾਂ ਸੋਚ ਸਕਦੇ ਹਾਂ ਕਿ ਭਾਰਤ ਨੇ ਤਿੰਨ ਅਮਰੀਕੀ ਨਾਗਰਿਕ ਨੂੰ ਜਿਹੜਾ ਭਾਰਤ ਛੱਡਣ ਦਾ ਹੁਕਮ ਦੇ ਦਿੱਤਾ, ਏਦਾਂ ਵੀ ਹੋ ਜਾਂਦਾ। ਟੂਰਿਸਟ ਵੀਜ਼ੇ ਦੇ ਉੱਤੇ ਆਏ ਤਿੰਨ ਅਮਰੀਕੀ ਨਾਗਰਿਕਾਂ ਨੂੰ ਦੇਸ਼ ਛੱਡਣ ਦਾ ਹੁਕਮ ਹੋ ਗਿਆ। ਮਹਾਰਾਸ਼ਟਰ ਦੀ ਪੁਣੇ ਦੀ ਪੁਲਿਸ ਨੇ ਤਿੰਨ ਅਮਰੀਕੀ ਨਾਗਰਿਕਾਂ ਨੂੰ ਭਾਰਤ ਛੱਡਣ ਦਾ ਨੋਟਿਸ ਜਾਰੀ ਕੀਤਾ। ਇਨ੍ਹਾਂ ਦੇ ਉੱਤੇ ਟੂਰਿਸਟ ਵੀਜ਼ੇ ਦੇ ਨਿਯਮਾਂ ਦੀ ਉਲੰਘਣਾ ਕਰਕੇ ਦੇਸ਼ ਦੇ ਵਿਚ ਧਾਰਮਿਕ ਪ੍ਰਚਾਰ ਗਤੀਵਿਧੀਆਂ ਦੇ ਵਿਚ ਸ਼ਾਮਲ ਹੋਣ ਦਾ ਦੇਸ਼ ਜਿਹੜਾ ਦੋਸ਼ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ ਤਿੰਨਾਂ ਵਿਦੇਸ਼ੀਆਂ ਨੂੰ ਹਾਲ ਹੀ ਦੇ ਵਿਚ ਸ਼ਹਿਰ ਦੇ ਸਦਾਸ਼ਿਵ ਪੇਠ ਇਲਾਕੇ ਦੇ ਵਿਚ ਧਾਰਮਿਕ ਸਮੱਗਰੀ ਵਾਲੇ ਪਰਚੇ ਵੰਡਦਿਆਂ ਹੋਇਆਂ ਫੜਿਆ ਗਿਆ। ਇਕ ਅਧਿਕਾਰੀ ਦੇ ਮੁਤਾਬਕ ਇਹ ਤਿੰਨੋਂ ਅਮਰੀਕਨ ਨਾਗਰਿਕ ਮਰਦ ਨੇ। ਉਨ੍ਹਾਂ ਇਹ ਵੀ ਜਿਹੜਾ ਦਸਿਆ ਕਿ ਇਨ੍ਹਾਂ ਵਿਚੋਂ ਇਕ ਬਜ਼ੁਰਗ ਹੈ, ਜਦਕਿ ਬਾਕੀ ਦੋਵਾਂ ਦੀ ਉਮਰ 45 ਤੋਂ 50 ਸਾਲ ਦੇ ਵਿਚਕਾਰ ਹੈ। ਪੁਲਿਸ ਡਿਪਟੀ ਕਮਿਸ਼ਨਰ ਜਿਹੜੇ ਨੇ ਸਪੈਸ਼ਲ ਬ੍ਰਾਂਚ ਸੰਦੀਪ ਭਾਜੀ ਭਾਕਰੇ ਨੇ ਦਸਿਆ ਕਿ ਇਹ ਜਿਹੜਾ ਤਿੰਨੋਂ ਅਮਰੀਕਨ ਨਾਗਰਿਕ ਟੂਰਿਸਟ ਵੀਜ਼ੇ ਦੇ ਉੱਤੇ ਆਏ ਹੋਏ ਨੇ। ਇਨ੍ਹਾਂ ਨੂੰ ਸਦਾਸ਼ਿਵ ਪੇਠ ਦੇ ਵਿਚ ਪਰਚੇ ਵੰਡਦੇ ਹੋਏ ਫੜਿਆ ਗਿਆ। ਸਥਾਨਕ ਲੋਕਾਂ ਨੇ ਇਨ੍ਹਾਂ ਨੂੰ ਅਜਿਹਾ ਕਰਦਿਆਂ ਦੇਖ ਲਿਆ ਸੀ ਤੇ ਤੁਰੰਤ ਪੁਲਿਸ ਨੂੰ ਖ਼ਬਰ ਦਿੱਤੀ ਹੈ। ਉਨ੍ਹਾਂ ਵੱਲੋਂ ਵੰਡੇ ਗਏ ਪਰਚੇ ਜਿਹੜੇ ਨੇ ਅੰਗਰੇਜ਼ੀ, ਮਰਾਠੀ ਤੇ ਹਿੰਦੀ ਦੇ ਵਿਚ ਸਨ ਤੇ ਉਨ੍ਹਾਂ ਦੇ ਵਿਚ ਈਸਾਈ ਧਰਮ ਦੇ ਨਾਲ ਸੰਬੰਧਿਤ ਸਮੱਗਰੀ ਸੀ। ਜਾਂਚ ਤੋਂ ਬਾਅਦ ਉਨ੍ਹਾਂ ਨੂੰ ਟੂਰਿਸਟ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਲਈ ਭਾਰਤ ਛੱਡਣ ਦਾ ਨੋਟਿਸ ਜਾਰੀ ਕੀਤਾ ਗਿਆ ਤੇ ਹੁਣ ਉਨ੍ਹਾਂ ਨੂੰ ਜਿਹੜਾ 10 ਮਈ ਤੱਕ ਦੇਸ਼ ਛੱਡਣ ਦੇ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਇਹ ਵੀ ਜਾਂਚ ਕਰ ਰਹੇ ਹਾਂ ਕਿ ਕੋਈ ਸਥਾਨਕ ਸੰਸਥਾ ਜਾਂ ਵਿਅਕਤੀ ਉਨ੍ਹਾਂ ਦੇ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ। ਜੀ ਦੋਸਤੋ, ਧਰਮ ਪਰਿਵਰਤਨ ਦੀ ਗੱਲ ਹੋ ਰਹੀ ਹੈ ਤੇ ਬਾਹਰੋਂ ਮਿਸ਼ਨਰੀ ਜਿਹੜੇ ਨੇ ਆਉਂਦੇ ਨੇ ਜੀ, ਆਪਣਾ ਪ੍ਰਚਾਰ ਕਰਦੇ ਨੇ। ਇਹ ਸੀ ਜੀ ਦੋਸਤੋ ਦੇਸ਼ ਵਿਦੇਸ਼ ਦੀਆਂ ਅੱਜ ਦੀਆਂ ਖ਼ਬਰਾਂ ਤੇ ਅੱਜ 29 ਅਪ੍ਰੈਲ 2026 ਦਾ ਦਿਹਾੜਾ। ਤੇ ਲਓ ਫਿਰ ਖ਼ਬਰਾਂ ਦੀ ਸਮਾਪਤੀ ਆਪਾਂ ਇੱਥੇ ਹੀ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਜੀ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ ਆਖਰ ਦੇ ਵਿਚ ਤੇ ਫਿਰ ਮੈਂ ਆਗਿਆ ਨਾਲ ਦੀ ਨਾਲ ਲਵਾਂਗਾ ਤੁਹਾਡੇ ਤੱਕ। ਜਦ ਤੱਕ ਮੈਂ ਸੁਨੇਹੇ ਸਾਂਝੇ ਕਰਨ ਦੀ ਕੋਸ਼ਿਸ਼ ਕਰਦਾ, ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਕਹਿੰਦੇ ਜੀ ਇੰਨੀ ਜ਼ਿਆਦਾ ਕੀਮਤ ਹੋ ਸਕਦੀ ਹੈ। ਹਾਂਜੀ ਜੀ, 8000 ਆਪਣੇ ਡਾਲਰ ਨੂੰ ਔਂਸ ਦੀ ਗੱਲ ਕੀਤੀ ਹੈ ਜੀ। ਮਹਿੰਗਾਈ ਵੱਧ ਰਹੀ ਹੈ ਜੀ ਜੋ ਆਪਣੇ ਮਾਲ ਭੈਣ ਜੀ, ਤੇ ਹਾਲਾਤ ਇਹ ਨੇ ਜੀ ਕਿਉਂਕਿ ਅਸਲ ਦੇ ਵਿਚ ਤਾਂ ਕਰੰਸੀ ਜਿਹੜੀ ਹੈ ਉਹਨੂੰ ਸੋਨੇ ਨੂੰ ਜ਼ਿਆਦਾ ਮੰਨਿਆ ਜਾਂਦਾ ਹੈ ਤੇ ਜੋ ਹਾਲਾਤ ਨੇ ਉਹਦੇ ਨਾਲ ਜੇ ਇਹ ਕੀਮਤਾਂ ਬਦਲਣਗੀਆਂ ਤੇ ਕਿਤੇ ਨਾ ਕਿਤੇ ਅਮਰੀਕਾ ਵੀ ਉਸ ਚੀਜ਼ ਦੇ ਵਿਚ ਡੈਮੇਜ ਜਿਹੜਾ ਹੋਏਗਾ। ਇਹ ਚੰਗੀਆਂ ਚੀਜ਼ਾਂ ਨੇ ਗੀਆਂ ਅਮਰੀਕਾ ਦੇ ਲਈ ਵੀ। ਸ਼ੈਲੀ ਜੀ ਕਹਿੰਦੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ। ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ। ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਜੀਆਂ ਨੂੰ ਜੀ ਤੇ ਸਤਿ ਸ੍ਰੀ ਅਕਾਲ ਹੈ ਜੀ ਤੇ ਦੁਆਬਾ ਰੇਡੀਓ ਸਾਰੇ ਦੋਸਤਾਂ ਨੂੰ ਟੂ ਰਿਸਪੈਕਟਡ ਆਲ ਕਹਿੰਦੇ ਨੇ ਸਤਿ ਸ੍ਰੀ ਅਕਾਲ। ਆਪਣੇ ਚੰਦਰ ਸ਼ੇਖਰ ਜੀ ਕਹਿੰਦੇ ਨੇ ਜੀ, ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਲਾਈਕ ਨੰਬਰ 4 ਸਾਰਿਆਂ ਨੂੰ ਜੀ ਸਮੂਹਿਕ ਰੂਪ ਦੇ ਵਿਚ ਜੀ। ਕਹਿੰਦੇ ਸੈਣੀ ਸਾਹਿਬ ਕਹਿੰਦੇ ਅਸੀਂ ਤਾਂ ਆਪ ਪਹੁੰਚੇ ਹੋਏ ਹਾਂ ਜੀ ਭਾਰਤ ਸਾਹਿਬ ਜੀ, ਪਰ ਪਹੁੰਚੇ ਕਿੱਥੇ ਆ ਇਹ ਸਾਨੂੰ ਅਜੇ ਨਹੀਂ ਪਤਾ ਜੀ। ਉਹ ਬਾਬਿਆਂ ਦੀ ਗੱਲ ਹੁੰਦੀ ਸੀ ਸ਼ੁਰੂ ਦੇ ਵਿਚ ਜੀ, ਜੋ ਹਾਲਾਤ ਨੇ ਤੇ ਚੰਦਰ ਸ਼ੇਖਰ ਜੀ ਦੇ ਬਹੁਤ ਸਾਰੇ ਸੁਨੇਹੇ ਜੀ ਆਇਆਂ ਨੂੰ ਕਹਿੰਦੇ ਪਿਆਰਿਓ ਤੇ ਬਹੁਤ ਬਹੁਤ ਸ਼ੁਕਰੀਆ ਜੀ ਸਭ ਦਾ। ਡਾਂਸ ਭੰਗੜਾ ਕਰਕੇ ਕਹਿੰਦੇ ਹੀ ਫਿਟਨੈਸ ਓਕੇ ਰਹਿੰਦੀ ਹੈ ਜੀ। ਕਹਿੰਦੇ ਹੈਪੀ ਵਰਲਡ ਡਾਂਸ ਡੇ ਕਹਿੰਦੇ ਨੇ ਜੀ ਤੇ ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਕਹਿੰਦੇ ਆ ਨੱਚਣ ਕੁੱਦਣ ਦਿਨ ਦੀਆਂ ਜਿਹੜੀਆਂ ਨੇ ਬਹੁਤ ਬਹੁਤ ਮੁਬਾਰਕਾਂ ਜੀ। ਤੇ ਸ਼ੈਲੀ ਜੀ ਕਹਿੰਦੇ ਆ ਸ਼ੰਮੀ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਜੀਆਂ ਨੂੰ ਜੀ। ਤੇ ਚੰਦਰ ਸ਼ੇਖਰ ਜੀ ਕਹਿੰਦੇ ਆ ਇਹਦੇ ਨਾਲ ਮਾਨਸਿਕ ਸੰਤੁਸ਼ਟੀ ਜਿਹੜੀ ਹੈ ਸੰਤੁਲਨ ਵੀ ਓਕੇ ਰਹਿੰਦਾ ਹੈ ਜੀ। ਤੇ ਸੋ ਗ੍ਰੇਟ ਜੀ ਜੋਬ ਕਹਿੰਦੇ ਜੀ, ਬਹੁਤ ਬਹੁਤ ਸ਼ੁਕਰੀਆ ਆਪਣੇ ਚੰਦਰ ਸ਼ੇਖਰ ਜੀ। ਦਵਿੰਦਰ ਭਾਰਤ ਜੀ ਜੂਏ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਮਨਦੀਪ ਜੱਸੀ ਬਾਈ ਜੀ ਕਹਿੰਦੇ ਸਾਰੇ ਪਰਿਵਾਰ ਨੂੰ ਸਤਿਕਾਰਤ ਮੈਂਬਰਾਂ ਭੈਣਾਂ ਨੂੰ ਵੀਰਾਂ ਨੂੰ ਸਤਿ ਸ੍ਰੀ ਅਕਾਲ ਜਨਾਬ ਜੀਓ। ਤੇ ਮੋਰਚੇ ਚੋਂ ਕਹਿੰਦੇ ਗੈਗ ਵਾਲੇ ਚੋਂ ਬਿਨਾਂ ਦੱਸੇ ਭੱਜ ਆਏ ਵੀਰਾਂ ਨੂੰ ਵੀ ਸਤਿ ਸ੍ਰੀ ਅਕਾਲ ਹੈ ਜੀ ਕਹਿੰਦੇ। ਤੇ ਜੱਸੀ ਜੀ ਲਿਖਦੇ ਨੇ ਮਨਦੀਪ ਜੀ, ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਸ਼ੈਲੀ ਜੀ ਕਹਿੰਦੇ ਨੇ ਐਡਵੋਕੇਟ ਸੈਣੀ ਸਾਹਿਬ ਜੀ ਨੂੰ ਮੇਰਾ ਸਵਾਲ ਹੈ ਜੀ ਕਿ ਕੱਲ ਬਲਾਕ ਦਿੜਬਾ ਦੇ ਪਿੰਡ ਕੋਹਰੀਆਂ ਦੇ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਨੇ ਸਰਕਾਰੀ ਹਸਪਤਾਲ ਦਾ ਜਿਹੜਾ ਉਦਘਾਟਨ ਕਰਨ ਆਉਣਾ ਹੈ ਜੀ ਤੇ ਜੱਸੀ ਜੀ ਕਹਿੰਦੇ ਕਿਆ ਬਾਤ ਆ ਜਨਾਬ ਜੀ, ਉਹ ਮੈਨੂੰ ਯਾਰ ਦੀ ਨਮਾਜ਼ ਪੜ ਲੈਣ ਦੇ ਸ਼ਰਾਂ ਦੀ ਗੱਲ ਫੇਰ ਦੱਸ ਦੇ, ਯਾਨੀ ਕਿ ਮੈਨੂੰ ਯਾਰ ਦੀ ਨਮਾਜ਼ ਪੜ ਲੈਣ ਦੇ ਤੇ ਧਿਆਨ ਨਾ ਭਟਕਾ ਪਾਈ ਮੇਰਾ। ਇਸੇ ਤਰ੍ਹਾਂ ਬੜਾ ਪਿਆਰਾ ਗੀਤ ਹੈ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ, ਗਜ਼ਲ ਜਾਂ ਕਲਾਮ ਕਹਿ ਲਓ। ਸ਼ੈਲੀ ਬਾਈ ਜੀ ਕਹਿੰਦੇ ਸਵਾਲ, ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਨੂੰ ਜਾਬਤ ਜਾਬਤੇ ਦੇ ਵਿੱਚੋਂ ਰਹਿ ਕੇ ਸਵਾਲ ਪੁੱਛੇ ਜਾਣਗੇ ਕਿ ਇਹ ਸਹੀ

ਦੇਖੀ ਜਾਓ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਕਹਿੰਦੇ ਹੰਸ ਰਾਜ ਹੰਸ ਦਾ ਗੀਤ ਹੈਗਾ ਹੈ ਜੀ। ਮਨਦੀਪ ਜੱਸੀ ਜੀ ਕਹਿੰਦੇ ਸ਼ੈਲੀ ਸਾਹਿਬ ਜੀ ਮਾਣ ਹੈ ਤੁਹਾਡੇ ਤੇ ਵੀਰ ਜੀ ਉਹ ਤੇ ਦੇਸੀ ਘਿਓ ਜ਼ਰੂਰ ਲਵਾਂਗੇ ਕਹਿੰਦੇ ਸ਼ੈਲੀ ਜੀ। ਮਨਦੀਪ ਜੀ ਕਹਿੰਦੇ ਆਹੋ ਆਹੋ ਭਾਰਤ ਸਾਹਿਬ ਜੀ ਹੁਣ ਪਹਿਲਾਂ ਸੈਣੀ ਸਾਹਿਬ ਨੂੰ ਝੂਮਰ ਪਾਉਣਾ ਸਿਖਾ ਦਿਓ ਛੱਬੀ ਜੀ। ਤੇ ਮਨਦੀਪ ਜੱਸੀ ਜੀ ਕਹਿੰਦੇ ਜੀ ਜਨਾਬ ਸ਼ੈਲੀ ਸਾਹਿਬ ਜੀ। ਮਨਦੀਪ ਜੀ ਕਹਿੰਦੇ ਸੈਣੀ ਸਾਹਿਬ ਜੀ ਪੰਮੀ ਬਾਈ ਵੀ ਬਣ ਜਾਂਦੇ ਨੇ ਕਦੇ ਕਦੇ ਜੀ। ਤੇ ਛੈਲੀ ਜੀ ਕਹਿੰਦੇ ਆ ਕਿ ਸੈਣੀ ਸਾਹਿਬ ਜੀ ਆ ਜਾ ਕਿ ਮੁਕੱਦਰ ਵੀਰ ਜੀ ਨੂੰ ਕਹਿੰਦੇ ਹੋ, ਹਾ ਹਾ ਹਾ ਹਾ ਹੱਸ ਰਹੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਮਨਦੀਪ ਜੱਸੀ ਵੀਰ ਜੀ ਆ ਜਾਓ ਜੀ। ਛੈਲੀ ਜੀ ਲਿਖਦੇ ਆ ਸੈਣੀ ਸਾਹਿਬ ਜੀ ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਬੀਟ ਤੇ। ਸੈਣੀ ਸਾਹਿਬ ਕਹਿੰਦੇ ਸ਼ੈਲੀ ਵੀਰ ਜੀ ਮੁਕੱਦਰ ਵੀਰ ਜੀ ਨੇ ਸੋਚਣਾ ਕਿ ਖਰੇ ਵੋਟ ਪਾਉਣ ਦੇ ਲਈ ਆਵਾਜ਼ਾਂ ਮਾਰਦੇ ਨੇ ਜੀ। ਛੈਲੀ ਜੀ ਲਿਖਦੇ ਸੈਣੀ ਸਾਹਿਬ ਜੀ ਸਵਾਲ ਪੁੱਛਿਆ ਸੀ ਜੀ, ਗੱਲ ਹੋਰ ਪਾਸੇ ਹੀ ਤੁਰ ਪਈ ਜੀ ਕਹਿੰਦੇ ਖੈਰ। ਤੇ ਅੱਜ ਦਾ ਪ੍ਰੋਗਰਾਮ ਹੁੰਦਾ ਜੀ ਛੱਬੀ ਜੀ ਦੇ ਨਾਲ, ਤੇ ਇਸ ਕਰਕੇ ਉਹ ਜਿਹੜਾ ਸਿਆਸੀ ਸਾਰੀਆਂ ਗੱਲਾਂ ਬਾਤਾਂ ਆਪਾਂ ਬਾਅਦ ਦੇ ਵਿਚ ਹੀ ਕਰਦੇ ਆ। ਮਨਦੀਪ ਜੱਸੀ ਜੀ ਕਹਿੰਦੇ ਸੈਣੀ ਸਾਹਿਬ ਜੀ ਸਾਡੇ ਵਰਗ ਆਲੇ ਲੋਕ ਡਾਂਸ ਤੋਂ ਭੰਗੜਾ, ਭੰਗੜੇ ਤੋਂ ਭੂਤ, ਭੰਗੜੇ ਆਲੇ ਬਣ ਜਾਂਦੇ ਨੇ, ਲੱਤੋ ਲੱਤੀ ਆਲਾ ਕੰਮ ਕਹਿੰਦੇ ਜਨਾਬ ਜੀ ਉਹ। ਸ਼ੈਲੀ ਜੀ ਲਿਖਦਾ ਜੱਸੀ ਜੀ ਤੁਸੀਂ ਹੀ ਸੁਣਾ ਜਾਵੋ ਆ ਕੇ, ਕੁਝ ਮਹਿਫਲ ਰੰਗੀਨ ਹੋ ਜਾਵੇਗੀ। ਤੇ ਆਪਣੇ ਸੈਣੀ ਸਾਹਿਬ ਲਿਖਦੇ ਨੇ ਕਿ ਤੁਸੀਂ ਸੋਚਦੇ ਹੋ ਭਗਵੰਤ ਮਾਨ ਕਿਸੇ ਸਵਾਲ ਦਾ ਜਵਾਬ ਦੇਣ ਦੀ ਹਾਲਤ ਦੇ ਵਿਚ ਹੋਵੇਗਾ, ਉਹ ਆਪਣੀ ਗੱਲ ਹੀ ਕਹਿੰਦੇ ਨੇ, ਸੁਣਦੇ ਕਿਸੇ ਦੀ ਨਹੀਂ ਜੀ, ਬਾਕੀ ਤੁਸੀਂ ਯਤਨ ਕਰ ਲੈਣਾ ਜੀ, ਪਰ ਮੈਨੂੰ ਉਮੀਦ ਨਹੀਂ ਜੀ। ਆਪਣੇ ਰਾਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ, ਭੁਪਿੰਦਰ ਭਾਰਤ ਜੀ, ਸਮਰਜੀਤ ਸ਼ਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀਆਂ ਨੂੰ ਜੀ ਜੀਰਾ ਸਾਹਿਬ। ਤੇ ਸੈਣੀ ਸਾਹਿਬ ਲਿਖਦੇ ਬਿਲਕੁਲ ਮਨਦੀਪ ਜੱਸੀ ਵੀਰ ਜੀ, ਸਾਨੂੰ ਤਾਂ ਅਗਲੇ ਸਿਆਣੇ ਕੋਲ ਲੈ ਜਾਣਗੇ ਭਈ ਚਿਮਟੇ ਮਾਰ ਮਾਰ ਕੇ ਭੂਤ ਕੱਢਦੇ, ਹੱਸਦੇ ਨੇ ਨਾਲੇ। ਮਨਦੀਪ ਜੀ ਲਿਖਦੇ ਆ ਕਿ ਸ਼ੈਲੀ ਬਾਈ ਸਿਆਂ ਜੀ ਹੁਣ ਤਾਂ ਔਖਾ ਜੀ ਮਾਫ਼ ਕਰਨਾ ਜੀ। ਸ਼ੈਲੀ ਜੀ ਲਿਖਦੇ ਸੈਣੀ ਸਾਹਿਬ ਜੀ ਬਿਲਕੁਲ ਦਰੁਸਤ ਫਰਮਾਇਆ ਆਪ ਜੀ ਨੇ, ਮਾਨ ਸਾਹਿਬ ਕਿਸੇ ਦੀ ਨਹੀਂ ਸੁਣਦੇ, ਗੱਲ ਨੂੰ ਜਾਂ ਸਵਾਲ ਨੂੰ ਘੁਮਾਉਣਾ ਆਉਂਦਾ, ਅਸੀਂ ਜਾਵਾਂਗੇ ਜ਼ਰੂਰ ਪਰ ਸਾਨੂੰ ਦੂਰ ਹੀ ਰੋਕਿਆ ਜਾਵੇਗਾ, ਕੋਸ਼ਿਸ਼ ਤਾਂ ਜ਼ਰੂਰ ਕਰਾਂਗੇ। ਮਨਦੀਪ ਜੀ ਲਿਖਦੇ ਨੇ ਜੀ ਜਨਾਬ ਸੈਣੀ ਸਾਹਿਬ ਜੀ ਭੁੱਲ ਭੁਲੇਖੇ ਕੋਈ ਸਟੈਪ ਵਧੀਆ ਲੱਗ ਗਿਆ ਤਾਂ ਇਹਨਾਂ ਪੁੱਛਣਾ ਕਿਹੜਾ ਉਸਤਾਦ ਧਾਰਿਆ ਸੀ ਤੁਸੀਂ ਜੀ, ਫਿਰ 100 ਸਵਾਲ ਰਹਿਣ ਹੀ ਦਈਏ ਜਨਾਬ ਜੀ। ਸ਼ੈਲੀ ਜੀ ਕਹਿੰਦੇ ਹਰਦੀਪ ਗਿੱਲ ਹਰਦੀਪ ਜੀ, ਆਪਣੇ ਮਨਦੀਪ ਜੀ ਨੇ ਲਿਖਿਆ, ਗਿੱਲ ਹਰਦੀਪ ਵੀ ਕਹਿੰਦੇ ਸੀ ਜੀ ਹਾਂਜੀ। ਤੇ ਪਹਿਲੀ ਵਾਰ ਕਨਵਰ ਗਰੇਵਾਲ ਨੂੰ ਪਟਿਆਲਾ ਯੂਨੀਵਰਸਿਟੀ ਦੇ ਵਿਚ ਸੁਣਿਆ ਸੀ ਕਹਿੰਦੇ ਸ਼ੈਲੀ ਜੀ, ਤੇ ਹੁਣ ਤਾਂ ਕਹਿੰਦੇ ਨਵੇਂ ਨਵੇਂ ਗਾਣੇ ਆ ਗਏ, ਮੇਰੀ ਮੰਮੀ ਨੂੰ ਪਸੰਦ ਨਹੀਂ ਤੂੰ। ਮਨਦੀਪ ਜੱਸੀ ਖਵਾ ਦੇ ਚੰਨਾ ਮੇਰਿਆ ਨਾਗਣੀ ਦਾ ਭੋਰਾ, ਸ਼ੈਲੀ ਬਾਈ ਜੀ ਤੁਹਾਡੇ ਕਹੇ ਵਾਂਗੂ ਜੀ। ਤੇ ਸ਼ੈਲੀ ਜੀ ਕਹਿੰਦੇ ਜੱਸੀ ਜੀ ਬਾਈ ਜੀ ਟਵਾਣੇ ਦੇ ਕਹਿਣਾ, ਟਵਾਣਾ ਜੀ ਦੇ ਅਨੁਸਾਰ ਕਹਿੰਦੇ ਨੇ। ਆਖਰੀ ਸੁਨੇਹਾ ਵੱਲ ਨੂੰ ਵਧੀਏ ਤਾਂ ਦੋਸਤੋ, ਆਪਣੇ ਮਨਦੀਪ ਜੀ ਲਿਖਦੇ ਆਹੋ ਆਹੋ ਭਾਰਤ ਸਾਹਿਬ ਜੀ, ਤੇ ਡਾਂਸ ਕਰਨ ਦੇ ਲਈ ਆਲਣੇ ਬਣਾਉਣੇ ਪੈਂਦੇ ਨੇ ਜੀ ਪੰਛੀ ਪਰਿੰਦਿਆਂ ਨੂੰ ਜੀ। ਅੱਜ ਵਾਲੀ ਗੱਲਬਾਤ ਦੇ ਉੱਤੇ ਵਿਸ਼ਾ ਕਿਆ ਬਾਤਾਂ ਭਾਰਤ ਸਾਹਿਬ, ਸ਼ੁਕਰੀਆ ਬਹੁਤ ਬਹੁਤ ਮਨਦੀਪ ਜੀ ਐਪਰੀਸ਼ੀਏਟ ਕਰਨ ਲਈ। ਸੁਰਜੀਤ ਭਾਰਤ ਸਾਡੇ ਸਤਿ ਸ੍ਰੀ ਅਕਾਲ ਭੇਜਦੇ ਨੇ ਮਦਰ ਜੀ, ਤੇ ਮਨਦੀਪ ਆਪਣੇ ਮਾਲ ਭੈਣ ਜੀ ਕਹਿੰਦੇ ਨੇ ਇੰਨੀ ਜ਼ਿਆਦਾ ਕੀਮਤ ਹੋ ਸਕਦੀ ਹੈ ਸੋਨੇ ਦੀ। ਤੇ ਮਾਨ ਸਿੰਘ ਸੈਣੀ ਸਾਹਿਬ ਆਖਰ ਦੇ ਵਿਚ ਸੁਨੇਹਾ ਉਨ੍ਹਾਂ ਦਾ ਆਇਆ ਹੈਲਸਿੰਕੀ ਤੋਂ, ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਜੀ। ਲੋ ਦੋਸਤੋ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਅੱਜ ਇੱਥੇ ਹੀ ਲੈਣੇ ਆ ਗਿਆ। ਕਿਸੇ ਦੋਸਤ ਦਾ ਸੁਨੇਹਾ ਜਾਂ ਨਾਮ ਲੈਣਾ ਭੁੱਲ ਗਿਆ ਮੈਂ ਮਾਫ਼ੀ ਚਾਹਾਂਗਾ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਹੁਣਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਮੈਂ ਵੈਸੇ ਤਾਂ ਪਰਸਨਲੀ ਮੈਸੇਜ ਵੀ ਪਾਇਆ ਸੀ ਭਾਨ ਸਿੰਘ ਗਰੇਵਾਲ ਜੀ ਨੂੰ ਕਿ ਸਭ ਕੁਝ ਠੀਕ ਠਾਕ ਹੈ ਜੀ, ਬੜੇ ਦਿਨ ਹੋ ਗਏ ਉਨ੍ਹਾਂ ਨੂੰ ਦੇਖਿਆ ਨਹੀਂ ਹੈ, ਨਾ ਮਹਿਫਲ ਮਿੱਤਰਾਂ ਚ, ਨਾ ਆਪਣੇ ਜ਼ਿੰਦਗੀਨਾਮਾ ਦੇ ਵਿਚ, ਤੇ ਨਾ ਹੀ ਕਿਤੇ ਹੋਰ। ਤੇ ਜ਼ਰੂਰ ਸੂਚਨਾ ਦੇਣਾ ਜੀ ਦੋਸਤੋ, ਤੇ ਸਭ ਠੀਕ ਠਾਕ ਹੈ ਨਾ ਜੀ। ਤੇ ਲੋ ਫਿਰ ਇਸ ਦੇ ਨਾਲ ਹੀ ਜਿਹੜਾ ਅੱਗੇ ਲੈਂਦੇ ਆ, ਤੇ ਵੱਧ ਘੱਟ ਬੋਲ ਕੇ ਗਲਤ ਕੁਝ ਪੜਿਆ ਗਿਆ ਹੋਵੇ ਤਾਂ ਮਾਫ਼ੀ ਚਾਹਵਾਂਗੇ। ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤਨਿੱਗੀ। ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਭੰਗੜੇ ਦੇ ਉੱਤੇ ਹੀ, ਤੇ ਤੁਸੀਂ ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਤੇ ਮੈਨੂੰ ਦਿਓ ਆ ਗਿਆ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤਨਿੱਗੀ ਦੋਸਤੋ, ਇਸ ਦੇ ਨਾਲ ਹੀ ਆ ਜੀ ਸਤਿ ਸ੍ਰੀ ਅਕਾਲ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਭਾਰਤੀ ਸਮਾਂ 9:30 ਵਜੇ ਜੀ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: ದ್ವಾಪ ರೇಡಿಯೋ.
1: ದ್ವಾಪ ರೇಡಿಯೋ ಪ್ರೋಗ್ರಾಮ್ ದಸ್ತಾಕ್ ಎವ್ರಿ ಸಾಟರ್ಡೇ ಅಂಡ್ ಸಂಡೇ.
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ। ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਇੱਕ ਵਾਰ ਤੁਹਾਡੇ ਨਾਲ ਜਿਹੜਾ ਸ਼ਾਮਿਲ ਹੋ ਚੁੱਕੇ ਹਾਂ, ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਜਿਹੜਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਏ ਦੁਨੀਆ ਦੀ ਆਪਾਂ ਗੱਲਬਾਤ ਕਰਦੇ ਹਾਂ। ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਲਾਈਵ ਦੇ ਵਿੱਚ ਬਰਕਰਾਰ ਰਹਿੰਦਾ ਹੈ, ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਲਾਉਣ ਦੀ ਕੋਸ਼ਿਸ਼ ਰਹੇਗੀ। ਤੇ ਦੇਸ਼ ਭੇ ਦੀਆਂ ਖ਼ਬਰਾਂ, ਹੋਰ ਸਾਰਾ ਸਿਲਸਿਲਾ ਤੇ ਗੱਲਾਂ ਬਾਤਾਂ ਇੰਟਰਸਟਿੰਗ ਵੀ ਅੱਜ ਜ਼ਿੰਦਗੀ ਦੇ ਨਾਲ ਕੁਝ ਕਰਨ ਦੀ ਜਿਹੜੀ ਹੈ ਖੁਆਇਸ਼ ਹੈ ਉਹਦੇ ਨਾਲ ਜੁੜੀਆਂ ਵੀ ਗੱਲਾਂ ਬਾਤਾਂ ਕਰਾਂਗੇ। ਸਟੂਡੀਓ ਦਾ ਨੰਬਰ +358 44 976 1962 ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਦੋਸਤੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਤੇ ਇਸੇ ਤਰ੍ਹਾਂ ਹੀ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਦੋਸਤੋ, ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ, ਲਾਈਕ ਨਹੀਂ ਕੀਤਾ, ਜ਼ਰੂਰ ਕਰ ਲਿਓ। ਫੇਸਬੁੱਕ ਓਫੀਸ਼ੀਅਲ ਦੁਆਬਾ ਰੇਡੀਓ ਦਾ ਜਿਹੜਾ ਉਹਦੇ ਉੱਤੇ ਜਾ ਕੇ ਵੀ ਤੁਸੀਂ ਲਾਈਕ ਕਰ ਸਕਦੇ ਹੋ, ਫੋਲੋ ਕਰ ਸਕਦੇ ਹੋ। ਤੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਐਪ ਜਿਹੜੇ ਨੇ ਐਂਡਰੋਇਡ ਐਪ ਤੇ ਇਸੇ ਤਰ੍ਹਾਂ ਥਰਡ ਪਾਰਟੀ ਕੁਝ ਐਪ ਨੇ ਜਾਂ ਰੇਡੀਓ ਗਾਰਡਨ ਜਿਹੜਾ ਉਹਦੇ ਉੱਤੇ ਵੀ ਜਾ ਕੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਤੇ ਸਭ ਤੋਂ ਵਧੀਆ ਆਪਸ਼ਨ ਹੈ ਦੁਆਬਾ ਰੇਡੀਓ ਦੀ ਜਿਹੜੀ ਓਫੀਸ਼ੀਅਲ ਵੈਬਸਾਈਟ ਹੈ dwabareadio.com, ਉਹਦੇ ਉੱਤੇ ਜਾ ਕੇ ਵੀ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਤੇ ਉਹਦੇ ਵਿੱਚ ਤੁਹਾਨੂੰ ਆਡੀਓ, ਵੀਡੀਓ ਹਰ ਤਰ੍ਹਾਂ ਦਾ ਲਿੰਕ ਜਿਹੜਾ ਉਪਲਬਧ ਹੈ, ਤੇ ਹੋਰ ਬਹੁਤ ਸਾਰੀ ਜਿਹੜੀ ਜਾਣਕਾਰੀ ਹੈ ਦੁਆਬਾ ਰੇਡੀਓ ਦੇ ਬਾਰੇ, ਸੱਜਣਾ ਮਿੱਤਰਾਂ ਦੇ ਬਾਰੇ, ਉਹ ਤੁਹਾਨੂੰ ਉਪਲਬਧ ਜਿਹੜੀ ਉੱਥੇ ਮਿਲ ਜਾਏਗੀ। ਤੇ ਇਸੇ ਤਰ੍ਹਾਂ ਲੋ ਫਿਰ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਮੁਤਾਬਕ ਜਿਹੜੇ ਨੇ 7:13 ਦਾ ਸਮਾਂ ਹੋ ਚੁੱਕਿਆ। ਤੇ ਹੋਰ ਆਪਾਂ ਸਮੇਂ ਦੀ ਗੱਲ ਨਾ ਕਰਦੇ ਹੋਏ ਸਮੇਂ ਨੂੰ ਹੀ ਅੱਗੇ ਵਧਾਉਂਦੇ ਹਾਂ, ਕਿਉਂਕਿ ਸਮਾਂ ਪਹਿਲਾਂ ਹੀ ਤਕਰੀਬਨ 12 ਮਿੰਟ ਲੇਟ ਜੋੜੇ ਹਾਂ। ਤੇ ਹੁਣ ਤੋਂ ਲੈ ਕੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਗੱਲ ਫਿਰ ਤੁਹਾਨੂੰ ਅਗਲੀ ਜ਼ਰੂਰ ਸੁਣਾਵਾਂਗੇ। ਅੱਜ ਦੋਸਤੋ ਦਿਹਾੜੀ ਦੀ ਜ਼ਰੂਰ ਗੱਲ ਕਰ ਲਈਏ। 28 April 2026 ਦਾ ਦਿਨ ਹੈ ਤੇ ਮੰਗਲਵਾਰ ਦਾ ਦਿਹਾੜਾ ਹੈ। ਅੱਜ ਦੇ ਵਿਚਾਰ ਦੀ ਬਾਤ ਪਾਈਏ ਤਾਂ ਸਭ ਤੋਂ ਪਹਿਲਾਂ ਤੇ ਇਸ ਦੇ ਨਾਲ ਹੀ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਏਗੀ। 28 April ਦਾ ਅੱਜ ਦਾ ਵਿਚਾਰ ਹੈ ਕਿ ਮਨੁੱਖੀ ਜ਼ਿੰਦਗੀ ਇੰਨੀ ਸਸਤੀ ਚੀਜ਼ ਨਹੀਂ ਹੈ ਕਿਸ ਨੂੰ ਜ਼ਰਾ ਜਿੰਨੀ ਕਿਸੇ ਵੀ ਵੱਲੋਂ ਕੀਤੀ ਜਾਤੀ ਦੇ ਬਦਲੇ ਦੇ ਵਿੱਚ ਜਿਹੜਾ ਖਤਮ ਕਰ ਦਿੱਤਾ ਜਾਵੇ। ਤੇ ਇਸੇ ਤਰ੍ਹਾਂ ਹੀ ਜਾਤੀ ਜਿਹੜੀ ਹੈ ਜਾਂ ਤਸ਼ੱਦਦ ਜਿਹੜਾ ਹੈ, ਮਾਨਸਿਕ ਸ਼ੋਸ਼ਣ ਹੈ, ਸਰੀਰਕ ਸ਼ੋਸ਼ਣ ਹੈ, ਉਹਨਾਂ ਦੇ ਉੱਤੇ ਜਿਹੜੀ ਆਵਾਜ਼ ਉਠਾਉਣ ਦੀ ਜ਼ਰੂਰਤ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਮਈ ਦਾ ਦਿਨ ਹੈ, ਸ਼ਿਕਾਗੋ ਤੋਂ ਸ਼ੁਰੂ ਹੋਇਆ ਜਿਹੜਾ ਮਜ਼ਦੂਰ ਵਰਗ ਦੀ ਗੱਲ ਆਉਂਦੀ ਹੈ, ਲੇਬਰ ਡੇ ਜਿਹੜਾ ਮਨਾਇਆ ਜਾਣਾ ਇਹਨਾਂ ਮੁਲਕਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ, ਛੁੱਟੀ ਵੀ ਜਿਹੜੀ ਹੈ ਸੈਲੀਬ੍ਰੇਟ ਕੀਤੀ ਜਾਂਦੀ ਹੈ। ਤੇ ਸ਼ਿਕਾਗੋ ਦੀ ਧਰਤੀ ਤੋਂ ਇਹ ਜਿਹੜਾ ਕੰਮ ਸ਼ੁਰੂ ਹੋਇਆ ਸੀ ਤੇ ਦੁਨੀਆਂ ਦੇ ਵਿੱਚ 8 ਘੰਟੇ ਦੀ ਜਿਹੜੀ ਸੀ ਜੌਬ ਦਾ ਜਾਂ ਛੁੱਟੀ ਦੀ ਗੱਲ ਜਿਹੜੀ ਹੁੰਦੀ ਹੈ ਸੰਡੇ ਦੀ, ਸੈਟਰਡੇ ਦੀ, ਉਹਦੇ ਵਿੱਚ ਯੋਗਦਾਨ ਵੱਡਾ ਉਹਨਾਂ ਲੋਕਾਂ ਦਾ ਹੈ। ਤੇ 1910 ਦੇ ਵਿੱਚ ਇੰਗਲੈਂਡ ਦੇ ਵਿੱਚ ਕੋਲਡ ਗ੍ਰਹਿਮ ਜਿਹੜਾ ਵਾਈਟ ਸੀ ਨਾਂ ਦੇ ਪਾਇਲਟ ਨੇ ਪਹਿਲੀ ਵਾਰ ਰਾਤ ਨੂੰ ਵਿਮਾਨ ਜਿਹੜਾ ਉਡਾਇਆ ਸੀ 1910 ਦੇ ਵਿੱਚ। 1916 ਦੇ ਵਿੱਚ ਇੰਡੀਅਨ ਹੋਮ ਰੂਲ ਲੀਗ ਦੀ ਜਿਹੜੀ ਸੀ ਨੀਂਹ ਰੱਖੀ ਗਈ ਤੇ 1919 ਦੇ ਵਿੱਚ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਦੇਸ਼ਾਂ ਦੇ ਵਿੱਚ ਸ਼ਾਂਤੀ ਰੱਖਣ ਦੇ ਲਈ ਲੀਗ ਆਫ ਨੇਸ਼ਨਜ ਜਿਹੜੀ ਬਣੀ ਸੀ। 1945 ਦੇ ਵਿੱਚ ਇਟਲੀ ਦੇ 18 ਸਾਲ ਰਹੇ ਡਿਕਟੇਟਰ ਬੈਮਤੀਨੋ ਮੈਸੋਲੀਨੀ ਜਿਹੜਾ ਸੀਗਾ ਉਹਦੇ ਉੱਤੇ ਉਸਦੀ ਸਾਥਣ ਕਲਾਰਾ ਪੈਥਸੀ ਦਾ ਜਿਹੜਾ ਕਤਲ ਕਰਕੇ ਪੈਟਰੋਲ ਪੰਪ ਦੇ ਉੱਤੇ ਪੁੱਠਾ ਲਟਕਾ ਦਿੱਤਾ ਗਿਆ ਸੀ। 2001 ਦੇ ਵਿੱਚ ਅਮਰੀਕਾ ਦੇ ਅਰਬਪਤੀ ਡੈਨਿਸ਼ ਅੰਥੋਨੀ ਨੇ ਰੂਸੀ ਰਾਕਟ ਦੇ ਵਿੱਚ ਬੈਠ ਕੇ ਪੁਲਾੜ ਦੀ 7 ਦਿਨ ਜਿਹੜੀ ਸੀ 22 ਘੰਟੇ ਤੇ 4 ਮਿੰਟ ਸੈਰ ਕੀਤੀ ਸੀ ਤੇ ਧਰਤੀ ਦੁਆਲੇ ਜਿਹੜਾ ਸੀ 128 ਚੱਕਰ ਲਾਉਣ ਦੇ ਵਾਲਾ ਪਹਿਲਾ ਜਿਹੜਾ ਮੁਸਾਫਰ ਬਣਿਆ ਸੀ। 2008 ਦੇ ਵਿੱਚ ਭਾਰਤ ਨੇ ਇਕੱਠੇ 10 ਗ੍ਰਹਿ ਪੁਲਾੜ ਦੇ ਵਿੱਚ ਭੇਜੇ ਸੀ, ਰਿਕਾਰਡ ਜਿਹੜਾ ਬਣਾਇਆ, ਇਤਿਹਾਸ ਬਣਾਇਆ। 2016 ਦੇ ਵਿੱਚ ਜੰਗਲਨਾਮਾ ਜਿਹਦਾ ਆਪਾਂ ਜ਼ਿਕਰ ਕਰ ਰਹੇ ਹਾਂ ਦੋਸਤੋ, ਉਹਦਾ ਆਖਰੀ ਐਪੀਸੋਡ ਜਿਹੜੀ ਹੈ ਸਾਂਝ ਪਾਉਣੀ ਹੈ ਇਸ ਫਰਾਈਡੇ ਵਾਲੇ ਦਿਨ, ਪੱਕਾ ਵਾਅਦਾ ਰਿਹਾ। ਸਮਾਂ ਚਾਹੇ ਜ਼ਿਆਦਾ ਲੱਗ ਜਾਵੇ ਚਾਹੇ ਘੱਟ ਲੱਗੇ, ਪਰ ਐਪੀਸੋਡ ਦਾ ਜਿਹੜਾ ਅੰਤ ਆਪਾਂ ਕਰਨਾ ਇਸ ਨਾਵਲ ਦਾ ਇਸ ਹਫ਼ਤੇ ਦੇ ਵਿੱਚ ਜ਼ਰੂਰ ਜਿਹੜਾ ਇਸ ਦੀ ਸਮਾਪਤੀ ਕਰਾਂਗੇ। ਆਖਰੀ ਪੰਨਿਆਂ ਦੇ ਉੱਤੇ ਆਪਾਂ ਖੜੇ ਹਾਂ ਤੇ 2016 ਦੇ ਵਿੱਚ ਜੰਗਲਨਾਮਾ ਜਿਹੜਾ ਇਹ ਨਾਵਲ ਸੀ ਸਫ਼ਰਨਾਮਾ ਅਸਲ ਦੇ ਵਿੱਚ ਦੇ ਲੇਖਕ ਸਤਨਾਮ ਸਿੰਘ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ ਤੇ ਉਹਨਾਂ ਕਲਮਾਂ ਨੂੰ ਜਿਹੜਾ ਸਲਾਮ ਹੈ ਜਿਨ੍ਹਾਂ ਨੇ ਉੱਥੋਂ ਦੇ ਹਾਲਾਤ ਦੇਖੇ ਸਾਰਾ ਕੁਝ ਹੰਢਾਇਆ ਸਰੀਰ ਦੇ ਉੱਤੇ ਤੇ ਆਖਰ ਦੇ ਵਿੱਚ ਜਿਹੜਾ ਖੁਦਕੁਸ਼ੀ ਕਰਨੀ ਪੈ ਗਈ। ਇਸੇ ਤਰ੍ਹਾਂ ਵਰਲਡ ਡੇ ਫੋਰ ਸੇਫਟੀ ਐਂਡ ਹੈਲਥ ਐਟ ਵਰਕ ਜਿਹੜਾ ਅੱਜ ਵੱਡੇ ਪੱਧਰ ਦੇ ਉੱਤੇ ਹੈ ਮਨਾਇਆ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੇਬਰ ਡੇ ਦੀ ਵੀ ਗੱਲ ਆ ਰਹੀ ਹੈ ਪਰ ਅਸੀਂ ਸੇਫਟੀ ਦੇ ਲਈ ਇੰਨਾ ਧਿਆਨ ਨਹੀਂ ਦਿੰਦੇ। ਅਣਗਹਿਲੀ ਸਾਡੇ ਲਈ ਜਿਹੜੀ ਹੈ ਪਹਿਲਾਂ ਹੈ ਜੀ, ਚਾਹੇ ਉਹ ਮਜ਼ਦੂਰ ਕਿੰਨੀਆਂ ਵੀ ਉੱਚੀਆਂ ਬਿਲਡਿੰਗਾਂ ਦੇ ਉੱਤੇ ਕੰਮ ਕਰ ਰਹੇ ਨੇ ਚਾਹੇ ਕਿਸੇ ਮਸ਼ੀਨਰੀ ਦੇ ਨਾਲ ਕੰਮ ਕਰ ਰਹੇ ਹੈ, ਸੇਫਟੀ ਉਹਨਾਂ ਦੇ ਲਈ ਜਿਹੜੀ ਹੈ ਕੋਈ ਮਾਇਨੇ ਨਹੀਂ ਰੱਖਦੀ, ਖਾਸ ਕਰ ਸਾਡੇ ਮੁਲਕ ਦੇ ਵਿੱਚ ਤੇ ਵੱਧ ਤੋਂ ਵੱਧ ਕੰਮ ਲੈਣ ਦੀ ਹੁੰਦੀ ਹੈ। ਵੈਸੇ ਤਾਂ ਕੰਪਨੀਆਂ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਜਾਂ ਆਪ ਵੀ ਜਦੋਂ ਇੰਸ਼ੋਰੈਂਸ ਵਗੈਰਾ ਕਵਰ ਕਰਦੀ ਹੈ ਜੇ ਉਹ ਤੁਹਾਡੀ, ਸਾਡੇ ਤਾਂ ਇੱਥੇ ਦੇਖਿਆ ਜਾਵੇ ਤੇ 2 ਮੀਟਰ 1.5 ਮੀਟਰ ਵੀ ਤੁਸੀਂ ਉੱਚੇ ਟੇਬਲ ਦੇ ਉੱਤੇ ਚੜ੍ਹਨਾ ਤਾਂ ਸੇਫਟੀ ਜਿਹੜੀ ਹੈ ਨਾਲ ਦੀ ਨਾਲ ਚਾਹੀਦੀ ਹੈ, ਨਹੀਂ ਤਾਂ ਇੰਸ਼ੋਰੈਂਸ ਕਵਰ ਨਹੀਂ ਕਰੇਗੀ। ਕਿਤੇ ਨਾ ਕਿਤੇ ਇੰਸ਼ੋਰੈਂਸ ਦਾ ਡਰ ਵੀ ਕਿਤੇ ਨਾ ਕਿਤੇ ਜਿਹੜਾ ਇਹ ਚੀਜ਼ਾਂ ਨੂੰ ਕਰਨ ਨੂੰ ਮਜਬੂਰ ਕਰਦਾ ਹੈ, ਸੋਚਣ ਨੂੰ ਮਜਬੂਰ ਕਰਦਾ ਹੈ। ਇਨਕਲਾਬੀ ਚਿੰਤਕ ਤੇ ਗੰਭੀਰ ਲੇਖਕ ਸਤਨਾਮ ਹੁਣਾਂ ਦਾ ਜ਼ਿਕਰ ਕਰਦੇ ਹਾਂ ਦੋਸਤੋ ਤੇ ਉਸ ਤੋਂ ਬਾਅਦ ਫਿਰ ਆਪਾਂ ਖਬਰਾਂ ਵੱਲ ਨੂੰ ਚੱਲਦੇ ਹਾਂ। ਜ਼ਿਲ੍ਹਾ ਅੰਮ੍ਰਿਤਸਰ ਦਾ ਜੰਮਪਲ ਸੀ ਤੇ ਉਸਦਾ ਨਾਮ ਸੀ ਗੁਰਮੀਤ ਸਿੰਘ। ਜਦ 70ਵਿਆਂ ਦੇ ਵਿੱਚ ਨਕਸਲਵਾੜੀ ਜਿਹੜਾ ਲਹਿਰ ਚੱਲੀ ਸੀ ਤਾਂ ਉਹ ਪੜ੍ਹਾਈ ਛੱਡ ਕੇ ਉਸ ਨੂੰ ਜਿਹੜਾ ਸਮਰਪਿਤ ਹੋ ਕੇ ਉਹਨੇ ਰਾਹਾਂ ਦਾ ਜਿਹੜਾ ਪਾਂਧੀ ਬਣ ਗਿਆ ਸੀ ਤੇ ਸਤਨਾਮ ਕਿਹਾ ਕਰਦਾ ਹੁੰਦਾ ਸੀ ਕਿ ਉਸਦਾ ਦਿਲ ਖੱਬੇ ਪਾਸੇ ਹੈ, ਇਸ ਦੇ ਲਈ ਉਹ ਹਮੇਸ਼ਾ ਖੱਬੇ ਹੱਥ ਹੀ ਚੱਲੇਗਾ। ਉਹ ਮੌਤ ਨੂੰ ਟਿੱਚ ਸਮਝਦਾ ਸੀ, ਇਸੇ ਕਰਕੇ ਛੱਤੀਸਗੜ੍ਹ ਰਾਜ ਦੇ ਜੰਗਲਾਂ ਦੇ ਵਿੱਚ ਆਦਿ ਵਾਸੀਆਂ ਦੀ ਦਾਸਤਾਨ ਜਿਹੜੀ ਸੀ ਕਲਮਬੰਦ ਕਰਨ ਦੇ ਲਈ ਉੱਥੇ ਗਿਆ। ਜੰਗਲ ਦੇ ਚੱਪੇ ਚੱਪੇ ਦੇ ਉੱਤੇ ਮੌਤ ਇੰਤਜ਼ਾਰ ਕਰਦੀ ਸੀ ਤੇ ਸਤਨਾਮ ਮੌਤ ਨੂੰ ਝਕਾਨੀ ਦੇ ਕੇ ਅੱਗੇ ਵਧਣ ਦਾ ਵੱਲ ਸਿੱਖ ਚੁੱਕਿਆ ਸੀ। ਬਸਤਰ ਦੇ ਜੰਗਲਾਂ ਦੀ ਖਾਕ ਛਾਨਣ ਵਾਲਾ ਉਹ ਪਹਿਲਾ ਲੇਖਕ ਸੀ। ਉਹਨੇ ਆਪਣੇ ਲਿਖੇ ਜੰਗਲਨਾਮਾ ਦੇ ਵਿੱਚ ਦੱਸਿਆ ਕਿ ਆਦਿ ਵਾਸੀਆਂ ਨੂੰ ਬਾਹਰਲੀ ਦੁਨੀਆਂ ਦਾ ਬਿਲਕੁਲ ਵੀ ਜਿਹੜਾ ਗਿਆਨ ਨਹੀਂ ਹੈ। ਉਨ੍ਹਾਂ ਨੂੰ ਇਸ ਗੱਲ ਦਾ ਵੀ ਪਤਾ ਨਹੀਂ ਕਿ ਦੇਸ਼ 1947 ਦੇ ਵਿੱਚ ਆਜ਼ਾਦ ਹੋਇਆ ਸੀ, ਹੁਣ ਦੇਸ਼ ਦਾ ਪ੍ਰਬੰਧ ਗੋਰਿਆਂ ਦਾ ਨਹੀਂ ਸਗੋਂ ਕਾਲਿਆਂ ਦੇ ਹੱਥ ਦੇ ਵਿੱਚ ਆ ਚੁੱਕਿਆ ਹੈ। ਦਿੱਲੀ ਦੇ ਵਿੱਚ ਕਿਸ ਦੀ ਸਰਕਾਰ ਹੈ ਇਸ ਤੋਂ ਵੀ ਅਣਜਾਣ ਨੇ। ਜੰਗਲ ਹੀ ਉਨ੍ਹਾਂ ਦੀ ਜਿਹੜੀ ਆ ਪਾਠਸ਼ਾਲਾ ਹੈ, ਉਹ ਪੁਲਿਸ ਪ੍ਰਸ਼ਾਸਨ ਲੱਕੜਾਂ ਦੇ ਠੇਕੇਦਾਰਾਂ ਤੇ ਤਸਕਰਾਂ ਨੂੰ ਹੀ ਜਿਹੜਾ ਹਾਕਮ ਸਮਝਦੇ ਨੇ, ਜਿਨ੍ਹਾਂ ਦੇ ਖਿਲਾਫ਼ ਉਹ ਲੜ ਮਰ ਰਹੇ ਨੇ। ਖੂਨ ਖਰਾਬਾ ਉਨ੍ਹਾਂ ਦੇ ਲਈ ਜੀਵਨ ਜਾਂਚ ਬਣ ਚੁੱਕਿਆ ਹੈ, ਉਨ੍ਹਾਂ ਦੇ ਲਈ ਜੰਗਲ ਦੇ ਵਿੱਚ ਇਹ ਮੰਗਲ ਹੈ ਤੇ ਉਹ ਜੰਗਲ ਨੂੰ ਕੁਦਰਤ ਵੱਲੋਂ ਬਖਸ਼ੀ ਅਮੁੱਲੀ ਜਿਹੜੀ ਹੈ ਦੌਲਤ ਸਮਝਦੇ ਹੈ। ਜਦ ਉਹ ਪੰਜਾਬ ਵਾਪਸ ਆਇਆ ਸਤਨਾਮ ਤਾਂ ਜੰਗਲ ਵੀ ਉਸਦੇ ਨਾਲ ਹੀ ਸੀ, ਜਿਸ ਨੂੰ ਜਿਹੜਾ ਸੀ ਸਫ਼ਰਨਾਮਾ ਜੰਗਲਨਾਮਾ ਦੇ ਰੂਪ ਦੇ ਵਿੱਚ ਪੇਸ਼ ਕੀਤਾ, ਜੋ ਸਾਡੇ ਹੱਥਾਂ ਦੇ ਵਿੱਚ ਅੱਜ ਨਾਵਲ ਦੇ ਰੂਪ ਚ ਹੈ, ਇੱਕ ਹਕੀਕਤ ਕਹਾਣੀ ਹੈ। ਉਹਨਾਂ ਨੇ ਸੰਸਾਰ ਪ੍ਰਸਿੱਧ ਸਪਾਰਟਕਸ ਦਾ ਜਿਹੜਾ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ। ਇਨਕਲਾਬੀ ਸ਼ਾਇਰ ਜਿਹੜੇ ਨੇ ਪੈਮਾਨੇ ਇਨਕਲਾਬ ਦਾ ਲਿਪੀ ਅੰਤਰ ਤੇ ਹੋਰ ਪੰਜਾਬੀ ਸਾਹਿਤ ਦਿੱਤਾ, ਉਹ ਪੀਪਲਸ ਮਾਰਚ, ਪ੍ਰਤੀਰੋਧ, ਸੁਲਗ ਦੇ ਪਿੰਡ ਤੇ ਲੋਕ ਕਾਫਲੇ ਦੇ ਸੰਪਾਦਕੀ ਮੰਡਲ ਦੇ ਵਿੱਚ ਸ਼ਾਮਲ ਰਹੇ ਨੇ। ਉਹ ਪੀਪਲਸ ਡੈਮੋਕਰੇਟਿਕ ਫਰੰਟ ਆਫ ਆਲ ਇੰਡੀਆ ਦੀ ਜਿਹੜੀ ਹੈ ਕਾਰਜਕਾਰਨੀ ਦੇ ਮੈਂਬਰ ਸਨ ਤੇ ਉਹ ਵਿਆਹ ਦੇ ਟੁੱਟਣ ਤੋਂ ਬਾਅਦ ਬੁਰੀ ਤਰ੍ਹਾਂ ਟੁੱਟ ਚੁੱਕੇ ਸੀ। ਇੱਕ ਜ਼ਿੰਦਗੀ ਦੇ ਵਿੱਚ ਕਈ ਜ਼ਿੰਦਗੀਆਂ ਜੂਣ ਵਾਲਿਆਂ ਨੂੰ ਆਖਰ ਜ਼ਿੰਦਗੀ ਬੋਝ ਲੱਗਣ ਲੱਗ ਪਈ। ਜਦੋਂ ਹੋਕਾ ਦੇਣ ਵਾਲੇ ਹਰਕਾਰੇ ਖੁਦ ਹੌਕੇ ਭਰ ਲੈਣ ਤਾਂ ਫਿਜ਼ਾ ਦੁਆਖੀ ਜਾਂਦੀ ਹੈ। ਜੁਗਨੋਂ ਵੀ ਟਿਮਟਮਾਉਣਾ ਬੰਦ ਕਰ ਦੇਣ ਤਾਂ ਹਨੇਰਿਆਂ ਦੇ ਹੌਸਲੇ ਬੁਲੰਦ ਹੋ ਜਾਂਦੇ ਨੇ। ਆਖਰ ਸਤਨਾਮ ਨੇ ਜ਼ਿੰਦਗੀ ਤੋਂ ਨਿਰਾਸ਼ ਹੋ ਕੇ 28 ਅਪ੍ਰੈਲ ਅੱਜ ਦੇ ਦਿਹਾੜੇ 'ਚ ਆਪਣੇ ਘਰ ਦੇ ਵਿੱਚ ਪਟਿਆਲਾ ਵਿਖੇ ਖੁਦਕੁਸ਼ੀ ਕਰ ਲਈ ਸੀ, ਪਰ ਉਸਦੇ ਵੱਲੋਂ ਕੀਤੀ ਖੁਦਕੁਸ਼ੀ ਅੱਜ ਵੀ ਰਹੱਸ ਬਣੀ ਹੋਈ ਹੈ। ਤਣਾਅ ਭਰੀ ਜ਼ਿੰਦਗੀ ਦੇ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਮੌਜੂਦਾ ਸਮੇਂ ਦੇ ਵਿੱਚ ਖੁਦਕੁਸ਼ੀ ਦਾ ਵੱਧ ਰਿਹਾ ਰੁਝਾਨ ਵੀ ਬਹੁਤ ਮਾੜਾ ਜਿਹੜਾ ਹੋ ਰਿਹਾ। ਇਸੇ ਤਰ੍ਹਾਂ ਦੋਸਤੋ ਗੱਲ ਹੋਈ ਹੈ ਸਤਨਾਮ ਜੀ ਦੀ ਤੇ ਉਨ੍ਹਾਂ ਨੇ ਕਾਰਪੋਰੇਟ ਢਾਂਚਿਆਂ ਜਾਂ ਹੋਰ ਸਾਰੇ ਸਿਲਸਿਲੇ ਦੇ ਵਿੱਚ ਵੱਧ ਚੜ੍ਹ ਕੇ ਜਿਹੜਾ ਉਸ ਨੂੰ ਲੋਕਾਂ ਦੇ ਸਾਹਮਣੇ ਨਸ਼ਰ ਕੀਤਾ ਹੈ। ਤੇ ਭਾਰਤੀ ਕਰੰਸੀ ਦੀ ਥੋੜੀ ਜਿਹੀ ਗੱਲ ਕਰਦਿਆਂ, ਵੈਸੇ ਤਾਂ ਮਾਨ ਸਾਹਿਬ ਵੀ 500-500 ਦੇ ਨੋਟ ਜਿਹੜੇ ਦੇ ਦਿਖਾਉਂਦੇ ਹੈ, ਤਾਂ ਭਾਰਤ ਦੀ ਕਰੰਸੀ ਦਾ ਇਤਿਹਾਸ ਕੀ ਆ ਆਖਰ ਚ? 100 ਪੈਸਿਆਂ ਦਾ ਜਿਹੜਾ 1 ਰੁਪਈਆ ਮੰਨਦੇ ਆ, ਇਸ ਰੁਪਏ ਦੀ ਕਰੰਸੀ ਅਜੋਕੀ ਰੂਪ ਦੇ ਵਿੱਚ ਵੱਖ ਵੱਖ ਪੜਾਵਾਂ ਦੇ ਵਿੱਚੋਂ ਗੁਜ਼ਰੀ। ਪਹਿਲਾਂ ਜਿਹੜਾ ਸੀ ਫੁੱਟੀ ਕੌਡੀ ਤੋਂ ਕਰੰਸੀ ਦੀ ਸ਼ੁਰੂਆਤ ਹੁੰਦੀ ਹੈ ਜੋ ਸਮਾਂ ਪੈਣ ਦੇ ਉੱਤੇ ਬਾਅਦ ਦੇ ਵਿੱਚ ਕੌਡੀ ਦੇ ਵਿੱਚ ਬਦਲ ਗਈ ਤੇ ਫਿਰ ਕੌਡੀ ਤੋਂ ਦਮੜੀ ਬਣ ਗਈ, ਦਮੜੀ ਤੋਂ ਧੇਲਾ, ਧੇਲੇ ਤੋਂ ਪਾਈ, ਪਾਈ ਤੋਂ ਪੈਸਾ, ਪੈਸੇ ਤੋਂ ਆਨਾ ਤੇ ਆਨੇ ਤੋਂ ਰੁਪਈਆ। 3 ਫੁੱਟ ਕੌਡੀ ਇੱਕ ਕੌਡੀ, 10 ਕੌਡੀਆਂ ਇੱਕ ਦਮੜੀ ਤੇ 2 ਦਮੜੀ ਜਾਂ 1.5 ਪਾਈ ਇੱਕ ਧੇਲਾ ਹੁੰਦਾ ਸੀ। 3 ਪਾਈ ਇੱਕ ਪੈਸਾ ਪੁਰਾਣਾ, 4 ਪੈਸੇ ਤੇ 1 ਆਨਾ ਜਿਹੜਾ ਸੀ 16 ਆਨੇ ਜਿਹੜੇ ਸੀ 64 ਪੈਸੇ ਪੁਰਾਣੇ ਜਿਹੜੇ ਸੀ 1 ਰੁਪਈਆ ਬਣਦੇ ਸੀ। ਇਸੇ ਤਰ੍ਹਾਂ 256 ਦਮੜੀਆਂ ਦੀ ਕੀਮਤ ਜਿਹੜੀ ਸੀ 192 ਪਾਈਆਂ ਜੋ 128 ਧੇਲੀਆਂ ਦੀ ਕੀਮਤ ਦੇ ਬਰਾਬਰ ਸੀ। ਇਸ ਤੋਂ ਇਲਾਵਾ ਡਬਲੀ ਵਾਲਾ ਪੈਸਾ, ਮੋਰੀ ਵਾਲਾ ਪੈਸਾ ਜਿਹਨੂੰ ਗਲ ਦੇ ਵਿੱਚ ਵੀ ਪਾਉਂਦੇ ਹੁੰਦੇ ਸੀ, ਖੋਟਾ ਪੈਸਾ ਤੇ ਤਾਂਬੇ ਦਾ ਸਿੱਕਾ ਵੀ ਹੋਂਦ ਦੇ ਵਿੱਚ ਆ ਗਿਆ। ਕਰੰਸੀ ਦਾ ਰੂਪ ਸਮੇਂ ਸਮੇਂ ਬਦਲਦਾ ਰਿਹਾ। ਪਹਿਲਾਂ ਪਹਿਲ 1 ਪਾਈਸ, 1 ਪੈਸਾ, 1/2 ਆਨਾ, 2 ਪੈਸੇ ਦੁੱਕੀ, 3 ਪੈਸੇ ਤਿੱਕੀ ਤੇ 5 ਪੈਸੇ ਪੰਜੀ। ਪੰਜੀਆਂ ਤਾਂ ਅਸੀਂ ਵੀ ਦੇਖੀਆਂ ਨੇ। 10 ਪੈਸੇ ਦਸੀ ਤੇ 20 ਪੈਸੇ ਜਿਹੜੀ ਸੀ 25 ਪੈਸੇ ਜਾਂ 54 ਇੱਕ ਰੁਪਏ ਦਾ ਜਿਹੜਾ 50 ਪੈਸੇ ਜਾਂ 98 ਹੁੰਦੀ ਸੀ 1/4 ਹਿੱਸਾ, 1 ਰੁਪਏ ਦਾ ਅੱਧਾ ਜਿਹੜਾ ਸੀ ਸਿੱਕਾ ਵੀ ਚੱਲਦੇ ਰਹੇ। ਮਹਿੰਗਾਈ ਵਧਣ ਦੇ ਨਾਲ ਨਾਲ 1, 2 ਤੇ 5 ਰੁਪਏ ਦੀ ਵਰਤੋਂ ਬਹੁਤ ਘੱਟ ਗਈ। 5, 10 ਅਤੇ 20 ਰੁਪਏ ਦੇ ਸਿੱਕੇ ਨੇ ਉੱਤੇ ਜਿਹੜਾ ਨੋਟ ਮਾਰਕੀਟ ਦੇ ਵਿੱਚ ਚੱਲ ਰਹੇ ਨੇ। ਸਰਕਾਰ ਕਾਗਜ਼ ਦੇ ਛੋਟੇ ਨੋਟਾਂ ਨੂੰ ਬੰਦ ਕਰਨ ਦੇ ਬਾਰੇ ਸੋਚ ਰਹੀ ਹੈ ਕਿਉਂਕਿ ਇਨ੍ਹਾਂ ਦੀ ਛਪਾਈ ਉੱਪਰ ਖਰਚ ਜਿਹੜਾ ਜ਼ਿਆਦਾ ਆਉਂਦਾ ਹੈ ਤੇ ਹੁਣ 10, 20, 50, 100, 200 ਤੇ 500 ਦੇ ਨੋਟ ਹੀ ਜ਼ਿਆਦਾ ਚੱਲਦੇ ਹੈ, ਪਰ 10 ਅਤੇ 50 ਦੇ ਬਹੁਤ ਘੱਟ ਜਿਹੜੇ ਨੇ ਆ ਰਹੇ ਨੇ। ਜੀ ਦੋਸਤੋ, ਇਹ ਸੀ ਜੀ ਕਰੰਸੀ ਦਾ ਪਿਛੋਕੜ, ਥੋੜਾ ਜਿਹਾ ਗੱਲਬਾਤ ਕੀਤੀ ਤੇ ਲੋ ਹੁਣ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਜੋ ਹਾਲਾਤ ਦੁਨੀਆਦਾਰੀ ਦੇ ਬਣੇ ਹੋਏ ਨੇ। ਤੇ ਅੱਜ ਆਪਣਾ 28 ਅਪ੍ਰੈਲ 2026 ਦਾ ਦਿਹਾੜਾ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਖਬਰਾਂ ਦੀ। ਦੇਖਿਆ ਜਾਵੇ ਤਾਂ ਫਸਾ ਲਿਆ ਅੰਮ੍ਰਿਤਪਾਲ ਕਸੂਤਾ ਲੱਗਦਾ, ਅੱਗੇ ਸਥਿਤੀਆਂ ਜਿਹੜੀਆਂ ਹੋਰ ਸਪਸ਼ਟ ਹੋ ਜਾਣਗੀਆਂ। ਤੇ ਜਥੇਦਾਰ ਸਾਹਿਬਾਨ ਜਿਹੜੇ ਗੜਗੱਜ ਸਾਹਿਬ ਨੇ ਉਨ੍ਹਾਂ ਨੇ ਸੱਦ ਲਈ ਹੈ ਪੰਥਕ ਬੈਠਕ ਤੇ ਆਪ ਦਾ ਸੰਕਟ ਜਿਹੜਾ ਮੰਥਨ ਹੈ ਕੱਲ ਨੂੰ ਹੋਣ ਜਾ ਰਿਹਾ। ਇਸੇ ਤਰ੍ਹਾਂ ਈਰਾਨ ਨੇ ਜਿਹੜੀ ਸੀ ਤਜਵੀਜ਼ ਰੱਖੀ ਸੀ ਟਰੰਪ ਦੇ ਅੱਗੇ ਨਵੀਂ, ਪਰ ਉਹਨੇ ਠੰਡੇ ਬਸਤੇ ਦੇ ਵਿੱਚ ਪਾਉਣ ਦਾ ਜਿਹੜਾ ਹੀ ਜਿਹੜਾ ਹਾਮੀ ਭਰੀ ਹੈ, ਦੇਖਦੇ ਅੱਗੇ ਜਾ ਕੇ ਕੀ ਕੁਝ ਵਾਪਰਦਾ। ਦੂਸਰੇ ਪਾਸੇ ਅਮਰੀਕਾ ਤੇ ਈਰਾਨ ਵਿਚਕਾਰ ਵੱਧ ਰਿਹਾ ਤਣਾਅ ਵੀ ਜਿਹੜਾ ਸਥਿਤੀ ਹੈ। ਡੋਨਲਡ ਟਰੰਪ ਵੱਲੋਂ ਈਰਾਨ ਦੀ ਜਿਹੜੀ ਨਵੀਂ ਪੇਸ਼ਕਸ਼ ਨੂੰ ਨਕਾਰਨ ਦੇ ਨਾਲ ਗੱਲਬਾਤ ਠੱਪ ਹੋਣ ਦਾ ਜਿਹੜੇ ਨੇ ਇਸ਼ਾਰੇ ਹੋ ਰਹੇ ਨੇ। ਇਸ ਦੇ ਨਾਲ ਹੀ ਵਾਈਟ ਹਾਊਸ ਜਿਹੜਾ ਸੁਰੱਖਿਆ ਮਾਮਲੇ ਦੇ ਵਿੱਚ ਜਿਹੜੀ ਬਹਿਸ, ਉਨ੍ਹਾਂ ਦੇ ਨਾਲ ਜੁੜੀਆਂ ਪਾਬੰਦੀਆਂ ਵੀ ਜਿਹੜੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਅਮਰੀਕਾ ਦੇ ਵਿੱਚ। ਹੋ ਸਕਦਾ ਕਿ ਟਰੰਪ ਤੇ ਜਿਹੜੇ ਨੇ ਬਹਿਸ ਹੁਣੀ ਜਿਹੜੇ ਇਕੱਠੇ ਨਾ ਦਿਖਣ ਅੱਗੇ ਤੋਂ। ਤੇ ਪੰਜਾਬ ਦੀ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਅੰਦਰੂਨੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਤੇ ਜਿੱਥੇ ਬਗਾਵਤੀ ਸੁਰ ਉੱਠ ਰਹੇ ਨੇ, ਮਾਨ ਸਾਹਿਬ ਦੇ ਵੱਲੋਂ ਕੀਤੇ ਜਾ ਰਹੇ ਦਾਅਵੇ ਵੀ ਸਵਾਲਾਂ ਦੇ ਵਿੱਚ ਨੇ। ਇਸ ਦੇ ਨਾਲ ਹੀ ਸਿੱਖ ਪੋਲੀਟਿਕਸ ਦੀ ਗੱਲ ਕਰੀਏ ਤੇ ਬੇਅਦਬੀ ਕਾਨੂੰਨ ਦੇ ਉੱਤੇ ਵੱਡੀ ਚਰਚਾ ਜਿਹੜੀ ਹੋਣ ਜਾ ਰਹੀ ਹੈ। ਸਿੱਖ ਵਿਦਵਾਨਾਂ ਤੇ ਸਿੱਖ ਵਕੀਲਾਂ ਨੂੰ ਜਿਹੜਾ ਇੱਕ ਆਪਣਾ ਜਥੇਦਾਰ ਸਾਹਿਬਾਨ ਨੇ ਸੱਦਾ ਪੱਤਰ ਦੇ ਦਿੱਤਾ ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਕਿੱਧਰ ਨੂੰ ਜਾਂਦੇ ਨੇ। ਖੁਦਮੁਖਤਿਆਰੀ ਦੇ ਨਾਲ ਆਪਣੇ ਫੈਸਲੇ ਆਪ ਲੈਂਦੇ ਨੇ, ਜਾਂ ਸਰਕਾਰ ਦੇ ਖਿਲਾਫ਼ ਜਾਂਦੇ ਆ, ਜਾਂ ਚੁਣੌਤੀ ਦਿੱਤੀ ਆ ਉਹਦੇ ਨਾਲ ਖੜਦੇ ਆ, ਜਾਂ ਫਿਰ ਅੱਗੇ ਜਾ ਕੇ ਕੀ ਜਿਹੜਾ ਨਿਰਧਾਰਿਤ ਹੋਏਗਾ ਉਹ ਜਿਹੜੀ ਆ ਆਉਣ ਵਾਲੇ ਦਿਨ ਦੱਸਣਗੇ। ਤੇ ਇਸੇ ਤਰ੍ਹਾਂ ਰੇਲਵੇ ਟਰੈਕ ਬਲਾਸਟ ਹੋਇਆ ਜਿਹੜਾ ਸ਼ੰਭੂ ਪਟਿਆਲਾ, ਜਿਹੜਾ ਉਹਦਾ ਕਾਫ਼ੀ ਸਾਰਾ ਮੀਡੀਆ ਦੇ ਵਿੱਚ ਅੱਜ ਚੱਲਦਾ ਰਿਹਾ। ਅਰੈਸਟਾਂ ਵੀ ਹੋਈਆਂ ਨੇ ਤੇ H-1B ਵੀਜ਼ਾ ਜਿਹੜਾ ਨਿਯਮਾਂ ਦੇ ਵਿੱਚ ਬਦਲਾਅ ਹੋਇਆ ਅਮਰੀਕਾ ਨੇ ਵੱਡੇ ਪੱਧਰ ਦੇ ਉੱਤੇ ਕੀਤਾ। ਪੰਜਾਬ ਦੇ ਵਿੱਚ ਬਿਜਲੀ ਸੰਕਟ ਦਾ ਜਿਹੜਾ ਅਜੇ ਵੀ ਮਸਲਾ ਚੱਲ ਰਿਹਾ ਤੇ ਇਜ਼ਰਾਈਲ ਹਿਜਬੁੱਲਾ ਤਣਾਅ ਵੀ ਜਿਹੜਾ ਸ਼ਾਮਲ ਹੈ। ਤੇ ਲੋ ਫਿਰ ਬਾਤ ਪਾਉਂਦੇ ਹਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 5-7 ਖ਼ਬਰਾਂ ਜਿਹੜੀਆਂ ਨੇ ਕਰਕੇ ਤੇ ਗੱਲਬਾਤ ਦੇ ਲਈ ਤੁਸੀਂ ਹਾਜ਼ਰੀ ਲਵਾ ਸਕਦੇ ਹੋ। ਰੇਲਵੇ ਟਰੈਕ ਬਲਾਸਟ ਜਿਹੜਾ ਹੋਇਆ ਪਾਕਿਸਤਾਨੀ ISI ਦੇ ਨਾਲ ਜੁੜੇ ਹੈ ਅੱਤਵਾਦੀ ਮਡਿਊਲ ਦਾ ਪਰਦਾਫਾਸ਼ ਹੋਇਆ ਹੈ। 4 ਗ੍ਰਿਫ਼ਤਾਰੀਆਂ ਹੋਈਆਂ ਨੇ। ਪਟਿਆਲਾ ਪੁਲਿਸ ਨੇ ਖਾਲਿਸਤਾਨ ਪੱਖੀ ਅੱਤਵਾਦੀ ਮਡਿਊਲ ਦੇ 4 ਮੈਂਬਰਾਂ ਨੂੰ ਭਾਰੀ ਮਾਤਰਾ ਚ ਹਥਿਆਰਾਂ ਸਮੇਤ ਕਾਬੂ ਕਰਨ ਦੇ ਵਿਚ ਸਫਲਤਾ ਹਾਸਲ ਕੀਤੀ ਹੈ। ਪ੍ਰੈਸ ਕਾਨਫਰੰਸ ਦੇ ਦੌਰਾਨ ਕੁਲਦੀਪ ਚਾਲ DIG ਪਟਿਆਲਾ ਰੇਂਜ ਅਤੇ ਵਰੁਣ ਸ਼ਰਮਾ SSP ਪਟਿਆਲਾ ਨੇ ਪੁਸ਼ਟੀ ਕਰ ਦਿੱਤੀ ਕਿ ਸ਼ੰਭੂ ਨੇੜੇ ਰੇਲਵੇ ਟਰੈਕ ਦੇ ਉਤੇ ਦੇਰ ਰਾਤ ਹੋਏ ਧਮਾਕੇ ਦੀ ਕੋਸ਼ਿਸ਼ ਦੇ ਲਈ ਜਿੰਮੇਵਾਰ ਇਕ ਅੱਤਵਾਦੀ ਮਡਿਊਲ ਦਾ ਪਰਦਾਫਾਸ਼ 4 ਅਪਰਾਧੀਆਂ ਦੀ ਗ੍ਰਿਫ਼ਤਾਰੀ ਦੇ ਨਾਲ ਹੋ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਖਿਲਾਫ਼ ਕਈ ਮਾਮਲੇ ਪਹਿਲਾਂ ਹੀ ਦਰਜ ਨੇ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਵੇਰਵੇ ਪ੍ਰਦੀਪ ਸਿੰਘ ਖਾਲਸਾ ਵਾਸੀ ਮਾਨਸਾ, ਕੁਲਵਿੰਦਰ ਸਿੰਘ ਵਾਸੀ ਪਿੰਡ ਬੱਪੀਆਣਾ ਮਾਨਸਾ, ਸਤਨਾਮ ਸਿੰਘ ਵਾਸੀ ਤਰਨ ਤਾਰਨ ਤੇ ਗੁਰਪ੍ਰੀਤ ਸਿੰਘ ਵਾਸੀ ਗੋਇੰਦਵਾਲ ਬਾਈਪਾਸ ਤਰਨ ਤਾਰਨ ਦੀ ਹੋਈ ਹੈ। DIG ਚਾਹਲ ਉਨ੍ਹਾਂ ਦਸਿਆ ਕਿ ਪ੍ਰਦੀਪ ਸਿੰਘ ਖਾਲਸਾ ਇਸ ਮਡਿਊਲ ਦਾ ਮੁੱਖ ਜਿਹੜਾ ਸਰਗਰਨਾ ਸੀ, ਕਿਉਂਕਿ ਉਹ ਮਲੇਸ਼ੀਆ ਸਥਿਤ ਖਾਲਿਸਤਾਨ ਪੱਖੀ ਅੱਤਵਾਦੀ ਦੇ ਨਜ਼ਦੀਕੀ ਹੋਣ ਦੇ ਨਾਲ ਨਾਲ ਪਾਕਿਸਤਾਨ ਸਥਿਤ ਹਥਿਆਰਾਂ ਦੇ ਸਪਲਾਇਰਾਂ ਦੇ ਨਾਲ ਵੀ ਕਹਿੰਦੇ ਨਜ਼ਦੀਕੀ ਸੰਪਰਕ ਦੇ ਵਿਚ ਸੀ। ਉਹ ਵੱਖਵਾਦੀ ਨੌਜਵਾਨਾਂ ਨੂੰ ਅੱਤਵਾਦੀ ਸਿਖਲਾਈ ਦੇ ਲਈ ਮਲੇਸ਼ੀਆ ਭੇਜਦਾ ਸੀ ਤੇ ਫਿਰ ਉਨ੍ਹਾਂ ਨੂੰ ਅੱਤਵਾਦੀ ਗਤੀਵਿਧੀਆਂ ਦੇ ਕੰਮ ਸੌਂਪਦਾ ਸੀ। ਉਸਨੇ ਚੱਲਦਾ ਵਹੀਰ ਜਿਹੜਾ ਚੱਕਰਵਰਤੀ ਅਟਾਰੀਏ ਦੇ ਨਾਂ ਦੇ ਉੱਤੇ ਇੱਕ ਵੱਖਵਾਦੀ ਜਥੇਬੰਦੀ ਵੀ ਬਣਾਈ ਹੋਈ ਹੈ ਤੇ ਪੁਲਿਸ ਨੇ ਇੱਕ ਹੈਂਡ ਗ੍ਰਨੇਡ, ਦੋ ਜਿਹੜੇ ਨੇ 30 ਬੋਰ ਪਿਸਤੌਲ ਸਮੇਤ ਗੋਲਾ ਬਾਰੂਦ, ਹੋਰ ਤਕਨੀਕੀ ਤੌਰ ਦੇ ਉੱਤੇ ਆਧੁਨਿਕ ਸੰਚਾਰ ਉਪਕਰਨ ਤੇ ਲੈਪਟਾਪ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੇ ਨਾਲ ਉਹ ਮਲੇਸ਼ੀਆ ਸਥਿਤ ਆਪਣੇ ਹੈਂਡਲਰਾਂ ਅਤੇ ਹਥਿਆਰਾਂ ਦੇ ਸਪਲਾਇਰਾਂ ਦੇ ਨਾਲ ਗੱਲਬਾਤ ਕਰਦੇ ਸਨ। SSP ਹੁਣਾਂ ਕਿਹਾ ਕਿ ਉਹ ਜਨਤਕ ਬੁਨਿਆਦੀ ਢਾਂਚੇ ਤੇ ਜਾਇਦਾਦਾਂ ਦੇ ਉੱਤੇ ਜਿਹੜਾ ਹੋਰ ਹਮਲੇ ਕਰਨ ਦੀ ਯੋਜਨਾ ਵੀ ਬਣਾ ਰਹੇ ਸਨ। ਦੂਸਰੇ ਪਾਸੇ ਇਸੇ ਮਾਮਲੇ ਦੇ ਨਾਲ ਜੁੜਿਆ ਹੋਇਆ ਵੱਡਾ ਮਾਮਲਾ ਸਾਹਮਣੇ ਆ ਰਿਹਾ, ਜਗਰੂਪ ਸਿੰਘ ਉਨ੍ਹਾਂ ਦਾ ਨਾਂ, ਜਿਸਨੇ ਮੌਤ ਤੋਂ ਪਹਿਲਾਂ ਮਾਂ ਨੂੰ ਕਿਹਾ ਸੀ ਅਸੀਂ ਜਾਨ ਦੇਣੀ ਹੈ ਰੱਬ ਨੂੰ। 35 ਸਾਲਾਂ ਜਗਰੂਪ ਸਿੰਘ ਦੇ ਬਾਰੇ ਅਹਿਮ ਖੁਲਾਸੇ ਹੋਏ ਨੇ। ਮੀਡੀਆ ਰਿਪੋਰਟਾਂ ਜੋ ਕਹਿੰਦੀਆਂ ਨੇ ਉਨ੍ਹਾਂ ਦੇ ਅਨੁਸਾਰ ਜਗਰੂਪ ਤਰਨ ਤਾਰਨ ਦੇ ਪਿੰਡ ਪੰਜਵੜ ਦਾ ਜਿਹੜਾ ਸੀ ਪੰਜਵੜ ਦਾ ਰਹਿਣ ਵਾਲਾ ਸੀ ਤੇ ਉਹ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਉਨ੍ਹਾਂ ਦਾ ਸਮਰਥਕ ਸੀ ਤੇ ਚੋਣਾਂ ਦੇ ਦੌਰਾਨ ਉਸਦੇ ਲਈ ਪ੍ਰਚਾਰ ਵੀ ਉਹ ਕਰ ਚੁੱਕਾ ਹੈ। ਜਗਰੂਪ ਜਿਹੜਾ ਪਹਿਲਾਂ ਕਲੀਨ ਸ਼ੇਵ ਦਾੜੀ ਮੁੱਛ ਕਟਵਾ ਕੇ ਰਹਿੰਦਾ ਸੀ ਪਰ ਬਾਅਦ ਦੇ ਵਿਚ ਉਸਨੇ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਤੇ ਉਹ ਇਕ ਨਿਹੰਗ ਸਿੰਘ ਦੇ ਵਜੋਂ ਆਪਣੀ ਪਛਾਣ ਰੱਖਦਾ ਸੀ। ਉਹ ਜਿਹੜਾ ਸੀ ਵਿਆਹਿਆ ਹੋਇਆ ਸੀ ਤੇ ਉਸ ਦੀਆਂ ਦੋ ਬੇਟੀਆਂ ਨੇ। ਜਗਰੂਪ ਕੁਝ ਸਮਾਂ ਪਹਿਲਾਂ ਦੁਬਈ ਦੇ ਵਿਚ ਵੀ ਕੰਮ ਕਰ ਚੁੱਕਿਆ। ਪੁਲਿਸ ਨੇ ਉਸ ਦੇ ਜਿਹੜਾ ਛੋਟੇ ਭਰਾ ਸਤਨਾਮ ਸਿੰਘ ਨੂੰ ਹਿਰਾਸਤ ਦੇ ਵਿਚ ਲਿਆ ਜੋ ਆਟਾ ਚੱਕੀ ਚਲਾਉਂਦਾ ਹੈ। ਪੁਲਿਸ ਨੇ ਮੰਗਲਵਾਰ ਉਨ੍ਹਾਂ ਦੇ ਘਰ ਦੀ ਤਲਾਸ਼ੀ ਵੀ ਲਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਗਰੂਪ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਤੇ ਉਹ ਕਦੇ ਕਿਸੇ ਵਿਵਾਦ ਦੇ ਵਿਚ ਨਹੀਂ ਜਿਹੜਾ ਪਿਆ ਸੀ। ਜਗਰੂਪ ਦੀ ਮਾਂ ਨੇ ਦਸਿਆ ਕਿ ਉਸਦਾ ਪੁੱਤਰ ਸੋਮਵਾਰ ਸ਼ਾਮ ਨੂੰ ਘਰੋਂ ਨਿਕਲਿਆ। ਉਸਨੇ ਕਿਹਾ ਕਿ ਜਾਣ ਤੋਂ ਪਹਿਲਾਂ ਉਸਨੇ ਕਿਹਾ ਸੀ ਕਿ ਅਸੀਂ ਜਾਨ ਦੇਣੀ ਹੈ ਰੱਬ ਨੂੰ। ਮਾਂ ਨੇ ਅੱਗੇ ਦਸਿਆ ਕਿ ਪੁਲਿਸ ਉਸਦੇ ਛੋਟੇ ਪੁੱਤਰ ਸਤਨਾਮ ਨੂੰ ਲੈ ਗਈ ਤੇ ਉਨ੍ਹਾਂ ਮੰਗ ਕੀਤੀ ਕਿ ਮੈਨੂੰ ਮੇਰਾ ਛੋਟਾ ਪੁੱਤਰ ਵਾਪਸ ਚਾਹੀਦਾ ਤੇ ਉਸਦਾ ਕਿਸੇ ਚੀਜ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਚੁੱਪ ਚਾਪ ਆਪਣੀ ਚੱਕੀ ਚਲਾ ਰਿਹਾ ਸੀ ਤੇ ਜਗਰੂਪ ਅਤੇ ਸਤਨਾਮ ਦੋਵਾਂ ਦੀ ਦੋ ਦੋ ਬੇਟੀਆਂ ਨੇ। ਜਗਰੂਪ ਦਲ ਪੰਥ ਦਾ ਜਿਹੜਾ ਸ਼ਰਧਾਲੂ ਸੀ ਤੇ ਜਦਕਿ ਸਤਨਾਮ ਹੈ ਉਹ ਹੀ ਜਿਹੜਾ ਪਰਿਵਾਰ ਦੀ ਦੇਖਭਾਲ ਜਿਹੜਾ ਸੀ ਕਰਦਾ ਸੀ, ਛੋਟਾ ਜਿਹੜਾ ਸੀਗਾ ਤੇ ਵੱਡਾ ਜਿਹੜਾ ਉਹ ਬਲਾਸਟ ਚ ਮਾਰਿਆ ਗਿਆ। ਦੂਸਰੇ ਪਾਸੇ ਪੰਜਾਬ ਦੇ ਵਿਚ 5 ਸਾਲਾਂ ਮਗਰੋਂ ਲੱਗੇ ਬਿਜਲੀ ਕੱਟ, ਕਈ ਖਿੱਤਿਆਂ ਦੇ ਵਿਚ 5-5 ਘੰਟੇ ਬਿਜਲੀ ਗੁੱਲ ਹੈ। ਝੋਨੇ ਦੇ ਸੀਜ਼ਨ ਨੂੰ ਲੈ ਕੇ ਕਿਸਾਨ ਫਿਕਰਮੰਦ ਹੋਏ ਨੇ ਤੇ ਭਾਈ ਪਾਣੀ ਨੂੰ ਲੈ ਕੇ ਵੀ ਫਿਕਰਮੰਦ ਹੋ ਜਾਓ ਕਿ ਜਿਹੜਾ ਜ਼ਮੀਨੀ ਪਾਣੀ ਹੈ ਕਿੱਥੇ ਜਾ ਰਿਹਾ ਹੈ। ਪੰਜਾਬ ਨੂੰ ਕਰੀਬ 5 ਵਰ੍ਹਿਆਂ ਮਗਰੋਂ ਬਿਜਲੀ ਕੱਟ ਝੱਲਣੇ ਪੈ ਰਹੇ ਨੇ। ਬੀਤੇ ਦਿਨ ਵੱਧ ਤੋਂ ਵੱਧ 5 ਘੰਟੇ ਦਾ ਬਿਜਲੀ ਕੱਟ ਜਿਹੜਾ ਲੱਗਿਆ। 25 ਅਪ੍ਰੈਲ ਨੂੰ ਕਈ ਖਿੱਤਿਆਂ ਦੇ ਵਿਚ 8.5 ਘੰਟਿਆਂ ਦੇ ਤੱਕ ਦੀ ਜਿਹੜੀ ਹੈ ਬਿਜਲੀ ਗੁੱਲ ਰਹੀ ਹੈ। ਆਪ ਸਰਕਾਰ ਦੇ ਕਾਰਜਕਾਲ ਦੇ ਆਖਰੀ ਵਰ੍ਹੇ ਦੇ ਵਿਚ ਸੂਬੇ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ। ਆਖਰੀ ਵਾਰ ਪੰਜਾਬ ਦੇ ਵਿਚ ਝੋਨੇ ਦੇ ਸੀਜ਼ਨ ਮੌਕੇ ਸਾਲ 2021 ਦੇ ਵਿਚ ਬਿਜਲੀ ਕੱਟ ਲੱਗੇ ਸਨ ਤੇ ਉਸ ਵੇਲੇ ਵੀ ਪਾਵਰ ਕੌਮ ਦੀ ਵਾਗਡੋਰ ਪ੍ਰਸ਼ਾਸਕੀ ਅਧਿਕਾਰੀਆਂ ਦੇ ਹੱਥ ਚ ਸੀ। ਇਸ ਵੇਲੇ ਵੀ ਜਿਹੜਾ ਪਾਵਰ ਕੌਮ ਦੀ ਅਗਵਾਈ ਉੱਚ ਅਧਿਕਾਰੀ ਕਰ ਰਹੇ ਨੇ। ਇਨ੍ਹਾਂ ਕੱਟਾਂ ਦੇ ਕਾਰਨ ਕਿਸਾਨ ਫਿਕਰਮੰਦ ਨੇ। ਪੰਜਾਬ ਦੇ ਲੋਕ ਬਿਜਲੀ ਸਪਲਾਈ ਤੋਂ ਤਸੱਲੀ ਦੇ ਵਿਚ ਰਹੇ ਨੇ ਪਰ ਅਪ੍ਰੈਲ ਮਹੀਨੇ ਦੇ ਵਿਚ ਬਿਜਲੀ ਸਪਲਾਈ ਦਾ ਗਣਿਤ ਵਿਗੜ ਗਿਆ। ਇਸ ਅਪ੍ਰੈਲ ਮਹੀਨੇ 26 ਅਪ੍ਰੈਲ ਤੱਕ ਪਾਵਰ ਕੌਮ ਨੇ 4,293 ਮਿਲੀਅਨ ਯੂਨਿਟ ਸਪਲਾਈ ਦਿੱਤੀ ਹੈ। ਪਿਛਲੇ ਸਾਲ ਅਪ੍ਰੈਲ ਮਹੀਨੇ ਦੇ ਵਿਚ ਇਹੀ ਸਪਲਾਈ 4,422 ਮਿਲੀਅਨ ਯੂਨਿਟ ਸੀ, ਜਾਣੀ ਕਿ ਪਿਛਲੇ ਅਪ੍ਰੈਲ ਦੇ ਮੁਕਾਬਲੇ ਐਤਕੀ ਅਪ੍ਰੈਲ ਦੇ ਵਿਚ 3% ਬਿਜਲੀ ਯੂਨਿਟ ਘੱਟ ਸਪਲਾਈ ਦਿੱਤੀ ਗਈ। ਵੇਰਵਿਆਂ ਦੇ ਅਨੁਸਾਰ ਪਾਵਰ ਕੌਮ ਨੇ 26 ਅਪ੍ਰੈਲ ਨੂੰ ਸੂਬੇ ਦੇ ਵਿਚ 116 ਲੱਖ ਯੂਨਿਟ ਦਾ ਬਿਜਲੀ ਕੱਟ ਲਾਇਆ ਬਚਾਏ। 20 ਅਪ੍ਰੈਲ ਨੂੰ ਇਹ ਕੱਟ ਜਿਹੜੇ ਸੀ 197 ਲੱਖ ਯੂਨਿਟ ਦਾ ਲੱਗਿਆ। ਐਤਵਾਰ ਹੁਣ ਜਿਹੜਾ ਹੋਣ ਦੇ ਕਰਕੇ ਬਿਜਲੀ ਸਪਲਾਈ ਦੇ ਵਿਚ ਸੁਧਾਰ ਹੋਇਆ ਸੀ। ਐਤਵਾਰ ਨੂੰ ਬਿਜਲੀ ਦੀ ਮੰਗ ਵੀ 11,381 ਮੈਗਾਵਾਟ ਰਹੀ ਹੈ। ਤੱਥਾਂ ਦੇ ਅਨੁਸਾਰ ਜਿਹੜਾ 26 ਅਪ੍ਰੈਲ ਨੂੰ ਕੰਢੀ ਖੇਤਰ ਦੇ ਵਿਚ 4.5 ਘੰਟੇ ਦਾ ਕੱਟ ਲੱਗਿਆ। ਬਰਨਾਲਾ, ਪਟਿਆਲਾ, ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵੱਧ ਬਿਜਲੀ ਚੋਰੀ ਵਾਲੇ ਗ੍ਰਿਡਾਂ ਦੇ ਉੱਤੇ ਵੀ 4 ਘੰਟੇ ਬਿਜਲੀ ਨਹੀਂ ਆਈ। ਇਸੇ ਤਰ੍ਹਾਂ 26 ਅਪ੍ਰੈਲ ਨੂੰ ਸੰਗਰੂਰ, ਫਿਰੋਜ਼ਪੁਰ ਆਦਿ ਜ਼ਿਲ੍ਹਿਆਂ ਚ 5 ਘੰਟੇ ਦਾ ਬਿਜਲੀ ਕੱਟ ਵੀ ਲੱਗਿਆ। ਪਾਵਰ ਕਾਮ ਨੇ ਜਿਹੜਾ ਸੂਬੇ ਦੇ ਪ੍ਰਮੁੱਖ ਸ਼ਹਿਰਾਂ ਦੇ ਵਿਚ ਬਿਜਲੀ ਪ੍ਰਬੰਧਾਂ ਦੇ ਤਕਨੀਕੀ ਕੰਮਾਂ ਦੇ ਮੱਦੇਨਜ਼ਰ ਬਿਜਲੀ ਕੱਟਾਂ ਦੀ ਅਗੇਤੀ ਸੂਚਨਾ ਵੀ ਜਾਰੀ ਕੀਤੀ ਸੀ। ਪਾਵਰ ਕਾਮ ਦੇ ਵੱਲੋਂ ਬਿਜਲੀ ਸਪਲਾਈ ਦੇ ਲਈ ਅਗੇਤੇ ਪ੍ਰਬੰਧਾਂ ਦੀ ਕਮੀ ਰਹੀ ਹੈ। ਮਾਹਰ ਦੱਸਦੇ ਨੇ ਕਿ ਹਰ ਸਾਲ 5% ਬਿਜਲੀ ਦੀ ਖਪਤ ਦੇ ਵਾਧੇ ਦੇ ਅਨੁਸਾਰ ਨਾਲ ਅਗੇਤੇ ਪ੍ਰਬੰਧ ਕੀਤੇ ਜਾਂਦੇ ਰਹੇ ਨੇ। ਰੋਪੜ ਤਾਪ ਬਿਜਲੀ ਦਾ ਯੂਨਿਟ ਨੰਬਰ 4 ਇਸ ਵੇਲੇ ਬੰਦ ਪਿਆ ਹੈ। ਕਈ ਹਾਈਡਲ ਪ੍ਰੋਜੈਕਟਾਂ ਤੋਂ ਵੀ ਬਿਜਲੀ ਸਪਲਾਈ ਨਹੀਂ ਹੋ ਰਹੀ ਹੈ। ਇਨ੍ਹਾਂ ਦੇ ਵਿਚ ਮੁਕੇਰੀਆਂ ਹਾਈਡਲ ਪ੍ਰੋਜੈਕਟ ਵੀ ਸ਼ਾਮਲ ਹੈ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੇ ਵਿਚ ਬਿਜਲੀ ਸਪਲਾਈ ਨਾ ਮਿਲਣ ਦਾ ਡਰ ਹੈ ਤੇ ਪਾਵਰਕੌਮ ਮੈਨੇਜਮੈਂਟ ਨੂੰ ਬਿਜਲੀ ਖਰੀਦ ਦੇ ਅਗੇਤੇ ਪ੍ਰਬੰਧ ਕਰਨੇ ਚਾਹੀਦੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਵੀ ਬਿਜਲੀ ਕੱਟਾਂ ਦੇ ਲਈ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਦੂਸਰੇ ਪਾਸੇ ਕੱਲ ਨੂੰ ਹੋਣ ਜਾ ਰਹੀ ਹੈ ਜਲੰਧਰ ਰੈਲੀ ਲਈ ਆਪ ਵੱਲੋਂ ਵੱਡੀ ਲਾਮਬੰਦੀ ਕੀਤੀ ਹੈ। ਬੁੱਧਵਾਰ ਨੂੰ ਜੁਟਣਗੇ 1000 ਫੀਲਡ ਅਬਜ਼ਰਵਰ। ਵਿਕਾਸ ਕਾਰਜਾਂ ਨੂੰ ਘਰ ਘਰ ਕਹਿੰਦੇ ਪਹੁੰਚਾਉਣ ਦੀ ਬਣੇਗੀ ਰਣਨੀਤੀ। ਪੰਜਾਬ ਕੈਬਨਿਟ ਮੀਟਿੰਗ ਵੀ ਅੱਜ ਹੋਈ ਹੈ ਤੇ ਮੁੱਖ ਮੰਤਰੀ ਮਾਨ ਹੋਣਾ ਨੇ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੈ ਤੇ ਅੱਜ ਦੁਪਹਿਰ ਬਾਅਦ ਸਰਕਾਰੀ ਰਿਹਾਇਸ਼ ਦੇ ਉਤੇ ਉਹ ਮੀਟਿੰਗ ਵੀ ਹੋਈ ਹੈ ਤੇ ਨੀਦਰਲੈਂਡ ਪੰਜਾਬ ਤੋਂ ਗੁਲਾਬ ਦੀ ਦਰਾਮਦ ਕਰਨ ਦੇ ਉਤੇ ਕਰ ਰਿਹਾ ਕਹਿੰਦੇ ਵਿਚਾਰ ਮਾਨ ਸਾਹਿਬ ਨੇ ਕਿਹਾ ਹੈ। ਪਰ ਦੂਸਰੇ ਪਾਸੇ ਦੇਖੀਏ ਤੇ ਪਿਛਲੇ ਸਮਾਂ ਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਪੰਜਾਬ ਦੇ ਵਿਚ ਪੈਰ ਪਸਾਰ ਚੁੱਕੀਆਂ ਨੇ, ਚਾਹੇ ਉਹ ਪਸ਼ੂਆਂ ਦੇ ਲਈ ਫੀਡ ਤਿਆਰ ਕਰਦੇ ਨੇ, ਉਹ ਨੀਦਰਲੈਂਡ ਡੈਨਮਾਰਕ ਹਾਲੈਂਡ ਦੀਆਂ ਕੰਪਨੀਆਂ ਜਿਹੜੀਆਂ ਨੇ, ਆਉਣ ਵਾਲੇ ਸਮੇਂ ਦੇ ਵਿਚ ਜਿਹੜਾ ਵੈਜੀਟੇਬਲ ਪੈਕਿੰਗ ਜਾਂ ਹੋਰ ਸਾਰੀਆਂ ਚੀਜ਼ਾਂ ਦੀ ਵੀ ਸ਼ੁਰੂਆਤ ਹੋਏਗੀ, ਪਰ ਉਧਰ ਨੂੰ ਗੱਲ ਨਹੀਂ ਜਾ ਰਹੀ ਹੈ। ਆਮ ਆਦਮੀ ਪਾਰਟੀ ਆਪਣੇ ਬੁੱਧਵਾਰ ਨੂੰ ਜਿਹੜਾ ਜਲੰਧਰ ਵਿਖੇ ਆਉਣ ਵਾਲੀ ਅਹਿਮ ਮੀਟਿੰਗ ਦੇ ਲਈ ਆਪਣੇ ਵਰਕਰਾਂ ਤੇ ਸੰਗਠਨਾਤਮਕ ਲੀਡਰਸ਼ਿਪ ਨੂੰ ਵੱਡੇ ਪੱਧਰ ਦੇ ਉਤੇ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਬੈਠਕ ਦੇ ਵਿਚ ਸ਼ਮੂਲੀਅਤ ਕਰਨ ਦੇ ਲਈ 1000 ਤੋਂ ਵੱਧ ਅਬਜ਼ਰਵਰਾਂ ਤੇ ਕਈ ਵਿਧਾਇਕਾਂ ਨੂੰ ਪਹੁੰਚਣ ਦੇ ਹੁਕਮ ਦਿੱਤੇ ਗਏ ਨੇ। ਪਰ ਦੇਖਦੇ ਹਾਂ ਕਿੰਨੇ ਕੁ ਆਉਂਦੇ ਆ ਤੇ ਕਿੰਨੇ ਕੁ ਬਗਾਵਤ ਕਰਦੇ ਆ, ਇੱਥੋਂ ਹੀ ਸੁਰ ਉੱਠ ਸਕਦੇ ਨੇ ਤੇ ਜੇ ਨਹੀਂ ਆਉਂਦੇ ਤਾਂ ਫਿਰ ਕੀ ਕਰਨਗੇ। ਪਾਰਟੀ ਦੇ ਅਨੁਸਾਰ ਜਿਹੜਾ ਇੰਨੀ ਵੱਡੀ ਗਿਣਤੀ ਚ ਅਬਜ਼ਰਵਰਾਂ ਨੂੰ ਜਿਹੜਾ ਇਕੱਠੇ ਕਰਨ ਦੇ ਦੋ ਮੁੱਖ ਜਿਹੜੇ ਮਨੋਰਥ ਨੇ, ਪਹਿਲਾ ਇਹ ਕਿ ਪਾਰਟੀ ਦੇ ਲਈ ਇੱਕ ਸ਼ਕਤੀ ਪ੍ਰਦਰਸ਼ਨ ਹੋਵੇਗਾ ਕਿ ਭਾਈ ਅਸੀਂ ਸਭ ਕੁਝ ਠੀਕ ਠਾਕ ਹੈ ਤੇ ਵਧੀਆ ਚੱਲ ਰਿਹਾ, ਕੋਈ ਸਾਨੂੰ ਫਰਕ ਨਹੀਂ ਪੈਂਦਾ ਜੇ ਸੱਤ ਜਾਂਦੇ ਆ ਤਾਂ। ਜੋ ਹਾਲ ਹੀ ਦੇ ਵਿਚ ਆਪਣੇ 10 ਦੇ ਵਿਚੋਂ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਦੇ ਵਿਚ ਸ਼ਾਮਲ ਹੋਣ ਕਾਰਨ ਪੈਦਾ ਹੋਈ ਸਥਿਤੀ ਨਾਲ ਜੂਝ ਰਹੀ ਹੈ। ਦੂਜਾ ਜਿਹੜਾ ਇਹਦੇ ਵਿਚ ਪੱਖ ਹੈ, ਇਹ ਅਬਜ਼ਰਵਰ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਤਾ ਤੱਕ ਜਿਹੜਾ ਸਰਕਾਰ ਦੇ ਵਿਕਾਸ ਕਾਰਜਾਂ ਦਾ ਸੁਨੇਹਾ ਪਹੁੰਚਾਉਣ ਵਾਲੇ ਸੁਨੇਹੇਬਾਜ ਮੈਸੇਂਜਰਸ ਵਜੋਂ ਕੰਮ ਕਰਨਗੇ, ਜਾਣੀ ਗੋਡ ਆਫ ਮੈਸੇਂਜਰ ਜਿੱਦਾਂ ਸੀਗੇ। ਜ਼ਮੀਨ ਪੱਧਰ ਦੇ ਉੱਤੇ ਸੰਗਠਨ ਮਜ਼ਬੂਤ ਕਰਨ ਦੀ ਤਿਆਰੀ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦਸਿਆ ਕਿ ਇਹ ਅਬਜ਼ਰਵਰ ਪਹਿਲਾਂ ਹੀ ਵੱਖ ਵੱਖ ਪਿੰਡਾਂ ਤੇ ਵਾਰਡਾਂ ਦਾ ਦੌਰਾ ਕਰਕੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਵਿਚ ਜੁਟੇ ਹੋਏ ਹੈ। ਮੀਟਿੰਗ ਦੇ ਦੌਰਾਨ ਉਨ੍ਹਾਂ ਹਦਾਇਤ ਕੀਤੀ ਜਾਵੇਗੀ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਆਮ ਲੋਕਾਂ ਤੱਕ ਹੋਰ ਪ੍ਰਭਾਵਸ਼ਾਲੀ ਢੰਗ ਦੇ ਨਾਲ ਪਹੁੰਚਾਉਣ। ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਮਾਨ ਹੁਣਾਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਕਰਨਗੇ। ਪਰ ਮੈਨੂੰ ਯਾਦ ਆਉਂਦਾ ਮਾਨ ਸਾਹਿਬ ਨੇ ਉਦੋਂ ਕਿਹਾ ਸੀ ਕਹਿੰਦੇ ਤੇ ਲੋਕ ਵੋਟ ਆਪ ਪਾਉਣਗੇ, ਮੈਨੂੰ ਪ੍ਰਚਾਰ ਕਰਨ ਦੀ ਜ਼ਰੂਰਤ ਨਹੀਂ ਪਏਗੀ ਤੇ ਸਾਡਾ ਫਿਰ ਕੰਮ ਕੀਤਾ ਬੋਲੇਗਾ। ਪਰ ਹੁਣ ਜਿਹੜੇ ਹੈ ਇਹ ਚੀਜ਼ਾਂ ਕਾਹਤੋਂ ਹੋ ਰਹੀਆਂ ਨੇ, ਇਹ ਵੀ ਤਾਂ ਸਵਾਲ ਖੜੇ ਹੁੰਦੇ ਹੈ। ਉਹ ਅਬਜ਼ਰਵਰਾਂ ਨੂੰ ਮੁੱਖ ਤੌਰ ਦੇ ਉੱਤੇ 3 ਵੱਡੇ ਮੁੱਦਿਆਂ ਦੇ ਉੱਤੇ ਕੇਂਦਰਿਤ ਰਹਿਣ ਦੇ ਲਈ ਕਹਿਣਗੇ। ਖੇਤੀ ਦੇ ਲਈ ਟੇਲਾਂ ਤੱਕ ਕਹਿੰਦੇ ਨਹਿਰੀ ਪਾਣੀ ਪਹੁੰਚਾਉਣਾ, ਸਰਵ ਵਿਆਪੀ ਸਿਹਤ ਬੀਮਾ ਯੋਜਨਾ, ਔਰਤਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ, ਸਰਕਾਰੀ ਸਕੀਮਾਂ ਦੀ ਰਜਿਸਟਰੇਸ਼ਨ ਤੇ ਜ਼ੋਰ ਜਿਹੜਾ ਵਿਧਾਇਕਾਂ ਤੇ ਵਰਕਰਾਂ ਨੂੰ ਕਿਹਾ ਜਾਵੇਗਾ ਕਿ ਉਹ ਆਪਣੇ ਵਲੰਟੀਅਰਾਂ ਰਾਹੀਂ ਜਿਹੜਾ ਸਿਹਤ ਕਾਰਡ ਬਣਾਉਣ ਤੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਸਕੀਮ ਦੇ ਤਹਿਤ ਔਰਤਾਂ ਦੀ ਰਜਿਸਟਰੇਸ਼ਨ ਦੇ ਕੰਮ ਦੇ ਵਿਚ ਤੇਜ਼ੀ ਲਿਆਉਣ। ਪਾਰਟੀ ਅਨੁਸਾਰ ਇਹ ਇਕ ਜਿਹੜਾ ਰੁਟੀਨ ਸੰਗਠਨਾਤਮਕ ਮੀਟਿੰਗ ਹੈ ਜਿਸ ਦਾ ਮਕਸਦ ਕਹਿੰਦੇ ਆਪਸੀ ਤਾਲਮੇਲ ਨੂੰ ਜਿਹੜਾ ਹੋਰ ਵੀ ਬਿਹਤਰ ਬਣਾਉਣਾ ਹੈ। ਦੂਸਰੇ ਪਾਸੇ ਬੇਅਦਬੀ ਵਿਰੁੱਧ ਐਕਟ ਦੇ ਉਤੇ ਚਰਚਾ ਕਰਨ ਦੇ ਲਈ ਸਿੱਖ ਵਿਦਵਾਨਾਂ ਤੇ ਵਕੀਲਾਂ ਦੀ ਮੀਟਿੰਗ ਸੱਦ ਲਈ ਗਈ ਹੈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਨਿਊਜ਼ੀਲੈਂਡ ਤੋਂ ਵਾਪਸ ਆਉਣ ਤੋਂ ਬਾਅਦ 3 ਮਈ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਸਥਿਤ ਭਾਈ ਗੁਰਦਾਸ ਹਾਲ ਦੇ ਵਿਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਬਾਰੇ ਚਰਚਾ ਕਰਨ ਦੇ ਲਈ ਸਿੱਖ ਵਿਦਵਾਨਾਂ ਦੀ ਮੀਟਿੰਗ ਸੱਦੀ ਹੈ। ਅਕਾਲ ਤਖ਼ਤ ਸਕੱਤਰੇਤ ਦੇ ਸੂਤਰਾਂ ਦੇ ਅਨੁਸਾਰ ਦਸਿਆ ਗਿਆ ਕਿ ਇਸ ਐਕਟ ਦੇ ਉਤੇ ਜਿਹੜਾ ਵਿਚਾਰ ਵਟਾਂਦਰਾ ਕਰਨ ਦੇ ਲਈ ਸਿੱਖ ਜਥੇਬੰਦੀਆਂ ਵਿਦਵਾਨਾਂ ਤੇ ਵਕੀਲਾਂ ਨੂੰ ਸੱਦਾ ਪੱਤਰ ਭੇਜੇ ਗਏ ਹੈ। ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਇਸ ਐਕਟ ਨੂੰ ਪਾਸ ਕੀਤੇ ਜਾਣ ਤੇ ਸਿੱਖ ਸੰਸਥਾਵਾਂ ਤੇ ਵਿਦਵਾਨਾਂ ਦੇ ਵੱਲੋਂ ਵੱਖ ਵੱਖ ਰਾਏ ਦਿੱਤੀ ਗਈ ਹੈ। ਸਿੱਖ ਅਕਾਦਮਿਕ ਮਾਹਿਰਾਂ ਦੇ ਇੱਕ ਜਿਹੜੇ ਹਿੱਸੇ ਨੇ ਪਹਿਲਾਂ ਹੀ ਇਸ ਕਦਮ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਦੇ ਵੱਲੋਂ ਐਕਟ ਪਾਸ ਕੀਤੇ ਜਾਣ ਤੋਂ ਬਾਅਦ ਰਾਜ ਸਿੱਖ ਧਰਮ ਦੇ ਖੇਤਰ ਦੇ ਵਿੱਚ ਦਖਲ ਜਿਹੜਾ ਦੇ ਰਿਹਾ ਹੈ। ਇਸ ਘਟਨਾਕ੍ਰਮ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਮਾਇਤ ਪ੍ਰਾਪਤ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਥਕ ਮਾਮਲਿਆਂ ਦੇ ਵਿੱਚ ਆਪ ਦੀ ਘੁਸਪੈਠ ਨੂੰ ਰੋਕਣ ਦੀ ਇਕ ਹੋਰ ਕੋਸ਼ਿਸ਼ ਦੇ ਵਜੋਂ ਵੀ ਦੇਖਿਆ ਜਾ ਰਿਹੈ। ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਪਹਿਲਾਂ ਹੀ ਸਰਕਾਰ ਵੱਲੋਂ ਐਕਟ ਦੇ ਵਿੱਚ ਸੋਧਾਂ ਪਾਸ ਕਰਨ ਵੇਲੇ ਪੰਥਕ ਸੰਸਥਾਵਾਂ ਨੂੰ ਅਣਗੋਲਿਆ ਕਰਨ ਕਾਰਨ ਗੁੱਸੇ ਦੇ ਵਿੱਚ ਨੇ। ਇਸ ਤੋਂ ਪਹਿਲਾਂ 6 ਅਪ੍ਰੈਲ ਨੂੰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੜਗੱਜ ਦੀ ਅਗਵਾਈ ਦੇ ਵਿੱਚ ਪੰਥਕ ਜਥੇਬੰਦੀਆਂ ਨੇ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਕਰਕੇ ਮੰਗ ਕੀਤੀ ਸੀ ਕਿ ਰਾਜ ਸਰਕਾਰ ਬੇਅਦਬੀ ਬਾਰੇ ਕਾਨੂੰਨ ਦਾ ਜਿਹੜਾ ਖਰੜਾ ਹੈ ਸੁਝਾਵਾਂ ਦੇ ਲਈ ਸ਼੍ਰੋਮਣੀ ਕਮੇਟੀ ਨੂੰ ਭੇਜੇ, ਜੋ ਕਿ ਸਰਕਾਰ ਨੇ ਨਹੀਂ ਕੀਤਾ। ਸ਼੍ਰੋਮਣੀ ਕਮੇਟੀ ਦੇ ਸੂਤਰਾਂ ਨੇ ਦਸਿਆ ਕਿ ਮਤੇ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਕਿਹਾ ਗਿਆ ਸੀ ਕਿ ਰਾਏ ਦੇ ਸਮੇਤ ਕਾਨੂੰਨ ਦਾ ਖਰੜਾ ਤੁਰੰਤ ਵਾਪਸ ਕਰ ਦਿੱਤਾ ਜਾਵੇਗਾ। ਪੰਥਕ ਜਥੇਬੰਦੀਆਂ ਦੀ ਮੀਟਿੰਗ ਖਾਸ ਤੌਰ ਦੇ ਉੱਤੇ ਰਾਜ ਸਰਕਾਰ ਦੇ ਵੱਲੋਂ ਬੇਅਦਬੀ ਦੇ ਵਿਰੁੱਧ ਸਖ਼ਤ ਸਜ਼ਾ ਦੇ ਲਈ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 ਦੇ ਵਿੱਚ ਸੋਧ ਕਰਨ ਦੇ ਫੈਸਲੇ ਦੇ ਮੱਦੇਨਜ਼ਰ ਬੁਲਾਈ ਗਈ ਸੀ। ਫਿਰ ਵੀ ਸਾਰੀਆਂ ਕੋਸ਼ਿਸ਼ਾਂ ਦੇ ਜਿਹੜਾ ਵਿਅਰਥ ਗਈਆਂ ਨੇ ਕਿਉਂਕਿ ਪੰਜਾਬ ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਮੇਤ ਪੰਥਕ ਸੰਸਥਾਵਾਂ ਦੀ ਗੱਲ ਨਹੀਂ ਮੰਨੀ ਹੈ ਤੇ ਉਨ੍ਹਾਂ ਨੂੰ ਅਣਗੋਲਿਆਂ ਕਰ ਦਿੱਤਾ ਹੈ। ਇੱਕ ਹਫ਼ਤੇ ਦੇ ਵਿੱਚ ਹਫ਼ਤੇ ਦੇ ਬਾਅਦ 13 ਅਪ੍ਰੈਲ ਨੂੰ ਵਿਧਾਨ ਸਭਾ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਐਕਟ ਦੇ ਵਿੱਚ ਸੋਧਾਂ ਨੂੰ ਪਾਸ ਕਰ ਦਿੱਤਾ ਤੇ ਸਿੱਖ ਜਥੇਬੰਦੀਆਂ ਦੇ ਮਤੇ ਦਾ ਕੋਈ ਨੋਟਿਸ ਹੀ ਨਹੀਂ ਲਿਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 20 ਅਪ੍ਰੈਲ ਨੂੰ ਇਸ ਐਕਟ ਨੂੰ ਆਪਣੀ ਪ੍ਰਵਾਨਗੀ ਜਿਹੜੀ ਦੇ ਦਿੱਤੀ ਸੀ। ਲੋ ਦੋਸਤੋ, ਇਹ ਸਾਂ ਜੀ ਅੱਗੇ ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। TCS ਨਾਸਿਕ ਕੇਸ, ਪੁਲਿਸ ਦਾ ਦਾਅਵਾ ਕਿ ਨਿੰਦਾ ਖਾਨ ਨੇ ਪੀੜਤਾ ਨੂੰ ਜਿਹੜਾ ਬੁਰਕਾ ਪਾਉਣ ਤੇ ਕਲਮਾ ਪੜਨ ਦੇ ਲਈ ਮਜਬੂਰ ਕੀਤਾ। ਮਹਾਰਾਸ਼ਟਰ ਦੇ ਜਿਹੜੇ ਨੇ ਨਾਸਿਕ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਕੱਲ ਬੀਤੇ ਦੇ ਵਿੱਚ ਆਪਣੇ TCS ਕਰਮਚਾਰੀ ਨਿੰਦਾ ਖਾਨ ਦੀ ਜਿਹੜੀ ਹੈ ਅਗਾਊਂ ਜ਼ਮਾਨਤ ਅਰਜ਼ੀ ਦੇ ਉੱਤੇ ਆਪਣਾ ਫੈਸਲਾ ਸੁਣਾਉਣ ਦੇ ਲਈ 2 ਮਈ ਦੀ ਤਰੀਕ ਤੈਅ ਕਰ ਦਿੱਤੀ ਹੈ। ਨਿੰਦਾ ਖਾਨ ਤੇ IT ਕੰਪਨੀ ਦੀ ਸਥਾਨਕ ਇਕਾਈ ਦੇ ਵਿੱਚ ਜਿਨਸੀ ਸ਼ੋਸ਼ਣ ਅਤੇ ਜਬਰਨ ਧਰਮ ਪਰਿਵਰਤਨ ਕਰਵਾਉਣ ਦੇ ਦੋਸ਼ ਨੇ। ਵਧੀਕ ਸੈਸ਼ਨ ਜੱਜ KG ਜੋਸ਼ੀ ਦੀ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ। ਸਰਕਾਰੀ ਵਕੀਲ ਅਜੇ ਮਿਸਰ ਉਨ੍ਹਾਂ ਨੇ ਨਿੰਦਾ ਦੀ ਜ਼ਮਾਨਤ ਦਾ ਜਿਹੜਾ ਵਿਰੋਧ ਕਰਦਿਆਂ ਹੋਇਆ ਕਿਹਾ ਕਿ ਉਸਦੇ ਵਿੱਤੀ ਸਬੰਧਾਂ ਤੇ ਬਾਹਰੀ ਫੰਡਿੰਗ ਦਾ ਪਤਾ ਲਗਾਉਣ ਦੇ ਲਈ ਪੁਲਿਸ ਹਿਰਾਸਤ ਦੇ ਵਿੱਚ ਪੁੱਛਗਿੱਛ ਜ਼ਰੂਰੀ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਦੇ ਸਬੰਧ ਨਾਸਿਕ ਦੇ ਮੇਲੇਗਾਓ ਦੇ ਵਿੱਚ ਧਰਮ ਪਰਿਵਰਤਨ ਦੇ ਲਈ ਕੰਮ ਕਰਨ ਵਾਲੀਆਂ ਟੀਮਾਂ ਦੇ ਨਾਲ ਹੋ ਸਕਦੇ ਨੇ। ਇਹ ਵੀ ਕਿਹਾ ਗਿਆ ਕਿ ਨਿੰਦਾ ਜਾਣਦੀ ਸੀ ਕਿ ਸ਼ਿਕਾਇਤਕਰਤਾ ਅਨੁਸੂਚਿਤ ਜਨਜਾਤੀ ST ਭਾਈਚਾਰੇ ਦੇ ਨਾਲ ਸਬੰਧਤ ਹੈ। ਅਦਾਲਤ ਦੇ ਵਿੱਚ ਦੱਸਿਆ ਗਿਆ ਕਿ ਪੀੜਤਾ ਨੂੰ ਜ਼ਬਰਦਸਤੀ ਬੁਰਕਾ ਤੇ ਹਿਜਾਬ ਪਹਿਨਣ, ਕਲਮਾ ਪੜਨ ਤੇ ਆਪਣਾ ਨਾਮ ਬਦਲ ਕੇ ਹਾਨੀਆਂ ਰੱਖਣ ਦੇ ਲਈ ਮਜਬੂਰ ਕੀਤਾ ਗਿਆ। ਸਰਕਾਰੀ ਪੱਖ ਦੇ ਅਨੁਸਾਰ ਨਿੰਦਾ ਮੁੱਖ ਮੁਲਜ਼ਮ ਦਾਨਿਸ਼ ਸ਼ੇਖ ਤੇ ਪੀੜਤਾ ਦੇ ਸਬੰਧਾਂ ਦੇ ਬਾਰੇ ਜਾਣਦੀ ਸੀ ਤੇ ਉਨ੍ਹਾਂ ਨੇ ਪੀੜਤਾ ਨੂੰ ਮਲੇਸ਼ੀਆ ਦੇ ਵਿੱਚ ਜਿਹੜਾ ਵਸਾਉਣ ਦੀ ਵੀ ਯੋਜਨਾ ਬਣਾਈ ਸੀ। ਬਚਾਅ ਪੱਖ ਦੇ ਵਕੀਲ ਰਾਹੁਲ ਕਾਸਲੀਵਾਲ ਨੇ ਦਲੀਲ ਦਿੱਤੀ ਕਿ ਮਹਾਰਾਸ਼ਟਰ ਦੇ ਵਿੱਚ ਵਰਤਮਾਨ ਵਿੱਚ ਅਜਿਹਾ ਕੋਈ ਵੀ ਖਾਸ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਨਹੀਂ ਹੈ। ਹਾਲਾਂਕਿ ਹਾਲ ਹੀ ਦੇ ਵਿੱਚ ਇੱਕ ਬਿੱਲ ਪਾਸ ਹੋਇਆ। ਨਾਸਿਕ ਪੁਲਿਸ ਜਿਹੜੀ ਹੈ ਉਹਨੇ ਨਿੰਦਾ ਦੀ ਭਾਲ ਦੇ ਲਈ 3 ਟੀਮਾਂ ਬਣਾਈਆਂ। ਉਸ ਤੇ ਵਟਸਐਪ ਗਰੁੱਪ ਰਾਹੀਂ ਕਰਮਚਾਰੀਆਂ ਨੂੰ ਨਮਾਜ਼ ਪੜਨ ਤੇ ਮਾਸਾਹਾਰੀ ਭੋਜਨ ਖਾਣ ਦੇ ਲਈ ਦਬਾਅ ਪਾਉਣ ਦੇ ਦੋਸ਼ ਨੇ। ਨਾਸਿਕ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਜਿਹੜੀ ਹੈ SIT ਇਸ ਮਾਮਲੇ ਦੇ ਵਿੱਚ ਦਰਜ ਕੁੱਲ 9 FIR ਦੀ ਜਾਂਚ ਕਰ ਰਹੀ ਹੈ। TCS ਨੇ ਸਪਸ਼ਟ ਕੀਤਾ ਹੈ ਕਿ ਉਹ ਅਜਿਹੀਆਂ ਹਰਕਤਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਤੇ ਦੋਸ਼ੀ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਨਿੰਦਾ ਖਾਨ ਨੇ ਆਪਣੀ 2 ਮਹੀਨਿਆਂ ਦੀ ਗਰਭ ਅਵਸਥਾ ਦਾ ਜਿਹੜਾ ਹਵਾਲਾ ਦਿੰਦੇ ਹੋਏ ਗ੍ਰਿਫ਼ਤਾਰੀ ਤੋਂ ਰਾਹਤ ਮੰਗੀ ਹੈ। ਇਸ ਮਾਮਲੇ ਦੇ ਵਿੱਚ ਹੁਣ ਤੱਕ 8 ਲੋਕਾਂ ਨੂੰ ਗ੍ਰਿਫ਼ਤਾਰ ਜਿਹੜਾ ਕੀਤਾ ਜਾ ਚੁੱਕਿਆ। ਜੀ ਦੋਸਤੋ, ਕੀ ਨੇ ਹਾਲਾਤ ਸਾਡੇ ਮੁਲਕਾਂ ਦੇ ਤੇ ਧਰਮ ਆਪਣਾ ਆਪਣਾ ਮੁਬਾਰਕ ਹੈ ਤੇ ਪਰ ਇੱਕ ਦੂਸਰੇ ਦੇ ਉੱਤੇ ਥੋਪਣਾ ਜਾਂ ਗਲਤ ਚੀਜ਼ਾਂ ਨੇ ਹੋ ਰਹੀਆਂ ਨੇ ਜੀ। ਤੇ ਲੋ ਦੋਸਤੋ, ਆਪਣੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਤੇ ਉਹਨਾਂ ਦਾ ਸਵਾਗਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਤੇ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨਿੱਘਾ ਸਵਾਗਤ ਹੈ ਜੀ।
3: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ ਐਡਵੋਕੇਟ ਸਾਹਿਬ, ਕੀ ਹਾਲ ਚਾਲ ਨੇ ਜੀ?
3: ਹਾਲ ਚਾਲ ਠੀਕ ਹੈ ਜੀ।
2: ਜੀ
3: ਭਾਰਤ ਸਾਹਿਬ, ਅੱਜ ਤਾਂ ਨਾ ਜੀ ਬੜੀ ਮਤਲਬ ਜਿਹੜਾ ਹੈਗਾ ਆ, ਕੁਛ ਇੱਕ ਦਿਨ ਸਕੂਨ ਦੇ ਨਿਕਲੇ ਸੀਗੇ ਤੇ ਅੱਜ ਲਾ ਐਂਡ ਆਰਡਰ ਜਿਹੜਾ ਹੈਗਾ ਆ ਫੇਰ ਇਸ ਤਰੀਕੇ ਨਾਲ ਲੱਗਿਆ ਵੀ ਜਿੱਦਾਂ ਸਟੇਟ ਦੇ ਵਿੱਚ ਲਾ ਐਂਡ ਆਰਡਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਜੀ।
2: ਬਿਲਕੁਲ ਹੈ ਜੀ,
3: ਇਹ ਨਾ ਢੱਕਿਆ ਰਹਿੰਦਾ ਹੈਗਾ ਆ ਕੰਮ, ਵੈਸੇ ਚੱਲਦਾ ਰਹਿੰਦਾ ਕੰਟੀਨਿਊਸਲੀ
2: ਜੀ।
3: ਤੁਸੀਂ ਭਾਰਤ ਸਾਹਿਬ ਯਕੀਨ ਕਰਿਓ ਕਿ ਮੈਂ ਦੇਖਦਾ ਹੈਗਾ ਆ ਕਿ ਕੁਛ ਇੱਕ ਏਜ ਫੈਕਟਰ ਹੈਗਾ ਆ ਵੀ ਕੁਛ ਇੱਕ ਏਜ ਵਰਗ ਦੇ ਲੋਕ ਜਿਹੜੇ ਆ ਨਾ ਜੀ, ਸਾਡਾ ਯੂਥ ਖਾਸ ਕਰਕੇ
2: ਜੀ,
3: ਜਾਂ ਇੱਕ ਸੋਚ ਨਾਲ ਜਿਹੜੇ ਹੈਗੇ ਆ ਚੱਲੇ ਬੰਦੇ
2: ਜੀ,
3: ਉਹ ਕੋਈ ਕੰਮ ਕਾਰ ਨੀ ਕਰਦੇ, ਕੋਈ ਕੁਛ ਨੀ ਹੈਗਾ ਜੀ, ਨਾ ਉਹਨਾਂ ਨੂੰ ਆਪਣੇ ਪਰਿਵਾਰ ਨੂੰ ਪਾਲਣ ਦਾ ਹੈਗਾ ਆ ਜੀ। ਪਤਾ ਨੀ ਕਿੱਥੋਂ ਕਿੱਥੋਂ ਜਿਹੜੀਆਂ ਗੱਡੀਆਂ ਆਉਂਦੀਆਂ ਜੀ, ਤੇ ਕਿੱਥੋਂ ਕਿੱਥੋਂ ਜਿਹੜਾ ਹੈਗਾ ਆ ਉਹ ਮੇਨਟੇਨ ਕਰਦੇ ਆ ਜੀ।
2: ਬਿਲਕੁਲ ਜੀ,
3: ਮਿਹਨਤ ਮਸ਼ਕਤ ਨਾਲ ਤਾਂ ਗੱਡੀਆਂ ਦੇ ਵਿੱਚ ਤੇਲ ਵੀ ਨੀ ਪੈਂਦਾ ਸਰ, ਤੇ ਇਹ ਗੱਡੀਆਂ ਕਿੱਥੋਂ ਜਿਹੜੀਆਂ ਅਫੋਰਡ ਕਰ ਲੈਂਦੇ ਇਹ ਨੀ ਸਮਝ ਆਈ ਜੀ।
2: ਬਿਲਕੁਲ ਜੀ,
3: ਹੁਣ ਜਿਹੜੀ ਹੈਗੀ ਆ ਇੱਕ ਸੋਚ ਨਾਲ, ਹੁਣ ਜਗਰੂਪ ਸਿੰਘ ਹੋਣਾ ਦੀ ਗੱਲ ਜਿਹੜੀ ਆਈ ਆ ਸਰ, ਮਾਝੇ ਦਾ ਖੇਤਰ ਜਿਹੜਾ ਨਾ ਜੀ, ਮਾਝੇ ਦੇ ਖੇਤਰ ਦੇ ਵਿੱਚ ਹਾਲਾਤ ਜਿਹੜੇ ਆ ਉਹ ਲਗਾਤਾਰ ਖਰਾਬ ਹੋ ਰਹੇ ਜੀ।
2: ਬਿਲਕੁਲ ਹੈ ਜੀ,
3: ਜਿਸ ਚੀਜ਼ ਨੂੰ ਆਪਾਂ ਪੰਥਕ ਕਹਿੰਦੇ ਹੈਗੇ ਆ, ਉਹ ਪੰਥਕ ਇੱਕ ਧਾਰਮਿਕਤਾ ਨਾਲ ਜੁੜੀ ਗੱਲ ਹੁੰਦੀ ਆ ਜੀ, ਪਰ ਇੱਥੇ ਤਾਂ ਜਿਹੜੀ ਪੰਥਕ ਸੋਚ ਹੈਗੀ ਆ ਉਹ ਤਾਂ ਸੈਪਰੇਸ਼ਨ ਵੱਲ ਨੂੰ ਲੈ ਕੇ ਜਾਂਦੀ ਆ ਜੀ।
2: ਬਿਲਕੁਲ,
3: ਤੇ ਹੁਣ ਇਹ ਜਗਰੂਪ ਸਿੰਘ ਵੀ ਕਹਿੰਦੇ ਹੈਗੇ ਆ ਜੀ ਵੀ ਪਿੰਡ ਦੇ ਵਿੱਚ ਬਹੁਤੀ ਉਹਦਾ ਸਹਿਚਾਰ ਨਹੀਂ ਸੀਗਾ, ਉਹ ਦਲ ਪੰਥ ਨਾਲ ਰਹਿੰਦਾ ਸੀ
2: ਜੀ,
3: ਤੇ ਉਹ ਦੇਖ ਲੋ ਉਹਦੀ ਡੈਥ ਹੋ ਗਈ ਆ ਜੀ ਉੱਥੇ ਮੌਕੇ ਦੇ ਉੱਤੇ
2: ਜੀ।
3: ਤੇ ਬਾਅਦ ਦੇ ਵਿੱਚ ਜਦੋਂ ਰੇਡ ਹੋਈਆਂ ਹੈਗੀਆਂ ਜੇ ਉਹਦੀ ਸ਼ਨਾਖਤ ਤੋਂ ਬਾਅਦ, ਤੇ ਉਹਦਾ ਭਰਾ ਵੀ ਇਨਵੋਲਵ ਪਾਇਆ ਗਿਆ ਜੀ,
2: ਹਾਂ ਜੀ ਉਹ ਵੀ ਚੱਕ ਲਿਆ ਤੇ ਬਿਲਕੁਲ।
3: ਉੱਤੇ ਹੁਣ ਭਰਾ ਦੀ ਇਨਵੋਲਵਮੈਂਟ ਜਿਹੜੀ ਆ ਪੁਲਿਸ ਐਸਟੈਬਲਿਸ਼ ਕਰ ਰਹੀ ਹੈਗੀ ਆ, ਤੇ ਮਾਂ ਕਹਿੰਦੀ ਹੈਗੀ ਆ ਕਿ ਇਹ ਮੇਰਾ ਮੁੰਡਾ ਜਿਹੜਾ ਹੈਗਾ ਆ ਵੀ ਠੀਕ ਆ, ਇਹ ਘਰ ਚਲਾਉਂਦਾ ਆ ਜੀ, ਤੇ ਆਪਣੀ ਚੱਕੀ ਹੈਗੀ ਸੀ ਜੀ ਤੇ ਚੱਕੀ ਦੇ ਉੱਤੇ ਕੰਮ ਕਰਦਾ ਜੀ, ਤੇ ਮੈਂ ਕਹਿੰਦੀ ਜੇ ਮੇਰਾ ਪੁੱਤ ਜਿਹੜਾ ਹੈਗਾ ਪੁਲਿਸ ਨੇ ਨਾ ਵਾਪਸ ਕੀਤਾ ਸਵੇਰ ਤੱਕ, ਮੈਂ ਤਾਂ ਪਿੰਡ ਪੁਟਾ ਲੈ ਕੇ ਧਰਨਾ ਲਾਉਂਗੀ।
2: ਹਾਂਜੀ,
3: ਉੱਥੇ ਪੁਲਿਸ ਵਾਲੇ ਜਿਹੜੇ ਹੈਗੇ ਆ ਹਥਿਆਰਾਂ ਦੀ ਰਿਕਵਰੀ ਸ਼ੋਅ ਕਰ ਰਹੇ ਹੈਗੇ ਜੀ ਇਹਨਾਂ ਕੋਲੋਂ
2: ਜੀ।
3: ਸੋ ਇਹ ਕਿੱਦਾਂ ਦੀ ਸੋਚ ਜਿਹੜੀ ਆ ਇੱਥੇ ਹਾਵੀ ਹੋਈ ਆ, ਕਿਹਨੂੰ ਮਾਰਨਾ ਚਾਹੁੰਦੇ
2: ਆ, ਕਰਨਾ ਕੀ ਚਾਹੁੰਦੇ ਆ? ਇੱਕ ਸਵਾਲ ਮਨ ਦੇ ਵਿੱਚ ਆਉਂਦਾ ਤਾਂ ਸ਼ਾਇਦ ਦੋਸਤ ਸੋਚਣਗੇ ਫਿਰ ਕੀ ਇਹ ਤਾਂ ਭਾਈ ਫਿਨਲੈਂਡ ਵਾਂਗੂ ਹੀ ਸੋਚਦਾ, ਪਰ ਮੇਰੇ ਮਨ ਚ ਸਵਾਲ ਆਉਂਦਾ ਹੈ, ਕਾਨੂੰਨ ਤਾਂ ਇੰਡੀਆ ਦਾ, ਉਹਦੇ ਵਿੱਚ ਜੇ ਦੇਖਿਆ ਜਾਵੇ ਚਲੋ ਛਾਣਬੀਨ ਹੋ ਸਕਦੀ ਹੈ ਜੋ ਕੁਝ ਕਰ ਸਕਦੇ ਆ, ਪਰ ਜਦੋਂ ਬੱਚਾ 18 ਸਾਲ ਦੀ ਉਮਰ ਆਪਣੀ ਅਡਲਟ ਹੋ ਜਾਂਦਾ ਹੈ ਕਿ ਉਹ ਜੋ ਕੁਝ ਵੀ ਕਾਰਜ ਕਰਦਾ ਹੈ ਕਿ ਉਹ ਆਪਣੇ ਉਹ ਇੰਡੀਪੈਂਡੈਂਟ ਜਾਂ ਕਿਸੇ ਗਰੁੱਪ ਦੇ ਨਾਲ ਵੀ ਜਾ ਕੇ ਜੁੜ ਜਾਂਦਾ ਹੈ, ਪਹਿਲਾਂ ਮੈਨੂੰ ਚੇਤੇ ਆ ਕਿ ਕੁਝ ਜਿਹੜੇ ਗਲਤ ਕੰਮ ਸੀ ਜਾਂ 10 ਨੰਬਰੀਆਂ ਦੇ ਵਿੱਚ ਆਉਂਦੇ ਸੀ, ਚਲੋ ਇਹਨਾਂ ਦਾ ਉਸ ਤਰ੍ਹਾਂ ਦਾ ਨਹੀਂ ਜੋੜ ਸਕਦੇ, ਪਰ ਬਕਾਇਦਾ ਜਦੋਂ ਬੱਚੇ ਕਹਿਣੇ ਚ ਨਹੀਂ ਹੁੰਦੇ ਸੀ ਜਾਂ ਅੰਡਰ ਏਜ ਵੀ ਹੁੰਦੇ ਸੀ ਤਾਂ ਬਕਾਇਦਾ ਅਖਬਾਰ ਦੇ ਵਿੱਚ ਪੜ੍ਹਦੇ ਹੁੰਦੇ ਸੀ, ਜਦੋਂ ਅਖਬਾਰ ਸਵੇਰ ਨੂੰ ਆਉਂਦੀ ਕਦੇ ਕਦੇ ਲੱਗਿਆ ਹੁੰਦਾ ਸੀ ਕਿ ਅਸੀਂ ਘਰੋਂ ਬੇਦਖਲ ਕਰ ਦਿੱਤਾ, ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਗਾ, ਤੇ 18 ਸਾਲ ਦੀ ਉਮਰ ਜਦੋਂ ਹੋ ਜਾਂਦੀ ਆ ਉਹ ਤਾਂ ਆਪਣੇ ਕੰਮਾਂ ਦਾ ਜੋ ਵੀ ਉਹ ਕਰ ਰਿਹਾ ਉਹ ਉਹਦੀ ਜਿੰਮੇਵਾਰੀ ਬਣ ਜਾਂਦੀ ਹੈ, ਪਰ ਜਿਹੜਾ ਘਰਦਿਆਂ ਨੂੰ ਉਹਦੇ ਵਿੱਚ ਇੱਦਾਂ ਘਸੀਟਣਾ ਜਾਂ ਲੈ ਕੇ ਆਉਣਾ ਉਹ ਕਿੱਥੇ ਕੁ ਚੱਕ ਤੱਕ ਜਾਇਜ਼ ਹੈਗਾ ਜੇ ਕਾਨੂੰਨੀ ਪੱਖ ਤੋਂ ਦੇਖਿਆ ਜਾਵੇ?
3: ਪਰ ਇਹ ਸਭ ਹੁਣ ਨਾ ਸਮਾਂ ਬਦਲ ਗਿਆ
2: ਜੀ,
3: ਤੇ ਲੋਕਾਂ ਦਾ ਜਿਹੜਾ ਹੈਗਾ ਨਾ ਜੀ, ਤੁਸੀਂ ਇਹ ਆਪਣੇ ਆਪ ਨੂੰ ਹਰ ਕੋਈ ਬੰਦਾ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਦਾ ਜੀ
2: ਜੀ।
3: ਤੁਸੀਂ ਦੇਖੋ ਨਾ ਕਿ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਸਾਡੇ ਟੀਚਰ ਆਉਂਦੇ ਹੁੰਦੇ ਸੀ ਨਾ ਜੀ ਕਲਾਸ ਦੇ ਵਿੱਚ, ਤੇ ਡੰਡਾ ਉਹਨਾਂ ਦੇ ਹੱਥ ਚ ਹੀ ਹੁੰਦਾ ਸੀ।
2: ਬਿਲਕੁਲ ਹੈ ਜੀ,
3: ਅੱਜ ਜਿਹੜਾ ਹੈਗਾ ਆ ਬੱਚਾ ਘਰ ਜਾ ਕੇ ਇਹ ਕਹਿੰਦਾ ਆ ਕਿ ਟੀਚਰ ਮੈਨੂੰ ਘੂਰ ਘੂਰ ਕੇ ਦੇਖਦੀ ਆ, ਤੇ ਘਰ ਵਾਲੇ ਲਾਂਬਾ ਲੈ ਕੇ ਆ ਜਾਂਦੇ
2: ਆ ਗੱਲ ਪੈਂਦੇ ਨੇ।
3: ਹਾਂਜੀ, ਉਹ ਸਮਾਂ ਬਦਲ ਗਿਆ ਸਰ, ਜਦੋਂ ਬੱਚੇ ਦੇ ਸੁਧਾਰ ਵਾਸਤੇ ਮਾਂ ਬਾਪ ਵੀ ਤਤਪਰ ਰਹਿੰਦੇ ਸੀਗੇ ਤੇ ਟੀਚਰ ਵੀ ਤਤਪਰ ਰਹਿੰਦੇ ਸੀ, ਪਿੰਡ ਵੀ ਤਤਪਰ ਰਹਿੰਦਾ ਸੀ, ਸਮਾਜ ਵੀ ਤਤਪਰ ਰਹਿੰਦਾ ਸੀ।
2: ਬਿਲਕੁਲ ਹੈ ਜੀ,
3: ਹੁਣ ਜਿਹੜਾ ਹੈਗਾ ਆ ਸਰ ਉਹ ਸਮਾਂ ਨਹੀਂ ਹੈ, ਹੁਣ ਇਹ ਹੈਗਾ ਆ ਕਿ ਹਰ ਕੋਈ ਬੰਦਾ ਨਾ ਜਿਹੜਾ ਹੈਗਾ ਆ ਆਪਣੇ ਆਪ ਨੂੰ ਜਸਟੀਫਾਈ ਕਰਦਾ ਕਿ ਸਹੀ ਆ ਜੀ। ਦੂਜੀ ਗੱਲ, ਬੱਚੇ ਦਾ ਕਿਰਦਾਰ ਮਾੜਾ ਆ ਇਹ ਸਭ ਤੋਂ ਅਖੀਰ ਦੇ ਵਿੱਚ ਮਾਂ ਬਾਪ ਨੂੰ ਪਤਾ ਲੱਗਦਾ, ਲੋਕਾਂ ਨੂੰ ਪਹਿਲਾਂ ਪਤਾ ਲੱਗਦਾ,
2: ਪਤਾ ਲੱਗ ਜਾਂਦਾ ਜੀ।
3: ਤੇ ਫਿਰ ਜਿੱਥੇ ਉਹ ਜਿੱਥੇ ਤੱਕ ਪਹੁੰਚਿਆ ਆ ਹੁੰਦਾ ਹੈਗਾ ਜਾ ਉਹਦੇ ਬਾਰੇ ਮਾਂ ਬਾਪ ਇਗਨੋਰੈਂਟ ਹੁੰਦਾ ਆ ਤੇ ਉਹ ਤੁਸੀਂ ਦੇਖੋ ਨਾ ਵੀ ਹੁਣ ਉਹ ਪਹਿਲਾਂ ਜਿਹੜਾ ਹੈਗਾ ਆ ਜੋ ਜੇ ਕੋਈ ਲਕੀਰ ਤੋਂ ਹਟ ਕੇ ਕੁਛ ਕਰ ਰਿਹਾ ਨਾ ਭਾਰਤ ਸਾਹਿਬ
2: ਜੀ
3: ਤੇ ਉਹਦੇ ਤੇ ਸ਼ੰਕਾ ਜਰੂਰ ਹੋਣੀ ਚਾਹੀਦੀ ਆ ਮਾਂ ਬਾਪ ਨੂੰ ਵੀ ਹੋਣੀ ਚਾਹੀਦੀ ਆ ਜੀ
2: ਬਿਲਕੁਲ ਹੈ ਜੀ
3: ਸੋ ਇਸ ਕਰਕੇ ਜਿਹੜਾ ਹੈਗਾ ਆ ਜਦੋਂ ਹੁਣ ਬੰਦਾ ਜਿਹੜਾ ਆ ਦਲ ਪੰਥ ਨਾਲ ਰਹਿੰਦਾ ਹੈਗਾ ਆ ਜੀ ਘਰ ਨਹੀਂ ਆਉਂਦਾ ਉਹਦੀਆਂ ਦੋ ਬੱਚੀਆਂ ਵੀ ਦੱਸਦੇ ਆ ਵੀ ਇੱਕ ਬੰਦਾ ਆ ਤੂੰ ਵਿਆਹ ਕਰਾਇਆ ਦੋ ਬੱਚੀਆਂ ਤੇਰੀਆਂ ਤੂੰ ਉਹ ਤੋਂ ਬਾਅਦ ਦਲ ਪੰਥ ਦੇ ਵਿੱਚ ਕੀ ਤੁਰਿਆ ਫਿਰਦਾ ਹੈਗਾ ਆ ਜੀ ਪਹਿਲਾਂ ਤੂੰ ਕਲੀਨ ਸ਼ੇਵਨ ਸੀ ਬਾਅਦ ਚ ਤੂੰ ਕੇਸ ਰੱਖ ਲਿਆ ਤੇ ਤੂੰ ਇਹ ਬਾਣਾ ਪਾ ਲਿਆ ਮੈਂ ਕੱਲ ਵੀ ਜਿਹੜੀ ਇਹੀ ਗੱਲ ਕਹਿੰਦਾ ਸੀ ਨਾ ਜੀ ਇਹੀ ਗੱਲ ਮੈਂ ਬਾਰ ਬਾਰ ਰਿਪੀਟ ਕਰਦਾ ਹੈਗਾ ਕਿ ਇਹਨਾਂ ਨੂੰ ਚੋਲੇ ਜਿਹੜੇ ਪਾਉਣੇ ਹੈਗੇ ਆ ਇਹਦਾ ਇਹ ਇੰਨੇ ਈਜ਼ੀ ਨਾ ਕਰੋ ਇਹਨੂੰ ਤਾਂ ਇੱਕ IAS ਨਾਲੋਂ ਵੀ ਜ਼ਿਆਦਾ ਟਫ ਇਹਦਾ ਜਿਹੜਾ ਆ ਇਗਜ਼ਾਮ ਹੋਵੇ ਇਹਦੇ ਪੰਜ ਪੰਜ ਸਾਲ ਜਿਹੜਾ ਹੈਗਾ ਜਿਹੜੇ ਬੰਦੇ ਮਤਲਬ ਜਿਹੜੇ ਆ ਪਤਾ ਲੱਗੇ ਤੁਹਾਨੂੰ ਕਿ ਤੁਸੀਂ ਇਸ ਚੀਜ਼ ਦੇ ਵਿੱਚ ਕੁਆਲਿਟੀ ਬਣਾਉਣੀ ਆ ਕੁਆਂਟਿਟੀ ਨਹੀਂ ਬਣਾਉਣੀ
2: ਨਾਲੇ ਦੇਖੋ ਇਹ ਤਾਂ ਜ਼ਿੰਮੇਵਾਰੀ ਸਮਾਂ ਕਿ ਜੇ ਵਿਆਹ ਕਰਾਇਆ ਜਾਂ ਗੁਰੂ ਸਾਹਿਬ ਨੇ ਵੀ ਤਾਂ ਸਾਰਾ ਕੁਝ ਦੇਖੋ ਸਾਨੂੰ ਜ਼ਿੰਮੇਵਾਰੀਆਂ ਦਿੱਤੀਆਂ ਇਹ ਤਾਂ ਚਲੋ ਜੇ ਤਾਂ ਤੂੰ ਪਰਿਵਾਰ ਦਾ ਸਾਰਾ ਕੁਝ ਦੇਖ ਰਿਹਾ ਕਰ ਰਿਹਾ ਤੇਰੇ ਕੋਲ ਐਕਸਟਰਾ ਟਾਈਮ ਹੈਗਾ ਜਾਂ ਕੁਝ ਵੀ ਹੈ ਤਾਂ ਤੂੰ ਉਧਰ ਮਤਲਬ ਕਿ ਆਪਣੀ ਕਰ ਸਕਦਾ ਸ਼ਮੂਲੀਅਤ ਕਰ ਲਾ ਜੋ ਕਰਨਾ ਕਰੀ ਜਾਣ ਤੇ ਉਹ ਜ਼ਿੰਮੇਵਾਰੀਆਂ ਤਾਂ ਨਾਲ ਦੀ ਨਾਲ ਚੱਕਣੀਆਂ ਪੈਣਗੀਆਂ ਨਾ ਉਹ ਤਾਂ ਭਗੌੜੇ ਕਹਿ ਸਕਦੇ ਆ ਫਿਰ ਉਹ ਸਿੱਖੀ ਦਾ ਦਾਅਵਾ ਕਿੱਥੇ ਕਰਦੇ ਨੇ
3: ਪਰ ਸਾਹਿਬ ਮੰਨ ਲਓ ਇਹ ਸਕਸੈਸਫੁਲ ਹੋ ਜਾਂਦੇ ਟ੍ਰੇਨ ਦੀ ਪਟੜੀ ਉਡਾ ਦਿੰਦੇ
2: ਤੇ ਉੱਥੋਂ ਕੋਈ
3: ਯਾਤਰੀ ਟ੍ਰੇਨ ਯਾਤਰੀ ਟ੍ਰੇਨ ਨਿਕਲਦੀ ਤੇ ਕਿੰਨੇ ਕਿੰਨਾ ਮਤਲਬ ਜਿਹੜਾ ਹੈਗਾ ਚੀਕ ਝਿਆੜਾ ਉਹਦੇ ਵਿੱਚ ਇਹਨਾਂ ਨੂੰ ਪਤਾ ਸੀ ਵੀ ਕੌਣ ਕੀ ਹੈਗਾ ਤੇ ਕਿਹਦੇ ਕਿੱਦਾਂ ਦੇ ਹਾਲਾਤ ਆ ਤੇ ਕਿੱਦਾਂ ਦੇ ਹਾਲਾਤਾਂ ਚ ਕੋਈ ਸਫ਼ਰ ਕਰ ਰਿਹਾ
2: ਹਰ ਧਰਮ ਦਾ ਬੰਦਾ ਬੈਠਾ ਹੋਏਗਾ ਬੇਧਰਮਾ ਵੀ ਬੈਠਾ ਹੋਏਗਾ
3: ਬਿਲਕੁਲ
2: ਆਫਿਸਰ ਬੈਠੇ ਹੋਣਗੇ ਕਰਮਚਾਰੀ ਨੇ ਸਾਰਾ ਕੁਝ ਹੈ
3: ਬਿਲਕੁਲ ਬੱਚੇ ਵੀ ਹੋਣਗੇ ਲੇਡੀਜ਼ ਵੀ ਹੋਣਗੇ ਆ ਤੁਸੀਂ ਮਤਲਬ ਜਿਹੜਾ ਹੈਗਾ ਕੀ ਇਹ ਜਿਹੜਾ ਹੈਗਾ ਕਰਮ ਤੁਹਾਡਾ ਕੀ ਆ
2: ਜੀ
3: ਪਾਏ ਤੁਸੀਂ ਚੋਲੇ ਹੈਗੇ ਆ ਤੇ ਕਰਮ ਤੁਹਾਡਾ ਇਹ ਆ ਇਨਸਾਨੀਅਤ ਦੇ ਅਗੇਂਸਟ ਆ
2: ਬਿਲਕੁਲ ਹੈ
3: ਜੀ ਇੱਥੇ ਕਿਹੜਾ ਯੁੱਧ ਚੱਲਣ ਡਿਆ ਹੈਗਾ ਜਿਹਦੇ ਵਾਸਤੇ ਤੁਸੀਂ ਇਹੋ ਜਿਹੇ ਕੰਮ ਕਰਦੇ ਫਿਰਦੇ ਆ
2: ਜੀ
3: ਆਪਣੇ ਹੀ ਦੇਸ਼ ਚ ਰਹਿ ਕੇ ਆਪਾਂ ਆਪਣੇ ਤੇ ਟੈਗ ਏਦਾਂ ਦੇ ਲਵਾਉਣੇ ਆ
2: ਜੀ
3: ਹੁਣ ਦੇਖੋ ਕਰਮ ਇੱਕ ਬੰਦੇ ਦਾ ਹੁੰਦਾ ਦੋ ਬੰਦੇ ਦੇ ਹੁੰਦੇ ਹੈਗੇ ਆ ਤੇ ਪੂਰੇ ਟੱਬਰ ਨੂੰ ਜਿਹੜਾ ਭੁਗਤਣਾ ਪੈ ਰਿਹਾ ਜੀ ਉਹ ਲੜਕੀਆਂ ਦੇ ਨਾਂ ਪੁੱਛ ਰਹੇ ਜੀ ਵੀ ਲੜਕੀਆਂ ਕਿੱਥੇ ਵਿਆਹੀਆਂ ਆ ਤੇ ਮਾਂ ਕਹਿ ਰਹੀ ਹੈਗੀ ਆ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਦਾ ਕੋਈ ਲਾਕਾ ਦੇਕਾ ਨਹੀਂ ਹੈ ਜੀ
2: ਹੁਣ ਦੇਖੋ ਜਿਹੜੀ ਇਹਦੀ ਤਸਵੀਰ ਹੈ ਸੈਣੀ ਸਾਹਿਬ ਇਹ ਤਸਵੀਰ ਜਿਹੜੀ ਹੈ ਤਕਰੀਬਨ ਇੰਗਲਿਸ਼ ਦੀਆਂ ਅਖਬਾਰਾਂ ਚ ਵੀ ਲੱਗਣੀਆਂ ਉਹ ਅਖਬਾਰਾਂ ਜਿਹੜੀਆਂ ਨੇ ਬਾਹਰਲੇ ਮੁਲਕਾਂ ਤੱਕ ਵੀ ਪੜੀਆਂ ਜਾਣੀਆਂ ਨੇ ਠੀਕ ਹੈ ਜੀ ਤੇ ਅੱਜ ਤਾਂ ਅੱਜ ਕੱਲ ਤਾਂ ਇੰਟਰਨੈਟ ਦਾ ਜ਼ਮਾਨਾ ਨਾਲ ਦੀ ਨਾਲ ਖਬਰ ਆ ਜਾਂਦੀ ਸਾਰਾ ਕੁਝ ਨਸ਼ਰ ਹੋਣ ਲੱਗ ਜਾਂਦਾ ਟਰਾਂਸਲੇਟ ਆ ਜਾਂਦੀ ਹੈ ਸਾਹਮਣੇ ਕੁਝ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਤਾਂ ਉਹ ਦੇਖੋ ਹੁਣ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਚਾਹੇ ਉਹ ਯੂਰਪ ਦੇ ਵਿੱਚ ਆ ਚਾਹੇ ਅਮਰੀਕਾ ਕੈਨੇਡਾ ਚ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਆ ਬਹੁਤ ਸਾਰੇ ਨਿਹੰਗ ਸਿੰਘ ਪਹਿਰਾਵੇ ਦੇ ਵਿੱਚ ਉਹ ਜੋਬਾਂ ਵੀ ਕਰਦੇ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਆ ਪਰ ਉਹਨਾਂ ਦੇ ਬਾਰੇ ਕਿਤੇ ਨਾ ਕਿਤੇ ਸ਼ੱਕ ਦੀ ਸੂਈ ਤਾਂ ਜਾਣੀ ਆ ਨਾ ਜੀ ਵੀ ਯਾਰ ਇਹਨਾਂ ਅਰਗਾ ਹੀ ਲੱਗਦਾ ਹੈ ਵੀ ਹੁਣ ਦੇਖੋ ਉਦੋਂ 9/11 ਹੋਇਆ ਸੀ ਅਮਰੀਕਾ ਦੇ ਵਿੱਚ ਤੇ ਕਿੰਨਾ ਵੱਡਾ ਜਿਹੜਾ ਖਮਿਆਜਾ ਭੁਗਤਣਾ ਪਿਆ ਉਹ ਸਾਰੇ ਅਫਗਾਨੀ ਸਮਝਣ ਲੱਗ ਗਏ ਜੀ ਇਹ ਵੀ ਉਹਨਾਂ ਦੇ ਨਾਲ ਰਲੇ ਹੋਏ ਨੇ
3: ਬਿਲਕੁਲ ਤੁਹਾਡੀ ਗੱਲ ਠੀਕ ਹੈ ਸਰ ਹੋਰ ਵੀ ਹੈਗਾ ਜੀ ਅੱਜ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਵੀ ਇੱਕ ਨਿਹੰਗ ਬਾਣੇ ਦੇ ਵਿੱਚ ਬੰਦਾ ਹੈਗਾ ਆ ਉਹ ਰੇੜੀਆਂ ਫੜੀਆਂ ਵਾਲਿਆਂ ਕੋਲੋਂ ਧੱਕੇ ਨਾਲ ਪੈਸੇ ਮੰਗਦਾ ਫਿਰਦਾ ਹੈ ਤੇ ਪੈਸੇ ਲੈਂਦੇ ਹੈ ਜੀ
2: ਬਿਲਕੁਲ
3: ਕਿਤੇ ਲੰਗਰ ਕਰਨਾ ਆ ਕਿਤੇ ਆਹ ਕਰਨਾ ਜੀ ਉਹ ਇੱਕ ਲੜਕੀ ਨੇ ਵੀਡੀਓ ਉਹਦੀ ਬਣਾ ਕੇ ਤੇ ਵਾਇਰਲ ਕੀਤੀ
2: ਘੁੰਮ ਰਹੀ ਆ ਉਹ ਕਿਸੇ ਦੇ ਪੈਸੇ ਨੀ ਦਿੱਤੇ ਸ਼ਾਇਦ ਉਹ ਜਾ ਕੇ ਪਾਰਕਿੰਗ ਚ ਪਹਿਲਾਂ ਲੜਦਾ ਤੇ ਬਾਅਦ ਦੇ ਵਿੱਚ ਉਹਨਾਂ ਦੇ ਆਫਿਸ ਜਾ ਕੇ ਫਿਰ ਉਹਨੇ ਦਾੜੀ ਫੜ ਲੈਂਦਾ ਫਿਰ ਉਹ ਮੁੱਦਾ ਬਣਾ ਲਿਆ ਜੀ ਇਹਨੇ ਦਾੜੀ ਫੜ ਲਈ ਆਹ ਕਰ ਲਿਆ ਜੀ ਉਹ ਕਰ ਲਿਆ ਜੀ ਉਹ ਵੀ ਕਾਫੀ ਵਾਇਰਲ ਹੋਈ ਆ ਜੀ ਕੈਨੇਡਾ ਦੇ ਵਿੱਚ ਵਾਪਰਿਆ ਉਹ
3: ਪਰ ਬਸ ਪਰ ਸਾਹਿਬ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਚੀਜ਼ਾਂ ਜਿਹੜੀਆਂ ਆ ਇਹ ਬਦਨਾਮ ਕਰਦੀਆਂ ਧਰਮ ਨੂੰ
2: ਜੀ
3: ਇਸੇ ਕਰਕੇ ਜਿਹੜਾ ਹੈਗਾ ਹੋਣਾ ਕੀ ਚਾਹੀਦਾ ਹੈਗਾ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਜਿਹੜੀ ਸਾਡੀ ਜਿਹੜੀ ਹੈਗੀ ਆ ਸਿਰਮੌਰ ਕਮੇਟੀ ਹੈਗੀ ਐਸ ਜੀ ਪੀ ਸੀ ਹੈਗੀ ਆ ਸ੍ਰੀ ਅਕਾਲ ਤਖ਼ਤ ਸਾਹਿਬ ਹੈਗਾ ਆ ਉਹਨਾਂ ਨੂੰ ਚਾਹੀਦਾ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਆ ਕੰਡੈਮ ਜ਼ਰੂਰ ਕਰਨ
2: ਬਿਲਕੁਲ ਹੈ ਜੀ
3: ਇਹੀ ਤਾਂ ਜਿਹੜਾ ਕਿਉਂਕਿ ਇਹ ਜ਼ਰੂਰੀ ਆ ਜੀ
2: ਜੀ
3: ਅਸੀਂ ਇਸ ਸੋਚ ਦੇ ਮਾਲਕ ਨਹੀਂ ਗੇ ਜਿਹੜੀ ਇਹ ਸੋਚ ਲੈ ਕੇ ਤੇ ਬੰਦੇ ਤੁਰੇ ਹੈਗੇ ਆ ਤਾਂ ਕਿ ਇਹ ਉਹਦੇ ਨਾਲ ਜਿਹੜਾ ਹੈਗਾ ਆ ਇਹਨਾਂ ਚੀਜ਼ਾਂ ਨੂੰ ਫਰਕ ਵੀ ਪਊਗਾ
2: ਜੀ ਨਾਲੇ ਦੇਖੋ
3: ਭਾਈ ਸਾਡੀ ਅਕਾਲ ਤਖ਼ਤ ਤੋਂ ਨਿੰਦਿਆ ਹੋਣੀ ਆ ਜੀ
2: ਵੱਖਰੇ ਵੱਖਰੇ ਧਰਮਾਂ ਜਿਹੜਾ ਲੋਕਲ ਜ਼ਮੀਨੀ ਪੱਧਰ ਦੇ ਉੱਤੇ ਚਾਹੇ ਇੰਡੀਆ ਦੀ ਗੱਲ ਕਰ ਲਈਏ ਉਹਨਾਂ ਦੇ ਵੀ ਤਾਂ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਜਾਂਦਾ ਹੀ ਆ ਨਾ ਕਿ ਇਹ ਇੱਦਾਂ ਦੇ ਲੋਕ ਨੇ
3: ਸਾਰੇ ਹਿਊਮਨ ਬੰਬ ਹੈਗੇ ਆ ਜੀ
2: ਬਿਲਕੁਲ
3: ਸੋ ਇਸ ਕਰਕੇ ਇਹਨਾਂ ਨੂੰ ਚਿੰਨਹਿਤ ਕਰਨਾ ਚਾਹੀਦਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦਾ ਹੋਣਾ ਚਾਹੀਦਾ ਹੈਗਾ ਜੀ ਇਹਨਾਂ ਦੀ ਸਾਰੀ ਜਿਹੜੀ ਪੜਤਾਲ ਹੋਣੀ ਚਾਹੀਦੀ ਆ ਵੀ ਇਹ ਬੰਦੇ ਕੌਣ ਹੈਗੇ ਆ ਕਿੱਥੇ ਹੈਗੇ ਕੀ ਕਰਦੇ ਹੈਗੇ ਕੀ ਕਾਰੋਬਾਰ ਆ ਇਹਨਾਂ ਦੇ ਤੇ ਕਿਸ ਸੋਚ ਦੇ ਵਿੱਚ ਹੈਗੇ ਆ ਜੀ
2: ਤੇ
3: ਕਿਉਂ ਇਹੋ ਕਿਉਂਕਿ ਇਹ ਤਾਂ ਇੱਕ ਜਿਹੜੀ ਹੈਗੀ ਕਲਾਸ ਆਫ ਪੀਪਲ ਜਿਹੜੀ ਹੈਗੀ ਆ ਉਹਨੂੰ ਮਤਲਬ ਜਿਹੜਾ ਆ ਇਹ ਗਲਤ ਨਾਂ ਦੇ ਨਾਲ ਜਿਹੜਾ ਆ ਸੰਬੋਧਨ ਹੋਣਗੇ ਨੇ ਤਾਂ ਬਾਅਦ ਦੇ ਵਿੱਚ ਸੋ ਇਹ ਜੋ ਹੋ ਰਿਹਾ ਹੈਗਾ ਆ ਇਹ ਗਲਤ ਹੋ ਰਿਹਾ ਜੀ
2: ਆਪਾਂ ਕਹਿੰਦੇ ਆ ਕਿ ਹੋਰ ਮੁਲਕਾਂ ਜਾਂ ਹੋਰ ਧਰਮਾਂ ਦੀ ਜਦੋਂ ਗੱਲ ਕਰਦੇ ਆ ਕਿ ਮੁਸਲਿਮ ਜਿਹੜੇ ਹੈਗੇ ਉਹ ਵੀ ਚਲੋ ਕਫਨ ਬੰਨ ਕੇ ਜਿਹੜਾ ਆਉਂਦੇ ਨੇ ਚਾਹੇ ਸਾਰਾ ਚੀਜ਼ਾਂ ਨੇ ਜੇ ਉਹਨਾਂ ਦੇ ਬ੍ਰੇਨ ਵਾਸ਼ ਦੀ ਆਪਾਂ ਗੱਲ ਕਰਦੇ ਤਾਂ ਸਾਡੇ ਵਾਲੇ ਵੀ ਤਾਂ ਬ੍ਰੇਨ ਵਾਸ਼ ਜਿਹੜੀ ਆ ਨਵੀਂ ਪੀੜ੍ਹੀ ਦਾ ਕਰ ਹੀ ਰਹੇ ਨੇ
3: ਬਿਲਕੁਲ ਜੀ ਬਿਲਕੁਲ ਬਿਲਕੁਲ ਤੁਸੀਂ ਇਹ ਦੇਖੋ ਨਾ ਇੱਕ ਮੀਡੀਆ ਦਾ ਇੱਕ ਸੈਕਸ਼ਨ ਹੈ ਭਾਰੇ ਸਾਹਿਬ ਮੀਡੀਆ ਦਾ ਇੱਕ ਸੈਕਸ਼ਨ ਆ ਉਹ ਇਸ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦਾ ਹੈਗਾ ਆ ਜੀ ਉਹ ਕੱਟੜਤਾ ਨੂੰ ਪ੍ਰਮੋਟ ਕਰਦਾ ਜਦੋਂ ਕੱਟੜਤਾ ਨੂੰ ਪ੍ਰਮੋਟ ਕਰਦਾ ਨਾਲ ਹੈਗਾ ਆ ਜੀ ਕਿ ਹਰ ਇੱਕ ਬੰਦਾ ਆ ਜਾਂਦਾ ਜੀ ਅਸੀਂ ਜੀ ਗੁਲਾਮ ਆ ਜੀ ਇਹ ਸਾਡਾ ਦੇਸ਼ ਨਹੀਂ ਗਾ ਅਸੀਂ ਫੇਸਬੁੱਕ ਤੇ ਦੇਖਦੇ ਰਹੀ ਤਾਂ ਹੈਗਾ ਜੀ ਉਹ ਬੰਦੇ ਜਿਹੜੇ ਸਮਾਜ ਦੇ ਵਿੱਚ ਬੜੇ ਵਧੀਆ ਹੈਗੇ ਆ ਜੀ ਵੈਲ ਟੂ ਡੂ ਹੈਗੇ ਆ ਉਹ ਇਹੋ ਜਿਹੀਆਂ ਗੱਲਾਂ ਕਰਦੇ ਜਦੋਂ ਉਹਨੂੰ ਦੁੱਖ ਹੁੰਦਾ ਜੀ ਵੀ ਤੁਸੀਂ ਜਿਹੜਾ ਹੈਗਾ ਚੰਗਾ ਖਾਣੇ ਚੰਗਾ ਪਾਉਣੇ ਚੰਗਾ ਅਰਨ ਕਰ ਰਹੇ ਹੈਗੇ ਆ ਸਾਰਾ ਕੁਛ ਫਿਰ ਤੁਹਾਡੀ ਜਿਹੜੀ ਸੋਚ ਉੱਥੇ ਹੀ ਖੜੀ ਹੈਗੀ ਆ ਜੀ ਸੋ ਇਸ ਕਰਕੇ ਪਤਾ ਨੀ ਇਹ ਕੀ ਸੋਚ ਲੈ ਕੇ ਚੱਲੇ ਹੈਗੇ ਨਾ ਇਹਨਾਂ ਨੇ ਸ਼ਾਂਤੀ ਨਾਲ ਕਿਸੇ ਦਾ ਰਹਿਣਾ ਤੇ ਨਾ ਕਿਸੇ ਨੂੰ ਸ਼ਾਂਤੀ ਨਾਲ ਰਹਿਣ ਦੇਣਾ ਜੀ
2: ਬਿਲਕੁਲ ਹੈ ਜੀ ਇੱਕ ਛੈਲੀ ਜੀ ਦਾ ਸਵਾਲ ਆਇਆ ਕਿ SGPC ਦੀਆਂ ਚੋਣਾਂ ਤਾਂ ਕਹਿੰਦੇ ਅਜੇ ਤੱਕ ਨਹੀਂ ਹੋਈਆਂ ਐਕਸਪਾਇਰ ਹੋਈ ਪਈ ਹੈ ਜੀ ਸਾਰਾ ਕੁਝ ਕਹਿੰਦੇ ਜੀ
3: ਉਹ ਗੱਲ ਠੀਕ ਹੈਗੀ ਆ ਉਹ ਸੈਂਟਰ ਦੀ ਡਿਸਕ੍ਰਿਪਸ਼ਨ ਆ ਜੀ ਜਦੋਂ ਕਰਾਉਣੀਆਂ ਹੋਣਗੇ ਕਰਾ ਲੈਣਗੇ ਪਰ ਜਿਹੜੇ ਬੈਠੇ ਹੈਗੇ ਆ ਉਹ ਉਹਨਾਂ ਦੀ ਉਨਾ ਚਿਰ ਤੱਕ ਤਾਂ ਰਿਸਪੋਂਸੀਬਿਲਟੀ ਹੈ
2: ਬਣਦੀ ਹੈ ਨਾ ਜੀ
3: ਜੇ ਉਹ ਬਾਕੀ ਡਿਊਟੀਜ਼ ਕਰ ਰਹੇ ਹੈਗੇ ਆ ਤੇ ਇੱਕ ਇਹ ਡਿਊਟੀ ਨਹੀਂ ਕਰਨੀ ਉਹਨਾਂ ਦੀ ਬਣਦੀ
2: ਆਪਣੇ ਧਾਮੀ ਸਾਹਿਬ ਦਾ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਵੀ ਜਿਹੜਾ ਬਿਆਨ ਆ ਜਾਂਦਾ ਹੈ ਜੇ ਬਾਹਰਲੇ ਮੁਲਕਾਂ ਦੇ ਵਿੱਚ ਕੁਝ ਵੀ ਜਿਹੜਾ ਦੁਰਵਿਹਾਰ ਹੁੰਦਾ ਹੈ ਸਿੱਖਾਂ ਦੇ ਨਾਲ ਜਾਂ ਕੁਝ ਵੀ ਮਸਲਾ ਹੈ ਪਰ ਜਿਹੜਾ ਲੋਕਲ ਜੋ ਕੁਝ ਹੋ ਰਿਹਾ ਉਹਦੇ ਬਾਰੇ ਵੀ ਬੋਲਣ ਦੀ ਗੱਲ ਬਣਦੀ ਹੈ ਨਾ ਉਹਨਾਂ ਦੀ ਉੱਥੇ ਵੀ ਤਾਂ ਜ਼ਿੰਮੇਵਾਰੀ ਵੱਡੀ ਬਣ ਜਾਂਦੀ ਹੈ ਜੀ
3: ਇਹ ਜ਼ਰੂਰ ਬੋਲਣਾ ਚਾਹੀਦਾ ਹੈਗਾ ਹੈ ਜੀ ਇਹਨਾਂ ਨੂੰ ਇਸ ਚੀਜ਼ ਨੂੰ ਕੰਡੈਮ ਕਰਨਾ ਚਾਹੀਦਾ ਇਹ ਉਹਦੇ ਵਿੱਚ ਜਿਹੜਾ ਆ ਧਰਮ ਦੇ ਵਿੱਚ ਹਾਨੀ ਨਹੀਂ ਹੈ ਉਹਦੇ ਵਿੱਚ ਧਰਮ ਦਾ ਲਾਭ ਹੀ ਆ ਇਹ ਦੇਖਦੇ ਹੈਗੇ ਆ ਪੋਲੀਟੀਕਲ ਵੋਟਾਂ ਦੀਆਂ ਵੀ ਹਾਂ ਜੀ ਸਾਡੀਆਂ ਵੋਟਾਂ ਟੁੱਟ ਜਾਣਗੀਆਂ ਜਾਂ ਇਸ ਤਰੀਕੇ ਨਾਲ ਹੋਊਗਾ ਇਹ ਵੋਟਾਂ ਫੇ ਵੀ ਨਹੀਂ ਇਹਨਾਂ ਨੂੰ ਪੈਣੀਆਂ ਜੀ
2: ਬਿਲਕੁਲ ਹੈ ਜੀ
3: ਇਹ ਸੋਚਦੇ ਹੈਗੇ ਤੇ ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਚੀਜ਼ਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈਗੀ ਆ ਇਸ ਸੋਚ ਨੂੰ ਕੰਡੈਮ ਕਰਨਾ ਚਾਹੀਦਾ ਹੈਗਾ ਜੀ ਕਿਉਂਕਿ ਜਦੋਂ ਇਸ ਭੇਸ ਦੇ ਵਿੱਚ ਜਿਹੜਾ ਹੈਗਾ ਆ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਹੈਗੀ ਆ ਤੇ ਉਹਦੇ ਨਾਲ ਮਨ ਨੂੰ ਬਹੁਤ ਦੁੱਖ ਲੱਗਦਾ ਹੈਗਾ ਆ ਕਿ ਤੁਸੀਂ ਇਸ ਭੇਖ ਦੇ ਉੱਤੇ ਕਿਸੇ ਵੇਲੇ ਕਿੰਨਾ ਸਤਿਕਾਰ ਸੀ ਇਹਦਾ
2: ਜੀ
3: ਤੇ ਅੱਜ ਜਿਹੜਾ ਹੈਗਾ ਆ ਤੁਸੀਂ ਇਸ ਭੇਖ ਨੂੰ ਕਿੰਨਾ ਬਦਨਾਮ ਕਰ ਦਿੱਤਾ ਆ
2: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਹਾਂਜੀ ਸਰ ਬਾਕੀ ਅੱਗੇ ਚੱਲੀਏ ਜੀ ਹੁਣ ਬਾਕੀ ਖਬਰਾਂ ਤੇ
2: ਜੀ
3: ਬਾਕੀ ਭਰਤ ਸਾਹਿਬ ਜਿਹੜਾ ਹੈਗਾ ਆ ਵੀ ਪੰਜਾਬ ਦੀ ਸਿਆਸਤ ਜਿਹੜੀ ਹੈਗੀ ਆ ਉਹ 7 ਜਾਣੇ ਬੰਦੇ ਜਿਹੜੇ ਗਏ ਆ ਜੀ ਉਹਨਾਂ ਦੇ ਜਾਣ ਨਾਲ ਹਿੱਲੀ ਤਾਂ ਹੈਗੀ ਆ
2: ਹਿੱਲੀ ਆ ਜੀ ਬਿਲਕੁਲ
3: ਹੁਣ ਜਿਹੜਾ ਹੈਗਾ ਜੀ ਵੀ ਵਿਧਾਇਕਾਂ ਦੇ ਉੱਤੇ ਜਿਹੜੇ ਕਹਿੰਦੇ ਹੈਗੇ ਆ ਵੀ ਉਹਨਾਂ ਦੇ ਉੱਤੇ ਇਹਨਾਂ ਦੀ ਆਪਣੀ ਇੰਟਰਨਲ CID ਲੱਗੀ ਹੈਗੀ ਆ ਜੀ ਕਿ ਉਹ ਵਿਧਾਇਕ ਕਿੱਥੇ ਗੱਲ ਕਰਦੇ ਆ ਕਿੱਥੇ ਕੀ ਕਰਦੇ ਹੈਗੇ ਉਹਨਾਂ ਦੀ ਐਕਟੀਵਿਟੀਜ਼ ਨੂੰ ਵਾਚ ਕਰ ਰਹੇ ਜੀ ਤੇ ਕੱਲ ਨੂੰ ਸਿਸੋਦੀਆ ਸਾਹਿਬ ਨੇ ਮੀਟਿੰਗ ਵੀ ਲੈਣੀ ਆ ਜੀ ਉਹਨਾਂ ਦੀ
2: ਜੀ
3: ਤੇ ਉਹਨਾਂ ਨੂੰ ਦੇਖੋ ਉਹ ਟੋਇਆ ਜਾਊਗਾ ਜਾਂ ਪੁਚਕਾਰਿਆ ਜਾਊਗਾ ਹੈ ਜੀ ਤੇ ਨਾਲ ਦੱਸਿਆ ਜਾਊਗਾ ਭਾਈ ਅਸੀਂ ਹੀ ਆ ਤੁਹਾਨੂੰ ਜਿਹੜਾ ਹੈਗਾ ਆ ਤੁਸੀਂ MLA ਤੱਕ ਦਾ ਤੁਹਾਨੂੰ ਸਫ਼ਰ ਜਿਹੜਾ ਆ ਅਸੀਂ ਤੈਅ ਕਰਾ ਦਿੱਤਾ
2: ਜੀ
3: ਹਾਂਜੀ
2: ਜਲੰਧਰ ਦਾ ਕੱਲ ਨੂੰ ਕਹਿ ਸਕਦੇ ਪੂਰਾ VIP ਬਣੇਗਾ ਜੀ ਲੋਕ ਮਤਲਬ ਕਿ ਚੰਗਾ
3: ਹੁਣ ਦੇਖਦੇ ਆ ਕਿ ਦਬਕੇ ਮਾਰਦੇ ਕਿ ਪੁਚਕਾਰਦੇ ਆ ਪਿਛਲੇ ਹਫ਼ਤੇ ਦਾ ਦਬਕੇ ਮਾਰੇ ਸੀ ਜੀ
2: ਜੀ
3: ਜਾਂ ਹੁਣ ਜਿਹੜਾ ਹੈਗਾ ਆ ਵੀ ਉੱਥੇ ਉਹਨਾਂ ਬੰਦਿਆਂ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਫਾਈਲਾਂ ਦੱਸ ਦਿੱਤੀਆਂ ਜਾਣਗੀਆਂ
2: ਜੀ
3: ਦੇਖੋ ਇੱਕ ਮੀਡੀਆ ਦਾ ਸੈਕਸ਼ਨ ਇਹ ਕਹਿੰਦਾ ਹੈਗਾ ਆ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਆ ਕੰਮ ਕਰਨ ਦਾ ਤਰੀਕਾ ਇਹੋ ਹੀ ਆ
2: ਜੀ
3: ਕਿ ਅਗਲੇ ਬੰਦੇ ਨੂੰ ਜਿਹੜਾ ਇਹ ਆ ਬਲੈਕਮੇਲ ਕਰਨਾ ਹੈ ਇਹਨਾਂ ਨੇ ਵੀ ਭਾਈ ਤੇਰੀਆਂ ਫਾਈਲਾਂ ਪਈਆਂ ਆ ਨਾ ਹੋਊਗਾ ਜਾ ਤੂੰ ਜੇ ਕਿਤੇ ਜਾਂਦੇ ਹੈਗੇ ਆ ਤੇ ਭਾਈ ਵਿਜੀਲੈਂਸ ਮਗਰ ਲਾਵਾਂਗੇ ਸੋ ਅਲਟੀਮੇਟਲੀ ਜਿਹੜਾ ਹੈਗਾ ਆ ਦੇਖੋ ਸਾਮ ਤਾਮ ਡੰਡ ਵੇਦ ਉਹਨਾਂ ਦੇ ਮਾਸਟਰ ਆ ਇਹ
2: ਜੀ
3: ਉਹ ਕਿਸ ਤਰੀਕੇ ਨਾਲ ਇਹ ਸੀ ਨੂੰ ਹੈਂਡਲ ਕਰਦੇ
2: ਇੱਕ ਸਵਾਲ ਹੋਰ ਖੜਦਾ ਜੇ ਕੱਲ ਨੂੰ ਜਿਹੜੇ ਨੇ ਐਮ ਐਲ ਏ ਨੇ ਲੋਕਲ ਐਮ ਐਲ ਏ ਨੇ ਜਿਹੜੇ ਜੇ ਉਹ ਕੱਲ ਨੂੰ ਨਹੀਂ ਆਉਂਦੇ ਤੇ ਇਹਦੇ ਤੋਂ ਕੀ ਸਥਿਤੀ ਸਪਸ਼ਟ ਹੋਏਗੀ ਜੀ
3: ਨਹੀਂ ਸਰ ਏਦਾਂ ਦੀ ਸਿਚੁਏਸ਼ਨ ਹੈ ਨਹੀਂ ਗੀ ਕਿ ਉਹ ਮਤਲਬ ਨਾ ਜਾਣ ਜੀ ਉਹਨਾਂ ਨੂੰ ਵੀ ਪਤਾ ਹੈਗਾ ਜੇ ਨਹੀਂ ਗਏ ਹੈਗੇ ਤੇ ਤਾਂ ਵੀ ਜਿਹੜਾ ਹੈਗਾ ਆ ਇਹ ਕੱਲ ਨੂੰ ਨੁਕਸਾਨ ਕਰ ਸਕਦੇ ਆ
2: ਜੀ
3: ਦੇਖੋ ਇਸ ਹਮਾਮ ਦੇ ਵਿਚ ਸਾਰੇ ਹੀ ਨੰਗੇ ਆ ਜੀ
2: ਜੀ ਬਿਲਕੁਲ
3: ਸੋ ਇਸ ਕਰਕੇ ਉਹਨਾਂ ਨੂੰ ਪਤਾ ਹੈਗਾ ਆ ਭਾਈ ਜੇ ਇਹ ਤਾਂ ਗਏ ਤੇ ਉਹਦੇ ਨਾਲ ਜਿਹੜਾ ਆ ਨੁਕਸਾਨ ਵੱਧ ਹੋਣਾ ਆ ਅਗਲਿਆਂ ਨੇ ਮੁੜ ਕੇ ਵਿਜੀਲੈਂਸ ਮਗਰ ਲਾ ਦੇਣੀਆਂ ਤੇ ਫੇਰ
2: ਬਿਲਕੁਲ ਉਹ
3: ਚੀਜ਼ ਜਾਂ ਤਾਂ ਪਹਿਲਾਂ ਕੋਈ ਪਲਾਨ ਹੋਇਆ ਹਾਂਜੀ ਦੇਖੋ ਗਿਣਤੀ ਬਹੁਤ ਵੱਡੀ ਹੈਗੀ ਆ ਤੇ ਇਸ ਕਰਕੇ ਜਿਹੜੀ ਫਰੈਕਸ਼ਨ ਵੀ ਹੋਣੀ ਹੈਗੀ ਆ ਜਾਂ ਇਸ ਤਰੀਕੇ ਨਾਲ ਪਾਰਟੀ ਟੁੱਟਣ ਦੇ ਕੋਈ ਆਸਾਰ ਨੀ ਗਏ ਇੱਥੇ ਜਿਹੜੇ ਜੀ ਕਿਉਂਕਿ ਗਿਣਤੀ ਬਹੁਤ ਜਿਆਦਾ ਹੈਗੀ ਆ ਇੰਨੀ ਵੱਡੀ ਪੱਧਰ ਦੇ ਉੱਤੇ ਐਮ ਐਲ ਏ ਦਾ ਜਾਣਾ ਜਿਹੜਾ ਹੈਗਾ ਆ ਇੰਨੀ ਸੌਖਾ ਨਹੀਂ ਹੈ ਜੀ ਉਹਦੇ ਵਾਸਤੇ ਤਾਂ ਕੌਨਸਪੀਰੇਸੀ ਬਹੁਤ ਪਹਿਲਾਂ ਤੋਂ ਹੋਈ ਹੋਵੇ ਤੇ ਵੱਡੇ ਪੱਧਰ ਤੇ ਹੋਇਆ ਹੋਵੇ ਜੀ
2: ਜੀ ਬਿਲਕੁਲ ਹੈ ਜੀ ਜੀ
3: ਰਾਜ ਸਭਾ ਦੇ ਤਾਂ ਚੱਲ ਗਏ ਨਾ ਜੀ ਰਾਜ ਸਭਾ ਦੀਆਂ ਟਿਕਟਾਂ ਤੇ ਇਹਨਾਂ ਨੇ ਜਿਹੜੀਆਂ ਹੈਗੀਆਂ ਵਿੱਚੋਂ ਜਿਹੜੀਆਂ ਬੰਦਿਆਂ ਨੂੰ ਵੇਚੀ ਆਈਆਂ ਸੀ ਅਗਲਿਆਂ ਨੇ ਪੈਸੇ ਦੇ ਕੇ ਗੱਜ ਪੜਵਾਇਆ ਸੀਗਾ ਤੇ ਫੇਰ ਅਗਲਿਆਂ ਦਾ ਕਿਲਾ ਕੀ ਹੈ ਇਹਨਾਂ ਦਾ
2: ਬਿਲਕੁਲ
3: ਜੀ ਅਗਲਿਆਂ ਦੀ ਮਰਜ਼ੀ ਹੈ ਜੀ ਉਹ ਜਿੱਥੇ ਮਰਜ਼ੀ ਜਾਣ
2: ਬਿਲਕੁਲ
3: ਇਸ ਕਰਕੇ ਜਿਹੜਾ ਹੈਗਾ ਆ ਇਹ ਤਾਂ ਅਜੇ ਪਲਾਨ ਕਰਦੇ ਪਏ ਸੀ ਉਹਨਾਂ ਤੋਂ ਰਜਾਈਨ ਲੈ ਕੇ ਗਾਂਹ ਹੋਰ ਕਿਸੇ ਨੂੰ ਦੇ ਦਈਏ ਜਾਂ ਆਪ ਆ ਜਾਈਏ ਜੀ
2: ਜੀ
3: ਸੋ ਇਹ ਮੈਨੂੰ ਉਮੀਦ ਹੈਗੀ ਸੀ ਇਸ ਚੀਜ਼ ਦੀ ਵੀ ਹੋ ਸਕਦਾ ਹੈਗਾ ਆ ਕਿ ਆਪ ਰਾਜ ਸਭਾ ਜਿਹੜੀ ਹੈਗੀ ਲੈਣ ਕਿਉਂਕਿ ਅਗਲੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਇਹ ਕੋਈ ਨਾ ਕੋਈ ਅਹੁਦਾ ਰਿਟੇਨ ਜ਼ਰੂਰ ਕਰਨਾ ਚਾਹੁਣਗੇ ਤਾਂ ਕਿ ਸਾਡੀ ਜਿਹੜੀ ਹੈਗੀ ਤਾਮ ਜਾਮ ਜਿਹੜਾ ਹੈਗਾ ਆ ਸਾਡੇ ਨਾਲ ਵੈਸੇ ਹੀ ਚੱਲਦਾ ਰਹੇ
2: ਚੱਲਦਾ ਰਹੇ
3: ਚਾਹੇ ਉਹ ਜਿਹੜੇ ਹਾਂ ਜੀ ਬਿਲਕੁਲ ਜੀ ਨਾ ਸਾਨੂੰ ਸਿਕਿਉਰਿਟੀ ਮੰਗਣ ਦੀ ਲੋੜ ਪਵੇ ਨਾ ਵਾਸਤਾ
2: ਜੀ
3: ਤੇ ਜਿੰਨੀ ਕੁ ਹੈਗੀ ਆ ਇੱਕ ਪ੍ਰੋਟੋਕੋਲ ਦੇ ਹਿਸਾਬ ਨਾਲ ਉਨੀ ਤਾਂ ਦੇਣੀ ਪਊਗੀ ਨਾ ਜੀ
2: ਬਿਲਕੁਲ
3: ਬਾਕੀ ਅਹੁਦੇ ਹੈਗੇ ਹੀ ਆ ਇਹਨਾਂ ਕੋਲ ਸੋ ਇਸ ਕਰਕੇ ਜਿਹੜਾ ਆ ਮੈਂ ਤੇ ਉਹ ਹੁਣ ਜਿਹੜਾ ਹੈਗਾ ਆ ਸੱਤ ਜਾਣੇ ਚੱਲ ਗਏ ਆ ਜੀ ਤੇ ਬਾਕੀ ਜਿਹੜਾ ਹੈਗਾ ਆ ਉਹ ਤੋਂ ਬਾਅਦ ਲਕੀਰ ਨੂੰ ਵੱਡੇ ਕਰਨ ਵਾਸਤੇ ਤੇ ਜਾਂ ਇੱਥੇ ਤੁਹਾਨੂੰ ਪਤਾ ਹੀ ਆ ਮਾਨ ਸਾਹਿਬ ਨੂੰ ਗੱਲ ਬਥੇਰੀ ਵਡਾਉਣੀ ਆਉਂਦੀ ਹੈਗੀ ਆ ਜੀ
2: ਬਿਲਕੁਲ
3: ਉਹ ਕਹਿੰਦੇ ਪਿਛਲੇ ਬਿਆਨਾਂ ਦੇ ਆਧਾਰ ਤੇ ਜਿਹੜੀ ਗੱਲ ਕਰਦੇ ਹੈਗੇ ਆ ਜੀ ਪਹਿਲਾਂ ਕਹਿੰਦੇ ਸੀ ਕਰੰਸੀ ਕੋਈ ਖਰੀਦ ਨੀ ਸਕਦੀ ਏਦਾਂ ਦੀ ਹੈ ਜੀ ਤੇ ਬਾਅਦ ਦੇ ਵਿੱਚ ਕਹਿੰਦੇ ਹੁਣ ਨਵੇਂ ਨੋਟ ਛਪੇ ਆ ਉਹਨਾਂ ਦੇ ਵਿੱਚ ਕਹਿੰਦੇ ਕੋਈ ਨੋਟ ਬਣ ਗਏ ਹੋਣਗੇ ਜਿਹਨਾਂ ਨਾਲ ਖਰੀਦੇ ਗਏ ਆ ਸੋ ਇਸ ਕਰਕੇ ਕਹਿੰਦੇ ਹੁਣ ਨਵੀਂ ਕਰੰਸੀ ਆਈ ਆ ਸ਼ਾਇਦ ਉਹਦੇ ਨਾਲ ਖਰੀਦ ਹੋ ਗਏ ਤੇ ਬਾਕੀ ਚਲੋ ਐਲੀਗੇਸ਼ਨ ਲਾ ਲੈਣਾ ਸੌਖਾ ਹੁੰਦਾ ਏ ਹੁਣ ਪਤਾ ਨੀ ਹੈਗਾ ਇਹ ਕਿਹੜੇ ਹਾਲਾਤਾਂ ਦੇ ਵਿੱਚ ਆ ਜਾਂ ਕਿੱਦਾਂ ਆ ਜੀ ਪਰ ਕੇਜਰੀਵਾਲ ਦਾ ਅਲਟੀਮੇਟਲੀ ਤਾਂ ਜਿਹੜਾ ਹੈਗਾ ਆ ਜੀ ਇਹਨਾਂ ਬੰਦਿਆਂ ਨਾਲ ਸੰਪਰਕ ਹੈ ਹੀ ਨਹੀਂ ਸੀਗਾ ਜੀ ਤੇ ਉਹ ਇਸੇ ਕਰਕੇ ਕੁਛ ਇੱਕ ਬੰਦੇ ਹੁੰਦੇ ਹੈਗੇ ਆ ਜੀ ਉਹ ਮਤਲਬ ਦੇਖਦੇ ਹੈਗੇ ਆ ਕਿ ਹੁਣ ਇਹਨਾਂ ਦਾ ਸੰਦੀਪ ਪਾਠਕ ਸੀਗਾ ਜੀ ਉਹ ਕਹਿੰਦੇ ਪਿਛਲੇ ਇੱਕ ਸਾਲ ਤੋਂ ਪਾਰਟੀ ਦਾ ਉਹਨਾਂ ਕੋਈ ਸੰਪਰਕ ਹੀ ਨਹੀਂ ਸੀਗਾ ਜੀ ਸੋ ਇਸ ਕਰਕੇ ਅਗਲੇ ਬੰਦਿਆਂ ਨੇ ਕਿਹਾ ਠੀਕ ਹੈ ਜੀ ਜੇ ਤੁਸੀਂ ਸਾਨੂੰ ਨਗਲੈਕਟ ਕੀਤਾ ਤੇ ਅਸੀਂ ਚੱਲਦੇ ਹੈਗੇ ਆ ਫਿਰ
2: ਬਿਲਕੁਲ ਹੈ ਜੀ ਅਸੀਂ ਆਪਣਾ ਨਾਂ ਰਾਹ ਨਾਪਦੇ ਹਾਂ ਜੀ ਬਿਲਕੁਲ ਹੈ ਜੀ
3: ਬਿਲਕੁਲ ਬਿਲਕੁਲ ਹੁਣ ਇੱਥੇ ਸੰਤ ਸੀਚੇਵਾਲ ਹੈਗੇ ਆ ਉਹਨਾਂ ਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਭਗਵੰਤ ਮਾਨ ਲਿਆ ਸੀ ਉਹ ਇਸ ਕਰਕੇ ਸਟੇਬਲ ਹੈਗੇ ਉੱਥੇ ਬੈਠੇ ਅਗਲੇ ਕਹਿੰਦੇ ਠੀਕ ਹੈ ਜੀ
2: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਜੀ ਸੈਣੀ ਸਾਹਿਬ ਸੈਣੀ ਸਾਹਿਬ ਮੁਕੱਦਰ ਜੀ ਜੁੜੇ ਆ ਸ਼ਾਇਦ ਕੋਈ ਗੱਲ ਕਰਨੀ ਚਾਹੁੰਦੇ ਫਿਰ ਤੁਹਾਡੇ ਤੋਂ ਆਗਿਆ ਲੈਣੇ ਆ ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ ਸਵਾਗਤ ਹੈ ਬਾਈ ਜੀ ਹਾਂਜੀ ਮੁਕੱਦਰ ਜੀ ਸਵਾਗਤ ਹੈ ਜੀ ਜੀ ਆਨੂੰ ਜੀ
4: ਸੈਣੀ ਬਾਈ ਜੀ ਉਹੀ ਗੱਲ ਮੈਂ ਸਵੇਰੇ ਵੀ ਤੁਹਾਡੇ ਕੋਲ ਗੱਲ ਕੀਤੀ ਸੀ ਵੀ ਆ ਮੈਡਮ ਨਾ ਦੂਜੇ ਪਾਸੇ ਮੈਂ ਤਾਂ ਉਰਲੇ ਪਾਸੇ ਖੜਾ ਦੂਰ ਖੜਾ ਥੋੜੀ ਜੀ ਮੈਡਮ ਤੋਂ
2: ਜੀ
4: ਨੇੜੇ ਖੜ ਕੇ ਕੋਈ ਗੱਲ ਕੀਤੀ ਨੀ ਜਾ ਸਕਦੀ
2: ਬਿਲਕੁਲ
3: ਜੀ ਬਿਲਕੁਲ ਮਹਾਰਾਜ ਸਾਹਿਬ ਆਪਣਾ ਬਚਾ ਸੇਫਟੀ ਪਹਿਲਾਂ ਕਰ ਲੈਣੀ ਆ। ਮੈਂ ਵੀ ਮੁਕੰਦਰ ਜੀ ਦੂਜੇ ਕਮਰੇ ਚ ਆ ਕੇ ਗੱਲ ਕਰਦਾ।
2: ਹਾਂ ਬਿਲਕੁਲ ਬੇਟਾ, ਮੈਂ ਵੀ ਦੂਜੇ ਕਮਰੇ ਚ ਹੀ ਆ ਜੀ।
3: ਸੇਫਟੀ ਪਹਿਲਾਂ ਕਰੋ।
4: ਬਿਲਕੁਲ, ਉਹ ਮੈਂ ਤਾਂ ਹੁਣ ਮੈਡਮ ਨੂੰ ਸੁਣਾਉਣ ਵਾਸਤੇ ਕਹਿਣ ਦਿਆ ਵਾ ਵੀ ਉਹ ਨਾ ਰਾਤ ਮੇਰੇ ਸੈਡ ਸੌਂਗਾ ਤੋਂ ਲੜਦੀ ਨੀ ਉਹੀ ਗੱਲ ਮੇਰੇ ਨਾਲ
2: ਜੀ,
4: ਤੇ ਉਹ ਰਾਤ ਸੈਣੀ ਸਾਹਿਬ ਨਾਲ ਮੈਂ ਮਜ਼ਾਕ ਕਰ ਲਿਆ, ਮੈਂ ਵੀ ਤੁਸੀਂ ਸੈਣੀ ਸਾਹਿਬ ਨੂੰ ਪੜਚੋਲ ਕਰਨ ਲਈ ਰੱਖਦੇ ਹੋ ਤੇ ਵੀ ਮੈਨੂੰ ਲਾਓ ਉਹੀ ਗੱਲ
2: ਜੀ,
4: ਤੇ ਉਹ ਕਹਿੰਦੇ ਐ ਕਿਉਂ ਕਿਹਾ ਉਹੀ ਗੱਲ ਵੀ ਸੈਣੀ ਸਾਹਿਬ ਨੂੰ ਹਟਾ ਕੇ ਮੈਨੂੰ ਲਾਓ ਉਹੀ ਗੱਲ।
2: ਤੁਸੀਂ ਓਦਾਂ ਮਾਰ
3: ਦੇਖੋ ਭੈਣਾਂ, ਦੇਖੋ ਭੈਣਾਂ ਨੂੰ ਭਰਾਵਾਂ ਦਾ ਫਿਕਰ ਹੁੰਦਾ ਆ,
2: ਸਮਝੇ?
3: ਇਸ ਕਰਕੇ
4: ਬਿਲਕੁਲ
3: ਤਾਂ ਹੀ ਮੈਂ ਕਹੀ ਜਾਂਦਾ ਮੁਕੱਦਰ ਵੀਰ ਜੀ ਸੁਧਰ ਜਾਓ ਸੁਧਰ ਜਾਓ, ਨਹੀਂ ਤਾਂ ਮੈਂ ਆਪਣੀ ਭੈਣ ਦੇ ਨਾਲ ਆ।
2: ਹਾਂ ਬਿਲਕੁਲ, ਤੁਸੀਂ ਵੋਟ ਪਾਓ ਨਾ ਪਾਓ ਪਰ ਇਧਰੋਂ ਵੋਟ ਪੈ ਗਈ ਹੁਣ।
4: ਮੈਂ ਤਾਂ ਆਪ ਕਹਿਣ ਦਿਆਂ ਵੀ ਮੈਂ ਸੈਡ ਸੌਂਗ ਗਾ ਕੇ ਕਦੀ

0: ਅਸਲ ਚ ਐ ਸੀ ਨਾ, ਉਹ ਗੱਲ ਐਵੀ ਸੀ ਨਾ, ਹਾਸੇ ਵਾਲੀ ਨੀ ਸੀ ਕੱਲੀ, ਵੀ ਤੁਸੀਂ ਰੋਜ਼ ਉਹੀ ਗੱਲ ਵੀ ਸਾਨੂੰ ਸੈਡ ਸੌਂਗ ਤੇ ਲੜਾਉਣਾ ਚਾਹੁੰਦੇ ਸੀ, ਪਰ ਉਹ ਤੁਹਾਡੇ ਮਜ਼ਾਕ ਦੇ ਮੁੱਦੇ ਤੇ ਅਸੀਂ ਲੜ ਪਏ ਰੌਲਾ।
1: ਬਕਦਰ ਵੀਰ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਅੱਜ ਸੱਚਾਈ ਦੱਸ ਦਿੰਦਾ ਤੁਹਾਨੂੰ, ਮੇਰੇ ਦੋ ਤਿੰਨ ਸੱਜਣ ਜਿਹੜੇ ਹੈਗੇ ਆ ਪਰ ਜਵਾਨੀ ਦੇ ਵਿੱਚ ਮੇਰੇ ਨਾਲੋਂ ਵਿਛੜੇ ਆ, ਸੱਚ ਕਹਿਣਾ। ਉਹ ਤੋਂ ਬਾਅਦ ਦਾ ਮਨ ਏਦਾਂ ਦਾ ਬਣਾਇਆ ਆ ਹੈਗਾ ਆ ਵੀ ਯਾਰ ਵੀ ਇਹ ਪਤਾ ਹੀ ਨੀ ਪਾਣੀ ਦਾ ਬੁਲਬੁਲਿਆ ਹੁੰਦੀ ਜ਼ਿੰਦਗੀ, ਤੇ ਇਸ ਕਰਕੇ ਜਿਹੜਾ ਆ ਤੇ ਬੰਦੇ ਨੂੰ ਬਿਲਕੁਲ ਜਿਹੜਾ ਹੱਸ ਖੇਡ ਕੇ ਟਾਈਮ ਪਾਸ ਕਰਨਾ ਚਾਹੀਦਾ ਹੈਗਾ ਆ, ਤੇ ਉਸ ਕਰਕੇ ਜਿਹੜਾ ਹੈਗਾ ਆ ਵੀ ਬਹੁਤਾ ਮਨ ਦੇ ਉੱਤੇ ਲਾਉਣੀ ਨੀ ਚਾਹੀਦੀ ਹੈਗੀ, ਨਾ ਕਿਸੇ ਨਾਲ ਬਹੁਤਾ ਨਾਰਾਜ਼ ਹੋਣ ਦੀ ਕੋਸ਼ਿਸ਼ ਕਰੋ ਨਾ, ਵੱਲ ਠੀਕ ਗੱਲ ਹੈਗੀ ਆ। ਪਰ ਹਰ ਇੱਕ ਬੰਦਾ ਸਮੇਂ ਦੇ ਲਿਹਾਜ਼ ਦੇ ਨਾਲ ਹੀ ਤੁਹਾਡੇ ਨਾਲ ਗੱਲ ਕਰਦਾ ਹੈਗਾ, ਕੋਈ ਸਮਾਂ ਹੁੰਦਾ ਆ, ਬਾਕੀ ਨੇੜਤਾ ਵੀ ਜਿਹੜੀ ਹੁੰਦੀ ਸਮੇਂ ਦੇ ਲਿਹਾਜ਼ ਦੇ ਨਾਲ ਹੀ ਹੁੰਦੀ ਆ, ਕੋਈ ਸਮਾਂ ਹੁੰਦਾ ਆ ਬੰਦਾ ਨੇੜੇ ਹੋ ਜਾਂਦਾ ਆ, ਸਮਾਂ ਮਾੜਾ ਆ ਜਾਵੇ ਉਹੀ ਬੰਦੇ ਦੂਰ ਵੀ ਹੋ ਜਾਂਦੇ ਹੈਗੇ ਆ, ਸੋ ਇਸ ਕਰਕੇ ਪਰ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਵੀ ਜ਼ਿੰਦਗੀ ਨੂੰ ਬਹੁਤ ਲਾਈਟ ਮੋਡ ਦੇ ਵਿੱਚ ਹੀ ਰਹੋ, ਠੀਕ ਹੈ ਜੀ, ਓਨੈਸਟਲੀ ਆਪਣਾ ਕੰਮ ਕਰੋ ਬਸ, ਬਹੁਤ ਤੁਹਾਡੇ। ਤੇ ਤੁਸੀਂ ਦੂਜੀ ਗੱਲ ਇਹ ਕਿ ਤੁਸੀਂ ਦੂਜੇ ਬੰਦੇ ਨੂੰ ਨਹੀਂ ਸੁਧਾਰ ਸਕਦੇ, ਜਦੋਂ ਸੁਧਾਰਨਾ ਉਦੋਂ ਆਪਣੇ ਆਪ ਨੂੰ ਸੁਧਾਰੋ,
2: ਬਿਲਕੁਲ।
1: ਹੁਣ ਤੁਸੀਂ ਦੇਖੋ ਨਾ, ਦੋ ਬੰਦਿਆਂ ਨੇ ਪੂਰੀ ਦੁਨੀਆਂ ਦਾ ਬੇੜਾ ਗਰਕ ਕੀਤਾ ਹੈਗਾ ਆ ਜੀ, ਹੈ ਜੀ, ਇੱਕ ਟਰੰਪ ਤੇ ਇੱਕ ਨੇਤਾਨਯਾਹੂ, ਹੈ ਜੀ, ਉਹਨਾਂ ਨੇ ਕੀ, ਅੱਜ ਵੀ ਮੈਂ ਹੁਣ ਵੀ ਦੁਆ ਕਰਦਾ ਸੀਗਾ ਕਿ ਇਹਨਾਂ ਦੋਵਾਂ ਬੰਦਿਆਂ ਨੂੰ ਬਸ ਮੱਤ ਦੇ ਦੇ, ਤੇ ਤਾਂ ਮਤਲਬ ਦੁਨੀਆਂ ਦਾ ਦੇਖੋ ਨਾ ਕਿੰਨਾ ਨੁਕਸਾਨ ਹੋ ਰਿਹਾ ਲੋਕਾਂ ਦਾ, ਤੁਸੀਂ 5 ਤਰੀਕ ਤੋਂ ਦੇਖੋ ਸਰ ਕਿੱਦਾਂ ਤੇਲ ਦੀਆਂ ਕੀਮਤਾਂ ਕਿੱਦਾਂ ਵਧਣੀਆਂ ਹੈਗੀਆਂ, ਹੈ ਜੀ, ਜਿੱਦਾਂ ਹੀ ਇਲੈਕਸ਼ਨ ਖਤਮ ਹੋਣੇ ਆ ਉਹ ਤੋਂ ਬਾਅਦ ਇੱਥੇ ਤੇਲ ਦੇ ਰੇਟ ਵੱਧ ਜਾਣੇ ਹੈਗੇ ਆ ਜੀ, ਕਿੱਦਾਂ ਲੋਕਾਂ ਨੇ ਬੀਟ ਆਊਟ ਕਰਨਾ ਜੀ, ਔਖਾ ਹੋ ਜਾਣਾ,
2: ਬਿਲਕੁਲ
0: ਬਿਲਕੁਲ।
1: ਸੋ ਇਸ ਕਰਕੇ ਜੀ ਕੈਰੀ ਆਨ ਮੁਕੰਦਰ ਜੀ, ਕਰੋ ਗੱਲ ਤੁਸੀਂ।
0: ਨਹੀਂ ਨਹੀਂ ਮੈਂ ਕੈਰੀ ਆਨ ਹੁਣ ਹੁੰਦਾ, ਪਹਿਲਾਂ ਆਪਾਂ ਲਾਈਟ ਮੋਡ ਚ ਸੀ, ਆਪਾਂ ਜਿਹੜੀ ਇੱਕ ਦੂਜੇ ਨਾਲ ਗੱਲ ਕਰਦੇ ਪਏ ਸੀ, ਹੁਣ ਆਪਾਂ ਆਉਂਦੇ ਹਾਂ ਸਿਆਸੀ ਮੁੱਦਿਆਂ ਤੇ, ਦੋ ਕੂ ਕਰਨੀ ਆਪਾਂ ਗੱਲਬਾਤ, ਕਿਉਂਕਿ ਹੁਣ ਆਪਣਾ ਵਿਚਾਰ ਤਕਰਾਰ ਵੀ ਹੋਏਗਾ ਹੋਏਗਾ ਉਹ ਗੱਲ ਦੇ ਵਿੱਚ, ਹੋਣਾ ਵੀ ਚਾਹੀਦਾ। ਮੈਂ ਨਾ ਆਹ ਗੱਲ ਸਮਝਾਉਣ ਵਾਸਤੇ ਮੈਂ ਕਮੈਂਟ ਚ ਜਾਂ ਆਪ ਕਹਿ ਕੇ ਨਹੀਂ ਸੀ ਸਮਝਾ ਸਕਦਾ, ਜਿਹੜੀ ਤੁਹਾਡੇ ਮੂੰਹ ਤੋਂ ਸਮਝਾਤੀ ਮੈਂ ਇਸੇ ਕਰਕੇ ਹੁਣ
1: ਬਿਲਕੁਲ।
0: ਹੁਣ ਮੈਂ ਦੂਜੇ ਮੁੱਦੇ ਤੇ ਆਉਣਾ ਜੀ, ਜਿਹੜੀ ਤੁਸੀਂ ਗੱਲ ਕਰਦੇ ਪਏ ਸੀ ਨਾ ਸੈਣੀ ਬਾਈ ਜੀ, ਜਿਵੇਂ ਤੁਸੀਂ ਗੱਲ ਕਰਦੇ ਪਏ ਸੀ ਨਾ, ਚਲੋ ਰਾਤ ਹੈ ਤਾਂ ਮਜ਼ਾਕ ਸੀ ਆਪਣਾ ਮੁੱਦਾ ਵੀ ਆਪਾਂ ਹੁਣ, ਕਿਉਂਕਿ ਤੁਸੀਂ ਦੇਖੋ ਚੰਗਾ ਸਮਝ ਕੇ ਜਾਂ ਦੂਜਿਆਂ ਚ ਕੋਈ ਵੀ ਫਰਕ ਸਮਝ ਕੇ ਆਪਾਂ ਚਲੋ ਚੰਗੇ ਵਾਸਤੇ ਆਪਾਂ ਵੋਟਾਂ ਪਾਉਂਦੇ ਆ
2: ਜੀ,
0: ਹੁੰਦਾ ਹੀ ਆਪਾਂ ਸਾਰੇ ਸਾਰਿਆਂ ਦੀ ਉਹ ਹੁੰਦਾ। ਪਰ ਤੁਸੀਂ ਦੇਖੋ ਤੁਸੀਂ ਐਸ ਜੀ ਪੀ ਸੀ ਦੀ ਗੱਲ ਕਰਦੇ ਪਏ ਸੀ ਨਾ, ਤੁਸੀਂ ਮੈਂ ਜਿਹੜੀ ਰਾਤ ਗੱਲ ਕਰਦਾ ਪਿਆ ਸੀ ਵੀ ਭਾਵੇਂ ਬਾਦਲ ਸਾਹਿਬ ਦੇ ਬਿਆਨ ਸੁਣ ਲਓ, ਉਹ ਕਹਿੰਦੇ ਵੀ ਇਹ ਲੋਕ ਗਲਤ ਨੇ ਵੀ ਇਹਨਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਚੁਣ ਲਿਆ। ਐਸ ਜੀ ਪੀ ਸੀ ਵਾਲੇ ਪਤਾ ਕੀ ਕਹਿੰਦੇ ਜੀ, ਇਹ ਮੈਂ ਇਹਨਾਂ ਦੇ ਕਈ ਬੁਲਾਰਿਆਂ ਦੇ ਬਿਆਨ ਸੁਣੇ ਨੇ, ਉਹ ਜਿਵੇਂ ਹੁਣ ਸੈਣੀ ਬਾਈ ਜੀ ਕਹਿੰਦੇ ਉਹ ਇਹੀ ਕਹਿੰਦੇ ਨੇ ਵੀ ਜੇ ਵੋਟਾਂ ਨਹੀਂ ਪਵਾਉਂਦੇ ਪਏ ਉਹ ਤਾਂ ਸੈਂਟਰ ਦੀ ਮਰਜ਼ੀ ਹੈ, ਕਹਿੰਦੇ ਵੀ ਸਾਨੂੰ ਤਾਂ ਕੋਈ ਚੱਕਰ ਨਹੀਂ ਸਮਝਦਾ, ਭਾਵੇਂ ਉਹੀ ਗੱਲ ਹੋਰ 20 ਸਾਲ ਰੱਖੀ ਜੋ
2: ਜੀ,
0: ਵੀ ਜੇ ਤੁਸੀਂ ਘੱਟੋ ਘੱਟ ਤੁਸੀਂ ਡੈਮੋਕ੍ਰੇਟਿਕ ਆਪਣਾ ਸਿਸਟਮ ਵਾਸਤੇ ਤੁਸੀਂ ਸੋਚਦੇ ਹੋ ਵੀ ਡੈਮੋਕ੍ਰੇਟਿਕ ਸਿਸਟਮ ਜਿਹੜਾ ਸਹੀ ਹੋਵੇ, ਲੋਕਤੰਤਰ ਸਹੀ ਹੋਵੇ, ਫਿਰ ਤੁਸੀਂ ਤੁਸੀਂ ਭਗਵੰਤ ਮਾਨ ਦੇ ਤਾਂ ਅਸਤੀਫੇ ਮੰਗਦੇ ਹੋ, ਦੂਜੇ ਸਾਰਿਆਂ ਦੇ ਮੰਗਦੇ ਹੋ, ਤੇ ਤੁਸੀਂ ਦੇ ਦੋ ਅਸਤੀਫੇ, ਤੁਸੀਂ ਆਪ ਕਰਾ ਲੋ ਚੋਣ
2: ਜੀ,
0: ਵੀ ਤੁਸੀਂ ਕਾਹਤੋਂ ਕਾਬਜ ਹੋਏ ਖੜੇ ਹੋ। ਅੱਜ ਕਿੰਨੇ ਸਾਲ ਹੋ ਗਏ ਵੀ ਆ ਸਾਰਾ ਲੋਕ ਜਿੰਨਾ ਵੋਟਾਂ ਦਾ ਸਿਸਟਮ ਹੈ ਸਾਰਾ ਟੱਪਿਆ ਖੜਾ ਹੈ, ਵੀ ਤੁਸੀਂ ਕਿਉਂ ਨੀ ਉਹੀ ਗੱਲ ਅਸਤੀਫੇ ਦੇ ਕੇ ਪਾਸੇ ਹੋ ਜਾਂਦੇ
2: ਜੀ।
0: ਗੱਲ ਅਸਲ ਚ ਨਾ ਬਾਈ ਜੀ ਗੱਲ ਉਹੀ ਹੈ ਵੀ ਇਹ ਨਾ ਸਾਰਾ ਸਿਸਟਮ ਰਲ ਮਿਲ ਕੇ ਚੱਲਦਾ ਹੈ, ਭਾਵੇਂ ਮੈਂ ਉਹ ਰਾਘਵ ਚੱਢੇਰੀ ਹੋਣ, ਭਾਵੇਂ ਦੂਜੇ ਤੀਜੇ ਹੋਣ, ਭਾਵੇਂ ਕੇਜਰੀਵਾਲ ਹੀ ਹੋਣ, ਅੱਜ ਹੁਣ ਇਹ ਸੱਤਿਆਗ੍ਰਹੀ ਬਣੇ ਪਏ ਨੇ, ਹੈ ਇਹਨਾਂ ਨੇ ਸਾਰੇ ਸਰਕਾਰੀ ਦਫ਼ਤਰਾਂ ਚ ਗਾਂਧੀ ਦੀਆਂ ਫੋਟੋਆਂ ਲਵਾ ਤੀਆਂ, ਕਿਉਂਕਿ ਗਾਂਧੀ ਦੀਆਂ ਫੋਟੋਆਂ ਦਾ ਮਤਲਬ ਕੀ ਹੈ, ਕਾਂਗਰਸ ਨਾਲ ਜੁੜਦਾ ਗਾਂਧੀ, ਕਾਰਨ ਉਹਦਾ ਉਹ ਹੈ
2: ਜੀ।
0: ਉਹਦੇ ਨਾਲ ਇਹਨਾਂ ਨੇ ਅੰਬੇਡਕਰ ਦੀ ਜੋੜਤੀ ਤੇ ਭਗਤ ਸਿੰਘ ਦੀ ਜੋੜਤੀ
2: ਜੀ,
0: ਤੁਸੀਂ ਦੋ ਨਾਲ ਹੋਰ ਲਾ ਦੋ, ਇੱਕ ਪਾਸੇ ਗਾਂਧੀ ਦੇ ਲਾ ਲਓ, ਦੋ ਹੋਰ ਲਾ ਦੋ ਨਾਲ, ਉਹ ਇੱਕ ਬੰਦੇ ਦੀ ਫੋਟੋ ਲਵਾਉਣ ਦੀ ਕੀ ਲੋੜ ਹੈਗੀ ਹੈ।

0: ਜੀ
1: ਓਹਦਾ ਮਤਲਬ ਹੈਗਾ ਵੀ ਜਿਹੜੀ ਅਸੀਂ ਵਿਚਾਰਧਾਰਾ ਜਿਹੜੀ ਹੈਗੀ ਆ ਅਸੀਂ ਓਹਦੇ ਨਾਲ ਇਹ ਚੱਲਦੇ ਪਏ ਨੇ। ਉਹ ਜਿਹੜੀ ਜਿਨ੍ਹਾਂ ਨੂੰ ਇਹ ਲਿਆਏ ਨੇ, ਜਿਹੜੀ ਅੱਜ ਸੈਣੀ ਬਾਈ ਜੀ ਸਵੇਰੇ ਗੱਲ ਕਰਦੇ ਪਏ ਸੀ ਨਾ, ਕਈ ਬੰਦੇ ਗੱਲ ਕਰ, ਅੱਜ ਟਵਾਣਾ ਸਾਹਿਬ ਨੇ ਵੀ ਕਿਹਾ ਵੀ ਕੇਜਰੀਵਾਲ ਆਪਣੇ ਥਾਂ ਤੇ ਸਹੀ ਹੈ, ਵੀ ਉਹਨੇ ਸਹੀ ਗੱਲ ਕਹੀ ਹੈ ਜੀ ਇਹ ਬੰਦੇ ਆਪਣਾ ਜਿਹੜੇ ਆਪਣਾ ਉਹ ਜੱਜ ਸਾਹਿਬ ਸੀ ਵੀ ਇਹ ਤਾਂ ਆਰ ਐਸ ਐਸ ਨਾਲ ਜੁੜੇ ਪਏ ਨੇ। ਤੇ ਇਹਨਾਂ ਨੂੰ ਜਦੋਂ ਇਹ ਅੰਨਾ ਹਜ਼ਾਰੇ ਆਇਆ ਸੀ ਇਹਨਾਂ ਨੂੰ ਸਟੇਜ ਤੇ ਲਿਆਉਣ ਵਾਲੇ ਕੋਈ ਕੌਣ ਸੀ ਆ ਕੇਜਰੀਵਾਲ ਨੂੰ? ਉਹੀ ਸਵਾਮੀ ਵਿਵੇਕਾਨੰਦ ਫਾਊਂਡੇਸ਼ਨ
2: ਬਾਈ ਜੀ। ਅੰਨਾ ਹਜ਼ਾਰਾ ਕੌਣ ਆ ਫਿਰ? ਉਹ ਵੀ ਤਾਂ ਕਿਤੇ ਨਾ ਕਿਤੇ ਤਾਰਾਂ ਆਰ ਐਸ ਐਸ ਦੇ ਨਾਲ ਜੁੜਦੀਆਂ ਹੀ ਆ।
1: ਮੈਂ ਤਾਂ ਉਹੀ ਕਹਿਣ ਦੇ ਇੱਕੋ ਹੀ ਤਾਂ ਟੋਲਾ ਸੀ ਜੀ, ਇਹਨਾਂ ਚ ਫਰਕ ਕੀ ਹੈ?
2: ਨਹੀਂ ਉਹ ਤਾਂ ਹੈਗੀਆਂ ਆ, ਪਰ ਦੇਖੋ ਹੁਣ ਜੇ ਜੁਡੀਸ਼ਰੀ ਦੀ ਗੱਲ ਆ ਨਾ, ਕੋਈ ਅਹੁਦੇ ਦੇ ਉੱਤੇ ਬੈਠਿਆ, ਹੁਣ ਆਪਣੀ ਪਰਿਵਾਰਕ ਗੱਲ ਕਰ ਲੋ, ਚਲੋ ਬੀਜੇਪੀ ਦੇ ਆਪਾਂ ਅਗੇਂਸਟ ਵੀ ਬਹੁਤ ਸਾਰੇ ਹੈਗੇ ਨੇ, ਉਹਦੇ ਵਿੱਚ ਇਹ ਦੋ ਰਾਵਾਂ ਨੇਗੀਆਂ, ਉਹਨਾਂ ਦੀਆਂ ਨੀਤੀਆਂ ਜਾਂ ਉਹਨਾਂ ਦੇ ਨਾਲ ਅਗੇਂਸਟ ਹੋ ਸਕਦੇ, ਕਿਸੇ ਵੀ ਪਾਰਟੀ ਦੇ ਨਾਲ ਨਹੀਂ ਤਾਲਮੇਲ ਬਣ ਸਕਦਾ, ਠੀਕ ਹੈ ਆਪਾਂ ਆਪਣੀ ਗੱਲ ਕਹਿੰਦੇ ਹਾਂ। ਪਰ ਜੇ ਜੁਡੀਸ਼ਰੀ ਨੂੰ ਆਪਾਂ ਦੇਖੀਏ ਤਾਂ ਫਿਰ ਉਹ ਤਾਂ ਬਹੁਤ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ, ਜਿੱਦਾਂ ਕੱਲ ਵੀ ਗੱਲ ਕਰਦੇ ਸੀਗੇ ਕਿ ਜੇ ਕੇਜਰੀਵਾਲ ਨੂੰ ਇਹ ਛੂਟ ਦੇ ਦਿੱਤੀ ਜਾਂਦੀ ਹੈ, ਅੱਜ ਦੇਖੋ ਸਿਸੋਦੀਆ ਉਹਨਾਂ ਨੇ ਵੀ ਪੱਤਰ ਲਿਖ ਦਿੱਤਾ ਉਹਨਾਂ ਨੂੰ, ਆਪਣੇ ਜਿਹੜੇ ਜੱਜ ਸਨ ਤੇ ਉਹਨਾਂ ਨੂੰ ਵੀ ਪੱਤਰ ਲਿਖਿਆ, ਤੇ ਉਹ ਤਾਂ ਕਹਿੰਦੇ ਮੈਨੂੰ ਇਨਸਾਫ ਦੀ ਮਤਲਬ ਕਿ ਸਾਡੀ ਉਮੀਦ ਹੀ ਹੈ ਨੀ ਤੁਹਾਡੇ ਕੋਲੋਂ ਤਾਂ ਇਨਸਾਫ ਦੀ, ਇਹ ਫਿਰ ਕਿੱਥੇ ਜਾਂਦੀ ਹੈ ਗੱਲ ਜੀ?
1: ਕੌਣ ਦਊਗਾ ਇਨਸਾਫ?
2: ਨਹੀਂ ਉਹ ਤਾਂ ਜੁਡੀਸ਼ਰੀ ਨੇ ਦੇਣਾ ਨਾ।
1: ਨਹੀਂ ਨਹੀਂ ਗੱਲ ਉਹੀ ਹੈ ਨਾ ਭਾਰਜ ਬਾਈ ਜੀ, ਅਸਲ ਚ ਨਾ ਉਹ ਚਲੋ ਟਵਾਣਾ ਸਾਹਿਬ ਨੇ ਆਪਣੇ ਹਿਸਾਬ ਨਾਲ ਗੱਲ ਸਹੀ ਕਹੀ, ਉਹਨਾਂ ਨੇ ਵੀ ਜੋ ਠੀਕ ਹੈ ਵੀ ਉਹਨਾਂ ਨੇ ਕਿਹਾ ਸੀ
2: ਜੀ।
1: ਪਰ ਇਹ
2: ਬਾਈ ਜੀ ਮੈਂ ਇੱਕ ਗੱਲ ਜ਼ਰੂਰ ਇੱਥੇ ਰੱਖਦਾ ਹਾਂ ਕਿ ਆਪਾਂ ਪਾਰਟੀ ਨੂੰ ਪਾਸੇ ਕਰਕੇ ਰੱਖੀਏ, ਸਿਰਫ ਆਪਾਂ ਜੁਡੀਸ਼ਰੀ ਨੂੰ ਜਿਹੜਾ ਹੈਗਾ, ਜਿਹੜੇ ਜੱਜ ਨੇ ਜਾਂ ਜਿਹੜਾ ਇਹ ਸੰਸਥਾ ਹੈ ਨਾ, ਉਹਨੂੰ ਮੁੱਖ ਰੱਖ ਕੇ ਆਪਣੀ ਨਿਗਾਹ ਦੇ ਮੂਹਰੇ ਰੱਖ ਕੇ ਦੇਖੀਏ, ਫਿਰ ਆਪਾਂ ਇਸ ਚੀਜ਼ ਨੂੰ ਮੈਨੂੰ ਲੱਗਦਾ ਕਿ ਉਹਦੇ ਨਾਲ ਕਿਤੇ ਨਾ ਕਿਤੇ ਸਾਫ ਕਰਕੇ
3: ਦੇਖਾਂਗੇ। ਮੈਂ ਦੋ ਭਾਰੇ ਸਾਹਿਬ ਮੇਰੀ ਇਨਫਾਰਮੇਸ਼ਨ ਲੈ ਲਿਓ
2: ਜੀ,
3: ਹਰ ਇੱਕ ਜੱਜ ਦਾ ਇੱਕ ਪਾਸਟ ਹੁੰਦਾ ਜੀ, ਉਹ ਕਿਸੇ ਕੇਸ ਦੇ ਵਿੱਚ ਵਕੀਲ ਵੀ ਹੁੰਦਾ ਆ, ਉਹ ਵਕੀਲ ਤੋਂ ਜੱਜ ਬਣਦਾ ਆ ਜੀ,
2: ਹੈ
3: ਜੀ। ਉਹ ਕਿਸੇ ਸੰਸਥਾ ਨਾਲ ਵੀ ਜੁੜਿਆ ਹੋ ਸਕਦਾ, ਉਹ ਕਿਸੇ ਨਾਲ ਵੀ ਹੋ ਸਕਦਾ ਜੀ। ਇੱਕ ਬੇਸਿਕ ਪ੍ਰਿੰਸੀਪਲ ਆ ਜਸਟਿਸ ਦਾ ਕਿ ਜੱਜ ਸ਼ੁੱਡ ਸਪੀਕ ਥਰੂ ਹਿਸ ਜਜਮੈਂਟਸ, ਵੀ ਜੱਜ ਨੂੰ ਆਪਣੇ ਫੈਸਲਿਆਂ ਰਾਹੀਂ ਬੋਲਣਾ ਚਾਹੀਦਾ ਹੈਗਾ ਆ, ਜੱਜ ਦਾ ਕਿਰਦਾਰ ਉਹਦੇ ਫੈਸਲਿਆਂ ਵਿੱਚੋਂ ਦਿਸਣਾ ਚਾਹੀਦਾ।
2: ਬਿਲਕੁਲ ਹੈ ਜੀ।
3: ਅਜੇ ਜਜਮੈਂਟ ਤਾਂ ਆਈ ਨੀ ਜੀ, ਉਹਨੇ ਜੱਜ ਨੇ ਵੀ ਇਹ ਗੱਲ ਕਹੀ ਕਿ ਮੈਂ ਚੈਲੰਜ ਦੇ ਰੂਪ ਚ ਲੈਣੀ ਆ ਇਹ, ਤੇ ਤੂੰ ਮੇਰੇ ਕੋਲੋਂ ਕੇਸ ਨਹੀਂ ਕਰਵਾਉਣਾ ਚਾਹੁੰਦਾ, ਪਰ ਮੈਂ ਇਹਨੂੰ ਚੈਲੰਜ ਦੇ ਰੂਪ ਚ ਲੈਣੀ ਹੈਗੀ ਆ ਗੱਲ ਨੂੰ, ਹੈ ਜੀ। ਹੋ ਸਕਦਾ ਹੈਗਾ ਆ ਵੀ ਉਹ ਜਿਹੜਾ ਹੈਗਾ ਆ ਉਹ ਫੈਸਲਾ ਇਹਦੇ ਹੱਕ ਚ ਵੀ ਆ ਸਕਦਾ ਸੀ, ਇਹਦੇ ਖਿਲਾਫ਼ ਵੀ ਆ ਸਕਦਾ, ਜੇ ਖਿਲਾਫ਼ ਵੀ ਆਉਂਦਾ ਤੇ ਉਹ ਉਹਨੂੰ ਪੂਰੀ ਤਰ੍ਹਾਂ ਜਸਟੀਫਾਈ ਕਰਦੀ, ਹੈ ਜੀ। ਮੁਕੰਦਰ ਵੀਰ ਜੀ ਗੱਲ ਇਹ ਤਾਂ ਹੈਗੀ ਆ,
2: ਉਹ ਫੈਸਲਾ ਪਹਿਲੇ ਦਿੱਤੇ ਗੱਲ ਤੇ ਇਹਨਾਂ ਨੂੰ ਬਰੀ
4: ਸੈਣੀ ਸਾਹਿਬ, ਉਹਦੇ ਜੱਜ ਦੇ ਕੈਰੀਅਰ ਦੇ ਉੱਤੇ ਵੀ ਤਾਂ ਸਵਾਲ ਖੜੇ ਹੁੰਦੇ ਨੇ ਨਾ ਫਿਰ?
3: ਬਿਲਕੁਲ ਹੁੰਦੇ ਆ ਸਰ, ਹੁੰਦੇ ਆ। ਦੂਜੀ ਗੱਲ ਇਹ ਹੈਗੀ ਆ ਕਿ ਮੈਂ ਤਾਂ ਪਹਿਲੇ ਦਿਨ ਤੋਂ ਕਹਿੰਦਾ ਆ ਕਿ ਲੋਅਰ ਕੋਰਟ ਦਾ ਜੱਜ ਦਾ ਫੈਸਲਾ ਗਲਤ ਆ, ਜਦੋਂ ਇੱਕ ਵਾਰੀ ਚਲਾਨ ਪੇਸ਼ ਹੋ ਜਾਂਦਾ ਹੈਗਾ ਆ ਜੀ, ਚਲਾਨ ਦੇ ਵਿੱਚ ਬੰਦੇ ਦਾ ਨਾਂ ਹੁੰਦਾ ਹੈਗਾ ਆ, ਤੇ ਉਹਦਾ ਜਿਹੜਾ ਇਹ ਟ੍ਰਾਇਲ ਹੁੰਦਾ ਹੀ ਹੁੰਦਾ ਆ, ਉਹ ਫਾਈਨਲ ਦੇ ਵਿੱਚ ਆਉਂਦਾ ਹੈਗਾ ਆ ਵੀ ਜਾਂ ਉਹ ਫਾਈਨਲ ਔਨ ਮੈਰਿਟ ਵਰੀ ਹੋਊਗਾ ਜਾਂ ਸਜ਼ਾ ਹੋਊਗੀ
2: ਜੀ।
3: ਉਹਨੂੰ ਚਾਰਜ ਦੇ ਰੂਪ ਦੇ ਵਿੱਚ ਡਿਸਚਾਰਜ ਨਹੀਂ ਕੀਤਾ ਜਾ ਸਕਦਾ। 1998 ਤੱਕ ਇਹ ਪ੍ਰਥਾ ਹੈਗੀ ਸੀ, ਉਦੋਂ ਕਰਪਸ਼ਨ ਉਦੋਂ ਹੁੰਦਾ ਕੀ ਸੀਗਾ ਜੀ,
2: ਉਹ
3: ਜੁਡੀਸ਼ਰੀ ਦੇ ਉੱਤੇ ਵੀ ਜੁਡੀਸ਼ਰੀ ਚੈੱਕ ਰੱਖਦੀ ਆ ਕਿ ਲੋਅਰ ਕੋਰਟਾਂ ਦੇ ਵਿੱਚ ਜੱਜ ਪੈਸੇ ਲੈ ਕੇ ਚਾਰਜ ਦੇ ਉੱਤੇ ਬਹਿਸ ਸੁਣ ਕੇ ਤੇ ਚਾਰਜ ਦੇ ਉੱਤੇ ਵਰੀ ਕਰ ਦਿੰਦੇ ਸੀ
2: ਜੀ।
3: ਉਹਨਾਂ ਨੇ ਕਿਹਾ ਵੀ ਇਸ ਚੀਜ਼ ਦੇ ਨਾਲ ਕਰਪਸ਼ਨ ਵੱਧਦੀ ਹੈਗੀ ਆ, ਇਸ ਕਰਕੇ ਉਹਨਾਂ ਨੇ ਇਹ ਗੱਲ ਕਰ ਦਿੱਤੀ ਵੀ ਚਾਰਜ ਦੇ ਉੱਤੇ ਵਰੀ ਨਹੀਂ ਕੀਤਾ ਜਾਊਗਾ
2: ਜੀ,
3: ਹੈ ਜੀ। ਤੇ ਹਮੇਸ਼ਾ ਜਿਹੜਾ ਹੈਗਾ ਕੇਸ ਜਿਹੜਾ ਆ ਉੱਤੇ ਲੈ ਕੇ ਜਾਇਆ ਜਾਊਗਾ ਮੈਰਿਟ ਦੇ ਉੱਤੇ। ਹੁਣ ਉਹ ਕੇਸ ਉਹਦਾ ਇਹਦਾ ਫੈਸਲਾ ਜਿਹੜਾ ਹੈਗਾ, ਮੈਂ ਪਹਿਲੇ ਦਿਨ ਤੋਂ ਹੀ ਮੈਂ ਹੋ ਸਕਦਾ ਗਲਤ ਵੀ ਹੋਵਾਂ, ਪਰ ਜਿਹੜਾ ਹੈਗਾ ਆ ਮੇਰੀ ਸੋਚ ਆ ਜੋ ਜਿੰਨੀ ਕੁ ਮੇਰੀ ਸਮਝ ਆ ਉਹਦੇ ਮੁਤਾਬਕ ਮੈਂ ਦੱਸ ਰਿਹਾ ਕਿ ਇਹ ਫੈਸਲਾ ਐਡਵਰਸ ਹੋਣਾ ਹੀ ਹੋਣਾ, ਜੱਜ ਜਿਹੜਾ ਮਰਜ਼ੀ ਫੈਸਲਾ ਕਰਦਾ ਜੀ, ਪਤਾ ਕੇਜਰੀਵਾਲ ਨੂੰ ਵੀ ਇਸ ਗੱਲ ਦਾ ਜੀ। ਉਹ ਇਸ ਚੀਜ਼ ਨੂੰ ਜਿਹੜਾ ਆ ਸਿਆਸੀ ਤੌਰ ਤੇ ਵੀ ਇਸ ਜਜਮੈਂਟ ਨੂੰ ਜਿੰਨਾ ਚਿਰ ਤੱਕ ਜਿਹੜਾ ਐਡਵਰਸ ਜਜਮੈਂਟ ਨਹੀਂ ਆਉਂਦੀ ਉਨਾ ਚਿਰ ਤੱਕ ਲਟਕਾਉਣਾ ਚਾਹੁੰਦਾ, ਉਨਾ ਚਿਰ ਤੱਕ ਤਾਂ ਬਰੀ ਗਿਣਿਆ ਜਾਊਗਾ ਨਾ ਜੀ, ਉਨਾ ਚਿਰ ਤੱਕ ਤਾਂ ਟਾਕ ਆਫ ਦਾ ਟਾਊਨ ਹੋਊਗੀ ਨਾ ਕਿ ਬਰੀ ਕੀਤਾ ਜੀ ਬਰੀ ਕੀਤਾ। ਸੋ ਇਸ ਕਰਕੇ ਇਹ ਸਿਆਸੀ ਲੋਕ ਹੈਗੇ ਆ ਜੀ। ਬਾਕੀ ਜਿੱਥੇ ਤੱਕ ਜਿਹੜਾ ਹੈਗਾ ਆ ਨਾ ਜੀ ਆਮ ਆਦਮੀ ਪਾਰਟੀ ਤੇ ਬੀਜੇਪੀ ਦਾ ਫਰਕ ਇੰਨਾ ਆ ਵੀ ਬੀਜੇਪੀ ਜਿਹੜੀ ਹੈਗੀ ਆ ਆਰ ਐਸ ਐਸ ਦਾ ਨੈਚੁਰਲ ਸੰਨ ਆ ਤੇ ਇਹ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਇਹ ਅਡੋਪਟਡ ਸੰਨ ਆ। ਬਸ ਇੰਨਾ ਕਿਹਾ ਜੀ, ਇਹ ਗੋਦ ਲਿਆ ਬੱਚਾ ਆ ਤੇ ਉਹਦਾ ਆਪਣਾ ਬੱਚਾ ਆਇਆ ਜੀ, ਤੇ ਇਹ ਗੋਦ ਲਿਆ ਆ ਬੱਚਾ ਤਾਂ ਵਾਰ ਵਾਰ ਇਹ ਹਰ ਜਗ੍ਹਾ ਉੱਥੇ ਪ੍ਰਜੈਂਟ ਕਰਦਾ ਸੀ ਨਾ ਵੀ ਮੈਂ ਹੁਣਾ ਵੀ ਤੁਸੀਂ ਮੇਰੇ ਨਾਲ ਡਿਸਕ੍ਰਿਮੀਨੇਸ਼ਨ ਨਾ ਕਰੋ, ਮੈਂ ਉਹਦੇ ਤੋਂ ਵੀ ਬੈਟਰ ਤੁਹਾਨੂੰ ਸਰਵਿਸਿਸ ਦਊ। ਜਦੋਂ ਉਹਨਾਂ ਨੇ ਮੂੰਹ ਨਹੀਂ ਲਾਇਆ ਤੇ ਅੱਜ ਜਿਹੜਾ ਹੈਗਾ ਇਹ ਆਪਣੇ ਆਪ ਨੂੰ ਆਰ ਐਸ ਐਸ ਨਾਲੋਂ ਵੱਖਰੇ ਦੱਸਦੇ ਆ ਜੀ।
2: ਕਿਉਂਕਿ ਉੱਥੇ ਵੀ ਗੇਮ ਖੇਡਦੇ ਨੇ ਸੈਣੀ ਸਾਹਿਬ, ਜਦੋਂ ਬਾਹਰ ਵੀ ਆਏ
3: ਚੱਲਦਾ,
2: ਜਦੋਂ ਬਾਹਰ ਵੀ ਆਏ ਆ ਉਦੋਂ ਕਹਿੰਦੇ ਆ ਮੇਰਾ ਕਾਨੂੰਨ ਦੇ ਉੱਤੇ ਪੂਰਾ ਭਰੋਸਾ ਸੀਗਾ ਜਾਂ ਭਰੋਸਾ ਹੈਗਾ ਕਿ ਮੇਰੇ ਨਾਲ ਸਾਫ਼ ਹੋਵੇਗਾ, ਉੱਥੇ ਤੁਸੀਂ ਹੱਲਾਸ਼ੇਰੀ ਦੇ ਰਹੇ
3: ਹੋ
2: ਹਨਾ ਜੀ, ਤੇ ਇੱਥੇ ਤੁਸੀਂ ਅਗੇਂਸਟ ਖੜ ਜਾਂਦੇ ਹੋ
3: ਜੀ। ਡਰਾਮਾ
2: ਜੀ
3: ਸਰ, ਡਰਾਮਾ ਆ, ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈਗਾ। ਅਦਰਵਾਈਜ਼ ਦੇ ਕੰਟੈਂਪਟ ਆਫ ਕੋਰਟ ਹੈਗੀ ਹੈ ਜੋ ਤੁਸੀਂ ਕਰ ਰਹੇ ਹੈਗੇ ਆ, ਤੁਸੀਂ ਉਹ ਤੋਂ ਬਚਣ ਲਈ ਕਾਨੂੰਨ ਦੇ ਵਿੱਚ ਇਹ ਗੱਲ ਸਟੇਟਮੈਂਟ ਦੇ ਦਿੰਦੇ ਮੇਰਾ ਕਾਨੂੰਨ 'ਚ ਪੂਰਾ ਭਰੋਸਾ ਹੈਗਾ ਹੈ ਜੀ। ਉਹ ਤਾਂ ਇਹ ਗੱਲ ਇਹ ਹੈਗੀ ਨਾ ਕਿ ਅਗਲਾ ਕਹਿੰਦਾ ਬੰਦਾ ਕਹਿੰਦਾ ਕਹਿੰਦੇ ਇੱਕ ਸ਼ੇਰ ਆਉਂਦਾ ਹੈਗਾ ਆ ਕਿ ਕਹਿੰਦਾ ਦਵਾ ਦਿੱਤੇ ਹੈ ਜੀਰੇ ਕੀ ਔਰ ਦਵਾ ਦਿੱਤੇ ਹੈ ਮਰਨੇ ਕੀ, ਹੈ ਜੀ ਵੀ ਦਵਾਈ ਦੇ ਦਿੱਤੇ ਹੈਗੇ ਆ ਵੀ ਮਰ ਜਾਏ ਬੰਦਾ ਤੇ ਓਦਾਂ ਕਹਿੰਦੇ ਜੀਦਾ ਰਹਿ। ਸੋ ਇਸ ਕਰਕੇ ਇਹਨਾਂ ਦਾ ਇਹ ਤਰੀਕਾ ਆ ਜੀ।
2: ਜੀ ਬਿਲਕੁਲ ਹੈ ਜੀ
1: ਜਦੋਂ ਤੁਸੀਂ ਅਗਲੇ ਖੜੇ ਐਮ ਪੀ ਸੀਟ ਡਿਕਲੇਅਰ ਕੀਤੀ ਹੋਈ ਤੋੜ ਕੇ ਲੈ ਜਾਂਦੇ ਹੋ
2: ਜੀ,
1: ਉਹੀ ਗੱਲ ਉਹ ਦੇਸ਼ ਭਗਤ ਨੇ
2: ਬਿਲਕੁਲ,
1: ਉਹ ਤੁਹਾਡੇ ਨਾਲ
2: ਜੀ।
1: ਇਸ ਇਸ ਕਰਕੇ ਭਾਰਜ ਬਾਈ ਜੀ ਇਹ ਮੈਂ ਤਾਂ ਨਾ ਇਹ ਸਾਰੇ ਇਹ ਜਿੰਨਾ ਟੋਲਾ ਹੈ ਮੈਂ ਇਸੇ ਕਰਕੇ ਕਹਿਣਾ ਹੈਗਾ ਭਾਰਜ ਬਾਈ ਜੀ ਵੀ ਇਹਨਾਂ ਦਾ ਕੋਈ ਜ਼ਿਆਦਾਤਰ ਦਾ ਚਲੋ ਹੋ ਸਕਦਾ ਵੀ ਕੋਈ ਇੱਕ ਪਰਸੈਂਟ ਤੋਂ ਵੀ ਮੈਨੂੰ ਲੱਗਦਾ ਘੱਟ ਹੀ ਹੋਣਗੇ ਵੀ ਜੇ ਕੋਈ ਮੰਨ ਲਓ ਮਾੜਾ ਮੋਟਾ ਕੋਈ ਇਹਨਾਂ ਦੇ ਕੋਈ ਹੋਵੇ ਕੋਈ ਨਹੀਂ, ਜੇ ਇਹਨਾਂ ਤੇ ਕੋਈ ਉਹ ਦੀਨ ਮਾਨ ਨਹੀਂ ਲੋਕ ਇਹਨਾਂ ਦੇ ਮਗਰ ਲੱਗੇ ਫਿਰਦੇ ਨੇ ਉਹੀ ਗੱਲ ਹੈ, ਕਦੀ ਕਿਸੇ ਪਾਰਟੀ ਚ ਕਦੀ ਕਿਸੇ ਪਾਰਟੀ ਚ ਲੋਕ ਵੀ ਉਹੋ ਜਿਹੇ ਨੇ ਉਹ ਵੀ ਨੈਤਿਕਤਾ ਜੇ ਆਪਾਂ ਕਹੀਏ ਨਾ ਅੱਜ ਦੀ ਸਿਆਸਤ ਚ ਆਪਾਂ ਨੈਤਿਕਤਾ ਲੱਭੀ ਹੈ ਵੀ ਫਲਾਣਾ ਵੀ ਉਹ ਫਲਾਣੇ ਨੂੰ ਆਪਾਂ ਚੁਣ ਲਾਂਗੇ ਜਾਂ ਉਹਨੂੰ ਕਰ ਲਾਂਗੇ, ਉਹ ਮੈਨੂੰ ਘੱਟੋ ਘੱਟ ਮੈਨੂੰ ਨੀ ਲੱਗਦਾ ਹੈਗਾ ਬਾਈ ਜੀ। ਵੀ ਮੇਰਾ ਕੰਸਰਨ ਇਹੀ ਹੈਗਾ ਵੀ ਆਪਾਂ
2: ਵਿਰੋਧ ਹੋ ਜਾਣਾ, ਮੈਂ ਤਾਂ ਇਹ ਵੀ ਕਹਿੰਦਾ ਕਿ ਚਲੋ ਆਮ ਆਦਮੀ ਪਾਰਟੀ ਵੀ ਤਾਂ ਦੇਖੀ ਹੈ, ਅਕਾਲੀ ਦੇਖ ਲਏ ਹੈ ਜਾਂ ਕਾਂਗਰਸ ਦੇਖ ਲਈ ਹੈ, ਐਤਕੀ ਬੀਜੇਪੀ ਦੇਖ ਲਓ ਫਿਰ
3: ਗੱਲ ਸਿਆਣੀ
2: ਜਾਂ ਇਧਰ ਜਾਂ ਉਧਰ ਫਿਰ ਹੋ ਜਾਓ, ਆਰ ਪਾਰ ਹੀ ਹੋ ਜਾਓ ਫਿਰ।
3: ਬਿਲਕੁਲ ਜੀ ਬਿਲਕੁਲ ਬਿਲਕੁਲ, ਹੁਣ ਇਹ ਦੇਖ ਲਾਂਗੇ
2: ਜੀ।
3: ਹਾਂਜੀ ਉਹਨਾਂ ਤੋਂ
2: ਜੀ ਫਿਰ ਹੋਰ ਕੀ ਭਾਲਦੇ ਆਪਾਂ, ਹੋਰ ਇਹੀ ਹੋ ਸਕਦਾ ਜੀ ਜੇ ਫਿਰ ਇਹਨਾਂ ਤਿੰਨਾਂ ਦੇ ਵਿੱਚੋਂ ਨਹੀਂ ਕੋਈ ਲਿਆਉਣਾ ਤਾਂ ਫਿਰ ਬੀਜੇਪੀ ਲਿਆਉਣੀ ਪਊਗੀ। ਹਾਂਜੀ
3: ਬਿਲਕੁਲ ਜੀ ਬਿਲਕੁਲ,
1: ਅਸੀਂ ਦੇਖਣਾ ਚਾਹੀਏ ਨਾ ਦੇਖਣਾ ਚਾਹੀਏ ਉਹ ਲੋਕਾਂ ਨੇ ਆਪਣੀ ਸਮਝ ਦੇ ਹਿਸਾਬ ਨਾਲ ਹੀ ਦੇਖ ਲੈਣੀ, ਸਾਡੇ ਤਾਂ ਕੋਈ ਅਸਰ ਹੀ ਨੀ ਪੈਣਾ ਹੈਗਾ
2: ਜੀ,
1: ਕਿਉਂਕਿ ਅਸੀਂ ਨਾ ਤੇ ਵੋਟ ਪਾਉਣ ਵਾਲੇ ਹਾਂ। ਪਰ ਬਾਈ ਜੀ ਬੀਜੇਪੀ ਇੱਥੇ ਭਾਰਜ ਬਾਈ ਜੀ ਅਸਲ ਚ ਮੈਂ ਕਾਰਨ ਇਹੀ ਹੈ, ਇਹਨਾਂ ਨੇ ਦਿੱਲੀ ਵਾਲਿਆਂ ਨੇ ਤਿੰਨ ਵਾਰੀ ਇਹ ਮੰਨ ਲਓ ਉੱਥੇ ਮੁੱਖ ਮੰਤਰੀ ਰਿਹਾ
2: ਜੀ,
1: ਆਪਾਂ ਜਿਹੜੀਆਂ ਇਹ ਮੋਰਲ ਗੱਲਾਂ ਕਰਦੇ ਆਏ ਵੀ ਅਸੀਂ ਅਸੀਂ ਸਿਕਿਉਰਿਟੀ ਨੀ ਲੈਣੀ ਜੀ, ਅਸੀਂ ਇੱਕ ਕਮਰੇ ਚ ਰਹਿਣਾ ਜੀ, ਉਹ ਫਲਾਣਾ ਕਰਨਾ ਧਮਕਾਣਾ ਕਰਨਾ
2: ਜੀ,
1: ਇਹ ਉਦੋਂ ਪਹਿਲਾਂ ਹੀ ਐਕਸਪੋਜ ਹੋ ਗਏ ਸੀ ਦਿੱਲੀ ਦੇ ਵਿੱਚ ਹੀ ਐਕਸਪੋਜ ਹੋ ਗਏ ਸੀ ਕਿਉਂਕਿ ਇਹਨਾਂ ਨੇ ਉੱਥੇ ਸਾਰਾ ਕੁਛ ਹੀ ਕੀਤਾ ਉਹ
2: ਜੀ,
1: ਪਰ ਕਹਿੰਦੇ ਪੰਜਾਬ ਵਾਲੇ ਨੇ ਇਹਨਾਂ ਨੂੰ ਦੇਖ ਲਓ ਵੀ 92 ਸੀਟਾਂ ਦਿੱਤੀ ਉਹੀ ਗੱਲ ਹੈ
3: ਮੁਕੰਦਰ ਵੀਰ ਜੀ,
1: ਇਸ ਕਰਕੇ
3: ਅੱਜ ਜਿੱਦਾਂ ਤੁਸੀਂ ਨਾ ਮਤਲਬ ਰੋਜ਼ ਇਹ ਗੱਲ ਕਹਿੰਦੇ ਹੈਗੇ ਆ ਵੀ ਮੈਂ ਵੋਟ ਹੀ ਨੀ ਪਾਉਣੀ, ਮੈਂ ਦਾਅਵੇ ਨਾਲ ਕਹਿੰਦਾ ਤੁਹਾਡੀ ਵੋਟ ਸਭ ਤੋਂ ਪਹਿਲਾਂ ਪੈ ਜਾਣੀ ਆ, ਅਗਲਿਆਂ ਨੇ ਜਾਲੀ ਪਾ ਜਾਣੀ ਆ ਵੀ ਉਹਨੇ ਤਾਂ ਆਉਣਾ
2: ਨਹੀਂ,
3: ਅਗਲਿਆਂ ਨੂੰ ਉਹਨੇ ਜਿੰਨਾ ਟਾਈਮ ਤੁਸੀਂ ਦੇਤਾ ਨਾ ਉਹਨਾਂ ਨੂੰ, ਉਹਨਾਂ ਨੇ ਤੁਹਾਡਾ ਜਾਲੀ ਆਈਡੈਂਟੀ ਕਾਰਡ ਵੀ ਬਣਾ ਲੈਣਾ ਕਿਸੇ ਦੇ ਨਾਂ ਦਾ, ਤੁਹਾਡੇ ਨਾਂ ਦੀ ਵੋਟ ਪਹਿਲਾਂ ਪਈ ਹੋਣੀ ਉੱਥੇ। ਹਾਂਜੀ ਇਸ ਕਰਕੇ ਇਹ ਪੋਲੀਟੀਕਲ ਕਲਾਸ ਬੜੀ ਚਲਾਕ ਆ ਜੀ, ਇਹ ਜਿਹੜੇ ਬੰਦੇ ਨਾ ਤੁਸੀਂ ਜਿਹੜੇ ਆਪਾਂ ਜਿਹੜੀਆਂ ਗੱਲਾਂ ਕਰਦੇ ਆ ਸਰ, ਸਾਡੇ ਵਰਗਿਆਂ ਦੀ ਗਿਣਤੀ ਬਹੁਤ ਥੋੜੀ ਆ, ਜਿਹੜੇ ਬੰਦੇ ਜਿਹਨਾਂ ਨੇ ਵੋਟ ਪਾਉਣੀ ਆ ਨਾ ਜੀ, ਅਸੀਂ ਤਾਂ ਗਰਮੀ ਦੇਖਣੀ, ਮੀਂਹ ਦੇਖਣਾ ਵੀ ਹਾਂ ਜੀ ਜਾਈਏ ਕਿ ਨਾ ਜਾਈਏ, ਉਹ ਜਿਹੜੇ ਬੰਦਿਆਂ ਨੇ ਉੱਥੇ ਲਾਈਨਾਂ ਦੇ ਵਿੱਚ ਖੜ ਕੇ ਧੱਕੇ ਦੇ ਨਾਲ ਲੈ ਕੇ ਲੋਕਾਂ ਨੂੰ ਜਾਣਾ ਨਾ ਵੋਟਾਂ ਪਾਉਣ, ਉਹ ਜਿਹੜੀਆਂ ਗੱਲਾਂ ਪਸੰਦ ਕਰਦੇ ਆ ਰਾਜਨੀਤਿਕ ਲੋਕ, ਉਹੀ ਗੱਲਾਂ ਕਰਦੇ ਆ। ਅਸੀਂ ਜਿਹੜੇ ਲੋਕ ਅਨਾਲਿਸਿਸ ਕਰਦੇ ਰਹਿੰਦੇ ਹੈਗੇ ਆ ਨਾ ਜੀ, ਉਹਨਾਂ ਦੀਆਂ ਵੋਟਾਂ ਉਹਨਾਂ ਨੂੰ ਚਾਹੀਦੀਆਂ ਵੀ ਨੀ ਗੀਆਂ।
4: ਬਿਲਕੁਲ
3: ਹਾਂਜੀ,
1: ਦੇਖੋ ਨਾ ਇਹਨਾਂ ਨੇ ਬੱਚਿਆਂ ਦੀ ਸਹੁੰ ਚੁੱਕੀ, ਕਹਿੰਦੇ ਅਸੀਂ ਕਾਂਗਰਸ ਨਾਲ ਕਦੀ ਅਲਾਇੰਸ ਨੀ ਕਰਾਂਗੇ
4: ਜੀ,
1: ਹੈ ਉਸ ਤੋਂ ਬਾਅਦ ਵੀ ਵੋਟਾਂ ਪੈ ਗਈਆਂ ਜੀ, ਹੁਣ ਫਿਰ ਤੁਸੀਂ ਦੱਸੋ ਵੀ ਇਸ ਤੋਂ ਵੱਡਾ ਹੋਰ ਕੀ ਕਿਹੜੀ ਸਹੁੰ ਹੋ ਸਕਦੀ।
4: ਬੱਚੇ ਵੱਡੇ ਹੋ ਗਏ ਨਾ, ਹੁਣ ਬੱਚਿਆਂ ਦੀ ਖਾਧੀ ਸੀ ਉਹ ਤਾਂ ਵੱਡੇ ਹੋ ਗਏ ਆ, ਵਿਆਹ ਹੋ ਗਏ ਆ ਜੀ।
3: ਇਹਨਾਂ ਤੋਂ ਸਿੱਖਣਾ ਚਾਹੀਦਾ ਜੀ,
1: ਅਸਲ ਚ ਲੋਕਾਂ ਤੇ ਇਹਨਾਂ ਚੀਜ਼ਾਂ ਦਾ ਅਸਰ ਹੀ ਨੀ ਪੈਂਦਾ ਹੈਗਾ ਜੀ, ਇਹਨਾਂ ਨੂੰ ਨਾ ਅਸਲ ਚ
4: ਅਸਰ ਨੀ। ਆਪਣੇ ਮੁਕੱਦਰ ਭਾਈ ਜੀ, ਆਪਾਂ ਜੋ ਉਹ ਕਹਿੰਦੇ ਆ ਨਾ ਆਪਾਂ ਉਹਨੂੰ ਸਮਝਦੇ ਨੀ, ਉਹ ਕਹਿੰਦੇ ਕੀ ਆ ਜੀ, ਉਹ ਕਹਿੰਦੇ ਬੱਚਿਆਂ ਦੀ ਸਹੁੰ ਲੈ ਗਿਆ ਜੀ, ਬੱਚੇ ਤਾਂ ਹੁਣ 18-18 ਬੱਚਿਆਂ ਵਾਲੇ ਅੱਗੇ ਹੋ ਗਏ ਆ ਜੀ। ਹਾਂਜੀ,
1: ਮੈਂ ਅਸਲ ਚ ਨਾ ਇਹਨਾਂ ਨੂੰ ਇਹ ਲੱਗਦਾ ਹੈਗਾ ਵੀ ਇੱਕ ਵਾਰੀ ਅਸੀਂ ਭਾਵੇਂ ਉਹਨਾਂ ਗੱਲਾਂ ਦੀ ਭੰਡ ਕੇ ਇੱਕ ਵਾਰੀ ਕੁਰਸੀ ਤੇ ਬਹਿ ਜਾਈਏ, ਉਹੀ ਕੁਛ ਕਰੀ ਜਾਈਏ, ਪੰਜ ਚਾਰ ਸਾਲਾਂ ਬਾਅਦ 10 ਸਾਲਾਂ ਬਾਅਦ ਅੱਟ ਕੇ ਲੋਕਾਂ ਨੇ ਸਾਨੂੰ ਫਿਰ ਦੁਬਾਰਾ ਵੋਟਾਂ ਪਾ ਹੀ ਦੇਣੀਆਂ
4: ਨੇ,
1: ਸਾਡਾ ਕੀ ਜਾਂਦਾ
4: ਜੀ।
1: ਤੇ 5 ਸਾਲ ਮੰਨ ਲਓ ਇਹਨਾਂ ਨੂੰ ਐ ਤਾਂ ਹੈ ਨੀ ਵੀ ਜੇ ਵਿਰੋਧੀ ਧਿਰ ਚ ਤੁਰ ਗਏ ਤੇ ਇਹਨਾਂ ਨੂੰ ਕੁਛ ਮਿਲਣਾ ਨੀ, ਉਹਨਾਂ ਨੂੰ ਜਿਹੜੇ ਹੁਣ ਇਹਨਾਂ ਦੇ ਬਿਜ਼ਨਸ ਚੱਲਦੇ ਨੇ ਜਾਂ ਦੂਜੇ, ਉਹਨਾਂ ਨੂੰ ਇਹ ਆਸ ਹੁੰਦੀ ਹੈ ਵੀ ਦੁਬਾਰਾ ਫੇਰ ਆ ਜਾਣਗੇ ਅਗਲੀ ਵਾਰੀ
4: ਜੀ।
1: ਇਸ ਕਰਕੇ
3: ਬਿਲਕੁਲ ਬਿਲਕੁਲ ਜੀ,
1: ਇੱਕ ਵਾਰੀ ਐਸਟੈਬਲਿਸ਼ ਹੋ ਗਏ ਨਾ ਜੀ, ਇਹ ਅੰਮ੍ਰਿਤਪਾਲ ਹੁਣ ਦੀ ਪਾਰਟੀ ਹੈ, ਇਹ ਹੈ ਨਾ ਜੀ ਵੀ ਦੇਖੋ ਵੀ ਕੀ ਸੀ ਇਹਨਾਂ ਕੋਲ ਇੱਥੇ ਆਏ, ਤੇ ਅੱਜ ਤੁਸੀਂ ਦੇਖੋ ਵੀ ਇਹ ਕਿਵੇਂ ਪਾਰਟੀ ਖੜੀ ਕਰੀ ਫਿਰਦੇ ਨੇ, ਸਿਮਰਜੀਤ ਮਾਨ ਹੈ ਇਹ, ਸਾਰੀ ਜ਼ਿੰਦਗੀ ਹੋਈ ਇਹਨਾਂ ਨੇ ਇਸੇ ਤਰੀਕੇ ਨਾਲ ਉਹੀ ਗੱਲ ਲੋਕਾਂ ਦੇ ਨਜ਼ਾਰੇ ਲੈਂਦਿਆਂ ਕੱਢਤੀ ਜੀ,
4: ਮੈਂ
1: ਲੋਕਾਂ ਦੇ ਤੰਜ ਗੱਲ ਕੱਸਦਿਆਂ ਕੱਢਤੀ
4: ਜੀ,
1: ਤੇ ਕੀ ਕੀ ਕਹੂੰਗੇ, ਇਹ ਜ਼ਰੂਰੀ ਥੋੜੇ ਵੀ ਕੋਈ ਰਾਜ ਕਰੇਗਾ ਤਾਂ ਹੀ ਉਹੀ ਗੱਲ ਵੀ ਉਹ ਪਾਰਟੀ, ਇਹ ਤਾਂ ਨਜ਼ਾਰੇ ਰਹਿੰਦੇ ਨੇ, ਇਹਨਾਂ ਨੂੰ ਇੰਨੇ ਕੁ ਫੰਡ ਮਿਲ ਜਾਂਦੇ ਨੇ ਵੀ ਇਹਨਾਂ ਦੀ ਜ਼ਿੰਦਗੀ ਵਧੀਆ ਲੰਘੀ ਜਾਂਦੀ ਹੈ ਭਾਵੇਂ ਆਉਣ ਨਾ ਆਉਣ ਸੱਤਾ ਚ,
4: ਬਹਿ ਕੇ ਵੇਖ ਜਵਾਨਾ ਬਾਬੇ
3: ਬਿਲਕੁਲ ਪਾਉਂਦੇ ਆ ਜੀ। ਹਾਂ ਬਿਲਕੁਲ ਬਿਲਕੁਲ, ਇੱਕ ਵਾਰੀ ਰਾਜਨੀਤੀ ਦੇ ਵਿੱਚ ਵੜ ਗਏ, ਇੱਕ ਵਾਰੀ ਕਾਮਯਾਬੀ ਮਿਲ ਗਈ ਤੇ ਮੁੜ ਕੇ ਬਾਅਦ ਦੇ ਵਿੱਚ ਇੰਨੇ ਕੁ ਪੈਸੇ ਆ ਜਾਂਦੇ, ਕੰਮ ਕਰਨ ਦਾ ਤਾਂ ਸਾਰੀ ਉਮਰ ਲੋੜ ਹੀ ਨੀ ਪੈਂਦੀ,
4: ਬਿਲਕੁਲ
3: ਮੂੰਹ ਮਗੀ ਚੀਜ਼ ਜਿਹੜੀ ਹਾਜ਼ਰ ਹੋ ਜਾਂਦੀ ਹੈਗੀ ਆ ਜੀ
4: ਜੀ।
3: ਤੋਂ ਇਸ
1: ਔਜਲਾ ਬਾਈ ਜੀ ਕਈ ਵਾਰੀ ਕਹਿੰਦੇ ਹੁੰਦੇ ਚੰਦੂ ਮਾਜਰੇ ਵਰਗੇ ਜਾਂ ਹੋਰ ਨੇ, ਇਹ ਇੰਨੇ ਜਿੱਤ ਕੇ ਨੀ ਪੈਸੇ ਕਮਾਉਂਦੇ ਜਿੰਨੇ ਹਾਰ ਕੇ ਕਮਾਉਂਦੇ,
4: ਬਿਲਕੁਲ ਜੀ ਬਿਲਕੁਲ ਜੀ, ਥੈਂਕ ਯੂ ਹਾਂਜੀ
3: ਠੀਕ ਹੈ ਭਾਰੇ ਸਾਹਿਬ, ਮੈਂ ਵੀ ਇਜਾਜ਼ਤ ਲਾਉਂਗਾ,
4: ਓਕੇ ਜੀ ਓਕੇ ਸੈਣੀ ਸਾਹਿਬ,
3: ਓਕੇ ਸਾਰੀਆਂ, ਥੈਂਕ ਯੂ ਜੀ, ਥੈਂਕ ਯੂ ਜੀ, ਮੁਕੱਦਰ ਜੀ ਸਤਿ ਸ੍ਰੀ ਅਕਾਲ,
4: ਹਾਂਜੀ ਮੁਕੱਦਰ ਜੀ,
1: ਮੈਂ ਤਾਂ ਹੁਣ ਨਾਲ ਹੀ ਉਹੀ ਗੱਲ ਆਪਣੇ ਪੜਚੋਲ ਕਰਨ ਵਾਲੇ
4: ਖਬਰਾਂ ਤਾਂ ਕੰਪਲੀਟ ਕਰ ਹੀ ਲਈਆਂ ਸੀ ਤਕਰੀਬਨ ਉਹਨਾਂ ਨਾਲ, ਤੇ ਹਾਂਜੀ
1: ਕੋਈ ਗੱਲ ਨੀ ਬਾਈ ਭਾਜਪਾਈ ਜੀ, ਅਸਲ ਚ ਨਾ ਤੁਸੀਂ ਕਈ ਵਾਰੀ ਟਿੱਪਣੀਆਂ ਕਰਦੇ ਹੁੰਦੇ ਤੁਸੀਂ ਆਪਣੇ ਵੀ ਤੁਸੀਂ ਆਪਣੇ ਮੁਲਕ ਦੇ ਹਿਸਾਬ ਨਾਲ ਜਿਹੜੇ ਉੱਥੋਂ ਦੇ ਲੋਕਾਂ ਦੇ ਹਿਸਾਬ ਨਾਲ ਟਿੱਪਣੀਆਂ ਕਰਦੇ ਹੋ, ਪਰ ਇੱਥੇ ਦੀ ਸਿਆਸਤ ਜਿਹੜੀ ਹੈ ਨਾ ਇਹ ਭਾਜਪਾਈ ਜੀ ਇੱਥੇ ਬਹੁਤ ਬਹੁਤ ਉਲਟ ਕੰਮ ਹੈਗਾ, ਇੱਥੇ ਕੋਈ ਨਾ ਕੋਈ ਸੁਣਵਾਈ ਨਾ ਕੋਈ ਗੱਲ ਨਾ ਬਾਤ
4: ਜੀ,
1: ਇੱਥੇ ਤਾਂ ਬਸ ਨਾਲ ਸੱਤਾ ਦੇ ਉਹਦੀ ਕੋਈ ਸੁਣ ਲੈਂਦਾ ਨੀ ਜੇ ਕੋਈ ਸੁਣਵਾਈ ਨੀ
4: ਜੀ, ਬਿਲਕੁਲ ਹੈ ਜੀ, ਮੁਕੱਦਰ ਜੀ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਤੇ ਹੋਰ ਜਿਹੜੀਆਂ ਵਿਦੇਸ਼ੀ 2-4 ਖਬਰਾਂ ਨੇ ਉਹਨਾਂ ਦੀ ਬਾਤ ਪਾ ਕੇ ਫਿਰ ਤੁਹਾਡੇ ਨਾਲ ਜ਼ਿੰਦਗੀ ਦੀਆਂ ਕੁਝ ਗੱਲਾਂ ਬਾਤਾਂ ਕਰਦੇ ਆ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਦੋਸਤੋ, ਤੇ ਲੋ ਅਗਲੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਆ। ਆਪਣਾ ਨਿਊ ਜਿਹੜਾ H-1B ਵੀਜ਼ਾ ਉਹਦੇ ਰੂਲਸ ਜਿਹੜੇ ਨੇ ਚੇਂਜ ਕੀਤੇ ਆ ਅਮਰੀਕਾ ਨੇ, 3 ਸਾਲ ਦੀ ਰੋਕ ਲਾਤੀ ਹੈ ਤੇ PR ਦੇ ਉੱਤੇ ਰਸਤੇ ਜਿਹੜੇ ਨੇ ਬੰਦ ਕਰਨ ਦੀ ਤਿਆਰੀ ਕਰ ਲਈ ਹੈ। ਅਮਰੀਕਾ ਦੇ ਵਿੱਚ ਇੱਕ ਨਵਾਂ ਬਿੱਲ ਲਿਆਂਦਾ ਗਿਆ ਐਂਡ H-1B ਵੀਜ਼ਾ, ਬੜੇ ਲੰਮੇ ਸਮੇਂ ਤੋਂ ਉਹਦਾ ਰੋਲਾ ਪੈ ਰਿਹਾ। ਅਬਿਊਜ਼ ਐਕਟ ਆਫ 2026 ਪੇਸ਼ ਕੀਤਾ ਗਿਆ ਜੋ H-1B ਵੀਜ਼ਾ ਜਿਹੜਾ ਪ੍ਰੋਗਰਾਮ ਦੇ ਉੱਤੇ ਵੱਡੀਆਂ ਪਾਬੰਦੀਆਂ ਲਗਾਉਣ ਦੀ ਜਿਹੜੀ ਤਿਆਰੀ ਦੇ ਵਿੱਚ ਹੈ। ਕਾਂਗਰਸਮੈਨ ਏਲੀ ਜਿਹੜੇ ਕਰੇਨ ਨੇ ਉਹਨਾਂ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਦੇ ਵਿੱਚ ਜਿਹੜਾ ਜੋ ਕੁਝ ਨਸ਼ਰ ਕੀਤਾ ਗਿਆ ਹੈ, ਨਵੇਂ ਵੀਜ਼ਿਆਂ ਦੇ ਉੱਤੇ ਰੋਕ, ਨਵੇਂ ਵੀਜ਼ਿਆਂ ਦੇ ਉੱਤੇ 3 ਸਾਲਾਂ ਦੇ ਲਈ ਫਰੀਜ਼ ਰੋਕ ਜਿਹੜੀ ਲਗਾਉਣਾ ਹੈ, ਕੋਟੇ ਦੇ ਵਿਚ ਕਟੌਤੀ ਕਰਨ ਦੀ ਯੋਜਨਾ ਹੈ। ਸਲਾਨਾ ਵੀਜ਼ਾ ਲਿਮਿਟ ਜਿਹੜੀ ਹੈ ਕੈਪ ਹੈ ਉਹਨੂੰ ਜਿਹੜਾ 65,000 ਤੋਂ ਘਟਾ ਕੇ ਸਿਰਫ 25,000 ਕਰਨਾ ਦੱਸਿਆ ਗਿਆ। ਭਾਰੀ ਤਨਖਾਹ ਦੀ ਜਿਹੜੀ ਸ਼ਰਤ ਦੱਸੀ ਹੈ H-1B ਵੀਜ਼ੇ ਦੇ ਲਈ ਘੱਟੋ ਘੱਟ ਤਨਖਾਹ ਜਿਹੜੀ ਹੈ $2,00,000 ਜਾਣੀ ਕਿ ਲਗਭਗ 1.6 ਕਰੋੜ ਰੁਪਏ ਸਲਾਨਾ ਤੈਅ ਕਰਨਾ ਹੈ। OPT ਪ੍ਰੋਗਰਾਮ ਦਾ ਖਾਤਮਾ ਕਰਨਾ, ਵਿਦਿਆਰਥੀਆਂ ਦੇ ਲਈ ਕੰਮ ਕਰਨ ਦੇ OPT ਪ੍ਰੋਗਰਾਮ ਨੂੰ ਖਤਮ ਕਰਨਾ। ਹੋਰ ਪਾਬੰਦੀਆਂ ਇਹਦੇ ਵਿਚ ਜਿਹੜਾ ਪਰਿਵਾਰਕ ਮੈਂਬਰਾਂ ਜਿਹੜੇ ਨੇ ਡਿਪੈਂਡੈਂਟਸ ਨੇ ਉਨ੍ਹਾਂ ਨੂੰ ਨਾਲ ਲਿਆਉਣ ਦੇ ਉੱਤੇ ਰੋਕ ਅਤੇ ਪੱਕੇ ਹੋਣ PR ਦੇ ਰਸਤੇ ਜਿਹੜਾ ਬੰਦ ਕਰਨੇ। ਇਹ ਕਦਮ ਕਿਉਂ ਚੁੱਕਿਆ ਜਾ ਰਿਹਾ? ਅਸਲ ਦੇ ਵਿਚ ਕਈ ਰਿਪਬਲਿਕਨ ਸੰਸਦ ਮੈਂਬਰਾਂ ਦਾ ਮੰਨਣਾ ਹੈ ਕਿ ਕੰਪਨੀਆਂ ਜਿਹੜੀਆਂ ਨੇ ਅਮਰੀਕੀ ਕਾਮਿਆਂ ਦੀ ਥਾਂ ਸਸਤੇ ਵਿਦੇਸ਼ੀ ਕਾਮਿਆਂ ਨੂੰ ਰੱਖ ਕੇ ਇਸ ਸਿਸਟਮ ਦੀ ਜਿਹੜੀ ਹੈ ਦੁਰਵਰਤੋਂ ਕਰ ਰਹੀਆਂ ਨੇ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਨੂੰ ਕਾਰਪੋਰੇਟ ਹਿੱਤਾਂ ਦੀ ਬਜਾਏ ਅਮਰੀਕੀ ਕਾਮਿਆਂ ਨੂੰ ਪਹਿਲ ਦੇਣੀ ਜਿਹੜੀ ਹੈ ਚਾਹੀਦੀ ਹੈ। ਇਹ ਬਿੱਲ ਰਾਸ਼ਟਰਪਤੀ ਟਰੰਪ ਦੇ ਜਿਹੜੇ ਉਸ ਰੁੱਖ ਦੇ ਨਾਲ ਮੇਲ ਖਾਂਦਾ ਹੈ ਜਿਸ ਦੇ ਵਿਚ ਉਹ ਰੋਜ਼ਗਾਰ ਆਧਾਰਿਤ ਇਮੀਗ੍ਰੇਸ਼ਨ ਨੀਤੀਆਂ ਨੂੰ ਸਖ਼ਤ ਕਰਨ ਦੀ ਗੱਲ ਕਰਦੇ ਆ ਰਹੇ ਹੈ। ਭਾਰਤੀਆਂ ਦੇ ਉੱਤੇ ਇਹਦਾ ਜਿਹੜਾ ਅਸਰ ਕੀ ਪੈ ਸਕਦਾ ਹੈ? ਭਾਰਤੀ ਪੇਸ਼ੇਵਰ ਜਿਹੜੇ ਨੇ ਖਾਸ ਕਰਕੇ ਟੈਕਨਾਲੋਜੀ IT ਸੈਕਟਰ ਦੇ ਨਾਲ ਜੁੜੇ ਜਿਹੜੇ ਲੋਕ ਨੇ ਉਨ੍ਹਾਂ ਦੇ ਉੱਤੇ ਸੇਵਾ ਜਿਹੜੀ ਹੈ ਸਿਹਤ ਸੇਵਾਵਾਂ ਦੇ ਵਿਚ ਇਸ ਪ੍ਰੋਗਰਾਮ ਦਾ ਸਭ ਤੋਂ ਵੱਧ ਲਾਭ ਉਠਾਉਂਦੇ ਨੇ। ਸੀਮਤ ਮੌਕੇ ਦੇ ਜਿਹੜੇ ਬਣ ਜਾਣਗੇ ਇਹਦੇ ਵਿਚ ਵੀਜ਼ਾ ਕੋਟਾ ਘਟਣ ਅਤੇ $2,00,000 ਦੀ ਉੱਚੀ ਤਨਖਾਹ ਦੀ ਸ਼ਰਤ ਦੇ ਕਾਰਨ ਬਹੁਤ ਘੱਟ ਭਾਰਤੀ ਅਮਰੀਕਾ ਜਾ ਸਕਣਗੇ। ਪਰਿਵਾਰਕ ਮੁਸ਼ਕਲਾਂ ਵੱਧ ਜਾਣਗੀਆਂ। ਪਤਨੀ ਬੱਚਿਆਂ ਨੂੰ ਨਾਲ ਲਿਜਾਣ ਦੇ ਉੱਤੇ ਪਾਬੰਦੀ ਅਤੇ ਗ੍ਰੀਨ ਕਾਰਡ ਦਾ ਜਿਹੜਾ ਰਸਤਾ ਬੰਦ ਹੋਣ ਦੇ ਨਾਲ ਇਸ ਵੀਜ਼ੇ ਦੀ ਖਿੱਚ ਜਿਹੜੀ ਖਤਮ ਹੋ ਸਕਦੀ ਹੈ। ਵਿਦਿਆਰਥੀਆਂ ਦੇ ਲਈ ਜਿਹੜਾ ਝਟਕਾ ਹੈ ਕਿ OPT ਪ੍ਰੋਗਰਾਮ ਦੇ ਖਤਮ ਹੋਣ ਦੇ ਨਾਲ ਭਾਰਤੀ ਵਿਦਿਆਰਥੀਆਂ ਦੇ ਲਈ ਪੜ੍ਹਾਈ ਤੋਂ ਬਾਅਦ ਉੱਥੇ ਕੰਮ ਕਰਨਾ ਮੁਸ਼ਕਲ ਹੋ ਜਾਏਗਾ। ਇਸ ਬਿੱਲ ਦੇ ਕਾਰਨ ਅਮਰੀਕੀ ਕਾਂਗਰਸ ਦੇ ਵਿਚ ਤਿੱਖੀ ਜਿਹੜੀ ਬਹਿਸ ਹੋਣ ਦੀ ਉਮੀਦ ਹੈ ਜਿੱਥੇ ਕਈ ਆਗੂ ਇਸ ਦੇ ਸਮਰਥਨ ਦੇ ਵਿਚ ਨੇ ਤੇ ਉਥੇ ਹੀ ਵੱਡੀਆਂ ਤਕਨੀਕੀ ਕੰਪਨੀਆਂ ਤੇ ਇੰਡਸਟਰੀ ਗਰੁੱਪ ਜਿਹੜੇ ਨੇ ਇਸ ਦਾ ਵਿਰੋਧ ਕਰ ਸਕਦੇ ਐ ਕਿਉਂਕਿ ਉਹ ਗਲੋਬਲ ਜਿਹੜੇ ਨੇ ਟੈਲੈਂਟ ਦੇ ਉੱਤੇ ਜਿਹੜਾ ਨਿਰਭਰ ਕਰਦੇ ਨੇ, ਟੈਲੈਂਟ ਜਿਹੜਾ ਹੈ ਜਿਹੜਾ ਬਾਹਰੋਂ ਮੰਗਾਉਂਦੇ ਐ ਆਪਣੇ ਕਾਰਜ ਪੂਰੇ ਕਰਦੇ ਐ। ਇਸੇ ਤਰ੍ਹਾਂ ਇਰਾਨ ਦੀ ਨਵੀਂ ਸ਼ਾਂਤੀ ਪੇਸ਼ਕਸ਼ ਤੋਂ ਟਰੰਪ ਜਿਹੜੇ ਨਾ ਖੁਸ਼ ਹੋ ਗਏ ਐ, ਜੰਗ ਰੁਕਣ ਦੇ ਆਸਾਰ ਹੋਏ ਮੱਧਮ ਨੇ ਧੀਮੇ ਹੋ ਗਏ ਐ। ਅਮਰੀਕੀ ਰਾਸ਼ਟਰਪਤੀ ਟਰੰਪ ਨੇ 2 ਮਹੀਨਿਆਂ ਤੋਂ ਜਾਰੀ ਜੰਗ ਨੂੰ ਖਤਮ ਕਰਨ ਦੇ ਲਈ ਇਰਾਨ ਦੇ ਵੱਲੋਂ ਭੇਜੀ ਗਈ ਤਾਜ਼ਾ ਤਜਵੀਜ਼ ਨੂੰ ਖਾਰਜ ਕਰ ਦਿੱਤਾ। ਇਕ ਸੀਨੀਅਰ ਅਮਰੀਕੀ ਅਧਿਕਾਰੀ ਦੇ ਅਨੁਸਾਰ ਟਰੰਪ ਇਸ ਗੱਲ ਤੋਂ ਨਾਰਾਜ਼ ਨੇ ਕਿ ਇਰਾਨ ਨੇ ਪਰਮਾਣੂ ਮੁੱਦੇ ਦੇ ਉੱਤੇ ਚਰਚਾ ਨੂੰ ਜੰਗ ਖਤਮ ਹੋਣ ਤੱਕ ਟਾਲਣ ਦੀ ਗੱਲ ਕਹੀ ਐ। ਇਸ ਘਟਨਾਕ੍ਰਮ ਦੇ ਨਾਲ ਉਨ੍ਹਾਂ ਉਮੀਦਾਂ ਨੂੰ ਜਿਹੜਾ ਵੱਡਾ ਝਟਕਾ ਲੱਗਿਆ ਜੋ ਵਿਸ਼ਵ ਪੱਧਰ ਦੇ ਉੱਤੇ ਮਹਿੰਗਾਈ ਅਤੇ ਤੇਲ ਦੀ ਸਪਲਾਈ ਦੇ ਵਿਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਹੁੰਦੀਆਂ ਦੇਖਣਾ ਚਾਹੁੰਦੇ ਸਨ। ਇਰਾਨ ਦੀ ਇਸ ਨਵੀਂ ਪੇਸ਼ਕਸ਼ ਦੇ ਵਿਚ ਕਿਹਾ ਗਿਆ ਸੀ ਕਿ ਪਰਮਾਣੂ ਪ੍ਰੋਗਰਾਮ ਦੇ ਬਾਰੇ ਗੱਲਬਾਤ ਉਦੋਂ ਹੀ ਸ਼ੁਰੂ ਹੋਵੇਗੀ ਜਦੋਂ ਜੰਗ ਪੂਰੀ ਤਰ੍ਹਾਂ ਰੁਕ ਜਾਵੇਗੀ ਤੇ ਖਾੜੀ ਦੇਸ਼ਾਂ ਦੇ ਵਿਚ ਸਮੁੰਦਰੀ ਵਪਾਰ ਦੇ ਨਾਲ ਸੰਬੰਧਿਤ ਵਿਵਾਦ ਜਿਹੜਾ ਸੁਲਝ ਜਾਣਗੇ। ਹਾਲਾਂਕਿ ਵਾਈਟ ਹਾਊਸ ਦੀ ਤਰਜਮਾਨ ਓਲੀਵੀਆ ਵੇਲਜ਼ ਨੇ ਜਿਹੜਾ ਸਪਸ਼ਟ ਕੀਤਾ ਕਿ ਅਮਰੀਕਾ ਆਪਣੀਆਂ ਰੈਡ ਲਾਈਨਾਂ ਹੱਦਾਂ ਜਾਣੀ ਕਿ ਬਾਰੇ ਸਪਸ਼ਟ ਹੈ ਤੇ ਪਰਮਾਣੂ ਮੁੱਦੇ ਨੂੰ ਸ਼ੁਰੂਆਤ ਤੋਂ ਹੀ ਗੱਲਬਾਤ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ। ਫਰਵਰੀ ਦੇ ਵਿਚ ਇਜ਼ਰਾਈਲ ਦੇ ਨਾਲ ਮਿਲ ਕੇ ਸ਼ੁਰੂ ਕੀਤੀ ਗਈ ਇਸ ਜੰਗ ਦੇ ਵਿਚ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਐ। ਇਰਾਨ ਦੀ ਜੰਗਬੰਦੀ ਦੀ ਤਜਵੀਜ਼ ਜਿਹੜੀ ਹੈ ਉਹਦੇ ਉੱਤੇ ਅਮਰੀਕਾ ਨੇ ਫੇਰਿਆ ਪਾਣੀ। ਪਰਮਾਣੂ ਸਮਝੌਤੇ ਤੋਂ ਬਿਨਾਂ ਗੱਲਬਾਤ ਸੰਭਵ ਨਹੀਂ ਹੋ ਸਕਦੀ ਹੈ। ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਜਿਹੜਾ ਨਸ਼ਰ ਕਰ ਦਿੱਤਾ ਹੈ ਤੇ ਜਿਹੜੀ ਸਮੁੰਦਰੀ ਘੇਰਾਬੰਦੀ ਹੈ ਹਟਾ ਲੈਂਦਾ ਹੈ ਤਾਂ ਕਹਿੰਦੇ ਉਹ ਜੰਗ ਖਤਮ ਕਰਨ ਦੇ ਲਈ ਤਿਆਰ ਹੈ, ਪਰ ਇਸ ਦੇ ਵਿਚ ਪਰਮਾਣੂ ਪ੍ਰੋਗਰਾਮ ਦੇ ਉੱਤੇ ਚਰਚਾ ਨੂੰ ਭਵਿੱਖ ਦੇ ਲਈ ਟਾਲਣ ਦੀ ਗੱਲ ਕਹੀ ਗਈ ਹੈ। ਵਾਈਟ ਹਾਊਸ ਜੋ ਕੁਝ ਹਮਲਾ ਹੋਇਆ ਸੀ ਟਰੰਪ ਦੇ ਉੱਤੇ ਉਹਨੂੰ ਜਿਹੜਾ ਵਿਚਾਰਿਆ ਜਾ ਰਿਹਾ, ਹਮਲੇ ਤੋਂ ਬਾਅਦ ਵਾਈਟ ਹਾਊਸ ਸਖ਼ਤ ਹੋਇਆ ਤੇ ਟਰੰਪ ਦੀ ਸੁਰੱਖਿਆ ਦੀ ਹੋਵੇਗੀ ਸਮੀਖਿਆ। ਹੁਣ ਟਰੰਪ ਤੇ JD ਵੈਂਸ ਦੇ ਜਿਹੜਾ ਇਕੱਠੇ ਹੋਣ ਦੇ ਉੱਤੇ ਲੱਗ ਸਕਦੀ ਹੈ ਰੋਕ। ਟਰੰਪ ਦੀ ਸੁਰੱਖਿਆ ਨੂੰ ਲੈ ਕੇ ਵਾਈਟ ਹਾਊਸ ਦੇ ਉੱਚ ਅਧਿਕਾਰੀ ਨੇ ਇਸ ਹਫ਼ਤੇ ਦੇ ਵਿਚ ਅਹਿਮ ਜਿਹੜੀ ਮੀਟਿੰਗ ਸੱਦੀ ਹੈ। ਇਹ ਫੈਸਲਾ ਸ਼ਨੀਵਾਰ ਰਾਤ ਪੱਤਰਕਾਰਾਂ ਦੇ ਸਲਾਨਾ ਡਿਨਰ ਦੇ ਦੌਰਾਨ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਲਿਆ ਗਿਆ। ਵਾਈਟ ਹਾਊਸ ਦੀ ਜਿਹੜੀ ਹੈ ਚੀਫ਼ ਆਫ਼ ਸਟਾਫ਼ ਸੂਜ਼ਨ ਵਾਇਲਜ਼ ਨੇ ਸੀਕਰੇਟ ਸਰਵਿਸ ਅਤੇ ਹੋਮਲੈਂਡ ਸੁਰੱਖਿਆ ਵਿਭਾਗ DHS ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਕੇ ਸੁਰੱਖਿਆ ਪ੍ਰੋਟੋਕੋਲ ਦੀ ਜਿਹੜੀ ਹੈ ਸਮੀਖਿਆ ਕਰਨ ਦੇ ਹੁਕਮ ਦਿੱਤੇ ਨੇ। ਇਸ ਨਾਕਾਮ ਹਮਲੇ ਨੇ ਅਮਰੀਕੀ ਸਰਕਾਰ ਦੇ ਉੱਤਰਾਧਿਕਾਰੀ ਦੀ ਜਿਹੜੀ ਲਾਈਨ ਹੈ ਉਹਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਐ ਤੇ ਸਮਾਗਮ ਦੇ ਦੌਰਾਨ ਰਾਸ਼ਟਰਪਤੀ ਟਰੰਪ ਤੋਂ ਇਲਾਵਾ ਉਪ ਰਾਸ਼ਟਰਪਤੀ JD ਵੈਸ, ਹਾਊਸ ਸਪੀਕਰ ਮਾਈਕ ਜੌਨਸਨ, ਵਿਦੇਸ਼ ਮੰਤਰੀ ਮਾਰਕੋ ਰੂਬੀਓ ਤੇ ਰੱਖਿਆ ਮੰਤਰੀ ਸਮੇਤ ਕਈ ਵੱਡੇ ਅਹੁਦੇਦਾਰ ਮੌਜੂਦ ਸਨ ਜੋ ਕਿਸੇ ਵੱਡੇ ਹਾਦਸੇ ਦੀ ਸੂਰਤ ਦੇ ਵਿਚ ਦੇਸ਼ ਦੀ ਵਾਗਡੋਰ ਸੰਭਾਲਣ ਦੀ ਕਤਾਰ ਦੇ ਵਿਚ ਆਉਂਦੇ ਐ। दूसरे पासे हिजबुल्ला दे वल्लों इजराइल दे नाल सिद्धी वार्ता तो ना कर दित्ती गई है ते लिबनानी समझौते दी नुक्ताचीनी होई है। आखरी खबर है हिजबुल्ला मुखी नाइम कासिम होना ने दोहराया कि इजराइल दे नाल किसे भी तरह की सिद्धी वार्ता नहीं करनगे ते उन्हां दावा कीता कि इजराइल जिहड़े हमलिया दा लगातार मोड़मा जवाब दिता जा रहा है सिद्धी वार्ता दा सवाल ही पैदा नहीं हुंदा ते ओ हथियार नहीं सुट्टणगे। अल जजीरा मुताबक कासिम ने लेबनान सरकार की निंदा करदिया कहा कि राहत लैण दे लई जिहड़ी है इजराइल दे नाल समझौता करन दे लई पहुंच गए ने ते उन्हां अधिकारियों नूं कहा कि ओह सिद्धी वार्ता करन दी बजाय असिधे ढंग दे नाल गल्लबात दा राह अपनाउणा चाहुणगे। इस दे दौरान इजराइल डिफेंस फोर्सिस जिहड़ी है IDF ने कहा कि उन्हां दे जवानां ने ऐतवार नूं दक्खणी लिबनान दे विच कुछ टिकाणियां नूं निशाना बनाया। एक बयान दे विच उन्हां कहा कि तीन दहशतगर्द इलाके दे विच जवानां नूं नुकसान पहुंचा सकते सन पर उस तों पहला ही उन्हां नूं लब के खत्म कर दिता गया। IDF ने कहा कि हिजबुल्ला दे कई टिकाणियां दे उत्ते भी हमले जड़े ने कीते गए जिसके कारण कई थावां दे उत्ते धमाके सुने गए। उधर इजरायली प्रधानमंत्री बेंजामिन नेतन्याहू जड़े ने उन्हां ने कहा कि हिजबुल्ला लिबनान की जंग दे विच जंगबंदी की पालना नहीं कर रहा ते चेतावनी दित्ती है कि वह पूरी ताकत नाल किसी भी कार्रवाई का जवाब देणगे ते अपनी उत्तरी सरहद दे उत्ते सुरक्षा यकीनी बनाउणगे। लो दोस्तों इस अंज अज दिया देश विदेश दिया खबरां लाइनां तुहाडे लई खुल्लियां ने +358 44 976 1962 स्टूडियो का नंबर है ते गल्लां बातां आपां अगे जाके हुण जिंदगी दियां थोड़ियां जिहियां करदे आं ते गल करदे आं साडी जिंदगी दे विच जिहड़ियां ने कुछ ऐसियां शैहां ने जो बहुत साडी जिंदगी नूं सुखाला भी करदियां ने ते साडी जिंदगी दे लई जिहड़ियां जरूरी भी ने पर इह जिहड़ियां हौली हौली प्रजातियां जे खत्म हो जाण ते साडा रहन सहन जिहड़ा कुदरती जिहड़ा सारा सिस्टम है ओह वी किते ना किते फेल हो सकदा है। अगे जाके आपां गल करदे इस दे बारे दे विच ते किरलियां दी घरां दियां जिहड़ियां किरलियां जे खत्म हो जाणगियां दुनिया दे विचों तां की कुछ वापर सकदा है ओहदी बात पाउंदे आ ते लाइनां तुहाडे लई खुल्लियां ने गल्लबात दे विच तुसीं सांझ पाउणी चाहोगे तां निघा स्वागत रहेगा दोस्तो +358 44 976 1962 स्टूडियो दा नंबर है। बहुत सारे सुनेहे शैली बाई जी ने भेजे आ कॉल भी कर सकदे ने जी बाई जी ते गल्लबात भी कर सकदे हो किसे तरह की करनी चाहुंदे हो तां स्वागत है ते हुण तों लैके तकरीबन तुहाडा मेरा राबता जिहड़ा 2.25 घंटे जुड़दा है ते तकरीबन 1 घंटा ते 20-21 मिंट का प्रोग्राम बीत चुक्या है। इसे तरह आपां 30-40 मिंट होर लाउण की कोशिश जिहड़ी आ जारी रहेगी। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ ਸੁਮਿਤ ਜੋਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲੋ ਦੋਸਤੋ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਜੇਕਰ ਸਾਡੇ ਘਰਾਂ ਦੇ ਵਿੱਚੋਂ ਕਿਰਲੀਆਂ ਗਾਇਬ ਹੋ ਜਾਣ ਤਾਂ ਕੀ ਹੋਵੇਗਾ ਇਹਨਾਂ ਦਾ ਇਕੋ ਸਿਸਟਮ ਤੇ ਕੀ ਪ੍ਰਭਾਵ ਪੈ ਸਕਦਾ ਹੈ। ਗੱਲਬਾਤ ਲਿਖਦੇ ਨੇ ਕਿ ਸੁਬਾ ਗੁਨਾਮ BBC ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ। ਉੱਤਰੀ ਚੇਨਈ ਦੀ ਇੱਕ ਜੜੀ ਹੈ ਹੁੰਮਸ ਭਰੀ ਰਾਤ ਨੂੰ 34 ਸਾਲਾਂ ਕਵਿਤਾ ਆਪਣੇ 6 ਸਾਲ ਦੇ ਬੇਟੇ ਨੂੰ ਸੁਆਉਣ ਦੇ ਲਈ ਜਿਹੜੀ ਕੋਸ਼ਿਸ਼ ਕਰ ਰਹੀ ਸੀ ਕੱਟ ਲੱਗਣ ਤੋਂ ਬਾਅਦ ਹਾਲੇ ਬਿਜਲੀ ਆਈ ਹੀ ਸੀ ਜਿਸਦੇ ਕਾਰਨ ਬਿਜਲੀ ਵਾਲਾ ਪੱਖਾ ਜਿਹੜਾ ਘੁੰਮਣ ਦੀ ਉੱਚੀ ਉੱਚੀ ਆਵਾਜ਼ ਆਉਣ ਲੱਗ ਪਈ ਹਮੇਸ਼ਾ ਦੀ ਤਰ੍ਹਾਂ ਹੀ ਟਿਊਬਲਾਈਟ ਦੇ ਜਿਹੜੇ ਆਲੇ ਦੁਆਲੇ ਕੀੜਿਆਂ ਦਾ ਝੁੰਡ ਜਿਹੜਾ ਇਕੱਠਾ ਹੋਣਾ ਸ਼ੁਰੂ ਹੋ ਗਿਆ। ਕਵਿਤਾ ਜਿਹੜੀ ਉਹਦੀ ਬੇਟੀ ਸੀ ਉਹਨੇ ਦੱਸਿਆ ਕਿ ਮੇਰਾ ਬੇਟਾ ਅਚਾਨਕ ਡਰ ਕੇ ਜ਼ੋਰ ਦੇ ਨਾਲ ਚੀਕਿਆ ਕਹਿੰਦਾ ਮਾਂ ਤੇ ਬਿਲਕੁਲ ਉਸਦੇ ਉੱਪਰ ਕੰਧ ਦੇ ਉੱਤੇ ਜਿਹੜੀ ਜੁੜੀ ਹੋਈ ਜਾਣੀ ਚਿਪਕੀ ਹੋਈ ਕਿਰਲੀ ਵੱਲ ਇਸ਼ਾਰਾ ਕੀਤਾ ਤੇ ਪੀਲੇ ਰੰਗ ਦੀ ਕਿਰਲੀ ਛੱਤ ਦੇ ਬਿਲਕੁਲ ਕੋਨੇ ਦੇ ਨਾਲ ਕੰਧ ਦੇ ਉੱਤੇ ਚਿਪਕੀ ਹੋਈ ਸੀ। ਮੈਂ ਝਾੜੂ ਦੇ ਨਾਲ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਕੰਧ ਦੇ ਉੱਤੇ ਬੈਠੇ ਮੱਛਰ ਨੂੰ ਦਬੋਚਿਆ ਤੇ ਖਾ ਲਿਆ। ਮੈਂ ਉਸ ਸਵੇਰ ਸੁਣਿਆ ਸੀ ਕਿ ਸਾਡੇ ਇਲਾਕੇ ਦੇ ਵਿੱਚ ਡੇਂਗੂ ਦੇ ਕੇਸ ਵੱਧ ਰਹੇ ਨੇ ਤੇ ਮੈਂ ਇੱਕ ਪਲ ਦੇ ਲਈ ਹਿਚਕਚਾਈ ਜਦੋਂ ਮੈਂ ਕਿਰਲੀ ਨੂੰ ਮੱਛਰ ਫੜ ਕੇ ਖਾਂਦੇ ਹੋਏ ਦੇਖਿਆ ਸੀ। ਮਧੁਰਾਈ ਤੋਂ ਇੱਕ ਜੰਗਲੀ ਜੀਵ ਜਿਹੜਾ ਪ੍ਰੇਮੀ ਸੈਮਸਨ ਕਰੀਬਾ ਕਰਨ ਵੀ ਜਿਹੜਾ ਕੁਝ ਅਜਿਹਾ ਹੀ ਤਜਰਬਾ ਜਿਹੜਾ ਸਾਂਝਾ ਕਰਦੇ ਨੇ। ਸੈਮਸਨ ਨੇ ਦੱਸਿਆ ਕਿ ਇੱਕ ਦਿਨ ਮੈਂ ਆਪਣੇ ਡੂੰਘੇ ਜਿਹੜਾ ਵਿਚਾਰਾਂ ਦੇ ਵਿੱਚ ਡੁੱਬਿਆ ਸ਼ਾਂਤ ਬੈਠਾ ਸੀ ਫਿਰ ਇੱਕ ਕਿਰਲੀ ਜਿਹੜੀ ਆਈ ਤੇ ਹੌਲੀ ਹੌਲੀ ਮੇਰੀ ਲੱਤ ਦੇ ਉੱਤੇ ਚੜ ਗਈ ਤੇ ਇੱਕ ਇੱਕ ਕਰਕੇ ਕੁਝ ਮੱਛਰਾਂ ਨੂੰ ਖਾਣ ਦੇ ਲਈ ਜਿਹੜੀ ਗਈ ਜੋ ਮੇਰੇ ਦੰਦੀਆਂ ਵੱਢ ਰਹੇ ਸਨ। ਫਿਰ ਉਹ ਕੁਝ ਸਮਾਂ ਮੇਰੀ ਲੱਤ ਦੇ ਆਲੇ ਦੁਆਲੇ ਮੰਡਰਾਈ ਤੇ ਫਿਰ ਹੇਠਾਂ ਉਤਰ ਕੇ ਆਪਣੇ ਰਸਤੇ ਨੂੰ ਜਿਹੜੀ ਚਲੀ ਗਈ। ਅਜਿਹਾ ਜੀਵ ਜੋ ਇੱਕ ਖਤਰਨਾਕ ਦੁਸ਼ਮਣ ਨੂੰ ਨਹੀਂ ਰੋਕ ਸਕਦਾ। ਜੰਗਲੀ ਜੀਵ ਕਾਰਕੁਨ ਸੈਮਸਨ ਕਹਿੰਦੇ ਨੇ ਕਿ ਮੱਛਰਾਂ ਦੇ ਖਿਲਾਫ਼ ਇੱਕ ਹੋਰ ਬਚਾਅ ਚੁੱਪ ਚਾਪ ਸਾਡੇ ਘਰਾਂ ਦੇ ਵਿੱਚ ਕੰਮ ਕਰ ਰਿਹਾ। ਉਹਨਾਂ ਦੇ ਮੁਤਾਬਕ ਜਿਹੜਾ ਬਿਮਾਰੀਆਂ ਫੈਲਾਉਣ ਵਾਲੇ ਕੀੜਿਆਂ ਜਿਵੇਂ ਕਿ ਮੱਛਰਾਂ ਤੇ ਕੋਕਰੋਚਾਂ ਨੂੰ ਕਾਬੂ ਕਰਨ ਦੇ ਲਈ ਕਿਰਲੀਆਂ ਵੱਡੀ ਜਿਹੜੀ ਭੂਮਿਕਾ ਨਿਭਾਉਂਦੀਆਂ ਨੇ, ਪਰ ਭਾਈ ਅਸੀਂ ਤਾਂ ਜਿਹੜਾ ਉਹ ਲਾਉਂਦੇ ਹਾਂ ਜਿਹੜਾ ਉਹ ਧੂੰਆਂ ਜਿਹਾ ਨਿਕਲਦਾ ਹੈ, ਨਾਂ ਵੀ ਚੇਤਾ ਭੁੱਲ ਗਿਆ ਉਹਨੂੰ ਕੀ ਕਹਿੰਦੇ ਹੈ, ਇੰਡੀਆ 'ਚ ਮਿਲਦਾ ਜਾਂ ਉਹ ਲਾ ਦਿੰਦੇ ਹੁੰਦੇ ਸੀ ਜਾਂ ਟਿੱਕੀ ਲਾ ਦਿੰਦੇ ਹੁੰਦੇ ਸੀ, ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਹਾਨੀਕਾਰਕ ਹੈ ਸਾਡੀ ਸਿਹਤ ਦੇ ਲਈ, ਫੇਫੜਿਆਂ ਦੇ ਲਈ। ਪਰ ਜਿਹੜਾ ਸਾਡਾ ਈਕੋ ਸਿਸਟਮ ਹੈ, ਕਿਰਲੀਆਂ ਸਾਨੂੰ ਰੱਖਣੀਆਂ ਪਸੰਦ ਨਹੀਂ ਹੈ, ਜਾਂ ਛੱਤਾਂ ਦੇ ਉੱਤੇ ਉਦਾਂ ਹੀ ਤੁਰੀਆਂ ਫਿਰਦੀਆਂ ਰਹਿੰਦੀਆਂ ਸੀ ਤੇ ਹੁਣ ਤਾਂ ਪਤਾ ਨਹੀਂ ਹੈ ਕਿ ਨਹੀਂ ਹੈ। ਉਹਨਾਂ ਕਿਹਾ ਕਿ ਕਿਰਲੀਆਂ ਦਾ ਗਾਇਬ ਹੋਣਾ ਵੀ ਇੱਕ ਕਾਰਨ ਹੈ ਕਿਉਂਕਿ ਸ਼ਹਿਰਾਂ ਦੇ ਵਿੱਚ ਮੱਛਰ ਵੱਧ ਰਹੇ ਨੇ। ਇਨਸਾਨ ਤੋਂ ਬਚਣਾ ਕੀੜਿਆਂ ਦਾ ਸ਼ਿਕਾਰ ਕਰਨਾ। ਅਕਸ ਥਿਆਮਾ ਲਾਈ ਪੀਪਲਜ਼ ਨੈਚੁਰਲ ਰਿਸੋਰਸ ਕੰਜ਼ਰਵੇਸ਼ਨ ਸੈਂਟਰ ਦੇ ਵਿੱਚ ਖੋਜਾਰਥੀ ਡਾਕਟਰ ਏ ਥੈਨੀ ਗੈਵਿਲ ਕਹਿੰਦੇ ਨੇ ਕਿ ਘਰਾਂ ਦੇ ਵਿੱਚ ਰਹਿਣ ਵਾਲੀਆਂ ਕਿਰਲੀਆਂ ਆਮ ਤੌਰ ਦੇ ਉੱਤੇ ਪੀਲੇ ਰੰਗ ਦੀਆਂ ਹੁੰਦੀਆਂ ਨੇ, ਮਿੱਟੀ ਰੰਗੀਆਂ ਹੀ ਤਕਰੀਬਨ ਕਹਿ ਲਓ, ਆਪਣੀ ਸਕਿਨ ਥੋੜੀ ਜਿਹੀ ਲਾਈਟ ਕਲਰ ਹੁੰਦੀ ਹੈ। ਇਹ ਪ੍ਰਜਾਤੀ ਜਿਹੜੀ ਹੈ ਮਨੁੱਖੀ ਵਾਤਾਵਰਣ ਦੇ ਵਿੱਚ ਢਲ ਚੁੱਕੀ ਹੈ। ਉਹਨਾਂ ਨੇ ਸਮਝਾਇਆ ਕਿ ਕਿਰਲੀਆਂ ਹਮਲਾਵਰ ਨਹੀਂ ਹੁੰਦੀਆਂ, ਉਹ ਬਹੁਤ ਸੰਵੇਦਨਸ਼ੀਲ ਹੁੰਦੀਆਂ ਨੇ ਤੇ ਹਮੇਸ਼ਾ ਇਨਸਾਨਾਂ ਤੋਂ ਪਰੇ ਰਹਿਣਾ ਚਾਹੁੰਦੀਆਂ ਨੇ। ਹਾਲਾਂਕਿ ਇਹ ਸਭ ਤੋਂ ਵੱਧ ਕੁਸ਼ਲ ਸ਼ਿਕਾਰੀਆਂ ਦੇ ਵਿੱਚੋਂ ਇੱਕ ਨੇ ਜੋ ਘਰ ਦੇ ਆਲੇ ਦੁਆਲੇ ਮੌਜੂਦਾ ਕੀੜਿਆਂ ਦਾ ਸ਼ਿਕਾਰ ਕਰਦੀਆਂ। ਥੈਨੀ ਗੈਵਿਲ ਦੇ ਮੁਤਾਬਕ ਕਿਰਲੀਆਂ ਕੀੜੀਆਂ ਦੀ ਕਿਸੇ ਵੀ ਪ੍ਰਜਾਤੀ ਦਾ ਸ਼ਿਕਾਰ ਕਰਦੀਆਂ ਨੇ ਜੋ ਬਿਜਲੀ ਦੇ ਬਲਬ ਦੇ ਵੱਲ ਆਕਰਸ਼ਿਤ ਹੁੰਦੇ ਹੈ, ਭਾਵੇਂ ਉਹ ਮੱਛਰ ਹੋਣ, ਮੱਖੀਆਂ ਹੋਣ, ਕੀੜੀਆਂ ਜਾਂ ਕੋਕਰੋਚ ਹੋਣ। ਉਹਨਾਂ ਨੇ ਸਮਝਾਇਆ ਕਿ ਸ਼ਹਿਰੀ ਖੇਤਰਾਂ ਦੇ ਵਿੱਚ ਬਦਲਦੀ ਜੀਵਨ ਸ਼ੈਲੀ ਦੇ ਨਤੀਜੇ ਵਜੋਂ ਕਿਰਲੀਆਂ ਦੇ ਅਨੁਕੂਲ ਵਾਤਾਵਰਣ ਦੇ ਵਿੱਚ ਕਮੀ ਆ ਰਹੀ ਹੈ। ਇਸ ਦੇ ਲਈ ਹੁਣ ਮਨੁੱਖਾਂ ਦੇ ਰਹਿਣ ਵਾਲੀਆਂ ਥਾਵਾਂ ਦੇ ਵਿੱਚ ਉਹ ਬਹੁਤ ਘੱਟ ਦਿਸਦੀਆਂ ਨੇ ਕਿਉਂਕਿ ਸਾਰਾ ਕੁਝ ਅਸੀਂ ਬੰਦ ਕਰ ਲਿਆ ਨਾ। ਪਹਿਲਾਂ ਥੋੜੇ ਜਿਹੇ ਬਰਾਂਡੇ ਬਰੂੰਡੇ ਹੁੰਦੇ ਸੀ ਤਾਂ ਖੁੱਲੀਆਂ ਆ ਜਾਂਦੀਆਂ ਸੀ, ਪਰ ਸਾਰਾ ਕੁਝ ਹੁਣ ਪੌੜੀਆਂ ਵੀ ਅੰਦਰੋਂ ਚੜ੍ਹਦੀਆਂ ਨੇ, ਸਾਰਾ ਆਲਾ ਦੁਆਲਾ ਚਾਰ ਚਫੇਰਾ ਬੰਦ ਹੈ, ਵਿਚਾਰੀਆਂ ਵੜ ਕਿੱਥੋਂ ਜਾਣਗੀਆਂ। ਕਿਰਲੀਆਂ ਆਮ ਤੌਰ ਦੇ ਉੱਤੇ ਉਹਨਾਂ ਜੀਵਾਂ ਨੂੰ ਖਾਣ ਆਉਂਦੀਆਂ ਨੇ ਜੋ ਇਲੈਕਟ੍ਰਿਕ ਲਾਈਟਾਂ ਦੀ ਰੋਸ਼ਨੀ ਦੇ ਵੱਲ ਆਕਰਸ਼ਿਤ ਹੁੰਦੇ ਨੇ। ਹਾਲਾਂਕਿ ਇਹ ਵੀ ਸਮੱਸਿਆ ਹੈ ਕਿ ਉਹਨਾਂ ਦੇ ਲੁਕਣ ਦੇ ਲਈ ਢੁਕਵੀਆਂ ਥਾਵਾਂ ਵੀ ਪਹਿਲਾਂ ਦੀ ਤਰ੍ਹਾਂ ਜਿਹੜੀਆਂ ਜ਼ਿਆਦਾ ਨਹੀਂ ਰਹੀਆਂ, ਕਿਉਂਕਿ ਪੁਰਾਣੀਆਂ ਜਿਹੜੀਆਂ ਇੱਟਾਂ ਦੀ ਚਿਣਾਈ ਹੁੰਦੀ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਵਿਰਲ ਹੁੰਦੀ ਸੀ ਤਾਂ ਉਹਦੇ ਵਿੱਚ ਉਹ ਵੜ ਜਾਂਦੀਆਂ ਹੁੰਦੀਆਂ ਸੀ। ਅੱਜ ਕੱਲ੍ਹ ਲੈਂਟਰ ਪੈ ਗਏ, ਪੱਕੀਆਂ ਕੰਧਾਂ ਹੋ ਗਈਆਂ ਤੇ ਸਾਫ਼ ਸੁਥਰੀਆਂ ਹੋ ਗਈਆਂ ਤੇ ਉਹ ਕਿਤੇ ਵੜਨ ਨੂੰ ਉਹਨਾਂ ਨੂੰ ਜਗ੍ਹਾ ਵੀ ਨਹੀਂ ਮਿਲਦੀ ਜਿੱਥੇ ਉਹ ਰੈਸਟ ਕਰ ਸਕਣ। ਡਾਕਟਰ ਥੈਨੀ ਗੈਵਿਲ ਕਹਿੰਦੇ ਨੇ ਕਿ ਜੇ ਸਿਰਫ ਕੀੜੇ ਮਕੌੜਿਆਂ ਦੀ ਹੀ ਨਹੀਂ ਸਗੋਂ ਕਿਰਲੀਆਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਵੱਡੀਆਂ ਕਿਰਲੀਆਂ ਜਿਹੜੀਆਂ ਨੇ ਛੋਟੀਆਂ ਕਿਰਲੀਆਂ ਨੂੰ ਖਾ ਕੇ ਆਪਣੀ ਗਿਣਤੀ ਕਾਬੂ ਦੇ ਵਿੱਚ ਕਰ ਲੈਣਗੀਆਂ। ਉਹ ਧਿਆਨ ਦਿਵਾਉਂਦੇ ਨੇ ਕਿ ਸ਼ਹਿਰੀ ਖੇਤਰਾਂ ਦੇ ਵਿੱਚ ਘਰੇਲੂ ਕਿਰਲੀਆਂ ਦੇ ਰਹਿਣ ਬਸੇਰਿਆਂ ਦੇ ਵਿੱਚ ਕਾਫ਼ੀ ਕਮੀ ਆ ਰਹੀ ਹੈ ਜਿਸਦੇ ਕਾਰਨ ਉਹਨਾਂ ਦੀ ਗਿਣਤੀ ਵੀ ਘੱਟ ਰਹੀ ਹੈ। ਕੁਦਰਤ ਦੇ ਸੰਤੁਲਨ ਦੇ ਵਿੱਚ ਕਿਰਲੀਆਂ ਦੀ ਭੂਮਿਕਾ ਅਸਲ 'ਚ ਕੀ ਹੈ? ਆਮ ਤੌਰ ਦੇ ਉੱਤੇ ਕੁਝ ਲੋਕ ਕਿਰਲੀਆਂ ਦੀ ਦਿੱਖ ਜਿਹੜੀ ਹੈ ਬਿੱਠਾਂ ਅਤੇ ਆਵਾਜ਼ਾਂ ਕਰਕੇ ਘਰਾਂ ਦੇ ਵਿੱਚ ਉਹਨਾਂ ਨੂੰ ਪਸੰਦ ਨਹੀਂ ਕਰਦੇ, ਕਿਉਂਕਿ ਆਪਾਂ ਕਈ ਵਾਰੀ ਆਪਾਂ ਵੀ ਕਰਦੇ ਰਹੇ ਹਾਂ ਵੀ ਥੱਲੇ ਦੁੱਧ ਗਰਮ ਕਰਕੇ ਜਦੋਂ ਫਰਿੱਜਾਂ ਨਹੀਂ ਹੁੰਦੀਆਂ ਸੀ, ਇੰਡੀਆ ਦੀ ਗੱਲ ਕਰਦਾ ਹੈ, ਤਾਂ ਉੱਥੇ ਖਾਸ ਕਰਕੇ ਪਹਿਲਾਂ ਡੋਰੀਆਂ ਹੁੰਦੀਆਂ ਸੀ ਜਾਲੀ ਦੀਆਂ ਬਣੀਆਂ ਤੇ ਉਹਦੇ ਵਿੱਚ ਦੁੱਧ ਗਰਮ ਕਰਕੇ ਜਾਂ ਦਹੀਂ ਜਿਹੜਾ ਸੀ ਬਣਾਉਣਾ ਹੁੰਦਾ ਸੀ ਉਹਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਰੱਖ ਦਿੱਤੀਆਂ ਜਾਂਦੀਆਂ ਸੀ ਜਿੱਥੇ ਹਵਾ ਫਿਰਦੀ ਤੁਰਦੀ ਰਹੇ ਤੇ ਜਾਲੀ ਲੱਗੀ ਹੁੰਦੀ ਸੀ ਆਲੇ ਦੁਆਲੇ ਤੇ ਉੱਪਰ ਛੱਤ ਹੁੰਦੀ ਸੀ ਥੋੜੀ ਜਿਹੀ। ਤੇ ਇਸੇ ਤਰ੍ਹਾਂ ਹੀ ਜਿਹੜਾ ਕਿਰਲੀਆਂ ਨੂੰ ਭਜਾਉਂਦੇ ਵੀ ਰਹੇ ਹਾਂ ਤੇ ਕਿਉਂਕਿ ਭਾਈ ਡਿੱਗ ਨਾ ਪਵੇ ਜਾਂ ਖਾਣਾ ਹੁੰਦਾ ਸੀ ਤਾਂ ਉੱਤਰ ਨੂੰ ਦੇਖਦੇ ਸੀ ਕਿ ਭਾਈ ਉੱਥੇ ਕਿਰਲੀ ਕੁਰਲੀ ਤਾਂ ਨਹੀਂ ਹੈ ਜਾਂ ਕਿਸੇ ਦੁੱਧ ਦੇ ਵਿੱਚ ਡਿੱਗ ਪੈਂਦੀ ਹੁੰਦੀ ਸੀ ਜਾਂ ਕੁਝ ਇੱਦਾਂ ਹੋ ਜਾਂਦਾ ਹੁੰਦਾ ਸੀ। ਮਾਹਰਾਂ ਦੇ ਮੁਤਾਬਕ ਉਹ ਕੁਦਰਤੀ ਕੀਟ ਜਿਹੜੇ ਨੇ ਨਿਯੰਤਰਕਾਂ ਦੇ ਵਜੋਂ ਕੰਮ ਕਰਦੀਆਂ ਨੇ। ਇੰਡੋਨੇਸ਼ੀਆ ਦੀ IPP ਯੂਨੀਵਰਸਿਟੀ ਤੋਂ ਡਾਕਟਰ ਅਚਮਦ ਫਰੇਲਾ ਵੱਲੋਂ ਪਿਛਲੇ ਸਾਲ ਕੀਤੇ ਅਧਿਐਨ ਦੇ ਵਿੱਚ ਪਤਾ ਲੱਗਿਆ ਕਿ ਜੇ ਕਿਰਲੀਆਂ ਦੀ ਗਿਣਤੀ ਕਾਬੂ ਹੇਠ ਰੱਖੀ ਜਾਵੇ ਤਾਂ ਉਹ ਕੁਦਰਤੀ ਕੀਟ ਨਿਯੰਤਰਕ ਵਜੋਂ ਜਿਹੜਾ ਕੁਦਰਤੀ ਸੰਤੁਲਨ ਬਣਾਈ ਰੱਖਣ ਦੇ ਵਿੱਚ ਖਾਸ ਭੂਮਿਕਾ ਨਿਭਾ ਸਕਦੀਆਂ ਨੇ। ਇਸੇ ਦੌਰਾਨ ਡਾਕਟਰ ਸਾਨੂੰ ਪੁੱਛੋ ਇੱਥੇ ਦੇ ਗਰਮੀ ਨੂੰ ਮੱਛਰ ਕਿੰਨਾ ਹੋ ਜਾਂਦਾ ਹੈ, ਬਾਹਰ ਜਿਹੜਾ ਫੋਰੈਸਟ ਦੇ ਵਿੱਚ ਨਿਕਲਣਾ ਬੰਦ ਹੋ ਜਾਂਦਾ ਕਿਉਂਕਿ ਇੱਥੇ ਜਿਹੜੇ ਫਿਰ ਪੰਛੀ ਜਿਹੜੇ ਨੇ ਉਹ ਹੀ ਜਿਹੜੇ ਨੇ ਮੱਛਰ ਵਗੈਰਾ ਖਾਂਦੇ ਆ ਤੇ ਉਹ ਵੀ ਸਪੈਸ਼ਲ ਪੰਛੀ ਨੇ ਜਿਹੜੇ ਛੋਟੇ ਉਹ ਹੀ ਇਹਨਾਂ ਦਾ ਸ਼ਿਕਾਰ ਕਰਦੇ ਆ ਮੱਛਰਾਂ ਨੂੰ ਖਾਂਦੇ ਆ। ਤੇ ਮੈਂ ਵੀ ਪਿਛਲੇ ਹਫ਼ਤੇ ਤਕਰੀਬਨ ਕਿਉਂਕਿ ਕਰਲੀਆਂ ਤਾਂ ਹੈ ਨਹੀਂ ਇੱਥੇ ਭਾਈ ਤੇ ਉਹਨਾਂ ਨੂੰ ਫਿਰ ਉੱਥੇ ਉਹਨਾਂ ਪੰਛੀਆਂ ਨੂੰ ਇਨਵਾਈਟ ਕਰਨਾ ਪੈਂਦਾ ਉਸ ਏਰੀਏ ਦੇ ਵਿੱਚ ਕਿਉਂਕਿ ਉਹ ਆਮ ਨਹੀਂ ਹਰ ਪਾਸੇ ਦਿਖਦੇ ਆ ਤੇ ਉਹਨਾਂ ਦੇ ਲਈ ਫਿਰ ਜਿਹੜੇ ਨੇ ਪੰਛੀਆਂ ਦੇ ਜਿਹੜੇ ਨੇ ਜਿਹੜੇ ਘਰ ਜਿਹੜੇ ਬਣਾ ਕੇ ਉਹਦਾ ਜਿਹੜਾ ਬਕਾਇਦਾ ਸ਼ੇਕ ਦੇਖਣਾ ਪੈਂਦਾ ਕਿਸ ਸਾਈਜ਼ ਦਾ ਹੈ ਤੇ ਉਹ ਪੰਛੀ ਫਿਰ ਆ ਕੇ ਉੱਥੇ ਆਪਣੇ ਬੱਚੇ ਦਿੰਦੇ ਆ ਫਿਰ ਹੌਲੀ ਹੌਲੀ ਉੱਥੇ ਵਿਚਰਨ ਲੱਗ ਜਾਂਦੇ ਆ। ਉਹਨਾਂ ਨੂੰ ਇਨਵੀਟੇਸ਼ਨ ਭੇਜਦੇ ਆ ਇਸ ਤਰ੍ਹਾਂ, ਮਤਲਬ ਕਿ ਇੱਕ ਮੈਸੇਜ ਆਉਂਦਾ ਉਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਕਿ ਸਾਡੇ ਵੀ ਬਗੀਚੇ ਦੇ ਵਿੱਚ ਆਓ ਭਾਈ। ਤੇ ਇਸੇ ਤਰ੍ਹਾਂ ਕੁਦਰਤੀ ਕੀਟ ਜਿਹੜੇ ਨੇ ਨਿਯੰਤਰਕ ਵਜੋਂ ਕੁਦਰਤੀ ਸੰਤੁਲਨ ਬਣਾਈ ਰੱਖਣ ਦੇ ਵਿੱਚ ਖਾਸ ਭੂਮਿਕਾ ਨਿਭਾ ਸਕਦੀਆਂ ਨੇ। ਇਸੇ ਦੌਰਾਨ ਡਾਕਟਰ ਅਚਮਦ ਕਹਿੰਦੇ ਨੇ ਕਿ ਇਸ ਜਿਹੜਾ ਪਰਿਕਲਪਨਾ ਦੀ ਜਿਹੜੀ ਹੈ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਹੈ ਕਿ ਕਿਰਲੀਆਂ ਬਿਮਾਰੀਆਂ ਫੈਲਾਉਂਦੀਆਂ ਨੇ। ਯੂਨੀਵਰਸਿਟੀ ਆਫ਼ ਮਲਾਇਆ ਦੇ ਵੱਲੋਂ ਕੀਤੇ ਗਏ ਇੱਕ ਅਧਿਐਨ ਦੇ ਵਿੱਚ ਦੇਖਿਆ ਗਿਆ ਕਿ 20-60% ਕਿਰਲੀਆਂ ਜਿਹੜੀਆਂ ਨੇ ਉਹਨਾਂ ਦੀਆਂ ਆਂਦਰਾਂ ਅੰਦਰ ਸਾਲਮੋਨੇਲਾ ਨਾਮੀ ਬੈਕਟੀਰੀਆ ਹੁੰਦਾ ਹੈ ਜੋ ਬੜਾ ਖਤਰਨਾਕ ਹੈ ਵੈਸੇ ਤਾਂ, ਜਿਹੜੇ ਆਪਾਂ ਕੁੱਕੜ ਵਗੈਰਾ ਖਾਂਦੇ ਹਾਂ, ਜਿਹੜੀ ਫੂਡ ਪੋਇਜ਼ਨ ਹੋ ਜਾਂਦੀ ਹੈ ਜਾਂ ਪੇਟ ਦੀਆਂ ਪ੍ਰੋਬਲਮਾਂ ਆ ਜਾਂਦੀਆਂ ਨੇ ਉਹ ਸਾਰੀਆਂ ਚੀਜ਼ਾਂ। ਸਾਲਮੋਨੇਲਾ ਬੜਾ ਖਤਰਨਾਕ ਹੈ ਤੇ ਜਿਹੜਾ ਬੈਕਟੀਰੀਆ ਹੈ ਤੇ ਜਿਹੜਾ ਫੁੱਲ ਜਿਹੜਾ ਇਸ ਨੂੰ ਜਦੋਂ ਆਪਾਂ ਗਰਮ ਵੀ ਖਾਣਾ ਹੈ ਚਿਕਨ ਖਾਣਾ ਜਾਂ ਕੁਛ ਉਹਦੇ ਵਿੱਚ ਜ਼ਿਆਦਾ ਹੁੰਦਾ ਹੈ ਤੇ ਉਹ ਤਾਂ ਹੀ ਕਹਿੰਦੇ ਆ ਕਿ ਭਾਈ ਉਹਨੂੰ ਚੰਗੀ ਤਰ੍ਹਾਂ ਪਕਾ ਕੇ ਕੱਚਾ ਨਹੀਂ ਖਾਣਾ ਚਾਹੀਦਾ, ਖਾਸ ਕਰਕੇ ਚਿਕਨ ਜਾਂ ਕਿਸੇ ਵੀ ਜਦੋਂ ਤੁਸੀਂ ਕਿਚਨ ਦੇ ਵਿੱਚ ਚਿਕਨ ਬਣਾ ਰਹੇ ਹੋ ਤਾਂ ਜਿਹੜੇ ਭਾਂਡੇ ਉਹਦੇ ਲਈ ਵਰਤੇ ਨੇ ਜਾਂ ਕੱਚਾ ਤੁਸੀਂ ਉਹਨੂੰ ਮਤਲਬ ਕਿ ਤਿਆਰੀ ਕੀਤੀ ਹੈ ਤਾਂ ਸਾਫ਼ ਕੀਤਾ ਹੈ ਕਰਦੇ ਆ, ਚਾਹੇ ਉਹ ਪਲੇਟ ਹੈ ਚਾਹੇ ਕੋਈ ਜਿਹਦੇ ਉੱਤੇ ਰੱਖ ਕੇ ਕੱਟਿਆ ਡੈਸ਼ ਬੋਰਡ ਹੈਗਾ ਜਿਹੜਾ, ਤਾਂ ਉਹਨੂੰ ਜਿਹੜਾ ਹੋਰ ਪਾਸੇ ਨਹੀਂ ਵਰਤਣਾ ਚਾਹੀਦਾ, ਸਿਰਫ ਤੇ ਸਿਰਫ ਉਹ ਚਿਕਨ ਦੇ ਲਈ ਹੀ ਰੱਖਣਾ ਚਾਹੀਦਾ ਕਿਉਂਕਿ ਇਹ ਬੈਕਟੀਰੀਆ ਜੇ ਅੰਦਰ ਚਲ ਗਿਆ ਇੱਕ ਵਾਰੀ ਤੁਹਾਡੇ ਤੇ ਤੁਹਾਨੂੰ ਲੰਮੇ ਸਮੇਂ ਤੱਕ ਜਿਹੜਾ ਬੈੱਡ ਦੇ ਉੱਤੇ ਪਾ ਸਕਦਾ ਤੇ ਕਈ ਵਾਰੀ ਜਾਨ ਵੀ ਜਾ ਸਕਦੀ ਹੈ। ਵੈਸੇ ਤਾਂ ਜਦੋਂ ਫੂਡ ਪੋਇਜ਼ਨ ਬਲੱਡ ਦੇ ਵਿੱਚ ਜਿਹੜੀ ਬਦਲ ਜਾਵੇ ਤਾਂ ਹੋਰ ਸਾਰੀਆਂ ਚੀਜ਼ਾਂ ਨੇ। ਇਹ ਬੈਕਟੀਰੀਆ ਵੱਡੇ ਪੱਧਰ ਦੇ ਉੱਤੇ ਹੁੰਦਾ ਇਹਦੇ ਵਿੱਚ ਕਿਰਲੀ ਦੇ ਵਿੱਚ। ਹਾਲਾਂਕਿ ਸੈਮਸਨ ਕਹਿੰਦੇ ਨੇ ਕਿ ਹੋ ਸਕਦਾ ਕਿ ਇਸ ਬੈਕਟੀਰੀਆ ਦਾ ਇਨਸਾਨ ਦੇ ਉੱਤੇ ਪ੍ਰਭਾਵ ਜਿਹੜਾ ਇਕਦਮ ਨਾ ਹੋਵੇ ਤੇ ਇਸਦੀ ਵੀ ਵਿਗਿਆਨਕ ਪੁਸ਼ਟੀ ਨਹੀਂ ਹੋਈ ਹੈ ਕਿ ਕਿਰਲੀ ਦੇ ਵੱਲੋਂ ਛੂਹੇ ਗਏ ਜਾਂ ਕਿਰਲੀ ਡਿੱਗੇ ਹੋਏ ਭੋਜਨ ਖਾਣ ਤੋਂ ਤੁਰੰਤ ਬਾਅਦ ਕੋਈ ਵਿਅਕਤੀ ਪ੍ਰਭਾਵਿਤ ਹੋ ਜਾਂਦਾ ਹੈ। ਇਸੇ ਤਰ੍ਹਾਂ ਵਿਸ਼ਵ ਸਿਹਤ ਸੰਗਠਨ ਤੇ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ ਨੇ ਪੁਸ਼ਟੀ ਕੀਤੀ ਹੈ ਕਿ ਭੋਜਨ ਦੂਸ਼ਿਤ ਹੋਣ ਦਾ ਮੁੱਖ ਖਤਰਾ ਕਿਰਲੀਆਂ ਦੇ ਕਾਰਨ ਨਹੀਂ ਹੁੰਦਾ ਬਲਕਿ ਉਸ ਕੱਚੀ ਸਮੱਗਰੀ ਤੋਂ ਹੁੰਦਾ ਹੈ ਜਿਸ ਨੂੰ ਚੰਗੀ ਤਰ੍ਹਾਂ ਪਕਾਇਆ ਨਹੀਂ ਗਿਆ ਹੁੰਦਾ। ਲਓ ਜੀ ਸਪਸ਼ਟ ਹੋ ਗਈ, ਚਲੋ ਸਾਡੀ ਤਾਂ ਇਹ ਲਾਈਨ ਤਾਂ ਕਰਕੇ ਮੈਂ ਇਸ ਦੀ ਗੱਲ ਕੀਤੀ ਸੀ, ਇਹਨਾਂ ਨੇ ਵੀ ਸਪਸ਼ਟ ਕਰ ਦਿੱਤਾ ਕਿਉਂਕਿ ਜਿਹੜਾ ਕੱਚੀ ਚੀਜ਼ ਆ ਉਹ ਚੰਗੀ ਤਰ੍ਹਾਂ ਪਕਾਉਂਦੇ ਨਹੀਂ ਤਾਂ ਉਹਦੇ ਵਿੱਚੋਂ ਸਾਲਮੋਨੇਲਾ ਹੋ ਜਾਂਦਾ ਹੈ। ਸ਼ਹਿਰਾਂ ਦਾ ਕੁਦਰਤੀ ਢਾਂਚਾ ਕੀ ਹੈ? ਤਾਮਿਲਨਾਡੂ ਦੇ ਵਿੱਚ ਮੱਛਰਾਂ ਦੀ ਸਮੱਸਿਆ ਇਹ ਵੀ ਇੱਕ ਜਿਹੜੀ ਦੋ ਚਿੱਤੀ ਹੈ ਸਾਡੀ ਦੂਰ ਹੋ ਗਈ ਹੈ। ਕਈ ਵਾਰੀ ਆਪਾਂ ਕਹਿ ਦਿੰਦੇ ਭਾਈ ਉਹ ਆਹਦਾ ਹੁਣ ਕਿਰਲੀ ਡੈਗੀ ਦੁੱਧ ਦੇ ਵਿੱਚ ਜਾਂ ਕਿਸੇ ਚੀਜ਼ ਦੇ ਵਿੱਚ ਸਬਜ਼ੀ ਦੇ ਵਿੱਚ ਤੇ ਉਹ ਨਹੀਂ। ਵੈਸੇ ਤਾਂ ਉਦਾਂ ਪਰਹੇਜ਼ ਹੀ ਕਰਨਾ ਚਾਹੀਦਾ, ਮੈਂ ਇਹ ਨਹੀਂ ਕਹਿੰਦਾ ਵੀ ਉਹ ਕੱਢ ਕੇ ਖਾ ਲਓ, ਪਰ ਇਹ ਜਿਹੜਾ ਕਿਤੇ ਨਾ ਕਿਤੇ ਭਰਮ ਨੇ ਸਾਡੇ ਜਿੱਦਾਂ ਕਿ ਫੁਲਵੈਰੀ ਦਾ ਭਰਮ ਪਿਆ ਹੋਇਆ ਹੋਰ ਸਾਰੀਆਂ ਚੀਜ਼ਾਂ ਦਾ ਕਿ ਮੱਛੀ ਖਾ ਕੇ ਭਾਈ ਦੁੱਧ ਨਹੀਂ ਪੀਣਾ ਜਾਂ ਇਹ ਨਹੀਂ ਕਰਨਾ ਉਹ ਨਹੀਂ ਕਰਨਾ। ਮੈਂ ਜਦੋਂ ਦਾ ਫਿਨਲੈਂਡ ਆਇਆ ਹੋਇਆ 20-22 ਸਾਲ ਹੋ ਗਏ ਨੇ, ਐਸਾ ਕੋਈ ਦਿਨ ਹੋਏਗਾ ਜਿੱਦਣ ਮੱਛੀ ਦੇ ਨਾਲ ਦੁੱਧ ਜਾਂ ਦਹੀਂ ਜਾਂ ਹੋਰ ਸਾਰੀਆਂ ਚੀਜ਼ਾਂ ਨਹੀਂ, ਕਿਉਂਕਿ ਮੱਛੀ ਦੇ ਜਿਹੜੀ ਹੈ ਉਹ ਕਰੀਮ ਦੇ ਵਿੱਚ ਹੀ ਪਕਾਉਂਦੇ ਨੇ, ਵਿੱਚ ਬਕਾਇਦਾ ਕਰੀਮ ਐਡ ਕਰਦੇ ਆ ਤੇ ਉਹ ਚਾਹੇ ਸੂਪ ਹੋ ਗਿਆ ਚਾਹੇ ਹੋਰ ਜਿਹੜੀ ਡਿਸ਼ ਬਣਦੀ ਹੈ। ਇਸੇ ਤਰ੍ਹਾਂ ਬੱਚੇ ਜਿਹੜੇ ਨੇ ਜਦੋਂ ਦੇ ਜੰਮੇ ਆ ਉਹ ਛੋਟੇ ਹੁੰਦੇ ਵੀ ਜਿਹੜਾ ਮੱਛੀ ਖਿਲਾਉਂਦੇ ਸੀ ਉਹਨਾਂ ਨੂੰ ਸਾਰਾ ਕੁਝ ਕਰਦੇ ਸੀ ਤੇ ਨਾਲ ਦੁੱਧ ਵੀ ਪੀਂਦੇ ਆ, ਕੋਈ ਵੀ ਮੀਟ ਹੋਵੇ ਖਾਂਦੇ ਆ। ਤੇ ਇੱਥੇ ਤਾਂ ਬੱਚੇ ਜਿਹੜੇ ਨੇ ਜਾਂ ਅਡਲਟ ਵੀ ਨੇ ਉਹ ਪਾਣੀ ਘੱਟ ਪੀਂਦੇ ਆ ਤੇ ਲੰਚ ਦੇ ਨਾਲ ਡਿਨਰ ਦੇ ਨਾਲ ਬ੍ਰੇਕਫਾਸਟ ਦੇ ਨਾਲ ਦੁੱਧ ਹੀ ਜ਼ਿਆਦਾ ਪੀਂਦੇ ਨੇ। ਸ਼ਹਿਰਾਂ ਦਾ ਕੁਦਰਤੀ ਢਾਂਚਾ ਜਿਹੜਾ ਤਾਮਿਲਨਾਡੂ ਦੇ ਵਿੱਚ ਮੱਛਰਾਂ ਦੀ ਸਮੱਸਿਆ ਦੇ ਕਾਰਨ ਗੰਭੀਰ ਬਿਮਾਰੀਆਂ ਜਿਵੇਂ ਕਿ ਡੇਂਗੂ ਦਾ ਬੁਖਾਰ, ਚਿਕਨਗੁੜੀਆਂ ਅਤੇ ਮਲੇਰੀਆ ਫੈਲ ਰਿਹਾ ਹੈ। ਸੈਮਸਨ ਕਹਿੰਦੇ ਨੇ ਕਿ ਇਹ ਚਿੰਤਾ ਦਾ ਵਿਸ਼ਾ ਹੈ। ਕਈ ਤਰ੍ਹਾਂ ਦੇ ਜੀਵ ਜਿਵੇਂ ਕਿ ਡੱਡੂ, ਟੋਡ, ਕਿਰਲੀਆਂ ਜਿਹੇ ਜੀਵ ਜੋ ਇਨ੍ਹਾਂ ਖਤਰਨਾਕ ਮੱਛਰਾਂ ਨੂੰ ਕਾਬੂ ਕਰਨ ਦੇ ਲਈ ਜ਼ਰੂਰੀ ਨੇ, ਉਨ੍ਹਾਂ ਦੀ ਗਿਣਤੀ ਘੱਟ ਰਹੀ ਹੈ। ਖਾਸ ਕਰਕੇ ਕਿਰਲੀਆਂ ਸਿਰਫ ਮੱਛਰਾਂ ਨੂੰ ਹੀ ਨਹੀਂ ਹੋਰ ਕੀੜੇ ਮਕੌੜਿਆਂ ਜਿਵੇਂ ਕਿ ਕੋਕਰਚਾਂ ਨੂੰ ਵੀ ਕਾਬੂ ਕਰਦੀਆਂ ਨੇ। ਉਹ ਜਿਹੜੇ ਆਪਣੇ ਜਦੋਂ ਆਪਾਂ ਹੁਣ ਝੋਨਾ ਆ ਜਾਂਦਾ ਹੁੰਦਾ ਨਾ ਜੀ ਉਦੋਂ ਹਰੇ ਹਰੇ ਹੁੰਦੇ ਆ ਆਪਣੇ ਮੈਨੂੰ ਚੇਤਾ ਭੁੱਲ ਗਿਆ ਉਹਨਾਂ ਨੂੰ ਕੀ ਕਹਿੰਦੇ ਆ ਆ ਜਿਹੜੇ ਛਾਲਾ ਮਾਰਦੇ ਹੁੰਦੇ ਆ ਚੁੱਭਦੇ ਬਹੁਤ ਆ ਤੇ ਫੋਟੋ ਪਾ ਦਾਂਗਾ ਉਹਦੇ ਉੱਤੇ ਪੋਸਟਰ ਦੇ ਉੱਤੇ ਚੇਤਾ ਆ ਜਾਏਗਾ ਤੇ ਤੁਹਾਨੂੰ ਚੇਤਾ ਆਇਆ ਤਾਂ ਬਚਪਨ ਦੀਆਂ ਗੱਲਾਂ ਜ਼ਰੂਰ ਦੱਸਿਓ। ਉਹ ਹਰੇ ਹਰੇ ਹੁੰਦੇ ਆ ਲੰਬੀਆਂ ਲੱਤਾਂ ਹੁੰਦੀਆਂ ਪਿਛਲੀਆਂ ਤੇ ਮੋੜਲੀਆਂ ਲੱਤਾਂ ਛੋਟੀਆਂ ਹੁੰਦੀਆਂ ਆ ਤੇ ਉਹ ਜਿਹਦੇ ਹੈਲੀਕਾਪਟਰ ਜੇ ਵੀ ਉੱਡਦੇ ਹੁੰਦੇ ਉਹਨਾਂ ਦੀ ਪ੍ਰਜਾਤੀ ਦੇ ਵਿੱਚੋਂ ਹੀ ਆ। ਇਹ ਬਰਾਊਨ ਕਲਰ ਤੇ ਹੁੰਦੇ ਆ ਜਾਂ ਹਰੇ ਜ਼ਿਆਦਾ ਹੁੰਦੇ ਆ ਜਦੋਂ ਝੋਨਾ ਲੱਗਦਾ ਉਦੋਂ ਜ਼ਿਆਦਾ ਹੋ ਜਾਂਦੇ ਆ ਉਹ। ਉਹਨਾਂ ਦੀ ਮੌਜੂਦਗੀ ਟਿੱਡੀਆਂ ਕਹਿੰਦੇ ਨੇ ਸ਼ਾਇਦ ਉਹਨਾਂ ਨੂੰ ਉੜ ਕੇ ਕਾਫ਼ੀ ਜਿਹੜਾ ਤਬਾਹੀ ਵੀ ਮਚਾਉਂਦੇ ਆ ਫਸਲਾਂ ਦੀ। ਉਹਨਾਂ ਦੀ ਮੌਜੂਦਗੀ ਕੁਦਰਤੀ ਸਾਫ਼ ਸਫਾਈ ਦੇ ਲਈ ਜ਼ਰੂਰੀ ਹੈ ਕਿਰਲੀਆਂ ਜਿਹੜੀਆਂ ਨੇ। ਮਾਹਰ ਕਹਿੰਦੇ ਨੇ ਕਿ ਭਾਵੇਂ ਕਿ ਕਿਰਲੀਆਂ ਪੂਰੀ ਤਰ੍ਹਾਂ ਮੱਛਰਾਂ ਦਾ ਖਾਤਮਾ ਨਹੀਂ ਕਰਦੀਆਂ ਪਰ ਲੱਖਾਂ ਘਰਾਂ ਦੇ ਵਿੱਚ ਮੱਛਰਾਂ ਦਾ ਕੁੱਲ ਪ੍ਰਭਾਵ ਘਟਾਉਣ ਦੇ ਵਿੱਚ ਮਦਦ ਕਰਦੀਆਂ ਨੇ। ਸੈਮਸਨ ਨੇ ਸਮਝਾਇਆ ਕਿ ਇਹ ਸਿਰਫ਼ ਇੱਕ ਘਰ ਵਿੱਚ ਇੱਕ ਕਿਰਲੀ ਦੀ ਗੱਲ ਨਹੀਂ ਹੈ ਇਹ ਉਸ ਕੁਦਰਤੀ ਸੇਵਾ ਦੇ ਬਾਰੇ ਹੈ ਜੋ ਹਜ਼ਾਰਾਂ ਕਿਰਲੀਆਂ ਹਰ ਸ਼ਹਿਰ ਦੇ ਵਿੱਚ ਹਰ ਰੋਜ਼ ਕਰਦੀਆਂ। ਸ਼ਹਿਰ ਆਧੁਨਿਕ ਈਕੋਸਿਸਟਮ ਹਨ ਜੋ ਕਿ ਕੰਕਰੀਟ ਰੋਸ਼ਨੀ ਤੇ ਮਨੁੱਖੀ ਗਤੀਵਿਧੀਆਂ ਦੀ ਸਹਿ ਹੋਂਦ ਦੇ ਉੱਤੇ ਆਧਾਰਿਤ ਨੇ। ਚੇਨਈ ਜਿਹੇ ਜਿਹੜਾ ਸ਼ਹਿਰਾਂ ਦੇ ਵਿੱਚ ਜਿੱਥੇ ਤਕਰੀਬਨ ਸਾਰਾ ਸਾਲ ਹੀ ਹਵਾ ਹੁੰਮਸ ਭਰੀ ਰਹਿੰਦੀ ਹੈ ਅਜਿਹੇ ਇਕੋ ਜ਼ੋਨ ਸਰਗਰਮ ਨੇ ਕੀੜੇ ਮਕੌੜੇ ਖੜੇ ਪਾਣੀ ਖੁੱਲੇ ਨਾਲਿਆਂ ਰੁਕੇ ਹੋਏ ਪਾਣੀ ਤੇ ਨਿਰਮਾਣ ਵਾਲੀਆਂ ਥਾਵਾਂ ਦੇ ਉੱਤੇ ਲੱਗੇ ਕੂੜੇ ਦੇ ਢੇਰਾਂ ਦੇ ਵਿੱਚ ਵਧਦੇ ਫੁੱਲਦੇ ਨੇ ਜਿਹਦੇ ਕਾਰਨ ਕਿਰਲੀਆਂ ਜਿਹੇ ਜੀਵਾਂ ਦਾ ਉਹਨਾਂ ਨੂੰ ਖਾਣਾ ਜ਼ਰੂਰੀ ਹੋ ਜਾਂਦਾ ਹੈ। ਘਰ ਦੇ ਵਿੱਚ ਕੋਈ ਕਿਰਲੀ ਨਾ ਹੋਵੇ ਤਾਂ ਕੀ ਹੋਏਗਾ? ਜੇਕਰ ਘਰ ਦੇ ਵਿੱਚ ਕਿਰਲੀਆਂ ਨਹੀਂ ਨੇ ਤਾਂ ਕੀੜੇ ਮਕੌੜਿਆਂ ਦੀ ਗਿਣਤੀ ਬਹੁਤ ਵੱਧ ਸਕਦੀ ਹੈ। ਕਿਰਲੀਆਂ ਖਤਮ ਹੋਣ ਦੇ ਨਾਲ ਪੈਦਾ ਹੋਇਆ ਸੰਕਟ ਰਾਤੋ ਰਾਤ ਮਹਿਸੂਸ ਨਹੀਂ ਹੋਵੇਗਾ। ਹਾਲਾਂਕਿ ਮਨੁੱਖ ਦੇ ਵਿੱਚ ਕੀੜਿਆਂ ਮਕੌੜਿਆਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਭੂਮਿਕਾ ਹੈ। ਜਦੋਂ ਇਹ ਕੁਦਰਤੀ ਪ੍ਰਕਿਰਿਆ ਖਤਮ ਹੋ ਜਾਵੇਗੀ ਤਾਂ ਸਾਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਕਵਿਤਾ ਕਹਿੰਦੇ ਨੇ ਕਿ ਭਾਵੇਂ ਕਿ ਉਹਨਾਂ ਦੀ ਕਿਰਲੀਆਂ ਤੋਂ ਘਿਰਣਾ ਅਤੇ ਡਰ ਬਿਲਕੁਲ ਨਹੀਂ ਬਦਲਿਆ ਪਰ ਮੈਂ ਦੇਖਦਿਆਂ ਹਾਂ ਕਿ ਉਹਨਾਂ ਤੋਂ ਛੁਟਕਾਰਾ ਲੈਣ ਦਾ ਵਿਚਾਰ ਛੱਡ ਦਿੱਤਾ। ਮੇਰਾ ਪੁੱਤਰ ਹੁਣ ਕਿਰਲੀਆਂ ਤੋਂ ਜ਼ਿਆਦਾ ਨਹੀਂ ਡਰਦਾ ਸਗੋਂ ਉਹ ਕਿਰਲੀਆਂ ਦੇ ਵੱਲੋਂ ਕੀਤੇ ਜਾਂਦੇ ਸ਼ਿਕਾਰ ਨੂੰ ਦੇਖ ਕੇ ਹੈਰਾਨ ਹੁੰਦਾ ਹੈ ਕਿ ਉਹ ਹੁਣ ਮੈਨੂੰ ਸਮਝਾਉਂਦਾ ਹੈ ਕਿ ਕਿਰਲੀਆਂ ਦੀ ਹੋਂਦ ਇਕੋ ਸਿਸਟਮ ਦੇ ਲਈ ਕਿੰਨੀ ਅਹਿਮੀਅਤ ਰੱਖਦੀ ਹੈ। ਇਨਸਾਨਾਂ ਤੇ ਹੋਰ ਜੀਵਾਂ ਦੇ ਇਕੱਠੇ ਰਹਿਣ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਸਾਡੇ ਵਰਗੇ ਲੋਕ ਉਹਨਾਂ ਪ੍ਰਤੀ ਆਪਣੇ ਡਰ ਜਾਂ ਨਫ਼ਰਤ ਨੂੰ ਖਤਮ ਕਰਦੇ ਨੇ। ਬਸ ਸਾਨੂੰ ਆਪਣੀ ਸਮਝ ਵਧਾਉਣ ਦੀ ਜਿਹੜੀ ਹੈ ਲੋੜ ਹੈ ਤੇ ਮੈਨੂੰ ਹੁਣ ਇਹ ਸਮਝ ਆ ਗਈ ਹੈ ਕਿ ਆਪਣੇ ਆਲੇ ਦੁਆਲੇ ਸੰਤੁਲਨ ਬਣਾਈ ਰੱਖਣ ਦੇ ਲਈ ਕਿਰਲੀਆਂ ਦੀ ਹੋਂਦ ਬਹੁਤ ਜਿਹੜੀ ਹੈ ਮਾਇਨੇ ਰੱਖਦੀ ਹੈ। ਡਾਕਟਰ ਥੈਨੀ ਗੈਵਿਲ ਕਹਿੰਦੇ ਨੇ ਕਿ ਮੱਛਰਾਂ ਤੇ ਹੋਰ ਕੀੜੇ ਮਕੌੜਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਕੀਟਨਾਸ਼ਕ ਵਰਗੀਆਂ ਕਈ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਇਸ ਦੇ ਕਈ ਮਾਰੂ ਪ੍ਰਭਾਵ ਵੀ ਹੁੰਦੇ ਹੈ। ਡਾਕਟਰ ਸਾਹਿਬ ਕਹਿੰਦੇ ਨੇ ਕਿ ਕੀੜੇ ਮਕੌੜੇ ਕੀਟਨਾਸ਼ਕਾਂ ਪ੍ਰਤੀ ਆਪਣੀ ਪ੍ਰਤੀਰੋਧ ਸਮਰੱਥਾ ਵਿਕਸਿਤ ਕਰ ਲੈਂਦੇ ਨੇ ਜਿਸਦੇ ਕਾਰਨ ਕੀਟਨਾਸ਼ਕਾਂ ਦਾ ਉਹਨਾਂ ਦੇ ਉੱਤੇ ਅਸਰ ਨਹੀਂ ਹੁੰਦਾ। ਦੂਜੇ ਪਾਸੇ ਕੀਟਨਾਸ਼ਕ ਉਹਨਾਂ ਜੀਵਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਨੇ ਜੋ ਇਹਨਾਂ ਕੀੜਿਆਂ ਨੂੰ ਖਾਂਦੇ ਨੇ ਜਾਂ ਉਹਨਾਂ ਦਾ ਸ਼ਿਕਾਰ ਕਰਦੇ ਹੈ। ਡੱਡੂਆਂ ਤੇ ਕਿਰਲੀਆਂ ਦੀ ਹੋਂਦ ਇੱਕ ਅਜਿਹਾ ਕੁਦਰਤੀ ਹੱਲ ਹੈ ਜਿਸਦੇ ਕੋਈ ਮਾਰੂ ਪ੍ਰਭਾਵ ਨਹੀਂ ਨੇ। ਤਾਮਿਲਨਾਡੂ ਦੇ ਘਰਾਂ ਦੇ ਵਿੱਚ ਫਿਰ ਭਾਵੇਂ ਉਹ ਚੇਨਈ ਵਰਗੇ ਭੀੜ ਭਾੜ ਵਾਲੇ ਜਿਹੜੇ ਸ਼ਹਿਰਾਂ ਦੇ ਅਪਾਰਟਮੈਂਟ ਹੋਣ ਜਾਂ ਖੇਤਾਂ ਦੇ ਨਾਲ ਘਿਰੇ ਪਿੰਡਾਂ ਦੇ ਘਰ ਹੋਣ, ਕਿਰਲੀਆਂ ਵਰਗੇ ਕੁਝ ਜੀਵ ਮਨੁੱਖੀ ਵਸੇਵੇ ਦੇ ਨਾਲ ਅਨੁਕੂਲ ਹੋ ਚੁੱਕੇ ਨੇ ਤੇ ਉੱਥੇ ਰਹਿੰਦੇ ਨੇ। ਅਸੀਂ ਉਹਨਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਹਾਂ। ਜੀ ਦੋਸਤੋ, ਇਹ ਹੈ ਜੀ ਸਾਡੀ ਜ਼ਿੰਦਗੀ ਦੇ ਵਿੱਚ ਕਿਰਲੀਆਂ ਦੀ ਭੂਮਿਕਾ। ਜੇ ਸਾਡੇ ਘਰਾਂ ਦੇ ਵਿੱਚੋਂ ਕਿਰਲੀਆਂ ਗਾਇਬ ਹੋ ਜਾਣ ਤਾਂ ਕੀ ਹੋਵੇਗਾ? ਇਹਨਾਂ ਦਾ ਇਕੋ ਸਿਸਟਮ ਦੇ ਉੱਤੇ ਪ੍ਰਭਾਵ ਇਹੋ ਜਿਹਾ ਜਿਹੜਾ ਪੈ ਸਕਦਾ ਹੈ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਆਪਾਂ ਇੱਕ ਗੱਡੀ ਗੱਲ ਹੋਰ ਕਰਦੇ ਹਾਂ, ਗੱਡੀ ਅੱਗੇ ਵਧਾਉਂਦੇ ਹਾਂ ਤੇ ਜ਼ਿੰਦਗੀ ਦੀ ਬਾਤ ਥੋੜੀ ਜਿਹੀ ਪਾਉਂਦੇ ਹਾਂ ਜੀਵ ਜੰਤੂਆਂ ਤੋਂ ਬਾਅਦ। ਤੇ ਜ਼ਿੰਦਗੀ ਦੀ ਬਾਤ ਪਾਉਣ ਦੇ ਲਈ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ, ਫਿਰ ਆਪਾਂ ਟੁੱਟੀ ਡੰਡੀ ਵਾਲਾ ਕੱਪ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਬਾਕਮਾਲ ਗੱਲ ਹੁੰਦੀ ਹੈ ਡਾਕਟਰ ਗੁਰਬਖਸ਼ ਸਿੰਘ ਪੰਡਾਲ ਜੀ ਦੀ ਕਲਮ ਦੇ ਵਿੱਚੋਂ, ਪਰ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਛੋਟਾ ਜਿਹਾ ਅੱਧੇ ਮਿੰਟ ਦਾ ਆਪਾਂ ਬ੍ਰੇਕ ਲੈਣਾ, ਜ਼ਿਆਦਾ ਨਹੀਂ, ਤੇ ਫਿਰ ਗੱਲਬਾਤ ਆਪਾਂ ਅੱਗੇ ਵਧਾਉਂਦੇ ਹਾਂ ਜੀ। ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਬ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਜੀ, ਤੇ ਆਖਰੀ ਗੱਲਬਾਤ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ। ਡਾਕਟਰ ਗੁਰਬਖਸ਼ ਸਿੰਘ ਭੰਡਾਲ ਜੀ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ, ਟੁੱਟੀ ਡੰਡੀ ਵਾਲਾ ਕੱਪ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜਕਾ ਮੱਚ। ਮਾਰਚ ਦਾ ਕੋਸਾ ਕੋਸਾ ਦਿਨ ਸੀ ਤੇ ਮੈਂ ਜਲਦੀ ਹੀ ਯੂਨੀਵਰਸਿਟੀ ਚਲਿਆ ਗਿਆ, ਕਿਉਂਕਿ ਕ੍ਰੀਏਟਿਵ ਇੰਗਲਿਸ਼ ਰਾਈਟਿੰਗ ਦੇ ਪ੍ਰੋਫੈਸਰ ਤੇ ਵਿਭਾਗ ਦੇ ਚੇਅਰ ਡਾਕਟਰ ਐਡਮ ਨੂੰ ਸਟਾਰਬਕਸ ਕੌਫੀ ਹਾਊਸ ਦੇ ਵਿੱਚ 2 ਵਜੇ ਮਿਲਣਾ ਸੀ। ਜਦੋਂ ਮੈਂ ਕੌਫੀ ਹਾਊਸ ਦੇ ਵਿੱਚ 5 ਕੁ ਮਿੰਟ ਪਹਿਲਾਂ ਪਹੁੰਚਿਆ ਤਾਂ ਡਾਕਟਰ ਐਡਮ ਨੁੱਕਰ ਦੇ ਟੇਬਲ ਦੇ ਉੱਤੇ ਆਪਣਾ ਕੌਫੀ ਦਾ ਕੱਪ ਲੈ ਕੇ ਬੈਠੇ ਨੇ, ਮੇਰੀ ਉਡੀਕ ਕਰ ਰਹੇ ਨੇ। ਦਰਅਸਲ ਇਸ ਮੁਲਕ ਦੇ ਵਿੱਚ ਹਰ ਵਿਅਕਤੀ ਸਮੇਂ ਦੀ ਬਹੁਤ ਕਦਰ ਕਰਦਾ ਹੈ ਤੇ ਨਿਸ਼ਚਿਤ ਸਮੇਂ ਤੋਂ ਕਦੇ ਵੀ ਲੇਟ ਨਹੀਂ ਹੁੰਦਾ। ਹਰੇਕ ਦੇ ਲਈ ਆਪਣਾ ਇੱਕ ਇੱਕ ਮਿੰਟ ਕੀਮਤੀ ਹੁੰਦਾ ਹੈ, ਡਾਕਟਰ ਸਾਹਿਬ ਅਮਰੀਕਾ ਵੱਸਦੇ ਨੇ। ਤੇ ਵੈਸੇ ਵੀ ਯੂਨੀਵਰਸਿਟੀ ਦੇ ਵਿੱਚ ਚੇਅਰ ਦੇ ਲਈ ਆਪਣੇ ਅਕਾਦਮਿਕ ਰੁਝੇਵਿਆਂ ਤੋਂ ਇਲਾਵਾ ਬਹੁਤ ਸਾਰੇ ਪ੍ਰਬੰਧਕੀ ਕਾਰਜ ਵੀ ਹੁੰਦੇ ਹੈ, ਅਸੀਂ ਬੜੇ ਤਪਾਕ ਦੇ ਨਾਲ ਇੱਕ ਦੂਜੇ ਨੂੰ ਮਿਲਦੇ ਹਾਂ। ਦਰਅਸਲ ਅਸੀਂ ਇੱਕ ਵਾਰ ਪਹਿਲਾਂ ਵੀ ਜਿਹੜਾ ਮਿਲ ਚੁੱਕੇ ਸਾਂ, ਜਦੋਂ ਮੈਂ ਆਪਣੇ 94 ਲੇਖਾਂ ਦੀ ਅੰਗਰੇਜ਼ੀ ਦੇ ਵਿੱਚ ਅਨੁਵਾਦਿਤ ਕਿਤਾਬ ਉਹਨਾਂ ਨੂੰ ਦਿੱਤੀ ਸੀ। ਅੱਜ ਉਸ ਕਿਤਾਬ ਡਾਕਟਰ ਐਡਮ ਦੇ ਵਿਚਾਰ ਅਤੇ ਪ੍ਰਤੀਕਰਮ ਜਾਣਨ ਦੇ ਲਈ ਮਿਲਣ ਦਾ ਸਬੱਬ ਬਣਿਆ ਸੀ। ਮਿਲ ਬੈਠਣ ਦੇ ਲਈ ਇਹ ਥਾਂ ਸਭ ਤੋਂ ਵਧੀਆ ਹੁੰਦੀ ਹੈ, ਕਿਉਂਕਿ ਤੁਸੀਂ ਕੌਫੀ ਦੇ ਘੁੱਟ ਭਰਦੇ ਹੋਏ ਅਕਾਦਮਿਕ ਵਿਸ਼ਿਆਂ ਦੇ ਉੱਤੇ ਡੂੰਘਾਈ ਦੇ ਨਾਲ ਜਿਹੜਾ ਗੰਭੀਰ ਚਰਚਾ ਕਰ ਸਕਦੇ ਹੋ। ਮੈਂ ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਹੜੀ ਕੌਫੀ ਪੀਵੋਗੇ ਤਾਂ ਉਹਨਾਂ ਨੇ ਕਿਹਾ, ਮੈਂ ਤਾਂ ਆਪਣੀ ਕੌਫੀ ਪੀ ਰਿਹਾ, ਮੈਂ ਕੌਫੀ ਪੀਂਦਿਆਂ ਆਪਣੇ ਦਫ਼ਤਰ ਦੇ ਵਿੱਚ ਰੁੱਝਿਆ ਹੋਇਆ ਸਾਂ, ਫਿਰ ਮੈਨੂੰ ਆਪਣੀ ਮੀਟਿੰਗ ਦਾ ਖਿਆਲ ਆਇਆ ਤਾਂ ਮੈਂ ਆਪਣਾ ਕੌਫੀ ਦਾ ਕੱਪ ਨਾਲ ਹੀ ਜਿਹੜਾ ਲੈ ਕੇ ਆ ਤੁਰਿਆ। ਦਰਅਸਲ ਹਰ ਪ੍ਰੋਫੈਸਰ ਕੌਫੀ ਦੀ ਮਸ਼ੀਨ ਆਪਣੇ ਕਮਰੇ ਦੇ ਵਿੱਚ ਰੱਖਦਾ ਹੈ ਤੇ ਜਦੋਂ ਵੀ ਚਿੱਤ ਕਰੇ ਆਪਣੀ ਕੌਫੀ ਖੁਦ ਬਣਾ ਕੇ ਪੀ ਲੈਂਦਾ ਹੈ। ਅਜਿਹਾ ਨਹੀਂ ਕਿ ਸੇਵਾਦਾਰ ਨੂੰ ਹਾਕ ਮਾਰੋ ਕਿ ਮੇਰੇ ਲਈ ਚਾਹ ਜਾਂ ਕੌਫੀ ਲੈ ਕੇ ਆ। ਮੈਨੂੰ ਪਹਿਲੀ ਵਾਰ ਬਹੁਤ ਅਚੰਭਾ ਲੱਗਿਆ ਸੀ ਜਦੋਂ ਮੈਂ ਡੀਨ ਸਾਇੰਸਜ ਡਾਕਟਰ ਵਾਈਟ ਨੂੰ ਪਹਿਲੀ ਵਾਰ ਉਨ੍ਹਾਂ ਦੇ ਦਫ਼ਤਰ ਮਿਲਣ ਗਿਆ ਸੀ ਤਾਂ ਉਨ੍ਹਾਂ ਨੇ ਆਪਣੇ ਹੱਥੀਂ ਮੇਰੇ ਅਤੇ ਆਪਣੇ ਲਈ ਕੌਫੀ ਬਣਾਈ। ਕੌਫੀ ਪੀਂਦਿਆਂ ਹੀ ਉਨ੍ਹਾਂ ਨੇ ਮੇਰੇ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਕਿਹਾ ਕਿ ਸਾਨੂੰ ਇੱਕ ਫਿਜ਼ਿਕਸ ਦੇ ਪ੍ਰੋਫੈਸਰ ਦੀ ਜ਼ਰੂਰਤ ਹੈ ਜਿਹੜਾ ਕੁਝ ਕੋਰਸ ਪੜ੍ਹਾ ਸਕੇ। ਡਾਕਟਰ ਐਡਮ ਉੱਠਦਿਆਂ ਹੋਇਆਂ ਕਹਿਣ ਲੱਗੇ ਕਿ ਚਲੋ ਤੁਹਾਡੇ ਲਈ ਕੌਫੀ ਲੈ ਆਈਏ ਤੇ ਫਿਰ ਬੈਠਦੇ ਹਾਂ ਆਪਾਂ। ਇੱਥੇ ਇਹ ਵੀ ਰਿਵਾਜ਼ ਹੈ ਕਿ ਹਰ ਵਿਅਕਤੀ ਆਪਣੀ ਕੌਫੀ ਦੇ ਪੈਸੇ ਖੁਦ ਦਿੰਦਾ ਹੈ। ਜਦੋਂ ਮੈਂ ਆਪਣੀ ਕੌਫੀ ਲੈ ਕੇ ਟੇਬਲ ਦੇ ਉੱਤੇ ਬੈਠਾ ਤਾਂ ਚਾਣ ਚੱਕ ਮੇਰੀ ਨਜ਼ਰ ਉਨ੍ਹਾਂ ਦੇ ਕੌਫੀ ਦੇ ਕੱਪ ਦੇ ਉੱਤੇ ਪਈ ਜਿਹਦੀ ਡੰਡੀ ਹੀ ਨਹੀਂ ਸੀ। ਉਹ ਪੁਰ ਖਲੂਸ ਅੰਦਾਜ਼ ਦੇ ਵਿੱਚ ਆਪਣੇ ਕੱਪ ਦੇ ਵਿੱਚ ਕੌਫੀ ਦਾ ਆਨੰਦ ਮਾਣਦੇ ਹੋਏ ਮੇਰੀ ਕਿਤਾਬ ਦੇ ਬਾਰੇ ਆਪਣੇ ਵਿਚਾਰ ਦੱਸਣ ਲੱਗ ਪਏ। ਦੱਸਣ ਲੱਗੇ, ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਕੋਈ ਫਿਜ਼ਿਕਸ ਦਾ ਪ੍ਰੋਫੈਸਰ ਫਿਲਾਸਫੀ, ਮਨੋਵਿਗਿਆਨ, ਸਮਾਜਿਕ ਵਿਗਿਆਨ, ਵਿਗਿਆਨ, ਮਾਨਵੀ ਕਦਰਾਂ ਕੀਮਤਾਂ, ਵਿਅਕਤੀਤਵ ਵਿਕਾਸ, ਜ਼ਿੰਦਗੀ, ਮਨੁੱਖੀ ਭਾਵਨਾਵਾਂ, ਧਰਮ, ਕੁਦਰਤ ਆਦਿ ਦੇ ਸੁੰਦਰ ਤੇ ਵੱਖਰੇ ਸੁਮੇਲ ਦੇ ਰਾਹੀਂ ਆਪਣੇ ਖਿਆਲਾਂ ਨੂੰ ਕਾਵਿਕ ਰੂਪ ਦੇ ਵਿੱਚ ਪ੍ਰਗਟ ਕਰ ਸਕਦਾ ਹੈ। ਭਾਵੇਂ ਮੈਂ ਪੰਜਾਬੀ ਰਹਿਤਲ ਦੇ ਬਾਰੇ ਕੁਝ ਨਹੀਂ ਜਾਣਦਾ ਪਰ ਇਸ ਕਿਤਾਬ ਨੂੰ ਪੜਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਮੈਂ ਬੜਾ ਕੁਝ ਉਸ ਵਿਰਾਸਤ ਅਤੇ ਸਮਾਜ ਦੇ ਬਾਰੇ ਜਾਣ ਲਿਆ। ਮੈਂ ਕੋਸ਼ਿਸ਼ ਕਰਾਂਗਾ ਕਿ ਕਿਸੇ ਦਿਨ ਇੰਗਲਿਸ਼ ਕ੍ਰੀਏਟਿਵ ਰਾਈਟਿੰਗ ਵਾਲੇ ਵਿਦਿਆਰਥੀਆਂ ਦੇ ਨਾਲ ਤੁਹਾਡਾ ਰੂਬਰੂ ਕਰਵਾਇਆ ਜਾਵੇ ਤਾਂ ਕਿ ਤੁਹਾਡੀ ਲਿਖਣ ਪ੍ਰਕਿਰਿਆ ਤੇ ਤੁਹਾਡੇ ਨਾਲ ਵਿਚਾਰ ਵਟਾਂਦਰੇ ਦੇ ਨਾਲ ਉਹ ਆਪਣੀ ਲਿਖਣ ਪ੍ਰਤਿਭਾ ਨੂੰ ਜਿਹੜਾ ਨਿਖਾਰ ਸਕਣ। ਵੈਸੇ ਵੀ ਅੰਗਰੇਜ਼ੀ ਤੋਂ ਵੱਖਰੀ ਸਾਹਿਤਕ ਲੇਖਣੀ ਪੜ੍ਹਨ ਦੇ ਨਾਲ ਤੁਹਾਨੂੰ ਕਈ ਪਸਾਰ ਅਜਿਹੇ ਮਿਲ ਜਾਂਦੇ ਨੇ ਜਿਨ੍ਹਾਂ ਦੇ ਬਾਰੇ ਕਈ ਵਾਰ ਅਸੀਂ ਨਹੀਂ ਜਾਣਦੇ ਹੁੰਦੇ। ਸਾਡੀ ਇਹ ਗੱਲਬਾਤ ਬਹੁਤ ਹੀ ਲਾਹੇਬੰਦ ਰਹੀ ਤੇ ਫਿਰ ਮਿਲਣ ਦਾ ਜਿਹੜਾ ਵਾਅਦਾ ਕਰਕੇ ਅਸੀਂ ਘੰਟੇ ਦੀ ਮਿਲਣੀ ਤੋਂ ਬਾਅਦ ਆਪੋ ਆਪਣੇ ਵਿਭਾਗਾਂ ਨੂੰ ਤੁਰ ਪਏ। ਡਾਕਟਰ ਐਡਮ ਦੀ ਸ਼ਖਸੀਅਤ ਕਮਾਲ ਦੀ ਹੈ, ਨਿਰ ਉਚੇਚ ਆਪਣੀ ਮਸਤੀ ਦੇ ਵਿਚ ਰੰਗੇ ਹੋਏ ਇਨਸਾਨ ਦੀ ਹੈ। ਤੁਹਾਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਇੰਨੇ ਵੱਡੇ ਰੁਤਬੇ ਵਾਲਾ ਸ਼ਖਸ ਤੁਹਾਡੇ ਨਾਲ ਬੜੇ ਸਹਿਜ ਦੇ ਨਾਲ ਉੱਚ ਦਰਜੇ ਦੀ ਗੱਲਬਾਤ ਕਰ ਰਿਹਾ। ਦਰਅਸਲ ਅਜਿਹੇ ਲੋਕ ਹੀ ਆਪਣੀ ਸਾਦਗੀ ਤੇ ਹਲੀਮੇ ਦੇ ਵਿਚੋਂ ਆਪਣੀ ਮਹਾਨਤਾ ਦੇ ਦਰਸ਼ਨ ਕਰਵਾਉਂਦੇ ਨੇ। ਮੈਨੂੰ ਵੀ ਯਾਦ ਆ ਇੱਥੇ ਕਿ ਜਦੋਂ ਮੈਂ ਇੱਥੇ ਸਕੂਲ ਜੁਆਇਨ ਕੀਤਾ ਹੌਲੀ ਹੌਲੀ, ਤਾਂ ਇੱਕ ਦਿਨ ਨਾ ਜੀ ਸਾਡੇ ਜਿਹੜੀ ਸਾਡੀ ਉੱਥੇ ਪ੍ਰਿੰਸੀਪਲ ਸੀ ਮੈਡਮ, ਮੇਰੀ ਉਦਾਂ ਵੀ ਸਾਡੀ ਕਲਾਸ ਦੀ ਵੀ ਮਤਲਬ ਕਿ ਟੀਚਰ ਸੀਗੇ, ਮੇਨ ਟੀਚਰ ਤੇ ਪ੍ਰਿੰਸੀਪਲ ਸੀ, ਤੇ ਅਸੀਂ ਕਿਚਨ ਦੇ ਵਿਚ ਤੇ ਉੱਥੇ ਡਿਸ਼ਿੰਗ ਦੇ ਲਈ ਇੱਕ ਬੰਦੇ ਦੀ ਘਾਟ ਸੀ ਤੇ ਉਹ ਕਿਚਨ ਦੇ ਜਿਹੜੇ ਸਨ ਜਿਹੜੇ ਮੈਂਬਰ ਉਹ ਆਏ ਨਹੀਂ ਸੀ, ਉਹ ਛੁੱਟੀ ਦੇ ਉੱਤੇ ਸੀ, ਸ਼ਾਇਦ ਉਹਨਾਂ ਦੀ ਹੈਲਥ ਠੀਕ ਨਹੀਂ ਸੀ, ਤਾਂ ਉਹ ਆਪਣਾ ਕੰਮ ਵਗੈਰਾ ਸਾਰਾ ਕੁਝ ਨਿਬੇੜ ਕੇ ਤੇ ਸਾਡੇ ਨਾਲ ਨਾ ਭਾਂਡੇ ਮਾਂਜਣ, ਮਸ਼ੀਨ ਦੇ ਨਾਲ ਹੀ ਮਾਂਜ ਰਹੇ ਹੁੰਦੇ ਆ, ਹੱਥੀ ਤਾਂ ਨਹੀਂ ਮਾਂਜ ਰਹੇ, ਤੇ ਉਸ ਮੇਰੇ ਨਾਲ ਖਾਸ ਕਰਕੇ ਉਹਨੇ ਉਸ ਦਿਨ ਜਿਹੜਾ ਕੁਝ ਘੰਟਿਆਂ ਦੇ ਲਈ ਕੰਮ ਕੀਤਾ। ਤੇ ਇਸੇ ਤਰ੍ਹਾਂ ਅੰਜੰਬਾ ਹੁੰਦਾ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਭਾਈ ਇੱਥੇ ਕੋਈ ਏਦਾਂ ਦਾ ਨਹੀਂ ਹੈ, ਆਪੇ ਹੀ ਆਪਣੀ ਕੌਫੀ ਲੈਂਦੇ ਆ, ਆਪੇ ਹੀ ਦਰਵਾਜ਼ਾ ਵੀ ਖੋਲਦੇ ਆ ਜੇ ਕੋਈ ਆਉਂਦਾ ਹੈ, ਤੇ ਉਹਦਾ ਸਤਿਕਾਰ ਮਾਣ ਵੀ ਕਰਦੇ ਆ, ਨਾਲ ਆਪ ਘੁੰਮਦੇ ਫਿਰਦੇ ਵੀ ਆ, ਸਾਰਾ ਕੁਝ ਇਹ ਨਹੀਂ ਕਿ ਕਿਸੇ ਨੂੰ ਸੱਦਾ ਦੇ ਦਿੱਤਾ ਜਾਓ ਜੀ ਘੁਮਾ ਕੇ ਲੈ ਆਓ, ਚਾਹ ਪਾਣੀ ਸਾਰਾ ਖਾਣ ਪੀਣ ਦਾ ਸਾਰਾ ਕੁਝ ਏ ਟੂ ਜੈਡ ਭਾਂਡੇ ਵੀ ਚੱਕ ਕੇ ਖਾ ਪੀ ਕੇ ਆਪ ਹੀ ਰੱਖ ਕੇ ਆਉਣੇ ਆ। ਸਗੋਂ ਮਹੱਤਵ ਰੱਖਦਾ ਕਿ ਤੁਸੀਂ ਕੌਣ ਹੋ, ਤੁਹਾਡਾ ਕਿਰਦਾਰ ਕੀ ਹੈ, ਤੁਸੀਂ ਆਪਣੀ ਵਡੱਤਨ ਨੂੰ ਕਿਵੇਂ ਮਿਲਦੇ ਹੋ ਤੇ ਤੁਹਾਡੀਆਂ ਤਰਜੀਹਾਂ ਕੀ ਨੇ। ਯਾਦ ਰਹੇ ਕਿ ਕੱਪ ਅਹਿਮ ਨਹੀਂ ਹੁੰਦਾ, ਸਗੋਂ ਅਹਿਮ ਹੁੰਦਾ ਹੈ ਕਿ ਕੱਪ ਵਿਚਲੀ ਚਾਹ ਜਾਂ ਕੌਫੀ ਕਿਸ ਨੇ ਤਿਆਰ ਕੀਤੀ ਹੈ, ਕਿਹੜੀਆਂ ਭਾਵਨਾਵਾਂ ਇਸ ਦੇ ਵਿਚ ਸਮੋਈਆਂ ਨੇ, ਇਸ ਕੱਪ ਸਦਕਾ ਕਿਹੜੇ ਮੁਲਵਨ ਇਸ ਕੱਪ ਦੇ ਸਦਕਾ ਕਿਹੜੇ ਮੁੱਲਵਾਨ ਵਿਚਾਰਾਂ ਨੇ ਜਨਮ ਲਿਆ, ਕਿਹੜੀ ਲਿਖਤ ਦਾ ਵਿਚਾਰ ਮਨ ਦੇ ਵਿਚ ਭਣ ਪਿਆ, ਕਿਹੜੇ ਖਿਆਲਾਂ ਨੇ ਉਡਾਨ ਭਰੀ ਹੈ, ਕਿਹੜੀਆਂ ਤਰਜੀਹਾਂ ਨੇ ਤਦਬੀਰਾਂ ਦਾ ਰੂਪ ਵਟਾਉਣ ਦੇ ਲਈ ਉਸਲ ਵੱਟੇ ਲਏ ਨੇ ਜਿਨ੍ਹਾਂ ਨੇ ਆਖਰ ਨੂੰ ਤਕਦੀਰ ਬਣਨਾ ਹੈ। ਅਜਿਹੇ ਹੀ ਵੱਡੇ ਲੋਕ ਹੁੰਦੇ ਨੇ ਜਿਹੜੇ ਆਮ ਹੁੰਦਿਆਂ ਵੀ ਖਾਸ ਹੁੰਦੇ ਨੇ, ਜਿਹੜੇ ਸਧਾਰਨ ਹੁੰਦਿਆਂ ਵੀ ਬਹੁਤ ਅਸਧਾਰਨ ਹੁੰਦੇ ਨੇ, ਜਿਨ੍ਹਾਂ ਦੀ ਜ਼ਹੀਨ ਸੋਚ ਸੰਕਿਰਨਤਾ ਵਿਚ ਕੈਦ ਨਹੀਂ ਹੁੰਦੀ, ਸਗੋਂ ਉਨ੍ਹਾਂ ਦੀ ਸੋਚ ਦਾ ਫੈਲਾ ਅੰਬਰ ਤੀਕ ਹੁੰਦਾ ਹੈ। ਅਜਿਹੇ ਲੋਕ ਉਹ ਹੁੰਦੇ ਨੇ ਜਿਨ੍ਹਾਂ ਦੀ ਕੌਫੀ ਬਹੁਤ ਹੀ ਵਾਰ ਠੰਡੀ ਹੋ ਜਾਂਦੀ ਹੈ, ਕਿਉਂਕਿ ਉਨ੍ਹਾਂ ਦੇ ਲਈ ਕੌਫੀ ਜਾਂ ਚਾਹ ਭੁੱਲ ਹੀ ਜਾਂਦੀ ਹੈ, ਕਿਉਂਕਿ ਸਾਡੇ ਤਾਂ ਇੱਥੇ ਚਲੋ ਫਿਨਲੈਂਡ 'ਚ ਮੰਨਿਆ ਜਾਂਦਾ ਜੇ ਠੰਡੀ ਕੌਫੀ ਪੀਓਗੇ ਓਨੇ ਹੀ ਤੁਸੀਂ ਜਿਹੜਾ ਹੈਂਡਸਮ ਤੇ ਬਿਊਟੀਫੁੱਲ ਹੋਵੋਗੇ ਔਰਤ ਨੂੰ ਕਿਹਾ ਜਾਂਦਾ। ਤੇ ਉਨ੍ਹਾਂ ਦੇ ਮਨ ਦੇ ਵਿਚ ਆਇਆ ਕਿ ਵਿਚਾਰਾਂ ਦਾ ਪ੍ਰਵਾਹ ਜਿਹੜਾ ਨਵੇਂ ਖਿਆਲਾਂ ਦਾ ਫੈਲਾਅ ਜਾਂ ਮਸਤਕ ਦੇ ਵਿਚ ਫਿਰ ਰਹੇ ਫੁਰਨਿਆਂ ਦਾ ਅਜਿਹਾ ਜਲਵਾ ਹੁੰਦਾ ਹੈ ਕਿ ਉਹ ਆਪਣੇ ਆਪ ਦੇ ਵਿਚ ਗੁਆਚੇ ਚੌਗਿਰਦੇ ਤੋਂ ਬੇਖਬਰ ਆਪਣੀ ਭਵਿੱਖ ਜਿਹੜੀ ਭਵਿੱਖ ਮੁਖੀ ਸੋਚ ਵਿਲੱਖਣ ਨਜ਼ਰੀਆ ਤੇ ਚੇਤਨ ਦਿਬ ਦ੍ਰਿਸ਼ਟੀ ਦੇ ਰਾਹੀਂ ਅਜਿਹਾ ਚਿੱਤਵ ਜਾਂਦੇ ਨੇ ਜਿਸਦੇ ਬਾਰੇ ਆਮ ਵਿਅਕਤੀ ਤਾਂ ਸੋਚ ਹੀ ਨਹੀਂ ਸਕਦਾ। ਬੜੇ ਬੋਣੇ ਹੁੰਦੇ ਨੇ ਉਹ ਲੋਕ ਜੋ ਦਿਖਾਵੇ ਦਾ ਪ੍ਰਪੰਚ ਰਚਾ ਕੇ ਖੁਦ ਨੂੰ ਵੱਡਾ ਕਰਦੇ ਹੈ। ਮਹਿੰਗੇ ਕੱਪ ਪਲੇਟਾਂ ਤੋਂ ਚਮਚਿਆਂ ਦੇ ਨਾਲ ਚਾਹ ਜਾਂ ਕੌਫੀ ਪੀਣ ਦਾ ਟਕਵੰਜ ਜਿਹੜਾ ਕਰਨ ਵਾਲੇ ਅੰਦਰੋਂ ਬਹੁਤ ਖੋਖਲੇ ਹੁੰਦੇ ਹੈ। ਉਹ ਦਿਖਾਵੇ ਰਾਹੀਂ ਕਿਸੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਦੋਂ ਕਿ ਮਹਾਨ ਲੋਕ ਜਿਹੜੇ ਨੇ ਦਿਖਾਵਾ ਨਹੀਂ ਕਰਦੇ, ਉਨ੍ਹਾਂ ਦਾ ਕਾਰਜ ਹੀ ਉਨ੍ਹਾਂ ਦਾ ਕਰਮ ਹੁੰਦਾ। ਉਹ ਕੁਝ ਵੀ ਨਾ ਦੱਸ ਦਿਖਾ ਕੇ ਕੁਝ ਅਜਿਹਾ ਕਰ ਜਾਂਦੇ ਨੇ ਕਿ ਸਮਾਜ ਨੂੰ ਉਨ੍ਹਾਂ ਦੀ ਅਹਿਮੀਅਤ ਅਤੇ ਅਸਲੀਅਤ ਦਾ ਪਤਾ ਲੱਗ ਜਾਂਦਾ। ਪਹਿਲੇ ਸਮਿਆਂ ਦੇ ਵਿਚ ਪਿੱਤਲ ਦੇ ਗਲਾਸਾਂ ਜਾਂ ਮਿੱਟੀ ਦੇ ਕਸੋਰਿਆਂ ਵਿਚ ਚਾਹ ਪੀਣ ਵਾਲੇ ਵੀ ਬਹੁਤ ਮਹਾਨ ਲੋਕ ਹੁੰਦੇ ਹੋਣਗੇ। ਕਿਸੇ ਖਾਸ ਮਹਿਮਾਨ ਜਾਂ ਵਿਅਕਤੀ ਦੇ ਲਈ ਕੱਪ ਹੁੰਦੇ ਸਨ, ਪਰ ਅਸੀਂ ਪੰਜਾਬੀ ਦਿਖਾਵੇ ਦੇ ਵਿੱਚ ਅਜਿਹੇ ਉਲਝ ਗਏ ਕਿ ਇਹ ਸਾਡੀ ਜ਼ਿੰਦਗੀ ਦੇ ਲਈ ਜੰਜਾਲ ਬਣ ਗਿਆ। ਸਾਨੂੰ ਕੁਝ ਤਾਂ ਇਸ ਸਮਾਜ ਦੇ ਕੋਲੋਂ ਸਿੱਖਣਾ ਚਾਹੀਦਾ ਕਿ ਆਮ ਰਹਿ ਕੇ ਵੀ ਖਾਸ ਬਣਿਆ ਜਾ ਸਕਦਾ, ਬਸ਼ਰਤੇ ਕਿ ਬੰਦੇ ਦੇ ਵਿੱਚ ਮਨੁੱਖੀ ਗੁਣ ਹੋਣ, ਉਸਦੇ ਵਿਅਕਤੀਤਵ ਦਾ ਜਿਹੜਾ ਪ੍ਰਤਾਪ ਹੋਵੇ, ਉਸਦੇ ਸ਼ਖਸੀ ਕਿਰਦਾਰ ਦਾ ਜਲੋਹ ਹੋਵੇ, ਉਸਦੇ ਮਨ ਦੇ ਵਿੱਚ ਕਿਸੇ ਦੇ ਲਈ ਦਰਦ ਭਾਵਨਾ ਹੋਵੇ, ਕਿਸੇ ਦੀ ਪੀੜਾ ਦੇਖ ਕੇ ਅੱਖ ਦੇ ਵਿੱਚ ਹੰਝੂ ਆ ਜਾਣ ਜਾਂ ਕਿਸੇ ਦੀਆਂ ਤੜਫਦੀਆਂ ਆਂਦਰਾਂ ਦੇ ਲਈ ਮੱਲਮ ਬਣਨ ਦਾ ਉੱਦਮ ਹੋਵੇ। 30 ਸਾਲ ਤੋਂ ਜ਼ਿਆਦਾ ਪੰਜਾਬ ਦੇ ਕਾਲਜਾਂ ਦੇ ਵਿੱਚ ਪੜ੍ਹਾਉਣ ਤੋਂ ਬਾਅਦ ਪਿਛਲੇ 10 ਸਾਲਾਂ ਤੋਂ ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਾ ਰਿਹਾ, ਪਤਾ ਲੱਗਦਾ ਕਿ ਅਸੀਂ ਕਿੱਥੇ ਖੜ੍ਹੇ ਹਾਂ। ਇਹ ਦੇਸ਼ ਇੰਨਾ ਉੱਨਤ ਕਿਉਂ ਹੈ? ਸਭ ਤੋਂ ਪ੍ਰਮੁੱਖ ਹੈ ਅਧਿਆਪਕ ਇੱਥੇ, ਪ੍ਰੋਫੈਸਰ ਦਾ ਕਿਰਦਾਰ ਜੋ ਇੰਨਾ ਉੱਚਾ ਤੇ ਸੁੱਚਾ ਹੈ ਕਿ ਕੋਈ ਵੀ ਉਸਦੇ ਉੱਤੇ ਉਂਗਲ ਨਹੀਂ ਚੁੱਕ ਸਕਦਾ। ਉਹ ਖੁਦ ਇਮਤਿਹਾਨਾਂ ਦੇ ਪੇਪਰ ਤਿਆਰ ਕਰਦਾ ਹੈ, ਖੁਦ ਨੰਬਰ ਦਿੰਦਾ ਹੈ ਤੇ ਸਮੈਸਟਰ ਦੇ ਅਖੀਰ ਦੇ ਵਿੱਚ ਗ੍ਰੇਡ ਦਿੰਦਾ ਹੈ, ਜਿਸ ਦੇ ਵਿੱਚ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਵੀ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਤੇ ਨਾ ਹੀ ਗ੍ਰੇਡ ਬਦਲਣ ਨੂੰ ਕਹੇਗਾ। ਕਿ ਅਜਿਹਾ ਪੰਜਾਬ ਦੇ ਵਿੱਚ ਸੰਭਵ ਹੋ ਸਕਦਾ? ਕਲਾਸ ਦੇ ਵਿੱਚ ਕੋਈ ਪ੍ਰੋਫੈਸਰ 1 ਮਿੰਟ ਲੇਟ ਨਹੀਂ ਹੁੰਦਾ। ਜੇਕਰ ਉਸਨੇ ਛੁੱਟੀ ਲੈਣੀ ਹੈ ਤਾਂ ਉਸਨੂੰ ਅਗਾਉਂ ਦੱਸਣਾ ਪਵੇਗਾ ਕਿ ਕੋਈ ਦੂਸਰਾ ਪ੍ਰੋਫੈਸਰ ਉਸਦੀ ਕਲਾਸ ਦੇ ਵਿੱਚ ਜਾਵੇ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ 1 ਦਿਨ ਵੀ ਖਰਾਬ ਨਾ ਹੋਵੇ। ਕੋਈ ਵੀ ਵਿਦਿਆਰਥੀ ਐਮਰਜੈਂਸੀ ਦੀ ਹਾਲਤ ਦੇ ਵਿੱਚ ਆਪਣਾ ਇਮਤਿਹਾਨ ਮਿੱਥੀ ਤਰੀਕ ਤੋਂ ਬਾਅਦ ਵੀ ਆਪਣੇ ਪ੍ਰੋਫੈਸਰ ਦੀ ਸਹਿਮਤੀ ਦੇ ਨਾਲ ਇਕੱਲਾ ਦੇ ਸਕਦਾ ਹੈ। ਸਾਡੇ ਵੀ ਇਹੀ ਸਿਸਟਮ ਹੈ ਸਾਰਾ। ਕੋਈ ਵੀ ਵਿਦਿਆਰਥੀ ਘੱਟ ਗ੍ਰੇਡ ਦੀ ਸ਼ੱਕ ਪੈਣ ਦੇ ਉੱਤੇ ਆਪਣੇ ਪੇਪਰ ਕਿਸੇ ਵੇਲੇ ਵੀ ਦੇਖ ਸਕਦਾ ਹੈ। ਵੈਸੇ ਉਸਨੂੰ ਆਪਣੇ ਗ੍ਰੇਡਾਂ ਦਾ ਖੁਦ ਵੀ ਪਤਾ ਹੁੰਦਾ ਹੈ, ਕਿਉਂਕਿ ਬੱਚਿਆਂ ਨੂੰ ਪੁੱਛ ਲਈਦਾ ਭਾਈ ਕਿਹੋ ਜਿਹਾ ਹੋਇਆ ਐਗਜ਼ਾਮ, ਤੇ ਉਹ ਕਹਿੰਦੇ ਆ ਠੀਕ ਹੈ, ਅੰਦਾਜ਼ਾ ਉਹਨਾਂ ਨੂੰ ਪੁੱਛ ਲਈਦਾ ਕਿੱਦਾਂ, ਮਤਲਬ ਕਿ ਕਿੰਨੇ ਕੁ ਨੰਬਰ ਜਾਂ ਕਿੰਨੇ ਪੁਆਇੰਟ ਹੋਣਗੇ। ਉਹ ਕਹਿ ਦਿੰਦੇ ਨੇ ਕਿਉਂਕਿ ਇੱਥੇ 10 ਕਈ ਹੁੰਦੇ ਆ ਜੀ, 8 ਤੋਂ 10, 1 ਤੋਂ ਲੈ ਕੇ 10 ਤਾਂ ਹੀ ਹੁੰਦੇ ਆ ਗ੍ਰੇਡ, ਤੇ ਉਹ ਦੱਸ ਦਿੰਦੇ ਆ ਕਿ ਭਾਈ ਜੇ ਤਾਂ ਉਹ ਕਹਿਣਗੇ ਵਧੀਆ ਹੋਇਆ ਤਾਂ 9 ਗ੍ਰੇਡ ਆ ਜਾਣਗੇ, ਜਾਂ -10 ਆ ਜਾਣਗੇ, ਜਾਂ +10 ਆ ਜਾਣਗੇ, ਜਾਂ +9 ਆ ਜਾਣਗੇ, ਜਾਂ +8 ਆ ਜਾਣਗੇ। ਕਿ ਜੇ ਕਹਿਣਗੇ ਠੀਕ ਠਾਕ ਜਿਹਾ ਹੋਇਆ, ਮਤਲਬ ਕਿ 6-7 ਆਉਣਗੇ, ਤੇ ਬੱਚਿਆਂ ਨੂੰ ਪਤਾ ਹੁੰਦਾ ਕਿ ਮੈਂ ਕੀ ਕਰਕੇ ਆਇਆ। ਤੇ ਇਹ ਸਭ ਕੁਝ ਯੂਨੀਵਰਸਿਟੀ ਦੇ ਬਲੈਕ ਬੋਰਡ ਦੇ ਉੱਤੇ ਪ੍ਰੋਫੈਸਰ ਜਿਹੜੇ ਨੇ, ਜਾਂ ਕਹਿ ਲਈਏ ਕਿ ਕੋਈ ਵੀ ਵਿਦਿਆਰਥੀ ਘੱਟ ਗ੍ਰੇਡ ਦੀ ਸ਼ੱਕ ਪੈਣ ਦੇ ਉੱਤੇ ਆਪਣੇ ਪੇਪਰ ਕਿਸੇ ਵੇਲੇ ਵੀ ਦੇਖ ਸਕਦਾ। ਵੈਸੇ ਉਸਨੂੰ ਆਪਣੇ ਗ੍ਰੇਡਾਂ ਦਾ ਖੁਦ ਵੀ ਪਤਾ ਹੁੰਦਾ ਹੈ ਕਿ ਕਿਸ ਵੇਲੇ ਉਸਦਾ ਕਿਹੜਾ ਗ੍ਰੇਡ ਹੈ ਤੇ ਆਪਣੇ ਗ੍ਰੇਡਾਂ ਨੂੰ ਕਿਵੇਂ ਸੁਧਾਰਨਾ ਹੈ। ਇਹ ਸਭ ਕੁਝ ਯੂਨੀਵਰਸਿਟੀ ਦੇ ਬਲੈਕ ਬੋਰਡ ਦੇ ਉੱਤੇ ਪ੍ਰੋਫੈਸਰ ਨੇ ਨਾਲੋ ਨਾਲ ਆਨਲਾਈਨ ਅਪਡੇਟ ਕਰਨਾ ਹੁੰਦਾ ਹੈ। ਪ੍ਰੋਫੈਸਰ ਬਹੁਤ ਹੀ ਪਾਰਦਰਸ਼ੀ ਹੁੰਦਾ ਹੈ ਤੇ ਇਸ ਕਰਕੇ ਹਰ ਵਿਦਿਆਰਥੀ ਆਪਣੇ ਪ੍ਰੋਫੈਸਰ ਦਾ ਬਹੁਤ ਅਦਬ ਅਤੇ ਸਤਿਕਾਰ ਕਰਦਾ ਹੈ। ਉਹ ਸਰ ਨਹੀਂ ਸਗੋਂ ਤੁਹਾਡਾ ਨਾਮ ਲੈ ਕੇ ਮਿੱਤਰ ਵਾਂਗ ਤੁਹਾਨੂੰ ਸੰਬੋਧਨ ਕਰਦਾ ਹੈ। ਕਈ ਵਾਰ ਕੁਝ ਵਿਦਿਆਰਥੀ ਆਪਣੀਆਂ ਨਿੱਜੀ ਪਰੇਸ਼ਾਨੀਆਂ ਜਾਂ ਮਜਬੂਰੀਆਂ ਵੀ ਆਪਣੇ ਪ੍ਰੋਫੈਸਰ ਦੇ ਨਾਲ ਸਾਂਝੀਆਂ ਕਰਦੇ ਨੇ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਫਲਾਨਾ ਵਿਦਿਆਰਥੀ ਕਲਾਸ ਦੇ ਵਿੱਚ ਕੁਝ ਦਿਨਾਂ ਦੇ ਲਈ ਗੈਰ ਹਾਜ਼ਰ ਕਿਉਂ ਸੀ। ਕਿ ਅਜਿਹਾ ਪੰਜਾਬ ਦੇ ਵਿਦਿਅਕ ਅਦਾਰਿਆਂ ਦੇ ਵਿੱਚ ਹੋ ਸਕਦਾ ਜਿੱਥੇ PhD ਤੱਕ ਦੀਆਂ ਡਿਗਰੀਆਂ ਦਿਵਾਉਣ ਦੇ ਲਈ ਵਿਦਿਆਰਥੀਆਂ ਦਾ ਸਰੀਰਕ, ਮਾਨਸਿਕ ਤੇ ਆਰਥਿਕ ਸ਼ੋਸ਼ਣ ਹੋਣਾ ਆਮ ਵਰਤਾਰਾ ਬਣਦਾ ਜਾ ਰਿਹਾ। ਪ੍ਰੋਫੈਸਰ ਅਧਿਆਪਕ ਦੇ ਕਿਰਦਾਰ ਦੇ ਉੱਤੇ ਉੱਠੇ ਪ੍ਰਸ਼ਨ ਕਿਸੇ ਸਿਸਟਮ ਨੂੰ ਪਲੀਤ ਹੋਣ ਤੋਂ ਕਿਵੇਂ ਬਚਾਉਣਗੇ? ਟੁੱਟੀ ਡੰਡੀ ਵਾਲਾ ਕੱਪ ਖਾਸ ਨਹੀਂ ਸੀ, ਸਗੋਂ ਖਾਸ ਸੀ ਮਿਲ ਬੈਠਣ ਦਾ ਸਬੱਬ। ਉਸ ਵਕਤ ਦੌਰਾਨ ਜਿਹੜਾ ਸੀ ਹੋਈ ਬਹੁਤ ਹੀ ਲਾਹੇਵੰਦ ਗੱਲਬਾਤ, ਇੱਕ ਦੂਜੇ ਨੂੰ ਸਮਝਣ ਦੀ ਸੋਝੀ, ਇੱਕ ਦੂਜੇ ਦੇ ਸੱਭਿਆਚਾਰ ਦੀਆਂ ਪਰਤਾਂ ਨੂੰ ਫਰੋਲਣਾ ਤੇ ਸਾਹਿਤਕ ਸੰਬੰਧਾਂ ਦੇ ਰਾਹੀਂ ਸਾਹਿਤਕ ਉਤਪਤੀ ਦਾ ਮੌਕਾ ਸਿਰਜਣਾ, ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਤੇ ਉਨ੍ਹਾਂ ਦੀ ਕਦਰ ਕਰਨੀ ਤੇ ਆਹਮੋ ਸਾਹਮਣੇ ਬੈਠ ਕੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ, ਇਸ ਦੇ ਰਾਹੀਂ ਅਜਿਹਾ ਸਿੱਟਾ ਕੱਢਣਾ ਤਾਂ ਕਿ ਨਵੀਂ ਕਲਮਕਾਰੀ ਅਜਿਹੀ ਲਿਖਤ ਨੂੰ ਜਨਮ ਦੇਵੇ ਜੋ ਜਾਤੀ ਵਖਰੇਵਿਆਂ ਤੇ ਸੱਭਿਆਚਾਰਕ ਵਿਭਿੰਨਤਾ ਤੋਂ ਉੱਪਰ ਉੱਠ ਕੇ ਆਪਣੀ ਨਰੋਈ ਪਛਾਣ ਬਣਾਵੇ। ਇੱਕ ਦੂਜੇ ਨੂੰ ਉਤਸ਼ਾਹਤ ਅਤੇ ਪ੍ਰੇਰਿਤ ਕਰਨ ਦਾ ਉਦਮ, ਇੱਕ ਦੂਜੇ ਦੀਆਂ ਕ੍ਰਿਤਾਂ ਦੇ ਵਿੱਚੋਂ ਆਪਣੇ ਆਪ ਨੂੰ ਪਛਾਣਨ ਦਾ ਹੁਨਰ, ਦਰਅਸਲ ਇਹੀ ਹੁਨਰ ਸਾਡੇ ਵਿਅਕਤੀਤਵ ਵਿਕਾਸ ਦਾ ਸਭ ਤੋਂ ਪ੍ਰਮੁੱਖ ਸਰੋਤ ਹੈ। ਇਸ ਤੋਂ ਅਸੀਂ ਪਛੜ ਗਏ ਹਾਂ ਕਿਉਂਕਿ ਅਸੀਂ ਸਾਹਿਤਕ ਖੇਤਰ ਦੇ ਵਿੱਚ ਨਿੱਕੇ ਨਿੱਕੇ ਸੌੜੇ ਦਾਇਰਿਆਂ ਦੇ ਵਿੱਚ ਸਿਮਟ ਗਏ। ਆਪਣੀ ਹੋਮੇ ਨੂੰ ਪੱਠੇ ਪਾਉਣ ਅਤੇ ਖੁਦ ਦੀ ਉਸਤਤੀ ਕਰਵਾਉਣ ਦੀ ਤੀਕ ਹੀ ਜਿਹੜਾ ਸੀਮਤ ਹੋ ਗਏ। ਤਾਂ ਹੀ ਸਾਡੀਆਂ ਸਾਹਿਤਕ ਲਿਖਤਾਂ ਦਾ ਮਿਆਰ ਉਹਨੇ ਬਣ ਸਕਿਆ ਜਿਹੜਾ ਸਚਿਆਰੀ ਤੇ ਨਿਆਰੀ ਪਰਖ ਪੜਚੋਲ ਨੂੰ ਅਪਣਾ ਕੇ ਆਪਣੀਆਂ ਕਮੀਆਂ ਨੂੰ ਆਪਣੀ ਤਾਕਤ ਬਣਾ ਕੇ ਤੇ ਹਰ ਵਰਤਾਰੇ ਨੂੰ ਵੱਖਰੇ ਨਜ਼ਰੀਏ ਤੋਂ ਦੇਖ ਕੇ ਅਤੇ ਸਮਝ ਕੇ ਕਿਸੇ ਸਾਹਿਤਕ ਸੋਚ ਨੂੰ ਸ਼ਬਦਾਂ ਦੇ ਵਿੱਚ ਪਰੋਇਆ ਜਾਂਦਾ ਹੈ। ਸਧਾਰਨਤਾ ਅਤੇ ਹਲੀਮੀ ਰੁਤਬਿਆਂ ਤੇ ਅਮੀਰੀ ਨਾਲ

ਵਰਤਾਰਾ ਕਠੋਰ ਹੈ ਜਾਂ ਨਰਮ, ਉਸ ਦੀ ਬੋਲ ਬਾਣੀ ਕੋੜੀ ਹੈ ਜਾਂ ਮਿੱਠੀ, ਉਸ ਦੀ ਦਿੱਖ ਦੇ ਵਿੱਚ ਕਰਤੂਤਾ ਹੈ ਜਾਂ ਮਾਸੂਮੀਅਤ, ਉਸ ਦੇ ਨਜ਼ਰੀਏ ਦੇ ਵਿੱਚ ਸਾਵਾਪਨ ਹੈ ਜਾਂ ਅਸਾਵਾਪਨ, ਇਹ ਸਭ ਕੁਝ ਉਸ ਦੇ ਅੰਦਰ ਦਾ ਪ੍ਰਗਟਾਵਾ ਹੈ ਜਿਸ ਤੋਂ ਇਨਸਾਨ ਖੁਦ ਹੀ ਪਰਦਾ ਹਟਾ ਦਿੰਦਾ ਹੈ ਤੇ ਉਸਦਾ ਸੱਚ ਜੱਗ ਜ਼ਾਹਰ ਜਿਹੜਾ ਹੋ ਜਾਂਦਾ ਹੈ। ਲੋੜ ਹੈ ਕਿ ਆਪਣੇ ਅੰਦਰਲੇ ਸੁੱਚਮ ਸਾਦਗੀ ਤੇ ਹਲੀਮੀ ਨੂੰ ਜੀਵਨ ਦਾ ਨਜ਼ਰੀਆ ਬਣਾਓ। ਜ਼ਿੰਦਗੀ ਦੇ ਵਿੱਚ ਤੁਹਾਡੇ ਕਿਰਦਾਰ ਦੀ ਮਹਿਕ ਆਵੇਗੀ ਆਪਣੇ ਦੀ। ਸਾਦਗੀ ਦੇ ਵਿੱਚ ਸਭ ਤੋਂ ਪ੍ਰਮੁੱਖ ਹੁੰਦਾ ਹੈ ਆਤਮ ਸਨਮਾਨ ਜਿਹੜਾ ਹੋਰ ਨਿਖਰਦਾ ਹੈ। ਇਸ ਦੇ ਰੋਸ਼ਨ ਪੱਖ ਦੇ ਵਿੱਚ ਤੁਸੀਂ ਆਪਣੀਆਂ ਰਾਹਾਂ ਨੂੰ ਚਾਨਣ ਰੰਗੀਆਂ ਕਰ ਲੈਂਦੇ ਹੋ ਤੇ ਸਧਾਰਨਤਾ ਕੋਈ ਮਾਨਵੀ ਕਮਜ਼ੋਰੀ ਨਹੀਂ, ਸਗੋਂ ਇਹ ਉਹ ਤਾਕਤ ਹੈ ਜਿਸ ਦੇ ਸਾਵੇ ਆਕੜ ਖਾਂ ਵੀ ਸਿਰ ਝੁਕਾਉਣ ਦੇ ਲਈ ਮਜਬੂਰ ਹੋ ਜਾਂਦੇ ਨੇ ਤੇ ਹਲੀਮੀ ਤਾਂ ਸਵੈ ਬੰਦਗੀ ਦਾ ਉਹ ਰੂਪ ਹੈ ਜਿਹੜਾ ਤੁਹਾਡੀ ਆਤਮਿਕ ਉਚਾਈ ਦਾ ਸਿਖਰ ਹੁੰਦਾ ਹੈ। ਕਦੇ ਕਦੇ ਖੁਦ ਨੂੰ ਮਿਲਣਾ ਤੇ ਸੋਚਣਾ ਕਿ ਮੈਂ ਨਿਮਰਤਾ ਤੇ ਸਧਾਰਨਤਾ ਵਿੱਚੋਂ ਕਿੰਨਾ ਸੁੱਖ ਅਤੇ ਸਕੂਨ ਹਾਸਲ ਕੀਤਾ ਹੈ। ਕਦੇ ਖੁਦ ਨੂੰ ਅਮਰੂ ਨਿਮਾਣਾ, ਨਟਾਣਾ ਤੇ ਨਥਾਵਾਂ ਸਮਝਣ ਵਾਲੇ ਮਾਰਗ ਨੂੰ ਆਪਣੀ ਸੋਚ ਦੇ ਵਿੱਚ ਛੋਟੀ ਜਿਹੀ ਜਗ੍ਹਾ ਦੇਣੀ। ਤੁਸੀਂ ਖੁਦ ਦੀ ਬੁਲੰਦਗੀ ਦਾ ਅੰਬਰੀ ਮਾਣ ਬਣ ਜਾਵੋਗੇ ਤੇ ਆਪਣੀ ਨਿਮਰਤਾ ਦਾ ਉਚੇਚੇ ਜਿਹੜਾ ਉਚੇਚ ਨਾ ਕਰੋ ਆਪਣੀ ਨਿਮਰਤਾ ਦਾ ਉਚੇਚ ਨਾ ਕਰੋ ਸਗੋਂ ਆਪਣੀ ਸੋਚ ਤੇ ਮਨ ਦੀ ਧਾਰਨਾ ਦੇ ਨਾਲ ਆਪਣੇ ਆਪ ਨੂੰ ਛੋਟਾ ਸਮਝੋ। ਤੁਹਾਡੀ ਨਿਮਰਤਾ ਨੇ ਤੁਹਾਡੇ ਵਡੱਪਣ ਨੂੰ ਜਿਹੜਾ ਆਪਣੇ ਆਪ ਹੀ ਫੈਲਾ ਦੇਣਾ ਹੈ। ਐਵੇਂ ਕਾਹਤੋਂ ਆਪਣੇ ਆਪ ਨੂੰ ਅਡੰਬਰੀ ਸੰਸਾਰ ਦੇ ਵਿੱਚ ਉਲਝਾਉਂਦੇ ਹੋ। ਕਦੇ ਦਿਖਾਵੇ ਤੋਂ ਬਾਹਰ ਨਿਕਲਣਾ ਦੇਖਣਾ ਤੁਹਾਨੂੰ ਕਿੰਨੀ ਮਾਨਸਿਕ ਜਿਹੜੀ ਹੈ ਖੁਸ਼ੀ ਮਿਲੇਗੀ ਜੀ। ਦੋਸਤੋ, ਇਹ ਸੀ ਜੀ ਡਾਕਟਰ ਪੰਡਾਲ ਜੀ ਦੀ ਕਲਮ ਦੇ ਵਿੱਚੋਂ ਗੱਲਬਾਤ। ਜ਼ਿੰਦਗੀ ਦੀ ਬਾਤ ਹੈ ਸਿੰਪਲ ਸਾਦੀ ਜ਼ਿੰਦਗੀ ਜਿਉਣ ਦੀ, ਟੁੱਟੀ ਡੰਡੀ ਵਾਲਾ ਕੱਪ। ਡਾਕਟਰ ਗੁਰਬਖਸ਼ ਸਿੰਘ ਪੰਡਾਲ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ ਚੰਗਾ ਲੱਗਿਆ ਹੋਵੇ ਦੋਸਤੋ ਤਾਂ ਉਹਨਾਂ ਦਾ ਸੰਪਰਕ ਨੰਬਰ ਵੀ ਮੈਂ ਜ਼ਰੂਰ ਦੇਵਾਂਗਾ ਕਿਉਂਕਿ ਬਾਕਮਾਲ ਉਹ ਲਿਖਤਾਂ ਲਿਖਦੇ ਹੈ ਜ਼ਿੰਦਗੀ ਦੇ ਬਹੁਤ ਨਜ਼ਦੀਕ ਦੀ ਤੇ ਅਸਲੀਅਤ ਦੀ ਗੱਲ ਕਰਦੇ ਨੇ। 216-556-2080 ਉਹਨਾਂ ਦਾ ਸੰਪਰਕ ਨੰਬਰ ਹੈ। ਪਹਿਲਾਂ ਵਟਸਐਪ ਜ਼ਰੂਰ ਕਰ ਲਿਓ ਜਾਂ ਮੈਸੇਜ ਦੇ ਰਾਹੀਂ ਵੀ ਤੁਸੀਂ ਉਹਨਾਂ ਦੀ ਜਿਹੜੀ ਹੈ ਕਹਿ ਸਕਦੇ ਹਾਂ ਕਿ ਇੱਕ ਲਿਖਤ ਦੇ ਲਈ ਸ਼ਲਾਘਾ ਕਰ ਸਕਦੇ ਹੋ। ਜੇ ਚੰਗੀ ਲੱਗਦੀ ਹੈ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਵੀ ਸਾਂਝੀਆਂ ਕਰਿਆ ਕਰੋ ਕਿਉਂਕਿ ਇਸ ਤਰ੍ਹਾਂ ਦੀਆਂ ਲਿਖਤਾਂ ਜਿਹੜੀਆਂ ਨੇ ਸਾਡੇ ਸਮਾਜ ਦੇ ਵਿੱਚ ਬਹੁਤ ਘੱਟ ਲਿਖਣ ਨੂੰ ਪੜ੍ਹਨ ਨੂੰ ਜਿਹੜੀਆਂ ਨੇ ਮਿਲਦੀਆਂ ਨੇ। ਲਓ ਜੀ ਦੋਸਤੋ, ਇਹ ਸੀ ਜੀ ਗੱਲਬਾਤ ਜ਼ਿੰਦਗੀ ਦੇ ਬਾਰੇ, ਟੁੱਟੀ ਡੰਡੀ ਵਾਲਾ ਕੱਪ ਡਾਕਟਰ ਗੁਰਬਖਸ਼ ਸਿੰਘ ਪੰਡਾਲ ਜੀ ਦੀ ਕਲਮ ਦੇ ਵਿੱਚੋਂ। ਤੇ ਗੱਲਾਂ ਬਾਤਾਂ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ ਤੇ ਸਮਾਂ ਵੀ ਆਪਣਾ ਤਕਰੀਬਨ ਕੰਪਲੀਟ ਹੋ ਚੁੱਕਿਆ ਤੇ ਨਾਲ ਦੀ ਨਾਲ ਲਓ ਫਿਰ ਆਪਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਹਾਡੇ ਸੁਨੇਹਾਂ ਦੀ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲੈਂਦੇ ਹਾਂ। 2-3 ਮਿੰਟ ਆਪਣੇ ਕੋਲ ਜੇ ਬਾਕੀ ਨੇ ਤੇ ਲਾਈਨਾਂ ਖੁੱਲੀਆਂ ਨੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਬਾਈ ਜੀ ਸਾਰੇ ਹੀ ਦੋਸਤਾਂ ਦਾ ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ ਜੀ। ਤੇ ਲਓ ਜਾਂਦੇ ਜਾਂਦੇ ਤੁਹਾਡੇ ਸੁਨੇਹਾਂ ਵੱਲ ਝਾਤ ਮਾਰਦੇ ਹਾਂ ਕੀ ਕਹਿੰਦੇ ਨੇ ਤੁਹਾਡੇ ਸੁਨੇਹੇ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਸ਼ੈਲੀ ਬਾਈ ਜੀ ਨੇ ਕਹਿੰਦੇ ਨੇ ਆਵਾਜ਼ ਟਣਾ ਟਣ ਹੈ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਭਾਰਤ ਜੀ ਤੇ ਦੁਆਬਾ ਰੇਡੀਓ ਸਾਰੇ ਸਤਿਕਾਰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਰਾਜਨ ਸੈਣੀ ਜੀ ਨੇ ਲਾਈਕ ਨੰਬਰ 3 ਕਿਹਾ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਚੰਦਰ ਸ਼ੇਖਰ ਜੀ ਲਿਖਦੇ ਨੇ ਸੋ ਵੈਲ ਜੀ ਪਰਫਾਰਮੈਂਸ ਸਰ ਜੀ ਸ਼ੁਕਰੀਆ ਜੀ ਤੇ ਵਾਹ ਜੀ ਵਾਹ ਕਹਿੰਦੇ ਕਿਆ ਬਾਤਾਂ ਜੀ ਤੇ ਸਤਿ ਸ੍ਰੀ ਅਕਾਲ। ਦਵਿੰਦਰ ਭਾਰਤ ਜੀ ਨੇ UAE ਤੋਂ ਭੇਜੀ ਹੈ, ਬਹੁਤ ਸਾਰੇ ਸੁਨੇਹੇ ਸ਼ੇਖਰ ਜੀ ਨੇ ਭੇਜੇ ਹੈ ਚੰਦਰ ਸ਼ੇਖਰ ਜੀ ਨੇ ਤੇ ਨਵਦੀਪ ਸਿੰਘ ਬਾਈ ਜੀ ਆਪਣੇ ਦਿੱਲੀ ਵਾਲੇ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਨੂੰ ਜੀ ਦੋਸਤਾਂ ਨੂੰ। ਤੇ ਇਸੇ ਤਰ੍ਹਾਂ ਸ਼ੈਲੀ ਜੀ ਕਹਿੰਦੇ ਭਾਰਤ ਜੀ 1 ਪੈਸਾ, 2 ਪੈਸੇ, 3 ਪੈਸੇ ਤੇ 5, 10 ਪੈਸੇ ਵਿਆਹ ਦੇ ਵਿੱਚੋਂ ਚੁਗਣ ਤੋਂ ਬਹੁਤ ਕੁੱਟ ਖਾਧੀ ਹੈ ਜੀ, ਯਾਦ ਆ ਗਏ ਕਹਿੰਦੇ ਉਹ ਦਿਨ ਜੀ। ਕਿਆ ਬਾਤ ਹੈ ਜੀ, ਸਤਿ ਸ੍ਰੀ ਅਕਾਲ ਜੀ ਸਭ ਪਰਿਵਾਰ ਨੂੰ ਕਹਿੰਦੇ ਨੇ ਆਪਣੇ ਮਾਲ ਸੁਰਿੰਦਰ ਜੀ US ਤੋਂ ਭੈਣ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ US ਤੋਂ, ਸਤਿ ਸ੍ਰੀ ਅਕਾਲ ਪਿਆਰਿਆਂ ਨੂੰ ਜੀ। ਤੇ ਸਤਨਾਮ ਸਿੰਘ ਜਾਣੀਆਂਚਾਲ ਜੀ ਕਹਿੰਦੇ ਨੇ ਜੀਆਂ ਨੂੰ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤਾਂ ਨੂੰ ਜੀ। ਤੇ ਮੁਕੱਦਰ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ। ਸ਼ੈਲੀ ਜੀ ਕਹਿੰਦੇ SGPC ਦੀ ਚੋਣ ਤਾਂ ਕਹਿੰਦੇ ਨੇ ਅਜੇ ਤੱਕ ਨਹੀਂ ਹੋਈ, ਐਕਸਪਾਇਰ ਹੋਈ ਪਈ ਹੈ ਜੀ। ਕਹਿੰਦੇ ਨੇ ਕਿਸੇ ਵੀ ਉੱਤ ਪਦਵੀ ਦੇ ਉੱਤੇ ਬੈਠੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ, ਅਫਸੋਸ ਹੈ। ਸੈਣੀ ਸਾਹਿਬ ਜੀ ਸਵਾਲ ਹੈ ਕਿ ਉਹ ਲੜਕੇ ਦੇ ਭਾਈ ਤੋਂ ਅਸਲਾ ਬਰਾਮਦ ਹੋਇਆ ਰੇਲਵੇ ਬੰਬ ਵਾਲੇ ਮਸਲੇ ਦੇ ਵਿੱਚੋਂ? ਹਾਂਜੀ ਬਿਲਕੁਲ ਹੈ ਜੀ, ਇਹ ਕਹਿ ਰਹੇ ਨੇ ਪਰ ਨਿਊਜ਼ ਜਿਹੜੀ ਹੈਗੀ ਹੈ ਕਹਿੰਦੇ ਵੀ ਉਹਨੂੰ ਅਰੈਸਟ ਕੀਤਾ ਹੈ।
ਤੇ ਬਾਕੀ ਆਉਣ ਵਾਲੇ ਦਿਨਾਂ ਦੇ

ਜ਼ਰੂਰ ਸਪਸ਼ਟ ਹੋ ਜਾਏਗਾ ਜੀ ਸਾਰਾ ਕੁਝ ਕੀ ਅਸਲ ਦੇ ਵਿਚ ਸਥਿਤੀ ਹੈ। ਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ ਜੀ ਫਿਨਲੈਂਡ ਤੋਂ, ਸਤਿ ਸ੍ਰੀ ਅਕਾਲ ਕਹਿੰਦੇ ਨੇ ਦੁਆਬਾ ਰੇਡੀਓ ਸੁਣਨ ਵਾਲੇ ਦੋਸਤਾਂ ਨੂੰ ਸਭ ਨੂੰ ਜੀ। ਛੈਲੀ ਜੀ ਕਹਿੰਦੇ ਪੰਜਾਬ ਕਿਸ ਨਿਗਾਰ ਦੇ ਵੱਲ ਜਾ ਰਿਹਾ ਜੀ, ਪੰਜਾਬ ਤਾਂ ਪੰਜਾਬੀ ਵਿਚੋਂ ਫੇਲ ਹੋ ਜਾਂਦੇ ਆ ਜੀ ਕਹਿੰਦੇ। ਤੇ ਕੀ ਕੇਜਰੀਵਾਲ ਮੌਨ ਚੋਂ ਵਾਪਸ ਆ ਗਏ ਜੀ? ਨਹੀਂ ਜੀ, ਅਜੇ ਮੌਨ ਚ ਹੀ ਨੇ, ਅਲੇ ਤਾਂ ਆਪਣੇ ਮਸਲੇ ਸੁਲਝਾ ਰਹੇ ਨੇ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਇੰਡੀਆ ਤੋਂ। ਛੈਲੀ ਜੀ ਕਹਿੰਦੇ ਹੁਣ ਤਾਂ ਭਲਵਾਨ ਕਬੱਡੀ ਖਿਡਾਰੀ ਵੀ ਲੋਕਾਂ ਦੀ ਸੇਵਾ ਕਰਨ ਦੇ ਲਈ ਤਿਆਰ ਬਰ ਤਿਆਰ ਨੇ ਜੀ, ਕਿਆ ਬਾਤ ਹੈ ਜੀ। ਤੇ ਛੈਲੀ ਜੀ ਕਹਿੰਦੇ ਮੁਕੱਦਰ ਜੀ ਵੋਟ ਕਿਸ ਨੂੰ ਪਾ ਰਹੇ ਹੋ ਜੀ ਫਿਰ? ਤੇ ਛੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਰੂਸ ਇਰਾਨ ਦੇ ਨਾਲ ਸਪਸ਼ਟ ਤੌਰ ਦੇ ਉੱਤੇ ਸਾਹਮਣੇ ਆ ਗਿਆ। ਬਿਲਕੁਲ ਜੀ, ਕੱਲ ਦੀਆਂ ਖ਼ਬਰਾਂ ਸਾਂਝੀਆਂ ਕੀਤੀਆਂ ਤੁਹਾਡੇ ਨਾਲ। ਛੈਲੀ ਜੀ ਕਹਿੰਦੇ ਕਾਂਗਰਸ ਮੁਕਤ ਭਾਰਤ ਜੀ ਤੇ ਸਵਾਮੀ ਵਿਵੇਕਾਨੰਦ ਫਾਊਂਡੇਸ਼ਨ। ਸੈਣੀ ਸਾਹਿਬ ਜੀ ਕੇਜਰੀਵਾਲ ਦਾ ਪਰਦਾਫਾਸ਼ ਕਰਨ ਲਈ ਸ਼ੁਕਰੀਆ ਜੀ। ਬਲਰਾਜ ਸਿੰਘ ਸੰਧੂ ਅੰਕਲ ਲਿਖਦੇ ਨੇ ਜੀ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ, ਸਤਿ ਸ੍ਰੀ ਅਕਾਲ ਅੰਕਲ ਜੀ ਜੀਆਂ ਨੂੰ ਜੀ। ਤੇ ਮਲੂਕ ਸਿੰਘ ਜੀ ਕਹਿੰਦੇ ਸਤਿ ਸ੍ਰੀ ਅਕਾਲ ਕਹਿਣਾ ਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੀ। ਤੇ ਮਲੂਕ ਜੀ ਸਤਿ ਸ੍ਰੀ ਅਕਾਲ ਹੈ ਜੀ। ਸ਼ੈਲੀ ਜੀ ਕਹਿੰਦੇ ਭਾਰਤ ਜੀ ਇਹੀ ਗੱਲ ਤਾਂ ਕਹਿੰਦੇ ਬੀਜੇਪੀ ਕੁੱਟ ਕੇ ਕਹਿੰਦੇ ਕਹਾਉਣਾ ਚਾਹੁੰਦੀ ਹੈ ਜੀ। ਆਪਾਂ ਤਾਂ ਕੁੱਟ ਨਹੀਂ ਖਾਧੀ ਜੀ, ਤਾਂ ਆਪਾਂ ਤਾਂ ਉਦਾਂ ਗੱਲ ਕਰਦੇ ਹਾਂ। ਤੇ ਜੇ ਹੋਰ ਰਾਹ ਨਹੀਂ ਤਾਂ ਫਿਰ ਇੱਧਰ ਹੀ ਲੋਕ ਜਾਣਗੇ, ਇਹੀ ਹੋਏਗਾ ਜੀ ਆਖਰ ਦੇ ਵਿੱਚ। ਤੇ ਕਹਿੰਦੇ ਨਹੀਂ ਭਾਈ, ਉਹ ਤਾਂ ਤੁਹਾਡੀ ਸਭ ਦੀ ਆਪਣੀ ਮਰਜ਼ੀ ਹੈ, ਜਿਹਨੇ ਜਿਹਨੂੰ ਵੋਟ ਪਾਉਣੀ ਹੈ ਪਾ ਸਕਦੇ। ਅਸੀਂ ਤਾਂ ਇਹੀ ਕਹਿੰਦੇ ਹਾਂ ਭਾਈ ਵੋਟ ਪਾਓ ਆਪਣੀ, ਉਹਦਾ ਇਸਤੇਮਾਲ ਕਰੋ, ਤੇ ਚਾਹੇ ਕਿਸੇ ਨੂੰ ਵੀ ਪਾਓ, ਪਾਓ ਜ਼ਰੂਰ। ਸ਼ੈਲੀ ਵੀਰ ਜੀ ਮੁਕੱਦਰ ਵੀਰ ਜੀ ਦੀ ਵੋਟ ਜਾਲੀ ਹੈ, ਜਾਲੀ ਬੀਜੇਪੀ ਵਾਲਿਆਂ ਨੇ ਬਣਾ ਵੀ ਲਈ ਹੋਣੀ ਹੈ ਜੀ, ਤੇ ਪਾਉਣ ਵਾਲੇ ਦੀ ਡਿਊਟੀ ਵੀ ਕਹਿੰਦੇ ਲੱਗ ਗਈ ਹੋਣੀ ਹੈ ਜੀ। ਐਡਵੋਕੇਟ ਰਾਜਨ ਸੈਣੀ ਸਾਹਿਬ ਨੇ ਲਿਖਿਆ। ਸੈਣੀ ਸਾਹਿਬ ਦੇ ਸਤਿਕਾਰਯੋਗ ਸੰਧੂ ਅੰਕਲ ਜੀ ਸਤਿ ਸ੍ਰੀ ਅਕਾਲ ਹੈ ਜੀ। ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਮੁਕੱਦਰ ਜੀ ਆਖਰ ਦੇ ਵਿੱਚ ਬਾਏ ਬਾਏ ਕਰਦੇ ਨੇ ਜੀ, ਤੇ ਬਹੁਤ ਬਹੁਤ ਸ਼ੁਕਰੀਆ ਦੋਸਤੋ ਸਾਰੇ ਦੋਸਤਾਂ ਦਾ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪ੍ਰੋਗਰਾਮ ਜਿਹਨਾਂ ਦੋਸਤਾਂ ਨੇ ਚੁੱਪ ਚਪੀਤੇ ਸੁਣਿਆ ਉਹਨਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ। ਜਿਨ੍ਹਾਂ ਨੇ ਕਾਲ ਕਰਕੇ ਨਾਲ ਗੱਲ ਵੀ ਕੀਤੀ ਉਹਨਾਂ ਦਾ ਵੀ ਸ਼ੁਕਰੀਆ, ਤੇ ਜਿਨ੍ਹਾਂ ਨੇ ਕੋਈ ਲਿਖਤ ਪੜਤ ਦੇ ਵਿੱਚ ਕੋਈ ਸੁਨੇਹਾ ਨਹੀਂ ਭੇਜਿਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਤੇ ਜਿਨ੍ਹਾਂ ਨੇ ਲਿਖ ਕੇ ਭੇਜਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਆਪਣੇ ਕੀਮਤੀ ਸਮੇਂ ਦੇ ਵਿੱਚੋਂ ਨਾਲ ਤੁਸੀਂ 2 ਘੰਟੇ ਕੱਢੇ ਨੇ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਬੁੱਧਵਾਰ ਵਾਲਾ ਦਿਨ ਹੈ ਤੇ ਬੁੱਧ ਕੰਮ ਸ਼ੁੱਧ ਕਰਾਂਗੇ ਸਮਰਜੀਤ ਸਿੰਘ ਸ਼ਮੀ ਹੋਣਾ ਦੇ ਨਾਲ, ਤੇ ਗੱਲਾਂ ਬਾਤਾਂ ਕਰਾਂਗੇ ਉਹਨਾਂ ਨਾਲ ਕੋਈ ਨਾ ਕੋਈ ਨਵਾਂ ਵਿਸ਼ਾ ਲੈ ਕੇ। ਤੇ ਮੈਨੂੰ ਦਿਓ ਆਗਿਆ ਦੋਸਤੋ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਜਾਂ ਕੁਝ ਵੱਧ ਘੱਟ ਬੋਲੀ ਹੋਵੇ, ਗਲਤੀ ਹੋਈ ਹੋਵੇ, ਉਹਦੇ ਲਈ ਗੁਸਤਾਖੀ ਮਾਫ਼। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਸਾਰਿਆਂ ਨੂੰ ਪਿਆਰ ਭਰੀ ਤੇਜ਼ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਜੀ।

0: ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਆ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਅੱਜ ਦੀ ਸ਼ੁਰੂਆਤ ਤੁਹਾਡੇ ਨਾਲ ਦੋਸਤੋ, ਇਸ ਹਫ਼ਤੇ ਦੀ ਨਵੇਂ ਸਿਰੇ ਤੋਂ ਗੱਡੀ ਆਪਾਂ ਲੀਹ ਦੇ ਉੱਤੇ ਪਾਉਣੀ ਹੈ ਤੇ ਹਫ਼ਤਾ ਖੰਡ ਤੁਹਾਡੇ ਨਾਲ ਜਿਹੜਾ ਰਾਬਤਾ ਤੇ ਰਿਸ਼ਤਾ ਜਿਹੜਾ ਨਿਭਾਉਂਦੇ ਆ ਤੇ ਗੱਲਾਂ ਬਾਤਾਂ ਕਰਦੇ ਹਾਂ। ਤੇ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਪੰਜਾਬ ਦੀਆਂ, ਕੇਂਦਰ ਦੀਆਂ, ਦੇਸ਼ਾਂ ਦੀਆਂ, ਵਿਦੇਸ਼ਾਂ ਦੀਆਂ ਖਬਰਾਂ ਦੀ ਵੀ ਬਾਤ ਪਾਵਾਂਗੇ ਤੇ ਨਾਲ ਦੀ ਨਾਲ ਗੱਲਾਂ ਤੁਹਾਨੂੰ ਕੁਝ ਨਾ ਕੁਝ ਜ਼ਿੰਦਗੀ ਦੀਆਂ ਵੀ ਸੁਣਾਵਾਂਗੇ ਜੇ ਸਮਾਂ ਇਜਾਜ਼ਤ ਦੇਵੇਗਾ। ਤੁਹਾਡੇ ਉੱਤੇ ਡਿਪੈਂਡ ਹੈ ਕਿੰਨਾ ਕੁ ਬਿਜ਼ੀ ਪ੍ਰੋਗਰਾਮਾਂ ਨੂੰ ਤੁਸੀਂ ਰੱਖਣਾ। ਤੇ ਲਓ ਫਿਰ ਅੱਜ ਦੇ ਦਿਹਾੜੀ ਦੀ ਬਾਤ ਪਾਉਂਦੇ ਹਾਂ। 27 ਅਪ੍ਰੈਲ 2026 ਦਾ ਦਿਨ ਹੋ ਗਿਆ ਤੇ ਇਨ੍ਹਾਂ ਮੁਲਕਾਂ 'ਚ ਤਾਂ ਤਕਰੀਬਨ ਬੀਤਣ ਵਰ ਗਈ ਹੈ ਤੇ ਕਿਤੇ ਸਵੇਰ ਹੋਈ ਹੈ ਅਮਰੀਕਾ ਕੈਨੇਡਾ ਦੇ ਵਿਚ ਤੇ ਕਿਤੇ ਦੁਪਹਿਰ ਹੋਈ ਹੈ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿਚ, ਜਿਹੜਾ ਅਗਲੇ ਦਿਨ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ। ਤੇ ਇਸੇ ਤਰ੍ਹਾਂ ਘੜੀਆਂ ਦੇ ਉੱਤੇ ਝਾਤ ਮਾਰੀਏ ਤੇ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:11 ਦਾ ਸਮਾਂ ਹੈ ਤੇ ਦਿਨ ਪੂਰਾ ਚੜਿਆ ਤਾਰੇ ਟਿਮਟਮਾਉਂਦੇ ਨੇ ਇਸ ਵਕਤ ਦੇ ਵਿਚ, ਕਿਉਂਕਿ ਇਨ੍ਹਾਂ ਦਿਨਾਂ ਦੇ ਵਿਚ ਗਰਮੀਆਂ ਦਾ ਮਾਹੌਲ ਸ਼ੁਰੂ ਹੋ ਜਾਂਦਾ ਤੇ 24 ਘੰਟੇ 7 ਦਿਨ ਤਕਰੀਬਨ 3 ਮਹੀਨੇ ਇਸੇ ਤਰ੍ਹਾਂ ਦਾ ਨਜ਼ਾਰਾ ਰਹਿੰਦਾ ਹੈ। ਦਿਨ ਰਾਤ ਇਕੋ ਹੀ ਹੁੰਦਾ ਹੈ ਜੀ ਤੇ ਦਿਨੇ ਚੜਿਆ ਰਹਿੰਦਾ ਹਰ ਵੇਲੇ ਤੇ ਸੂਰਜ ਜਿਹੜਾ ਧਰਤੀ ਨੂੰ ਹੱਥ ਲਾ ਕੇ, ਸਮੁੰਦਰ ਨੂੰ ਹੱਥ ਲਾ ਕੇ ਫਿਰ ਆਪਣੀ ਜਿਹੜਾ ਜੌਬ ਦੇ ਉੱਤੇ ਲੱਗ ਜਾਂਦਾ ਹੈ ਰੋਸ਼ਨੀ ਦੇਣ ਦੇ ਲਈ। ਤੇ ਦੋਸਤੋ ਇਸੇ ਤਰ੍ਹਾਂ ਹੀ ਹਰਿਆਵਲ ਜਿਹੜੀ ਹੈ ਹਰੀ ਹਰੀ ਹੋ ਰਹੀ ਹੈ ਤੇ ਨਾਲ ਮੌਸਮ ਜਿਹੜਾ ਸੁਹਾਵਣਾ। ਅੱਜ ਵੀ ਵੈਸੇ ਦੁਪਹਿਰੇ ਥੋੜਾ ਕਿਨਮਿਨ ਹੋਈ ਹੈ ਪਰ ਉਹਦੇ ਵਿਚ ਤਕਰੀਬਨ ਥੋੜੀ ਜਿਹੀ ਬਰਫ਼ ਦਾ ਨਜ਼ਾਰਾ ਫਿਰ ਦੇਖਣ ਨੂੰ ਮਿਲਿਆ, ਕਿਉਂਕਿ ਇਨ੍ਹਾਂ ਮੁਲਕਾਂ ਦੇ ਵਿਚ ਗਰਮੀਆਂ ਵੀ ਜੈਕਟਾਂ ਪਾ ਕੇ ਕਈ ਵਾਰੀ ਕੱਟਣੀਆਂ ਪੈਂਦੀਆਂ ਨੇ। ਤੇ ਮੌਸਮ ਜਿਹੜਾ ਭਾਰਤ ਦਾ ਵੀ ਕਾਫ਼ੀ ਜਿਹੜਾ ਤਬਦੀਲੀ ਵਾਲਾ ਦੇਖਣ ਨੂੰ ਮਿਲ ਰਿਹਾ। ਵੱਡੀਆਂ ਚੇਤਾਵਨੀਆਂ ਉੱਥੇ ਜਿਹੜੀਆਂ ਦਿੱਤੀਆਂ ਜਾ ਚੁੱਕੀਆਂ ਨੇ। ਜੇ ਗੱਲ ਕਰੀਏ ਤਾਂ ਜੋ ਹਾਲਾਤ ਨੇ ਉਹਦੇ ਵਿਚ 2026 ਦੇ ਵਿਚ ਭਾਰਤ ਦੇ ਲਈ ਸਭ ਤੋਂ ਵੱਧ ਜਿਹੜਾ ਗਰਮੀ ਵਾਲਾ ਸਾਲ ਜਿਹੜਾ ਦੱਸਿਆ ਜਾ ਰਿਹਾ ਇਹ ਮੈਗਾ ਐਲ ਨੈਨੋ ਦੀ ਜਿਹੜਾ ਖਤਰੇ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਤੇ 2.9 ਡਿਗਰੀ ਸੈਲਸੀਅਸ ਜਿਹੜਾ ਵੱਧ ਗਰਮੀ ਨੋਰਮਲ ਦੇ ਨਾਲੋਂ ਪਵੇਗੀ। ਤੇ ਇਸੇ ਤਰ੍ਹਾਂ ਹੀ ਜਿਹੜਾ ਗੱਲਾਂ ਬਾਤਾਂ ਅੱਗੇ ਵਧਾਉਂਦੇ ਹਾਂ ਤੇ ਅੱਜ ਦੀ ਦਿਨ ਦੀ ਵੀ ਗੱਲ ਸੁਣਾਉਂਦੇ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਥੱਲੇ ਕਮੈਂਟ ਕਰਕੇ ਜ਼ਰੂਰ ਦਰੁਸਤ ਕਰਾ ਸਕਦੇ ਹੋ ਤੇ ਤਾਂ ਕਿ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਕਰ ਸਕੀਏ। ਅੱਜ ਦੇ ਵਿਚਾਰ ਦੀ ਗੱਲ ਕਰ ਲਈਏ ਤੇ ਆਪਣੀ ਗਲਤੀ ਨੂੰ ਕਹਿੰਦੇ ਮੰਨ ਲੈਣਾ ਚਾਹੀਦਾ ਹੈ ਜੇ ਤੁਸੀਂ ਗਲਤੀ ਕਰ ਲਈ ਹੈ, ਨਹੀਂ ਤੇ ਕੋਈ ਇਸ ਨੂੰ ਜਿਹੜਾ ਵਧਾ ਚੜਾ ਕੇ ਪੇਸ਼ ਕਰ ਸਕਦਾ ਜਿਹਦਾ ਖਮਿਆਜ਼ਾ ਤੁਹਾਨੂੰ ਜ਼ਿਆਦਾ ਭੁਗਤਣਾ ਪੈ ਸਕਦਾ ਹੈ। ਬੇਵਜ੍ਹਾ ਜਿਹੜੀ ਹੈ ਮੁਸੀਬਤ ਵੀ ਬਣ ਜਾਂਦੀ ਹੈ। ਤੇ ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ 27 ਅਪ੍ਰੈਲ 1526 ਦੇ ਵਿਚ ਬਾਬਰ ਨੂੰ ਜਿਹੜਾ ਸੀ ਦਿੱਲੀ ਦਾ ਬਾਦਸ਼ਾਹ ਐਲਾਨਿਆ ਗਿਆ ਸੀ ਤੇ 1848 ਦੇ ਵਿਚ ਕਲਕੱਤਾ ਵਿਸ਼ਵ ਵਿਦਿਆਲਿਆ ਨੇ ਮਹਿਲਾਵਾਂ ਨੂੰ ਜਿਹੜਾ ਸੀ ਸਿੱਖਿਆ ਹਾਸਲ ਕਰਨ ਦੀ ਪ੍ਰਵਾਨਗੀ ਜਿਹੜੀ ਸੀ ਦੇ ਦਿੱਤੀ ਸੀ। ਤੇ 1854 ਦੇ ਵਿਚ ਬੰਬੇ ਤੇ ਪੂਨੇ ਦੇ ਵਿਚ ਪਹਿਲੀ ਜਿਹੜੀ ਸੀ ਟੈਲੀਗ੍ਰਾਮ ਕੀਤੀ ਗਈ ਤੇ 1960 ਦਿੱਲੀ ਦੇ ਵਿਚ ਨੈਸ਼ਨਲ ਡਿਫੈਂਸ ਕਾਲਜ ਦੀ ਜਿਹੜੀ ਸਥਾਪਨਾ ਜਿਹੜੀ ਕਰ ਦਿੱਤੀ ਗਈ। ਤੇ ਇਸੇ ਤਰ੍ਹਾਂ ਦੋਸਤੋ ਜਿਹੜਾ ਅੱਜ ਗੱਲ ਕਰਦੇ ਹਾਂ ਸ਼ੁਰੂਆਤ ਦੇ ਵਿਚ ਵਹਿਮ ਭਰਮ ਦੀ ਗੱਲ ਕਰੀਏ ਤੇ ਸ਼ੁੱਕਰ ਤੇ ਸ਼ਨੀ ਦੀ ਗੱਲ ਕਰਦੇ ਹਾਂ। ਸ਼ੁੱਕਰਵਾਰ ਤੇ ਸ਼ਨੀਵਾਰ ਜਿਹੜਾ ਹੈ ਹਫ਼ਤੇ ਦੇ ਵਿਚ ਦੇਖਿਆ ਜਾਵੇ ਤਾਂ ਸ਼ੁੱਕਰਵਾਰ ਤੇ ਸ਼ਨੀਵਾਰ ਹਫ਼ਤੇ ਦੇ ਪੰਜਵੇਂ ਦਿਨ ਸ਼ੁੱਕਰਵਾਰ ਨੂੰ ਅੰਗਰੇਜ਼ੀ ਦੇ ਵਿਚ ਫਰਾਈਡੇ ਤੇ ਅਰਬੀ ਦੇ ਵਿਚ ਜੁੰਮਾ ਕਹਿੰਦੇ ਨੇ ਤੇ ਸ਼ੁੱਕਰ ਇਕ ਜਿਹੜਾ ਚਮਕੀਲੇ ਗ੍ਰਹਿ ਦਾ ਨਾਂ ਹੈ ਜੋ ਧਰਤੀ ਦੇ ਨੇੜੇ ਇਹ ਸੂਰਜ ਦੁਆਲੇ ਜਿਹੜਾ 224 ਦਿਨਾਂ ਦੇ ਵਿਚ ਚੱਕਰ ਲਾਉਂਦਾ ਹੈ। ਪੁਰਾਣਾ ਜਿਹੜਾ ਹੈ ਆਪਣੇ ਪੁਰਾਣਾ ਦੇ ਅਨੁਸਾਰ ਪੁਰਾਣ ਜਿਹੜੇ ਨੇ ਲਿਖੇ ਗਏ ਸੀ ਪੁਰਾਣਾ ਦੇ ਅਨੁਸਾਰ ਸ਼ੁੱਕਰ ਦੈਂਤਾਂ ਦਾ ਗੁਰੂ ਮੰਨਿਆ ਜਾਂਦਾ ਹੈ। ਇਹਨੂੰ ਉਸ ਨੂੰ ਜਿਹੜਾ ਉਸਨ ਅਸੂਰ ਪ੍ਰੋਹਤ ਦੈਂਤ ਗੁਰੂ ਦੇਵਗੁਰੂ ਕਾਲ ਭਾਰਗਵ ਆਦਿ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਹਿੰਦੇ ਨੇ ਇਹਦਾ ਨਾਂ ਦੱਸਦੇ ਨੇ ਤੇ ਸ਼ੁੱਕਰਵਾਰ ਦੇ ਨਾਲ ਕਈ ਜਿਹੜੇ ਭਰਮ ਵੀ ਜੁੜੇ ਹੋਏ ਨੇ ਪਰ ਇਹਨਾਂ ਮੁਲਕਾਂ ਦੇ ਵਿੱਚ ਸ਼ੁੱਕਰਵਾਰ ਆਉਂਦਾ ਤੇ ਲੋਕ ਜਿਹੜੇ ਨੇ ਗੋਰੇ ਜਿਹੜੇ ਨੇ ਛਾਲਾਂ ਮਾਰਨ ਲੱਗ ਜਾਂਦੇ ਆ ਤੇ ਫਰਾਈਡੇ ਆ ਗਿਆ ਭਾਈ ਕੱਲ੍ਹ ਦੀਆਂ ਦੋ ਛੁੱਟੀਆਂ ਆ ਗਈਆਂ ਉਹਨਾਂ ਨੂੰ ਤਾਂ ਚਾਅ ਚੜ ਜਾਂਦਾ ਪਰ ਸਾਡੇ ਵਾਲੇ ਜਿਹੜੇ ਨੇ ਅੰਦਰ ਵੜ ਕੇ ਬਹਿ ਜਾਂਦੇ ਆ ਇਸ ਨੂੰ ਉਸਨ ਅਸੂਰ ਪੁਰੋਹਿਤ ਦੈਂਤ ਗੁਰੂ ਦੇਵ ਗੁਰੂ ਕਾਲ ਭਾਰਗਵ ਆਦਿ ਕਹਿੰਦੇ ਆ ਤੇ ਸ਼ੁੱਕਰਵਾਰ ਦੇ ਨਾਲ ਕਈ ਭਰਮ ਵੀ ਜੁੜੇ ਹੋਏ ਨੇ ਕੁਝ ਲੋਕ ਮਾਨਸਿਕ ਸ਼ਾਂਤੀ ਦੇ ਲਈ ਵਰਤ ਰੱਖਦੇ ਆ ਸ਼ਾਇਦ ਦੁੱਖ ਦੂਰ ਹੋ ਜਾਣਗੇ ਪਰ ਮੰਗੀਆਂ ਮੁਰਾਦਾਂ ਪੂਰੀਆਂ ਕਰਨ ਦੇ ਲਈ ਵਰਤ ਰੱਖਦੇ ਨੇ ਤੇ ਸ਼ੁੱਕਰ ਗ੍ਰਹਿ ਦੀ ਕਰੋਪੀ ਨੂੰ ਦੂਰ ਕਰਨ ਦੇ ਲਈ ਸੱਤ ਸ਼ੁੱਕਰਵਾਰ ਵਰਤ ਰੱਖਦੇ ਆ ਤੇ ਆਖਰੀ ਸ਼ੁੱਕਰਵਾਰ ਬ੍ਰਾਹਮਣ ਨੂੰ ਜਿਹੜੀ ਹੈ ਖੀਰ ਦਾਨ ਕਰਨ ਦਾ ਜਿਹੜਾ ਭਰਮ ਵੀ ਰੱਖਦੇ ਆ ਕਈ ਜਿਹੜੇ ਨੇ ਚਿੱਟਾ ਕੱਪੜਾ ਚਾਵਲ ਘਿਓ ਸੋਨਾ ਹੀਰਾ ਦਾਨ ਕਰਨ ਨੂੰ ਵੀ ਸ਼ੁਭ ਮੰਨਦੇ ਨੇ ਘੋੜੀ ਖਰੀਦਣੀ ਅਸ਼ੁਭ ਸਮਝਦੇ ਨੇ ਇਸ ਦਿਨ ਦੇ ਉੱਤੇ ਮੁਸਲਮਾਨ ਜਿਹੜੇ ਨੇ ਸ਼ੁੱਕਰਵਾਰ ਜੁੰਮਾ ਉਹਦੀ ਜਿਹੜੀ ਹੈ ਉਹਦੀ ਰਾਤ ਨੂੰ ਚੰਗਾ ਸਮਝਦੇ ਹੈ ਤੇ ਸਭ ਕੁਝ ਇੱਕ ਵਹਿਮ ਹੈ ਜੋ ਵਹਿਮੀਆਂ ਨੇ ਜਿਹੜਾ ਪਾਲਿਆ ਹੋਇਆ ਇੱਕ ਮਿੱਥ ਕਥਾ ਦੇ ਅਨੁਸਾਰ ਸ਼ੁਕਰਚਾਰੀਆ ਪੰਡਿਤ ਭਿਰਗੂ ਦਾ ਜਿਹੜਾ ਪੁੱਤਰ ਸੀ ਇਸਨੇ ਸ਼ਿਵਜੀ ਦੀ ਜਿਹੜੀ ਸੀ ਪਾਸੋਂ ਸ਼ਕਤੀ ਪ੍ਰਾਪਤ ਕੀਤੀ ਤੇ ਵਿਸ਼ਨੂੰ ਹੁਣਾਂ ਨੇ ਜੰਗ ਦੇ ਵਿੱਚ ਇਸਦੀ ਮਾਤਾ ਨੂੰ ਮਾਰ ਦਿੱਤਾ ਸੀ ਫਿਰ ਇਸਨੇ ਹੀ ਮਾਤਾ ਨੂੰ ਜਿੰਦਾ ਕਰ ਲਿਆ ਕਹਿੰਦੇ ਤੇ ਇਹਨੇ ਵਿਸ਼ਨੂੰ ਧਰਤੀ ਦੇ 7 ਵਾਰ ਜਨਮ ਲੈਣ ਦਾ ਸਰਾਪ ਦਿੱਤਾ ਸੀ ਉਹਨੂੰ ਸ਼ੁੱਕਰ ਨੂੰ ਜਿਹੜਾ ਕਾਣਾ ਮੰਨਿਆ ਗਿਆ ਇਹ ਰਾਜਾ ਬਲੀ ਦਾ ਜਿਹੜਾ ਪੁਰੋਹਿਤ ਗੁਰੂ ਸੀ ਵਰਤ ਰੱਖਣੇ ਵਰ ਜਾਂ ਮਨ ਦੀਆਂ ਜਿਹੜੀਆਂ ਮੁਰਾਦਾਂ ਪ੍ਰਾਪਤ ਕਰਨ ਪਿੱਛੇ ਮਿੱਥ ਕਥਾਵਾਂ ਭਾਰੂ ਨੇ ਜੋ ਇਹਨਾਂ ਦੇ ਆਪ ਸਿਰਜੇ ਡਰ ਦੇ ਜਿਹੜੇ ਖਿਆਲ ਦੇ ਵਿੱਚੋਂ ਜਾ ਨਹੀਂ ਰਹੀਆਂ ਨੇ ਦੇਸ਼ ਦੇ ਸਿਨੇਮਿਆਂ ਦੇ ਵਿੱਚ ਸ਼ੁੱਕਰਵਾਰ ਨੂੰ ਹੀ ਫਿਲਮਾਂ ਬਦਲੀਆਂ ਜਾਂਦੀਆਂ ਨੇ ਤੇ ਉਹ ਕਰੋੜਾਂ ਅਰਬਾਂ ਖਰਬਾਂ ਦਾ ਜਿਹੜੀਆਂ ਵਪਾਰ ਕਰਦੀਆਂ ਵੈਸੇ ਤਾਂ ਸ਼ਨਿਚਰਵਾਰ ਹਫ਼ਤੇ ਦੇ 7 ਵਾਰਾਂ ਦੇ ਨਾਲ ਚੰਗੇ ਮੰਦੇ ਪ੍ਰਭਾਵਾਂ ਦਾ ਵਰਣਨ ਮਿਲਦਾ ਹੈ ਹਫ਼ਤੇ ਦਾ 6ਵਾਂ ਦਿਨ ਜਿਹੜਾ ਸ਼ਨਿਚਰਵਾਰ ਹੈ ਦਾ ਜਿਹੜਾ ਨਾਂ ਸ਼ਨੀ ਸੈਟਰੋਨ ਗ੍ਰਹਿ ਦੇ ਨਾਂ ਦੇ ਉੱਤੇ ਪੈਂਦਾ ਹੈ ਇਸ ਗ੍ਰਹਿ ਦੀ ਚਾਲ ਜਿਹੜੀ ਰਫ਼ਤਾਰ ਹੈ ਬਹੁਤ ਧੀਮੀ ਮੰਨੀ ਜਾਂਦੀ ਹੈ ਇਹ 29 ਸਾਲਾਂ ਦੇ ਵਿੱਚ ਇੱਕ ਚੱਕਰ ਪੂਰਾ ਲਾਉਂਦਾ ਹੈ ਜਿਸ ਕਰਕੇ ਇਸਦਾ ਨਾਂ ਜਿਹੜਾ ਸੀ ਸ਼ਨੈਸਚਰ ਭਾਵ ਹੌਲੇ ਹੌਲੇ ਚੱਲਣ ਵਾਲਾ ਗ੍ਰਹਿ ਪੈ ਗਿਆ ਇਹ ਅਸੀਂ ਉਹਨੂੰ ਸ਼ਨਿਚਰ ਬਣਾ ਲਿਆ ਇਹ ਬਹੁਤ ਚਮਕੀਲਾ ਹੈ ਜੇ ਦੂਰਬੀਨ ਦੇ ਨਾਲ ਵੇਖੀਏ ਤਾਂ ਇਸਦੇ ਆਲੇ ਦੁਆਲੇ ਚਿੱਟੇ ਘੇਰੇ ਦਿਸਦੇ ਨੇ ਤੇ ਸ਼ਨਿਚਰ ਦੇ ਸਮਾਨ ਅਰਥੀ ਸ਼ਬਦ ਜਿਹੜੇ ਨੇ ਸ਼ਨੀ ਸ਼ਨਿਚਰ ਸ਼ਯਾ ਸ਼ੂਤ ਸਨੈਚਰ ਮੰਦ ਗ੍ਰਹਿ ਮੰਦ ਚਾਲ ਰਾਵ ਨੰਦਨ ਸੁਰ ਸੂਤ ਆਰਿਕ ਆਦਿ ਜਿਹੜੇ ਮੰਨੇ ਜਾਂਦੇ ਆ ਇਹਨੂੰ ਛਣ ਛਣ ਦੇਵਤਾ ਜਾਂ ਛਣ ਛਣ ਬਲੀ ਵੀ ਕਿਹਾ ਜਾਂਦਾ ਹੈ ਕਈ ਕਵੀਆਂ ਲੇਖਕਾਂ ਨੇ ਇਸਨੂੰ ਅੰਧ ਵਿਸ਼ਵਾਸਾਂ ਦੇ ਉੱਤੇ ਜਿਹੜਾ ਭਰਮਾਂ ਨੂੰ ਬਲ ਦਿੱਤਾ ਜਿਵੇਂ ਕਿ ਸ਼ਨਿਚਰ ਨੂੰ ਜੋ ਸ਼ਨੀ ਧਿਆਈਏ ਸਭ ਬਲਾਵਾਂ ਜਿਹੜੀਆਂ ਨੇ ਸਭ ਬਲਾਵਾਂ ਉਸਦੀ ਟਲ ਜਾਏ ਕਹਿੰਦੇ ਨੇ ਮਿੱਥ ਦੇ ਅਨੁਸਾਰ ਸ਼ਨੀ ਦੇਵਤੇ ਦਾ ਰੰਗ ਕਾਲਾ ਕਾਲੇ ਰੰਗ ਦੇ ਕੱਪੜੇ ਪਾਉਂਦਾ ਹੈ ਤੇ ਕਾਂ ਦੀ ਜਿਹੜੀ ਹੈ ਸਵਾਰੀ ਕਰਦਾ ਹੈ ਕਹਿੰਦੇ ਤੇ ਭਾਈ ਉਹ ਕੱਪੜੇ ਕਿੱਥੋਂ ਲਿਆ ਉੱਥੇ ਜੇ ਦੇਖਿਆ ਜਾਵੇ ਪਲੈਨਰ ਦੇ ਉੱਤੇ ਸ਼ਨੀਵਾਰ ਦੇ ਦਿਨ ਸ਼ਹਿਰਾਂ ਦੇ ਵਿੱਚ ਮੰਗਣ ਵਾਲੇ ਲੋਕ ਕਿਸੇ ਭਾਂਡੇ ਦੇ ਵਿੱਚ ਮੂਰਤੀ ਤੇਲ ਦੇ ਵਿੱਚ ਰੱਖ ਕੇ ਮੰਗਦੇ ਵੇਖੇ ਜਾ ਸਕਦੇ ਹੈ ਤੇ ਸਵੇਰ ਨੂੰ ਜਿਹੜਾ ਹੋਕਾ ਵੀ ਵੱਜ ਜਾਂਦਾ ਹੁੰਦਾ ਸੀ ਛਨਿਚਰੀਆ ਜਿਹੜਾ ਸੀ ਆਉਂਦਾ ਹੁੰਦਾ ਸੀ ਉਹਨੂੰ ਸਰੋਂ ਦਾ ਤੇਲ ਪਾਉਂਦੇ ਹੁੰਦੇ ਸੀ ਆਪਣਾ ਮੂੰਹ ਦੇਖ ਕੇ ਸਾਰੇ ਟੱਬਰ ਦਾ ਤੇ ਫਿਰ ਉਹ ਜਿਹੜਾ ਡੋਲੂ ਚ ਪਾਉਂਦੇ ਸੀ ਮੁੜ ਕੇ ਉਹ ਸਾਰੇ ਮਹੱਲਿਆਂ ਦੇ ਵਿੱਚ ਉਹ ਤੇਲ ਇਕੱਠਾ ਕਰਕੇ ਤੇ ਜਦੋਂ ਉਹਨੇ ਵਾਪਸ ਜਾਣਾ ਹੁੰਦਾ ਸੀ ਆਪਣੇ ਜੋਗੀ ਬੋਤਲ ਭਰਾ ਲੈਂਦਾ ਹੁੰਦਾ ਸੀ ਤੇ ਬਾਕੀ ਸਾਡੀ ਚੱਕੀ ਦੇ ਪਾ ਦਿੰਦਾ ਹੁੰਦਾ ਸੀ ਤੇ ਪੈਸੇ ਲੈ ਜਾਂਦਾ ਸੀ ਤੇ ਟਾਲ ਦਿੰਦਾ ਸੀ ਗ੍ਰਹਿ ਸਾਹਿਬ ਦੇ ਸ਼ਹਿਰਾਂ ਕਸਬਿਆਂ ਦੇ ਵਿੱਚ ਸ਼ਨੀ ਦੇਵਤਾ ਦੇ ਨਾਂ ਦੇ ਉੱਤੇ ਕਰੋੜਾਂ ਰੁਪਏ ਦਾ ਪਖੰਡ ਚੱਲਦਾ ਹੈ ਕੁਝ ਵਹਿਮੀ ਪੈਸੇ ਦਾਨ ਕਰਕੇ ਮੂਰਤੀ ਵਾਲੇ ਭਾਂਡੇ ਦੇ ਵਿੱਚ ਆਪਣਾ ਪਰਛਾਵਾਂ ਵੇਖਦੇ ਨੇ ਕਿ ਗ੍ਰਹਿ ਉੱਤਰ ਜਾਂਦਾ ਹੈ ਜੋਤਿਸ਼ ਦੇ ਅਨੁਸਾਰ ਇਹ ਗ੍ਰਹਿ ਸਭ ਤੋਂ ਬੁਰਾ ਤੇ ਸਖ਼ਤ ਗ੍ਰਹਿ ਮੰਨਿਆ ਜਾਂਦਾ ਹੈ ਕਈ ਡਰਦੇ ਲੋਕ ਸ਼ਨਿਚਰਵਾਰ ਨੂੰ ਜਿਹੜਾ ਉਸ ਦਿਨ ਸਿਰਫ਼ ਵਾਰ ਕਹਿੰਦੇ ਨੇ ਸ਼ਨੀ ਦਾ ਨਾਮ ਨਹੀਂ ਲੈਂਦੇ ਤੇ ਸਿਰਫ਼ ਵਾਰ ਹੀ ਕਹਿ ਦਿੰਦੇ ਹੈ ਜੇਠ ਦੀ 10ਵੀਂ ਜੇ ਸ਼ਨੀਵਾਰ ਨੂੰ ਆ ਜਾਏ ਤਾਂ ਕਾਲ ਪੈਂਦਾ ਹੈ ਇਸ ਦਿਨ ਲੋਹਾ ਜਾਂ ਮਸ਼ੀਨਰੀ ਖਰੀਦਣਾ ਉੱਤਰ ਦਿਸ਼ਾ ਵੱਲ ਜਾਣਾ ਔਰਤਾਂ ਦਾ ਸਿਰ ਨਹਾਉਣਾ ਸਿਰ ਦੇ ਵਿੱਚ ਤੇਲ ਲਾਉਣਾ ਪਸ਼ੂ ਜਾਂ ਘਿਓ ਵੇਚਣਾ ਉਧਾਰ ਲੈਣਾ ਵਿਆਹ ਕਰਨਾ ਆਦਿ ਅਸ਼ੁਭ ਮੰਨਿਆ ਜਾਂਦਾ ਹੈ ਪਰ ਆਪਣੇ ਸ਼ਿਕਾਗੋ ਵਾਲਿਆਂ ਨੂੰ ਪੁੱਛੋ ਉਹ ਫਸਟ ਕਲਾਸ ਦੇ ਵਿੱਚ ਬਹਿ ਕੇ ਆਉਂਦੇ ਆ ਵੈਸੇ ਅਲਮੀਨੀਅਮ ਦੀਆਂ ਹੋਰ ਧਾਤਾਂ ਦਾ ਜਿਹੜਾ ਪਲੇਨ ਬਣਿਆ ਹੁੰਦਾ ਹੈ ਜਿਹੜਾ ਹਵਾਈ ਜਹਾਜ਼ ਹੈ ਤੇ ਟਿਕਟ ਵੀ ਸਸਤੀ ਮਿਲ ਜਾਂਦੀ ਹੈ ਤੇ ਜਿਹੜੀ ਆ ਨਾਲ ਦੀ ਨਾਲ ਅਗਲੇ VIP ਪੂਰਾ ਟ੍ਰੀਟ ਲੈ ਕੇ ਤੇ ਫਸਟ ਕਲਾਸ ਦੇ ਵਿਚ ਆ ਕੇ ਲੱਤਾਂ ਪੂਰੀਆਂ ਪਸਾਰ ਕੇ ਆਉਂਦੇ ਨੇ ਤੇ ਜਿਹਨਾਂ ਵਹਿਮ ਭਰਮਾਂ ਦੇ ਵਿਚ ਹੈ ਉਹ ਵਿਚਾਰੇ ਉੱਥੇ ਬੈਠੇ ਰਹਿੰਦੇ ਆ ਅੜੀਕ ਕਰਦੇ ਆ ਕਿ ਅਗਲਾ ਹਫ਼ਤਾ ਚੜੇਗਾ ਤਾਂ ਚਾਹਵਾਂਗੇ। ਮਾਂ ਦੀ ਦਾਲ ਖਾਣਾ ਪੂਰਬ ਦਿਸ਼ਾ ਦੇ ਵੱਲ ਨੂੰ ਜਾਣਾ ਸ਼ੁਭ ਮੰਨਿਆ ਜਾਂਦਾ ਹੈ। ਸ਼ਨੀ ਗ੍ਰਹਿ ਦੇ ਉਪਾਅ ਵੇਖੋ ਤੇ ਅਖੇ ਘਰੋਂ ਦਹੀਂ ਖਾ ਕੇ ਜਾਂ ਚਿੱਟਾ ਲੂਣ ਮੂੰਹ ਨੂੰ ਲਾ ਕੇ ਕਹਿੰਦੇ ਨਿਕਲੋ ਤਾਂ ਸਾਰੇ ਕੰਮ ਸਹੀ ਹੋਣਗੇ। ਕਾਲੇ ਤਿਲ, ਕਾਲੇ ਕੱਪੜੇ, ਕਾਲੀ ਗਾਂ ਦਾਨ ਕਰਨਾ ਵੀ ਕਹਿੰਦੇ ਭਰਮ ਹੈ। ਬੀਤੇ ਸਾਲਾਂ ਤੋਂ ਹਰੀਆਂ ਮਿਰਚਾਂ ਤੇ ਨਿੰਬੂ ਦੁਕਾਨਾਂ, ਮਕਾਨਾਂ ਤੇ ਗੱਡੀਆਂ ਨਾਲ ਜਿਹੜਾ ਬੰਨਣ ਦਾ ਵਪਾਰ ਕਰੋੜਾਂ ਦੇ ਵਿਚ ਪਹੁੰਚ ਚੁੱਕਿਆ ਤੇ ਰਫੇਲ ਦੇ ਉੱਤੇ ਵੀ ਬੰਨੇ ਸੀ। ਸਾਰੇ ਸਰਕਾਰੀ ਦਫ਼ਤਰਾਂ ਦੇ ਵਿਚ ਸ਼ਨੀਵਾਰ ਨੂੰ ਛੁੱਟੀ ਹੁੰਦੀ ਹੈ ਤੇ ਪੰਜਾਬ ਦੇ ਸਾਰੇ ਸਕੂਲਾਂ ਦੇ ਵਿਚ ਹਰ ਦੂਜੇ ਸ਼ਨਿਚਰਵਾਰ ਛੁੱਟੀ ਹੁੰਦੀ ਹੈ। ਬੈਂਕਾਂ ਦੇ ਵਿਚ ਦੂਜੇ ਤੇ ਚੌਥੇ ਸ਼ਨਿਚਰਵਾਰ ਛੁੱਟੀ ਹੁੰਦੀ ਹੈ। ਹਰ ਤਰ੍ਹਾਂ ਦੇ ਵਹਿਮ ਭਰਮ ਸਭਿਅਕ ਸਮਾਜ ਦੀ ਤਰੱਕੀ ਦੇ ਵਿਚ ਰੁਕਾਵਟ ਨੇ। ਸਾਨੂੰ ਵਿਗਿਆਨਕ ਸੋਚ ਅਪਣਾਉਣੀ ਚਾਹੀਦੀ ਹੈ ਤੇ ਸਮਾਂ ਵਹਾ ਚੁੱਕੇ ਰੀਤੀ ਰਿਵਾਜਾਂ ਅੰਧ ਵਿਸ਼ਵਾਸਾਂ ਨੂੰ ਛੱਡ ਕੇ ਵਿਗਿਆਨ ਦੇ ਨਾਲ ਜਿਹੜਾ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਣ ਦੀ ਵੀ ਜ਼ਰੂਰਤ ਹੈ। ਜੀ ਦੋਸਤੋ, ਇਹ ਸੀ ਜੀ ਸ਼ਨੀਵਾਰ ਏ ਜੀ ਤੇ ਇੱਥੇ ਲੋਕ ਉਹਦੀ ਉਡੀਕ ਕਰਦੇ ਆ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ, ਪਰ ਅਸੀਂ ਬੈਠੇ ਹਾਂ ਭਾਈ ਇੱਥੇ ਲੋਕਾਂ ਨੂੰ ਚਾਹ ਚੜ੍ਹ ਜਾਂਦਾ, ਭੰਗੜੇ ਪਾਉਂਦੇ ਆ ਕਿ ਫਰਾਈਡੇ ਵਾਲਾ ਦਿਨ ਆ ਗਿਆ ਤੇ ਖੁਸ਼ੀਆਂ ਮਨਾਵਾਂਗੇ, ਦੋਸਤਾਂ ਮਿੱਤਰਾਂ ਨਾਲ ਬੈਠਾਂਗੇ, ਜਾਵਾਂਗੇ, ਗੱਲਾਂ ਬਾਤਾਂ ਕਰਾਂਗੇ, ਪਰਿਵਾਰਾਂ 'ਚ ਬੈਠਾਂਗੇ ਤੇ ਸਾਡੇ ਵਾਲੇ ਜਿਹੜੇ ਨੇ ਉਹ ਇਸ ਚੀਜ਼ ਨੂੰ ਉਹ ਸਮਾਂ ਕੇ ਵੱਧ ਸ਼ੋਪਿੰਗ ਕਰਦੇ ਨੇ ਲੋਕ। ਤੇ ਲੋ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ। ਇਹ ਸੀ ਅੱਜ ਦਾ ਵਿਚਾਰ ਤੇ ਸ਼ਨੀਵਾਰ ਦੇ ਸ਼ੁੱਕਰ ਤੇ ਸ਼ਨੀਵਾਰ ਦਾ ਜਿਹੜਾ ਸੁਨੇਹਾ ਤੇ ਜੋ ਦੁਨੀਆਦਾਰੀ ਦੇ ਹਾਲਾਤ ਨੇ ਉਹਨਾਂ ਦੇ ਵੱਲ ਨੂੰ ਵੱਧਦੇ ਆ। ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਗੱਲ ਕਰਦੇ ਆ ਦੋਸਤੋ, ਪੰਜਾਬ ਦੀਆਂ ਖ਼ਬਰਾਂ ਤੋਂ ਲੈ ਕੇ ਅਮਰੀਕਾ ਤੱਕ ਦੀ ਗੱਲ ਕਰਨ ਦੀ ਕੋਸ਼ਿਸ਼ ਰਹੇਗੀ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਤੇ 7 MP ਜਿਹੜੇ ਗਏ ਨੇ ਜੀ BJP ਦੇ ਵਿੱਚ, ਉਹਨਾਂ ਨੂੰ ਹਰੀ ਝੰਡੀ ਹੋ ਗਈ ਹੈ ਜਿਹੜੀ ਹੈ ਦੇ ਦਿੱਤੀ ਹੈ, ਰਲੇਵੇਂ ਦੀ ਮਾਨਤਾ ਜਿਹੜੀ ਦੇ ਦਿੱਤੀ ਹੈ। ਕੇਜਰੀਵਾਲ ਸਾਹਿਬ ਨੂੰ ਜਿਹੜਾ ਆਪਣਾ ਫਿਕਰ ਸਤਾ ਰਿਹਾ ਜੀ, ਉਹਨਾਂ ਨੇ ਕਹਿਣਾ ਪਾਰਟੀ ਤੋਂ ਕੀ ਲੈਣਾ ਦੇਣਾ, ਪਹਿਲਾਂ ਆਪਣੇ ਆਪ ਨੂੰ ਬਚਾ ਲਈਏ ਤੇ ਉਹ ਫਿਕਰ ਜਿਹੜਾ ਉਹਨਾਂ ਨੂੰ ਲੱਗਿਆ ਹੋਇਆ ਤੇ ਹੁਣ ਕਰਨਗੇ ਸੱਤਿਆਗ੍ਰਹਿ। ਕਹਿੰਦੇ ਗਾਂਧੀ ਸਾਹਿਬ ਵਾਂਗੂ ਮੈਂ ਉਹਨਾਂ ਦੀਆਂ ਪੈੜਾਂ ਦੇ ਉੱਤੇ ਚੱਲਾਂਗਾ। ਪ੍ਰਧਾਨ ਮੰਤਰੀ ਬਾਜੇਕੇ ਦੀ ਗੁਹਾਰ ਹੈ ਭਾਈ, ਬਠਿੰਡਾ ਜੇਲ੍ਹ ਦੇ ਵਿੱਚ ਤੰਗੀ ਪਰੇਸ਼ਾਨੀ ਕੀਤੀ ਜਾ ਰਹੀ ਹੈ ਕਹਿੰਦੇ, ਤੇ ਵੀਡੀਓ ਵੀ ਵਾਇਰਲ ਕਰ ਦਿੱਤੀ, ਹੋਰ ਸਾਰੇ ਹਾਲਾਤ ਨੇ। ਤੇ ਇਸੇ ਤਰ੍ਹਾਂ ਚੱਕ ਦਿੱਤਾ ਜੀ ਇਰਾਨ ਨੇ ਪਾਕਿਸਤਾਨ ਦੇ ਚਿਹਰੇ ਤੋਂ ਪਰਦਾ ਕਿ ਉਹ ਕਿਹੜੀ ਖੇਡ ਜਿਹੜੀ ਹੈ ਖੇਡ ਰਿਹਾ, ਉਹਦੀ ਗੱਲਬਾਤ ਵੀ ਕਰਦੇ ਆ। ਤੇ ਇਸੇ ਤਰ੍ਹਾਂ ਤੁਹਾਡੇ ਸੁਨੇਹੇ ਵੀ ਆ ਰਹੇ ਨੇ, ਬਹੁਤ ਬਹੁਤ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। +358 44 9 ਸਟੂਡੀਓ ਦਾ ਨੰਬਰ ਹੈ। ਤੇ ਔਜਲਾ ਸਾਹਿਬ ਕਹਿੰਦੇ ਮੰਗਲਵਾਰ ਨੂੰ ਖਾਲੀ ਖੜਕਦਾ ਹੁੰਦਾ ਜੀ ਏਅਰ ਇੰਡੀਆ, ਜਿੰਨੀ ਵਾਰ ਗਏ ਆ ਕਹਿੰਦੇ 4 ਸੀਟਾਂ ਦੇ ਉੱਤੇ ਇਕੱਲੇ ਸੌਂ ਕੇ ਗਏ ਆ ਜੀ ਨਜ਼ਾਰੇ ਦੇ ਨਾਲ, ਤੇ ਕਿਆ ਬਾਤ ਆ ਜੀ। ਤੇ ਦੋਸਤੋ ਗੱਲ ਕਰਦੇ ਆ ਦੇਸ਼ ਦੀਆਂ ਖ਼ਬਰਾਂ ਦੀ, ਤੁਹਾਡਾ ਵੀ ਸਵਾਗਤ ਰਹੇਗਾ। 5-7 ਜਿਹੜੀਆਂ ਖ਼ਬਰਾਂ ਨੇ ਮੇਨ, ਉਹਨਾਂ ਨੂੰ ਪਹਿਲਾਂ ਲੈ ਲਈਏ, ਫਿਰ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਆਪਾਂ ਗੱਲਾਂ ਬਾਤਾਂ ਦੇ ਦੌਰਾਨ ਜਾਵਾਂਗੇ। ਤੇ ਦੋਸਤੋ ਗੱਲ ਕਰਦੇ ਆ ਤੁਹਾਡੇ ਨਾਲ ਜਿਹੜਾ ਵੀਕਐਂਡ ਦੇ ਦੌਰਾਨ ਜੋ ਕੁਝ ਵਾਪਰਿਆ, ਟਰੰਪ ਦੇ ਉੱਤੇ ਹਮਲਾ ਹੋਇਆ ਤੇ ਇੱਕ ਤਰ੍ਹਾਂ ਦਾ ਸਿਆਸੀ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ, ਬਹੁਤ ਸਾਰੀਆਂ ਇਹਦੇ ਉੱਤੇ ਜਿਹੜੀਆਂ ਨੇ ਦੰਤ ਕਥਾਵਾਂ ਵੀ ਨੇ, ਇੱਕ ਸਟੰਟ ਕਰਵਾਇਆ ਗਿਆ ਜਾਂ ਕੀਤਾ ਗਿਆ ਜੋ ਵੀ ਹੈ, ਪਬਲਿਸਿਟੀ ਦੇ ਲਈ ਸਾਰਾ ਕੁਝ ਚੱਲਦਾ ਹੈ, ਇਹ ਵੀ ਕਿਹੜਾ ਘੱਟ ਨਹੀਂ ਇਹਨਾਂ ਮੁਲਕਾਂ ਦੇ ਵਿੱਚ। ਜਦਕਿ ਦੂਜੇ ਪਾਸੇ ਇਰਾਨ ਇਜ਼ਰਾਈਲ ਅਮਰੀਕਾ ਦਾ ਜਿਹੜਾ ਟਕਰਾਅ ਹੈ ਉਹ ਨਵੇਂ ਮੋੜ ਦੇ ਸਾਹਮਣੇ ਜਿਹੜਾ ਖੜਾ ਹੈ ਉਹਦੀ ਗੱਲ ਕਰਦੇ ਹਾਂ। ਇਰਾਨ ਦੇ ਵੱਲੋਂ ਪਾਕਿਸਤਾਨ ਤੇ ਅਮਰੀਕਾ ਦੇ ਰੋਲ ਦੇ ਉੱਤੇ ਸਪਸ਼ਟ ਬਿਆਨ ਦੇ ਦਿੱਤਾ ਗਿਆ। ਰੂਸ ਦੇ ਵੱਲੋਂ ਖੁੱਲ੍ਹੀ ਹਮਾਇਤ ਨੇ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਭਾਰਤ ਨਿਊਜ਼ੀਲੈਂਡ ਵਪਾਰ ਸਮਝੌਤਾ ਵੀ ਜਿਹੜਾ ਅੱਜ ਸਿਰੇ ਚੜ੍ਹ ਗਿਆ। ਭਾਰਤ ਦੀ ਰਾਜਨੀਤੀ ਦੇ ਵਿੱਚ ਦੇਖਿਆ ਜਾਵੇ ਤਾਂ ਆਪ ਨੂੰ ਵੱਡਾ ਝਟਕਾ ਲੱਗਿਆ ਤੇ ਆਪਣੇ ਪੈਰ ਉਖੜੇ ਉਖੜੇ ਕਿਤੇ ਨਾ ਕਿਤੇ ਮਹਿਸੂਸ ਕਰ ਰਿਹਾ। ਤੇ 7 ਰਾਜ ਸਭਾ ਮੈਂਬਰ BJP ਦੇ ਵਿੱਚ ਸ਼ਾਮਲ ਹੋ ਚੁੱਕੇ ਹੈ ਤੇ ਅੱਜ ਸਪਸ਼ਟੀਕਰਨ ਵੀ ਆ ਚੁੱਕੇ ਹੈ ਜਿਸ ਦੇ ਨਾਲ ਸਿਆਸੀ ਹਲਚਲ ਤੇਜ਼ ਹੋਈ ਹੈ ਤੇ ਪੰਜਾਬ ਦੇ ਵਿੱਚ ਬਿਜਲੀ ਸੰਕਟ ਤੇ ਹੋਰ ਸਥਾਨਕ ਮਸਲੇ ਵੀ ਚਰਚਾ ਦਾ ਵਿਸ਼ਾ ਨੇ। ਇਸ ਤੋਂ ਇਲਾਵਾ ਚਰਨੋਬਿਲ ਤਬਾਹੀ ਦੀ ਯਾਦ ਜਿਹੜੀ ਹੈ ਮਨਾਈ ਗਈ ਹੈ। ਚਰਨੋਬਿਲ ਰੂਸ ਦੇ ਵਿੱਚ ਇਹਦੇ ਨਾਂ ਦੇ ਉੱਤੇ ਇੱਕ ਚਰਨੋਬਿਲ ਉੱਤੇ ਇੱਕ ਬਹੁਤ ਇੰਟਰਸਟਿੰਗ ਹਕੀਕਤ ਦੇ ਉੱਤੇ ਆਪਣੀ ਨੈੱਟਫਲਿਕਸ ਦੇ ਉੱਤੇ ਹੈਗੀ ਹੈ ਜੀ ਫਿਲਮ ਹੈਗੀ ਹੈ, ਉਹ ਦੇਖਣ ਯੋਗ ਹੈ। ਅਸਲ ਦੇ ਵਿੱਚ ਕੀ ਕੁਝ ਉੱਥੇ ਵਾਪਰਿਆ ਸੀ, ਇਨਸਾਨੀ ਗਲਤੀਆਂ ਨੇ ਜਿਹੜਾ ਸਾਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਕਿ ਅੱਜ ਵੀ ਚਰਨੋਬਿਲ ਇਹ ਜਿੱਥੇ ਪਰਮਾਣੂ ਰਿਐਕਟਰ ਜਿਹੜਾ ਫਟਿਆ ਸੀ ਤੇ ਉਹਦੇ ਵਿੱਚ ਅੱਜ ਵੀ ਉਸ ਸਥਾਨ ਦੇ ਉੱਤੇ ਲੋਕ ਜਾਣ ਨੂੰ ਤਿਆਰ ਨਹੀਂ ਜਾਂ ਜਾਣ ਨਹੀਂ ਦਿੱਤੇ ਜਾਂਦੇ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਰੇਡੀਏਸ਼ਨ ਅਜੇ ਵੀ ਉੱਥੇ ਹੈ। ਬੱਚੇ ਜਿਹੜੇ ਨੇ ਰੂਸ ਦੇ ਵਿੱਚ ਇਹ ਚਰਨੋਬਲ ਦੇ ਵਿੱਚ ਕਿੱਦਾਂ ਉਹਨਾਂ ਦੇ ਹਾਲਾਤ ਰਹੇ ਨੇ, ਸਵਾਹ ਹੋ ਗਏ ਅਤੇ ਉੱਥੇ ਦਾ ਜਿਹੜਾ ਮੇਨ ਜਿਹੜਾ ਆਫਿਸਰ ਸੀ ਜਿਹਦੀ ਡਿਊਟੀ ਲੱਗੀ ਸੀ ਉਹਨੇ ਆਖਰੀ ਦਮਾਂ ਤੱਕ ਆਪਣੇ ਦਮ ਤੱਕ ਉਹ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਚਾਰ ਸਾਲ ਉਹ ਜਿਹੜਾ ਇਹ ਸਾਰੀਆਂ ਚੀਜ਼ਾਂ ਨੂੰ ਭੁਗਤਦਾ ਹੋਇਆ ਛਾਣਬੀਨ ਕਰਦਾ ਹੋਇਆ ਆਪਣੇ ਜਿਹੜਾ ਸਵਾਸ ਤਿਆਗ ਗਿਆ ਅਤੇ ਬੜੀ ਇੰਟਰਸਟਿੰਗ ਮੂਵੀ ਹੈ ਚਰਨੋਬਿਲ ਨਾਂ ਦੇ ਉੱਤੇ ਹੈ ਦੇਖਣ ਯੋਗ ਹੈ ਬਹੁਤ ਲੂਹ ਕੰਢੇ ਖੜ੍ਹੇ ਕਰਨ ਵਾਲੀ ਹੈ ਪਰਮਾਣੂ ਦੀ ਗੱਲ ਤਾਂ ਕਰ ਦਿੰਦੇ ਹਾਂ ਪਰ ਛੋਟੀ ਜਿਹੀ ਗਲਤੀ ਜਿਹੜੀ ਕਰਪਸ਼ਨ ਹੈ ਜਾਂ ਸਸਤਾ ਸੌਦਾ ਉਹਦੇ ਵਿੱਚ ਸਸਤਾ ਮਟੀਰੀਅਲ ਲਾ ਦੇਣਾ ਅਤੇ ਕਿੱਥੇ ਤੱਕ ਸਾਨੂੰ ਜਿਹੜਾ ਪਹੁੰਚਾ ਸਕਦਾ ਹੈ ਇਹ ਸੋਚਣ ਯੋਗ ਗੱਲਾਂ ਨੇ ਅਤੇ ਲਓ ਦੋਸਤੋ ਗੱਲ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੀ ਬਿਜਲੀ ਸੰਕਟ ਦੀ ਪੰਜਾਬ ਦੇ ਵਿੱਚ 1 ਮਈ ਤੋਂ ਕਹਿੰਦੇ ਬਾਅਦ ਹੁਣ ਲੱਗਣਗੇ ਨਹੀਂ ਜੀ ਭਾਈ ਬਿਜਲੀ ਦੇ ਕੱਟ ਸੰਜੀਵ ਅਰੋੜਾ ਬੜੇ ਦਿਨਾਂ ਬਾਅਦ ਬੋਲੇ ਆ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲੱਗ ਰਹੇ ਬਿਜਲੀ ਕੱਟਾਂ ਦੇ ਬਾਰੇ ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਸਪਸ਼ਟ ਕੀਤਾ ਕਿ 1 ਮਈ ਤੋਂ ਬਾਅਦ ਸੂਬੇ ਦੇ ਵਿੱਚ ਕੋਈ ਵੀ ਬਿਜਲੀ ਕੱਟ ਨਹੀਂ ਲੱਗੇਗਾ ਪਰ ਜੋ ਹਾਲਾਤ ਆਮ ਆਦਮੀ ਪਾਰਟੀ ਦੇ ਉਹਦੇ ਉੱਤੇ ਇੱਕ ਵੀ ਟੀਕਾ ਟਿੱਪਣੀ ਉਹਨਾਂ ਨਹੀਂ ਕੀਤੀ ਹੈ ਇਸ ਗੱਲ ਦਾ ਪ੍ਰਗਟਾਵਾ ਸੰਜੀਵ ਅਰੋੜਾ ਉਹਨਾਂ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ ਸੰਜੀਵ ਅਰੋੜਾ ਕਿਹਾ ਕਿ ਪੰਜਾਬ ਸਣੇ ਦੇਸ਼ ਭਰ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਪੈ ਰਹੀ ਭਾਰੀ ਗਰਮੀ ਕਰਕੇ ਬਿਜਲੀ ਦੀ ਮੰਗ ਇਕਦਮ ਵਧੀ ਹੈ ਤੇ ਉਹ ਮੰਨੇ ਨੇ ਭਾਈ ਉਨੀ ਸਾਡੇ ਕੋਲ ਜਿਹੜੀ ਹੈ ਸਹੂਲਤ ਨਹੀਂ ਹੈ ਜਿਸਦੇ ਕਾਰਨ ਕਈ ਥਾਵਾਂ ਦੇ ਉੱਤੇ ਬਿਜਲੀ ਦੇ ਕੱਟ ਲੱਗੇ ਨੇ ਇਸ ਵਾਰ ਅਪ੍ਰੈਲ ਮਹੀਨੇ ਦੇ ਵਿੱਚ ਹੀ ਕਹਿੰਦੇ ਬਿਜਲੀ ਦੀ ਮੰਗ 12,000 ਮੈਗਾਵਾਟ ਤੋਂ ਟੱਪ ਗਈ ਜੋ ਕਿ ਅੱਜ ਤੱਕ ਕਦੇ ਵੀ ਨਹੀਂ ਹੋਇਆ ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਬਿਜਲੀ ਵਿਭਾਗ ਦੇ ਵੱਲੋਂ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦੇ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਇਸ ਲਈ 1 ਮਈ ਤੋਂ ਬਾਅਦ ਜਿਹੜਾ ਸੂਬੇ ਦੇ ਵਿੱਚ ਕੋਈ ਵੀ ਬਿਜਲੀ ਕੱਟ ਕਹਿੰਦੇ ਨਹੀਂ ਲੱਗਣ ਦਿੱਤਾ ਜਾਏਗਾ ਤੇ ਭਾਈ ਜੇ ਬਿਜਲੀ ਖਰੀਦਣੀ ਹੈ ਬਾਹਰੋਂ ਖਰੀਦਣੀ ਹੈ ਜੇ ਪੂਰੀ ਨਹੀਂ ਹੁੰਦੀ ਤਾਂ ਪੈਸਾ ਵੀ ਚਾਹੀਦਾ ਕਹਿੰਦੇ ਨੇ ਜੋ ਹਾਲਾਤ ਨੇ ਉਹਦੇ ਵਿੱਚ ਦੇਖਿਆ ਜਾਵੇ ਕਿੱਦਾਂ ਕਹਿੰਦੇ ਆ ਕਿ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ ਬਾਕੀ ਉਹਨਾਂ ਨੂੰ ਪਤਾ ਹੈ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਪੂਰੀਆਂ ਕਰਨ ਦੇ ਲਈ ਜਿਹੜੀਆਂ ਕਾਰਪੋਰੇਸ਼ਨਾਂ ਨੇ ਉਹਨਾਂ ਨੂੰ ਪੈਸੇ ਵੀ ਦੇਣੇ ਪੈਣੇ ਆ ਜਿਹੜੀ ਆਪਣੀ ਬਿਜਲੀ ਮਹਿਕਮਾ ਹੈ ਤਾਂ ਹੀ ਉਹ ਫਿਰ ਬਿਜਲੀ ਖਰੀਦਣਗੇ ਅਤੇ ਖਪਤ ਜਿਹੜੀ ਕਰਨਗੇ ਪੱਲਿਓਂ ਤਾਂ ਉਹ ਵੀ ਨਹੀਂ ਲਾਉਣ ਲੱਗੇ ਦੂਸਰੇ ਪਾਸੇ ਬਾਰ ਕੌਂਸਲ ਵਕੀਲਾਂ ਦੀ ਗੱਲ ਕਰ ਲਈਏ ਤੇ ਇੱਕ ਵੱਡਾ ਫੈਸਲਾ ਆਇਆ ਵਕੀਲ ਭਾਈਚਾਰੇ ਦੀਆਂ ਕਾਰਜਕਾਰੀ ਕਮੇਟੀਆਂ ਦੇ ਵਿੱਚ ਮਹਿਲਾਵਾਂ ਦੇ ਲਈ 30% ਰਾਖਵਾਂਕਰਨ ਲਾਜ਼ਮੀ ਦੇ ਜਿਹੜਾ ਹੋਣਾ ਚਾਹੀਦਾ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਨੂੰ ਹਦਾਇਤ ਜਾਰੀ ਹੋ ਗਈ ਹੈ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਨੇ ਇਤਿਹਾਸਕ ਫੈਸਲਾ ਲੈਂਦਿਆਂ ਪੰਜਾਬ ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਨੂੰ ਆਪਣੀਆਂ ਕਾਰਜਕਾਰੀ ਇਕਾਈਆਂ ਤੇ ਅਹੁਦੇਦਾਰਾਂ ਦੀਆਂ ਚੋਣਾਂ ਦੇ ਵਿੱਚ ਮਹਿਲਾ ਵਕੀਲਾਂ ਦੇ ਲਈ 30% ਰਾਖਵਾਂਕਰਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਕੌਂਸਲ ਨੇ ਸਾਰੀਆਂ ਐਸੋਸੀਏਸ਼ਨਾਂ ਨੂੰ 9 ਮਈ 2026 ਤੱਕ ਇਸ ਸਬੰਧੀ ਆਪਣੇ ਪ੍ਰਸਤਾਵ ਤੇ ਸੁਝਾਅ ਭੇਜਣ ਦੇ ਲਈ ਕਹਿ ਦਿੱਤਾ ਹੈ ਬਾਰ ਕੌਂਸਲ ਦੇ ਵੱਲੋਂ ਜਾਰੀ ਪੱਤਰ ਦੇ ਅਨੁਸਾਰ ਇਹ ਫੈਸਲਾ ਸੁਪਰੀਮ ਕੋਰਟ ਦੇ ਵੱਲੋਂ 16 ਅਪ੍ਰੈਲ 2026 ਨੂੰ ਦੀਕਸ਼ਾ ਏ ਅਮ੍ਰਿਤਸ਼ ਬਨਾਮ ਕਰਨਾਟਕ ਰਾਜ ਮਾਮਲੇ ਦੇ ਵਿੱਚ ਦਿੱਤੇ ਗਏ ਹੁਕਮਾਂ ਦੀ ਰੋਸ਼ਨੀ ਦੇ ਵਿੱਚ ਲਿਆ ਗਿਆ ਬਾਰ ਕੌਂਸਲ ਦੀ 24 ਅਪ੍ਰੈਲ ਨੂੰ ਹੋਈ ਵਿਸ਼ੇਸ਼ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਮਹਿਲਾ ਵਕੀਲਾਂ ਦੀ ਚੋਣ ਪ੍ਰਕਿਰਿਆ ਦੇ ਵਿੱਚ ਬਰਾਬਰ ਦੀ ਹਿੱਸੇਦਾਰੀ ਯਕੀਨੀ ਬਣਾਉਣ ਦੇ ਲਈ ਨਿਯਮਾਂ ਦੇ ਵਿੱਚ ਸੋਧ ਕੀਤੀ ਜਾਵੇ ਚੋਣ ਪ੍ਰਕਿਰਿਆਵਾਂ ਦੇ ਉੱਤੇ ਰੋਕ ਲੱਗੀ ਹੈ ਕੌਂਸਲ ਦੇ ਧਿਆਨ ਦੇ ਵਿੱਚ ਆਇਆ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀਆਂ ਕਈ ਬਾਰ ਐਸੋਸੀਏਸ਼ਨਾਂ ਮਹਿਲਾਵਾਂ ਦੇ ਲਈ ਰਾਖਵਾਂਕਰਨ ਕੀਤੇ ਬਿਨਾਂ ਹੀ ਚੋਣਾਂ ਕਰਵਾ ਰਹੀਆਂ ਨੇ ਅਜਿਹੀਆਂ ਐਸੋਸੀਏਸ਼ਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਚੋਣ ਪ੍ਰਕਿਰਿਆ ਰੋਕਣ ਦੀ ਹਦਾਇਤ ਕਰ ਦਿੱਤੀ ਗਈ ਹੈ ਕੌਂਸਲ ਨੇ ਸਪਸ਼ਟ ਕੀਤਾ ਕਿ ਬਾਰ ਐਸੋਸੀਏਸ਼ਨ ਸੰਵਿਧਾਨ ਅਤੇ ਰਜਿਸਟ੍ਰੇਸ਼ਨ ਨਿਯਮ 2015 ਦੇ ਵਿੱਚ ਲੋੜੀਂਦੀਆਂ ਸੋਧਾਂ ਕਰਨ ਤੋਂ ਬਾਅਦ ਹੀ ਚੋਣਾਂ ਕਰਵਾਈਆਂ ਜਾਣਗੀਆਂ ਤਾਂ ਜੋ ਇੱਕ ਬਾਰ ਇੱਕ ਵੋਟ ਦੇ ਸਿਧਾਂਤ ਦੇ ਤਹਿਤ ਸਾਂਝੀ ਤਰੀਕ ਦੇ ਉੱਤੇ ਚੋਣਾਂ ਹੋ ਸਕਣ ਇੱਥੇ ਕਰ ਦਿੱਤਾ ਜੀ ਸਾਰਾ ਕੁਝ ਇੱਕ ਇੱਧਰ ਵੀ ਕਰ ਰਹੇ ਨੇ ਬਾਰ ਕੌਂਸਲ ਨੇ ਕਿਹਾ ਕਿ ਜੇਕਰ ਕੋਈ ਐਸੋਸੀਏਸ਼ਨ 9 ਮਈ ਤੱਕ ਆਪਣੇ ਸੁਝਾਅ ਨਹੀਂ ਭੇਜਦੀ ਹੈ ਤਾਂ ਇਹ ਮੰਨ ਲਿਆ ਜਾਵੇਗਾ ਕਿ ਉਨ੍ਹਾਂ ਨੂੰ ਇਸ ਰਾਖਵੇਂ ਕਰਨ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ ਕੌਂਸਲ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਅਨੁਸਾਰ ਖੁਦ ਫੈਸਲਾ ਲਵੇਗੀ ਚੰਡੀਗੜ੍ਹ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਚੌਹਾਨ ਉਨ੍ਹਾਂ ਨੇ ਇਹ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇੱਕ ਸਹੀ ਦਿਸ਼ਾ ਦੇ ਵੱਲ ਵਧਾਇਆ ਗਿਆ ਜਿਹੜਾ ਕਦਮ ਹੈ ਤੇ ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਬਾਰ ਐਸੋਸੀਏਸ਼ਨ ਨੇ ਪਹਿਲਾਂ ਹੀ ਆਪਣੀ ਸੰਸਥਾ ਦੇ ਵਿੱਚ ਮਹਿਲਾ ਵਕੀਲਾਂ ਦੇ ਲਈ 30% ਰਾਖਵੇਂ ਕਰਨ ਦੀ ਜਿਹੜੀ ਵਿਵਸਥਾ ਕਰ ਲਈ ਹੈ ਦੂਸਰੇ ਪਾਸੇ ਆਪ ਨੂੰ ਵੱਡਾ ਝਟਕਾ ਲੱਗ ਚੁੱਕਿਆ ਹੈ ਰਾਜ ਸਭਾ ਦੇ 7 ਮੈਂਬਰ ਭਾਜਪਾ ਦੇ ਵਿਚ ਸ਼ਾਮਲ ਹੋ ਚੁੱਕੇ ਹੈ। ਸਪਸ਼ਟ ਹੋ ਗਈ ਹੈ ਸਥਿਤੀ। ਚੇਅਰਮੈਨ ਨੇ ਰਲੇਵੇ ਨੂੰ ਹਰੀ ਝੰਡੀ ਜਿਹੜੀ ਹੈ ਮਾਨਤਾ ਦੇ ਦਿੱਤੀ ਹੈ। ਭਾਜਪਾ ਦੀ ਗਿਣਤੀ ਵੱਧ ਕੇ ਹੁਣ 113 ਹੋ ਗਈ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਆਪ ਨੂੰ ਅੱਜ ਉਸ ਵੇਲੇ ਵੱਡਾ ਸਿਆਸੀ ਝਟਕਾ ਜਿਹੜਾ ਲੱਗ ਚੁੱਕਿਆ ਜਦੋਂ ਰਾਜ ਸਭਾ ਦੇ ਚੇਅਰਮੈਨ ਸੀਪੀ ਰਾਧਾ ਕ੍ਰਿਸ਼ਨਨ ਉਨ੍ਹਾਂ ਨੇ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਦੇ ਵਿਚ ਰਲੇਵੇ ਨੂੰ ਅਧਿਕਾਰਤ ਤੌਰ ਦੇ ਉਤੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਦੇ ਨਾਲ ਰਾਜ ਸਭਾ ਦੇ ਵਿਚ ਆਪ ਦੀ ਗਿਣਤੀ 10 ਤੋਂ ਘੱਟ ਕੇ ਸਿਰਫ 3 ਰਹਿ ਗਈ, ਜਦਕਿ ਭਾਜਪਾ ਦੀ ਤਾਕਤ ਜਿਹੜੀ 106 ਤੋਂ ਵੱਧ ਕੇ 113 ਹੋ ਗਈ। ਰਾਜ ਸਭਾ ਦੀ ਵੈਬਸਾਈਟ ਦੇ ਅਨੁਸਾਰ ਜਿਹੜਾ ਹੁਣ ਸਦਨ ਦੇ ਵਿਚ ਸੱਤਾਧਾਰੀ NDA ਦੀ ਕੁੱਲ ਗਿਣਤੀ 141 ਤੋਂ ਵੱਧ ਕੇ 148 ਹੋ ਗਈ। ਭਾਜਪਾ ਹੁਣ ਉਪਰਲੇ ਸਦਨ ਦੇ ਵਿਚ 123 ਦੇ ਬਹੁਮਤ ਦੇ ਅੰਕੜੇ ਦੇ ਬਹੁਤ ਨੇੜੇ ਪਹੁੰਚ ਚੁੱਕੀ ਹੈ। ਸੂਤਰਾਂ ਦੇ ਅਨੁਸਾਰ ਚੇਅਰਮੈਨ ਨੇ ਇਹ ਫੈਸਲਾ ਸੰਵਿਧਾਨ ਦੀ 10ਵੀਂ ਅਨੁਸੂਚੀ ਦਲ ਬਦਲੀ ਵਿਰੋਧੀ ਕਾਨੂੰਨ ਤਹਿਤ ਲਿਆ ਹੈ, ਜੋ ਕਿ 2/3 ਮੈਂਬਰਾਂ ਦੇ ਇਕੱਠੇ ਜਾਣ ਦੇ ਰਲੇਵੇਂ ਦੀ ਜਿਹੜੀ ਹੈ ਇਜਾਜ਼ਤ ਦਿੰਦਾ ਹੈ। ਭਾਜਪਾ ਦੇ ਵਿਚ ਸ਼ਾਮਲ ਹੋਣ ਵਾਲੇ 7 ਸਾਂਸਦਾਂ ਦੇ ਵਿਚ ਰਾਘਵ ਚੱਡਾ, ਸੰਦੀਪ ਪਾਠਕ, ਸਵਾਤੀ ਮਾਲੀਵਾਲ, ਹਰਭਜਨ ਸਿੰਘ ਭੱਜੀ, ਵਿਕਰਮ ਸਿੰਘ ਸਾਨੀ, ਅਸ਼ੋਕ ਮਿੱਤਲ ਤੇ ਰਜਿੰਦਰ ਗੁਪਤਾ ਸ਼ਾਮਲ ਨੇ। ਇਹ ਸਾਰੇ ਮੈਂਬਰ ਆਪ ਦੀ ਰਾਜ ਸਭਾ ਇਕਾਈ ਦੀ ਕੁੱਲ ਤਾਕਤ ਦਾ 2/3 ਹਿੱਸਾ ਬਣਦੇ ਹੈ, ਜਿਸ ਦੇ ਕਾਰਨ ਇਨ੍ਹਾਂ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਚ ਗਈ ਹੈ। ਦੂਸਰੇ ਪਾਸੇ ਕਾਨੂੰਨੀ ਲੜਾਈ ਦੀ ਤਿਆਰੀ ਜਿਹੜੀ ਕੀਤੀ ਹੈ ਆਮ ਆਦਮੀ ਪਾਰਟੀ ਨੇ। ਆਮ ਆਦਮੀ ਪਾਰਟੀ ਨੇ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਅਤੇ ਪਾਰਟੀ ਨੇ ਚੇਅਰਮੈਨ ਨੂੰ ਪੱਤਰ ਲਿਖ ਕੇ ਇਨ੍ਹਾਂ ਮੈਂਬਰਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਸੀ। ਆਪ ਨੇ ਕਪਿਲ ਸਿੱਬਲ ਵਰਗੇ ਕਾਨੂੰਨੀ ਮਾਹਰਾਂ ਦਾ ਹਵਾਲਾ ਦਿੰਦਿਆਂ ਤਰਕ ਦਿੱਤਾ ਕਿ ਵਿਧਾਇਕ ਜਾਂ ਸੰਸਦੀ ਦਲ ਦੇ ਰਲੇਵੇਂ ਤੋਂ ਪਹਿਲਾਂ ਸਬੰਧਤ ਸਿਆਸੀ ਪਾਰਟੀਆਂ ਦਾ ਆਪਸ ਦੇ ਵਿਚ ਰਲੇਵਾ ਹੋਣਾ ਜ਼ਰੂਰੀ ਹੈ। ਹਾਲਾਂਕਿ ਮਹਾਰਾਸ਼ਟਰ ਦੇ ਵਿਚ ਜਿਹੜਾ ਮਹਾਰ ਜਿਹੜੇ ਨੇ ਵਿਚ ਸ਼ਿਵ ਸੈਨਾ, ਸ਼ਿੰਦੇ ਧੜਾ ਅਤੇ NCP ਅਜੀਤ ਪਵਾਰ ਧੜਾ ਜਿਹੜਾ ਉਨ੍ਹਾਂ ਦੀ ਮਿਸਾਲ ਦੇ ਰਹੇ ਨੇ, ਜਿੱਥੇ 2/3 ਬਹੁਮਤ ਦੇ ਆਧਾਰ ਦੇ ਉਤੇ ਵੱਖ ਹੋਏ ਧੜਿਆਂ ਨੂੰ ਹੀ ਅਸਲੀ ਪਾਰਟੀ ਦੇ ਵਜੋਂ ਮਾਨਤਾ ਮਿਲੀ ਸੀ। ਇਸ ਘਟਨਾਕ੍ਰਮ ਨੇ ਪੰਜਾਬ ਅਤੇ ਦਿੱਲੀ ਦੀ ਸਿਆਸਤ ਦੇ ਵਿਚ ਨਵੀਂ ਚਰਚਾ ਛਿੜ ਕੇ ਰੱਖ ਦਿੱਤੀ ਹੈ। ਸਰਪੰਚਾਂ ਤੇ ਚੇਅਰਮੈਨਾਂ ਦੇ ਆਗੂਆਂ ਨੇ ਵੀ ਦਿੱਤੀ ਹੈ ਸਮੂਹਿਕ ਅਸਤੀਫਿਆਂ ਦੀ ਚੇਤਾਵਨੀ ਆਮ ਆਦਮੀ ਪਾਰਟੀ ਦੇ ਵਿਚ। ਪੱਟੀ ਹਲਕੇ ਦੇ ਵਿਚ ਆਪ ਦੇ ਲਈ ਖੜਾ ਹੋਇਆ ਜਿਹੜਾ ਵੱਡਾ ਸਿਆਸੀ ਮਾਹੌਲ ਹੈ, ਸੰਕਟ ਜਿਹੜਾ ਖੜ ਚੁੱਕਿਆ ਹੈ। ਸਰਪੰਚਾਂ, ਚੇਅਰਮੈਨਾਂ ਅਤੇ ਆਗੂਆਂ ਨੇ ਜਿਹੜਾ ਦਿੱਤੀ ਹੈ ਸਮੂਹਿਕ ਅਸਤੀਫਿਆਂ ਦੀ ਚੇਤਾਵਨੀ ਦੇ ਦਿੱਤੀ ਹੈ। DM ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਜਿਹੜਾ ਮਾਮਲੇ ਦੇ ਵਿਚ ਪੱਟੀ ਹਲਕੇ ਦੇ ਨਾਲ ਸੰਬੰਧਿਤ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੇਲ੍ਹ ਦੇ ਵਿਚ ਬੰਦ ਨੇ। ਆਪ ਆਗੂਆਂ ਨੇ ਆਪੋ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਉਤੇ ਪੋਸਟਾਂ ਪਾ ਕੇ ਸਾਫ਼ ਕੀਤਾ ਕਿ ਜੇਕਰ 5 ਦਿਨਾਂ ਦੇ ਅੰਦਰ ਅੰਦਰ ਪਾਰਟੀ ਦੀ ਵੱਡੀ ਲੀਡਰਸ਼ਿਪ DM ਰੰਧਾਵਾ ਦੇ ਪਰਿਵਾਰ ਦੇ ਨਾਲ ਮਿਲ ਕੇ ਅਫਸੋਸ ਪ੍ਰਗਟ ਨਹੀਂ ਕਰਦੀ ਹੈ ਤਾਂ ਇਸ ਦੇ ਗੰਭੀਰ ਨਤੀਜੇ ਫਿਰ ਸਾਹਮਣੇ ਆਉਣੇ ਸਪਸ਼ਟ ਹੋ ਜਾਣਗੇ। ਦੂਸਰੇ ਪਾਸੇ ਕੇਜਰੀਵਾਲ ਨੇ ਮੈਨੂੰ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇਣ ਦੇ ਲਈ ਕਿਹਾ ਸੀ। ਬਿਕਰਮਜੀਤ ਸਾਹਨੀ ਹੋਣਾ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ। ਕਹਿੰਦੇ ਦੇਖੋ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਰਵਿੰਦ ਕੇਜਰੀਵਾਲ ਹੋਣਾ ਨੇ ਕੋਈ ਇਹਦੇ ਉਤੇ ਬਿਆਨਬਾਜ਼ੀ ਨਹੀਂ ਕੀਤੀ, ਕੋਈ ਇਹਦੇ ਉਤੇ ਕੋਈ ਆਪਣਾ ਦਿੱਤਾ ਨਹੀਂ ਕਿ ਸਾਡੇ ਬੰਦੇ ਜਿਹੜੇ ਖਰੀਦੇ ਜਾ ਰਹੇ ਨੇ ਭੱਜ ਜਾ ਰਹੇ ਨੇ। ਇਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਸਾਰਾ ਕੁਝ ਕੀ ਆ ਹੋਣ ਜਾ ਰਿਹਾ। ਆਮ ਆਦਮੀ ਪਾਰਟੀ ਦੇ ਸੁਪਰੀਮ ਨੂੰ 2/3 ਮੈਂਬਰਾਂ ਦੇ ਪਾਰਟੀ ਛੱਡਣ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਉਨ੍ਹਾਂ ਨੇ ਆਪ। ਵੈਸੇ ਅਸਲ ਦੇ ਵਿਚ ਮਾਮਲਾ ਸੀ ਕਿ ਬਾਗੀ ਗੁੱਟ ਦੇ ਮੈਂਬਰ ਵਿਕਰਮਜੀਤ ਸਾਹਨੀ ਹੁਣਾਂ ਨੇ ਐਤਵਾਰ ਨੂੰ ਕੱਲ੍ਹ ਬੀਤੇ ਚ ਖੁਲਾਸਾ ਕਰ ਦਿੱਤਾ ਕਿ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਨੂੰ MP ਦੇ ਜਿਹੜਾ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਲਈ ਵੀ ਕਿਹਾ ਸੀ। ਸਾਹਨੀ ਹੁਣਾਂ ਨੇ ਉਨ੍ਹਾਂ ਗੱਲਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਜਿਨ੍ਹਾਂ ਦੇ ਵਿਚ ਕਿਹਾ ਗਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕੇਜਰੀਵਾਲ ਨੂੰ 2/3 ਮੈਂਬਰਾਂ ਦੇ ਪਾਰਟੀ ਛੱਡਣ ਦੇ ਬਾਰੇ ਸੂਚਨਾ ਦਿੱਤੀ ਸੀ। ਰਾਜ ਸਭਾ ਮੈਂਬਰਾਂ ਦੇ ਬਾਗੀ ਹੁਣ ਮਗਰੋਂ ਆਪ ਨੂੰ ਵਿਧਾਇਕਾਂ ਦੇ ਟੁੱਟਣ ਦਾ ਡਰ ਜਿਹੜਾ ਸਤਾ ਰਿਹਾ ਤੇ ਅੱਜ ਮੀਟਿੰਗ ਵੀ ਲਈ ਹੋਣੀ ਹੈ ਜੀ ਲੈ ਲਈ ਹੈ। ਪੰਜਾਬ ਇਕਾਈ ਦੇ ਵਿਚ ਹਲਚਲ, ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਜਲੰਧਰ ਦੇ ਵਿਚ ਸੱਦੀ ਹੈ ਮੀਟਿੰਗ ਤੇ ਤਾਮ ਸਾਮ ਦਾਮ ਦੰਡ ਸਾਰਾ ਕੁਝ ਜਿਹੜਾ ਦੇਖਦਿਆਂ ਕਿਵੇਂ ਸੰਭਾਲਣ ਦੀ ਕੋਸ਼ਿਸ਼ ਕਰਦੇ ਹੁਣ ਪਾਰਟੀ ਨੂੰ ਹਾਲਾਤ ਜੋ ਬਣੇ ਹੋਏ ਨੇ। ਰਾਜ ਸਭਾ ਸਕੱਤਰੇਤ ਦੇ ਵੱਲੋਂ ਆਮ ਆਦਮੀ ਪਾਰਟੀ ਆਪ ਦੇ 7 ਮੈਂਬਰਾਂ ਦੇ ਭਾਜਪਾ ਦੇ ਵਿਚ ਰਲੇਵੇ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਹੁਣ ਪਾਰਟੀ ਦੀ ਸਾਰੀ ਕੋਸ਼ਿਸ਼ ਆਪਣੇ 94 ਜਿਹੜੇ ਨੇ ਵਿਧਾਇਕਾਂ ਦੇ ਵੱਡੇ ਕਾਫਲੇ ਨੂੰ ਇਕਜੁੱਟ ਰੱਖਣ ਦੇ ਉਤੇ ਕੇਂਦਰਿਤ ਜਿਹੜੀ ਆ ਹੋ ਗਈ ਹੈ। ਪਾਰਟੀ ਹਾਈਕਮਾਂਡ ਨੇ ਸਥਿਤੀ ਨੂੰ ਜਿਹੜਾ ਸੰਭਾਲਣ ਦੇ ਲਈ ਬੁੱਧਵਾਰ ਸਵੇਰੇ ਜਲੰਧਰ ਵਿਖੇ ਵਿਧਾਇਕਾਂ ਦੀ ਇਕ ਅਹਿਮ ਜਿਹੜੀ ਮੀਟਿੰਗ ਤਲਬ ਕੀਤੀ ਹੈ। ਪਾਰਟੀ ਅੰਦਰੋਂ ਦੱਸਿਆ ਉਹਨਾਂ ਨੇ ਕਿ ਟ੍ਰਿਬਿਊਨ ਨੂੰ ਦੱਸਿਆ ਗਿਆ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਇਸ ਮੀਟਿੰਗ ਦੀ ਅਗਵਾਈ ਕਰਨਗੇ ਕਿਉਂਕਿ ਸੰਦੀਪ ਪਾਠਕ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੇਠਲੇ ਪੱਧਰ ਤੋਂ ਤਿਆਰ ਕੀਤਾ ਸੀ ਤੇ ਭਾਈ ਮਾਨ ਸਾਹਿਬ ਕਿੱਥੇ ਨੇ ਉਹ ਆਪਣੇ ਵਿਧਾਇਕਾਂ ਨੂੰ ਨਹੀਂ ਸੰਭਾਲ ਸਕਦੇ ਉਹਨਾਂ ਨਾਲ ਮੀਟਿੰਗ ਨਹੀਂ ਕਰ ਸਕਦੇ ਤੇ ਉਹ ਅਹੁਦੇਦਾਰ ਦੇ ਸਿੱਧੇ ਸੰਪਰਕ ਦੇ ਵਿਚ ਰਹੇ ਨੇ ਤੇ ਇਸ ਦੇ ਲਈ ਹੁਣ ਵਿਧਾਇਕਾਂ ਨੂੰ ਸੰਗਠਨ ਬਚਾਉਣ ਤੇ ਕੇਡਰ ਨੂੰ ਟੁੱਟਣ ਤੋਂ ਰੋਕਣ ਦੇ ਗੁਰ ਕਹਿੰਦੇ ਸਿਖਾਏ ਜਾਣਗੇ ਕਿਆ ਬਾਤ ਹੈ ਜੀ ਕੁਝ ਵਿਧਾਇਕਾਂ ਦੀ ਹੋ ਰਹੀ ਹੈ ਨਿਗਰਾਨੀ ਇਹਦੇ ਵਿਚ ਮਾਲਵਾ ਖੇਤਰ ਦੇ ਇਕ ਵਿਧਾਇਕ ਨੇ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਭਾਵੇਂ ਸਾਂਸਦਾਂ ਦੇ ਦਲ ਬਦਲੀ ਦਾ ਸ਼ੁਰੂਆਤੀ ਸਦਮਾ ਖਤਮ ਹੋ ਗਿਆ ਪਰ ਹੁਣ ਜਥੇਬੰਦੀ ਨੂੰ ਬਚਾਉਣ ਦੇ ਲਈ ਪੂਰੀ ਵਾਹ ਲਾਈ ਜਾ ਰਹੀ ਹੈ ਖਾਸ ਤੌਰ ਦੇ ਉੱਤੇ ਫਿਰੋਜ਼ਪੁਰ ਪਟਿਆਲਾ ਤੇ ਰੋਪੜ ਦੇ ਉਹਨਾਂ ਵਿਧਾਇਕਾਂ ਦੇ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਜਿਨ੍ਹਾਂ ਨੂੰ 2022 ਦੀਆਂ ਚੋਣਾਂ ਵੇਲੇ ਰਾਘਵ ਚੱਡਾ ਜਾਂ ਸੰਦੀਪ ਪਾਠਕ ਦੀ ਸਿਫਾਰਸ਼ ਦੇ ਉੱਤੇ ਟਿਕਟਾਂ ਮਿਲੀਆਂ ਸਨ ਪਾਰਟੀ ਨੇ ਕੁਝ ਭਰੋਸੇਮੰਦ ਵਿਧਾਇਕਾਂ ਨੂੰ ਇਨ੍ਹਾਂ ਸ਼ੱਕੀ ਸਾਥੀਆਂ ਦੀਆਂ ਰੋਜ਼ਾਨਾ ਦੀਆਂ ਮੀਟਿੰਗਾਂ ਅਤੇ ਰਾਜ ਤੋਂ ਬਾਹਰ ਜਾਣ ਵਾਲੀ ਕਿਸੇ ਵੀ ਹਰਕਤ ਦੇ ਉੱਤੇ ਨਜ਼ਰ ਰੱਖਣ ਦੇ ਲਈ ਕਿਹਾ ਗਿਆ ਕਿ ਜੇ ਦੇਖਿਆ ਜਾਵੇ ਕਾਨੂੰਨੀ ਤੌਰ ਦੇ ਉੱਤੇ ਤਾਂ ਕਰ ਸਕਦੇ ਨੇ ਬਾਕੀ ਸੈਣੀ ਸਾਹਿਬ ਤੋਂ ਪੁੱਛਾਂਗੇ ਡੀਆਈਜੀ ਭੁੱਲਰ ਮਾਮਲਾ ਕੇਸ ਜਿਹੜਾ ਸਾਬਕਾ ਡੀਆਈਜੀ ਭੁੱਲਰ ਦੇ 11 ਟਿਕਾਣਿਆਂ ਦੇ ਉੱਤੇ ਈਡੀ ਵੱਲੋਂ ਅੱਜ ਛਾਪੇਮਾਰੀ ਕੀਤੀ ਹੈ ਚੰਡੀਗੜ੍ਹ ਲੁਧਿਆਣਾ ਤੇ ਪਟਿਆਲਾ ਸਣੇ ਕਈ ਸ਼ਹਿਰਾਂ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਦਸਤਕ ਹੋਈ ਹੈ ਸੋਮਵਾਰ ਨੂੰ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਦਰਜ ਮਨੀ ਲਾਂਡਰਿੰਗ ਦੇ ਮਾਮਲੇ 'ਚ ਵੱਡੀ ਕਾਰਵਾਈ ਕਰਦਿਆਂ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਸਥਿਤ ਉਨ੍ਹਾਂ ਦੇ 11 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਇਹ ਕਾਰਵਾਈ ਪ੍ਰੀਵੇਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ PMLA ਤਹਿਤ ਕੀਤੀ ਹੈ ਤੇ ਜਿਸ ਦੇ ਵਿੱਚ ਭੁੱਲਰ ਦੇ ਨਜ਼ਦੀਕੀਆਂ ਤੇ ਕਥਿਤ ਤੌਰ ਦੇ ਉੱਤੇ ਬੇਨਾਮੀ ਜਾਇਦਾਦ ਰੱਖਣ ਵਾਲੇ ਵਿਅਕਤੀਆਂ ਦੇ ਟਿਕਾਣਿਆਂ ਵੀ ਸ਼ਾਮਲ ਨੇ ਅਧਿਕਾਰੀਆਂ ਦੇ ਅਨੁਸਾਰ ਜਿਹੜਾ ED ਦੀਆਂ ਟੀਮਾਂ ਨੇ ਅੱਜ ਸਵੇਰੇ ਇਕੋ ਵੇਲੇ ਚੰਡੀਗੜ੍ਹ ਲੁਧਿਆਣਾ ਪਟਿਆਲਾ ਨਾਭਾ ਤੇ ਜਲੰਧਰ 'ਚ ਦਸਤਕ ਦਿੱਤੀ ਹੈ ਜਾਂਚ ਦਾ ਮੁੱਖ ਕੇਂਦਰ ਸਾਬਕਾ ਪੁਲਿਸ ਅਧਿਕਾਰੀ ਵੱਲੋਂ ਕਥਿਤ ਤੌਰ ਦੇ ਉੱਤੇ ਇਕੱਠੀ ਕੀਤੀ ਗਈ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਅਤੇ ਰਿਸ਼ਵਤਖੋਰੀ ਰਾਹੀਂ ਕਮਾਏ ਗਏ ਪੈਸੇ ਦੀ ਤਲਾਸ਼ ਕਰਨਾ ਦੱਸਿਆ ਜਾ ਰਿਹਾ ਕਿ ਛਾਪੇਮਾਰੀ ਦੇ ਦੌਰਾਨ ਕਈ ਅਹਿਮ ਦਸਤਾਵੇਜ਼ ਤੇ ਡਿਜੀਟਲ ਸਬੂਤ ਕਬਜ਼ੇ ਦੇ ਵਿੱਚ ਲੈ ਗਏ ਹੈ ਇਹ ਮਾਮਲਾ ਕੇਂਦਰੀ ਜਾਂਚ ਬਿਊਰੋ CBI ਦੇ ਵੱਲੋਂ ਭੁੱਲਰ ਦੇ ਵਿਰੁੱਧ ਦਰਜ ਕੀਤੀ ਗਈ ਇੱਕ FIR ਦੇ ਉੱਤੇ ਆਧਾਰਿਤ ਹੈ ਭੁੱਲਰ ਦੇ ਉੱਤੇ ਇਲਜ਼ਾਮ ਨੇ ਕਿ ਉਨ੍ਹਾਂ ਨੇ ਰੋਪੜ ਰੇਂਜ ਦੇ DIG ਵਜੋਂ ਤੈਨਾਤੀ ਦੇ ਦੌਰਾਨ ਇੱਕ ਸਕਰੈਪ ਡੀਲਰ ਤੋਂ ਜਿਹੜਾ ਇੱਕ ਅਪਰਾਧਿਕ ਮਾਮਲਾ ਸੁਲਝਾਉਣ ਦੇ ਬਦਲੇ ਵਿਚੋਲੇ ਰਾਹੀਂ ਮੋਟੀ ਰਿਸ਼ਵਤ ਜਿਹੜੀ ਮੰਗੀ ਸੀ ਇਸ ਮਾਮਲੇ ਦੇ ਵਿੱਚ CBI ਨੇ ਅਕਤੂਬਰ 2025 ਦੇ ਵਿੱਚ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਸਾਥੀ ਪ੍ਰਧਾਨ ਮੰਤਰੀ ਬਾਜੇ ਕੇ ਉਨ੍ਹਾਂ ਨੇ ਬਠਿੰਡਾ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹੈ ਤੇ ਆਡੀਓ ਕਲਿੱਪਾਂ ਜਿਹੜੀਆਂ ਨੇ ਵਾਇਰਲ ਕੀਤੀਆਂ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਜਿਸ ਨੂੰ ਪ੍ਰਧਾਨ ਮੰਤਰੀ ਬਾਜੇਕੇ ਦੇ ਵਜੋਂ ਜਾਣਿਆ ਜਾਂਦਾ ਹੈ ਉਨ੍ਹਾਂ ਨੇ ਬਠਿੰਡਾ ਜੇਲ੍ਹ ਦੇ ਪ੍ਰਸ਼ਾਸਨ ਦੇ ਉੱਤੇ ਪਰੇਸ਼ਾਨ ਕਰਨ ਅਤੇ ਧਾਰਮਿਕ ਬੇਅਦਬੀ ਕਰਨ ਦੇ ਦੋਸ਼ ਲਗਾਏ ਨੇ ਤੇ ਉਸ ਦੀਆਂ ਲਗਭਗ 3-3 ਮਿੰਟਾਂ ਦੀਆਂ 2 ਆਡੀਓ ਕਲਿੱਪਾਂ ਸੋਮਵਾਰ ਨੂੰ ਵਾਇਰਲ ਹੋਈਆਂ ਜਿਨ੍ਹਾਂ ਦੇ ਵਿੱਚ ਉਸ ਨੇ ਜਿਹੜਾ ਇਹ ਵੀ ਗੱਲ ਕਹੀ ਕਹੀਆਂ ਨੇ ਕਿ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਆਪਣੇ 4 ਕਥਿਤ ਸਾਥੀਆਂ ਦੇ ਨਾਲ ਬੰਦ ਹੈ ਤੇ ਉਸਦੀ ਇੱਕ ਆਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਆਪਣੇ ਪਰਿਵਾਰ ਦੇ ਇੱਕ ਮੈਂਬਰ ਮਾਤਾ ਦੇ ਨਾਲ ਗੱਲ ਕਰਦਿਆਂ ਇਸ ਰਿਕਾਰਡਿੰਗ ਨੂੰ ਵਾਇਰਲ ਕਰਨ ਦੇ ਲਈ ਕਹਿ ਰਿਹਾ ਹੈ ਇਸ ਗੱਲਬਾਤ ਦੇ ਦੌਰਾਨ ਬਾਜੇਕੇ ਨੇ ਦੋਸ਼ ਲਗਾਇਆ ਕਿ ਉਸ ਨੂੰ ਜਿਹੜਾ ਜੇਲ੍ਹ ਦੇ ਅੰਦਰ ਬਣੇ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ ਜਾ ਰਿਹਾ ਤੇ ਉਸ ਨੂੰ ਇਕੱਲਿਆਂ ਰੱਖਿਆ ਜਿਹੜਾ ਉੱਥੇ ਜਾ ਰਿਹਾ ਤੇ ਇਸ ਨੂੰ ਥੋੜਾ ਜਿਹਾ ਹੋਰ ਖਬਰ ਨੂੰ ਆਪਾਂ ਕੰਪਲੀਟ ਕਰ ਲਈਏ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ ਤੇ ਅੱਗੇ ਉਹ ਦੱਸਦੇ ਨੇ ਕਿ ਆਡੀਓ ਦੇ ਵਿੱਚ ਉਹ ਦੋਸ਼ ਲਗਾਉਂਦੇ ਆ ਕਿ ਉਸਦੀ ਨਿਗਰਾਨੀ ਦੇ ਲਈ ਖਾਸ ਤੌਰ ਦੇ ਉੱਤੇ ਉਸਦੇ ਆਲੇ ਦੁਆਲੇ CRPF ਦੇ ਜਵਾਨ ਤੈਨਾਤ ਕੀਤੇ ਗਏ ਨੇ ਜੇਲ੍ਹ ਅਧਿਕਾਰੀ ਅਕਸਰ ਜੇਲ੍ਹ ਦੇ ਅੰਦਰ ਉਸਦੀ ਜਗ੍ਹਾ ਜਿਹੜੀ ਆ ਬਦਲਦੇ ਰਹਿੰਦੇ ਆ ਉਸਨੇ ਇਹ ਵੀ ਦਾਅਵਾ ਕੀਤਾ ਕਿ ਉਸ ਕੋਲੋਂ ਬਾਲਟੀ ਵਰਗੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਉਹ ਵੀ ਖੋਹ ਲਈਆਂ ਗਈਆਂ ਨੇ ਦੋਸ਼ ਲਗਾਇਆ ਕਿ ਇੱਕ ਜੇਲ੍ਹ ਅਧਿਕਾਰੀ ਨੇ ਉਸ ਨੂੰ ਧਮਕਾਇਆ ਤੇ ਉਸਦੀ ਦਾੜੀ ਦੇ ਵਿੱਚ ਦਾੜੀ ਖਿੱਚ ਕੇ ਉਸਦੇ ਨਾਲ ਸਰੀਰਕ ਤੌਰ ਦੇ ਉੱਤੇ ਬਦਸਲੂਕੀ ਕੀਤੀ ਵਾਇਰਲ ਹੋਈ ਆਡੀਓ ਦੇ ਵਿੱਚ ਬਾਜੇਕੇ ਕਹਿੰਦਾ ਸੁਣਾਈ ਦਿੰਦਾ ਕਿ ਮੇਰੇ ਨਾਲ ਆਏ ਬਾਕੀ 4 ਜਾਣਿਆਂ ਨੂੰ ਅਲੱਗ ਰੱਖਿਆ ਗਿਆ ਜਦਕਿ ਮੈਨੂੰ CRPF ਦੇ ਪਹਿਰੇ ਦੇ ਹੇਠ ਰੱਖਿਆ ਮੈਂ ਇੱਕ ਅੰਮ੍ਰਿਤਧਾਰੀ ਸਿੱਖ ਹਾਂ ਮੈਨੂੰ ਦੱਸੋ ਮੈਂ ਕੀ ਗਲਤ ਕੀਤਾ ਹੈ ਕਹਿੰਦੇ ਇੱਕ ਸਿਮਤੀ ਲੈਂਦੇ ਆ ਜੀ ਕੀ ਕਰੀਏ ਹੁਣ ਉਸਨੇ ਦੋਸ਼ ਲਗਾਇਆ ਕਿ ਉਸਨੂੰ ਨਸ਼ੇੜੀਆਂ ਦੇ ਨਾਲ ਰੱਖਿਆ ਜਾ ਰਿਹਾ ਤੇ ਦਾਅਵਾ ਕੀਤਾ ਦੱਸੋ ਜੀ ਤੇ ਪਹਿਲਾਂ ਹੀ ਆਪ ਕੀ ਕੁਝ ਕਰਦਾ ਰਿਹਾ ਉਸਦੀਆਂ ਦਵਾਈਆਂ ਬੰਦ ਕਰ ਦਿੱਤੀਆਂ ਗਈਆਂ ਤੇ ਉਸਨੇ ਚੇਤਾਵਨੀ ਦਿੱਤੀ ਕਿ ਜੇਕਰ ਉਸਦੇ ਨਾਲ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਜੇਲ੍ਹ ਸੁਪਰੀਡੈਂਟ ਅਤੇ ਹੋਰ ਅਧਿਕਾਰੀ ਜ਼ਿੰਮੇਵਾਰ ਹੋਣਗੇ। ਸਿਆਸੀ ਟਿੱਪਣੀਆਂ ਵੀ ਕਰਦਾ ਹੈ ਉਹ ਕਿ ਕਹਿੰਦਾ ਕਿ ਅਪੀਲ ਕਰਦਾ ਹੈ ਕਿ ਉਹ ਜਿਹੜਾ ਉਸਦਾ ਸੰਦੇਸ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ DGP ਪੰਜਾਬ DGP ਜੇਲ੍ਹਾਂ ਦੇ ਜਿਹੜੇ ਨੇ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਤੱਕ ਪਹੁੰਚਾਇਆ ਜਾਵੇ। ਉਸਨੇ ਦਾਅਵਾ ਕੀਤਾ ਕਿ ਜਾਣ ਬੁੱਝ ਕੇ ਉਸਦੀ ਸ਼ਾਖ ਜਿਹੜੀ ਆ ਉਹਨੂੰ ਨੁਕਸਾਨ ਪਹੁੰਚਾਇਆ ਗਿਆ। ਇਸ ਦੇ ਨਾਲ ਹੀ ਉਸਦੇ ਜੇਲ੍ਹ ਦੇ ਕੰਮਕਾਜ ਦੇ ਵਿੱਚ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਦਖਲ ਦੇਣ ਦੇ ਉੱਤੇ ਗੰਭੀਰ ਦੋਸ਼ ਵੀ ਲਗਾਏ ਨੇ। ਤੇ ਭਾਈ ਜਦੋਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸੀ ਉੱਥੇ ਗੁਰੂ ਘਰ ਜਾਂਦੇ ਸੀ, ਇਹਨਾਂ ਨੂੰ ਪੁੱਛਿਆ ਜਾਵੇ। ਤੇ ਲੋ ਦੋਸਤੋ, ਆਪਾਂ ਗੱਲਾਂ ਬਾਤਾਂ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਪਰ ਉਸ ਤੋਂ ਪਹਿਲਾਂ ਇੱਕ ਖਬਰ ਜ਼ਰੂਰ ਲੈ ਲਈਏ ਅਰਵਿੰਦ ਕੇਜਰੀਵਾਲ ਦੀ। ਸੈਣੀ ਸਾਹਿਬ ਇੱਕ ਮਿੰਟ ਹੋਲਡ ਰੱਖਣਾ। ਅਰਵਿੰਦ ਕੇਜਰੀਵਾਲ ਜਿਹੜਾ ਦਿੱਲੀ ਐਕਸਾਈਜ਼ ਕੇਸ ਹੈ, ਹਾਈ ਕੋਰਟ ਦੇ ਜੱਜ ਸਾਹਮਣੇ ਨਿੱਜੀ ਤੌਰ ਦੇ ਉੱਤੇ ਜਾਂ ਵਕੀਲ ਰਾਹੀਂ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਦੇ ਜਸਟਿਸ ਸਵਰਨ ਕਾਂਤਾ ਸ਼ਰਮਾ ਨੂੰ ਪੱਤਰ ਲਿਖ ਕੇ ਆਬਕਾਰੀ ਨੀਤੀ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੇ ਵਿੱਚ ਹਿੱਸਾ ਲੈਣ ਤੋਂ ਹੀ ਇਨਕਾਰ ਕਰ ਦਿੱਤਾ। ਕੇਜਰੀਵਾਲ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਅਜਿਹੀ ਕਾਰਵਾਈ ਦਾ ਜਿਹੜਾ ਹਿੱਸਾ ਬਣਨ ਦੀ ਇਜਾਜ਼ਤ ਨਹੀਂ ਕਹਿੰਦੇ ਦਿੰਦੀ, ਜਿੱਥੇ ਉਨ੍ਹਾਂ ਨੂੰ ਨਿਰਪੱਖ ਨਿਆਂ ਦੀ ਉਮੀਦ ਕਹਿੰਦੇ ਨਾ ਹੋਵੇ। ਤੇ ਭਾਈ ਲੋਕ ਕੀ ਕਰਨਗੇ, ਜੋ ਉਹ ਵੀ ਤਾਂ ਇਹ ਤੁਹਾਡੀ ਰੀਤ ਦੇ ਉੱਤੇ ਤੁਰ ਗਏ ਤਾਂ ਫਿਰ ਜਸਟਿਸ ਲੈਣ ਦੇ ਲਈ ਕੋਰਟਾਂ ਦੇ ਵਿੱਚ ਜਾਂ ਜੱਜਾਂ ਦੇ ਸਾਹਮਣੇ ਵਕੀਲਾਂ ਦੇ ਨਾਲ ਕੌਣ ਪੇਸ਼ ਹੋਏਗਾ? ਇਹ ਤਾਂ ਤੁਸੀਂ ਇੱਕ ਜੁਡੀਸ਼ਰੀ ਦਾ ਜਿਹੜਾ ਉਹਦਾ ਲੋਕਾਂ ਦਾ ਵਿਸ਼ਵਾਸ ਆ ਤੋੜ ਰਹੇ ਹੋ। ਇਹ ਕਦਮ ਹਾਈ ਕੋਰਟ ਦੇ ਵੱਲੋਂ 20 ਅਪ੍ਰੈਲ ਨੂੰ ਕੇਜਰੀਵਾਲ ਦੀ ਉਸ ਅਰਜ਼ੀ ਨੂੰ ਖਾਰਜ ਕਰਨ ਤੋਂ ਬਾਅਦ ਆਇਆ ਜਿਸਦੇ ਵਿੱਚ ਉਨ੍ਹਾਂ ਨੇ ਜਸਟਿਸ ਸ਼ਰਮਾ ਨੂੰ ਇਸ ਕੇਸ ਤੋਂ ਲਾਂਭੇ ਹੋਣ ਦੀ ਮੰਗ ਕੀਤੀ ਸੀ, ਪਰ ਉਹ ਅੜ ਗਏ, ਕਹਿੰਦੇ ਮੈਂ ਹੀ ਨਹੀਂ ਕਰ ਹੋਵਾਂਗੀ ਲਾਂਭੇ। ਜਸਟਿਸ ਸ਼ਰਮਾ ਉਨ੍ਹਾਂ ਨੂੰ ਭੇਜਿਆ ਵਿਸਤ੍ਰਿਤ ਪੱਤਰ ਜਿਹੜਾ ਕੇਜਰੀਵਾਲ ਨੇ ਲਿਖਿਆ ਕਿ ਉਨ੍ਹਾਂ ਦਾ ਇਹ ਫੈਸਲਾ ਕਿਸੇ ਗੁੱਸੇ ਜਾਂ ਅਪਮਾਨ ਦੀ ਭਾਵਨਾ ਦੇ ਵਿਚੋਂ ਨਹੀਂ ਸਗੋਂ ਨਿਆਂ ਪਾਲਿਕਾ ਦੀ ਜਿਹੜੀ ਭੂਮਿਕਾ ਦੇ ਵਿਚ ਅਟੁੱਟ ਵਿਸ਼ਵਾਸ ਅਤੇ ਨਿਮਰਤਾ ਦੇ ਵਿਚੋਂ ਨਿਕਲਿਆ। ਉਨ੍ਹਾਂ ਕਿਹਾ ਕਿ ਰੀਕਿਊਜ਼ਲ ਅਰਜ਼ੀ ਖਾਰਜ ਹੋਣ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਖਦਸ਼ਿਆਂ ਨੂੰ ਨਿੱਜੀ ਹਮਲੇ ਵਜੋਂ ਲਿਆ ਗਿਆ, ਜਿਸ ਦੇ ਕਾਰਨ ਹੁਣ ਨਿਰਪੱਖ ਸੁਣਵਾਈ ਦੀ ਜਿਹੜੀ ਉਮੀਦ ਧੁੰਦਲੀ ਪੈ ਗਈ ਹੈ। ਕੇਜਰੀਵਾਲ ਨੇ ਮਹਾਤਮਾ ਗਾਂਧੀ ਦੇ ਸੱਤਿਆਗ੍ਰਹਿ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਇਸ ਦੇ ਨਤੀਜੇ ਭੁਗਤਣ ਦੇ ਲਈ ਤਿਆਰ ਨੇ ਤੇ ਉਨ੍ਹਾਂ ਨੇ ਪੱਤਰ ਦੇ ਵਿਚ ਦੋ ਮੁੱਖ ਕਾਰਨ ਇਹਦੇ ਦੱਸੇ ਹੈ। ਪਹਿਲਾ ਕਾਰਨ ਦੱਸਿਆ ਕਿ ਜੱਜ ਦੀ ਅਖਿਲ ਭਾਰਤੀ ਅਧਿਵਕਤਾ ਪਰਿਸ਼ਦ ਜਿਹੜੇ ਨੇ ਨਾਲ ਕਥਿਤ ਜਨਤਕ ਸਾਂਝ ਹੈ, ਜਿਸ ਨੂੰ ਉਨ੍ਹਾਂ ਨੇ ਸੱਤਾਧਾਰੀ ਪਾਰਟੀ ਦੇ ਵਿਚਾਰਧਾਰਕ ਤੰਤਰ ਦਾ ਹਿੱਸਾ ਦੱਸਿਆ। ਦੂਸਰਾ ਕਾਰਨ ਉਨ੍ਹਾਂ ਦੱਸਿਆ ਕਿ ਗੰਭੀਰ ਮੁੱਦਾ ਹਿੱਤਾਂ ਦੇ ਟਕਰਾਅ ਦਾ ਉਠਾਇਆ ਗਿਆ। ਕੇਜਰੀਵਾਲ ਦੇ ਮੁਤਾਬਕ ਜੱਜ ਦੇ ਜਿਹੜਾ ਬੱਚੇ ਜਿਹੜੇ ਨੇ ਕੇਂਦਰ ਸਰਕਾਰ ਦੇ ਪੈਨਲ ਦੇ ਵਿਚ ਵਕੀਲ ਦੇ ਵਜੋਂ ਸ਼ਾਮਲ ਨੇ ਤੇ CBI ਜੋ ਕਿ ਇਸ ਕੇਸ ਦੇ ਵਿਚ ਵਿਰੋਧੀ ਧਿਰ ਹੈ ਰਾਹੀਂ ਉਨ੍ਹਾਂ ਨੂੰ ਵੱਡੀ ਗਿਣਤੀ ਦੇ ਵਿਚ ਕੇਸ ਮਿਲ ਰਹੇ ਹੈ। ਕੇਜਰੀਵਾਲ ਨੇ ਤਰਕ ਦਿੱਤਾ ਕਿ ਅਜਿਹੀ ਸਥਿਤੀ ਦੇ ਵਿਚ ਇੱਕ ਆਮ ਨਾਗਰਿਕ ਇਹ ਕਿਵੇਂ ਵਿਸ਼ਵਾਸ ਕਰ ਸਕਦੈ ਕਿ ਬੈਂਚ ਕੇਂਦਰ ਸਰਕਾਰ ਦੇ ਖਿਲਾਫ਼ ਕੋਈ ਫੈਸਲਾ ਸੁਣਾਏਗਾ? ਇਹ ਆਮ ਆਦਮੀ ਹੈ ਜੀ, ਇਹ ਜਿਹੜਾ 90-90 ਲੱਖ ਦੇ ਕੋਟਨ ਲਵਾਉਂਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਹੁਣ ਨਾ ਤਾਂ ਖੁਦ ਅਤੇ ਨਾ ਹੀ ਆਪਣੇ ਵਕੀਲ ਦੇ ਰਾਹੀਂ ਇਸ ਕੇਸ ਦੀ ਕਾਰਵਾਈ ਜਿਹੜੀ ਹੈ ਵਿਚ ਸ਼ਾਮਲ ਹੋਣਗੇ ਤੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਸਤਿਕਾਰ ਨਿਆਂ ਪਾਲਿਕਾ ਅਤੇ ਸੰਵਿਧਾਨ ਦੇ ਪ੍ਰਤੀ ਬਰਕਰਾਰ ਹੈ ਤੇ ਉਹ ਇਸ ਮਾਮਲੇ ਨੂੰ ਸੁਪਰੀਮ ਕੋਰਟ ਦੇ ਵਿਚ ਚੁਣੌਤੀ ਦੇਣ ਦਾ ਹੱਕ ਰਾਖਵਾਂ ਰੱਖਦੇ ਨੇ ਤੇ ਕੇਜਰੀਵਾਲ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦਾ ਇਹ ਪੱਤਰ ਰਿਕਾਰਡ ਤੇ ਲਿਆ ਜਾਵੇ ਤੇ ਅਦਾਲਤ ਅਗਲੇਰੀ ਕਾਰਵਾਈ ਆਪਣੀ ਮਰਜ਼ੀ ਦੇ ਅਨੁਸਾਰ ਹੀ ਕਹਿੰਦੇ ਜਾਰੀ ਰੱਖੇ। ਲੋ ਜੀ, ਇਹ ਸਨ ਜੀ ਦੋਸਤੋ ਦੇਸ਼ ਦੀਆਂ ਜਿਹੜੀਆਂ ਨੇ ਖਬਰਾਂ, ਪੰਜਾਬ ਦੀਆਂ ਤੇ ਕੇਂਦਰ ਦੀਆਂ, ਤੇ ਉਸ ਤੇ ਅੱਗੇ ਆਪਾਂ ਵੱਧਦੇ ਹਾਂ। ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕੁਝ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਵੀ ਖੋਲ੍ਹ ਦਿੱਤੀਆਂ ਗਈਆਂ ਨੇ ਹੁਣ +358 44976-19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕੁਝ ਸਮਾਂ ਆਪਾਂ ਸੈਣੀ ਸਾਹਿਬ ਦੀਆਂ ਗੱਲਾਂ ਸੁਣਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਦੀ ਨਾਲ ਤੁਹਾਡੀਆਂ ਲਾਈਨਾਂ ਵੀ ਲੈਂਦੇ ਹਾਂ ਜੀ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ
0: ਜੀ।
1: ਭਾਰੇ ਸਾਹਿਬ, ਅੱਜ ਨਾ ਸਭ ਤੋਂ ਪਹਿਲਾਂ ਤਾਂ ਉਹ ਪਾਰਟੀ ਜਿਹਦਾ ਸਿਧਾਂਤ ਆ ਸਾਮ ਦਾਮ ਡੰਦ ਭੇਦ ਲੜਾਈ ਝਗੜਾ ਕੁਐਸਚਨ ਆਨਸਰ ਹੈ ਜੀ, ਜੋ ਵੀ ਕਰਨਾ ਪੜੇ
0: ਜੀ,
1: ਹਾਂ ਉਸ ਤੇ ਸੱਤਾ ਹਥਿਆਉਣ ਵਾਸਤੇ ਉਹ ਸਭ ਨੂੰ ਇਹ ਜਾਇਜ਼ ਮੰਨਦੇ ਆ ਜੀ
0: ਜੀ।
1: ਔਰ ਉਹਦਾ ਹੀ ਇੱਕ ਹਿੱਸਾ ਜਿਹੜਾ ਹੈਗਾ, ਜੋ ਤੁਸੀਂ ਜਿਹੜਾ ਹੈਗਾ ਬੀਜੋਗੇ ਉਹੀ ਵੱਢਣਾ ਪੈਣਾ ਜੀ।
0: ਬਿਲਕੁਲ ਹੈ ਜੀ।
1: ਸੋ ਜੇ ਹੁਣ ਉਧਰੋਂ ਰਾਘਵ ਚੇੜੇ ਹੁਣੀ 7 ਜਾਣੇ ਚੱਲ ਗਏ ਜੀ
0: ਜੀ,
1: ਤੇ ਓਹਦੇ ਵਾਸਤੇ ਜ਼ਿੰਮੇਵਾਰ ਇਹ ਆਪ ਹੀ ਹੈਗੇ ਆ, ਕੋਈ ਹੋਰ ਨਹੀਂ ਹੈ।
0: ਬਿਲਕੁਲ ਹੈ ਜੀ।
1: ਹੁਣ ਸਸੋਦੀਏ ਦੀ ਜਿਹੜੀ ਦੇਣੀ ਹੈਗੀ ਆ, ਤੁਸੀਂ ਓਹਦਾ ਐਫੀਡੈਵਿਟ ਦੇਖੋ ਜੀ, ਵੀ ਓਹਦੀ 58 ਲੱਖ ਰੁਪਏ ਦੀ ਟੋਟਲ ਜਾਇਦਾਦ ਆ
0: ਜੀ,
1: ਜਿਹਦੇ ਵਿਚ ਜਿਹੜਾ ਓਹਨੇ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਜੀ।
0: ਜੀ।
1: ਤੇ ਜਿਹੜੀ ਇਨਕਮ ਟੈਕਸ ਸਟੇਟਮੈਂਟ ਆ ਓਹਦੇ ਵਿਚ ਓਹਨੇ ਜਿਹੜਾ ਹੈਗਾ ਆ 87 ਲੱਖ ਰੁਪਇਆ ਜਿਹੜਾ ਆ ਓਹਦੇ ਕੋਲੋਂ ਲੋਨ ਲਿਆ ਆ ਜੀ।
0: ਜੀ।
1: ਆਪਣੇ ਇਹਦੇ ਕੋਲੋਂ ਗੁਪਤੇ ਕੋਲ, ਹਾਂਜੀ ਗੁਪਤੇ ਕੋਲੋ ਜੀ।
0: ਜੀ।
1: ਹੁਣ ਗੱਲ ਏਦਾਂ ਹੈਗੀ ਆ, ਇਸੇ ਤਰ੍ਹਾਂ ਇਹਨਾਂ ਦੀ ਵਾਈਫ ਨੇ ਵੀ ਜਿਹੜਾ ਹੈਗਾ ਆ ਉਹਨਾਂ ਦੀ ਵਾਈਫ ਕੋਲੋਂ ਲੋਨ ਲਿਆ ਹੈਗਾ ਜੀ।
0: ਜੀ।
1: ਤੇ ਜਿਸ ਬੰਦੇ 10 ਲੱਖ ਰੁਪਇਆ ਵਾਈਫ ਦੇ ਨੇ ਲੋਨ ਲਿਆ ਆ ਜੀ, ਉਹ ਬੱਚੇ ਦੀ ਐਜੂਕੇਸ਼ਨ ਦੇ ਵਾਸਤੇ ਲਿਆ ਆ ਜੀ।
0: ਜੀ।
1: ਸਵਾਲ ਇਹ ਹੈਗਾ ਆ ਜੀ ਕਿ ਜਿਸ ਬੰਦੇ ਦੀ ਟੋਟਲ ਜਾਇਦਾਦ ਜਿਹੜੀ ਆ ਉਹ 58 ਲੱਖ ਰੁਪਏ ਦੀ ਹੋਵੇ,
0: ਜੀ,
1: ਓਹਨੂੰ 87 ਲੱਖ ਰੁਪਇਆ ਲੋਨ ਕਿਹੜਾ ਦੇ ਦਊਗਾ ਜੀ? ਓਹਦੀ ਤਾਂ ਰਿਕਵਰੀ ਦਾ ਕੀ ਚਾਂਸ ਹੈਗਾ ਜੀ?
0: ਬਿਲਕੁਲ ਹੈ ਜੀ।
1: ਔਰ ਉਹ ਜਦੋਂ ਲੋਨ ਦਿੱਤਾ ਗਿਆ ਆ ਉਹਨਾਂ ਦਿਨਾਂ ਦੇ ਵਿਚ ਉਹ ਰਾਜ ਸਭਾ ਦੀ ਸੀਟ ਦਿੱਤੀ ਗਈ ਹੈਗੀ ਜੀ।
0: ਜੀ।
1: ਸੋ ਇਸ ਕਰਕੇ ਕਰੋੜਾਂ ਦੀਆਂ ਸੀਟਾਂ ਇਹਨਾਂ ਨੇ ਪਹਿਲਾਂ ਵੇਚੀਆਂ ਜੀ।
0: ਜੀ।
1: ਤੇ ਉਹ ਜਿਹੜਾ ਹੈਗਾ ਆ ਇਹ ਇਟ ਵਾਜ ਟਾਕ ਆਫ ਦਾ ਟਾਊਨ, ਕਿ ਮਤਲਬ ਜਿਹੜਾ ਆ ਇਹਨਾਂ ਨੇ ਉਹਨਾਂ ਬੰਦਿਆਂ ਨੂੰ ਕੀ ਨੌਲੇਜ ਸੀ ਜਾਂ ਕੀ ਉਹਨਾਂ ਦਾ ਪੰਜਾਬ ਦੇ ਵਿਚ ਦੇਣ ਸੀ ਜਾਂ ਪੰਜਾਬ ਬਾਰੇ ਉਹ ਕੀ ਜਾਣਦੇ ਸੀ?
0: ਜੀ।
1: ਉਹਨਾਂ ਨੇ ਪੈਸੇ ਦੇ ਕੇ ਜਿਹੜਾ ਕਹਿੰਦੇ ਹੁੰਦੇ ਆ ਗੱਜ ਪੜਵਾਇਆ ਸੀਗਾ, ਤੇ ਉਹਨਾਂ ਦੀ ਮਰਜ਼ੀ ਆ ਜਿੱਥੋਂ ਮਰਜ਼ੀ ਸਵਾਉਣ ਜੀ ਅਗਲੇ, ਚਾਹੇ ਉਹਦੀ ਕੁੜਤੀ ਬਣਾਉਣ ਤੇ ਚਾਹੇ ਕੋਟ ਸਵਾਉਣ ਜੀ।
0: ਜੀ।
1: ਸੋ ਇਹ ਸੀਗਾ ਕਿ ਲਾਅ ਆਫ ਡਿਫੈਕਸ਼ਨ ਕਹਿੰਦਾ ਆ ਵੀ 2/3 ਜਿਹੜੇ ਹੈਗੇ ਆ ਬੰਦੇ ਕਿਸੇ ਹਾਊਸ ਦੇ ਜਿਹੜੇ ਹੈਗੇ ਆ, ਜੇ ਉਹ ਬਿਟਰੇ ਕਰਕੇ ਤੇ ਦੂਜੀ ਪਾਰਟੀ ਚ ਜਾਣਾ ਚਾਹੁੰਦੇ ਹੈਗੇ ਤੇ ਲਾਅ ਆਫ ਡਿਫੈਕਸ਼ਨ ਅਪਲਾਈ ਨੀ ਹੁੰਦਾ ਜੀ।
0: ਜੀ ਬਿਲਕੁਲ ਹੈ ਜੀ।
1: ਤੇ ਅੱਜ ਮੈਨੂੰ ਕਿਸੇ ਨੇ ਕਿਹਾ ਵੀ ਏਦਾਂ ਕਰਕੇ ਕਪਿਲ ਸਿੱਬਲ ਹੁਣਾਂ ਨੇ ਕਿਹਾ ਵੀ ਇਹਨੂੰ ਸਪਲਿਟ ਨੀ ਮੰਨਿਆ ਜਾਊਗਾ, ਉਹ ਤਾਂ ਟੋਟਲ ਪਾਰਟੀ ਦੇ ਵਿਚ ਹੁੰਦਾ ਹੈ ਵੀ ਟੋਟਲ ਪਾਰਟੀ ਦਾ ਜਿਹੜਾ ਹੈਗਾ 2/3, ਯਾਨੀ ਕਿ ਹਰ ਸਦਨ ਦਾ ਜਿਹੜਾ ਹੈਗਾ ਆ 2/3 ਜਾਵੇ ਤੇ ਤਾਂ ਉਹਨੂੰ ਸਪਲਿਟ ਮੰਨਿਆ ਜਾਂਦਾ।
0: ਜੀ।
1: ਮੈਂ ਕਿਹਾ ਬਾਈ ਵੀ ਵਕੀਲਾਂ ਦਾ ਇਹ ਹੁੰਦਾ ਹੈਗਾ ਹੈ ਜੇ ਕੋਈ ਵਕੀਲ ਡਿਫਰੈਂਸ ਆਫ ਓਪੀਨੀਅਨ ਦਊਗਾ ਤਾਂ ਹੀ ਕੋਈ ਕੋਰਟ ਚ ਜਾਊਗਾ, ਤਾਂ ਹੀ ਫੀਸਾਂ ਆਉਣਗੀਆਂ। ਹਾਂਜੀ। ਜੇ ਸਹਿਮਤੀ ਹੋ ਗਏ ਵੀ ਹਾਂ ਜੀ ਇਹ ਹੀ ਆ, ਠੀਕ ਹੈ ਜੀ ਲਾਓ ਇਹ ਹੀ ਆ, ਤੇ ਫਿਰ ਕਿਹਨੇ ਕੇਸ ਕਰਨਾ ਤੇ ਕਿਹਨੇ ਫੀਸਾਂ ਦੇਣੀਆਂ ਤੇ ਕਿਹਨੇ ਜਾਣਾ ਜੀ?
0: ਬਿਲਕੁਲ ਹੈ ਜੀ। ਕੇਜਰੀਵਾਲ ਸਾਹਿਬ ਦਾ ਅਜੇ ਤੱਕ ਕੋਈ ਬਿਆਨ ਨੀ ਇਹਦੇ ਵਿਚ, ਤਾਂ ਕੀ ਮਾਨ ਸਾਹਿਬ ਦੀ ਨੀ ਜ਼ਿੰਮੇਵਾਰੀ ਚਾਹੀਦੀ ਸੀ ਇਹਦੇ ਵਿਚ? ਉਹ ਤਾਂ ਚੀਜ਼ਾਂ ਸਪਸ਼ਟ ਹੋ ਰਹੀਆਂ ਕਿ ਹਾਂ ਫਿਰ ਬਾਹਰਲੇ ਆ ਕੇ ਜਿਹੜੇ ਨੇ ਪੰਜਾਬ ਦੇ ਵਿਚ ਰਾਜ ਕਰ ਰਹੇ ਨੇ, ਜੇ ਆਪਣੇ 94 ਜਿਹੜੇ ਵਿਧਾਇਕ ਨੇ ਤੁਹਾਡੇ ਐਮ ਐਲ ਏ ਨੇ ਉਹਨਾਂ ਨੂੰ ਭਰੋਸੇ ਦੇ ਵਿਚ ਮਾਨ ਸਾਹਿਬ ਨਹੀਂ ਲੈ ਸਕਦੇ ਤਾਂ ਫਿਰ ਕੀ ਕਵਾਂਗੇ ਇਹਦੇ ਉੱਤੇ ਜੀ?
1: ਭਰੇ ਸਾਹਿਬ ਇਹ ਪਾਰਟੀ ਟਿਕੀ ਆ ਪ੍ਰਚਾਰ ਤੇ
0: ਜੀ,
1: ਇਸ ਤੋਂ ਪਹਿਲਾਂ ਕੋਈ ਖਬਰ ਵੱਡੀ ਹੋਵੇ ਉਹਦੇ ਤੋਂ ਵੱਡੀ ਖਬਰ ਆਪ ਬਣਾ ਦਿਓ।
0: ਬਿਲਕੁਲ ਹੈ ਜੀ।
1: ਤੁਸੀਂ ਦੇਖੋ ਨਾ ਕੇਜਰੀਵਾਲ ਨੇ ਉਹਨਾਂ ਬੰਦਿਆਂ ਦੇ ਧਿਆਨ ਤੇ ਕੁਛ ਨੀ ਬੋਲਿਆ, ਕੁਛ ਨੀ ਕਿਹਾ ਤੇ ਉਹਨੇ ਨਾਲ ਹੀ ਆਪਣੀ ਖਬਰ ਵੱਡੀ ਜਿਹੜੀ ਆ ਉਹ ਸ਼ੋਅ ਕਰ ਦਿੱਤੀ ਜੱਜ ਦੇ ਖਿਲਾਫ,
0: ਸਤਿਆਗ੍ਰਹਿ ਗਾਂਧੀ ਦੇ ਨਾਲ ਮਿਲਾ ਲਿਆ ਆਪਣੇ ਆਪ ਨੂੰ,
1: ਤਾਂ ਕਿ ਚਰਚਾ ਜਿਹੜੀ ਹੈਗੀ ਆ ਉਹ ਆਪ ਮਹਾਤਮਾ ਗਾਂਧੀ ਬਣ ਕੇ ਬਹਿ ਗਿਆ ਜੀ।
0: ਬਿਲਕੁਲ ਹੈ ਜੀ।
1: ਹਾਂਜੀ। ਉਹ ਇਹ ਇਹ ਇਹਨਾਂ ਦਾ ਰਾਜਨੀਤੀ ਦਾ ਅਸੂਲ ਹੈਗਾ ਆ ਵੀ ਦੂਜੀ ਲਕੀਰ ਜਿਹੜੀ ਹੈਗੀ ਆ ਜੇ ਕਿਸੇ ਨੇ ਖਿੱਚੀ ਉਹ ਤੋਂ ਵੱਡੀ ਲਕੀਰ ਮਤਲਬ ਖਿੱਚ ਦਿਓ, ਤਾਂ ਕਿ ਜਿਹੜੀ ਅਟੈਨਸ਼ਨ ਆ ਡਾਈਵਰਟ ਤੁਹਾਡੇ ਵੱਲੋਂ ਚੱਲ ਜਾਏ, ਫੋਕਸ ਤੁਸੀਂ ਹੋਵੋ ਨਾ ਕਿ ਦੂਜਾ
0: ਹੋਵੇ।
1: ਉਹ ਤਾਂ ਜਿਹੜੇ ਗਏ ਹੈਗੇ ਆ ਜੀ ਉਹਨਾਂ ਦਾ ਤਾਂ ਜਿਹੜਾ ਹੈਗਾ ਜੀ ਉਹਨਾਂ ਤੇ ਬੋਲ ਕੇ ਕੀ ਕਰ ਲਊਗਾ ਜੀ, ਵੱਧ ਤੋਂ ਵੱਧ ਕੇ ਕਾਨੂੰਨੀ ਰਸਤਾ ਹੀ ਆ ਨਾ ਜੀ। ਅੱਗੇ ਹੁਣ ਇਹਨਾਂ ਦਾ ਆਪਣਾ ਕਿਰਦਾਰ ਕੀ ਹੈਗਾ ਆ, ਇੱਥੇ ਇਹਨਾਂ ਨੇ ਅਕਾਲੀ ਦਲ ਦਾ ਇੱਕ ਵਿਧਾਇਕ ਜਿਹੜਾ 3 ਵਿਧਾਇਕਾਂ ਦੇ ਵਿੱਚੋਂ 1 ਵਿਧਾਇਕ ਤੋੜਿਆ ਆ ਜੀ। ਹੈ ਜੀ। ਦੂਜਾ ਜਿਹੜਾ ਹੈਗਾ ਜੀ ਉਹਨੂੰ ਕਹਿੰਦੇ ਅਸੀਂ ਅਕਾਲੀ ਨੀ ਬਣਦੇ ਜੀ ਅਕਾਲੀ ਨੂੰ। ਹੈ ਜੀ। ਉਹ ਜਿਹੜਾ ਇੱਕ ਆ ਉਹਨੂੰ ਤਾਂ ਤੁਸੀਂ ਜਿਹੜਾ ਹੈਗਾ ਆ ਬਕਾਇਦਾ ਤੌਰ ਤੇ ਜੁਆਇਨਿੰਗ ਵੀ ਕਰਾਈ ਹੈਗੀ ਆ ਤੇ ਉਹਦੇ ਨੂੰ ਚੇਅਰਮੈਨੀ ਵੀ ਦਿੱਤੀ ਗਈ ਸੀ।
0: ਜੀ ਬਿਲਕੁਲ ਹੈ ਜੀ।
1: ਉਹ ਤਾਂ 328 ਸਰੂਪਾਂ ਦੇ ਵਿਚ ਜਿਹੜਾ ਸੁਖੀ ਨੂੰ ਜਿਹੜਾ ਹੈਗਾ ਆ ਉਹਨੇ ਉਹਦੇ ਰਿਸੈਂਟਮੈਂਟ ਦੇ ਵਿਚ ਜਿਹੜਾ ਯਾਰ ਰਿਜ਼ਾਈਨ ਕੀਤਾ ਜੀ। ਉਹਦੇ ਬਾਰੇ ਜਿਹੜਾ ਆ ਅਕਾਲੀ ਦਲ ਦੀ ਸ਼ਿਕਾਇਤ ਤੇ ਸਪੀਕਰ ਨੇ ਅਜੇ ਤੱਕ ਕੋਈ ਫੈਸਲਾ ਨੀ ਲਿਆ, ਅਣਮਿੱਥੇ ਸਮੇਂ ਤੱਕ ਲਟਕਾਈ ਚੱਲਦੇ ਆ
0: ਤੇ ਆਪ ਟਾਈਮ ਮੰਗਣ ਦੇ ਆ ਤੋਂ ਰਾਸ਼ਟਰਪਤੀ ਦਾ ਜੀ।
1: ਹਾਂਜੀ। ਤੇ ਰਾਸ਼ਟਰਪਤੀ ਨੇ ਕੀ ਕਰਨਾ ਹੈਗਾ ਸਰ? ਰਾਸ਼ਟਰਪਤੀ ਦਾ ਜਿਹੜਾ ਹੈਗਾ ਜਾਂ ਕੋਈ ਤਾਂ ਹੈ ਹੀ ਨੀ ਜੀ,
0: ਬਿਲਕੁਲ ਹੈ ਜੀ।
1: ਜਿਹੜਾ ਵਾਈਸ ਪ੍ਰੈਜੀਡੈਂਟ ਹੁੰਦਾ ਆ ਜੀ, ਉਹ ਚੇਅਰਮੈਨ ਹੁੰਦਾ ਜੀ, ਉਹਦੇ ਜਿਹੜਾ ਹੈਗਾ ਆ ਜਾਂ ਤਾਂ ਉਹ ਇਸ ਮਸਲੇ ਨੂੰ ਉਹ ਰੱਖ ਸਕਦਾ ਸੀ ਕੋਲ, ਹੈ ਜੀ, ਕੰਸਿਡਰ ਕਰਕੇ, ਜਾਂ ਜਿਹੜਾ ਹੈਗਾ ਉਹ ਕੈਪਟਨ ਆਬਿਆਂਸ ਰੱਖ ਸਕਦੇ ਹੈਗੇ ਜੀ, ਅਗਲੇ ਨੇ ਡਿਸਾਈਡ ਕਰਤਾ ਉਸੇ ਵੇਲੇ, ਉਹਨੇ ਜਿਹੜਾ ਇਹਨਾਂ ਨੇ ਬੀਜੇਪੀ ਦੀ ਸੂਚੀ ਚ ਪਾ ਲਿਆ, ਹੈ ਜੀ, ਤੇ ਰੀਜ਼ਨਿੰਗ ਦੇ ਦਿੱਤੀ ਉਹਦੀ, ਆਹ ਜਿਹੜੇ ਹੈਗੇ ਆ ਜਿਹੜੀ ਅਨੁਸੂਚੀ 10 ਦੇ ਵਿੱਚ ਜਿਹੜਾ ਜੋ ਲਿਖਿਆ ਅਸੈਪਟ, ਉਹਦੇ ਵਿੱਚ ਮੁਤਾਬਕ ਉਹਨੇ ਕਰ ਦਿੱਤਾ ਜੀ।
0: ਜ਼ੋਰ ਲਾ ਰਹੇ ਨੇ ਵੀ ਹਾਂ ਭਾਈ ਅਸੀਂ ਕਰ ਰਹੇ ਹਾਂ, ਪੂਰਾ ਜ਼ੋਰ ਲਾ ਰਹੇ ਹਾਂ ਕਿ ਅਸੀਂ
1: ਸਰ, ਉਹ ਪਬਲਿਕ ਪਰਸੈਪਸ਼ਨ ਬਣਾ ਰਹੇ ਜੀ, ਪਬਲਿਕ ਪਰਸੈਪਸ਼ਨ ਬਣਾ, ਕਿਉਂਕਿ ਰਾਜਨੀਤੀ ਪਰਸੈਪਸ਼ਨ ਦੇ ਉੱਤੇ ਜ਼ਿਆਦਾ ਡਿਪੈਂਡ ਕਰਦੀ ਹੁੰਦੀ ਹੈ ਜੀ, ਤੇ ਇਸ ਕਰਕੇ ਜਿਹੜਾ ਹੈਗਾ ਆ ਹੁਣ ਅਕਾਲੀਆਂ ਦੇ ਉੱਤੇ ਜਿਹੜਾ ਹੈਗਾ ਇਹਨਾਂ ਨੇ ਬੇਅਦਬੀ ਦਾ ਇੰਨਾ ਰੌਲਾ ਪਾ ਪਾ ਕੇ, ਅਕਾਲੀਆਂ ਨੇ ਬੇਅਦਬੀ ਥੋੜਾ ਕਰਾਈ ਸੀ ਹਾਂਜੀ, ਕੀਤੀ ਕਿਸੇ ਨੇ, ਉਹਨਾਂ ਨੇ ਤਾਂ ਉਸ ਕੇਸ ਨੂੰ ਢਿੱਲੇ ਮੱਠੇ ਮਤਲਬ ਚੱਕਿਆ ਜੀ, ਪਰ ਪਰਸੈਪਸ਼ਨ ਇਹ ਬਣਾਤੀ ਜੀ ਅਕਾਲੀਆਂ ਨੇ ਬੇਅਦਬੀ ਕੀਤੀ, ਜਿੱਦਾਂ ਹੁਣ ਇੱਥੇ ਹਰਗਿਆਨੀ ਹਰਪ੍ਰੀਤ ਸਿੰਘ ਭਗੌੜਾ ਦਲ ਇਹਨਾਂ ਨੇ ਅਕਾਲ ਤਖ਼ਤ ਦਾ ਹੁਕਮਨਾਮਾ ਨੀ ਮੰਨਿਆ ਜੀ, ਉਹ ਹੁਕਮ ਦਿੱਤਾ ਹੀ ਤੂੰ ਸਿਆਸੀ ਸੀਗਾ, ਤੂੰ ਉਸ ਵੇਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜਾ ਬੰਦਾ ਬੈਠਾ ਸੀ ਕੀ ਉਹਦੀ ਨੀਯਤ ਸਾਫ਼ ਸੀ?
0: ਉਹ ਤਾਂ ਸਟੈਬਲਿਸ਼ ਹੋ ਗਈ ਹੁਕਮ ਦਿੱਤਾ ਜੀ,
1: ਹਾਂਜੀ, ਉਹ ਤਾਂ ਸਾਰੀ ਉਹਦੀ ਜਿਹੜੀ ਬਾਅਦ ਚ ਕੌਨਸਪੀਰੇਸੀ ਹੈਗੀ ਆ, ਬਾਅਦ ਦੇ ਵਿੱਚ ਸਾਰੀ ਜਿਹੜੀ ਹੈਗੀ ਉਹਦੇ ਮੂੰਹੋਂ ਹੀ ਨਿਕਲ ਗਈ ਜੀ, ਵੀ ਏਦਾਂ ਕਰਕੇ ਢੀਂਡਸੇ ਦੀ ਕੋਠੀ ਮੀਟਿੰਗ ਹੋਈ ਸੀ, ਤੂੰ ਤਾਂ ਅਕਾਲੀ ਦਲ ਦਾ ਆਪ ਪ੍ਰਧਾਨ ਬਣਨਾ ਚਾਹੁੰਦਾ ਸੀ,
0: ਬਿਲਕੁਲ,
1: ਤਾਂ ਤੁਸੀਂ ਲੈਨੇ ਹੈਗੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ, ਤੂੰ ਇਸ ਕਰਕੇ ਜਿਹੜਾ ਹੈਗਾ ਪਰਸੈਪਸ਼ਨ ਦੇ ਉੱਤੇ ਖੇਡੀ ਜਾਂਦੀ ਆ ਰਾਜਨੀਤੀ ਜੀ।
0: ਬਿਲਕੁਲ,
1: ਹੁਣ ਜਿੱਦਾਂ ਸਰ ਇਹ ਕੇਜਰੀਵਾਲ ਬਹਿ ਗਿਆ ਜੀ ਆਪਣੇ ਜਿਹੜਾ ਹੈਗਾ ਆ, ਕਹਿੰਦਾ ਵੀ ਮੈਂ ਮਹਾਤਮਾ ਗਾਂਧੀ ਨੇ ਕੀਤਾ ਸੀ ਸਤਿਆਗ੍ਰਹਿ ਤੇ ਮੈਂ ਵੀ ਸਤਿਆਗ੍ਰਹਿ ਕਰ ਰਿਹਾ
0: ਜੀ।
1: ਸਰ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜਦੋਂ ਇਹਨੇ ਕਿਹਾ ਸੀ ਨਾ ਤੇ ਜੱਜ ਨੂੰ ਰਿਫਿਊਜ਼ ਕਰ ਜਾਣਾ ਚਾਹੀਦਾ ਸੀਗਾ ਜੀ, ਜੱਜ ਨੇ ਵੀ ਮਤਲਬ ਜਿਹੜਾ ਹੈਗਾ ਉਹਨੇ ਕਿਹਾ ਵੀ ਮੈਂ ਇਸ ਚੀਜ਼ ਨੂੰ ਚੈਲੰਜ ਦੇ ਤੌਰ ਤੇ ਲੈਣੀ ਆ, ਕਿਉਂਕਿ ਇਹਨੇ ਪਹਿਲਾਂ ਟਰਾਂਸਫਰ ਐਪਲੀਕੇਸ਼ਨ ਪਾਈ ਸੀ ਵੀ ਇਹ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਵੀ ਮੇਰਾ ਜਿਹੜਾ ਹੈਗਾ ਕੇਸ ਮੇਰਾ ਟਰਾਂਸਫਰ ਕਰ ਦਿੱਤਾ ਜਾਵੇ, ਹਾਈ ਕੋਰਟ ਚ ਪਾਈ ਸੀ ਜੀ, ਤੇ ਉਹ ਕਿਸੇ ਹੋਰ ਜੱਜ ਕੋ ਟਰਾਂਸਫਰ ਕਰ ਦਿੱਤਾ ਜਾਵੇ, ਕਿਉਂਕਿ ਇਸ ਜੱਜ ਨੇ ਪਹਿਲਾਂ ਵੀ ਟਿੱਪਣੀਆਂ ਜਿਹੜੀਆਂ ਇਹਨਾਂ ਦੇ ਉੱਤੇ ਉਹ ਕੀਤੀਆਂ ਸੀਗੀਆਂ ਜੀ, ਇਹਨਾਂ ਦੀ ਐਪਲੀਕੇਸ਼ਨ ਜਿਹੜੀ ਹੈਗੀ ਜੀ ਜਦੋਂ ਬੇਲ ਐਪਲੀਕੇਸ਼ਨ ਆਈ ਸੀ ਉਦੋਂ ਇਹਨੇ ਜੱਜ ਨੇ ਟਿੱਪਣੀਆਂ ਕੀਤੀਆਂ ਸੀਗੀਆਂ
0: ਜੀ,
1: ਤੇ ਉਹ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਉਹਨੇ ਕਿਹਾ ਸੀ ਜੀ, ਤੇ ਉਹਨਾਂ ਨੇ ਕੀਤਾ ਉਹ ਐਪਲੀਕੇਸ਼ਨ ਇਹਨਾਂ ਦੀ ਡਿਕਲਾਈਨ ਹੋ ਗਈ ਜੀ, ਉਹਨਾਂ ਨੇ ਕਿਹਾ ਵੀ ਇਹ ਜੱਜ ਦੀ ਡਿਸਕ੍ਰੇਸ਼ਨ ਹੈਗੀ ਉਹ ਦੇਖ ਲਊਗੀ
0: ਜੀ।
1: ਜਦੋਂ ਜੱਜ ਦੇ ਕੋਲ ਇਹਨੇ ਇਹ ਗੱਲ ਕਹੀ ਉਹ ਕਹਿੰਦੀ ਵੀ ਮੈਂ ਤੇਰੇ ਐਲੀਗੇਸ਼ਨਸ ਨੂੰ ਨਾ ਇੱਕ ਚੈਲੰਜ ਦੇ ਤੌਰ ਤੇ ਲੈਣੀ ਆ
0: ਜੀ,
1: ਉਹਦੇ ਦਿਮਾਗ ਦੇ ਵਿੱਚ ਦੇਖੋ ਕੀ ਚੱਲਦਾ ਹੋਏਗਾ, ਉਹਦੇ ਦਿਮਾਗ ਦੇ ਵਿੱਚ ਹੋਊਗਾ ਕਿ ਮੈਂ ਕੋਈ ਵੀ ਫੈਸਲਾ ਦਊਂਗੀ ਤੇ ਉਹਦੇ ਵਿੱਚ ਆਪਣੇ ਰੀਜ਼ਨਿੰਗ ਦਊਂਗੀ ਤੇ ਲਾ ਪੁਆਇੰਟ ਦਊਂਗੀ ਤਾਂ ਕਿ ਜਿਹੜਾ ਹੈਗਾ ਆ ਇਹ ਕਨਵਿੰਸ ਹੋ ਸਕਣ
0: ਜੀ।
1: ਹੁਣ ਇਹਨਾਂ ਨੂੰ ਇਹ ਹੈਗਾ ਆ ਕਿ ਜਿੱਦਾਂ ਚਿਰ ਤੱਕ ਇਹ ਫੈਸਲਾ ਲਟਕਦਾ ਰਹੂਗਾ ਉਨਾ ਚਿਰ ਤੱਕ ਤਾਂ ਅਸੀਂ ਬਰੀ ਗਿਣੇ ਜਾਵਾਂਗੇ ਨਾ,
0: ਨਾਲੇ ਸਿਆਸਤ ਵੀ ਤਾਂ ਚਮਕ,
1: ਛੇਤੀ ਫੈਸਲਾ ਆ ਗਿਆ ਜੀ ਫੇਰ ਤਾਂ ਜਿਹੜਾ ਹੈਗਾ ਆ ਫੈਸਲਾ ਭਾਰਤ ਸਾਹਿਬ ਫੈਸਲਾ ਤਾਂ ਹੋਣਾ ਇਹਨਾਂ ਦੇ ਅਗੇਂਸਟ ਹੀ, ਜਿੱਥੋਂ ਮਰਜ਼ੀ ਕਰਾ ਲੈਣ, ਜਿਹੜੇ ਮਰਜ਼ੀ ਜੱਜ ਤੋਂ ਕਰਾ ਲੈਣਗੇ, ਕਿਉਂਕਿ ਉਹ ਫੈਸਲਾ ਜਿਹੜਾ ਇਹਨਾਂ ਤੇ ਉਹ ਜਿਹੜਾ ਹੈਗਾ ਹੋਇਆ ਜਿਹੜਾ ਇਹਨਾਂ ਦੇ ਹੱਕ ਵਿੱਚ ਹੋਇਆ ਉਹ ਗਲਤ ਹੋਇਆ ਸੀ ਸਰ
0: ਜੀ।
1: ਉਹ ਮੈਂ ਪਹਿਲੇ ਦਿਨ ਤੋਂ ਹੀ ਮੇਰੀ ਜਿਹੜੀ ਸੋਚ ਇਹ ਸੀਗੀ ਕਿ ਭਾਈ ਉਹ ਜਦੋਂ ਕਿਤੇ ਜਿਹੜਾ ਹੈਗਾ ਆ ਚਾਰਜ ਦੇ ਉੱਤੇ ਜਿਹੜਾ ਆ ਬੰਦੇ ਨੂੰ ਡਿਸਚਾਰਜ ਨਹੀਂ ਕੀਤਾ ਜਾਂਦਾ ਜੇ ਉਹਦਾ ਨਾਂ ਕਿਸੇ ਅਫੈਂਸ ਦੇ ਵਿੱਚ ਜਿੱਥੇ ਪ੍ਰੋਬੇਬਿਲਟੀ ਆਫ ਕਮਿਟਿੰਗ ਆਫ ਅਫੈਂਸ ਹੋਵੇ ਨਾ ਜੀ, ਵੀ ਤੁਹਾਨੂੰ ਮਾੜੀ ਜਿਹੀ ਸ਼ੰਕਾ ਵੀ ਹੋਵੇ ਤੇ ਦੈਨ ਤੁਸੀਂ ਚਾਰਜ ਦੇ ਉੱਤੇ ਨੀ ਬਰੀ ਕਰਨਾ, ਉਹ ਤੇ ਤੁਸੀਂ ਜਿਹੜਾ ਹੈਗਾ ਆ ਉਸ ਬੰਦੇ ਨੂੰ ਲੈਟ ਯੂ ਫੇਸ ਦਾ ਟ੍ਰਾਇਲ
0: ਜੀ।
1: ਜਦੋਂ ਇੱਕ ਵਾਰੀ ਜਿਹੜਾ ਕੇਸ ਆ ਗਿਆ ਉਹ ਜਾਂ ਕੁਇਟਲ ਦੇ ਵਿੱਚ ਆਊਗਾ ਵੀ ਹਾਂਜੀ ਵੀ ਜਾਂ ਤਾਂ ਬਰੀ ਹੋਏਗਾ
0: ਜੀ,
1: ਬਰੀ ਹੋਏਗਾ ਮਤਲਬ ਔਨ ਮੈਰਿਟ ਬਰੀ ਹੋਏਗਾ, ਔਨ ਮੈਰਿਟ ਵੱਲੋਂ ਕੇਸ ਚੱਲ ਕੇ ਤੁਸੀਂ ਉਹ ਆਪਣੀਆਂ ਗਵਾਹੀਆਂ ਪੂਰੀਆਂ ਦੇ ਦੇਣ, ਤੁਸੀਂ ਆਪਣਾ ਡਿਫੈਂਸ ਪੂਰਾ ਦੇ ਦਿਓ ਫਿਰ ਤੁਸੀਂ ਬਰੀ ਹੋਵੋ, ਜਾਂ ਸਜ਼ਾ ਦੇ ਰੂਪ ਦੇ ਵਿੱਚ ਜਾਊਗਾ ਕੇਸ ਹਾਂਜੀ। ਇਸ ਤਰੀਕੇ ਨਾਲ ਬਿਨਾਂ ਟ੍ਰਾਇਲ ਤੋਂ ਬਰੀ ਕਰਨਾ ਜਿਹੜਾ ਹੈਗਾ ਸੀਗਾ ਡਿਸਚਾਰਜ ਕਰ ਦੇਣਾ ਪ੍ਰੀਲਿਮਿਨਰੀ ਸਟੇਜ ਤੇ ਉਹ ਜਿਹੜਾ ਗਲਤ ਸੀਗਾ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਉਹ ਚੀਜ਼ ਜਿਹੜੀ ਆ ਉਹ ਫੈਸਲਾ ਤਾਂ ਜਿਹੜਾ ਹੈਗਾ ਆ ਉਹ ਰਿਵਰਸ ਹੋਣਾ ਹੀ ਹੋਣਾ ਜੀ
0: ਜੀ।
1: ਮੇਰੀ ਸੋਚ ਆ ਮੈਂ ਗਲਤ ਵੀ ਹੋ ਸਕਦਾ ਆ ਜੀ ਕਿਉਂਕਿ ਕੋਈ ਐਬਸੋਲਿਊਟ ਨਹੀਂ ਹੁੰਦਾ, ਬਟ ਉਹ ਜਿਹੜਾ ਹੈਗਾ ਆ, ਕਿਉਂਕਿ ਪਹਿਲੇ ਦਿਨ ਤੋਂ ਹੀ ਮੈਂ ਇਸ ਚੀਜ਼ ਦਾ ਹਾਮੀ ਸੀ ਤੇ ਇਹਨਾਂ ਨੂੰ ਹੈਗਾ ਆ ਵੀ ਦਿੱਲੀ ਹਾਈ ਕੋਰਟ ਤੋਂ ਸਾਨੂੰ ਜਿਹੜਾ ਹੈਗਾ ਆ ਦੁਬਾਰਾ ਟ੍ਰਾਇਲ ਫੇਸ ਕਰਨਾ ਪੈਣਾ ਜੀ। ਇਹ ਇੱਕ ਪਰਸੈਪਸ਼ਨ ਬਣਾਉਣੀ ਚਾਹੁੰਦੇ ਹੈਗੇ ਆ ਵੀ ਹਾਂ ਜੀ ਵੀ ਜੇ ਉਹ ਫੈਸਲਾ ਸਾਡੇ ਅਗੇਂਸਟ ਆਉਂਦਾ ਤੇ ਅਸੀਂ ਕਵਾਂਗੇ ਕਿ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਜੱਜ ਨੇ ਸਾਡੇ ਖਿਲਾਫ਼ ਕਰਨਾ ਹੀ ਕਰਨਾ, ਅਸੀਂ ਇਸੇ ਕਰਕੇ ਕਹਿੰਦੇ ਸੀ ਵੀ ਇਸ ਜੱਜ ਕੋਲੋਂ ਨਾ ਕਰਾਇਆ ਜਾਵੇ।
0: ਪਰ ਸੈਣੀ ਸਾਹਿਬ ਕੀ ਇਹਨਾਂ ਨੂੰ ਲੱਗਦਾ ਹੈ ਕਿ ਮਤਲਬ ਕਿ ਜੋ ਹੁਣ ਅਸੀਂ ਆਹ ਸਟੈਪ ਲੈ ਲਿਆ ਸਤਿਆਗ੍ਰਹਿ ਵਾਲਾ, ਅਸੀਂ ਤਾਂ ਬਹਿ ਜਾਂਗੇ ਨਾ, ਸਾਨੂੰ ਪਾਰਟੀ ਦੇ ਵਿਚ ਜੋ ਮੁੱਦੇ ਚੱਲ ਰਹੇ ਨੇ ਉਹਨਾਂ ਦੇ ਉੱਤੇ ਬੋਲਣ ਦੀ ਜ਼ਰੂਰਤ ਹੈ, ਉਹ ਵੀ ਇੱਕ ਪਾਸਾ, ਆਪਣੇ ਆਪ ਨੂੰ ਬਚਾਉਣ ਦੀ ਜ਼ਿਆਦਾ ਜਿਹੜਾ ਫਿਕਰ ਪਿਆ ਹੋਇਆ, ਜਾਂ ਫਿਰ ਕਹਿ ਸਕਦੇ ਹਾਂ ਕਿ ਜੇ ਸਤਿਆਗ੍ਰਹਿ ਦੇ ਉੱਤੇ ਬੈਠ ਵੀ ਜਾਂਦੇ ਆ ਕਿਸੇ ਜਗ੍ਹਾ ਦੇ ਉੱਤੇ, ਤਾਂ ਕੀ ਇਹਨਾਂ ਨੂੰ ਲੱਗਦਾ ਕਿ ਮਤਲਬ ਕਿ ਕਾਨੂੰਨ ਸਾਨੂੰ ਮਤਲਬ ਕਿ ਅਰੈਸਟ ਨਹੀਂ ਕਰ ਸਕਦਾ, ਕਿ ਅਰੈਸਟ ਹੋ ਸਕਦੀ ਹੈ ਜਾਂ ਹੋਰ ਕੁਝ ਮੁੱਦਿਆਂ ਦੇ ਵਿਚ ਇਹਨਾਂ ਨੂੰ ਸਮਨ ਭੇਜੇ ਜਾ ਸਕਦੇ, ਕਿੱਦਾਂ ਦੇਖਦੇ ਹੋ?
1: ਸਰ ਉਹ ਤਾਂ ਜਦੋਂ ਫੈਸਲਾ ਆਊਗਾ ਉਹ ਤੋਂ ਬਾਅਦ ਹੀ ਆ ਨਾ ਸਾਰਾ ਡਿਊ ਕੋਰਸ ਆਫ ਲਾ ਤਾਂ ਉਦੋਂ ਹੀ ਹੋਣਾ ਜੀ। ਇਹ ਤਾਂ ਸਵਾਲ ਹੁੰਦਾ ਆ ਕਿ ਜਦੋਂ ਕੋਈ ਨੁਕਸਾਨ ਹੋ ਜਾਂਦਾ ਹੈਗਾ ਤੁਸੀਂ ਏਦਾਂ ਦਾ ਕੰਮ ਕਰੋ ਕਿ ਤੁਹਾਨੂੰ ਮਤਲਬ ਜਿਹੜਾ ਪਬਲਿਕ ਚ ਜਾਏ ਕਿ ਤੁਹਾਨੂੰ ਨੁਕਸਾਨ ਦੀ ਪਰਵਾਹ ਹੀ ਨਹੀਂ।
0: ਬਿਲਕੁਲ
1: ਇਮੋਸ਼ਨਲ, ਹਾਂਜੀ ਤੁਹਾਨੂੰ ਨੁਕਸਾਨ ਦੀ ਪਰਵਾਹ ਹੀ ਨਹੀਂ ਵੀ ਹਾਂ ਜੀ ਤੁਹਾਡੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ, ਪਾਰਟੀ ਖੜੀ ਦੀ ਖੜੀ ਆ। ਤੁਸੀਂ ਦੇਖੋ ਨਾ ਸਾਡੇ ਇੱਥੇ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਇਹਦਾ ਰੌਲਾ ਪੈ ਰਿਹਾ ਜੀ ਵੀ ਸਰਕਾਰ ਟੁੱਟ ਸਕਦੀ ਆ ਜੀ, ਉਧਰ ਬੀਜੇਪੀ ਚ ਜਾ ਸਕਦੇ ਆ। ਭਗਵੰਤ ਮਾਨ ਸਾਹਿਬ ਨੇ ਕਿੱਦਾਂ ਇਸ ਚੀਜ਼ ਨੂੰ ਇਗਨੋਰ ਕੀਤਾ, ਉਹ ਅੱਜ ਸੋਹਰੇ ਚੱਲ ਗਏ।
0: ਬਿਲਕੁਲ
1: ਜੀ, ਉਹ ਅਖਬਾਰਾਂ ਦੀ ਖਬਰ ਜੀ ਵੀ ਜਦ ਦਾ ਵਿਆਹ ਹੋਇਆ ਪਹਿਲੀ ਵਾਰੀ ਸੋਹਰੇ ਗਏ ਆ ਜੀ, ਫਾਇਰ ਬ੍ਰਿਗੇਡ ਦੀ ਗੱਡੀ ਨਾਲ ਗਈ ਆ ਜੀ, ਏਦਾਂ ਕਰਕੇ ਸੋਹਰਿਆਂ ਦੇ ਘਰ ਵਾਲਿਆਂ ਨੂੰ ਬੜਾ ਗੁਪਤ ਰੱਖਿਆ ਗਿਆ। ਏਦਾਂ
0: ਹੋ ਸਕਦਾ ਕਿ ਪਹਿਲੀ ਵਾਰੀ ਗਏ ਆ?
1: ਨਹੀਂ ਜੀ, ਕਹਿੰਦੇ ਪਹਿਲੀ ਵਾਰੀ ਗਏ ਹੈਗੇ, ਮੈਂ ਤਾਂ ਨਾਲ ਨਹੀਂ ਗਿਆ, ਤੁਹਾਨੂੰ ਪਤਾ ਹੋਊ ਭਾਰਤ
0: ਸਾਹਿਬ ਵਿਆਹ ਹੋਇਆ ਸਾਰਾ ਕੁਝ ਹੋਇਆ, ਫੇਰਾ ਪੋਣ ਨਹੀਂ ਗਏ ਅਗਲੇ ਦਿਨਾਂ ਦੇ ਵਿਚ? ਉਦੋਂ ਵੀ ਤਾਂ ਸਾਰਾ
1: ਨਹੀਂ ਗਏ ਹੋਣੇ ਜੀ, ਕੀ ਪਤਾ ਹੈਗਾ। ਹਾਂ ਨਹੀਂ ਜੀ, ਨਹੀਂ ਨਹੀਂ ਨਹੀਂ ਨਹੀਂ, ਵੱਡਿਆਂ ਬੰਦਿਆਂ ਦੀਆਂ ਵੱਡੀਆਂ ਹੀ ਗੱਲਾਂ ਹੁੰਦੀਆਂ, ਸਾਰਾ ਜਾਂ ਸਹੁਰੇ ਹੀ ਇੱਥੇ ਰਹਿੰਦੇ ਹੋਣਗੇ ਤਾਂ ਕਿਹੜੀ ਗੱਲ ਹੈਗੀ ਆ, ਨਾਲੇ
0: ਮਹੀਨੇ ਦੋ ਮਹੀਨੇ ਬਾਅਦ ਕਿਤੇ ਗੇੜਾ ਲੱਗਦਾ ਜੀ।
1: ਅੱਛਾ ਜੀ, ਚਲੋ ਕੋਈ ਗੱਲ ਨੀ ਜੀ, ਤੁਸੀਂ ਵੀ ਤੁਹਾਡੇ ਕਿਹੜੇ ਸੱਤ ਰਾਜ ਸਭਾ ਦੇ ਵਿਚ ਚਲ ਗਏ ਸੀ ਜਿਹੜਾ ਤੁਹਾਡਾ ਜਾਣਾ ਜ਼ਰੂਰੀ ਸੀ?
0: ਹਾਂਜੀ, ਖਬਰੇ ਬਣਾਉਣੀਆਂ ਜੋ ਮਰਜ਼ੀ ਬਣਾ ਦਈਏ, ਭਾਰਤ ਨੇ ਗੱਡੇ ਝੰਡੇ ਫਿਨਲੈਂਡ ਦੇ ਵਿੱਚ ਆ ਕੇ ਹੈ, ਦੱਸੋ।
1: ਬਿਲਕੁਲ, ਗੱਲ ਤਾਂ ਇਹੀ ਹੈ ਨਾ, ਪਰਸੈਪਸ਼ਨ ਦੀ ਗੇਮ ਹੈ। ਉਹਨਾਂ ਨੇ ਮਤਲਬ ਆਪਣੇ ਆਪ ਨੂੰ ਦੱਸਿਆ ਵੀ ਹਾਂ ਜੀ ਵੀ ਸਾਨੂੰ ਪਰਵਾਹ ਨਹੀਂ ਇਸ ਚੀਜ਼ ਨੂੰ, ਵੀ ਉਹਨਾਂ ਨੇ ਖਬਰ ਨੂੰ ਇਸ ਤਰੀਕੇ ਨਾਲ ਜਿਹੜਾ ਹੈਗਾ ਯਾਰ ਡਾਈਵਰਟ
0: ਪਬਲਿਸ਼ ਕਰਤਾ। ਬਿਲਕੁਲ ਹੈ ਜੀ,
1: ਹਾਂਜੀ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਪਰਸੈਪਸ਼ਨ ਦੇ ਉੱਤੇ ਚੱਲਦੀਆਂ ਆ, ਤੇ ਉਸੇ ਕਰਕੇ ਇਹ ਬਣਾਇਆ ਜਾਂਦਾ ਹੈਗਾ ਜੀ।
0: ਬਿਲਕੁਲ,
1: ਬਾਕੀ ਮੇਰੀ ਸੋਚ ਇਹ ਹੈਗੀ ਜੁਡੀਸ਼ਰੀ ਨੂੰ ਇਸ ਪੋਲੀਟਿਕਸ ਦੇ ਵਿੱਚ ਨਹੀਂ, ਟ੍ਰੈਪ ਦੇ ਵਿੱਚ ਨਹੀਂ ਫਸਣਾ ਚਾਹੀਦਾ। ਸੁਪਰੀਮ ਕੋਰਟ ਨੂੰ ਇੰਟਰਵੀਨ ਕਰਕੇ ਤੇ ਮਾਮਲਾ ਜਿਹੜਾ ਹੈਗਾ ਕਿਸੇ ਹੋਰ ਜੱਜ ਨੂੰ ਦੇ ਦੇਣਾ ਚਾਹੀਦਾ ਹੈਗਾ ਆ, ਤੇ ਇਹਨੂੰ ਨੋਟਿਸ ਉਤੋਂ ਕਰਵਾ ਕੇ ਵੀ ਬੈਂਚ ਚੇਂਜ ਕਰ ਦਿੱਤੀ ਆ ਸੁਪਰੀਮ ਕੋਰਟ ਨੇ, ਤੇ ਬੰਦੇ ਦੇ ਪੁੱਤਾਂ ਨੂੰ ਚੱਲ ਜਾ ਕੋਰਟ ਚ।
0: ਬਿਲਕੁਲ ਹੈ ਜੀ,
1: ਨਹੀਂ ਤਾਂ ਫਿਰ ਚੱਕ ਕੇ ਮਿਲ ਜਾਇਆ ਜਾ ਸਕਦਾ
0: ਜੀ। ਹਾਂਜੀ,
1: ਉੱਥੋਂ ਫੈਸਲਾ ਜਿਹੜਾ ਜੋ ਦੇਣਾ ਹੈਗਾ ਆ ਲੀਗਲੀ ਦੇ ਕੇ ਤੇ ਸੈਟੀਸਫਾਈ ਕਰਕੇ ਤੇ ਤੋਰੋ ਉਹਨੂੰ ਭਾਈ ਚਲੋ ਜੀ ਫੇਸ ਕਰੋ ਟ੍ਰਾਇਲ। ਹਾਂਜੀ, ਇਹ ਡਰਾਮਾ ਜਿੰਨਾ ਚਿਰ ਚੱਲੂਗਾ ਓਨੇ ਚਿਰ ਤੱਕ ਜੁਡੀਸ਼ਰੀ ਦੀ ਵੀ ਡਿਗਨਿਟੀ ਨੂੰ ਜਿਹੜਾ ਹੈਗਾ ਆ ਸੱਟ ਲੱਗਦੀ ਹੈਗੀ ਆ ਉਸ ਚੀਜ਼ ਤੇ, ਕਿਉਂਕਿ ਇਹਦਾ ਜਾਣਾ ਕੱਖ ਨੀ ਜੀ, ਇਹ ਤਾਂ ਅੱਗੇ 6 ਮਹੀਨੇ ਲਾਇਆ ਆਇਆ ਹੈਗਾ ਜੀ, ਇਹ ਉੱਥੇ ਦੇਖ ਆਇਆ ਜੀ।
0: ਬਿਲਕੁਲ,
1: ਠੀਕ ਹੈ ਨੀ, ਤੇ ਉਹ ਸਟੇਟਸ ਇਹਨਾਂ ਨੂੰ ਫੇਰ ਵੀ, ਕਿਉਂਕਿ ਇਹ ਜਿਹੜੇ ਪੋਲੀਟੀਕਲ ਲੀਡਰ ਹੁੰਦੇ ਨਾ ਜੀ, ਇਹਨਾਂ ਨੂੰ ਜਿਹੜੇ ਹੈਗੇ ਆ ਅੰਦਰ ਜਿਹੜਾ ਜਾਣਾ ਇਹਨਾਂ ਦਾ, ਇਹ ਵੀ ਮਤਲਬ ਜਿਹੜਾ ਹੈਗਾ ਉੱਥੇ ਵੱਲੋਂ 65 ਲੱਖ ਦੇ ਆਪਦਾ ਆਇਆ ਜੀ।
0: ਬਿਲਕੁਲ, ਉੱਪਰ ਚੜਨ ਦਾ।
1: ਹਾਂਜੀ, ਹੁਣ ਆਮ ਆਮ ਅੰਬਾਂ ਦਾ ਸੀਜ਼ਨ ਫੇਰ ਆ ਜਾਣਾ ਹੈਗਾ ਆ, ਤੇ ਇਹਨੇ ਫੇਰ ਚੱਲ ਜਾਣਾ ਅੰਦਰ, ਤੇ ਮੈਨੂੰ ਡਰ ਇਹ ਹੈਗਾ ਆ ਭਾਈ ਉੱਥੇ 65 ਲੱਖ ਦੇ ਖਾਧੇ ਸੀ ਇਹਨੇ ਜੀ ਅੰਬ, ਤੇ 66 ਲੱਖ ਦੇ ਸੀ ਸੱਚ।
0: ਨਾਲੇ ਗਰਮੀਆਂ ਵਧੀਆ ਏਸੀ ਦੇ ਵਿੱਚ ਨਿਕਲਣਗੇ, ਅੰਦਰ ਬੱਤੀ ਦਾ ਅੱਗੇ ਨੀ ਆਉਂਦੀ।
1: ਉਹ ਇਸ ਕਰਕੇ ਜਿਹੜਾ ਹੈਗਾ ਇਹਦਾ ਜਿਹੜਾ ਬਾਹਰ ਰਹਿਣਾ ਜਰੂਰੀ ਹੈਗਾ ਆ, ਤੇ ਇਹਨੂੰ ਚੁੱਪ ਕਰਕੇ ਜਿਹੜਾ ਆ ਜੱਜ ਬਦਲ ਦਿਓ, ਬਦਲ ਕੇ ਤੇ ਆਰਾਮ ਨਾਲ ਜਿਹੜਾ ਕਿਸੇ ਹੋਰ ਜੱਜ ਤੋਂ ਇਹਦਾ ਫੈਸਲਾ ਕਰਵਾ ਦਿਓ ਜੀ।
0: ਬਿਲਕੁਲ, ਦੇਖੋ ਸਾਹਿਬ ਕਹਿੰਦੇ ਨੇ, ਕਹਿੰਦੇ ਸਾਨੂੰ ਪੁੱਛੋ

0: ਰੋਇਲਟੀ ਦਾ ਕਹਿੰਦੇ ਗਾਇਕ ਤੇ ਗੀਤਕਾਰ ਨੂੰ ਰੋਇਲਟੀ ਜਿਹੜੀ ਹੈ ਬਣਦੀ ਹੈ। ਰਾਜਨ ਜੀ ਮਾਰਿਓ ਕਾਨੂੰਨ ਦੀ ਜਿਹੜਾ ਕਿਤਾਬ ਦੇ ਉੱਤੇ ਥੋੜਾ ਜਿਹਾ ਹੱਥ ਘੱਟਾ ਘੁੱਟਾ ਲਾਓ ਸਾਡੇ ਵਾਲੇ ਪੰਨੇ ਤੋਂ ਵੀ।
1: ਦੇਖੋ ਗੱਲ ਏਦਾਂ ਹੈਗੀ ਆ ਜੀ ਕਿ ਇਹ ਤਾਂ ਇਹ ਜਦੋਂ ਨਾ ਗੀਤਕਾਰ ਜਿਹੜਾ ਹੈਗਾ ਆ ਕਾਪੀ ਨਾ ਲਾਵੇ ਤੇ ਇੱਦਾਂ ਹੀ ਜ਼ਬਾਨੀ ਸੁਣਾਉਂਦਾ ਰਵੇ ਉਹ ਫੇਰ ਜਿਹੜਾ ਹੈਗਾ ਰੋਇਲਟੀ ਕਾਹਦੀ ਲੈਣੀ
0: ਹੈਗੀ
1: ਗੀਤ ਮੇਰੇ ਦਿਮਾਗ ਚ ਲਿਖਿਆ ਯਾਰ। ਹੁਣ ਦਿਮਾਗ ਦੀ ਚੀਜ਼ ਜੇ ਕੋਈ ਗਾ ਗਿਆ ਯਾਰ ਤਾਂ ਕੀ ਕਰੂਗਾ ਕੋਈ ਚੀਜ਼
0: ਬਿਲਕੁਲ
1: ਕੋਈ ਕਾਪੀ ਲਿਖੀ ਹੋਵੇ ਉਹਨੂੰ
0: ਹੋਸ਼ੋਬਾਜ ਦੇ ਵਿਚ ਪ੍ਰੂਫ ਕਰਨਾ ਪੈਣਾ ਹੈ ਨਾ ਉਹ ਚੀਜ਼।
1: ਹਰ ਕਾਪੀ ਇੱਕ ਦੇਖੋ ਜਿਹੜੇ ਗੀਤ ਲਿਖੇ ਜਾਂਦੇ ਆ ਗੀਤ ਲਿਖ ਕੇ ਅੱਜ ਕੱਲ ਪਹਿਲਾਂ ਲੋਕੀ ਕਾਪੀ ਕਿਸੇ ਨੂੰ ਵੀ ਦਿਖਾਉਣ ਤੋਂ ਪਹਿਲਾਂ ਉਹਦਾ ਕਾਪੀ ਰਾਈਟ ਜਿਹੜਾ ਹੈਗਾ ਨਾ ਉਹਦੇ ਵਿੱਚ ਦਰਜ ਕਰਾ ਲੈਂਦੇ ਉਹਦਾ ਕਾਪੀ ਰਾਈਟ ਬਣਾ ਲੈਂਦੇ ਆ ਫਿਰ ਗਾਂ ਕਿਸੇ ਨੂੰ ਦਿੰਦੇ ਹੈਗੇ ਆ ਜੀ ਜੇ ਅਗਲਾ ਗਾਵੇ ਵੀ ਤੇ ਕਾਪੀ ਰਾਈਟ ਦਾ ਕੇਸ ਕਰ ਦਿੰਦੇ ਹੈਗੇ ਆ ਆਹ ਦੇਖੋ ਜੀ ਇੰਨੀ ਤਰੀਕ ਨੂੰ ਮੈਂ ਕਰਵਾ ਲਿਆ ਸੀ ਤੇ ਇਸ ਤੋਂ ਬਾਅਦ ਇੰਨੀ ਤਰੀਕ ਨੂੰ ਇਹਨੇ ਗਾਇਆ ਮੇਰੇ ਤੋਂ ਬਿਨਾਂ ਪਰਮਿਸ਼ਨ ਤੋਂ ਗਾਇਆ ਹੈਗਾ ਜੀ ਤੇ ਮੇਰੀ ਰੋਇਲਟੀ ਬਣਦੀ ਹੈਗੀ ਆ ਜੇ ਉਹ ਤਾਂ ਕੰਪਨਸੇਸ਼ਨ ਵੀ ਮਿਲ ਜਾਂਦੀ ਹੈਗੀ ਆ ਜੀ। ਅੱਜ ਕੱਲ ਬਹੁਤ ਸਾਰਾ ਕੰਮ ਹੁੰਦਾ ਜੀ ਇੰਡਸਟਰੀ ਦੇ ਵਿੱਚ ਵੱਡੇ ਪੱਧਰ ਤੇ ਇਹ ਹੁੰਦਾ ਹੈਗਾ ਪਰ ਸਵਾਲ ਇਹ ਹੈਗਾ ਆ ਵੀ ਇਹਨਾਂ ਨੇ ਹੁਣ ਰੋਇਲਟੀ ਕਿਹਦੇ ਕੋਲੋਂ ਲੈਣੀ ਆ ਇਹ ਤਾਂ ਆਪ ਕਹਿੰਦੇ ਹੈਗੇ ਆ ਮੈਂ ਅਗਲੇ ਕਹਿ ਦਿੰਦੇ ਆ ਭਾਜੀ ਪੈਸੇ ਤੁਸੀਂ ਦੇ ਦੇ ਉਹ ਮਣ ਜਾ ਹਾਂਜੀ
0: ਬਿਲਕੁਲ ਹੈ ਜੀ
1: ਬਿਲਕੁਲ
0: ਰਿਕਾਰਡ ਕਰਨ ਦੇ ਲਈ ਪੈਸੇ ਵੀ ਦਿਓ ਜੀ
1: ਰਿਕਾਰਡ ਕਰਨ ਦੇ ਉੱਤੇ ਵੀ ਪੈਸੇ ਦਿਓ
0: ਬਿਲਕੁਲ ਹੈ ਜੀ।
1: ਓਜਲਾ ਸਾਹਿਬ ਨੂੰ ਇੱਕੋ ਸਵਾਲ ਆ ਮੇਰਾ ਬਸ
0: ਜੀ
1: ਉਹਨਾਂ ਨੂੰ ਕਹੋ ਵੀ ਰਾਤ ਨੂੰ ਬਹਿ ਕੇ ਸੋਚਣ ਜ਼ਰੂਰ ਪਹਿਲਾਂ ਤਾਂ ਦੇਣੇ ਆ ਹੁਣ ਦੇਣੇ ਹੀ ਸੋਚ ਲੈਣ ਜੀ
0: ਬਿਲਕੁਲ ਆ ਜੀ
1: ਬਈ ਬਹਿ ਕੇ ਵੀ ਪੈਸੇ ਇੰਨੇ ਕਰਨੇ ਕੀ ਹੈਗੇ ਤੁਸੀਂ ਤੁਹਾਡੇ ਕੋਲ ਖਰਚਣ ਕੋਲ ਮਤਲਬ ਜਿੰਨੇ ਹੈਗੇ ਤੁਹਾਡੇ ਕੋਲ ਖਰਚ ਨੀ ਹੋਣੇ ਤੁਸੀਂ ਜਿੱਦਾਂ ਕਰੋ ਥੋੜੇ ਭਾਰੀ ਸਾਹ ਨੂੰ ਪਾਓ ਥੋੜੇ ਮੈਨੂੰ ਪਾਓ ਤਾਂ ਵੀ ਤੁਸੀਂ ਮੁੜ ਕੇ ਫੇਰ ਗਿਣੋ ਰੋਜ਼ ਦਾ ਤੁਸੀਂ ਜਿਹੜਾ ਹੈਗਾ $2,000 ਵੀ ਸਾਨੂੰ ਪਾਓ ਤਾਂ ਵੀ ਤੁਹਾਡੇ ਕੋਲ ਮੁੱਕਣੇ ਨੀ
0: ਨਹੀਂ ਪਿਆਰ ਮੁਹੱਬਤ ਬਹੁਤ ਹੈ ਸੈਰੀ ਸਾਹਿਬ ਕੀ ਕਰਨੇ ਡਾਲਰ
1: ਭਾਰੇ ਸਾਹਿਬ ਬੋਝ ਹਲਕਾ ਕਰੀਏ ਨਾ ਐਵੇਂ ਮਤਲਬ ਹਰ ਜਗ੍ਹਾ ਤੋਂ ਪੈਸਾ ਪੈਸਾ ਹੀ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਨਾ ਏਦਾਂ ਦਾ ਨਾ ਸੋਚਣ ਜੀ
0: ਜੀ ਬਿਲਕੁਲ
1: ਜੀ ਆ ਜੀ ਹੁਣ ਆਪਾਂ ਮੁੱਦਿਆਂ ਤੇ ਜੀ
0: ਹਾਂਜੀ
1: ਸਗੋਂ ਭਾਰੇ ਸਾਹਿਬ ਜਿਹੜਾ ਹੈਗਾ ਆ ਇੱਥੇ ਦੀ ਜਿਹੜੀ ਹੈਗੀ ਆ ਇਹ 7 ਮੈਂਬਰਾਂ ਵਾਲੀ ਜਿਹੜੀ ਗੱਲ ਹੈਗੀ ਆ ਉਹ ਵੀ ਅਗਲਿਆਂ ਨੇ ਜੁਆਇਨ ਕਰਵਾ ਕੇ ਜੇ ਉਹਨਾਂ ਨੂੰ ਥੋੜਾ ਜਿਹਾ ਵੀ ਡਾਊਟ ਹੁੰਦਾ ਨਾ ਜੀ ਕਾਨੂੰਨੀ ਪ੍ਰਕਿਰਿਆ ਦੇ ਉੱਤੇ
0: ਤੇ
1: ਉਹਨਾਂ ਨੇ ਇਹ ਫੈਸਲਾ ਜਿਹੜਾ ਪੈਂਡਿੰਗ ਰੱਖਣਾ ਸੀਗਾ
0: ਬਿਲਕੁਲ
1: ਹਾਂਜੀ ਤੇ ਵਾਈਸ ਪ੍ਰੈਜੀਡੈਂਟ ਨੇ ਜਾਣੀ ਕਿ ਜਿਹੜਾ ਚੇਅਰਮੈਨ ਆ ਉੱਥੇ ਦਾ ਰਾਜ ਸਭਾ ਦਾ ਉਹਨੇ ਪੈਂਡਿੰਗ ਜਿੱਦਾਂ ਇੱਥੇ ਸੰਤਵਾਂ ਨੇ ਰੱਖਿਆ ਆ ਨਾ ਪੈਂਡਿੰਗ ਰੱਖਿਆ ਆ ਕੰਮ ਇੱਦਾਂ ਜਿਹੜਾ ਹੈਗਾ ਜੇ ਉਹਨਾਂ ਨੇ ਵੀ ਪੈਂਡਿੰਗ ਰੱਖ ਛੱਡਣਾ ਸੀਗਾ ਉਹਨਾਂ ਨੂੰ ਨਹੀਂ ਸ਼ੰਕਾ ਇਸੇ ਕਰਕੇ ਉਹਨਾਂ ਨੇ ਬੀਜੇਪੀ ਦੀ ਲਿਸਟ ਚ ਪਾ ਲਿਆ
0: ਜੀ
1: ਤੇ ਹੁਣ 123 ਚਾਹੀਦੇ ਹੁੰਦੇ ਆ ਮੈਜੋਰਟੀ ਵਾਸਤੇ ਰਾਜ ਸਭਾ ਦੇ ਵਿਚ ਤੇ ਉਹ ਬੀਜੇਪੀ ਕਾਫੀ ਦੂਰ ਹੈਗੀ ਆ 113 ਹੋ ਗਏ ਆ ਜੀ 10 ਰਹਿੰਦੇ ਆ ਜੇ ਤੇ ਬਾਕੀ ਆਹ ਜਿਹੜੀਆਂ 5 ਰਾਜਾਂ ਦੀਆਂ ਚੋਣਾਂ ਹੈਗੀਆਂ ਜੀ ਇਹਨਾਂ ਦੇ ਬਾਅਦ ਜਿਹੜਾ ਆ ਜੇ ਇੱਕ ਜਗ੍ਹਾ ਤੇ ਵੀ ਇਹਨਾਂ ਦੀ 1-2 ਜਗ੍ਹਾ ਤੇ ਸਰਕਾਰ ਬਣ ਗਈ ਤੇ ਉਹਨਾਂ ਦੀ ਜਿਹੜੀ ਰਾਜ ਸਭਾ ਦੇ ਵਿਚ ਮੈਜੋਰਟੀ ਹੋ ਜਾਊਗੀ ਜੀ
0: ਬਿਲਕੁਲ
1: ਜੀ ਸਰ ਪੁਰਾਣੀ ਹੋ ਸਕਦੀ ਹੈਗੀ ਆ ਵਿਚ ਮਜੀਠੀਆ ਦਾ ਜ਼ਿਕਰ ਆਉਣਾ ਜਿਹੜਾ ਹੈਗਾ ਆ ਮਜੀਠੀਆ ਤਾਂ ਬਾਹਰ ਜੇਲ ਦੇ ਬੈਠਾ ਆ ਉਹ ਉੱਥੇ ਕੀ ਕਰਦਾ ਪਿਆ ਜੀ
0: ਬਿਲਕੁਲ ਹੈ ਜੀ ਪੁਰਾਣੀ ਹੋਣੀ ਹੈ
1: ਜਾਂ ਉਹਨੂੰ ਪਤਾ ਹੀ ਨੀ ਹੈਗਾ ਸਰ ਵੀ ਮਜੀਠੀਆ ਜੇਲ ਤੋਂ ਬਾਹਰ ਹੈਗਾ ਆ ਸਿਰਫ ਲੋਕਾਂ ਦਾ ਜਿਹੜਾ ਹੈਗਾ ਆ ਟੂ ਵਿਨ ਓਵਰ ਦਾ ਕੋਨਫੀਡੈਂਸ ਆਫ ਦਾ ਗੌਰਮੈਂਟ ਤਾਂ ਕਰਕੇ ਵੀ ਹਾਂ ਜੀ ਮਜੀਠੀਏ ਦੇ ਅਗੇਂਸਟ ਆ ਸਰਕਾਰ ਜਿਹੜਾ ਬਾਰ ਬਾਰ ਉਹ ਕਹਿ ਰਿਹਾ ਭਗਵੰਤ ਮਾਨ ਤੱਕ ਗੱਲ ਪਹੁੰਚਾਓ ਜੇ ਹਾਂਜੀ
0: ਬਿਲਕੁਲ
1: ਤੇ ਨਾਲ ਜਿਹੜਾ ਹੈਗਾ ਆ ਉੱਥੇ ਮਜੀਠੀਏ ਨੂੰ ਕ੍ਰਿਟੀਸਾਈਜ਼ ਕਰਕੇ ਤੇ ਇੱਕ ਜਿਹੜਾ ਹੈ ਫੇਵਰ ਲੈਣੀ ਚਾਹੁੰਦਾ ਆ ਹੋਰ ਤਾਂ ਕੋਈ ਗੱਲ ਨੀ
0: ਬਿਲਕੁਲ
1: ਹਾਂਜੀ
0: ਚੀਕ ਨੀ ਮਾਰੀ ਉੱਥੇ ਚੁੱਪ ਕਰਕੇ ਬੈਠੇ ਰਹੇ ਇੰਨਾ ਚਿਰ ਜੀ
1: ਸਰ ਗੱਲ ਏਦਾਂ ਹੈਗੀ ਆ ਨਾ ਜੀ ਉਸ ਏਦਾਂ ਕਰਨ ਦੇ ਨਾਲ ਜਿਹੜਾ ਹੁੰਦਾ ਆ ਵੀ ਕਿਤੇ ਨਾ ਕਿਤੇ ਉਹ ਕਹਿੰਦੇ ਹੁੰਦੇ ਨਾ ਵੀ ਥੋੜਾ ਜਿਹੜਾ ਹੈਗਾ ਆ ਆਪਣੇ ਜਿਹੜਾ ਕੋਈ ਨਾ ਕੁਛ ਏਦਾਂ ਦਾ ਕਰਦੇ ਰਹਿਣਾ ਚਾਹੀਦਾ ਹੈਗਾ ਜਿਹਦੇ ਨਾਲ ਲੋਕਾਂ ਦਾ ਧਿਆਨ ਰਵੇ ਵੀ ਹਾਂ ਵੀ ਮੈਂ ਵੀ ਹੈਗਾ
0: ਆ ਬਸ
1: ਅਸੀਂ ਵੀ ਹੈਗੇ ਆ ਜੀ ਕੱਲ ਅਸੀਂ ਲੋਕ ਉਹ ਦੱਸਦਾ ਹੈ ਲੋਕਤੰਤਰ ਦੇ ਵਿਚ ਹੈ ਜੀ ਅਸੀਂ ਲੋਕਤੰਤਰ ਦੀ ਗੱਲ ਕਰਦੇ ਹੈਗੇ ਆ ਜੀ ਉਹ ਹੁਣ ਤੁਹਾਨੂੰ ਲੋਕਤੰਤਰ ਚੇਤੇ ਆ ਗਿਆ ਪਹਿਲਾਂ ਤਾਂ ਤੁਸੀਂ ਲੋਕਤੰਤਰ ਜਿਹੜਾ ਛਿੱਕੇ ਟੰਗੇ ਆਇਆ ਸੀਗਾ
0: ਪਹਿਲਾਂ ਜਕਰੂਨ ਨੂੰ ਜਾਣ ਨੂੰ ਤਿਆਰ ਸੀ ਦੇਖ ਲੋ

0: ਔਰ ਦੇਖੋ ਮੈਂ ਮਤਲਬ ਦੇਖੋ ਜਦੋਂ ਇਹਨਾਂ ਨੇ ਅੰਮ੍ਰਿਤ ਛਕਿਆ ਇਹਨਾਂ ਨੂੰ ਕੋਈ ਪਾਠ ਤੱਕ ਨੀ ਸੀ ਆਉਂਦਾ, ਇਹਨਾਂ ਨੂੰ ਜਪਜੀ ਸਾਹਿਬ ਦਾ ਨੀ ਸੀ ਆਉਂਦਾ, ਇਹਨਾਂ ਨੂੰ ਪੰਜ ਬਾਣੀਆਂ ਨੀ ਸੀ ਆਉਂਦੀਆਂ ਜੀ, ਹਾਂਜੀ ਕੁਛ ਨੀ। ਪੱਤਰਕਾਰਾਂ ਨੇ ਪੁੱਛਿਆ ਇਹਨਾਂ ਨੂੰ, ਮੈਂ ਹੁਣ ਸਿੱਖ ਲਊਂਗਾ ਨਾ, ਮੈਂ ਤਾਂ ਸਿੱਖ ਲਊਂਗਾ, ਮਤਲਬ ਅੰਮ੍ਰਿਤ ਛਕਾਤਾ ਅਗਲਿਆਂ ਨੇ। ਮੈਂ ਮਤਲਬ ਉਦੋਂ ਵੀ ਇਸ ਗੱਲ ਦੇ ਉੱਤੇ ਸੀਗਾ, ਮੈਂ ਇੱਕ ਦੋ ਜਗ੍ਹਾ ਤੇ ਇਹੀ ਗੱਲ ਬੋਲੀ ਕਿ ਭਾਈ ਤੁਸੀਂ ਜਿਹੜਾ ਹੈਗਾ ਆ ਵੀ ਕੁਆਲਿਟੀ ਬਣਾਓ, ਕੁਆਂਟਿਟੀ ਨਾ ਕ੍ਰੀਏਟ ਕਰੋ।
1: ਬਿਲਕੁਲ
0: ਕੁਆਲਿਟੀ ਏਦਾਂ ਦੀ ਬਣਾਓ ਕਿ ਇਹ ਅੰਮ੍ਰਿਤ ਛਕਾਉਣਾ ਜਿਹੜਾ ਹੈਗਾ ਇਸ ਪ੍ਰੋਸੈਸ ਨੂੰ IAS ਜਿਹੜਾ ਐਗਜ਼ਾਮ ਆ ਉਹਦੇ ਨਾਲੋਂ ਵੀ ਡਿਫੀਕਲਟ ਕਰੋ। ਪਹਿਲਾਂ ਜਿਹੜਾ ਹੈਗਾ ਆ ਬੰਦੇ ਦੇ ਜਿਹੜੇ ਹੈਗੇ ਆ ਟੈਸਟ ਹੋਣ ਗੁਰਬਾਣੀ ਤੇ ਉਹਦਾ ਕੀ ਪਕੜਿਆ, ਉਹਦੀ ਸੋਚ ਸਿੱਖ ਇਤਿਹਾਸ ਤੇ ਉਹਦੀ ਕੀ ਸਮਝਿਆ, ਉਹਦੇ ਪੇਪਰ ਹੋਣੇ ਚਾਹੀਦੇ ਬਕਾਇਦਾ ਤੌਰ ਤੇ, ਹਾਂਜੀ ਉਹ ਸਾਰੇ ਟੈਸਟਾਂ ਚੋਂ ਪਾਸ ਹੋਵੇ, ਸਹਿਣਸ਼ੀਲਤਾ ਜਾਂ ਉਹਦੀ ਜਿਹੜੀ ਹੈਗੀ ਆ ਕਿੱਦਾਂ ਆ ਉਹ ਕਿਸੇ ਬੰਦੇ ਨੂੰ ਕਿੱਦਾਂ ਸੈਟਿਸਫਾਈ ਕਰ ਸਕਦਾ, ਕਿੱਦਾਂ ਮਤਲਬ ਜਿਹੜਾ ਹੈਗਾ ਉਹ ਕਿਸੇ ਬੰਦੇ ਦਾ ਕੋਨਫੀਡੈਂਸ ਵਿਨ ਓਵਰ ਕਰ ਸਕਦਾ ਹੈਗਾ ਆ, ਤੇ ਆਪਣੇ ਧਰਮ ਪ੍ਰਤੀ ਜਿਹੜਾ ਹੈਗਾ ਅਗਲੇ ਬੰਦੇ ਨੂੰ ਵੀ ਮਤਲਬ ਜਿਹੜਾ ਹੈਗਾ ਆ ਇਮਪ੍ਰੈਸ ਕਰ ਸਕਦਾ, ਉਸ ਹਾਲਤ ਵਿੱਚ ਜਿਹੜਾ ਹੈਗਾ ਆ ਅਗਲੇ ਨੂੰ ਅੰਮ੍ਰਿਤ ਛਕਾਇਆ ਜਾਵੇ, ਤੇ ਤਾਂ ਕਿ ਜਿਹੜਾ ਆ ਸਰ ਮੈਂ ਤਾਂ ਕਹਿੰਦਾ ਹੈਗਾ ਆ ਇਹਦੇ ਨਾਲ ਤਾਂ ਛੋਟੇ ਛੋਟੇ ਡੇਰਿਆਂ ਵਾਲੇ ਜਿਹੜੇ ਹੈਗੇ ਆ ਉਹ ਦੇਖਦੇ ਆ ਜੀ, ਕਹਿੰਦੇ ਜੀ ਫਲਾਨੇ ਫਲਾਨਾ ਆਇਆ ਸੀ ਨਾਮਦਾਨ ਲੈਣ, ਕਹਿੰਦੇ ਨਾ ਜੀ ਪਰਚੀ ਉਹਨੂੰ ਵੀ ਲਾਈਨ ਚੋਂ ਕੱਢ ਦਿੱਤਾ, ਉਹ ਕਹਿੰਦੇ ਨਹੀਂ ਅਜੇ ਤੇਰਾ ਨੀ ਟਾਈਮ ਆਇਆ, ਹਾਂਜੀ ਉਹ ਕਿਸੇ ਕਿਸੇ ਤਰੀਕੇ ਛਾਣ ਨਾਲ ਆਉਂਦੇ ਆ ਜੀ, ਅਗਲੇ ਕਹਿੰਦੇ ਨਾ ਇੱਥੇ ਜਿਹੜਾ ਮਰਜ਼ੀ ਆ ਜਾਏ ਜੀ ਜਿੱਦਾਂ ਮਰਜ਼ੀ ਤੈਨੂੰ ਕੁਛ ਆਉਂਦਾ ਨਹੀਂ ਆਉਂਦਾ, ਬਸ ਤੂੰ ਦਾੜੀ ਕੇਸ ਅੱਜ ਤੋਂ ਬਾਅਦ ਨੀ ਕੱਢਣੇ ਬਸ,
1: ਬਿਲਕੁਲ
0: ਹਾਂਜੀ
1: ਬਿਲਕੁਲ
0: ਤੇ ਬੰਨ ਸਿਰ ਤੇ ਬੰਨਾ ਤੇ ਚੱਲ ਮੇਰੇ ਭਾਈ ਅੱਜ ਤੋਂ ਤੂੰ ਬੈਪਟਾਈਜ਼ ਹੋ ਗਿਆ।
1: ਬਿਲਕੁਲ ਬਿਲਕੁਲ
0: ਤੂੰ ਇਸ ਕਰਕੇ ਪ੍ਰੋਸੈਸ ਨੂੰ ਕਰਨਾ ਚਾਹੀਦਾ, ਡਿਫੀਕਲਟ ਕਰਨਾ ਚਾਹੀਦਾ। ਗੁਰੂ ਸਾਹਿਬ ਨੇ ਵੀ ਜਿਹੜਾ ਬੰਦੇ ਸਿਰ ਤਲੀ ਤੇ ਰੱਖ ਕੇ ਆਉਣ ਨੂੰ ਤਿਆਰ ਹੋ ਗਏ ਉਹਨਾਂ ਨੂੰ ਛਕਾਇਆ ਸੀ, ਇਹ ਪਤਾ ਨੀ ਕਿਹੜੇ ਕ੍ਰਾਈਟੀਰੀਆ, ਅੱਜ ਦਾ ਕ੍ਰਾਈਟੀਰੀਆ ਅੱਜ ਦਾ ਜਿਹੜਾ ਟਾਈਮ ਹੈ ਡਿਮਾਂਡ ਕਰਦਾ ਹੈ ਕਿ ਬੰਦਾ ਜਿਹੜਾ ਨੌਲੇਜ ਦੇ ਵਿੱਚ ਪਰਫੈਕਟ ਹੋਵੇ, ਸਿੱਖੀ ਸਿਧਾਂਤਾਂ ਦਾ ਬਾਰੇ ਉਹਨੂੰ ਪੂਰਾ ਗਿਆਨ ਹੋਵੇ, ਹਾਂਜੀ ਉਹੋ ਜਿਹੇ ਬੰਦੇ ਨੂੰ ਜਿਹੜਾ ਹੈਗਾ ਤੁਸੀਂ ਸ਼ਾਮਿਲ ਕਰੋ, ਸਹਿਣਸ਼ੀਲਤਾ ਹੋਵੇ ਉਹਨੂੰ, ਪਤਾ ਹੋਵੇ ਵੀ ਆਹ ਜਿਹੜੇ ਮੈਂ ਪਾ ਰਿਹਾ ਹੈਗਾ ਆ ਤੇ ਕਕਾਰ ਉਹਨਾਂ ਦਾ ਮਤਲਬ ਕੀ ਹੈਗਾ ਆ, ਕਿਰਪਾਨ ਇਹ ਹਥਿਆਰਾਂ ਦੇ ਤੌਰ ਤੇ ਨੀ ਮੈਂ ਵਰਤਣੀ ਹੈਗੀ, ਇਹ ਮੈਂ ਕਿੱਥੇ ਕੀ ਆ ਇਹਦਾ ਕਿੱਥੇ ਕਿੰਨੀ ਇੰਪੋਰਟੈਂਸ ਹੈ ਇਹਦੀ, ਹਾਂਜੀ ਉਹ ਸਾਰੀਆਂ ਚੀਜ਼ਾਂ ਹੋਣ ਤੇ ਫਿਰ ਤਾਂ ਮੰਨ ਲੈਂਦੇ ਹੈਗੇ ਜੀ, ਨਹੀਂ ਤਾਂ ਫਿਰ ਆਹ ਕੁਛ ਪ੍ਰੋਡਕਟ ਹੀ ਨਿਕਲਦੇ ਆ ਜੀ, ਤੇ ਇਹ ਸਾਰਾ ਕੁਛ ਜਿਹੜਾ ਹੈਗਾ ਇਹ ਇੱਕ ਜਿਹੜਾ ਆ ਲਾਈਮ ਲਾਈਟ ਦੇ ਵਿੱਚ ਆਉਣ ਦਾ ਇੱਕ ਜ਼ਰੀਆ ਆ, ਹੋਰ ਕੋਈ ਚੱਕਰ ਨਹੀਂ ਹੈਗਾ ਜੀ, ਜੇਲਾਂ ਦੇ ਵਿੱਚ ਕੋਈ ਤੁਹਾਡੀ ਜਾਤੀ ਰੰਜਿਸ਼ ਥੋੜਾ ਹੈਗੀ ਉਹਨਾਂ ਨਾਲ, ਬਾਕੀ ਕੈਦੀ ਵੀ ਹੈਗੇ ਆ ਉੱਥੇ ਤੁਸੀਂ ਹੈ ਜੀ।
1: ਬਿਲਕੁਲ ਹੈ ਜੀ, ਤੇ ਸੈਂਟ ਸਾਹਿਬ ਆਪਣੇ ਨਾਲ ਔਜਲਾ ਸਾਹਿਬ ਵੀ 15 ਮਿੰਟ ਤੋਂ ਹੋਲਡ ਤੇ ਨੇ, ਤੇ ਆਪਣੇ ਨਾਲ ਮੁਕੱਦਰ ਭਾਈ ਜੀ ਵੀ 12-13 ਮਿੰਟ ਤੋਂ ਹੋਲਡ ਨੇ, ਆਪਾਂ ਇੱਕ ਇੱਕ ਕਰਕੇ ਗੱਲ ਸੁਣ ਲਈਏ ਨਾਲ ਨਾਲ ਤੇ ਫਿਰ ਅੱਗੇ ਵਧਦੇ ਆ। ਕਮੈਂਟਾਂ ਦੇ ਵਿੱਚ ਬਣਦੀ ਇਹਨਾਂ ਦੀ ਦੋਵਾਂ ਦੀ ਵੀ ਨੀ ਜੀ, ਦੇਖ ਲੋ ਭਾਜੀ ਉਹਨਾਂ ਦੀ, ਉਹ ਮੁਕੱਦਰ ਭਾਈ ਕਹੀ ਜਾਂਦਾ ਕਿ ਭਾਈ ਮੈਨੂੰ ਪਵਾ ਦਿਓ ਪੈਸੇ, ਇੰਨਾ ਧੱਕਾ ਨਾ ਕਰੋ ਕਹਿੰਦੇ। ਹਾਂਜੀ ਔਜਲਾ ਸਾਹਿਬ ਸਵਾਗਤ ਹੈ ਜੀ, ਸਵਾਗਤ ਹੈ ਔਜਲਾ ਸਾਹਿਬ ਜੀ ਨੂੰ ਜੀ। ਹਾਂਜੀ ਹਾਂਜੀ ਆ ਗਏ ਜੀ, ਆ ਗਈ
0: ਬਿਲਕੁਲ ਆਉਂਦੀ ਜੀ,
2: ਆਵਾਜ਼ ਆਉਂਦੀ ਜੀ,
1: ਆ ਗਈ ਆ ਗਈ ਜੀ ਆ ਗਈ।
2: ਤੇ ਦੇਖੋ ਮੈਂ ਤਾਂ ਗੱਲ ਕਰਦਾ ਸੀ ਜਿਹੜਾ ਰਾਜ ਸਭਾ ਦੇ ਅਸਤੀਫਿਆਂ ਦੀ ਗੱਲ ਹੋਈ ਆ, ਤੁਸੀਂ ਦੇਖੋ ਵੀ ਇਹਨਾਂ ਨੇ ਜਿਹੜੇ ਤਾਂ ਰਾਜ ਸਭਾ ਦੀਆਂ ਨੇ ਉਹ ਤਾਂ ਚਲੋ ਅਗਲਿਆਂ ਨੇ ਜੀ ਸੌਦਾ ਪੱਤਾ ਕਰਿਆ, ਉਹਨਾਂ ਤੋਂ ਸ਼ਾਇਦ ਇਹ ਕੁਛ ਲਿਖਾ ਨੀ ਸਕਦੇ ਸੀ, ਜਿਵੇਂ ਸਾਨੀ ਜਿਹੜਾ ਦੀਪਕ ਪਾਠਕ ਹੈ ਤਾਂ ਸਾਲ ਪਹਿਲਾਂ ਜਾਇਨ ਮੰਗਦੇ ਸੀ, ਸਾਨੀ ਕਹਿੰਦਾ ਮੇਰੇ ਤੋਂ ਦੋ ਹਫ਼ਤੇ ਪਹਿਲਾਂ ਜਾਇਨ ਮੰਗਦੇ ਸੀ
1: ਜੀ, ਬਿਲਕੁਲ
2: ਕਿਉਂਕਿ ਇਹਨਾਂ ਨੇ ਫੇਰ ਗਾਹਾਂ ਮੁੱਲ ਵੱਟਣਾ ਸੀ ਚੀਜ਼ ਦਾ
1: ਜੀ।
2: ਤੁਸੀਂ ਦੇਖੋ ਇਹਨਾਂ ਨੇ ਜਿਹੜਾ ਹੁਣ ਨਵਾਂ ਕੰਮ ਕਰਿਆ ਹੋਇਆ, ਜਿਹੜੇ ਮੰਤਰੀ ਕੋਲ ਜਵਾਬ ਅਵਾਬ ਗਰੇਵਾਲਾ ਜਿਹੜਾ ਲੁਧਿਆਣੇ ਤੋਂ ਟਿਕਟ ਮੰਗਦਾ ਸੀ, ਉਦੋਂ ਬਾਅਦ ਉਹਦੀ ਜ਼ਮੀਰ ਜਾਗੀ ਆ, ਪਹਿਲਾਂ ਨੀ ਸੀ ਉਹਦੀ ਜ਼ਮੀਰ ਜਾਗੀ
1: ਜੀ,
2: ਜੇ ਉਹਨੂੰ ਟਿਕਟ ਦੇਣ ਦੇ ਲੁਧਿਆਣੇ ਤੋਂ ਜ਼ਮੀਰ ਉਹਦੀ ਫੇਰ ਵੀ ਨੀ ਸੀ ਜਾਗਣੀ, ਕਿਉਂਕਿ ਆਪਣੇ ਪੰਜਾਬੀ ਜ਼ਮੀਰ ਬਾਅਦ ਜਾਗਦੇ ਆ ਜਦੋਂ ਸਾਡਾ ਮਤਲਬ ਪੂਰਾ ਨਾ ਹੋਵੇ।
1: ਬਿਲਕੁਲ ਹੈ,
2: ਤੇ ਉਹਦੀ ਉਹ ਇੱਕ ਮੈਂ ਇੰਟਰਵਿਊ ਸੁਣਦਾ ਸੀ ਮੈਂ ਰਾਜੀ ਜੀ ਨਾਲ ਤੁਹਾਡੇ ਨਾਲ ਕਿਸੇ ਨਾਲ ਸਾਂਝੀ ਕਰੀ ਹੋਵੇ
1: ਜੀ,
2: ਅੱਜ ਮੈਨੂੰ ਉਹ ਗੱਲ ਤਾਂ ਸੱਚੀ ਵੀ ਲੱਗ ਰਹੀ ਹੈ ਕਿ ਉਹ ਕਹਿੰਦਾ ਵੀ ਜਦੋਂ ਇਹ ਮੰਤਰੀ ਬਣਾਉਂਦੇ ਨਾ ਉਦੋਂ ਅਸਤੀਫਾ ਪਹਿਲਾਂ ਲਿਖਾ ਲੈਂਦੇ ਨੇ ਇਹ।
1: ਅੱਛਾ ਜੀ, ਸਾਰਾ ਕੁਝ ਪਹਿਲਾਂ ਹੀ ਲਿਖਤ ਲਿਖਾ ਐਗਰੀਮੈਂਟ,
2: ਉਦੋਂ ਰਜਾਈਨ ਇਹ ਪਹਿਲਾਂ ਲਿਖਾਉਂਦੇ ਨੇ ਕਿ ਜਦੋਂ ਉਹ ਮਾੜਾ ਮੋਟਾ ਇਹਨਾਂ ਤੋਂ ਹਿੱਲੇ ਜੁੱਲੇ
1: ਨਾਲ ਹੀ ਛੁੱਟੀ
2: ਨਾਲੇ ਉਦੋਂ ਕਹਿਣਗੇ ਜੀ ਉਹਨੇ ਰਜਾਈਨ ਕਰ ਗਿਆ।
1: ਅੱਛਾ ਜੀ,
2: ਹਾਂਜੀ ਉਹਦੀ ਤੁਸੀਂ ਇੰਟਰਵਿਊ ਸੁਣਿਓ, ਮੈਂ ਹੁਣ ਅੱਜ ਉਹੀ ਗੱਲ ਤੇ ਕਹਿ ਰਿਹਾ ਵੀ ਇਹਨਾਂ ਨੇ ਦੇਖੋ ਕਿੰਨਾ ਕੁਛ, ਕਿਵੇਂ ਬੰਦੇ ਤੋਂ ਕੰਮ, ਕਿਵੇਂ ਬੰਦੇ ਦੇ ਧੌਣ ਤੇ ਗੋਡਾ ਰੱਖ ਕੇ ਇਹ ਕੰਮ ਕਰਦੇ ਨੇ
1: ਜੀ।
2: ਉਹਦੀ ਉਹਨੇ ਇਹ ਕਿਹਾ ਕਿ ਸਾਰੇ ਮੰਤਰੀਆਂ ਤੋਂ ਇਹਨਾਂ ਨੇ ਅਸਤੀਫੇ ਲਿਖਾਏ ਹੋਏ ਨੇ
1: ਜੀ,
2: ਡੇਟੇ ਪਾਉਣੀ ਬਾਅਦ ਦੇ ਵਿੱਚ ਤਾਂ।
1: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ, ਕੋਰੇ ਕਾਗਜ਼ਾਂ ਤੇ ਦਸਤਖਤ
2: ਦਿਓ ਵਿਚਾਰ ਜੀ ਇਹਨਾਂ ਦੇ। ਬਾਕੀ
0: ਸਤਿਆਗ੍ਰਹਿ
2: ਦਾ ਦੇਸ਼ ਯਾਦ ਕਰਾਉਣ ਲਈ ਕਰਿਆ ਸੀ ਤੇ ਇਹਨੇ ਆਪਦੇ ਆਪ ਨੂੰ ਯਾਦ ਕਰਾਉਣ ਲਈ ਸਤਿਆਗ੍ਰਹਿ ਛੇੜਤਾ ਜੀ।
1: ਬਿਲਕੁਲ ਹੈ ਜੀ,
0: ਬਿਲਕੁਲ ਜੀ, ਬਿਲਕੁਲ। ਇਹਨੇ ਜਿਹੜਾ ਹੈਗਾ ਨਾ ਸਰ, ਇਹਦਾ ਇਹ ਆ ਕਿ ਹਰ ਇੱਕ ਇੰਸਟੀਟਿਊਸ਼ਨ ਨੂੰ ਇੰਨਾ ਕੁ ਬਦਨਾਮ ਕਰਦੇ ਹੋ ਸਰ, ਅੱਗੇ ਕਿਹੜਾ ਫੈਸਲੇ ਨਹੀਂ ਹੁੰਦੇ ਸਰ
1: ਜੀ,
0: ਤੇ ਕੋਈ ਵੀ ਫੈਸਲਾ ਕੋਰਟ ਦਾ ਹੈਗਾ, ਇਹ ਹਾਈ ਕੋਰਟ ਦਾ ਫੈਸਲਾ ਆ, ਇਹ ਅਪੀਲੇਬਲ ਆ, ਜੇ ਤੁਹਾਡੇ ਫੇਵਰ ਚ ਨਹੀਂ ਆਂਦਾ ਤੁਸੀਂ ਉਹਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰ ਸਕਦੇ ਹੈਗੇ ਆ ਜੀ। ਇਹ ਸਾਰਾ ਕੁਛ ਕਰ ਰਿਹਾ ਇਹ ਕਿ ਮੈਂ ਇਲੈਕਸ਼ਨਾਂ ਤੱਕ ਜਿਹੜਾ ਹੈਗਾ ਆ ਇਹ ਖਿੱਚ ਕੇ ਲਿਜਾਣਾ ਮਸਲਾ ਜੀ,
1: ਬਿਲਕੁਲ
0: ਹੋਰ ਕੁਛ ਨਹੀਂ ਜੀ। ਉਹ ਜਿੰਨਾ ਚਿਰ ਤੱਕ ਜਿਹੜਾ ਹੈਗਾ ਕੁਛ ਐਡਵਰਸ ਡਿਸੀਜਨ ਨਹੀਂ ਆਉਂਦਾ ਹੈਗਾ ਜੀ, ਤਦ ਤੱਕ ਤਾਂ ਇਹ ਬਰੀ ਗਿਣਿਆ ਜਾਊਗਾ ਨਾ ਜੀ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਪਤਾ ਨਹੀਂ ਕਿਉਂ, ਪਰ ਐਸਾ ਮੈਂ ਮਤਲਬ ਸੱਚੀ ਗੱਲ ਹੈਗੀ ਆ, ਮੈਂ ਮਤਲਬ ਇਹਨਾਂ ਲੋਕਾਂ ਦਾ ਕਰਤਾਰ ਦੇਖ ਕੇ ਜਾਂ ਜਿਹੜੀ ਆ ਤੁਸੀਂ ਸਪਸ਼ਟ ਤਾਂ ਦੇਖ ਲਓ, ਅਗਲਾ ਬੰਦਾ ਕੈਮਰੇ ਦੇ ਉੱਤੇ ਇਹ ਗੱਲ ਕਹਿੰਦਾ ਸਾਂਵ ਦਾਮ ਡੰਦ ਵੇਦ
1: ਹਾਂਜੀ,
0: ਇਹ ਚੀਜ਼ਾਂ ਕੁਛ ਛੁਪਾ ਕੇ ਤਾਂ ਮਤਲਬ ਪਾਰਟੀਆਂ ਕਰਦੀਆਂ ਹੋਣਗੀਆਂ। ਇਹ ਪਹਿਲੀ ਪਾਰਟੀ ਆ ਜਿਹੜੀ ਡੰਕੇ ਦੇ ਚੋਟ ਤੇ ਕਹਿੰਦੀ ਆ ਲੜਾਈ ਝਗੜਾ ਵੀ ਲੋਕਾਂ ਦੇ ਗਲ ਪੈ ਜਾਓ, ਜੋ ਮਰਜ਼ੀ ਕਰੋ, ਕੁੱਟੋ ਮਾਰੋ, ਪਰਚੇ ਦਰਜ ਕਰਾਓ, ਜੋ ਮਰਜ਼ੀ ਕਰੋ, ਪਰ ਤੁਹਾਨੂੰ ਜਿਹੜਾ ਹੈਗਾ ਤੁਸੀਂ ਜਿੱਤਣਾ ਆ ਜਿੱਦਾਂ ਮਰਜ਼ੀ। ਉਹੋ ਹੀ ਚੀਜ਼ ਇਹਨਾਂ ਨੇ ਆਪਾਂ ਸਰਪੰਚੀ ਦੇ ਇਲੈਕਸ਼ਨਾਂ ਚ ਕੀਤੀ ਹਾਂਜੀ। ਸੋ ਇਸ ਕਰਕੇ ਇੰਸਟੀਟਿਊਸ਼ਨਾਂ ਸਾਰੀਆਂ ਨੂੰ ਇਲੈਕਸ਼ਨ ਕਮਿਸ਼ਨਰ ਤੇ ਤਾਂ ਇਹ ਵਰੇ ਜੀ ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਇਹ
1: ਜੀ ਵੀਰ
0: ਜੀ,
2: ਇੱਕ ਪੋਸਟ ਜਿਹੜਾ ਇੱਕ ਪੋਸਟਰ ਬਣਦਾ ਰਾਜਨ ਜੀ, ਉਹ 500 ਰੁਪਏ, 400-500 ਰੁਪਏ ਇੱਕ ਪੋਸਟਰ ਬਣਦਾ ਜਿਹਦੀ ਪੰਜਾਬ ਸਰਕਾਰ ਤੋਂ $2500 ਰੁਪਇਆ ਲੈ ਰਹੇ ਨੇ ਦਿੱਲੀ ਵਾਲੇ, ਦਿੱਲੀ ਤੋਂ ਬਣ ਕੇ ਆਉਂਦੇ ਨੇ
1: ਜੀ।
2: ਇੱਕ ਗਰਾਊਂਡ ਦੇ ਉੱਪਰ ਮੁਕੱਦਮਾ ਵੀ ਜੁੜਿਆ ਹੋਣਾ, ਇੱਕ ਗਰਾਊਂਡ ਦੇ ਉੱਪਰ 4-5 ਲੱਖ ਰੁਪਇਆ ਲੱਗਦਾ ਜਿਹਦੇ ਅਸੀਂ 30 ਲੱਖ ਰੁਪਇਆ ਪਾ ਰਹੇ ਨੇ ਤੁਸੀਂ ਦੇਖੋ। ਅਰ ਕੋਈ ਬੋਲ ਨੀ ਰਿਹਾ
1: ਜੀ,
2: ਕੋਈ ਨੀ ਬੋਲ ਰਿਹਾ, ਕਿਉਂਕਿ ਮੰਤਰੀ ਜਦ ਮੈਨੂੰ ਮੰਤਰੀ ਬਣਾਉਣਾ ਮੈਨੂੰ ਕਹਿਣਗੇ ਰਾਜਨ ਜੀ ਤੁਸੀਂ ਮੁੱਖ ਮੰਤਰੀ ਦੀ, ਮੈਂ ਕਿਹਾ ਮੰਤਰੀ ਬਣਨਾ ਸਿਕੰਦਰ, ਮੈਂ ਕਹੂੰਗਾ ਹਾਂਜੀ
1: ਜੀ,
2: ਕਹਿੰਦਾ ਪਹਿਲਾਂ ਇੱਥੇ ਅਸਤੀਫਾ ਦੇ ਸਾਈਨ ਕਰਦਾ, ਮੈਂ ਤਿਆਰ ਹਾਂ, ਕਹੂੰਗਾ ਜਿੰਨਾ ਚਿਰ ਚੱਲਦਾ ਚਲਾਓ ਉਹਨਾਂ ਚਿਰ ਤਾਂ ਕਦੇ ਤੁਸੀਂ ਇਹਨਾਂ ਦੇ ਮੰਤਰੀ, ਮੰਤਰੀ ਸਾਰੇ ਪੰਜਾਬ ਦਾ ਹੁੰਦਾ, ਮਹਿਕਮਾ ਜਿਹੜਾ ਉਹ ਸਾਰੇ ਪੰਜਾਬ ਲਈ ਹੁੰਦਾ,
1: ਬਿਲਕੁਲ
2: ਕਦੇ ਤੁਸੀਂ ਖੰਨੇ ਵਾਲਾ ਮੰਤਰੀ ਖੰਨੇ ਤੋਂ ਬਾਹਰ ਗਿਆ ਦੇਖਿਆ, ਕਦੇ ਉਹ ਚੰਡੀਗੜ੍ਹ ਗਿਆ ਦੇਖਿਆ ਤੁਸੀਂ,
1: ਨਾ ਜੀ,
2: ਕਦੇ ਆਈ ਜਿਹੜੇ ਵੀ ਮੰਤਰੀ ਨੂੰ ਆਪਦੇ ਹਲਕੇ ਚ ਫਿਰਦੇ ਨੇ
1: ਜੀ,
2: ਕਿਉਂਕਿ ਕੰਮ ਤਾਂ ਉੱਪਰ ਚੰਡੀਗੜ੍ਹ ਦਾ, ਚੰਡੀਗੜ੍ਹ ਵਾਲੇ ਬੈਠੇ ਕਰੀ ਜਾਂਦੇ ਨੇ,
1: ਕਰੀ ਜਾਂਦੇ ਆ ਜੀ,
0: ਦਿੱਲੀ ਆਏ ਹੈਗੇ ਜੀ, ਉਹ ਦਿੱਲੀ ਵਾਲੇ ਸਾਰੇ ਨਾਲ ਆਏ ਆ,
2: ਸਾਰੇ ਨਾਲ ਰਹੇ ਹੋਏ ਨੇ ਜੀ
1: ਜੀ।
2: ਸਾਰੇ ਪੰਜਾਬ ਦਾ ਮੰਤਰੀ ਆ, ਮਤਲਬ ਸਾਰੇ ਪੰਜਾਬ ਚ ਕਰ ਖੰਨੇ ਦੇ ਵਿੱਚ ਖੰਨੇ ਨੀ ਨਿਕਲਦਾ
1: ਜੀ।
0: ਮੇਰੀ ਬੇਨਤੀ ਸੁਣੋ ਤੁਸੀਂ, ਤੁਸੀਂ ਇੱਕ ਸਰਕਾਰੀ ਪੀਅਨ ਦੀ ਨੌਕਰੀ ਨਿਕਲੇ ਨਾ ਸਰ, ਤੇ ਉਹਦੇ ਵਿੱਚ ਵੀ ਐਫੀਡੈਵਿਟ ਦੇਣਾ ਪੈਂਦਾ, ਆਪਣੇ ਪੁਲਿਸ ਕਲੀਅਰੈਂਸ ਲੈ ਕੇ ਜਾਣੀ ਪੈਂਦੀ ਹੈਗੀ ਕਿ ਮੇਰੇ ਖਿਲਾਫ਼ ਕੋਈ ਕੇਸ ਨਹੀਂ ਦਰਜ
1: ਜੀ,
0: ਤੇ ਮੁੱਖ ਮੰਤਰੀ ਦਾ ਸਲਾਹਕਾਰ ਜਿਹੜਾ ਹੈਗਾ ਆ ਉਹ ਵੈਬ ਜਿਹੜਾ ਦਿੱਲੀ ਤੋਂ ਉਹਨੂੰ ਸਵਾਤੀ ਬਾਈਵਾਲ ਨੂੰ ਕੁੱਟ ਕੇ ਤੇ ਜਿਹੜਾ ਆ ਉੱਥੇ ਪਰਚਾ ਉੱਥੇ ਦਿੱਲੀ ਦਰਜ ਹੋਇਆ ਤੇ ਉਹਨੂੰ ਚੱਕ ਕੇ ਲਿਆ ਕੇ ਤੇ ਇੱਥੇ ਭਗਵੰਤ ਮਾਨ ਦਾ ਸਲਾਹਕਾਰ ਲਾ ਦਿੱਤਾ ਹੈ ਜੀ
1: ਜੀ।
0: ਉਹ ਜੋ ਸਾਈਨ ਹੁੰਦੇ ਜੋ ਫਾਈਲ ਉਹ ਜਿਹੜੀ ਹੈਗੀ ਆ ਉਹ ਕੇ ਕਰਦਾ ਆ ਤੇ ਸਾਈਨ ਹੁੰਦੇ ਆ, ਹੋਰ ਕੋਈ ਨਹੀਂ ਕਰ ਸਕਦਾ ਜੀ। ਇਹੋ ਜਿਹੇ ਬੰਦਿਆਂ ਨੂੰ ਕੀ ਇਹਨਾਂ ਲਈ ਕੋਈ ਕੁਆਲੀਫਿਕੇਸ਼ਨ ਨੀ ਹੋਣੀ ਚਾਹੀਦੀ, ਇਹਨਾਂ ਦਾ ਕੋਈ ਪੁਲਿਸ ਕਲੀਅਰੈਂਸ ਨੀ ਹੋਣਾ ਚਾਹੀਦਾ, ਭਾਈ ਉੱਥੇ ਦਾ ਕ੍ਰਿਮੀਨਲ ਬੰਦਾ ਦਿੱਲੀ ਦਾ ਕ੍ਰਿਮੀਨਲ ਜਿਹੜਾ ਹੈਗਾ ਉਹ ਨਾਲ ਲਿਆ ਕੇ ਤੇ ਇੱਥੇ ਫਿੱਟ ਕਰ ਦਿੱਤਾ ਜੀ
1: ਜੀ।
0: ਤੋ ਇਸ ਕਰਕੇ ਜਿਹੜਾ ਹੈਗਾ ਇਹ ਇਸ ਪਾਰਟੀ ਦਾ ਤਾਂ ਇਹ ਆ ਕਿ ਹੁਣ
2: ਜਦੋਂ ਇਹਨਾਂ ਤੋਂ ਪਹਿਲਾਂ ਹੀ ਦੇਖੋ ਮੁੱਖ ਮੰਤਰੀ ਦੇ ਹੱਥ ਉਦੋਂ ਵੱਢਦੇ ਸੀ ਜਦੋਂ ਇਹਨਾਂ ਤੋਂ
1: ਨੌਲੇਜ ਸ਼ੇਅਰਿੰਗ
2: ਰੱਖਿਆ,
1: ਨੌਲੇਜ ਸ਼ੇਅਰਿੰਗ ਦਾ ਕੀਤਾ,
2: ਹਾਂ ਨੌਲੇਜ ਸ਼ੇਅਰਿੰਗ ਦਾ, ਮੁੱਖ ਮੰਤਰੀ ਉਦੋਂ ਹੱਥ ਵਢਾ ਲਿਆ ਤੇ ਮੰਤਰੀ ਬਣਨ ਤੋਂ ਪਹਿਲਾਂ ਹੱਥ ਵਢਾ ਲੈਂਦੇ ਨੇ ਜੀ
1: ਜੀ।
2: ਤੇ ਐਮ ਐਲ ਏ ਦਾ ਵਿਚਾਰੇ ਇਹ ਤਾਂ ਖਾਣੇ ਦੇ ਜਾਣ ਚੁੱਕੇ ਨਹੀਂ ਰਹੇ ਹੈਗੇ
1: ਜੀ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਭਗਵੰਤ ਮਾਨ ਨੂੰ ਵੀ ਪਤਾ ਨਹੀਂ ਹੈਗਾ
2: ਜੀ। ਇਹ ਤਾਂ ਰਾਜਨ ਜੀ ਇਹਨਾਂ ਨੇ ਡਰਾਈਵਿੰਗ ਸਕੂਲ ਬਣਾ ਲਿਆ ਪੰਜਾਬ ਨੂੰ, ਤੇ ਮਤਲਬ ਜਿਹੜਾ ਜਦੋਂ ਸਾਡੇ ਇੱਥੇ ਟੁੱਟੇ ਤਾਂ ਇੱਥੇ ਹੈ ਨੀ, ਸਾਡੇ ਇੱਥੇ ਜਦੋਂ ਲਰਨਿੰਗ ਪਰਮਿਟ ਲੈਣਾ ਹੁੰਦਾ ਨਾ ਤੇ ਉਹ ਨਾਲ ਬੈਠਾ ਹੁੰਦਾ, ਪਰ ਕੰਟਰੋਲ ਸਾਰਾ ਜਿਹੜਾ ਸਿਖਾ ਰਿਹਾ ਹੁੰਦਾ
1: ਉਹਦੇ ਪੈਰਾਂ ਚ
2: ਉਹਦੇ ਕੋਲ ਹੁੰਦਾ
1: ਬ੍ਰੇਕ ਓਹਦੇ ਕੋਲ ਹੁੰਦੀ ਹੈ,
2: ਬ੍ਰੇਕ ਸਾਰਾ ਕੁਛ ਓਹਦੇ ਕੋਲ ਹੁੰਦਾ
1: ਜੀ।
2: ਤੇ ਉਹ ਕੰਮ ਕਰਿਆ ਪਿਆ ਇਹਨਾਂ ਨੇ, ਉਹ ਬੱਸ ਖਰੀਦੀ ਹੋਈ ਹੈ ਜੀ, ਕਾਰ ਖਰੀਦੀ ਹੋਈ ਹੈ ਇਹਨਾਂ ਨੇ, ਉਹ
1: ਬਿਲਕੁਲ
2: ਬਾਕੀ ਵਿੱਚ ਬੈਠੇ ਨੇ ਜੀ,
1: ਬੈਠੇ ਨੇ ਜੀ।
2: ਇੰਸਪੈਕਟਰ ਹੁੰਦਾ
0: ਕੰਟਰੋਲ ਉਹ ਕਰਦਾ। ਸਰ ਬੇਨਤੀ ਇਹ ਹੈਗੀ ਆ ਕਿ ਆ ਜਿਹੜਾ ਕਰਜ਼ਾ ਚੜਿਆ ਆ ਪੰਜਾਬ ਤੇ, ਇਹ ਕਾਹਦੇ ਵਾਸਤੇ ਚੜਿਆ? ਇਹ ਇਸੇ ਕਰਕੇ ਚੜਿਆ ਹੈਗਾ ਆ ਕਿ ਇਹਨਾਂ ਦਿੱਲੀ ਵਾਲੇ, ਜਿਹੜੀ ਦਿੱਲੀ ਦਾ ਨੌਲੇਜ ਸ਼ੇਅਰਿੰਗ ਹੈਗੀ ਆ, ਉਹਨਾਂ ਦੇ ਬੰਦਿਆਂ ਨੂੰ ਐਡਜਸਟ ਕਰਦੇ, ਉਹਨਾਂ ਨੂੰ ਤਨਖਾਹਾਂ ਜਾਂਦੀਆਂ ਹੈਗੀਆਂ ਮੋਟੀਆਂ ਮੋਟੀਆਂ, ਉਹਨਾਂ ਨੂੰ ਫਾਈਨੈਂਸ਼ੀਅਲ ਸੈਕਟਰੀ ਕੋਈ ਫਲਾਨਾ ਕੋਈ ਏਦਾਂ ਦਾ, ਨਾ ਉਹ ਪੋਸਟਾਂ ਐਡਵਰਟਾਈਜ਼ ਹੁੰਦੀਆਂ, ਨਾ ਕੁਛ ਪਤਾ ਲੱਗਦਾ ਕੌਣ ਕੌਣ ਬੈਠਾ ਜੀ। ਉਹ ਦਿੱਲੀ ਦੀਆਂ ਟੀਮਾਂ ਆ ਕੇ ਬੈਠੀਆਂ ਹੈਗੀਆਂ ਜੀ, ਇੱਥੇ ਜਿੰਨੇ ਸੜਕਾਂ ਦੇ ਠੇਕੇ ਹੈਗੇ ਆ, ਜੇ ਕਿਤੇ ਟੈਂਟ ਲਾਉਣਾ ਤਾਂ ਜਿਹੜਾ ਦਿੱਲੀ ਤੋਂ ਬੰਦੇ ਆਉਂਦੇ ਹੈਗੇ ਜੀ, ਉਹ ਸਾਰਾ ਕੁਛ ਤਾਂ ਹੈਗਾ ਜੀ ਇੱਥੇ।
1: ਪਰ
0: ਇਹ ਸਾਰਾ ਇਹਨਾਂ ਨੇ ਕੋਈ
2: ਇਨਫਰਾਸਟ੍ਰਕਚਰ, ਗਵਰਨਮੈਂਟ ਇੱਕ ਉਹ ਬੰਦਿਆਂ ਨਾਲ ਨੌਲੇਜ ਸ਼ੇਅਰ ਦਾ ਐਗਰੀਮੈਂਟ ਕਰਦੇ ਜਿਹਨਾਂ ਦਾ ਪੰਜਾਬ ਦੇ ਨੁਮਾਇੰਦੇ ਨਾਲ ਜੁੜੇ ਹੋਏ ਨੇ। ਪ੍ਰਗਟ ਸਿੰਘ ਕੋਈ ਗੱਲ ਪੁੱਛਦਾ ਉਹਨੂੰ ਕਹਿੰਦਾ ਪ੍ਰਗਟ ਸਿੰਘ ਤੁਹਾਨੂੰ ਪਤਾ ਨੀ ਸੁਧਾਰ ਗੁਪਤ ਰੱਖਣ ਦੀ ਸਹੁੰ ਖਾਧੀ ਹੋਈ ਹੈ?
1: ਬਿਲਕੁਲ ਹੈ ਜੀ,
2: ਦੇਖ ਲੋ ਉਧਰ ਸੰਵਿਧਾਨ ਗੁਪਤ ਰੱਖਣ ਦੀ ਸਲਾਹ ਕਾਦੀ ਹੈ ਤੇ ਉਧਰ ਤੁਸੀਂ ਨੌਲੇਜ ਸ਼ੇਅਰ ਕੀਤੀ
1: ਹੈ। ਨੌਲੇਜ ਸ਼ੇਅਰ ਕੀਤੀ,
2: ਪ੍ਰਗਟ ਸਿੰਘ ਪੁੱਛ ਸਕਦਾ ਉਹ ਚੁਣਿਆ ਹੋਇਆ ਨੁਮਾਇੰਦਾ ਬਰਾਬਰ ਦਾ
1: ਜੀ,
2: ਤੇ ਜੇ ਤੁਸੀਂ ਪ੍ਰਗਟ ਸਿੰਘ ਨੂੰ ਨੀ ਦੱਸ ਸਕਦੇ ਤੇ ਗਾਹਾਂ ਜਿਹੜੇ ਹੈ ਹੀ ਨੀ, ਜਿਨ੍ਹਾਂ ਦਾ ਕੋਈ ਲਿੰਕ ਹੀ ਨੀ ਪੰਜਾਬ ਨਾਲ, ਉਹਨਾਂ ਨੂੰ ਕਿਉਂ ਦੱਸਦੇ ਹੋ?
1: ਬਿਲਕੁਲ ਹੈ ਜੀ।
0: ਨਹੀਂ ਸਰ ਇਹਨਾਂ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਹੈਗੀਆਂ ਪੰਜਾਬ ਦੇ ਵਿੱਚ ਵੀ, ਇਹਦਾ ਤਾਂ ਪੇ ਕਰਨਾ ਪੈਣਾ ਬਾਅਦ ਦੇ ਵਿੱਚ ਭਗਵੰਤ ਮਾਨ ਨੂੰ। ਇਹ ਤਾਂ ਮਤਲਬ ਇਹ ਵੀ ਆਪਣੀ ਕੁਰਸੀ ਇਸ ਵੇਲੇ ਦਿਸਦੀ ਹੈਗੀ ਵੀ ਮੈਂ ਕੁਰਸੀ ਤੇ ਰਹਿਮਾ ਮੁੱਖ ਮੰਤਰੀ ਵਾਲੀ ਤੇ ਮੈਨੂੰ ਮੁੱਖ ਮੰਤਰੀ ਵਾਲੀਆਂ ਸਹੂਲਤਾਂ ਮਿਲੀ ਜਾਣ, ਬਿਲਕੁਲ।
2: ਜਦੋਂ ਕੋਈ ਕੋਈ ਬਜ਼ੁਰਗ ਹੁੰਦਾ ਸਾਰੀ ਉਮਰ ਲਾਣੇਦਾਰੀ ਕਹਿੰਦੀ ਕਹਿੰਦੀ ਨਹੀਂ ਚੱਲਦੀ, ਉਹਨੂੰ ਕਹਿੰਦੇ ਨੇ ਲਾਣੇਦਾਰ ਜੀ, ਨਾ ਉਹਦੀ ਜੇਬ ਚ ਪੰਜੀ ਹੁੰਦੀ, ਕਹਿੰਦੇ ਮਕਾਨ ਜਾਣਾ ਉੱਥੇ ਭੇਜ ਦਿੰਦੇ ਨੇ ਹਾਂਜੀ, ਜਾਂ ਘਰ ਦੀ ਰਾਖੀ ਬਿਠਾ ਦਿੰਦੇ ਨੇ, ਲਾਣੇਦਾਰ ਆ ਸਾਡਾ, ਬਸ ਉਹ
1: ਬਿਲਕੁਲ ਹੈ ਜੀ, ਬਿਲਕੁਲ।
2: ਬਾਕੀ ਉਹਨੂੰ ਇਹ ਨੀ ਪਤਾ ਟੱਬਰ ਗਿਆ ਕਿੱਥੇ, ਚਲੋ ਲੈ ਲਓ ਮੁਕੱਦਰ ਜੀ,
1: ਥੈਂਕ ਯੂ ਜੀ, ਥੈਂਕ
0: ਯੂ, ਸ਼ੁਕਰੀਆ ਜੀ,
1: ਸ਼ੁਕਰੀਆ ਜੀ। ਹਾਂਜੀ ਮੁਕੱਦਰ ਜੀ ਸਵਾਗਤ ਹੈ ਜੀ ਉਹਨੂੰ ਜੀ, ਬਾਈ ਜੀ
3: ਸਤਿ ਸ੍ਰੀ ਅਕਾਲ, ਭਾਰਜ ਬਾਈ ਜੀ
1: ਸਤਿ ਸ੍ਰੀ ਅਕਾਲ ਜੀ, ਜੀ ਉਹਨੂੰ ਜੀ
0: ਮੁਕੱਦਰ ਜੀ ਸਤਿ ਸ੍ਰੀ ਅਕਾਲ,
1: ਤੁਹਾਡੀ ਆਵਾਜ਼ ਫਿਰ ਗੂੰਜ ਰਹੀ ਆ, ਦੇਖਿਓ ਮਾੜਾ ਜਿਹਾ ਇਧਰੋਂ
3: ਇੱਕ ਸੈਕਿੰਡ ਜੀ,
1: ਜੀ
3: ਵੀ ਗੂੰਜਦੀ ਆ ਜੀ,
1: ਹਾਂਜੀ ਹੁਣ ਠੀਕ ਆ ਜੀ,
3: ਤੁਹਾਡੇ ਇਸ ਨੰਬਰ ਤੋਂ ਹੀ ਅੰਕਿਤ ਜਾਂ ਤਾਂ ਦੂਜੇ ਦਾ ਲਾ ਲਓ ਤੁਸੀਂ,
1: ਇੱਕ ਮਿੰਟ ਰੁਕੋ ਫਿਰ ਜੀ, ਹਾਂਜੀ ਜੀ ਸੈਣੀ ਸਾਹਿਬ ਕੰਟੀਨਿਊ ਪਲੀਜ਼, ਹਾਂਜੀ ਤੁਸੀਂ ਕੰਪਲੀਟ ਕਰ ਲਓ ਜਦ ਤਾਈ।
0: ਮੈਂ ਤਾਂ ਕਹਿੰਦਾ ਇਹਨਾਂ ਦਾ ਮੁੱਦਾ ਤਾਂ ਕੋਈ ਛੋਟ ਵੱਡਾ ਹੈ ਨੀ ਗਾ, ਇਹਨਾਂ ਦਾ ਤਾਂ ਮੁੱਦਾ ਛੋਟਾ ਹੀ ਹੈਗਾ ਆ ਜੀ, ਭਈ ਕਹਿੰਦੇ ਭਈ ਰਾਇਲਟੀ ਮਿਲਣੀ ਚਾਹੀਦੀ ਹੈਗੀ ਆ, ਹੁਣ ਰਾਇਲਟੀ ਪਤਾ ਨੀ ਕਿੰਨੀ ਜਿਹੜੀ ਹੈਗੀ ਆ, ਮੁਕੱਦਰ ਵੀਰ ਨੇ ਕਿੰਨਾ ਦੇ ਵਿੱਚ ਜਿਹੜਾ ਗੀਤ ਖਰੀਦ ਕੇ ਗਾਇਆ ਆ ਜਾਂ ਕਿੱਦਾਂ ਹੈਗਾ
1: ਜੀ,
0: ਤੇ ਜਾਂ ਕੋਈ ਕਮਿਸ਼ਨ ਬੇਸ ਦੇ ਉੱਤੇ ਹੈਗਾ ਜੀ, ਸੋ ਇਸ ਕਰਕੇ ਜਿਹੜਾ ਇਹ ਤਾਂ ਮੁੱਦਾ ਜਿਹੜਾ ਬਾਰੋ ਬਾਰ ਤੈਅ ਕਰ ਲੈਣਾ ਚਾਹੀਦਾ ਜੀ।
1: ਹਾਂਜੀ ਮੁਕੱਦਰ ਜੀ ਰੱਖੋ ਜੀ ਆਪਣੇ ਬਿਆਨ ਨੋਟ ਕਰੀਏ।
3: ਹਾਂਜੀ ਹਾਂਜੀ ਭਾਜਪਾਈ ਜੀ, ਆ ਤਾਂ ਤੁਸੀਂ ਬੜਾ ਵਧੀਆ ਕੀਤਾ, ਉਹੀ ਗੱਲ ਮੈਂ ਜੇ ਬਾਅਦ ਚੋਂ ਗੱਲਾਂ ਕਰਦਾ ਤੇ ਮੈਨੂੰ ਉਹੀ ਗੱਲ ਫਿਰ ਮਹਿਸੂਸ ਹੋ ਹੀ ਜਾਣਾ ਸੀ, ਪਰ ਮੈਨੂੰ ਪਤਾ ਵੀ ਚਲੋ ਅਸੀਂ ਹਾਸੇ ਖੇਡੇ ਚ ਸਾਰਿਆਂ ਨਾਲ ਚੱਲੀ ਜਾਂਦਾ
1: ਜੀ,
3: ਪਰ ਇਹ ਨਾ ਇੱਕ ਤਾਂ ਜਿਹੜੀ ਇਹ ਗੱਲ ਕਹਿੰਦੇ ਪਏ ਨੇ ਵੀ ਜੇ ਕਿਉਂਕਿ ਖੁਦ ਉਸ ਪੇਸ਼ੇ ਨਾਲ ਜੁੜੇ ਨੇ ਇਹ ਵਕੀਲ ਜਾਂ ਬੇਟੇ ਇਹਨਾਂ ਦੇ ਜੱਜ ਨੇ
1: ਜੀ,
3: ਤੇ ਜਦੋਂ ਕੋਈ ਮੰਨ ਲਓ ਓਬਜੈਕਸ਼ਨ ਕਰਦਾ ਵੀ ਜੱਜ ਸਾਹਿਬ ਨਾਲ ਸਾਨੂੰ ਇਹ ਦਿੱਕਤ ਹੈ ਜਾਂ ਜੱਜ ਸਾਹਿਬ ਆਪ ਹੀ ਹਟ ਜਾਂਦੇ ਨੇ
1: ਜੀ,
3: ਤੇ ਇੱਕ ਤਾਂ ਇਹ ਹੈ ਵੀ ਹੁਣ ਤੁਸੀਂ ਨਾ ਵੇਖੋ, ਇਹ ਮੇਰੀ ਬੇਨਤੀ ਹੈ ਵੀ ਤੁਸੀਂ ਆ ਜਿਹੜਾ ਪੜਚੋਲ ਕਰਨ ਵਾਲਾ ਬੰਦਾ, ਇਹ ਮੇਰੇ ਵਰਗਾ ਤੁਸੀਂ ਉਹੀ ਗੱਲ ਚੈਨਲ ਤੇ ਬਿਠਾਓ ਜਿਹੜਾ ਕਹਿੰਦਾ ਵੀ ਕਿਸੇ ਨੂੰ ਵੋਟ ਨਹੀਂ ਪਾਉਣੀ, ਇੱਕ ਬੰਦਾ ਜਿਹੜਾ ਪਹਿਲੀ ਫੱਟ ਖਾਈ ਬੈਠਾ ਪਿਆਰ ਦੇ ਵਿੱਚ ਹੈ
1: ਜੀ,
3: ਤੁਸੀਂ ਉਸੇ ਸੱਜਣ ਤੋਂ ਉਸੇ ਪਾਰਟੀ ਦੀ ਪੜਚੋਲ ਕਰਾਉਣ ਲੱਗ
1: ਜਾਂਦੇ ਹੋ,
3: ਫਿਰ ਤੁਸੀਂ ਦੇਖੋ ਵੀ ਹੁਣ ਹੁਣ ਸੈਣੀ ਬਾਈ ਜੇ ਤੁਸੀਂ ਆਮ ਆਦਮੀ ਪਾਰਟੀ ਬਾਰੇ ਪੁੱਛੋਗੇ
1: ਜੀ,
3: ਕਿਉਂਕਿ ਉਹ ਤਾਂ ਰੋਜ਼ ਸਵੇਰੇ ਸ਼ਾਮ ਕਹਿੰਦੇ ਨੇ ਵੀ ਮੈਂ ਇਸ ਪਾਰਟੀ ਤੋਂ ਫੱਟ ਖਾ ਕੇ ਬੈਠਾ ਵਾ,
1: ਨਹੀਂ ਉਹ ਤਾਂ ਸਾਰਿਆਂ ਦੀ ਗੱਲ ਕਰਦੇ ਆ ਆਪਾਂ, ਕਈ ਆਮ ਆਦਮੀ ਪਾਰਟੀ ਦੀ ਇਕੱਲੀ ਦੀ ਨਹੀਂ ਆਪਾਂ ਕਰਦੇ, ਸਾਰੀਆਂ ਪਾਰਟੀਆਂ ਦੀ ਕਰੀਦੀ ਆ,
3: ਕਰਦੇ ਤਾਂ ਸਾਰੀਆਂ ਦੀ ਆਮ ਚੈਨਲ ਵਾਲੇ ਵੀ ਸਾਰੀਆਂ ਪਾਰਟੀ ਦੀ ਕਰਦੇ ਨੇ, ਪਰ ਜਿਹਦੇ ਤੋਂ ਆਪਾਂ ਨੂੰ ਪਰਸਨਲ ਉਹ ਹੋਵੇ, ਮੰਨ ਲਓ ਵੀ ਆਪਾਂ ਉਹਦੇ ਤੋਂ ਫੱਟ ਖਾਧਾ ਹੋਵੇ, ਫਿਰ ਆਪਣੀ ਪੜਚੋਲ ਉਹਦੇ ਬਾਰੇ ਜਿਹੜੀ ਹੋਊਗੀ ਉਹ ਤਾਂ ਹੁਣ ਆਪਾਂ ਨੂੰ ਪਤਾ ਹੀ ਹੁੰਦਾ ਵੀ ਉਹਦੇ ਚ ਕੀ ਆਊਗਾ ਕੀ ਨਹੀਂ ਆਊਗਾ
1: ਜੀ।
3: ਤੇ ਹੁਣ ਗੱਲ ਇਹ ਹੈ ਵੀ ਤੁਸੀਂ ਮੇਰੇ ਵਰਗਾ ਬੰਦਾ ਤੁਸੀਂ ਉਹੀ ਗੱਲ ਮੇਰੀ ਫੋਟੋ ਲਾ ਕੇ ਪਿਆਰੀ ਜੀ ਤੇ ਮੈਨੂੰ ਬਿਠਾਓ ਇੱਕ ਦਿਨ ਵੇਖੇ ਮੈਂ ਕਰਦਾ
1: ਤੁਹਾਡੀ ਲਾ ਦਿੰਦੇ ਕੱਲ ਨੂੰ ਹੀ ਲਾ ਦਿੰਦੇ। ਹਾਂਜੀ ਸੈਣੀ ਸਾਹਿਬ ਨਹੀਂ
0: ਬੇਨਤੀ ਇਹ ਹੈਗੀ ਆ ਕਿ ਮੈਂ
3: ਇਸ ਗੱਲ ਦੇ ਵਿੱਚ ਦੇਖੋ ਸੈਣੀ ਬਾਈ ਜੀ ਇਸ ਗੱਲ ਦੇ ਵਿੱਚ ਕੋਈ ਝੂਠ ਹੈ ਜਿਹੜਾ ਬੰਦਾ ਮੰਨ ਲਓ ਕਿਸੇ ਜੱਜ ਤੋਂ ਕਿਸੇ ਵਕੀਲ ਤੋਂ ਦੁਖੀ ਹੋਵੇ ਮੰਨ ਲਓ ਅਦਾਲਤ ਚ ਕਹਿ ਦੇ ਵੀ ਮੈਨੂੰ ਆਹ ਬੰਦਾ ਠੀਕ ਨੀ ਵੀ ਮੈਨੂੰ ਮੇਰਾ ਇਹਦੇ ਨਾਲ ਕੋਈ ਪਰਸਨਲ ਹੈ ਜਾਂ ਕੁਛ ਵੀ ਹੈ
1: ਜੀ
3: ਉਹ ਬੰਦਾ ਪਾਸੇ ਹਟ ਜਾਂਦਾ ਉਹ ਨੈਤਿਕਤਾ ਦੇ ਆਧਾਰ ਤੇ ਹਟ ਜਾਂਦਾ ਉਹਦੀ ਮਰਜ਼ੀ ਹੈ। ਤੇ ਹੁਣ ਸੈਣੀ ਬਾਈ ਜੀ ਦਾ ਰੋਜ਼ ਕਹਿੰਦੇ ਵੀ ਮੇਰਾ ਮੈਨੂੰ ਤਾਂ ਇਹਨਾਂ ਨੇ ਲੁੱਟ ਲਿਆ ਉਹੀ ਗੱਲ ਹੈ ਮੇਰੀ ਵੋਟ ਇਹਨਾਂ ਨੇ ਧੋਖੇ ਨਾਲ ਪਵਾਈ ਹੈ ਉਹੀ ਗੱਲ ਹੈ
0: ਨਹੀਂ ਜੀ ਮੈਂ ਤਾਂ ਪਵਾਈਆਂ ਵੀ ਆ ਮੈਂ ਤਾਂ ਹੁਣ ਵੀ ਸਪੋਰਟਰ ਹੈਗਾ ਆ ਮੈਂ ਤਾਂ ਤੁਹਾਨੂੰ ਦੇਖਿਓ ਤੁਸੀਂ ਦੇਖੋ ਮੈਂ ਕਿੱਡਾ ਇੰਪਾਰਸ਼ੀਅਲ ਬੰਦਾ ਹੈਗਾ ਮੈਂ ਇਸ ਪਾਰਟੀ ਨੂੰ ਵੋਟ ਵੀ ਪਾਈ ਆ ਵੋਟਾਂ ਪਵਾਈਆਂ ਵੀ ਆ ਫੇਰ ਵੀ ਉਹਨੂੰ ਕ੍ਰਿਟੀਸਾਈਜ਼ ਕਰਦਾ ਆ ਵੀ ਜਿੱਥੇ ਕਰਨ ਦਾ ਹੱਕ ਹੁੰਦਾ ਆ ਜੀ।
1: ਨਾਲੇ ਦੇਖੋ ਹਰ ਕੋਈ ਸੀਗਾ ਜਿਹੜੇ ਬਾਹਰ ਵੀ ਬੈਠੇ ਸੀਗੇ ਜਿੱਦਾਂ ਮਰਜ਼ੀ ਆ ਜਿਹੜਾ ਵੀ ਜਿੱਥੇ ਵੀ ਸੀਗਾ ਉਹਨਾਂ ਨੇ ਕਹਿ ਕੇ ਪਵਾਈਆਂ ਕਿ ਸ਼ਾਇਦ ਹੋ ਸਕਦਾ ਆਉਣ ਵਾਲੇ ਸਮੇਂ ਚ ਕੁਝ ਚੇਂਜ ਆਵੇ ਉਮੀਦ ਤਾਂ
0: ਬਿਲਕੁਲ ਬਿਲਕੁਲ ਬਿਲਕੁਲ ਹਾਂ ਜੀ ਜਿੱਥੇ ਚੰਗਾ ਕੰਮ ਕਰਨਗੇ ਉੱਥੇ ਚੰਗਾ ਵੀ ਕਹਿ ਕੇ ਜਾਈਦਾ ਜੀ ਏਦਾਂ ਦੀ ਕੋਈ ਗੱਲ ਨੀ।
3: ਨਹੀਂ
0: ਰਲ ਕੇ ਨੀ ਕਰਦੇ ਹੈਗੇ ਨਹੀਂ ਰਲ ਕੇ ਨੀ ਕਰਦੇ ਪਰ ਸਵਾਲ ਇਹ ਹੈਗਾ ਵੀ ਉਹ ਚੰਗਾ ਕਰਦਾ ਹੀ ਕੋਈ ਨੀ ਜੇ ਚੰਗਾ ਕਰ ਤੇ ਜਰੂਰ ਚੰਗਾ ਵੀ ਕਹਿ ਕੇ ਜਾਈਏ
1: ਦੇਖੋ ਹੁਣ ਪਹਿਲਾਂ ਮੈਂ ਕਹਿ ਕੇ ਹਟਿਆ ਵੀ ਮਾਨ ਸਾਹਿਬ ਦਾ ਫਰਜ਼ ਬਣਦਾ ਯਸ਼ੋਧਿਆ ਨੂੰ ਕਾਹਤੋਂ ਲਾ ਦਿੱਤਾ ਆਪਣੇ ਜਿਹੜੇ 94 ਐਮ ਐਲ ਏ ਆ ਕਿ ਉਹਨਾਂ ਨੂੰ ਇੰਨੀ ਭਰੋਸੇ ਚ ਲੈ ਸਕਦੇ ਤਾਂ ਫਿਰ ਕੀ ਕਹਿ ਸਕਦੇ ਆ ਨਾ ਫਰਜ਼ ਤਾਂ ਉਹਨਾਂ ਦਾ ਬਣਦਾ। ਮੈਂ ਤਾਂ ਅੱਜ ਵੀ ਕਹਿੰਦਾ ਜੇ ਬਗਾਵਤ ਕਰ ਦੇਣ ਭਾਈ ਹੁਣ ਤਾਂ ਸਾਨੂੰ ਰਾਜ ਕਰ ਲੈਣ ਦੋ ਜਿਹੜੇ 8 ਮਹੀਨੇ 6 ਮਹੀਨੇ ਰਹਿ ਗਏ ਆ ਹੁਣ ਤਾਂ ਸਾਨੂੰ ਆਪਣੀਆਂ ਮਰਜ਼ੀਆਂ ਬਣਾ ਲੈਣ ਦੋ।
0: ਤੁਸੀਂ ਕਹਿੰਦੇ ਵੋਟ ਕਿਸੇ ਨੂੰ ਨੀ ਪਾਉਣੀ ਕਿਸੇ ਨੂੰ ਨੀ ਵੋਟ ਪਾਉਣੀ ਇਹ ਤਾਂ ਲੋਕਤੰਤਰ ਦੇ ਵੈਸੇ ਹੀ ਖਿਲਾਫ ਹੈ ਵੀ ਗੱਲ
1: ਹੈਂਜੀ
0: ਏਦਾਂ ਲੋਕਤੰਤਰ ਥੋੜਾ ਮਜ਼ਬੂਤ ਹੋਊਗਾ ਸਾਡਾ ਤੋ ਇਸ ਕਰਕੇ ਵੋਟ ਜ਼ਰੂਰ ਪਾਓ ਤੇ ਆਪਣਾ ਰਾਈਟ ਆ ਉਹਨੂੰ ਐਕਸਰਸਾਈਜ਼ ਕਰਨਾ ਚਾਹੀਦਾ ਹੈਗਾ ਆ।
1: ਸੈਣੀ ਸਾਹਿਬ ਮੈਂ ਤਾਂ ਇਹ ਗੱਲ ਕਹਿੰਦਾ ਕਿ ਜਿੰਨਾ ਜ਼ੋਰ ਅਸੀਂ ਹੈ ਨਾ ਮੈਂ ਅੱਜ ਵੀ ਉੱਥੇ ਹੀ ਗੱਲ ਤੇ ਕਾਇਮ ਆ ਜਿੰਨਾ ਜ਼ੋਰ ਜਾਂ ਜਿੰਨੀ ਹਿੰਮਤ ਮਾਰਦੇ ਆ ਨਾ ਕਿ ਇੱਕ ਪਾਰਟੀ ਬਣ ਜਾਵੇ ਉਨੀ ਹਿੰਮਤ ਸਾਨੂੰ ਮਾਰਨੀ ਪੈਣੀ ਆ ਕਿ ਭਾਈ ਓਪੋਜੀਸ਼ਨ ਵੀ ਨਾਲ ਬਣੇ।
3: ਬਿਲਕੁਲ ਇਹ ਤਾਂ ਕੋਈ ਸ਼ੱਕ ਹੀ ਨਹੀਂ ਹੈਗਾ ਜੀ ਓਪੋਜੀਸ਼ਨ ਜੇ ਹੋਊਗੀ ਤਾਂ ਹੀ
0: ਫਿਰ
1: ਵੋਟ ਪਾਉਂਗੇ
0: ਕਿਸੇ ਪਾਰਟੀ ਨੂੰ ਕਦੀ ਕਿਸੇ ਪਾਰਟੀ ਨੂੰ ਏਡਾ ਵੱਡਾ ਬਹੁਮਤ ਦੇਣਾ ਹੀ ਨਹੀਂ ਚਾਹੀਦਾ
1: ਨਹੀਂ ਦੇਣਾ ਚਾਹੀਦਾ ਨਹੀਂ ਕਦੇ ਵੀ ਕਿਤੇ ਵੀ
3: ਨਹੀਂ ਨਹੀਂ ਇਹ ਗੱਲ ਸਹੀ ਹੈ ਮੈਂਡੇਟ ਉਹਨਾਂ ਨੂੰ ਦਿਓ ਇਹਨਾਂ ਨੂੰ ਜਿਹਦੇ ਚ ਇਹਨਾਂ ਨੂੰ ਡਰ ਲੱਗਿਆ ਰਹੇ
1: ਬਿਲਕੁਲ ਹੈ ਜੀ
3: ਇਹਨਾਂ ਨੂੰ ਇੰਨਾ
0: ਬਿਲਕੁਲ ਜੀ ਬਿਲਕੁਲ ਬਿਲਕੁਲ
3: ਇੰਨਾ ਬਹੁਮਤ ਨਾ ਦਿਓ ਵੀ ਜਿਹਦੇ ਚ ਇਹਨਾਂ ਨੂੰ ਐ ਹੋਵੇ ਵੀ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ
1: ਬਿਲਕੁਲ ਹੈ ਜੀ
3: ਉਹ ਗੱਲ ਮੈਂ ਤੁਹਾਡੀ ਬਿਲਕੁਲ ਮੰਨਦਾ ਹੈਗਾ ਵਾ ਸਾਡੀ ਤਾਂ ਦੇਖੋ ਮੈਂ ਤਾਂ ਹਾਸੇ ਖੇਡੀ ਚ ਗੱਲ ਕਰਦਾ ਸੈਣੀ ਬਾਈ ਦੀ ਪੜਚੋਲ ਵਧੀਆ ਹੁੰਦੀ ਆ ਉਹੀ ਤਾਂ
1: ਜੀ
3: ਪਰ ਉਹ ਐ ਹੈ ਨਾ ਵੀ ਜੇ ਹੁਣ ਮੰਨ ਲਓ ਮੈਨੂੰ ਐ ਹੁੰਦਾ ਵੀ ਜਿਹੜਾ ਬੰਦਾ ਹੁਣ ਮੰਨ ਲਓ ਮੈਂ ਕਿਸੇ ਹੁਣ ਇੱਕ ਗੱਲ ਹੈ ਦੇਖੋ ਇਹਨਾਂ ਆਪਣਾ ਸੈਣੀ ਬਾਈ ਜੀ ਨੇ ਕਿਹਾ ਹੁਣ ਜਥੇਦਾਰ ਬਾਰੇ ਆਪਣੇ ਉਹ ਕੀ ਨਾਮ ਉਹਨਾਂ ਦਾ
1: ਹਰਪ੍ਰੀਤ
3: ਬਾਰੇ
1: ਜੀ
3: ਹੁਣ ਉਹਨਾਂ ਨੂੰ ਵੇਖੋ ਤੁਸੀਂ ਇਹ ਆਪਾਂ ਨਾ ਜਿੱਦਾਂ ਤੋਂ ਜਿੱਦੇ ਤਾਂ ਉਹਨਾਂ ਨੇ 320 ਸਰੂਪਾਂ ਦੇ ਬਦਲ ਧਰਨਾ ਲੱਗਿਆ ਸੀ ਉੱਥੇ ਉਦੋਂ ਇਹਨਾਂ ਨੇ ਕੀ ਕਿਹਾ ਜਥੇਦਾਰ ਸਾਹਿਬ ਨੇ ਕਹਿੰਦੇ ਅਕਾਲੀ ਉਹ ਡਾਂਗ ਚੱਕ ਲਓ
0: ਆਵਾਜ਼ ਬੰਦ ਹੋ ਗਈ ਜੀ
3: ਡਾਂਗ ਫਿਰ ਉਹ ਕਹਿੰਦੇ ਹਾਂਜੀ
1: ਆਉਂਦੀ ਆ ਜੀ ਆਵਾਜ਼ ਹਾਂਜੀ
3: ਆਉਂਦੀ ਆਵਾਜ਼ ਇਹਨਾਂ ਨੇ ਜਥੇਦਾਰ ਸਾਹਿਬ ਨੇ ਕੀ ਕਿਹਾ ਕਹਿੰਦੇ ਅਕਾਲੀ ਉਹ ਡਾਂਗ ਚੱਕ ਲਓ ਜਿਹੜਾ ਧਰਨਾ ਲਾ ਕੇ ਬੈਠੇ ਨੇ ਡਾਂਗ ਫਿਰ ਉਹ ਕਹਿੰਦੇ
1: ਜੀ
3: ਉਦਣ ਤਾਂ ਸੀ ਉਹ ਸਾਡੇ ਜਥੇਦਾਰ ਅਕਾਲ ਤਖ਼ਤ ਦੇ ਜਥੇਦਾਰ
1: ਜੀ
3: ਜਿੱਦਣ ਉਹ ਇਹਨਾਂ ਦੇ ਖਿਲਾਫ਼ ਭੁਗਤ ਗਏ
1: ਜੀ
3: ਉਦਣ ਹੋ ਗਏ ਉਹ ਬੀਜੇਪੀ ਦੇ ਜਥੇਦਾਰ ਜਾਂ ਏਜੰਸੀਆਂ ਦੇ ਜਥੇਦਾਰ
1: ਜੀ
3: ਇਹ ਬਾਈ ਜੀ ਇਹ ਏਡਾ ਸੌਖਾ ਨੀ ਹੈਗਾ ਇਹ ਕਹਿਣਾ ਇਹ ਆਪਾਂ ਕਹਿ ਦਿੰਦੇ ਹਾਂ ਜੋ ਮਰਜ਼ੀ ਕਹੀ ਜਾਈ ਆਪਾਂ ਆਪਣੀ ਵਿਚਾਰਧਾਰਾ ਦੇ ਹਿਸਾਬ ਨਾਲ
1: ਜੀ
3: ਵੀ ਜੇ ਤਾਂ ਜਿੰਨੇ ਜਥੇਦਾਰ ਨੇ ਅੱਜ ਤੋਂ ਪਹਿਲਾਂ ਇਹੀ ਮਸ਼ਹੂਰ ਹੈ ਨਾ
1: ਵੀ
3: ਜਦੋਂ ਉਹ ਆਉਂਦੇ ਨੇ ਉਹ ਹਾਥੀ ਤੇ ਬਿਠਾ ਕੇ ਲਿਆਉਂਦੇ ਨੇ ਜਦੋਂ ਜਾਂਦੇ ਨੇ ਉਹਨਾਂ ਦੇ ਕਛਹਿਰੇ ਵੀ ਹੱਥ ਚ ਨੀ ਹੁੰਦੇ ਉਹਨਾਂ ਦੇ
1: ਜੀ
3: ਐਂ ਹੁੰਦਾ ਨਾ ਜੇ ਤਾਂ ਉਹ ਸਾਡੇ ਵਾਲਦੇ ਨੇ
1: ਜੀ
3: ਫਿਰ ਤਾਂ ਉਹ ਜਥੇਦਾਰ ਨੇ ਜੇ ਉਹ ਸਾਡੇ ਖਿਲਾਫ਼ ਨੇ ਤੇ ਫਿਰ ਉਹ ਕਾਂਗਰਸ ਪਹਿਲਾਂ ਇਹ ਹੁੰਦਾ ਸੀ ਮਸ਼ਹੂਰ ਕਾਂਗਰਸ ਵੇਲੇ ਜਦੋਂ ਕਾਂਗਰਸ ਪਾਵਰ ਚ ਹੁੰਦੀ ਸੀ ਇਹ ਤਾਂ ਕਾਂਗਰਸੀ ਹੋ ਗਏ ਜੀ
1: ਜੀ
3: ਹੈ ਹੁਣ ਉਹੀ ਗੱਲ ਹੁਣ ਬੀਜੇਪੀ ਹੈ ਤਾਂ ਹੁਣ ਇਹ ਬੀਜੇਪੀ ਵਾਲੇ ਹੋ ਗਏ
1: ਜੀ
3: ਜਿੱਦਣ ਉਹੀ ਜਥੇਦਾਰ ਅਕਾਲੀਆਂ ਭੁਗਤਦੇ ਸੀ ਉਦਣ ਇਹਨਾਂ ਨੇ ਕਿਉਂ ਨੀ ਕਿਹਾ ਗਲਤ
1: ਜੀ
3: ਅਸੀਂ ਭਾਰਜ ਬਾਈ ਜੀ ਇਹ ਨਾ ਬੜਾ ਸੌਖਾ ਹੈ ਇਹ ਸਿਆਸਤ ਨਾ ਜੀ ਮੇਰਾ ਇੱਕ ਗੱਲ ਕਹਿਣੀ ਹੈਗੀ ਹੈ ਠੀਕ ਹੈ ਉਹ ਟਾਈਮ ਲੰਘ ਗਿਆ ਭਾਰਜ ਬਾਈ ਜੀ ਉਹ ਬੜਾ ਪਹਿਲਾਂ ਟਾਈਮ ਲੰਘ ਗਿਆ ਜਦੋਂ ਇਹ ਸਿਆਸੀ ਲੋਕ ਕੁਛ ਥੋੜਾ ਬਹੁਤਾ ਲੋਕਾਂ ਬਾਰੇ ਸੋਚਦੇ ਸੀ ਇਹ ਸਿਆਸਤ ਕਰਦੇ ਸੀ ਅੱਜ ਕੱਲ ਇਹ ਸਿਆਸਤ ਬਿਜ਼ਨਸ ਹੈ ਜੀ ਬਿਜ਼ਨਸ ਤੋਂ ਬਾਅਦ ਕੁਛ ਨਹੀਂ ਹੈਗਾ ਤੁਸੀਂ ਜਿਹਨੂੰ ਮਰਜ਼ੀ ਚੁਣ ਲਓ ਜਿਹਨੂੰ ਮਰਜ਼ੀ ਲੈ ਇਹ ਆ ਗਏ ਦੂਜੇ ਆ ਜਾਣਗੇ ਤੁਹਾਡੇ ਸਾਹਮਣੇ ਆ ਇੱਥੇ ਇਹ ਜੇ ਇਹਨਾਂ ਜੇ ਆਪਣੇ ਪਿਛਲੇ ਲੋਕਾਂ ਚ ਕੁਛ ਕਮੀਆਂ ਸੀ
1: ਜੀ
3: ਅਸੀਂ ਚਲੋ ਭਾਵੇਂ ਅਸੀਂ ਨਾ ਵੋਟਾਂ ਪਾਈਆਂ ਹੋਣਗੀਆਂ ਸੈਣੀ ਬਾਈ ਜੀ ਨੇ ਪਾਈਆਂ ਕਿਸੇ ਨੇ ਵੀ ਪਾਈਆਂ ਉਹਨਾਂ ਨੇ ਕੁਛ ਚੰਗਾ ਸੋਚ ਕੇ ਪਾਈਆਂ ਹੋਣਗੀਆਂ ਨਾ ਜੀ
1: ਬਿਲਕੁਲ ਹੈ ਜੀ ਬਿਲਕੁਲ ਹੈ
3: ਉਹਨਾਂ ਨੂੰ ਇਹ ਤਾਂ ਲੱਗੇ ਹੋਊਗਾ ਵੀ ਪਿਛਲਿਆਂ ਚ ਆਹ ਕਮੀਆਂ ਨੇ ਸਾਡੇ ਨਾਲ ਇਹ ਗਲਤ ਕਰਦੇ ਪਏ
1: ਬਿਲਕੁਲ ਹੈ ਜੀ
3: ਅੱਜ ਅਸੀਂ ਕਹਿੰਦੇ ਵੀ ਇਹ ਤਾਂ ਗਲਤ ਨੇ ਵੀ ਹੁਣ ਪਿਛਲੇ ਅਸੀਂ ਫਿਰ ਲਿਆਉਣੇ ਨੇ ਜੀ ਤੇ ਪਿਛਲੇ ਜਿਹੜੇ ਕੀ ਕਹਿੰਦੇ ਨੇ ਤੁਸੀਂ ਬਾਦਲ ਸਾਹਿਬ ਦੇ ਬਿਆਨ ਸੁਣ ਲਓ ਜਾਂ ਕਾਂਗਰਸ ਦੇ ਬਿਆਨ ਸੁਣ ਲਓ
1: ਜੀ
3: ਉਹ ਕੀ ਕਹਿੰਦੇ ਨੇ ਵੀ ਇਹ ਲੋਕਾਂ ਦੀ ਗਲਤੀ ਹੈ ਜੀ ਲੋਕਾਂ ਨੇ ਇਹਨਾਂ ਨੂੰ ਚੁਣਿਆ
1: ਜੀ
3: ਉਹ ਇਹ ਗੱਲ ਮੰਨਣ ਨੂੰ ਤਿਆਰ ਨੇ ਵੀ ਸਾਡੀ ਗਲਤੀ ਹੈ ਜੀ ਅਸੀਂ ਸਿਆਸਤ ਦੇ ਵਿੱਚ ਅਸੀਂ ਨਿਆਂ ਨਹੀਂ ਕੀਤਾ ਜੋ ਸਾਡਾ ਬਣਦਾ ਅਸੀਂ ਲੋਕਾਂ ਨੂੰ ਹੱਕ ਦੇਣਾ ਸੀ ਅਸੀਂ ਤਾਂ ਨੀ ਦਿੱਤਾ ਇਹ ਤਾਂ ਚੁਣੇ ਗਏ ਨੇ ਉਹ ਤਾਂ ਸਾਨੂੰ ਬੇਵਕੂਫ ਕਹਿੰਦੇ ਨੇ ਜੀ
1: ਬਿਲਕੁਲ
3: ਸਾਨੂੰ ਬੇਵਕੂਫ ਕਹਿੰਦੇ ਨੇ ਚਾਹੇ ਬਾਦਲ ਸਾਹਿਬ ਨੇ ਚਾਹੇ ਕਾਂਗਰਸ ਵਾਲੇ ਨੇ
1: ਬਿਲਕੁਲ
3: ਕਹਿੰਦੇ ਵੀ ਤੁਸੀਂ ਬੇਵਕੂਫ ਹੋ ਤੁਸੀਂ ਇਹਨਾਂ ਨੂੰ ਵੋਟਾਂ ਪਾਈਆਂ ਨੇ
1: ਜੀ ਜੀ ਜੀ ਬਿਲਕੁਲ
3: ਸਾਡਾ ਕੋਈ ਕਸੂਰ ਨੀ
1: ਬਿਲਕੁਲ ਹੈ ਜੀ
3: ਫਿਰ ਹੁਣ ਤੁਸੀਂ ਦੱਸੋ ਫਿਰ ਇਹਦੇ ਚੋਂ ਕੀ ਕੱਢਣਾ ਤੇ ਕੀ ਪਾਉਣਾ ਜੀ
1: ਨਹੀਂ ਆਪਾਂ ਕੱਢਣਾ ਪਾਉਣਾ ਉਹੀ ਹੈ ਕਿ ਬਰਾਬਰ ਰੱਖਣਾ ਜੀ ਆਪਣਾ ਕੰਮ ਇਹ ਆ ਜੋਬ ਆ
3: ਬਰਾਬਰ ਬਰਾਬਰ ਰੱਖੀ ਜਾਵਾਂਗੇ ਬਾਈ ਜੀ ਮੈਂ ਇਸ ਗੱਲ ਨੂੰ ਮੰਨਦਾ ਹੈਗਾ ਪਰ ਅਸਲ ਚ ਨਾ ਇਹ ਭਾਵੇਂ ਵਿਰੋਧੀ ਧਿਰ ਹੈ ਜੀ ਭਾਵੇਂ ਸੱਤਾ ਧਿਰ
1: ਜੀ
3: ਇਹ ਚੱਲਦੇ ਰਲ ਮਿਲ ਕੇ ਨੇ ਬਾਬਿਓ ਕਦੀ ਇਹ ਆ ਗਏ ਕਦੀ ਉਹ ਆ ਗਏ ਕਦੀ ਇਹ ਆ ਗਏ ਕਦੀ ਉਹ ਆ
1: ਗਏ ਏਦਾਂ ਕਰ ਰਹੀ ਆਪਾਂ ਬਰਾਬਰ ਦੀ ਲੈ ਕੇ ਆਉਣੀ ਆ ਧਿਰ ਬਰਾਬਰ ਦੀ ਲਿਆਓ ਫਿਰ ਦੇਖਦੇ ਆ ਕੀ ਹੁੰਦਾ ਅਗਲੀ ਵਾਰੀ ਦੋਸ਼ ਦੇਣ ਦੀ ਫਿਰ ਕਾਹਤੋਂ ਦਿੰਨੇ ਆਪਾਂ ਈਵੀਐਮ ਨੂੰ ਜੋ ਦੋਸ਼ ਜਿਹੜੀਆਂ ਨਹੀਂ ਪਈਆਂ ਅਗਲੇ ਪਵਾ ਜਾਂਦੇ ਨੇ ਫਿਰ ਉਹ ਏਦਾਂ ਕਹਿ ਲੈਂਦੇ ਆ
3: ਭਾਰਜ ਬਾਈ ਜੀ ਅਸਲ ਚ ਨਾ ਮੈਂ ਬੜਾ ਅਫਸੋਸ ਨਾਲ ਕਹਿੰਦਾ ਮੈਂ ਸਮਝਦਾ ਵੀ ਹੈਗਾ ਇਹਨਾਂ ਸਾਰੀਆਂ ਗੱਲਾਂ ਨੂੰ ਇਹ ਨੀ ਹੈਗਾ ਵੀ ਨਹੀਂ ਸਮਝਦਾ ਪਰ ਇਹ ਜਿਹੜਾ ਜਿਹੜੀ ਸਾਡੇ ਦੇਸ਼ ਦੀ ਸਿਆਸਤ ਹੈ ਨਾ ਜੀ ਇਹੀ ਰਾਘਵ ਚੱਡੇ ਸੀ ਦੇਖੋ ਤੁਸੀਂ ਇਹੀ ਬਾਦਲ ਸਾਹਿਬ ਦੇ ਨਾਲ ਜਿਹੜੇ ਹੋਣਗੇ ਉਹ ਜਾਂ ਰਾਘਵ ਚੱਡਾ ਇਹੀ ਬੀਜੇਪੀ ਬਾਰੇ ਕੱਲ ਕੀ ਬੋਲਦਾ ਪਿਆ ਸੀ ਇਹ ਤਾਂ ਗੁੰਡਿਆਂ ਦੀ ਪਾਰਟੀ ਹੈ ਜੀ ਇਹ ਫਲਾਣਾ
1: ਬਿਲਕੁਲ ਬਿਲਕੁਲ
3: ਅੱਜ ਇਹੀ ਕਹਿੰਦਾ ਵੀ ਇਹ ਤਾਂ ਜੀ ਮੋਦੀ ਸਾਹਿਬ ਨੇ ਬੜੇ ਵੱਡੇ ਵੱਡੇ ਫੈਸਲੇ ਕੀਤੇ ਨੇ ਕਿੰਨੀਆਂ ਪਾਰਟੀਆਂ ਨੇ ਇਹਨਾਂ ਚੋਂ ਜਿਹੜੇ ਜਾਂਦੇ ਨੇ ਲੋਕ ਜਿਹੜੇ ਆਉਂਦੇ ਨੇ ਤੁਸੀਂ ਉਹਨਾਂ ਦੇ ਬਿਆਨ ਸੁਣ ਲਓ ਜੀ ਤੁਸੀਂ ਮੈਨੂੰ ਇੱਕ ਉਮੀਦ ਦੀ ਇਹਨਾਂ ਨੂੰ ਵਿਰੋਧੀ ਧਿਰ ਜਾਂ ਮੰਨ ਲਓ ਠੀਕ ਹੈ ਇਹ ਆਪਾਂ ਕਹਿਣ ਨੂੰ ਇੱਕ ਗੱਲ ਲੱਗਦੀ ਹੈ ਮੈਨੂੰ ਤਾਂ ਇਹ ਵੀ ਲੱਗਦਾ ਵੀ ਉਹਦੇ ਵਿੱਚ ਵੀ ਇਹਨਾਂ ਦੀ ਅੰਡਰਸਟੈਂਡਿੰਗ ਹੁੰਦੀ ਹੈ ਕਈਆਂ ਗੱਲਾਂ ਦੇ ਵਿੱਚ ਜਿੱਥੇ ਇਹ ਵਿਰੋਧੀ ਧਿਰ ਜਾਂ ਮੰਨ ਲਓ ਸੱਤਾ ਧਿਰ ਦੀ ਭੂਮਿਕਾ ਨਿਭਾਉਂਦੇ ਨੇ
1: ਜੀ
3: ਉੱਥੇ ਵੀ ਇਹ ਮੈਨੂੰ ਤਾਂ ਇਹ ਲੱਗਦਾ ਵੀ ਇਹ ਸਾਰੀ ਸਿਆਸਤ ਨਾਲ ਰਲ ਮਿਲ ਕੇ ਚੱਲਦੀ ਹੈ ਜੀ ਇਹ ਸਾਰਾ ਕੁਛ ਨਹੀਂ ਇਹ ਜਿਵੇਂ ਇਹ ਚੱਲਦਾ ਨਾ ਤੁਸੀਂ ਵਿਰੋਧੀ ਧਿਰ ਹੋਵੇ ਜਾਂ ਸੱਤਾ ਧਿਰ ਹੋਵੇ ਕਈ ਗੱਲਾਂ ਤੇ ਉਹੀ ਗੱਲ ਐ ਲੱਗਦਾ ਵੀ ਬੜੇ ਵੱਖਰੇ ਨੇ ਕਈ ਗੱਲਾਂ ਤੇ ਐ ਲੱਗਦਾ ਵੀ ਸਾਰੇ ਇਕੱਠੇ ਨੇ ਜੀ
1: ਜੀ ਬਿਲਕੁਲ ਹੈ ਜੀ
3: ਇਸ ਕਰਕੇ ਬਾਈ ਜੀ ਬੜਾ ਔਖਾ ਹੈ ਸਿਆਸਤ ਨੂੰ ਸਮਝਣਾ ਆਪਣੇ ਤੋਂ ਵਸ ਦੀ ਬਾਹਰ ਦੀ ਗੱਲ ਹੈ ਜਿੰਨਾ ਕੁ ਆਪਾਂ ਸਮਝ ਸਕਦੇ ਹਾਂ ਆਪਾਂ ਤਾਂ ਉਨੀ ਕੁ ਉਸ ਬਾਰੇ ਗੱਲ ਕਰ ਲਈਦੀ ਹੈ ਹੁਣ ਇਹੀ ਆਮ ਆਦਮੀ ਪਾਰਟੀ ਆਈ ਇਹੀ ਆਮ ਘਰਾਂ ਦੇ ਮੁੰਡੇ ਆਏ ਅੱਜ ਆਪਾਂ ਹੀ ਚੁਣਨ ਵਾਲੇ ਸਾਂ
1: ਅਗਲੀ ਵਾਰੀ ਆਪਾਂ ਲੈ ਕੇ ਆਉਣੀ ਉਹਨੂੰ ਵੀ ਤਾਂ ਆਪਾਂ ਹੀ ਕੱਢਣੀਆਂ ਹੈ ਲੈ ਕੇ ਵੀ ਆਪਾਂ ਹੀ ਆਵਾਂਗੇ
3: ਆਪਾਂ ਉਸ ਚੀਜ਼ ਸ਼ਾਮਲ ਹੋਣ ਨੂੰ ਆਪਾਂ ਚਾਹੁੰਦੇ ਨੀ ਹੈਗੇ ਵੀ ਕੱਲ ਨੂੰ 2 ਘੰਟੇ ਉੱਥੇ ਲਾਈਨ ਚ ਲੱਗਣਾ ਜੀ
1: ਬਿਲਕੁਲ
3: ਕਾਹਦੇ ਵਾਸਤੇ ਇਹਨਾਂ ਨੂੰ ਚੁਣਨਾ
1: ਜੀ
3: ਤੁਸੀਂ ਸੋਚ ਕੇ ਮੈਂ ਭਾਰਤ ਬਾਈ ਜੀ ਤੁਸੀਂ ਸੋਚੋ ਨਾ ਮੈਂ ਐਵੇਂ ਨੀ ਕਹਿੰਦਾ ਹੈਗਾ ਦੇਖੋ ਜਿੰਨੇ ਵੀ ਇਹ ਹੈਗੇ ਨੇ ਤੁਸੀਂ ਦੇਖੋ ਜਿਹੜੀ ਜਿਹੜੀ ਚੀਜ਼ ਤੇ ਮੰਨ ਲਓ ਜਿਹੜੀ ਪੰਜਾਬ ਦੇ ਹੱਕ ਚ ਲੋਕਾਂ ਦੇ ਹੱਕ ਚ ਖਜ਼ਾਨੇ ਦੇ ਹੱਕ ਚ ਜਿਹੜੀ ਚੀਜ਼ ਚੋਂ ਪੈਸੇ ਜਾਂਦੇ ਨੇ ਭਾਵੇਂ ਉਹ ਲੀਕਰ ਹੈ ਭਾਵੇਂ ਉਹ ਖੱਡਾਂ ਨੇ ਰੇਤੇ ਦੀਆਂ ਭਾਵੇਂ ਉਹ ਮੰਨ ਲਓ ਆ ਸਰਕਾਰੀ ਬੱਸਾਂ ਸੀ ਇਹ ਸਾਰੀਆਂ ਬਰਬਾਦ ਕਿਉਂ ਹੋ ਗਈਆਂ ਜੀ ਇਹਨਾਂ ਲੋਕਾਂ ਦੇ ਰਾਜਾਂ ਚ ਉਹ ਕਿਉਂ ਬਰਬਾਦ ਹੋ ਗਈਆਂ ਉਹਦਾ ਕਾਰਨ ਕੀ ਹੈ ਵੀ ਨਿੱਜੀਕਰਨ ਵੀ ਅਸੀਂ ਲਿਆ ਕੇ ਸਾਰੇ ਸਿਸਟਮ ਦੇ ਉੱਤੇ ਭਾਵੇਂ ਆਹ ਮੀਟਰ ਲਾ ਤੇ ਇਹਨਾਂ ਨੇ ਆ ਦੂਜੇ ਭਾਵੇਂ ਉਹ ਹੈ ਹੋਰ ਕੁਛ ਹੈ ਇਹ ਕਾਹਤੋਂ ਇਹ ਸਾਰਾ ਸਿਸਟਮ ਚੱਲਦਾ ਪਿਆ ਜੀ
1: ਬਿਲਕੁਲ ਹੈ ਜੀ ਬਿਲਕੁਲ ਹੈ ਥੈਂਕ ਯੂ ਮੁਕੱਦਰ
3: ਜੀ। ਹਾਂਜੀ ਬੜੀ ਔਖੀ ਹੈਗੀ ਆ ਸਮਝਾਉਣੀ ਜਾਂ ਸਮਝਣੀ
1: ਜੀ,
3: ਪਰ ਇਹ ਬਸ ਠੀਕ ਆ ਜੀ,
1: ਸ਼ੁਕਰੀਆ।
3: ਠੀਕ ਮੈਂ ਹਾਸਾ ਖੇਡਦਾ
1: ਨਹੀਂ ਜੀ ਦੇ ਨਾਲ,
3: ਕਿਤੇ ਗੁੱਸਾ ਨਾ ਕਰ ਲੈਣ
1: ਅਸੀਂ। ਨਹੀਂ ਨਹੀਂ ਗੁੱਸਾ ਕਾਹਦਾ ਕਰਨਾ ਆਪਾਂ ਕਿਸੇ ਦਾ। ਥੈਂਕ ਯੂ।
3: ਨਹੀਂ ਫਿਰ ਮੈਂ ਫਿਰ ਜੇ ਨਹੀਂ ਜੇ ਗੁੱਸਾ ਕਰਨਗੇ ਫਿਰ ਮੈਂ ਉਹ ਰਾਤ ਵਾਲਾ ਗਾਣਾ ਫਿਰ ਸੁਣਾ ਦੂੰਗਾ।
1: ਨਹੀਂ ਗੁੱਸਾ ਨਹੀਂ ਕਰਨਾ
3: ਤੇਰੇ ਨਾਲ, ਨਹੀਂ ਹੋ ਕਿਸੇ ਗੱਲ ਦਾ ਹੁੰਦੀ ਆਸ਼ਿਕਾਂ ਦੀ ਮਾੜੀ ਤਕਦੀਰ ਸੋਣੀਏ।
1: ਕੀ ਬਾਤ ਹੈ, ਕੀ ਬਾਤ ਹੈ। ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਜੀ, ਸ਼ੁਕਰੀਆ।
3: ਠੀਕ ਹੈ ਬਾਬੂ ਜੀ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਸ ਜੀ ਆਪਣੇ ਨਾਲ ਮੁਕੱਦਰ ਬਾਈ ਜੀ, ਅਗਲੀ ਲਾਈਨ ਦੇ ਉੱਤੇ ਜੀਰਾ ਸਾਹਿਬ ਨੇ, ਤੇ ਸੈਨਸ ਸਾਹਿਬ ਕੁਝ ਕਹਿਣਾ ਚਾਹੋਗੇ? ਜੀਰਾ ਸਾਹਿਬ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ, ਮੈਂ ਫਿਰ ਤੁਹਾਡੀ ਕਾਲ।
0: ਮੈਂ ਪਹਿਲਾਂ ਮੁਕੱਦਰ ਵੀਰ ਜੀ ਦੀ ਗੱਲ ਦਾ ਜਵਾਬ ਦਿਆਂ, ਪਰ ਸਾਹਿਬ ਉਹਨਾਂ ਦੀ ਗੱਲ ਬਹੁਤ ਲੌਜੀਕਲ ਵਾਲੀ
1: ਜੀ
0: ਮਰਜੀ। ਉਹ ਚਾਹੁੰਦੇ ਕੀ ਆ? ਉਹ ਚਾਹੁੰਦੇ ਕੀ ਆ? ਉਹ ਕਹਿੰਦੇ ਆ ਕਿ ਭਾਈ ਉਹਨਾਂ ਪਾਰਟੀਆਂ ਤੋਂ ਦੁਖੀ ਹੋ ਕੇ ਆਪਾਂ ਇਹਨਾਂ ਨੂੰ ਲਿਆਂਦਾ
1: ਜੀ,
0: ਅੱਜ ਉਹ ਪਾਰਟੀਆਂ ਨੂੰ ਵੱਲ ਨੂੰ ਆਪਾਂ ਮੁੜ ਕੇ ਝੁਕਾ ਹੋ ਰਿਹਾ ਆ, ਤੇ ਉਹ ਕਹਿ ਰਹੇ ਹੈਗੇ ਉਹ ਲੋਕਾਂ ਨੂੰ ਦੋਸ਼ ਕਿ ਤੁਸੀਂ ਵੋਟਾਂ ਪਾ ਕੇ ਇਹਨਾਂ ਨੂੰ ਲਿਆਏ ਸੀ। ਉਹ ਇਸ ਚੀਜ਼ ਦਾ ਤਾਂ ਅਹਿਸਾਸ ਕਰਦੇ ਨਹੀਂ ਵੀ ਭਾਈ ਇਹਨਾਂ ਨੂੰ ਲਿਆਏ ਕਿਉਂ ਸੀ,
1: ਕਿਉਂ ਸੀ।
0: ਹਾਂਜੀ
1: ਬਿਲਕੁਲ,
0: ਉਹਨਾਂ ਨੂੰ ਅਹਿਸਾਸ ਕਰਨਾ ਚਾਹੀਦਾ ਹੈਗਾ ਭਾਈ ਅਸੀਂ ਜਿਹੜੀਆਂ ਪਿਛਲੀਆਂ ਗਲਤੀਆਂ ਕੀਤੀਆਂ ਜਿਹਦੇ ਕਰਕੇ ਤੁਹਾਨੂੰ ਇਹ ਲਿਆਉਣੇ ਪਏ, ਅਸੀਂ ਉਹਨਾਂ ਤੋਂ ਤੋਬਾ ਕਰਦੇ ਹਾਂ, ਅਸੀਂ ਤੁਹਾਨੂੰ ਚੰਗਾ ਰਾਜ ਪ੍ਰਬੰਧ ਦਿਆਂਗੇ। ਜਿਹੜੀਆਂ ਗੱਲਾਂ ਦੇ ਤੁਹਾਨੂੰ ਗਿਲੇ ਸ਼ਿਕਵੇ ਸੀਗੇ ਕਿ ਜਿਹੜੇ ਹਾਂਜੀ ਵੀ ਆਹ ਹਿੱਤਾਂ ਦੇ ਟਕਰਾਅ ਦਾ ਬਿੱਲ ਲਿਆਵਾਂਗੇ ਕਿ ਹਾਂਜੀ ਆ ਜਿਹੜਾ ਹੈਗੀਆਂ ਚੀਜ਼ਾਂ ਜਿਹੜੀਆਂ ਜਿਹਨਾਂ ਕਰਕੇ ਜਿਹੜਾ ਜਿਹਦਾ ਇਹਨਾਂ ਨੇ ਪ੍ਰਚਾਰ ਕੀਤਾ ਤੇ ਤੁਸੀਂ ਇਹਨਾਂ ਦੀਆਂ ਗੱਲਾਂ ਚਾਹ ਕੇ ਇਹਨਾਂ ਨੂੰ ਵੋਟ ਪਾਈ, ਨੋ ਡਾਊਟ ਇਹ ਜਿਹੜਾ ਹੈਗਾ ਉਹ ਓਦਾਂ ਦਾ ਕੁਛ ਨੀ, ਇਹਨਾਂ ਨੇ ਵੀ ਤਾਂ ਆਪਣਾ ਆਪ ਹੀ ਬਣਾਇਆ।
1: ਪਰ ਅਸੀਂ ਤੁਸੀਂ ਸਾਡੇ ਤੁਹਾਡਾ ਸ਼ੁਕਰੀਆ ਹੀ ਕਰਾਂਗੇ ਭਾਈ, ਸ਼ੁਕਰੀਆ ਵੋਟ ਪਾ ਕੇ ਕਿ ਤੁਸੀਂ ਸਾਡੇ ਅੱਖਾਂ ਦੇ ਮੋਹਰੇ ਜਿਹੜਾ ਪਰਦਾ ਸੀ ਜਾਂ ਸਾਡੀ ਸੋਚ ਸੀ ਜੋ ਤੁਹਾਡੇ ਤੋਂ ਉਮੀਦਾਂ ਲਾਈਆਂ ਸੀ, ਤੁਸੀਂ ਉਹ ਸਾਡੇ ਸਾਹਮਣੇ ਸਪਸ਼ਟ ਕਰ ਦਿੱਤੀਆਂ।
0: ਅਸੀਂ ਹਾਂ ਅਸੀਂ ਮੁੜ ਕੇ ਦੁਬਾਰਾ ਗਲਤੀਆਂ ਨਹੀਂ ਕਰਾਂਗੇ, ਉਹ ਇਹ ਗੱਲ ਕਰਕੇ ਤੇ ਅਸੀਂ ਤੁਹਾਨੂੰ ਵਾਅਦਾ ਕਰਦੇ ਅਸੀਂ ਤੁਹਾਨੂੰ ਇਹ ਮੌਕਾ ਹੀ ਨਹੀਂ ਦਿਆਂਗੇ ਕਿ ਤੁਸੀਂ ਤੀਜੇ ਬੰਦੇ ਨੂੰ ਚੁਣਨ ਦਾ ਜਿਹੜਾ ਹੈਗਾ ਆ ਚੁਣੋ, ਤੁਸੀਂ ਜਿਹੜਾ ਹੈਗਾ ਆ ਅਸੀਂ ਇਹ ਚੰਗਾ ਕੰਮ ਕਰਾਂਗੇ। ਉਹ ਇਸ ਚੀਜ਼ ਦਾ ਅਹਿਸਾਸ ਤਾਂ ਕਰਨ, ਹਾਂਜੀ ਉਹ ਉਲਟਾ ਸਿਰਫ ਇੰਨਾ ਹੀ ਹੁਣ ਲੋਕਾਂ ਨੂੰ ਕਹੀ ਜਾਂਦੇ ਤੁਸੀਂ ਵੋਟਾਂ ਪਾਈਆਂ ਸੀ, ਤੁਸੀਂ ਵੋਟਾਂ ਪਾ ਕੇ ਲਿਆਏ ਸੀ, ਤੇ ਇਸ ਕਰਕੇ ਉਹ ਮੁਕੱਦਰ ਵੀਰ ਜੀ ਦੀ ਗੱਲ ਹਾਇਆ ਇੰਨੀ ਗੱਲ ਆ। ਉਹਨਾਂ ਦੀ ਕਹਿਣ ਦਾ ਮਤਲਬ ਇਹ ਹੈਗਾ ਕਿ ਉਹ ਪਾਰਟੀਆਂ ਸਾਫ਼ ਤਾਂ ਕਰਨ ਉਸ ਚੀਜ਼ ਦਾ ਵੀ ਅਸੀਂ ਭਾਈ ਗਲਤ ਕੰਮ ਕਰਦੇ ਸੀ ਤਾਂ ਹੀ ਇਹਨਾਂ ਨੂੰ ਚੁਣ ਕੇ ਲਿਆਏ ਸੀ,
1: ਤੇ ਅਸੀਂ ਉਸ ਚੀਜ਼ ਦੀ ਮਾਫ਼ੀ ਮੰਗੀ ਆ ਲੋਕਾਂ ਕੋਲੋਂ ਤੇ ਨਾ ਕਹੀਏ। ਮਾਨ ਸਾਹਿਬ ਤਾਂ ਆਪਣੇ ਮੂੰਹੋਂ ਵੀ ਕਹਿੰਦੇ ਆ ਕਿ ਆ ਤੁਹਾਡਾ ਕੀਤਾ ਕਰਾਇਆ ਤਾਂ ਹੀ ਸਾਨੂੰ ਲੈ ਕੇ ਆਏ, ਅਸੀਂ ਸੁਧਾਰ ਰਹੇ ਹਾਂ। ਫਿਰ ਹੁਣ ਲੋਕ ਵੀ ਤਾਂ ਉਹੀ ਅੱਗੇ ਕਹਿਣਗੇ ਵੀ ਭਾਈ ਤੁਹਾਡਾ ਕੀਤਾ ਕਰਾਇਆ ਸਭ ਦਾ ਹੀ ਆ, ਹੁਣ ਅਸੀਂ ਸੁਧਾਰਨ ਦੇ ਲਈ ਕਿਸੇ ਨੂੰ ਤਾਂ ਹੋਰ ਨੂੰ ਤਾਂ ਲਿਆਵਾਂਗੇ ਮੋਰੇ।
0: ਬਿਲਕੁਲ ਬਿਲਕੁਲ ਜੀ, ਬਿਲਕੁਲ ਬਿਲਕੁਲ ਜੀਰਾ ਸਾਹਿਬ ਦੀ ਗੱਲ ਸੁਣੋ।
1: ਹਾਂਜੀ ਸਰ, ਜੀਰਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਭਾਜੀ, ਸਤਿਕਾਰਯੋਗ ਸੈਣੀ ਸਾਹਿਬ, ਸਾਰੇ
0: ਜੀਰਾ ਸਾਹਿਬ ਨਮਸਕਾਰ,
1: ਨਮਸਕਾਰ ਜੀ,
4: ਮਿੱਠੀ ਮਿੱਠੀ ਨਮਸਕਾਰ ਜੀ
1: ਜੀ।
4: ਤੇ ਜਦੋਂ ਸਟਾਰਟਿੰਗ ਦੇ ਵਿੱਚ ਅਜੇ ਸੈਣੀ ਸਾਹਿਬ ਕਹਿ ਰਹੇ ਸੀਗੇ ਉਹ ਦਿੱਲੀ ਦੇ ਕੋਈ ਚੱਲ ਰਹੀ ਸੀਗੀ ਜੱਜ ਸਾਹਿਬ ਦੀ।
1: ਹਾਂਜੀ ਕੇਜਰੀਵਾਲ ਸਾਹਿਬ ਦਾ ਜਿਹੜਾ ਮਾਮਲਾ ਸੀ ਨਾ ਆਪਣੇ ਸ਼ਰਮਾ ਹੁਣੀ ਮੈਡਮ ਜਿਹੜੇ ਜੱਜ ਨੇ
4: ਸਵਰਨਕਾਂਤਾ,
1: ਹਾਂਜੀ ਹਾਂਜੀ ਹਾਂਜੀ, ਉਹਨਾਂ ਦੇ ਮੋਹਰੇ ਪੇਸ਼ ਨੀ ਨਾ ਹੋਏ ਕੇਜਰੀਵਾਲ ਸਾਹਿਬ ਅੱਜ, ਕਹਿੰਦੇ ਭੀ ਨਾ ਮੇਰਾ ਵਕੀਲ ਤੇ ਨਾ ਮੈਂ ਹੋਵਾਂਗਾ, ਸੱਤਿਆਗ੍ਰਹਿ ਦਾ ਕੰਮ ਸ਼ੁਰੂ ਕਰ ਲਿਆ ਜੀ ਉਹਨਾਂ ਨੇ।
4: ਉਹ ਤੁਹਾਨੂੰ ਘੁੰਡੀ ਮੈਂ ਦੱਸਦਾ ਜੀ,
1: ਹਾਂਜੀ
4: ਉਹ ਮੈਂ ਤਾਂ ਹੀ ਸੈਣੀ ਸਾਹਿਬ ਨੂੰ ਮੜਾ ਜਿਹਾ ਰੱਖਿਆ ਸੀਗਾ
1: ਜੀ।
4: ਸੈਣੀ ਸਾਹਿਬ ਉਹ ਰਿਪੋਰਟ ਪੜੀ ਜਿਹੜੇ ਆਪਣੇ ਸੋਲੀਸੀਟਰ ਤੁਸ਼ਾਰ ਮਹਿਤਾ,
1: ਤੁਸ਼ਾਰ ਮਹਿਤਾ ਹਾਂਜੀ ਕਹਿ ਕੇ ਜੀ,
4: ਹਾਂਜੀ ਤੁਸ਼ਾਰ ਮਹਿਤਾ ਨੇ 2022 ਤੋਂ ਲੈ ਕੇ 2025 ਤੱਕ
1: ਜੀ
4: 5904 ਕੇਸ ਦਿੱਤੇ ਆ ਜੀ ਸਵਰਨ ਮੁੰਡਿਆਂ ਨੂੰ ਜੀ।
1: ਅੱਛਾ ਜੀ, ਬੀਜੇਪੀ ਦੇ ਵਿੱਚ ਨੇ ਜਿਹੜੇ,
4: ਹਾਂਜੀ
1: ਜੀ,
4: ਜਿਹੜਾ ਚੋਗਲਾ ਉਹਨੂੰ ਮਾਰਦਾ ਕੇਜਰੀਵਾਲ ਨੂੰ ਮੇਨ
1: ਜੀ,
4: ਆਹ ਚੱਕਰ ਆ ਜੀ ਮੇਨ ਵਿੱਚੋਂ।
1: ਹਾਂਜੀ ਉਹਨੇ ਦੋ ਅਬਜੈਕਸ਼ਨ ਕੀਤੇ, ਦੋ ਹੀ ਅਬਜੈਕਸ਼ਨ ਕੀਤੇ ਇਹਦੇ ਉੱਤੇ। ਹਾਂਜੀ
4: ਹਾਂਜੀ,
0: ਚੋਗਲਾ
4: ਮੈਂ ਤਾਂ ਕਹਿੰਦਾ
0: ਨਹੀਂ ਜੀ
4: ਇਸ, ਹਾਂਜੀ
0: ਗੱਲ ਤੁਹਾਡੀ ਠੀਕ ਆ ਜੋ ਤੁਸੀਂ ਕਹਿ ਰਹੇ ਹੋ ਉਹ ਠੀਕ ਹੈਗਾ ਆ, ਪਰ ਗੱਲ ਇਹ ਹੈਗੀ ਆ ਕਿ ਜੇ ਕੋਈ ਆਰਡਰ ਜਿਹੜਾ ਹੈਗਾ ਆ ਤੁਹਾਨੂੰ ਵਿਆਜ ਲੱਗਦਾ ਆ ਤੇ ਯੂ ਹੈਵ ਏ ਰਾਈਟ ਟੂ ਅਪੀਲ, ਤੁਸੀਂ ਉਹਦੀ ਅਪੀਲ ਕਰ ਸਕਦੇ ਆ ਸੁਪਰੀਮ ਕੋਰਟ ਦੇ ਵਿੱਚ, ਜਿਹੜੀ ਹੈਗੀ ਆ ਅਪੀਲ ਕੀਤੀ ਜਾ ਸਕਦੀ ਆ। ਇਹ ਚੀਜ਼ਾਂ ਉਹਨੇ ਜੱਜ ਨੇ ਵੀ ਤਾਂ ਕਿਹਾ ਮੈਂ ਇਸ ਚੀਜ਼ ਨੂੰ ਚੈਲੰਜ ਦੇ ਤੌਰ ਤੇ ਲਊਂਗੀ ਜਿਹੜੀ ਤੂੰ ਗੱਲਾਂ ਕਹਿਣਾ ਪਿਆ
1: ਜੀ।
4: ਸੈਰੀ ਸਾਹਿਬ ਆਪਾਂ ਨੂੰ ਪੱਕਾ ਪਤਾ ਵੀ ਸੁਪਰੀਮ ਕੋਰਟ ਦੇ ਵਿੱਚ ਉਹ ਜਿਹੜੇ ਫੈਸਲਾ ਦਿੰਦੇ ਸਾਰੇ ਬਾਂਦਰ ਵੇਖ ਕੇ ਉਹ ਸਾਰੇ ਨਹੀਂ ਬੈਠੇ ਇੱਕ ਨਾਲ ਦੇ,
0: ਫਿਰ ਤਾਂ ਤੁਸੀਂ ਜਿਹੜਾ ਹੈਗਾ ਆ ਫਿਰ ਕਿਸੇ ਨਾ ਕਿਸੇ ਜਿਹੜੀ ਹੈਗੀ ਕਿਸੇ ਤੇ ਤਾਂ ਵਿਸ਼ਵਾਸ ਕਰੋਗੇ
1: ਜੁਡੀਸ਼ਰੀ
0: ਤਾਂ ਇੱਦਾਂ ਬੜੀ ਕਰ ਦਿਓ ਇਹਨਾਂ ਨੂੰ ਨਹੀਂ ਫਿਰ ਤਾਂ ਬੰਦਾ ਕਹੂਗਾ ਭਾਈ ਮੈਂ ਹਾਈ ਕੋਰਟ ਵੀ ਜਿਹੜੀ ਹੈਗੀ ਆ ਸਾਰੀ ਏਦਾਂ ਦੀ ਸੁਪਰੀਮ ਕੋਰਟ ਵੀ ਸਾਰੀ ਏਦਾਂ ਦੀ ਮੈਂ ਸਹੀ ਹੈਗਾ ਆ ਜੀ ਉਹ ਤਾਂ ਫਿਰ ਜਿਹੜਾ ਹੈਗਾ ਕਿੱਥੋਂ ਫੈਸਲਾ ਕਰਾਉਣਾ ਜੀ
1: ਇਹੀ ਤਾਂ ਚੀਜ਼ ਸਾਬਤ ਕਰਨੀ ਚਾਹੁੰਦੇ
0: ਫਿਰ ਅਮਰੀਕਾ ਤੋਂ ਫੈਸਲਾ ਕਰਾਈਏ ਜੀ
4: ਹਾਂ ਨੀ ਚੱਕਰ ਇਹ ਆ ਵੀ ਮੇਨ ਜਿਹੜੀ ਵੀ ਇਹਨਾਂ ਨੇ ਸਾਰਾ ਕੁਛ ਕਬਜ਼ੇ ਚ ਲੈ ਛੱਡਿਆ ਨਾ ਕਹਿਣ ਦਾ ਮਤਲਬ ਡਰ ਤਾਂ ਉਸੇ ਚੀਜ਼ ਦਾ ਨਹੀਂ ਬੋਲ
0: ਜੀਰਾ ਸਾਹਿਬ ਇਦਾਂ ਦੀ ਇੰਨੀ ਢੇਰ ਕਰਦੀ ਨੇ ਜੁਡੀਸ਼ਰੀ ਚ ਹੋਈ ਅਜੇ ਤੱਕ ਹਰ ਫੀਲਡ ਦੇ ਵਿੱਚ ਹਰ ਇੰਸਟੀਚਿਊਸ਼ਨ ਦੇ ਵਿੱਚ ਜੀਰਾ ਸਾਹਿਬ ਹਰ ਇੰਸਟੀਚਿਊਸ਼ਨ ਦੇ ਵਿੱਚ ਮੋਰ ਦੈਨ 50% ਇਦਾਂ ਦੇ ਬੰਦੇ ਬੈਠੇ ਜਿਹੜੇ ਦਿਨ ਰਾਤ ਕੰਮ ਕਰ ਰਹੇ ਇਸ ਕਰਕੇ ਕਿ ਭਾਈ ਇਹ ਇੰਸਟੀਚਿਊਸ਼ਨ ਜਿੰਦਾ ਰਹਿ ਜਾਏ
1: ਬਿਲਕੁਲ
0: ਬਾਕੀ ਜਰੂਰ 50% ਜਿਹੜੇ ਹੋਣਗੇ ਹਾਂ ਬਾਕੀ 50% ਜਰੂਰ ਹੋਣਗੇ ਵੀ ਉਹ ਇਸ ਤਰੀਕੇ ਦੇ ਨਾਲ ਹੱਥ ਰੰਗ ਦੇ ਹੋਣਗੇ ਸਾਰਾ ਕੁਛ ਕਰਦੇ ਹੋਣਗੇ ਪਰ 50 ਬੰਦੇ ਇੱਦਾਂ ਦੇ ਜਰੂਰ ਹੈਗੇ ਆ ਵੀ ਜਿਹੜੇ ਉਸ ਇੰਸਟੀਚਿਊਸ਼ਨ ਨੂੰ ਬਚਾਉਣ ਵਾਸਤੇ ਦਿਨ ਰਾਤ ਲੱਗੇ ਹੋਣਗੇ ਜੀ
1: ਮੈਂ ਚਲੋ ਫਿਰ ਗੱਲ ਕਰਦਾ ਪਿਆ ਸੀ ਇਸ ਚੀਜ਼ ਦੇ ਉੱਤੇ ਜੀਰਾ ਸਾਹਿਬ ਮੈਂ ਤੁਹਾਡੇ ਨਾਲ ਇੱਕ ਇਹਦੇ ਉੱਤੇ ਗੱਲਬਾਤ ਕਰਨੀ ਚਾਹਾਂਗਾ ਉਹੀ ਗੱਲਬਾਤ ਮੈਂ ਦੁਹਰਾਉਂਦਾ ਕਿ ਜੇ ਜੱਜ ਸਾਹਿਬਾਨ ਜਾਂ ਜਿਹੜੇ ਵਕੀਲ ਸਾਹਿਬਾਨ ਨੇ ਉਹਨਾਂ ਦੀਆਂ ਬਾਰ ਐਸੋਸੀਏਸ਼ਨਾਂ ਜਾਂ ਸਾਰਾ ਕੁਝ ਹੈ ਜਿੱਦਾਂ ਉਹ ਹੜਤਾਲ ਕਰਦੇ ਆ ਜਾਂ ਕੁਛ ਵੀ ਹੈ ਜੇ ਕੱਲ ਨੂੰ ਵਕੀਲ ਜੱਜ ਦੇ ਮਤਲਬ ਕਿ ਪੱਖ ਦੇ ਵਿੱਚ ਖੜੇ ਹੋ ਜਾਂਦੇ ਆ ਕਿ ਸਿਆਸੀ ਪਾਰਟੀਆਂ ਜਿਹੜੀਆਂ ਇਹ ਧੱਕਾ ਕਰ ਰਹੀਆਂ ਨੇ ਜੁਡੀਸ਼ਰੀ ਦੇ ਨਾਲ ਕਿ ਸਾਡਾ ਵਿਸ਼ਵਾਸ ਲੋਕਾਂ ਤੋਂ ਵੀ ਉਠਾ ਰਹੀਆਂ ਕਿ ਲੋਕ ਤੇ ਜਿਹੜੇ ਵਕੀਲ ਨੇ ਕਿ ਉਹ ਨਾਲ ਜੱਜਾਂ ਦੇ ਖੜਨ ਨੂੰ ਤਿਆਰ ਨੇ ਆਵਾਮ ਖੜੇਗਾ ਤੁਸੀਂ ਨਾਲ ਖੜੋਗੇ ਜੀ ਇਹਦੇ ਬਾਰੇ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਕਿ ਮਤਲਬ ਕਿ ਇਹ ਸਾਰਾ ਕੁਝ ਜਿਹੜਾ ਆਪਣਾ ਸਿਆਸਤ ਚਮਕਾਉਣ ਦੇ ਲਈ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ ਜੁਡੀਸ਼ਰੀ ਦਾ ਵੀ ਜਿਹੜਾ ਘਾਣ ਕਰ ਰਹੀਆਂ ਨੇ ਜੀ
0: ਭਾਰੇ ਸਾਹਿਬ ਵੱਡੀ ਗੱਲ ਤਾਂ ਇਹ ਹੈ ਵੀ ਇਹ ਕੋਈ ਸਪੈਸ਼ਲ ਕੇਸ ਹੈ ਉਹਨਾਂ ਨੇ ਡਿਸਾਈਡ ਕਰਨਾ
1: ਬਿਲਕੁਲ ਚੋਰ ਕੋਈ ਆਏਗਾ ਚੋਰ ਕਹੇਗਾ ਕਿ ਮੈਂ ਜੱਜ ਤੋਂ ਫੈਸਲਾ ਨੀ ਲੈਣਾ ਜੀ ਮੈਨੂੰ ਆਹ ਵਕੀਲ ਪਸੰਦ ਨੀ ਗਾ
0: ਮੈਂ ਤੋਂ ਨੀ ਲੈਣਾ ਮੈਂ ਕਿੱਥੇ ਗਰੰਟੀ ਹੈਗੀ ਆ ਸੁਪਰੀਮ ਕੋਰਟ ਦਾ ਜੱਜ ਜਿਹੜੇ ਹੈਗੇ ਆ ਉਹ ਫੈਸਲਾ ਕੀ ਉਹ ਬੇਈਮਾਨ ਨੇਗੇ ਉਹ ਚੋਰ ਤਾਂ ਸਭ ਨੂੰ ਚੋਰ ਹੀ ਕਹਿੰਦਾ ਹੁੰਦਾ ਜੀ
4: ਕੋਈ ਸ਼ੱਕ ਨੀ ਸੈਣੀ ਸਾਹਿਬ ਮੈਂ ਬੜਿਆਂ ਨੂੰ ਫਾਲੋ ਕਰਦਾ ਵਾਂ ਬਹੁਤ ਵਧੀਆ ਵਕੀਲਾਂ ਦੀਆਂ ਮੈਂ ਡਿਬੇਟ ਵੀ ਸੁਣਦਾ ਵਾਂ ਕਹਿਣ ਦਾ ਮਤਲਬ ਬਈ ਸਾਨੂੰ ਯਕੀਨ ਹੈਗਾ ਤੁਸੀਂ 50 ਕਹਿੰਦੇ ਆ ਮੈਂ ਕਹਿੰਦਾ 70 ਹੋਣਗੇ 50 ਨਾਲੋਂ ਵੀ ਇਹ ਨੀ ਗੱਲ ਹੈਗੀ ਬਹੁਤ ਬੈਠੇ ਹੈਗੇ ਆ
0: ਉਹ ਠੀਕ ਗੱਲ ਹੈਗੀ ਆ ਪਰ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਉਸ ਜੱਜ
1: ਜੀ
0: ਨਹੀਂ
1: ਤੁਸ਼ਾਰ
0: ਮਹਿਤਾ ਨੇ ਜਿਹੜਾ ਹੈਗਾ ਜੇ ਕੇਸ ਦਿੱਤੇ ਉਹਨਾਂ ਨੂੰ ਤੇ ਉਹ ਕਿਉਂਕਿ ਜਿਹੜਾ ਹੈਗਾ ਆ ਉਹ ਵੀ ਜਿਹੜੇ ਆ ਉਹਦੇ ਜਿਹੜੇ ਹੈਗੇ ਅਸਿਸਟੈਂਟ ਆ ਜੇ ਅਸਿਸਟੈਂਟ ਆ ਤੇ ਅਸਿਸਟੈਂਟ ਤੋਂ ਕੰਮ ਲੈਣਾ ਹੀ ਆ ਉਹਨਾਂ ਨੇ
1: ਬਿਲਕੁਲ
0: ਹਾਂਜੀ ਇਹ ਜਰੂਰ ਹੈਗੀ ਆ ਉੱਥੇ ਜਿਹੜਾ ਹੈਗਾ ਆ ਵੀ ਪਰ ਕੇਸ ਪੇਮੈਂਟ ਤੁਹਾਨੂੰ ਫੀਸ ਜਿਹੜੀ ਹੈਗੀ ਪਰ ਕੇਸਿਸ ਦੇ ਤੌਰ ਤੇ ਮਿਲਦੀ ਹੈਗੀ ਆ ਇੰਨੇ ਕੇਸ ਜਿਹੜੇ ਹੈਗੇ ਜੇ ਦਿੱਤੇ ਹੈਗੇ ਇੰਨੇ ਸਾਲਾਂ ਦੇ ਵਿੱਚ ਦਿੱਤੇ ਹੈਗੇ ਆ ਤੇ ਉਹਦੇ ਹਿਸਾਬ ਦੇ ਨਾਲ ਹੀ ਉਹਨਾਂ ਦਾ ਜਿਹੜਾ ਰੈਕਰਡ ਦੇ ਉੱਤੇ ਆਉਂਦਾ ਹੈਗਾ ਬਕਾਇਦਾ ਤੌਰ ਤੇ ਇਨਕਮ ਟੈਕਸ ਜਿਹੜਾ ਹੈਗਾ ਪੇ ਕਰਨਾ ਪੈਂਦਾ ਉਹਦਾ ਅਮਾਊਂਟ ਜਿਹੜਾ ਫਿਕਸ ਅਮਾਊਂਟ ਆਉਂਦਾ ਹੈਗਾ ਜੀ ਉਹਦੇ ਵਿੱਚ ਜਿਹੜਾ ਸਰਕਾਰੀ ਇੱਦਾਂ ਜਾਂਦਾ
4: ਹਾਂਜੀ ਹਾਂਜੀ
0: ਅਦਰਵਾਈਜ਼ ਜਿਹੜੇ ਪ੍ਰਾਈਵੇਟ
4: ਵਕੀਲ
0: ਸਰ ਪ੍ਰਾਈਵੇਟ ਵਕੀਲ ਜਿਹੜੇ ਹੈਗੇ ਆ ਉਹ ਜਿਆਦਾ ਕਮਾਈ ਕਰਦੇ ਹੈਗੇ ਸਰਕਾਰੀ ਵਕੀਲਾਂ ਨਾਲੋਂ ਜਿਹੜੇ ਏਦਾਂ ਪੈਨਲ ਤੇ ਹੁੰਦੇ ਆ
1: ਉੱਥੇ ਦਾ ਮਤਲਬ ਫੀਸ ਉੱਥੇ ਘੱਟ ਹੁੰਦੀ ਆ ਲੋਕਲ ਹੜਤਾਲ
0: ਵੀ ਤਾਂ
1: ਇਸੇ ਮਸਲੇ ਦੇ ਉੱਤੇ ਹੀ ਹੋਈ ਹੈ ਜਿਹੜੀ ਲੋਕਲ ਵਕੀਲਾਂ ਦੀ ਹੜਤਾਲ ਸੀ
0: ਸਰ ਬਲਕ ਦੇ ਵਿੱਚ ਕੇਸ ਜਾਂਦੇ ਆ ਤਾਂ ਕਰਕੇ ਉਹਨਾਂ ਦੀ ਪੇਮੈਂਟ ਵੱਧ ਜਾਂਦੀ ਹੈਗੀ ਆ ਵੀ ਹਾਂ ਜੀ ਕੇਸ ਜਿਹੜੇ ਹੈਗੇ ਜਿਆਦਾ ਗਿਣਤੀ ਦੇ ਵਿੱਚ ਜਾਂਦੇ ਹੈਗੇ ਆ ਬਾਹਰ ਤਾਂ ਇੰਡੀਵਿਜੁਅਲ ਜਿਹੜਾ ਹੈਗਾ ਆ ਵਕੀਲ ਦੀ ਫੀਸ ਜਿਹੜੀ ਹੈਗੀ ਕਰੋੜਾਂ ਦੇ ਵਿੱਚ ਵੀ ਹੈਗੀ
1: ਜੀ
4: ਧੰਨਵਾਦ ਤੁਹਾਡਾ ਇੱਕ ਗੱਲ ਮੇਰੇ ਦਿਮਾਗ ਦੇ ਵਿੱਚ ਨਾ ਮਾੜੀ ਹੋਰ ਹੈਗੀ ਉਹ ਕਲੀਅਰ ਕਰਿਓ ਮੇਰਾ ਦਿਮਾਗ ਨਾ ਬਾਰ ਬਾਰ ਕਹਿਣ ਦਾ ਮਤਲਬ ਮੈਨੂੰ ਪਤਾ ਵੀ ਕਾਨੂੰਨ ਉਹ ਇਜਾਜ਼ਤ ਨਹੀਂ ਦਿੰਦਾ ਮੈਨੂੰ ਪਤਾ ਇਸ ਗੱਲ ਦਾ ਪਰ ਮੇਰਾ ਮੈਂ ਇਹ ਗੱਲ ਕਹਿਣਾ ਵੀ ਜਿਹੜੇ ਰਾਜ ਸਭਾ ਮੈਂਬਰ ਹੈਗੇ ਆ ਉਹ ਆਪਾਂ ਸਰਕਾਰ ਦੀ ਜਿਵੇਂ ਆਪਣੀ ਪੰਜਾਬ ਦੀ 17 ਸੀਟਾਂ ਹੈਗਾ ਵਾ ਉਹਨੂੰ ਆਪਾਂ ਮਲਟੀਪਲਾਈ ਗੁਣਾ ਕਰਕੇ ਤਾਂ ਆਪਣੇ 6-7 ਬੰਦੇ ਆ 6 ਬੰਦੇ ਮੈਨੂੰ ਲੱਗਦਾ ਸ਼ਾਇਦ
1: ਜੀ
4: ਠੀਕ ਆ ਜੀ ਇਹ ਲੋਕਾਂ ਦੇ ਮਗਰ ਕਿਸੇ ਦਾ ਲੋਕਾਂ ਦਾ ਫਤਵਾ ਥੋੜਾ ਹੈਗਾ ਵੋਟਾਂ ਥੋੜਾ ਪਾਈਆਂ ਰਾਜ ਸਭਾ ਮੈਂਬਰ ਨੂੰ
1: ਜੀ ਉਹ ਤਾਂ ਪਾਰਟੀ ਨੇ ਪਾਈਆਂ ਪਾਰਟੀ ਦੇ ਨੁਮਾਇੰਦੇ ਨੇ ਅੱਗੇ ਇੱਕ ਜਿਹੜੀ ਮੈਂਬਰਸ਼ਿਪ ਉਹਨਾਂ ਦੀ ਅੱਗੇ ਜੀ
4: ਤੁਹਾਨੂੰ ਮੈਂ ਦੱਸਦਾ ਨਾ ਮੇਰੀ ਗੱਲ ਜਿਹੜੀ ਮੈਂ ਕਹਿ ਰਿਹਾ ਨਾ ਠੀਕ ਆ ਵੀ ਉਹ ਕਾਨੂੰਨ ਦੀ ਮਦ ਵਿਚ ਇਹਨਾਂ ਮਦ ਨਹੀਂ ਲਿਖੀ ਹੋਣੀ ਆ ਤੇ ਨਾ ਹੀ ਇਹਨਾਂ ਨੇ ਬਣਾਈ ਆ ਉਹ ਰੱਖੀ ਉਹ ਲਈ ਆ ਬਈ ਜਦੋਂ ਇੱਕ ਰਾਜ ਸਭਾ ਮੈਂਬਰ ਪਾਰਟੀ ਛੱਡਦਾ ਵਾ ਰਾਜ ਸਭਾ ਮੈਂਬਰ ਦੇ ਜਿਹਦਾ ਸਿਰ ਤੇ ਬਣ ਕੇ ਆਇਆ ਵਾ ਉਹ ਤਾਂ ਪਾਰਟੀ ਦੇ ਵਿਚ ਨੇ ਉੱਥੋਂ ਦੇ ਇਹ ਪਾਵਰ ਕਿਵੇਂ ਉਹਨਾਂ ਨੂੰ ਦੇਤੀ ਇਹਨਾਂ ਨੇ ਵੀ ਕਹਿੰਦੇ ਤੁਸੀਂ ਦੂਜੀ ਪਾਰਟੀ ਸ਼ਾਮਲ ਹੋ ਸਕਦੇ ਆ
0: ਉਹ ਜਿਹੜੇ ਬੰਦਿਆਂ ਨੇ ਸੁਖੀ ਨੂੰ ਵੋਟਾਂ ਪਾਈਆਂ ਸੀ ਨਹੀਂ ਜਿਹੜੇ ਬੰਦਿਆਂ ਨੇ ਸੁਖੀ ਨੂੰ ਵੋਟਾਂ ਪਾਈਆਂ ਸੀਗੀਆਂ ਅਕਾਲੀ ਦਲ ਦਾ ਕੈਂਡੀਡੇਟ ਸਮਝ ਕੇ ਤੇ ਉਹਨੂੰ ਜਦੋਂ ਆਪਦਾ ਪੜਦਾ ਪਟਾ ਪਵਾ ਕੇ ਇਹ ਨਾਲ ਰੱਖੀ ਫਿਰਦੇ ਤੇ ਇਹਨਾਂ ਨੇ ਚੇਅਰਮੈਨ ਦਿੱਤੀ ਇਹ ਗੱਲ ਇਹਨਾਂ ਨੂੰ ਉਦੋਂ ਸੋਚਣੀ ਚਾਹੀਦੀ ਸੀ ਵੀ ਇਹਦੇ ਜਿਹੜੇ ਇਹਨੂੰ ਜਿਹੜੇ ਵੋਟਾਂ ਪਾਈਆਂ ਉਹ ਅਕਾਲੀ ਦਲ ਦਾ ਕੈਂਡੀਡੇਟ ਸਮਝ ਕੇ ਪਾਈਆਂ
1: ਜੀ ਇਹ ਵੀ ਤਾਂ ਬੰਦਾ ਪੱਟ ਕੇ ਲਿਆ ਗਿਆ
0: ਰਾਈਟ ਟੂ ਰੀਕਾਲ ਸਾਡੇ ਹੈ ਹੀ ਨੀ ਗਾ ਸਰ
4: ਮੈਨੂੰ ਕਿਸੇ ਪਾਰਟੀ ਨਾਲ ਨੀ ਹੈਗਾ ਨਾ ਮੈਨੂੰ ਕਿਸੇ ਪਾਰਟੀ ਨਾਲ ਆਪਣੀ ਹਮਦਰਦੀ ਆ ਮੈਂ ਤਾਂ ਇੱਕ ਸਿਰਫ ਆਪਦੇ ਦਿਮਾਗ ਚ ਮੇਰੇ ਕਹਾਣੀ ਵਾਰ ਵਾਰ ਘੁੰਮਦੀ ਆ ਵੀ ਇਹ ਲੋਕਾਂ ਨੂੰ ਇਹਨਾਂ ਨੂੰ ਫਤਵਾ ਤਾਂ ਲੋਕਾਂ ਨੇ ਦਿੱਤਾ ਨੀ ਗਾ ਕਿਉਂਕਿ ਜਿਨ੍ਹਾਂ ਦੇ ਸਿਰ ਤੇ ਇਹ ਬਣੇ ਆ ਮਲਟੀਪਲਾਈ ਗੁਣਾ ਕਰਕੇ ਪੰਜਾਬ ਦੀ ਜਿੰਨੀ ਵੀ 117 ਹੈਗੀਆਂ ਵਾ ਉਹਦਾ ਬੰਦੇ ਆਪਣੇ ਝਾੜੂ ਚ ਬੈਠੇ ਆ
0: ਡੈਮੋਕ੍ਰੇਸੀ ਦੇ ਵਿਚ ਜਿਦਾਂ ਹੈਗਾ ਅਮੇਰੀਕਨ ਡੈਮੋਕ੍ਰੇਸੀ ਦੇ ਵਿਚ ਜਿਹੜੇ ਸੈਨੇਟਰ ਆ ਉਹ ਗਾਂ ਤੇ ਗਾਂ ਚੁਣਦੇ ਹੈਗੇ ਰਾਸ਼ਟਰਪਤੀ ਨੂੰ ਜਿਹੜਾ ਚੁਣਦੇ ਹੈਗੇ ਆ ਜਿਹੜਾ ਨੁਮਾਇੰਦੇ ਚੁਣਦੇ ਉਹ ਨੁਮਾਇੰਦੇ ਚੁਣਦੇ ਜਿਹੜਾ ਅਸੀਂ ਨੁਮਾਇੰਦਾ ਚੁਣ ਲਿਆ ਜੀ ਠੀਕ ਹੈ ਜੀ ਉਹ ਨੁਮਾਇੰਦਾ ਜਿਹੜਾ ਹੈਗਾ ਆ ਗਾਂ ਵੋਟ ਜਿਹੜੀ ਹੈਗੀ ਜਿਹਨੂੰ ਪਾ ਦਿੰਦਾ ਹੈਗਾ ਆ ਉਹ ਸਾਨੂੰ ਪੁੱਛ ਕੇ ਪਾਉਂਦਾ
1: ਬਿਲਕੁਲ
0: ਗੱਲ ਤਾਂ ਉੱਥੇ ਜਿਹੜਾ ਵਰਡਿੰਗ ਜਿਹੜੀ ਆ ਉੱਥੇ ਲਿਖਿਆ ਹੈਗਾ ਆ ਵੀ ਹਾਊਸ ਦੇ ਵਿੱਚ ਉਹਨਾਂ ਨੇ ਹਾਊਸ ਲਿਖਿਆ ਆ ਵਰਡ ਹਾਂਜੀ ਲੋਕ ਸਭਾ ਦਾ ਵੱਖਰਾ ਹਾਊਸ ਆ ਵਿਧਾਨ ਸਭਾ ਦਾ ਵੱਖਰਾ ਹਾਊਸ ਆ ਵਿਧਾਨ ਸਭਾ ਦੇ ਹਾਊਸ ਦੇ ਵਿਚੋਂ ਜਿਹੜਾ ਹੈਗਾ ਆ ਜੇ 2/3 ਜਿਹੜੇ ਹੈਗੇ ਆ ਨਿਕਲ ਕੇ ਹੋਰ ਪਾਸੇ ਚਲ ਜਾਂਦੇ ਆ ਤੁਸੀਂ ਕੱਲ ਨੂੰ ਕਹੋ ਵੀ ਭਾਈ ਇਹਨਾਂ ਦੇ ਵੋਟਰ ਜਿਹੜੇ ਹੈਗੇ ਆ ਉਹ ਤਾਂ ਉਸੇ ਪਾਰਟੀ ਚ ਹੀ ਹੈਗੇ ਆ ਹਾਂਜੀ
1: ਨਾਲੇ ਦੇਖੋ ਮੋਦੀ ਸਾਹਿਬ ਸੈਣੀ ਸਾਹਿਬ ਪੀ ਐਮ ਦੀ ਚੋਣ ਵੀ ਹੁੰਦੀ ਹੈ ਉਹ ਤਾਂ ਲੋਕ ਥੋੜੀ ਕਰਦੇ ਆ ਪੀ ਐਮ ਦੀ ਚੋਣ ਉਹ ਤਾਂ ਜਿਹੜੀ ਉਹਨਾਂ ਦੀ ਮੈਨੇਜਮੈਂਟ ਆ ਉਹ ਕਰਦੀ ਆ ਨਾ ਹੁਣ ਪੀ ਐਮ ਜਿਹੜਾ ਮੋਦੀ ਸਾਹਿਬ ਵੀ ਤਾਂ ਬਨਾਰਸ ਤੋਂ ਲੜੇ ਨੇ ਜਾਂ ਕੀਤਾ ਹੈ ਹਾਂਜੀ ਹਾਂਜੀ
4: ਬਈ ਕੋਈ ਮਿਸਾਲ ਆਉਂਦੀ ਮੈਂ ਕਿਹਾ ਆਪਣੇ ਪਹਿਲਾਂ ਇਤਿਹਾਸ ਦੇ ਵਿੱਚ ਵੀ 2/3 ਮੈਜੋਰਟੀ ਰਾਜ ਸਭਾ ਦੀ ਕੋਈ ਜਿਹਨਾਂ ਨੇ ਪਾਰਟੀ ਪਹਿਲਾਂ ਬਦਲੀ ਹੋਵੇ
0: ਮਿਸਾਲ ਦਾ ਤਾਂ ਪਤਾ ਨੀ ਮੈਨੂੰ ਪਰ ਇੰਨਾ ਆ ਬਈ ਸੰਵਿਧਾਨ ਚ ਲਿਖਿਆ ਜ਼ਰੂਰ ਹੈਗਾ ਆ ਜੀ ਅਨੁਛੇਦ 10 ਦੇ ਵਿੱਚ ਜਿਹੜੀ ਹੈਗੀ ਆ ਲਿਸਟ ਜਿਹੜੀ ਹੈਗੀ ਆ ਉਹਦੇ ਵਿੱਚ ਚੈਪਟਰ 10 ਕਲੋਜ਼ 4 ਦੇ ਵਿੱਚ ਲਿਖਿਆ ਆ ਸਰ ਇਹ
1: ਜੀ
4: ਓਕੇ
0: ਜਿਹੜਾ ਇਹ ਲਾਗੂ ਹੁੰਦਾ ਆ ਜੀ ਲਾ ਆਫ ਡਿਫੈਕਸ਼ਨ ਜਿਹੜਾ ਬਣਾਇਆ ਸੀ ਇਹਨਾਂ ਨੇ ਉਹਦੇ ਵਿੱਚ ਵੀ ਬਕਾਇਦਾ ਤੌਰ ਤੇ ਲਿਖਿਆ ਆ
1: ਜੀ
4: ਬਈ ਕਿੱਡਾ ਗਲਤ ਕਿਹਾ ਐਮ ਐਲ ਏ ਪਾਰਟੀ ਛੱਡ ਕੇ ਜਿਹਨੂੰ ਲੋਕ ਨੇ ਵੋਟ ਦਾ ਵੋਟ ਪਾ ਕੇ ਆਪਣੇ ਚੁਣੇ ਆ ਉਹ ਤਾਂ ਠੀਕ ਆ ਵੀ 2/3 ਚਲ ਜਾਣਾ ਨਿਕਲ ਜਾਣਾ ਪਰ ਆਹ ਰਾਜ ਸਭਾ ਨਿਕਲ ਜਾਣਾ ਜਿਵੇਂ ਕਹਿੰਦੇ ਕੋਈ
1: ਤੁਸੀਂ
4: ਤੁਹਾਡੀ ਨਾਲ ਸਭ ਕੁਛ ਖਤਮ ਤੁਸੀਂ ਰਿਜਾਈਨ ਦੇ ਕੇ ਚਲ ਜਾਓ ਐਕਚੁਲੀ ਚਾਹੀਦਾ ਇਹ ਆ
1: ਜੀ
4: ਬਾਕੀ ਤੁਹਾਡੀ ਪੋਸਟ ਅੱਜ ਬਹੁਤ ਵਧੀਆ ਸੀ ਮੈਂ ਸਵੇਰੇ ਪੜ
1: ਆਪਣੇ ਨਾਲ ਰਾਜਨ ਸੈਣੀ ਜੀ ਤੇ ਐਡਵੋਕੇਟ ਸਾਹਿਬ ਤੇ ਨਾਲ ਦੀ ਨਾਲ ਜੀਰਾ ਜੀ ਕੁਝ ਕਹਿਣਾ ਚਾਹੋਗੇ ਹੋਰ
4: ਬਸ ਮੈਂ ਇਹੀ ਕਹਿਣਾ ਚਾਹੂੰਗਾ ਵੀ ਬਸ ਚੰਗਾ ਚੰਗਾ ਚੰਗਾ ਕਰੋ ਸਿੱਧੀ ਗੱਲ ਹੈਗੀ ਹੈ ਜਿਹੜਾ ਜਿਹੜਾ ਕਿ ਧਿਆਨ ਨਹੀਂ ਆਮ ਰੱਖਦੇ ਆਪਣੀ ਸਿਹਤ ਦਾ
1: ਮੈਂ ਤਾਂ ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਕਿਸੇ ਦਿਨ ਚਿੱਟਾ ਚਿਲ ਟੋਪਿਕ ਭਾਰਤ ਜੀ ਇਸੇ ਤੇ ਰੱਖੋ ਕਿਸੇ ਦਿਨ
1: ਜ਼ਰੂਰ ਜੀ ਲੈ ਆਵਾਂਗੇ ਜੀ ਮਨ ਪਸੰਦ ਦੀ ਹੈ ਤਾਂ ਮਨ ਪਸੰਦ ਦੀਆਂ ਚੀਜ਼ਾਂ ਨੇ ਜੀ
4: ਹਾਂ ਕਿਉਂਕਿ ਹਫ਼ਤੇ ਚ ਨਹੀਂ ਕਰੋ 15 ਦਿਨਾਂ ਚ ਇੱਕ ਦਿਨ ਤਾਂ ਪਰਫੈਕਟ ਹੋਵੇ ਨਾ
1: ਹਾਂਜੀ ਬਿਲਕੁਲ
4: ਸਿਹਤ ਬਾਰੇ
1: ਬਿਲਕੁਲ ਹੈ ਜੀ
4: ਚੱਕਰ ਇਹ ਹੈ
1: ਧੰਨਵਾਦ ਥੈਂਕ ਯੂ
4: ਚਲੋ ਜੀ ਧੰਨਵਾਦ ਜੀ ਬਹੁਤ
1: ਸ਼ੁਕਰੀਆ
4: ਟਾਈਮ ਦੇਣ ਲਈ
1: ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਜੀ ਜੀਰਾ ਜੀ ਜੁੜੇ ਸਨ ਆਪਣੇ ਨਾਲ, ਰਜਿੰਦਰ ਜੀਰਾ ਜੀ ਜੀਰੇ ਤੋਂ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਮੁਕੱਦਰ ਜੀ ਦੇ ਵੀ ਸੁਨੇਹੇ ਆ ਰਹੇ ਨੇ, ਹੋਰ ਸਾਰੇ ਦੋਸਤਾਂ ਦੇ ਸੁਨੇਹੇ ਨੇ, ਉਹਨਾਂ ਨੂੰ ਮੈਂ ਬਾਅਦ ਦੇ ਵਿੱਚ ਜ਼ਰੂਰ ਸਾਂਝਾ ਕਰਕੇ ਜਾਵਾਂਗਾ। ਤੇ ਉਸ ਤੋਂ ਪਹਿਲਾਂ ਆਪਾਂ ਵਿਦੇਸ਼ੀ ਖ਼ਬਰਾਂ ਜਿਹੜੀਆਂ ਨੇ ਉਹਨਾਂ ਨੂੰ ਧਿਆਨ ਮਾਰ ਲਈਏ, ਕੱਲ੍ਹ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ। ਤੇ ਇਸੇ ਤਰ੍ਹਾਂ ਹੀ ਜਿੱਦਾਂ ਜੀਰਾ ਸਾਹਿਬ ਗੱਲਬਾਤ ਕਰਕੇ ਗਏ ਨੇ ਕਿ ਹੈਲਥ ਦੇ ਜਾਂ ਹੋਰ ਸਾਰੀਆਂ ਚੀਜ਼ਾਂ, ਉਹ ਨਾਲ ਨਾਲ ਆਪਾਂ ਜਾਰੀ ਰੱਖਦੇ ਹਾਂ। ਤੇ ਉਹਦੀ ਵੀ ਗੱਲਬਾਤ ਅੱਜ ਕਰਨ ਦੀ ਕੋਸ਼ਿਸ਼ ਥੋੜੀ ਜਿਹੀ ਸੀਗੀ, ਪਰ ਜਿਵੇਂ ਸਮਾਜ ਇਜਾਜ਼ਤ ਦੇਵੇਗਾ ਅੱਗੇ ਜਾ ਕੇ ਆਪਾਂ ਬਣਾਉਂਦੇ ਹਾਂ ਜੀ ਕਿਸ ਤਰ੍ਹਾਂ ਦਾ ਸਵਾਬ ਬਣਦਾ। ਉਸ ਤੋਂ ਪਹਿਲਾਂ ਜਿਹੜੀਆਂ ਨੇ ਹੋਰ ਵਿਦੇਸ਼ੀ ਖ਼ਬਰਾਂ ਨੇ, ਇੰਟਰਨੈਸ਼ਨਲ, ਉਹਨਾਂ ਦੇ ਵੱਲ ਨੂੰ ਝਾਤ ਮਾਰ ਲਈਏ। ਦੋ ਚਾਰ ਖ਼ਬਰਾਂ ਨੇ, ਮੈਂ ਕੋਈ ਬਲਾਤਕਾਰੀ ਨਹੀਂ ਹਾਂ, ਵਾਈਟ ਹਾਊਸ ਡਿਨਰ ਹਮਲੇ ਦੇ ਸ਼ੱਕੀ ਵੱਲੋਂ ਜਿਹੜਾ ਲਗਾਏ ਦੋਸ਼ਾਂ ਦੇ ਉੱਤੇ ਟਰੰਪ ਦਾ ਜਵਾਬ ਆਇਆ। ਗੋਲੀਬਾਰੀ ਦੇ ਦੌਰਾਨ ਸੁਰੱਖਿਆ ਕਰਮੀਆਂ ਦੇ ਨਾਲ ਜਿਹੜੀ ਹੈ ਜੱਦੋਜਹਿਦ ਕਹਿੰਦੇ ਹੋਈ ਹੈ, ਤੇ ਉਹਦੇ ਬਾਰੇ ਖੁਲਾਸੇ ਕੀਤੇ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਜਿਹੜਾ ਹੈ ਕਰੋਸਪੋ ਡੈਂਟਸ ਐਸੋਸੀਏਸ਼ਨ ਜਿਹੜੀ ਹੈ WHCA ਨੇ ਦੇ ਰਾਤ ਦੇ ਖਾਣੇ ਦੇ ਦੌਰਾਨ ਹੋਈ ਗੋਲੀਬਾਰੀ ਤੋਂ ਬਾਅਦ ਪਹਿਲੀ ਵਾਰ ਆਪਣੀ ਚੁੱਪ ਤੋੜੀ ਹੈ ਟਰੰਪ ਨੇ। CBS ਜਿਹੜਾ 60 ਮਿੰਟਸ ਨੂੰ ਜਿਹੜਾ ਦਿੱਤੇ ਇੱਕ ਤਿੱਖੇ ਇੰਟਰਵਿਊ ਦੇ ਵਿੱਚ ਟਰੰਪ ਨੇ ਉਸ ਰਾਤ ਦੇ ਖੌਫਨਾਕ ਮੰਜ਼ਰ ਅਤੇ ਹਮਲਾਵਰ ਦੇ ਜਿਹੜਾ ਮੈਨੀਫੈਸਟੋ ਦੇ ਵਿੱਚ ਆਪਣੇ ਖਿਲਾਫ਼ ਲਗਾਏ ਗਏ ਇਲਜ਼ਾਮਾਂ ਦੇ ਉੱਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਟਰੰਪ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਮੈਂ ਕੋਈ ਬਲਾਤਕਾਰੀ ਜਾਂ ਪੀਡੋਫਾਈਲ ਜਿਹੜਾ ਬੱਚਿਆਂ ਦਾ ਜਾਣੀ ਕਿ ਜਿਹੜਾ ਜਿਨਸੀ ਸ਼ੋਸ਼ਣ ਕਰਨ ਵਾਲਾ ਨਹੀਂ ਆ। ਇਹ ਇੱਕ ਬਿਮਾਰ ਮਾਨਸਿਕਤਾ ਤੇ ਵਿਅਕਤੀ ਦੀਆਂ ਜਿਹੜੀਆਂ ਲਿਖਤਾਂ ਨੇ। ਇਸੇ ਤਰ੍ਹਾਂ ਵਾਸ਼ਿੰਗਟਨ ਹਿਲਟਨ ਹੋਟਲ ਦੇ ਵਿੱਚ ਚੱਲ ਰਹੇ ਸਾਲਾਨਾ ਡਿਨਰ ਦੇ ਦੌਰਾਨ ਇੱਕ ਬੰਦੂਕਧਾਰੀ ਨੇ ਗੋਲੀਆਂ ਚਲਾ ਦਿੱਤੀਆਂ ਸਨ, ਤੇ ਜਿਸ ਤੋਂ ਬਾਅਦ ਸੀਕ੍ਰੈਟ ਸਰਵਿਸ ਦੇ ਜਿਹੜੇ ਏਜੰਟਾਂ ਨੇ ਰਾਸ਼ਟਰਪਤੀ ਨੂੰ ਜਿਹੜਾ ਸੀ ਟਰੰਪ ਨੂੰ ਤੁਰੰਤ ਸਟੇਜ ਤੋਂ ਹਟਾ ਕੇ ਸੁਰੱਖਿਆ ਜਿਹੜੀ ਹੈ ਸਥਾਨ ਦੇ ਉੱਤੇ ਪਹੁੰਚਾਇਆ ਸੀ। ਟਰੰਪ ਨੇ ਦੱਸਿਆ ਕਿ ਜਦੋਂ ਗੋਲੀਆਂ ਚੱਲੀਆਂ ਤਾਂ ਉਹ ਘਬਰਾਏ ਨਹੀਂ ਸਨ, ਤੇ ਉਨ੍ਹਾਂ ਮੰਨਿਆ ਕਿ ਉਨ੍ਹਾਂ ਦੀ ਇਸ ਜਿੱਦ ਦੇ ਕਾਰਨ ਸੁਰੱਖਿਆ ਏਜੰਸੀਆਂ ਨੂੰ ਮੁਸ਼ਕਲ ਪੇਸ਼ ਆਈ ਹੈ। ਟਰੰਪ ਨੇ ਕਿਹਾ ਕਿ ਜਿਹੜਾ ਮੈਂ ਉਨ੍ਹਾਂ ਦੇ ਲਈ ਕੰਮ ਆਸਾਨ ਨਹੀਂ ਕਰ ਰਿਹਾ ਸੀ, ਏਜੰਟ ਵਾਰ ਵਾਰ ਮੈਨੂੰ ਜ਼ਮੀਨ ਦੇ ਉੱਤੇ ਲੇਟਣ ਦੇ ਲਈ ਕਹਿ ਰਹੇ ਸਨ, ਤੇ ਅਖੀਰ ਮੈਂ ਅਤੇ ਫਸਟ ਲੇਡੀ ਜਿਹੜੀ ਹੈ ਹੇਠਾਂ ਬੈਠ ਗਏ ਤੇ ਉਹ ਜਿਹੜੇ ਨੇ ਸਾਨੂੰ ਬਾਹਰ ਲੈ ਗਏ। ਪੱਤਰਕਾਰਾਂ ਦੇ ਨਾਲ ਤਿੱਖੀ ਨੋਕ ਝੋਕ ਇੰਟਰਵਿਊ ਦੇ ਦੌਰਾਨ ਜਦੋਂ ਹਮਲਾਵਰ ਦੇ ਮੈਨੀਫੈਸਟੋ ਜਾਣੀ ਘੋਸ਼ਣਾ ਪੱਤਰ ਦਾ ਹਵਾਲਾ ਦਿੱਤਾ ਗਿਆ ਤਾਂ ਟਰੰਪ ਮੀਡੀਆ ਦੇ ਉੱਤੇ ਬੁਰੀ ਤਰ੍ਹਾਂ ਜਿਹੜਾ ਭੜਕੇ, ਉਨ੍ਹਾਂ ਪੱਤਰਕਾਰਾਂ ਨੂੰ ਘਿਨਾਉਣੇ ਲੋਕ ਕਹਿੰਦਿਆਂ ਹੋਇਆਂ ਕਹਿ ਦਿੱਤਾ, ਜੋ ਮੂੰਹ ਚੋਂਦਾ ਬੋਲੀ ਜਾਂਦਾ, ਕਿ ਭਾਈ ਕਹਿੰਦਾ ਕਿ ਅਜਿਹੇ ਇਲਜ਼ਾਮਾਂ ਨੂੰ ਕੌਮੀ ਟੈਲੀਵਿਜ਼ਨ ਦੇ ਉੱਤੇ ਪੜ੍ਹਨਾ ਸ਼ਰਮਨਾਕ ਹੈ। ਤੇ ਟਰੰਪ ਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਤੁਸੀਂ ਇਹ ਪੜ੍ਹੋਗੇ ਕਿਉਂਕਿ ਤੁਸੀਂ ਲੋਕ ਕਹਿੰਦਾ ਘਟੀਆ ਹੋ। ਮੈਂ ਉਹ ਮੈਨੀਫੈਸਟੋ ਪੜ੍ਹਿਆ ਹੈ, ਉਹ ਬੰਦਾ ਮਾਨਸਿਕ ਰੋਗੀ ਹੈ, ਮੇਰਾ ਉਹ ਗੱਲਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ, ਤੇ ਮੈਂ ਸਾਰੇ ਮਾਮਲਿਆਂ ਦੇ ਵਿੱਚੋਂ ਬਰੀ ਹੋ ਚੁੱਕਿਆ। ਐਬਸਟੀਅਨ ਫਾਈਲ ਦਾ ਜ਼ਿਕਰ ਆਉਂਦਾ ਹੈ ਤਾਂ ਕਰਕੇ ਉਹਨੇ ਕਹਿੰਦਾ ਮੈਂ ਅਟੈਕ ਕੀਤਾ। ਇਵੈਂਟ ਰੱਦ ਨਾ ਕਰਨ ਦੀ ਅਪੀਲ ਕੀਤੀ ਸੀ ਟਰੰਪ ਨੇ, ਕਿ ਵਾਈਟ ਹਾਊਸ ਜਿਹੜਾ ਇਹ ਐਸੋਸੀਏਸ਼ਨ ਨੂੰ ਅਪੀਲ ਕੀਤੀ ਹੈ ਕਿ ਸੀਗੀ ਉਸ ਸਮੇਂ ਕਿ ਪ੍ਰੋਗਰਾਮ ਨੂੰ ਰੱਦ ਨਾ ਕੀਤਾ ਜਾਵੇ, ਸਗੋਂ ਅਗਲੇ 30 ਦਿਨਾਂ ਦੇ ਅੰਦਰ ਅੰਦਰ ਮੁੜ ਕਰਵਾਇਆ ਜਾਵੇ, ਤੇ ਕਿਹਾ ਕਿ ਕਿਸੇ ਇੱਕ ਸਿਰ ਫਿਰੇ ਵਿਅਕਤੀ ਦੇ ਕਾਰਨ ਅਜਿਹੇ ਵੱਡੇ ਸਮਾਗਮ ਰੁਕਣੇ ਨਹੀਂ ਚਾਹੀਦੇ ਹੈ। ਤੇ ਉਨ੍ਹਾਂ ਆਪਣੇ ਅੰਦਾਜ਼ ਦੇ ਵਿੱਚ ਵੀ ਜੋੜਿਆ ਕਿ ਉਹ ਬਹੁਤ ਰੁੱਝੇ ਹੋਏ ਨੇ ਤੇ ਉਨ੍ਹਾਂ ਨੂੰ ਉੱਥੇ ਜਾਣ ਦੀ ਕੋਈ ਖਾਸ ਲੋੜ ਨਹੀਂ ਹੈ। ਦੂਸਰੇ ਪਾਸੇ ਇਰਾਨ ਦੀ ਤੇ ਇਜ਼ਰਾਈਲ ਦੀ ਜਿਹੜੀ ਵਾਰ ਚੱਲ ਰਹੀ ਹੈ ਉਹਦੇ ਵਿੱਚ ਇਰਾਨ ਵੱਲੋਂ ਅਮਰੀਕਾ ਅੱਗੇ ਨਵੀਂ ਸ਼ਾਂਤੀ ਪੇਸ਼ਕਸ਼ ਜਿਹੜੀ ਰੱਖੀ ਹੈ, ਹੋਰਮੁਜ਼ ਜਲਮਰੂ ਖੋਲਣ ਅਤੇ ਜੰਗਬੰਦੀ ਦੀ ਤਜਵੀਜ਼ ਹੈ। ਇਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਭਿਆਨਕ ਜੰਗ ਨੂੰ ਖਤਮ ਕਰਨ ਦੇ ਲਈ ਇੱਕ ਵੱਡੀ ਉਮੀਦ ਦੀ ਕਿਰਨ ਜਿਹੜੀ ਦਿਖਾਈ ਦਿੱਤੀ ਸੀ। ਰਿਪੋਰਟ ਦੇ ਅਨੁਸਾਰ ਇਰਾਨ ਨੇ ਪਾਕਿਸਤਾਨੀ ਵਿਚੋਲਿਆਂ ਦੇ ਰਾਹੀਂ ਅਮਰੀਕਾ ਨੂੰ ਇੱਕ ਨਵੀਂ ਸ਼ਾਂਤੀ ਪੇਸ਼ਕਸ਼ ਭੇਜੀ ਹੈ। ਇਸ ਤਜਵੀਜ਼ ਦੇ ਵਿੱਚ ਇਰਾਨ ਨੇ ਤੇਲ ਦੀ ਸਪਲਾਈ ਦੇ ਲਈ ਅਹਿਮ ਮੰਨੇ ਜਾਂਦੇ ਹੋਰਮੁਜ਼ ਜਲਮਰੂ ਨੂੰ ਮੁੜ ਖੋਲਣ ਅਤੇ ਜੰਗ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਗੱਲ ਕਹੀ ਹੈ। ਇੱਕ ਰਿਪੋਰਟ ਦੇ ਮੁਤਾਬਕ ਇਰਾਨ ਨੇ ਸੁਝਾਅ ਦਿੱਤਾ ਕਿ ਵਿਵਾਦਤ ਪਰਮਾਣੂ ਵਾਰਤਾ ਨੂੰ ਫਿਲਹਾਲ ਬਾਅਦ ਵਾਲੇ ਪੜਾਅ ਦੇ ਲਈ ਮੁਲਤਵੀ ਕਰ ਦਿੱਤਾ ਜਾਵੇ ਤਾਂ ਜੋ ਤੁਰੰਤ ਸ਼ਾਂਤੀ ਬਹਾਲ ਹੋ ਸਕੇ। ਇਸ ਮਾਮਲੇ ਦੇ ਉੱਤੇ ਅਮਰੀਕੀ ਵਿਦੇਸ਼ ਵਿਭਾਗ ਅਤੇ ਵਾਈਟ ਹਾਊਸ ਨੇ ਅਜੇ ਤੱਕ ਕੋਈ ਵੀ ਅਧਿਕਾਰਤ ਟਿੱਪਣੀ ਨਹੀਂ ਕੀਤੀ। ਇਰਾਨ ਲੰਮੇ ਸਮੇਂ ਤੋਂ ਯੂਰੇਨੀਅਮ ਸੰਵਰਧਨ ਜਿਹੜਾ ਦੇ ਆਪਣੇ ਅਧਿਕਾਰ ਨੂੰ ਮਾਨਤਾ ਦੇਣ ਦੀ ਮੰਗ ਕਰ ਰਿਹਾ, ਜਿੱਥੇ ਤਹਿਰਾਨ ਇਸ ਨੂੰ ਸ਼ਾਂਤਮਈ ਉਦੇਸ਼ਾਂ ਦੇ ਲਈ ਦੱਸਦਾ ਹੈ, ਤੇ ਉੱਥੇ ਹੀ ਪੱਛਮੀ ਦੇਸ਼ਾਂ ਨੂੰ ਖਦਸ਼ਾ ਹੈ ਕਿ ਇਰਾਨ ਪਰਮਾਣੂ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਸਰੇ ਪਾਸੇ ਅਮਰੀਕਾ ਦੇ ਪੱਖ ਦੀ ਗੱਲ ਕਰ ਰਿਹਾ ਪਾਕਿਸਤਾਨ, ਇਰਾਨ ਨੇ ਸਪਸ਼ਟ ਕਰ ਦਿੱਤਾ ਜੰਗ ਨੂੰ ਖਤਮ ਕਰਨ ਦੇ ਲਈ ਇਰਾਨ ਅਤੇ ਅਮਰੀਕਾ ਵਿਚਾਲੇ ਹੋ ਰਹੀ ਗੱਲਬਾਤ ਦੇ ਵਿਚ ਅਜੇ ਤੱਕ ਕੋਈ ਪੱਕਾ ਸਮਝੌਤਾ ਨਹੀਂ ਹੋ ਸਕਿਆ। ਇਸ ਦੇ ਦੌਰਾਨ ਇਰਾਨ ਦੇ ਇਕ ਆਗੂ ਨੇ ਪਾਕਿਸਤਾਨ ਦੀ ਭੂਮਿਕਾ ਦੇ ਉਤੇ ਸਵਾਲ ਖੜੇ ਕਰ ਦਿੱਤੇ ਹੈ। ਇਰਾਨੀ ਸੰਸਦ ਦੀ ਰਾਸ਼ਟਰੀ ਸੁਰੱਖਿਆ ਤੇ ਵਿਦੇਸ਼ ਨੀਤੀ ਕਮੇਟੀ ਦੇ ਬੁਲਾਰੇ ਅਬਰਾਹਮ ਜਿਹੜੇ ਨੇ ਰਜ਼ਈ ਨੇ ਕਿਹਾ ਕਿ ਪਾਕਿਸਤਾਨ ਸਾਡਾ ਦੋਸਤ ਜ਼ਰੂਰ ਹੈ ਪਰ ਉਹ ਇਸ ਗੱਲਬਾਤ ਦੇ ਵਿਚ ਇਕ ਸਹੀ ਵਿਚੋਲਾ ਨਹੀਂ ਬਣ ਸਕਦਾ। ਰਜ਼ਈ ਜਿਹੜਾ ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਅਕਸਰ ਡੋਨਲਡ ਟਰੰਪ ਅਤੇ ਅਮਰੀਕਾ ਦੇ ਫਾਇਦਿਆਂ ਨੂੰ ਧਿਆਨ ਦੇ ਵਿਚ ਰੱਖਦਾ ਹੈ ਤੇ ਉਨ੍ਹਾਂ ਦੇ ਖਿਲਾਫ਼ ਕੁਝ ਵੀ ਨਹੀਂ ਬੋਲਦਾ। ਇਸ ਦੇ ਲਈ ਉਸ ਨੂੰ ਨਿਰਪੱਖ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਦੇ ਮੁਤਾਬਕ ਇਕ ਚੰਗਾ ਵਿਚੋਲਾ ਉਹੀ ਹੁੰਦਾ ਹੈ ਜੋ ਦੋਵਾਂ ਧਿਰਾਂ ਵਿਚਾਲੇ ਬਰਾਬਰੀ ਰੱਖੇ ਨਾ ਕਿ ਕਿਸੇ ਇਕ ਪਾਸੇ ਝੁਕਿਆ ਰਹੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹ ਬਿਆਨ ਉਦੋਂ ਸਾਹਮਣੇ ਆਇਆ ਜਦੋਂ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਨੇ ਸਿਰਫ 24 ਘੰਟਿਆਂ ਦੇ ਅੰਦਰ ਦੋ ਵਾਰ ਪਾਕਿਸਤਾਨ ਦਾ ਦੌਰਾ ਕੀਤਾ ਹੈ। ਇਸ ਦੇ ਨਾਲ ਹੀ ਸੰਬੰਧਿਤ ਖ਼ਬਰ ਹੈ ਇਰਾਨ ਦੇ ਸਮਰਥਨ ਦੇ ਵਿਚ ਆਇਆ ਰੂਸ ਅਮਰੀਕਾ ਨੂੰ ਦੇ ਦਿੱਤੀ ਹੈ ਨਸੀਹਤ। ਉਹਨੇ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਜਿਹੜੇ ਨੇ ਰੂਸ ਦੌਰੇ ਦੇ ਦੌਰਾਨ ਮਾਸਕੋ ਪਹੁੰਚੇ ਹੈ। ਅਰਾਗਚੀ ਦੇ ਦੌਰੇ ਦੇ ਦੌਰਾਨ ਰੂਸ ਨੇ ਇਕ ਮਹੱਤਵਪੂਰਨ ਬਿਆਨ ਜਾਰੀ ਕੀਤਾ ਹੈ। ਰੂਸ ਨੇ ਕਿਹਾ ਕਿ ਇਰਾਨ ਨੂੰ ਫੌਜੀ ਤਾਕਤ ਦਾ ਡਰ ਦਿਖਾ ਕੇ ਡਰਾਇਆ ਨਹੀਂ ਜਾ ਸਕਦਾ। ਵਿਆਨਾ ਦੇ ਵਿਚ ਇਕ ਅੰਤਰਰਾਸ਼ਟਰੀ ਸੰਗਠਨ ਦੇ ਵਿਚ ਰੂਸ ਦੇ ਜਿਹੜੇ ਪ੍ਰਤੀਨਿਧੀ ਨੇ ਮਿਖਾਇਲ ਉਲਿਆਨੋਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਸਾਂਝੀ ਕੀਤੀ ਇਕ ਪੋਸਟ ਦੇ ਵਿਚ ਲਿਖਿਆ ਕਿ ਫੌਜੀ ਤੈਨਾਤੀ ਅਤੇ ਸਖ਼ਤ ਪਾਬੰਦੀਆਂ ਦੀਆਂ ਧਮਕੀਆਂ ਬਲੈਕਮੇਲਿੰਗ ਨੇ ਪਰ ਇਹ ਰਣਨੀਤੀ ਇਰਾਨ ਤੇ ਕੰਮ ਨਹੀਂ ਕਰਨਗੀਆਂ। ਰੂਸੀ ਡਿਪਲੋਮੈਟ ਜਿਹੜੇ ਨੇ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਸਮਝੌਤੇ ਉਤੇ ਆਪਣਾ ਰੁੱਖ ਜਿਹੜਾ ਨਰਮ ਕਰਨਾ ਚਾਹੀਦਾ ਹੈ। ਅਬਾਸ ਅਰਾਗਚੀ ਵੱਲੋਂ ਪਾਕਿਸਤਾਨ ਦੇ ਆਰਮੀ ਚੀਫ਼ ਫੀਲਡ ਮਾਰਸ਼ਲ ਮੁਨੀਰ ਦੇ ਨਾਲ ਮੁਲਾਕਾਤ ਕੀਤੀ ਹੈ। ਤਿੰਨ ਦਿਨਾਂ ਦੇ ਵਿਚ ਦੂਜੀ ਵਾਰ ਇਸਲਾਮਾਬਾਦ ਤੋਂ ਪਹੁੰਚੇ ਆ ਅਰਾਗਚੀ। ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਕੱਲ ਬੀਤੇ ਚ ਇਰਾਨ ਦੇ ਜਿਹੜੇ ਨੇ ਐਤਵਾਰ ਦੁਬਾਰਾ ਪਾਕਿਸਤਾਨ ਪਹੁੰਚੇ ਤੇ ਇੱਥੇ ਉਨ੍ਹਾਂ ਨੇ ਜਿਹੜਾ ਪਾਕਿਸਤਾਨੀ ਫੌਜ ਦੇ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਦੇ ਨਾਲ ਮੁਲਾਕਾਤ ਕੀਤੀ ਤੇ ਅਮਰੀਕਾ ਦੇ ਨਾਲ ਸ਼ਾਂਤੀ ਵਾਰਤਾ ਦੇ ਦੂਜੇ ਦੌਰ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਦੇ ਉੱਤੇ ਜਿਹੜਾ ਵਿਚਕਾਰ ਤਿੰਨ ਦਿਨਾਂ ਦੇ ਵਿਚ ਅਰਾਗਚੀ ਦਾ ਜਿਹੜਾ ਪਾਕਿਸਤਾਨ ਦਾ ਜਿਹੜਾ ਇਹ ਦੂਜਾ ਦੌਰਾ ਹੈ। ਇਸ ਤੋਂ ਪਹਿਲਾਂ ਉਹ ਸ਼ਨਿਚਰਵਾਰ ਨੂੰ ਜਿਹੜਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਹੋਰ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਓਮਾਨ ਚਲੇ ਗਏ ਸਨ। ਓਮਾਨ ਦੇ ਵਿਚ ਉਨ੍ਹਾਂ ਨੇ ਸੁਲਤਾਨ ਹੈਥਮ ਬਿਨ ਤਾਰਿਕ ਅਲ ਸੈਦ ਦੇ ਨਾਲ ਹੋਰਮੁਜ਼ ਜਲਮਾਰਗ ਦੀ ਸੁਰੱਖਿਆ ਅਤੇ ਇਰਾਨ ਅਮਰੀਕਾ ਸੰਘਰਸ਼ ਨੂੰ ਖਤਮ ਕਰਨ ਦੇ ਯਤਨਾਂ ਦੇ ਉੱਤੇ ਚਰਚਾ ਕੀਤੀ ਹੈ। ਹਾਲਾਂਕਿ ਪਾਕਿਸਤਾਨ ਦੇ ਵੱਲੋਂ ਇਸ ਮੁਲਾਕਾਤ ਦੇ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਮੰਨਿਆ ਜਾ ਰਿਹਾ ਕਿ ਗੱਲਬਾਤ ਦਾ ਮੁੱਖ ਕੇਂਦਰ ਅਮਰੀਕਾ ਤੇ ਇਰਾਨ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਕਰਵਾਉਣ ਦੇ ਲਈ ਪਾਕਿਸਤਾਨ ਦੇ ਵੱਲੋਂ ਕੀਤੀ ਜਾ ਰਹੀ ਵਿਚੋਲਗੀ ਸੀ। ਸ਼ਾਂਤੀ ਵਾਰਤਾ ਦਾ ਪਹਿਲਾ ਦੌਰ 11 ਤੇ 12 ਅਪ੍ਰੈਲ ਤੋਂ ਨੂੰ ਜਿਹੜਾ ਹੋਇਆ ਸੀ ਜੋ ਕਿ ਬਹੁਤਾ ਸਫਲ ਨਹੀਂ ਰਿਹਾ। ਅਰਾਗਚੀ ਇਸਲਾਮਾਬਾਦ ਦੇ ਵਿਚ ਥੋੜਾ ਸਮਾਂ ਰੁਕਣ ਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਮਾਸਕੋ ਰੂਸ ਦੇ ਲਈ ਰਵਾਨਾ ਹੋ ਗਏ। ਇਰਾਨੀ ਨਿਊਜ਼ ਏਜੰਸੀ ਦੇ ਅਨੁਸਾਰ ਅਰਾਗਚੀ ਜੰਗ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਲਈ ਇਰਾਨ ਦੇ ਪੱਖ ਅਤੇ ਰੂਪ ਰੇਖਾ ਦੇ ਬਾਰੇ ਜਾਣਕਾਰੀ ਸਾਂਝੀ ਕਰਨਗੇ। ਦੂਜੇ ਪਾਸੇ ਟਰੰਪ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪ੍ਰਤੀਨਿਧੀ ਸਟੀਵ ਵਿਟਕੋਫ ਅਤੇ ਜੇਰੇਡ ਕੁਸ਼ਨਰ ਜਿਹੜੇ ਨੇ ਹੁਣ ਇਰਾਨ ਦੇ ਨਾਲ ਗੱਲਬਾਤ ਦੇ ਲਈ ਇਸਲਾਮਾਬਾਦ ਨਹੀਂ ਜਾਣਗੇ। ਟਰੰਪ ਨੇ ਕਿਹਾ ਕਿ ਅਮਰੀਕਾ ਦੇ ਕੋਲ ਸਾਰੇ ਮਜ਼ਬੂਤ ਪੱਖ ਜਿਹੜੇ ਨੇ ਤੇ 17 ਘੰਟੇ ਦੀ ਉਡਾਨ ਭਰ ਕੇ ਪ੍ਰਤੀਨਿਧੀਆਂ ਨੂੰ ਭੇਜਣ ਦੀ ਕੋਈ ਜ਼ਰੂਰਤ ਨਹੀਂ ਹੈ। ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਇਰਾਨੀ ਲੀਡਰਸ਼ਿਪ ਦੇ ਵਿਚ ਆਪਸੀ ਫੁੱਟ ਅਤੇ ਉਲਝਣ ਹੈ। ਉਥੇ ਕਿਸੇ ਨੂੰ ਨਹੀਂ ਪਤਾ ਕਿ ਕੌਣ ਇੰਚਾਰਜ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਰਾਨ ਗੱਲ ਕਰਨਾ ਚਾਹੁੰਦਾ ਹੈ ਤਾਂ ਉਹ ਸਾਨੂੰ ਫੋਨ ਕਰ ਸਕਦੇ ਨੇ ਜਾਂ ਸਾਡੇ ਕੋਲ ਆ ਸਕਦੇ ਨੇ। ਦੂਸਰੇ ਪਾਸੇ ਆਪਣੇ ਮਾਲੀ ਦੇ ਰੱਖਿਆ ਮੰਤਰੀ ਦੀ ਮੌਤ ਹੋਈ ਆ। ਬਾਗੀਆਂ ਦੇ ਵੱਲੋਂ ਫੌਜੀ ਟਿਕਾਣਿਆਂ ਦੇ ਉੱਤੇ ਕਬਜ਼ਾ ਕਰ ਲਿਆ ਗਿਆ। ਰਾਜਧਾਨੀ ਬਮਾਕੋ ਸਣੇ ਜਿਹੜਾ ਕਈ ਸ਼ਹਿਰਾਂ ਦੇ ਉੱਤੇ ਵੱਡਾ ਹਮਲਾ ਹੋਇਆ। ਪੱਛਮੀ ਅਫਰੀਕੀ ਦੇਸ਼ ਮਾਲੀ ਤੋਂ ਇਕ ਬੇਹੱਦ ਚਿੰਤਾਜਨਕ ਖ਼ਬਰ ਹੈ ਤੇ ਜਿਹਾਦੀਆਂ ਤੇ ਵੱਖਵਾਦੀ ਬਾਗੀਆਂ ਵੱਲੋਂ ਕੀਤੇ ਗਏ ਇਕ ਵੱਡੇ ਤਾਲਮੇਲ ਵਾਲੇ ਹਮਲੇ ਦੇ ਵਿਚ ਮਾਲੀ ਦੇ ਰੱਖਿਆ ਮੰਤਰੀ ਜਨਰਲ ਸਾਦੀਓ ਕਮਾਰਾ ਦੀ ਮੌਤ ਹੋ ਗਈ ਤੇ ਸਰਕਾਰੀ ਅਧਿਕਾਰੀਆਂ ਨੇ ਕੱਲ੍ਹ ਜਿਹੜੀ ਇਹਦੀ ਪੁਸ਼ਟੀ ਕਰ ਦਿੱਤੀ। ਦੇਸ਼ ਦੇ ਕਈ ਕਸਬਿਆਂ ਤੇ ਫੌਜੀ ਬੇਸਾਂ ਦੇ ਉੱਤੇ ਕਬਜ਼ਾ ਕੀਤਾ। ਇਹ ਹਮਲਾ ਮਾਲੀ ਦੀ ਫੌਜੀ ਹਕੂਮਤ ਜੁੱਟਾ ਲਈ ਜਿਹੜਾ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਜੋ ਲੰਮੇ ਸਮੇਂ ਤੋਂ ਅਲ ਕਾਇਦਾ ਤੇ ਇਸਲਾਮਿਕ ਸਟੇਟ ਦੇ ਨਾਲ ਜੁੜੇ ਅੱਤਵਾਦੀਆਂ ਤੇ ਉੱਤਰੀ ਖੇਤਰ ਦੇ ਵੱਖਵਾਦੀਆਂ ਦੇ ਨਾਲ ਲੜ ਰਹੀ ਹੈ। ਸਰਕਾਰੀ ਬਿਆਨਾਂ ਮੁਤਾਬਕ ਸ਼ਨੀਵਾਰ ਨੂੰ ਰੱਖਿਆ ਮੰਤਰੀ ਕਮਾਰਾ ਦੀ ਰਿਹਾਇਸ਼ ਦੇ ਉੱਤੇ ਆਤਮਘਾਤੀ ਕਾਰ ਬੰਬ ਅਤੇ ਬੰਦੂਕਧਾਰੀਆਂ ਨੇ ਹਮਲਾ ਕੀਤਾ। ਜਨਰਲ ਕਮਾਰਾ ਜਨਰਲ ਜਿਹੜੇ ਨੇ ਕਮਾਰਾ ਨੇ ਹਮਲਾਵਾਰਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਕੁਝ ਨੂੰ ਮੌਤ ਦੇ ਘਾਟ ਵੀ ਉਤਾਰਿਆ ਪਰ ਗੰਭੀਰ ਰੂਪ ਦੇ ਵਿਚ ਜ਼ਖਮੀ ਹੋਣ ਦੇ ਕਾਰਨ ਉਨ੍ਹਾਂ ਨੇ ਹਸਪਤਾਲ ਦੇ ਵਿਚ ਦਮ ਤੋੜਿਆ। ਸਰਕਾਰੀ ਟੈਲੀਵਿਜ਼ਨ ਦੇ ਉੱਤੇ ਇਸ ਮੰਦਭਾਗੀ ਖ਼ਬਰ ਦੀ ਪੁਸ਼ਟੀ ਕਰਦਿਆਂ ਦੇਸ਼ ਵਾਸੀਆਂ ਦੇ ਨਾਲ ਦੁਖਦ ਵੀ ਜਿਹੜਾ ਸਾਂਝਾ ਕੀਤਾ ਹੈ। ਉਥੇ ਜਿਹੜਾ ਵੱਖਵਾਦੀਆਂ ਤੇ ਜਹਾਦੀਆਂ ਦਾ ਗੱਠਜੋੜ ਹੈ ਗਿਡਾਲ ਤੇ ਮੁੜ ਕਬਜ਼ਾ ਇਸ ਜੰਗ ਦੇ ਵਿਚ ਇਕ ਨਵਾਂ ਮੋੜ ਉਦੋਂ ਆਇਆ ਜਦੋਂ ਪਹਿਲੀ ਵਾਰ ਉੱਤਰੀ ਵੱਖਵਾਦੀ FLA ਤੇ ਅਲ ਕਾਇਦਾ ਦੇ ਨਾਲ ਜੁੜੇ ਗਰੁੱਪ ਹੈ ਉਨ੍ਹਾਂ ਨੇ ਇਕੱਠੇ ਹੋ ਕੇ ਫੌਜ ਦੇ ਉੱਤੇ ਹਮਲਾ ਕੀਤਾ ਤੇ ਵੱਖਵਾਦੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਰਣਨੀਤਿਕ ਤੌਰ ਦੇ ਉੱਤੇ ਅਹਿਮ ਉੱਤਰੀ ਸ਼ਹਿਰ ਕਿਡਾਲ ਨੂੰ ਫੌਜ ਦੇ ਕਬਜ਼ੇ ਤੋਂ ਮੁਕਤ ਕਰਵਾ ਲਿਆ। ਫੌਜੀ ਮੁਖੀ ਜਿਹੜੇ ਨੇ ਫੌਜ ਮੁਖੀ ਜਨਰਲ ਉਮਰ ਡਾਇਰਾ ਨੇ ਵੀ ਮੰਨਿਆ ਕਿ ਮਾਲੀ ਦੀ ਫੌਜ ਨੇ ਕਿਡਾਲ ਛੱਡ ਦਿੱਤਾ ਤੇ ਹੁਣ ਉਹ ਅਨੇਫਿਸ ਸ਼ਹਿਰ ਦੇ ਵਿਚ ਮੁੜ ਤਾਇਨਾਤ ਹੋ ਗਏ ਨੇ। ਰੂਸੀ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਸਵਾਲ ਉੱਠੇ ਇਸ ਮਸਲੇ ਚ। ਇਹ ਹਮਲੇ ਮਾਲੀ ਦੇ ਮੌਜੂਦਾ ਸੁਰੱਖਿਆ ਭਾਈਵਾਲ ਰੂਸ ਦੇ ਲਈ ਵੀ ਵੱਡੀ ਨਾਮੋਸ਼ੀ ਦਾ ਕਾਰਨ ਬਣੇ ਨੇ ਤੇ ਰੂਸ ਦੀ ਅਫਰੀਕਾ ਕੋਰਪਸ ਜਿਹੜੀ ਹੈ ਪੁਰਾਣਾ ਵੈਗਨਰ ਗਰੁੱਪ ਹੈ ਇੱਥੇ ਫੌਜ ਦੀ ਮਦਦ ਕਰ ਰਿਹਾ ਹੈ ਤੇ ਪਰ ਇੰਨੇ ਵੱਡੇ ਪੱਧਰ ਦੇ ਉੱਤੇ ਹੋਏ ਹਮਲਿਆਂ ਦੀ ਭਿਣਕ ਜਿਹੜੀ ਹੈ ਰੂਸੀ ਖੁਫੀਆ ਤੰਤਰ ਨੂੰ ਵੀ ਨਹੀਂ ਲੱਗੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਵੱਖਵਾਦੀਆਂ ਤੇ ਜਿਹਾਦੀਆਂ ਦਾ ਇਹ ਸਿਆਸੀ ਅਤੇ ਫੌਜੀ ਤਾਲਮੇਲ ਪੂਰੇ ਖੇਤਰ ਦੇ ਲਈ ਗੰਭੀਰ ਖਤਰਾ ਪੈਦਾ ਕਰ ਸਕਦਾ ਹੈ ਤੇ ਰਾਜਧਾਨੀ ਜਿਹੜੀ ਹੈ ਬਮਾਕੋ ਵਿਚ ਫਿਲਹਾਲ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਆਸਟ੍ਰੇਲੀਆ ਤੇ ਭਾਰਤ ਦਾ ਜਿਹੜਾ ਅਰਬਾਂ ਰੁਪਈਆਂ ਦਾ ਜਿਹੜਾ ਹੈ ਸਮਝੌਤਾ ਹੋਇਆ ਉਹਨੂੰ ਵੀ ਲੈਂਦੇ ਹਾਂ ਤੇ ਆਸਟ੍ਰੇਲੀਆ ਦੇ ਵਿਚ ਇਕ ਮੁੱਦਾ ਉਠਿਆ ਹੈ ਅਪਾਹਜਾਂ ਦੀ ਸਾਂਭ ਸੰਭਾਲ ਦੇ ਅਰਬਾਂ ਦੇ ਬਜਟ ਦੇ ਵਿਚ ਗੜਬੜੀ ਹੋਈ ਹੈ। ਆਸਟ੍ਰੇਲੀਆ ਦੀ ਕੌਮੀ ਅਪੰਗ ਬੀਮਾ ਯੋਜਨਾ ਜਿਹੜੀ ਹੈ NDIS ਇਸ ਵੇਲੇ ਦੇਸ਼ ਦੀ ਸਭ ਤੋਂ ਮਹਿੰਗੀ ਅਤੇ ਚਰਚਿਤ ਜਿਹੜੀ ਭਲਾਈ ਯੋਜਨਾਵਾਂ ਦੇ ਵਿਚੋਂ ਇਕ ਬਣ ਚੁੱਕੀ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਇਸ ਸਾਲ ਦਾ ਜਿਹੜਾ ਸਾਲਾਨਾ ਬਜਟ ਹੈ 40 ਤੋਂ 45 ਅਰਬ ਆਸਟ੍ਰੇਲੀਆਈ ਡਾਲਰ ਦੇ ਵਿਚਕਾਰ ਹੈ ਜੋ ਆਉਣ ਵਾਲੇ ਸਾਲਾਂ ਦੇ ਵਿਚ 90 ਅਰਬ ਡਾਲਰ ਦੇ ਨੇੜੇ ਪਹੁੰਚ ਸਕਦਾ ਹੈ। ਇਸ ਯੋਜਨਾ ਦਾ ਮਕਸਦ ਅਪਾਹਜ ਲੋਕਾਂ ਨੂੰ ਵਿਅਕਤੀਗਤ ਸਹਾਇਤਾ ਦੇਣਾ ਹੈ ਪਰ ਖਰਚੇ ਜਿਹੜੇ ਨੇ ਉਹਦੇ ਵਿਚ ਤੇਜ਼ ਵਾਧੇ ਨੇ ਸਰਕਾਰ ਦੇ ਲਈ ਵੱਡੀ ਚੁਣੌਤੀ ਪੈਦਾ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸਪਸ਼ਟ ਕੀਤਾ ਕਿ ਸਿਸਟਮ ਨੂੰ ਬਚਾਉਣ ਦੇ ਲਈ ਸੁਧਾਰ ਲਾਜ਼ਮੀ ਨੇ ਤੇ ਜਿਸ ਦੇ ਵਿਚ ਕੁਝ ਲੋਕਾਂ ਨੂੰ ਯੋਜਨਾ ਤੋਂ ਬਾਹਰ ਕਰਨ ਦੇ ਫੈਸਲੇ ਵੀ ਸ਼ਾਮਲ ਹੈ। ਦਿਲਚਸਪ ਗੱਲ ਇਹ ਵੀ ਰਹੀ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਹਰ ਸਾਲ ਲਗਭਗ 1 ਅਰਬ ਡਾਲਰ ਤੱਕ ਦੀ ਰਕਮ ਸ਼ੱਕੀ ਕਲੇਮਾਂ ਧੋਖਾਧੜੀ ਜਾਂ ਗਲਤ ਵਰਤੋਂ ਦੇ ਨਾਲ ਜੁੜੇ ਹੋਣ ਦਾ ਪਤਾ ਲੱਗਦਾ ਹੈ। ਫੰਡਾਂ ਦੀ ਗਲਤ ਵਰਤੋਂ ਤੋਂ ਵੱਧ ਖਰਚ ਦੇ ਦੋਸ਼ ਵੀ ਜਿਹੜੇ ਲੱਗੇ ਨੇ ਜਿਨ੍ਹਾਂ ਦੇ ਵਿਚ ਭਾਰਤੀ ਪਿਛੋਕੜ ਵਾਲੇ ਵਿਅਕਤੀ ਵਿਸ਼ੇਸ਼ ਵੀ ਸ਼ੱਕ ਦੇ ਘੇਰੇ ਦੇ ਵਿਚ ਆਏ ਹੋਏ ਨੇ। ਸਾਡੇ ਵਾਲੇ ਕੰਮ ਵੀ ਕਰੀ ਜਾਂਦੇ ਐ ਤੇ ਬੈਨੀਫਿਟ ਵੀ ਲਏ ਜਾਂਦੇ ਐ ਤੇ ਅਪੰਗਤਾ ਵੀ ਸ਼ੋਅ ਕਰੀ ਜਾਂਦੇ ਐ। ਸਰਕਾਰ ਹੁਣ ਸਖ਼ਤ ਨਿਗਰਾਨੀ ਜਾਂਚ ਅਤੇ ਨਵੇਂ ਨਿਯਮ ਲਾਗੂ ਕਰ ਰਹੀ ਹੈ ਤੇ ਜੋ ਅਸਲ ਹੱਕਦਾਰ ਨੇ ਉਨ੍ਹਾਂ ਤੱਕ ਸਹਾਇਤਾ ਪਹੁੰਚੇ ਤੇ ਉਧਰ ਸਮਾਜਿਕ ਸੰਸਥਾਵਾਂ ਚੇਤਾਵਨੀ ਦੇ ਰਹੀਆਂ ਨੇ ਕਿ ਕਰੜੇ ਨਿਯਮਾਂ ਦੇ ਕਾਰਨ ਕਈ ਜ਼ਰੂਰਤਮੰਦ ਲੋਕ ਵੀ ਜਿਹੜੇ ਨੇ ਪ੍ਰਭਾਵਿਤ ਹੋ ਸਕਦੇ ਐ। ਭਾਰਤ ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ FTA ਦੇ ਉੱਤੇ ਦਸਖਤ ਹੋ ਗਏ ਐ। ਭਾਰਤ ਅਤੇ ਨਿਊਜ਼ੀਲੈਂਡ ਨੇ ਆਪਣੇ ਆਰਥਿਕ ਸਬੰਧਾਂ ਨੂੰ ਨਵੀਆਂ ਉਚਾਈਆਂ ਦੇ ਉੱਤੇ ਲਿਜਾਂਦਿਆਂ ਹੋਇਆਂ ਅੱਜ ਇਕ ਇਤਿਹਾਸਕ ਮੁਕਤ ਵਪਾਰ ਸਮਝੌਤਾ FTA ਦੇ ਉੱਤੇ ਦਸਖਤ ਕੀਤੇ ਐ ਤੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਇਕ ਸਮਾਗਮ ਦੇ ਦੌਰਾਨ ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਤੇ ਨਿਊਜ਼ੀਲੈਂਡ ਦੇ ਵਪਾਰ ਮੰਤਰੀ ਟੋਡ ਮੈਕਲੇ ਨੇ ਇਸ ਅਹਿਮ ਦਸਤਾਵੇਜ਼ ਦੇ ਉੱਤੇ ਜਿਹੜੇ ਨੇ ਹਸਤਾਖਰ ਕੀਤੇ ਐ। ਇਸ ਸਮਝੌਤੇ ਦੇ ਤਹਿਤ ਭਾਰਤ ਦੇ ਸਾਰੇ 8,284 ਨਿਰਯਾਤ ਉਤਪਾਦਾਂ ਨੂੰ ਨਿਊਜ਼ੀਲੈਂਡ ਦੇ ਬਾਜ਼ਾਰ ਦੇ ਵਿਚ ਪਹਿਲੇ ਦਿਨ ਤੋਂ ਹੀ 100% ਡਿਊਟੀ ਫ੍ਰੀ ਪਹੁੰਚ ਜਿਹੜੀ ਐ ਮਿਲੇਗੀ। ਇਸ ਦੇ ਨਾਲ ਕੱਪੜਾ ਚਮੜਾ ਜੁੱਤੀਆਂ ਫਾਰਮਾਸਿਊਟੀਕਲ ਅਤੇ ਇੰਜੀਨੀਅਰਿੰਗ ਵਸਤੂਆਂ ਦੇ ਜਿਹੜੇ ਨੇ ਨਿਰਯਾਤ ਨੂੰ ਭਾਰੀ ਫਾਇਦਾ ਹੋਏਗਾ। ਖਾਸ ਕਰਕੇ ਚਮੜਾ ਉਦਯੋਗ ਦੇ ਲਈ ਡਿਊਟੀ 5% ਤੋਂ ਘੱਟ ਕੇ 0 ਹੋ ਜਾਵੇਗੀ ਜਿਸ ਦੇ ਨਾਲ ਆਗਰਾ ਵਰਗੇ ਨਿਰਯਾਤ ਕੇਂਦਰਾਂ ਨੂੰ ਲਾਭ ਮਿਲੇਗਾ। ਖੇਤੀਬਾੜੀ ਤੇ ਸੰਵੇਦਨਸ਼ੀਲ ਖੇਤਰਾਂ ਦੀ ਰਾਖੀ ਭਾਰਤ ਨੇ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਕਹਿੰਦੇ ਡੇਅਰੀ ਉਤਪਾਦਾਂ ਪਿਆਜ਼ ਦਾਲਾਂ ਖੰਡ ਅਤੇ ਖਾਣ ਵਾਲੇ ਤੇਲ ਵਰਗੇ ਸੰਵੇਦਨਸ਼ੀਲ ਖੇਤਰਾਂ ਨੂੰ ਇਸ ਸਮਝੌਤੇ ਤੋਂ ਬਾਹਰ ਰੱਖਿਆ। ਦੂਜੇ ਪਾਸੇ ਨਿਊਜ਼ੀਲੈਂਡ ਦੀ ਉੱਨਤ ਖੇਤੀ ਤਕਨੀਕ ਦੇ ਨਾਲ ਭਾਰਤੀ ਕਿਸਾਨਾਂ ਨੂੰ ਕੀਵੀ ਸੇਬ ਅਤੇ ਸ਼ਹਿਦ ਦੀ ਜਿਹੜੀ ਹੈ ਪੈਦਾਵਾਰ ਵਧਾਉਣ ਦੇ ਵਿਚ ਮਦਦ ਮਿਲੇਗੀ। ਨਿਊਜ਼ੀਲੈਂਡ ਤੇ ਭਾਰਤ ਵਿਚਾਲੇ ਇੰਡੋ ਪੈਸੇਫਿਕ ਜਿਹੜਾ ਹੈ ਪ੍ਰੋਸਪੈਰਿਟੀ ਅਕੋਰਡ ਵੀ ਹੈ। ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਹੋਏ ਨਵੇਂ ਵਪਾਰਕ ਸਮਝੌਤੇ ਨੇ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਦੇ ਵਿਚ ਇਕ ਨਵਾਂ ਮੋੜ ਲਿਆਂਦਾ ਹੈ। ਇਸ ਸਮਝੌਤੇ ਦੇ ਤਹਿਤ ਜਿੱਥੇ ਭਾਰਤੀ ਪੇਸ਼ੇਵਾਰਾਂ ਦੇ ਲਈ ਨਿਊਜ਼ੀਲੈਂਡ ਦੇ ਰਾਹ ਖੁੱਲਣਗੇ, ਉਥੇ ਹੀ ਭਾਰਤ ਦੇ ਵਿਚ ਵੱਡੇ ਪੱਧਰ ਦੇ ਉਤੇ ਵਿਦੇਸ਼ੀ ਨਿਵੇਸ਼ ਦੀ ਜਿਹੜੀ ਆ ਯੋਜਨਾ ਵੀ ਬਣਾਈ ਗਈ ਹੈ। ਇਸ ਮੁਕਤ ਵਪਾਰ ਸਮਝੌਤੇ ਦੇ ਵਿਚ ਜਿਹੜਾ ਐਫ ਟੀ ਏ ਦੇ ਇਕ ਮਹੱਤਵਪੂਰਨ ਹਿੱਸੇ ਵਜੋਂ ਨਿਊਜ਼ੀਲੈਂਡ ਨੇ ਭਾਰਤੀ ਪੇਸ਼ੇਵਾਰਾਂ ਦੇ ਲਈ ਇਕ ਅਸਥਾਈ ਵੀਜ਼ਾ ਪ੍ਰੋਗਰਾਮ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਸ ਯੋਜਨਾ ਦੇ ਤਹਿਤ ਹਰ ਸਾਲ ਲਗਭਗ 1,667 ਵੀਜ਼ਾ ਜਾਰੀ ਕੀਤੇ ਜਾਣਗੇ। ਇਹ ਪ੍ਰੋਗਰਾਮ 3 ਸਾਲਾਂ ਦੇ ਲਈ ਹੋਏਗਾ ਤੇ ਇੱਕ ਸਮੇਂ ਦੇ ਵਿਚ ਵੱਧ ਤੋਂ ਵੱਧ 5,000 ਕਰਮਚਾਰੀਆਂ ਦੀ ਸੀਮਾ ਤੈਅ ਕੀਤੀ ਗਈ ਹੈ। $20 ਬਿਲੀਅਨ ਦਾ ਨਿਵੇਸ਼ ਹੋਏਗਾ। ਨਿਊਜ਼ੀਲੈਂਡ ਨੇ ਅਗਲੇ 15 ਸਾਲਾਂ ਦੇ ਦੌਰਾਨ ਭਾਰਤ ਦੇ ਵਿਚ $20 ਬਿਲੀਅਨ ਦਾ ਸਿੱਧਾ ਵਿਦੇਸ਼ੀ ਨਿਵੇਸ਼ ਐਫ ਡੀ ਆਈ ਕਰਨ ਦੀ ਵਚਨਬੱਧਤਾ ਜਿਤਾਈ ਹੈ। ਇਹ ਨਿਵੇਸ਼ ਮੁੱਖ ਤੌਰ ਦੇ ਉਤੇ ਜਿਹੜਾ ਹੈ ਬੁਨਿਆਦੀ ਢਾਂਚਾ, ਨਵਿਆਉਣਯੋਗ ਊਰਜਾ, ਖੇਤੀਬਾੜੀ ਤੇ ਤਕਨਾਲੋਜੀ ਦੇ ਵਿਚ ਹੋਏਗਾ। ਸੇਵਾਵਾਂ ਤੇ ਛੋਟੇ ਜਿਹੜੇ ਉਦਯੋਗ ਨੇ ਉਨ੍ਹਾਂ ਨੂੰ ਸਮਰਥਨ। ਇਹ ਸਮਝੌਤਾ ਵਿੱਤ, ਸੈਰ ਸਪਾਟਾ, ਡਿਜੀਟਲ ਸੇਵਾਵਾਂ ਤੇ

ਜਿਸ ਨੂੰ ਅਗਲੇ 5 ਸਾਲਾਂ ਦੇ ਵਿਚ ਵਧਾ ਕੇ 5 ਬਿਲੀਅਨ ਡਾਲਰ ਤੱਕ ਲਿਜਾਣ ਦਾ ਟੀਚਾ ਮਿਥਿਆ ਗਿਆ। ਇਹ ਸਮਝੌਤਾ ਰਿਕਾਰਡ 9 ਮਹੀਨਿਆਂ ਦੇ ਅੰਦਰ ਅੰਦਰ ਸਿਰੇ ਚੜਿਆ। ਆਖਰੀ ਖ਼ਬਰ ਵੱਲ ਨੂੰ ਵਧੀਏ ਤੇ ਦੋਸਤੋ, ਜਿਹਦੀ ਗੱਲ ਕੀਤੀ ਸੀ ਚਰਨੋਬਿਲ, ਜੋ ਰੂਸ ਦੇ ਵਿਚ ਅਸਲ ਜਿਹੜੀ ਸਾਰੀ ਹਕੀਕਤ ਵਾਪਰੀ ਸੀ, ਨਿਊਕਲੀਅਰ ਪਾਵਰ ਸਟੇਸ਼ਨ ਜੋ ਬਲਾਸਟ ਹੋਇਆ ਸੀ, ਜ਼ਿੰਦਗੀਆਂ ਚਲੇ ਗਈਆਂ। ਅੱਜ ਵੀ ਉੱਥੇ ਲੋਕ ਪੈਰ ਧਰਨ ਨੂੰ ਤਿਆਰ ਨਹੀਂ ਗਏ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਰੇਡੀਏਸ਼ਨ ਹੈ। ਚਰਨੋਬਿਲ ਦੇ ਵਿਚ ਤਬਾਹੀ ਦਾ ਮੰਜ਼ਰ ਯਾਦ ਕੀਤਾ ਗਿਆ। ਲੋਕਾਂ ਨੇ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀ ਦਿੱਤੀ ਹੈ। ਕਰੀਬ 40 ਸਾਲ ਪਹਿਲਾਂ ਰੇਡੀਏਸ਼ਨ ਫੈਲਣ ਕਾਰਨ ਮਾਰੇ ਗਏ ਜਿਹੜੇ ਨੇ ਸਨ ਹਜ਼ਾਰਾਂ ਲੋਕ। ਇਹਦੇ ਵਿਚ ਸਲਾ ਵੁਤਿਚ ਦੇ ਜਿਹੜਾ ਕੇਂਦਰੀ ਚੌਂਕ ਵਿਚ ਐਤਵਾਰ ਤੜਕੇ ਕੱਲ ਬੀਤੇ ਚ ਗਿਣਤੀ ਜਿਹੜੀ ਹੈ ਵੱਡੇ ਚ ਲੋਕ ਇਕੱਠੇ ਹੋਏ ਹੈ। ਅੱਧੀ ਰਾਤ ਨੂੰ ਜ਼ਮੀਨ ਤੇ ਬਣੇ ਰੇਡੀਏਸ਼ਨ ਖਤਰੇ ਦੇ ਵੱਡੇ ਪ੍ਰਤੀਕ ਅਤੇ ਮੋਮਬੱਤੀਆਂ ਰੱਖ ਕੇ ਉਨ੍ਹਾਂ ਲੋਕਾਂ ਨੂੰ ਯਾਦ ਕੀਤਾ ਗਿਆ ਜੋ 40 ਸਾਲ ਪਹਿਲਾਂ ਚਰਨੋਬਿਲ ਤਬਾਹੀ ਦੇ ਵਿਚ ਮਾਰੇ ਗਏ ਸਨ। ਰੂਸ ਯੁਕਰੇਨ ਜੰਗ ਦੇ ਕਾਰਨ ਕਰਫਿਊ ਅਤੇ ਵੱਡੇ ਇਕੱਠਾਂ ਦੇ ਵਿਰੁੱਧ ਸਰਕਾਰੀ ਚੇਤਾਵਨੀਆਂ ਦੇ ਬਾਵਜੂਦ ਇੱਥੇ ਦੇ ਲੋਕ ਹਰ ਸਾਲ ਸ਼ਰਧਾਂਜਲੀ ਸਮਾਗਮ ਦੇ ਵਿਚ ਸ਼ਾਮਲ ਹੁੰਦੇ ਹੈ। ਤਤਕਾਲੀ ਸੋਵੀਅਤ ਯੂਨੀਅਨ ਦੇ ਵਿਚ 26 ਅਪ੍ਰੈਲ 1986 ਨੂੰ ਇਸ ਤਬਾਹੀ ਨੇ ਸੁਰੱਖਿਆ ਜਿਹੜਾ ਮਾਪਦੰਡਾਂ ਦੀਆਂ ਖਾਮੀਆਂ ਨੂੰ ਜਗਜ਼ਾਹਰ ਕਰ ਦਿੱਤਾ ਸੀ ਤੇ ਸੋਵੀਅਤ ਅਧਿਕਾਰੀਆਂ ਨੇ 2 ਦਿਨਾਂ ਤੱਕ ਧਮਾਕੇ ਦੀ ਰਿਪੋਰਟ ਨਹੀਂ ਸੀ ਦਿੱਤੀ। ਤੇ ਜਾਣਕਾਰੀ ਉਦੋਂ ਹੀ ਸਾਹਮਣੇ ਆਈ ਸੀ ਜਦੋਂ ਹਵਾਵਾਂ ਦੇ ਰਾਹੀਂ ਰੇਡੀਏਸ਼ਨ ਪੂਰੇ ਯੂਰਪ ਦੇ ਵਿਚ ਫੈਲ ਗਈ ਤੇ ਸਵੀਡਨ ਦੇ ਮਾਹਰਾਂ ਨੇ ਜਨਤਕ ਤੌਰ ਦੇ ਉੱਤੇ ਆਪਣੇ ਖਦਸ਼ੇ ਜਿਹੜੇ ਜ਼ਾਹਰ ਕੀਤੇ ਸਨ। ਤਕਰੀਬਨ 6 ਲੱਖ ਲੋਕ ਚਰਨੋਬਿਲ ਪਰਮਾਣੂ ਪਲਾਂਟ ਦੀ ਅੱਗ ਬੁਝਾਉਣ ਅਤੇ ਸਭ ਤੋਂ ਭਿਆਨਕ ਪ੍ਰਦੂਸ਼ਣ ਨੂੰ ਸਾਫ਼ ਕਰਨ ਦੇ ਲਈ ਭੇਜੇ ਗਏ ਸੀ। ਇਨ੍ਹਾਂ ਦੇ ਵਿਚੋਂ 30 ਮੁਲਾਜ਼ਮਾਂ ਦੀ ਮੌਤ ਕੁਝ ਹੀ ਮਹੀਨਿਆਂ ਦੇ ਅੰਦਰ ਹੋ ਗਈ ਤੇ ਹਾਦਸੇ ਦੇ ਕਾਰਨ ਖੇਤਰ ਦੇ ਲੱਖਾਂ ਲੋਕ ਖਤਰਨਾਕ ਰੇਡੀਏਸ਼ਨ ਦੇ ਸੰਪਰਕ ਦੇ ਵਿਚ ਆ ਗਏ। ਯੁਕਰੇਨ ਅਤੇ ਬੇਲਾਰੂਸ ਦੇ ਜਿਹੜੇ ਨੇ ਸੈਂਕੜੇ ਕਸਬਿਆਂ ਅਤੇ ਪਿੰਡਾਂ ਨੂੰ ਪੱਕੇ ਤੌਰ ਦੇ ਉੱਤੇ ਖਾਲੀ ਕਰਨ ਦੇ ਲਈ ਮਜਬੂਰ ਕਰ ਦਿੱਤਾ, ਜਿੱਥੇ ਅੱਜ ਵੀ ਕੋਈ ਪਰਿੰਦਾ ਪਾਰ ਨਹੀਂ ਮਾਰਦਾ। ਸਲਾਵੂ ਤਿਚ ਸ਼ਹਿਰ ਜਿਹੜਾ ਜੋ ਪਰਮਾਣੂ ਪਲਾਂਟ ਤੋਂ ਲਗਭਗ 50 ਕਿਲੋਮੀਟਰ ਦੂਰੀ ਸੀ, ਇਸੇ ਦੌਰ ਦੀ ਯਾਦ ਦਿਵਾਉਂਦਾ ਹੈ। ਉਥੋਂ ਕੱਢੇ ਗਏ ਜ਼ਿਆਦਾਤਰ ਲੋਕਾਂ ਨੂੰ ਕੀਵ ਖੇਤਰ ਦੇ ਨੇੜਲੇ ਜ਼ਿਲ੍ਹਿਆਂ ਦੇ ਵਿਚ ਵਸਾਇਆ ਗਿਆ ਸੀ। ਜੇ ਦੋਸਤੋ ਸਮਾਂ ਮਿਲਿਆ ਨਾ ਤਾਂ ਜ਼ਰੂਰ ਦੇਖਿਓ, ਨੈੱਟਫਲਿਕਸ ਦੇ ਉੱਤੇ ਇੱਕ ਇਹ ਮੂਵੀ ਹੈ ਚਰਨੋਬਿਲ, ਤੇ ਉਹਨੂੰ ਦੇਖਿਓ, ਸਮਝਿਓ ਤੇ ਛੋਟੀ ਜਿਹੀ ਕਰਪਸ਼ਨ ਕੀਤੀ ਕਿੰਨਿਆਂ ਨੂੰ ਮੌਤ ਦੇ ਮੂੰਹ ਦੇ ਵਿਚ ਧੱਕ ਸਕਦੀ ਹੈ ਤੇ ਬਹੁਤ ਹੀ ਖਤਰਨਾਕ। ਪਰ ਇਸ ਨੂੰ ਜੇ ਇਹਦੇ ਸਹੀ ਸਹੂਲਤਾਂ ਲੈਣੀਆਂ ਨੇ ਤੇ ਪੂਰੀ 100% 101% ਜਿਹੜੀ ਇਮਾਨਦਾਰੀ ਦੇ ਨਾਲ ਇਸ ਨੂੰ ਸਿਰਜਣਾ ਪੈਣਾ ਹੈ, ਨਹੀਂ ਤਾਂ ਫਿਰ ਚਰਨੋਬਿਲ ਇਦਾਂ ਦੇ ਹੀ ਆਉਣ ਵਾਲੇ ਸਮਿਆਂ ਦੇ ਵਿਚ ਸਾਨੂੰ ਹੋਰ ਧਰਤੀਆਂ ਦੇ ਉੱਤੇ ਵੀ ਦੇਖਣੇ ਪੈਣਗੇ, ਕਿਉਂਕਿ ਇੰਡੀਆ ਦੇ ਵਿਚ ਵੀ ਵੱਡੇ ਪੱਧਰ ਦੇ ਉੱਤੇ ਨਿਊਕਲੀਅਰ ਪਲਾਂਟ ਦੀ ਜਿਹੜੀ ਹੈ ਸਥਾਪਤੀ ਕਰਨ ਦੇ ਜਿਹੜੇ ਨੇ ਪਲੈਨਿੰਗਾਂ ਹੋ ਚੁੱਕੀਆਂ ਨੇ ਤੇ ਆ ਰਹੇ ਨੇ ਤੇ ਕੁਝ ਤਾਂ ਲੱਗ ਵੀ ਰਹੇ ਨੇ, ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਦੂਸਰੇ ਪਾਸੇ ਆਖਰੀ ਖ਼ਬਰ ਵੱਲ ਨੂੰ ਵਧੀਏ। ਪੌਪ ਅਤੇ ਕੈਟਰਬਰੀ ਦੇ ਆਰਚ ਬਿਸ਼ਪ ਦੀ ਜਿਹੜੀ ਇਤਿਹਾਸਕ ਮੁਲਾਕਾਤ ਹੋਈ ਹੈ, ਗੱਲਬਾਤ ਜਾਰੀ ਰੱਖਣ ਦਾ ਉਨ੍ਹਾਂ ਨੇ ਆਹਦ ਜਿਹੜਾ ਲਿਆ। ਵੈਟੀਕਨ ਸਿਟੀ ਦੇ ਵਿਚ ਸੋਮਵਾਰ ਅੱਜ ਇਕ ਬੇਹੱਦ ਅਹਿਮ ਅਤੇ ਇਤਿਹਾਸਕ ਘਟਨਾਕ੍ਰਮ ਦੇਖਣ ਨੂੰ ਮਿਲਿਆ ਜਦੋਂ ਪੌਪ ਲਿਓ 14ਵੇਂ ਨੇ ਚਰਚ ਆਫ਼ ਇੰਗਲੈਂਡ ਦੀ ਪਹਿਲੀ ਮਹਿਲਾ ਮੁਖੀ ਜਿਹੜੀ ਹੈ ਅਤੇ ਐਂਗਲੀਕਨ ਕਮਿਊਨੀਅਨ ਦੀ ਰੂਹਾਨੀ ਆਗੂ ਜਿਹੜੀ ਹੈ ਆਰਚ ਬਿਸ਼ਪ ਸਾਰਾ ਮੁਲਾਲੀ ਦੇ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਧਾਰਮਿਕ ਆਗੂਆਂ ਨੇ ਵੈਟੀਕਨ ਵਿਖੇ ਸਾਂਝੀ ਪ੍ਰਾਰਥਨਾ ਕੀਤੀ ਤੇ ਆਪਸੀ ਮਤਭੇਦਾਂ ਨੂੰ ਦੂਰ ਕਰਨ ਦੇ ਲਈ ਸੰਵਾਦ ਜਾਰੀ ਰੱਖਣ ਦਾ ਸੰਕਲਪ ਲਿਆ। ਇਸ ਮੁਲਾਕਾਤ ਨੂੰ ਇਤਿਹਾਸਕ ਮੰਨਿਆ ਜਾ ਰਿਹਾ ਕਿਉਂਕਿ ਕੁਝ ਸਾਲ ਪਹਿਲਾਂ ਤੱਕ ਔਰਤਾਂ ਨੂੰ ਉੱਚੇ ਅਹੁਦਿਆਂ ਦੇ ਉੱਤੇ ਨਿਯੁਕਤ ਕਰਨ ਦੇ ਮੁੱਦੇ ਤੇ ਦੋਵਾਂ ਚਰਚਾਂ ਜਿਹੜੀਆਂ ਸਨ ਵਿਚਾਲੇ ਤਿੱਖੇ ਮਤਭੇਦ ਸਨ। 1534 ਦੇ ਵਿਚ ਹੈਨਰੀ 8ਵੇਂ ਦੇ ਸਮੇਂ ਐਂਗਲੀਕਨ ਚਰਚ ਜਿਹੜੀ ਸੀ ਰੋਮ ਤੋਂ ਵੱਖ ਹੋ ਗਈ ਸੀ, ਆਪਣਾ ਅੱਡ ਕਰ ਲਿਆ ਸੀ ਇਨ੍ਹਾਂ ਨੇ। ਹਾਲਾਂਕਿ 1960 ਦੇ ਦਹਾਕੇ ਤੋਂ ਗੱਲਬਾਤ ਜਾਰੀ ਹੈ, ਪਰ ਮਹਿਲਾਵਾਂ ਨੂੰ ਪਾਦਰੀ ਬਣਾਉਣ ਵਰਗੇ ਮੁੱਦਿਆਂ ਦੇ ਉੱਤੇ ਅਜੇ ਵੀ ਅਸਹਿਮਤੀ ਬਣੀ ਹੋਈ ਹੈ ਕਿਉਂਕਿ ਰੋਮਨ ਕੈਥੋਲਿਕ ਚਰਚ ਦੇ ਵਿਚ ਇਹ ਅਹੁਦਾ ਸਿਰਫ ਮਰਦਾਂ ਦੇ ਲਈ ਰਾਖਵਾਂ ਹੈ। ਪੋਪ ਲਿਓ ਨੇ ਇਸ ਮੌਕੇ ਸਪਸ਼ਟ ਕਰ ਦਿੱਤਾ ਕਿ ਮਤਭੇਦ ਚਾਹੇ ਕਿੰਨੇ ਵੀ ਗੁੰਝਲਦਾਰ ਕਿਉਂ ਨਾ ਹੋਣ, ਉਨ੍ਹਾਂ ਨੂੰ ਸੁਲਝਾਉਣ ਦੇ ਯਤਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਸਾਂਝੇ ਮਕਸਦ ਮਸੀਹ ਦਾ ਜਿਹੜਾ ਸੰਦੇਸ਼ ਫੈਲਾਉਣ ਦੇ ਲਈ ਕੰਮ ਨਹੀਂ ਕਰਦੇ ਤਾਂ ਮਤਭੇਦਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਇਹ ਗਲਤ ਹੋਵੇਗਾ। ਮੁਲਾਲੀ ਆਪਣੇ ਪਹਿਲੇ ਵਿਦੇਸ਼ ਦੌਰੇ ਦੇ ਉੱਤੇ ਵੈਟੀਕਨ ਪਹੁੰਚੀ ਆਰਚ ਬਿਸ਼ਪ ਮੁਲਾਲੀ ਨੇ ਪੌਪ ਦਾ ਜਿਹੜਾ ਧੰਨਵਾਦ ਕਰਦਿਆਂ ਇੱਕ ਪ੍ਰਭਾਵਸ਼ਾਲੀ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ

ਹਿੱਸਾ ਅਤੇ ਤੇਜ਼ੀ ਦੇ ਨਾਲ ਬਦਲਦੇ ਸਮਾਜਿਕ ਹਾਲਾਤਾਂ ਦੇ ਵਿੱਚ ਸਾਨੂੰ ਇਹ ਦੱਸਣ ਦੀ ਲੋੜ ਹੈ ਕਿ ਹਰ ਮਨੁੱਖੀ ਜੀਵਨ ਅਨਮੋਲ ਹੈ। ਮੁਲਾਲੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਸਾਂਝੀ ਭਲਾਈ ਦੇ ਲਈ ਹਮੇਸ਼ਾ ਪੁਲ ਬਣਾਉਂਦੇ ਹੋਏ ਮਿਲ ਕੇ ਕੰਮ ਕਰਨਾ ਚਾਹੀਦਾ, ਨਾ ਕਿ ਦੀਵਾਰਾਂ ਖੜੀਆਂ ਕਰਨੀਆਂ ਚਾਹੀਦੀਆਂ ਨੇ। ਦੋਵਾਂ ਧਰਮ ਗੁਰੂਆਂ ਨੇ ਵੈਟੀਕਨ ਦੇ ਐਪੋਸਟੋਲਿਕ ਪੈਲੇਸ ਦੇ ਵਿੱਚ ਸਾਂਝੀ ਪ੍ਰਾਰਥਨਾ ਕੀਤੀ, ਜਿਸ ਨੂੰ ਵੈਟੀਕਨ ਨੇ ਪ੍ਰਾਰਥਨਾ ਦਾ ਵਿਸ਼ੇਸ਼ ਜਿਹੜਾ ਪਲ ਕਰਾਰ ਦੇ ਦਿੱਤਾ ਹੈ। ਲੋ ਦੋਸਤੋ, ਸ਼ਾਇਦ ਇਹੀ ਹੋਏਗਾ। ਵੈਸੇ ਤਾਂ ਗੁਰੂ ਸਾਹਿਬ ਨੇ ਸਾਡੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਸਾਰੇ ਬਰਾਬਰ ਨੇ, ਪਰ ਲੱਗਦਾ ਕਿ ਜੋ ਸਾਡੇ ਸਥਾਨਾਂ ਦੇ ਵਿੱਚ ਜਿਹੜਾ ਔਰਤ ਦਾ ਰੁਤਬਾ ਹੈ ਉਹਨੂੰ ਗੁਰੂ ਸਾਹਿਬ ਨੇ ਬਹੁਤ ਉੱਪਰ ਚੁੱਕਿਆ, ਪਰ ਹੁਣ ਦੇ ਹਾਲਾਤਾਂ ਨੇ ਕਿੱਥੇ ਤੱਕ ਉਹਨਾਂ ਨੂੰ ਪਹੁੰਚਾ ਦਿੱਤਾ ਹੈ। ਪਰ ਇਹਨਾਂ ਨੇ ਲੱਗਦਾ ਕਿ ਪਹਿਲ ਕਰ ਦੇਣੀ ਹੈ, ਅਤੇ ਜਿਵੇਂ ਪਹਿਲਾਂ ਵੀ ਸਭ ਤੋਂ ਪੁਰਾਣਾ ਧਰਮ ਹੀ ਕਹਿ ਸਕਦੇ ਹਾਂ, ਅਤੇ ਹੌਲੀ ਹੌਲੀ ਆਪਣੇ ਵਿੱਚ ਉਹ ਤਬਦੀਲੀਆਂ ਲਿਆ ਰਹੇ ਨੇ, ਸਾਰੀਆਂ ਚੀਜ਼ਾਂ ਕਰ ਰਹੇ ਨੇ। ਅਤੇ ਭਾਰਤ ਦੇ ਕੋਰਟਾਂ ਦੇ ਵਿੱਚ ਵੀ ਮੰਦਰਾਂ ਦਾ ਮੁੱਦਾ, ਔਰਤਾਂ ਦੇ ਹੱਕਾਂ ਦਾ ਜਿਹੜਾ, ਉਹਨਾਂ ਦੇ ਵਿੱਚ ਜਾਣ ਦਾ, ਆਉਣ ਦਾ, ਪ੍ਰਾਰਥਨਾ ਕਰਨ ਦਾ, ਇਸੇ ਤਰ੍ਹਾਂ ਆਪਣੇ ਸਿੱਖ ਧਰਮ ਦੇ ਵਿੱਚ ਵੀ ਇਹੀ ਚੀਜ਼ਾਂ ਜਿਹੜੀਆਂ ਨੇ ਚੱਲ ਰਹੀਆਂ ਨੇ। ਅਤੇ ਦੇਖਦੇ ਹਾਂ ਹੋਰ ਕਿੰਨਾ ਕੁ ਸਮਾਂ ਲੱਗਦਾ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਸੋਮਵਾਰ ਦਾ ਦਿਹਾੜਾ ਓਪਨ ਟਾਕ ਹੁੰਦੀ ਹੈ, ਅਤੇ ਗੱਲਾਂ ਬਾਤਾਂ ਹੋਈਆਂ ਨੇ ਜ਼ਿੰਦਗੀ ਦੀ, ਗੱਲਬਾਤ ਤੁਹਾਡੇ ਲਈ ਕੱਲ੍ਹ ਨੂੰ ਹੁਣ ਆਪਾਂ ਕਰਾਂਗੇ। ਸਮਾਂ ਵੀ ਕਾਫੀ ਹੋ ਗਿਆ, ਤਕਰੀਬਨ 2 ਘੰਟੇ ਤਕਰੀਬਨ ਕੰਪਲੀਟ ਹੀ ਹੋ ਚੱਲੇ ਆ, ਸਿਰਫ ਤੇ ਸਿਰਫ 2-4 ਸੈਕਿੰਡ ਰਹਿ ਗਏ, ਅਤੇ ਗੱਲਾਂ ਬਾਤਾਂ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ, ਜਿਵੇਂ ਸਿਹਤ ਦੇ ਪ੍ਰਤੀ ਵੀ, ਹੋਰ ਸਾਰੀਆਂ ਮਸਲੇ ਜਿਹੜੇ ਗੱਲਬਾਤ ਸਮੇਂ ਸਮੇਂ ਤੇ ਕਰਦੇ ਹੀ ਰਹਿੰਦੇ ਆਪਾਂ, ਤੇ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਜ਼ਰੂਰ ਕਰਕੇ ਫਿਰ ਮੈਂ ਆਗਿਆ ਲੈਂਦਾ। ਤੇ ਸੁਨੇਹਾਂ ਦੇ ਵਿੱਚ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਸੁਨੇਹਾ ਮਿਲਿਆ ਜੀ ਆਪਾਂ ਨੂੰ ਸਤਨਾਮ ਸਿੰਘ ਜਾਣੀਆਂਚਾਲ ਜੀ, ਸਤਿ ਸ਼੍ਰੀ ਅਕਾਲ ਕਹਿੰਦੇ ਆ, ਤੇ ਜੀਆਂ ਨੂੰ ਜੀ ਕਹਿੰਦੇ ਨੇ ਸਾਰਿਆਂ ਨੂੰ ਜੀ, ਤੇ ਸਤਿ ਸ਼੍ਰੀ ਅਕਾਲ ਜੀ ਸਭ ਦੁਆਬਾ ਪਰਿਵਾਰ ਨੂੰ। ਮਾਲ ਸੁਰਿੰਦਰ ਜੀ ਨੇ ਬੜੇ ਦਿਨਾਂ ਬਾਅਦ ਸੁਨੇਹਾ ਲਿਖਿਆ, ਬਹੁਤ ਬਹੁਤ ਸ਼ੁਕਰੀਆ ਜੀਆਂ ਨੂੰ ਜੀ। ਤੇ ਇਸੇ ਤਰ੍ਹਾਂ ਬਹੁਤ ਵਧੀਆ ਆਵਾਜ਼ ਕਹਿੰਦੇ ਆ ਰਹੀ ਹੈ, ਤੇ ਸ਼ੁਕਰੀਆ ਮਾਲ ਜੀ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 4 ਕਹਿੰਦੇ ਨੇ ਜੀ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਸਿਕੰਦਰ ਸਿੰਘ ਔਜਲਾ ਸਾਹਿਬ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ। ਇਕਬਾਲ ਜੀ ਅਮੈਰੀਕਾ ਤੋਂ ਆਪਣੇ ਕੈਲੀਫੋਰਨੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ। ਮਾਲ ਸੁਰਿੰਦਰ ਜੀ ਅਮੈਰੀਕਾ ਤੋਂ ਕਿਆ ਬਾਤਾਂ ਕਹਿੰਦੇ ਨੇ, ਤੇ ਅਸੀਂ ਕਦੇ ਕੋਈ ਵਹਿਮ ਨਹੀਂ ਕੀਤਾ ਕਹਿੰਦੇ ਜੀ। ਉਹ ਸ਼ੁਰੂ ਦੇ ਵਿੱਚ ਗੱਲ ਚੱਲਦੀ ਸੀ ਸ਼ੁੱਕਰਵਾਰ ਸ਼ਨੀਵਾਰ ਦੀ, ਤੇ ਔਜਲਾ ਸਾਹਿਬ ਕਹਿੰਦੇ ਮੰਗਲਵਾਰ ਨੂੰ ਖਾਲੀ ਖੜਕਦਾ ਹੁੰਦਾ ਜੀ ਜਹਾਜ਼, ਤੇ ਜਿੰਨੀ ਵਾਰ ਗਏ ਆ 4 ਸੀਟਾਂ ਦੇ ਉੱਤੇ ਕੱਲੇ ਸੌਂ ਕੇ ਗਏ ਆ ਜੀ, ਨਜ਼ਾਰੇ ਆ ਜਾਂਦੇ ਆ। ਹਰਵਿੰਦਰ ਜਵਾਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਤੇ ਰਾਜਨ ਸੈਨ ਸਾਹਿਬ ਕਹਿੰਦੇ ਪਰਮਾਣੂ ਰਿਐਕਟਰ ਨੇ ਤਬਾਹੀ ਕੀਤੀ ਸੀ ਜੀ। ਬਿਲਕੁਲ ਹੈ ਜੀ, ਆਪਣੇ ਰੂਸ ਦੀ ਗੱਲ ਕੀਤੀ ਹੈ ਚਰਨੋਬਿਲ ਦੀ। ਤੇ ਦੁਆਬਾ ਰੇਡੀਓ ਦੀ ਟੀਮ ਵੈਲਕਮ ਕਹਿ ਰਹੀ ਹੈ, ਸ਼ੁਕਰੀਆ ਜੀ। ਤੇ ਨਵਦੀਪ ਜੀ ਦਿੱਲੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸ਼ੁਕਰੀਆ ਜੀ, ਸਵਾਗਤ ਹੈ ਜੀਆਂ ਨੂੰ ਜੀ। ਰਾਜੀਵ ਕੁਮਾਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਸੁਰਜੀਤ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਔਜਲਾ ਸਾਹਿਬ ਕਹਿੰਦੇ ਕਿ ਗਾਇਕ ਤੇ ਗੀਤਕਾਰ ਨੂੰ ਰੋਇਲਟੀ ਜਿਹੜੀ ਹੈ ਬਣਦੀ ਹੈ ਰਾਜਨ ਜੀ, ਮਾਰਿਓ ਕਾਨੂੰਨ ਦੀ ਕਿਤਾਬ ਦੇ ਉੱਤੇ ਹੱਥ। ਤੇ ਇਸੇ ਤਰ੍ਹਾਂ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪਿਆਰਿਓ। ਬਕਦਰ ਬਾਈ ਜੀ ਕਹਿੰਦੇ ਆ, ਜੀਰਾ ਜੀ ਕਹਿੰਦੇ ਔਜਲਾ ਸਾਹਿਬ ਪੱਕਾ ਹੀ ਬਣਦੀ ਹੈ ਜੀ, ਇਸ ਗੱਲ ਦਾ ਮੈਨੂੰ ਵੀ ਪਤਾ ਹੈ। ਤੇ ਜੀਰਾ ਵੀਰ ਜੀ ਤਾਂ ਕਹਿੰਦੇ ਤਾਂ ਹੀ ਵਕੀਲ ਸਾਹਿਬ ਤੋਂ ਮਸ਼ਵਰਾ ਲੈ ਰਹੇ ਹਾਂ ਜੀ ਰੋਇਲਟੀ ਦੇ ਬਾਰੇ। ਔਜਲਾ ਸਾਹਿਬ ਕਹਿੰਦੇ ਸਾਨੂੰ ਪੁੱਛੋ, ਸਾਲਾਂ ਦੇ ਸਾਲ ਲੰਘ ਗਏ ਜੀ ਸਾਡੇ ਤਾਂ। ਤੇ ਔਜਲਾ ਸਾਹਿਬ ਕਹਿੰਦੇ ਭਾਰਤ ਵੀਰੇ 6 ਮੀਲ ਦੂਰ ਨੇ, ਫਿਰ ਤਾਂ ਲੱਗਦਾ ਵੜਨ ਨਹੀਂ ਦਿੰਦੇ ਹੋਣੇ ਆ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਪਰੂਫ ਮੁਕੱਦਰ ਵੀਰ ਦੇ ਕੋਲ ਹੈਗਾ, ਮੇਰੇ ਕੋਲ ਵੀ ਹੈ ਜੀ। ਤੇ ਦੁਆਬਾ ਰੇਡੀਓ ਵੱਲ ਬਣਦੇ ਨੇ ਰਾਜਨ ਜੀ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਥੋੜੇ ਜਿਹੇ ਪੈਸੇ ਗਾਇਕ ਨੂੰ ਵੀ ਪਵਾ ਦਿਓ ਜੀ, ਇੰਜ ਨਹੀਂ ਕਰੀਂਦੇ ਸੱਜਣਾ ਜੀ। ਮੁਕੱਦਰ ਜੀ ਔਜਲਾ ਬਾਈ ਜੀ ਫੋਟੋ ਜਿਹੜੀ ਆ ਲੱਗੀ ਹੈ ਗਾਇਕ ਤੇ ਲੇਖਕ ਦੀ ਜੀ, ਨਹੀਂ ਕੱਲੀ ਗਾਇਕ ਦੀ ਲੱਗੀ ਹੈ ਜੀ, ਲੇਖਕ ਦੀ ਲਾਹ ਤੀ ਜੀ ਆਪਾਂ। ਔਜਲਾ ਸਾਹਿਬ ਕਹਿੰਦੇ ਨੇ ਮੈਂ ਦੋਹਾਂ ਦਾ ਜ਼ਿਕਰ ਕਰਿਆ ਮੁਕੱਦਰ ਵੀਰੇ, ਤੇ ਗਾਇਕ ਤਾਂ ਕਹਿੰਦੇ ਅਖਾੜਾ ਵੀ ਲਾ ਸਕਦਾ ਹੈ। ਹਾਂਜੀ ਜੀ ਬਿਲਕੁਲ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ, ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਰਜਿੰਦਰ ਕੁਮਾਰ ਜੀ ਜੀਰਾ ਜੀ ਲਿਖਦੇ ਆ ਭਾਰਤ ਜੀ ਸੈਣੀ ਸਾਹਿਬ ਨੂੰ ਕਹਿੰਦੇ ਜਾਨ ਨਾ ਦਈਓ ਜੀ, ਕਹਿੰਦੇ ਅੱਜ ਉਹ ਇੱਕ ਸਵਾਲ ਮੈਂ ਵੀ ਕਰਨਾ ਜੀ, ਕਹਿੰਦੇ ਉਹਨਾਂ ਨੂੰ ਸੈਣੀ ਸਾਹਿਬ ਦੇ ਨਾਲ ਬਹੁਤ ਜ਼ਰੂਰੀ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਆ ਜੀ ਸ਼ੁਕਰੀਆ ਸੈਣੀ ਬਾਈ ਜੀ। ਇਸੇ ਤਰ੍ਹਾਂ ਆਪਣੇ ਮੁਕੱਦਰ ਜੀ ਕਹਿੰਦੇ ਆ
ਕਿ ਭਾਰਜ ਬਾਈ ਜੀ ਆਪਾਂ ਤਾਂ ਕਹਿੰਦੇ ਹੱਸਦੇ ਹਾਂ ਅਸੀਂ ਕਿਸੇ ਇੱਕ ਮੁੱਦੇ ਦੇ ਵਿਚਾਰ ਦੇ ਇੱਕ ਮੁੱਦੇ ਦੇ ਉੱਤੇ ਵਿਚਾਰ ਦੇ ਸਕਦੇ ਹਾਂ ਪਰ ਕਿਸੇ ਟੈਕਨੀਕਲ ਗੱਲ ਦੇ ਉੱਤੇ ਜਿਵੇਂ ਸੈਣੀ ਬਾਈ ਜੀ ਸਮਝਾ ਸਕਦੇ ਨੇ ਓਨੀ ਗੱਲ ਅਸੀਂ ਨਹੀਂ ਸਮਝਾ ਸਕਦੇ ਲੱਗੇ ਰਹੋ ਕਹਿੰਦੇ ਲਵ ਜੂ ਜੀ ਸ਼ੁਕਰੀਆ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਤੇ ਲੋ ਦੋਸਤੋ ਫਿਰ ਲਈਏ ਆ ਗਿਆ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਵੇ ਮਾਫ਼ੀ ਚਾਹਵਾਂਗਾ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਧੰਨਵਾਦ ਸ਼ੁਕਰੀਆ ਚੁੱਪ ਚੁਪੀਤੇ ਸੁਣਨ ਵਾਲੇ ਸੱਜਣਾਂ ਦਾ ਮਿੱਤਰਾਂ ਦਾ ਤੇ ਜਿਨ੍ਹਾਂ ਨੇ ਨਾਲ ਕਮੈਂਟ ਲਿਖੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਨਾਲ ਤੇ ਜਿਨ੍ਹਾਂ ਨੇ ਆਪਣੀ ਫੋਨ ਕਾਲ ਕਰਕੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਲੋ ਦੋਸਤੋ ਫਿਰ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਜ਼ਰੂਰ ਸ਼ੁਕਰੀਆ ਕਰ ਦਈਏ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕਰਦੇ ਨੇ ਹਰਵਿੰਦਰ ਜੋਲ ਭੈਣ ਜੀ ਜਗਦੇਵ ਸੰਧੂ ਬਾਈ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਬਲਵੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਭਾਰਤੀ ਸਮਾਂ 9:30 ਰਾਤ ਨੂੰ ਜੀ ਤੇ ਆਪਣੇ ਆਪਣੇ ਮੁਲਕ ਦੇ ਹਿਸਾਬ ਦੇ ਨਾਲ ਜ਼ਰੂਰ ਮੁਲਕਾਂ ਦੇ ਹਿਸਾਬ ਦੇ ਨਾਲ ਜ਼ਰੂਰ ਸਮਾਂ ਮਿਲਾ ਲਿਆ ਕਰੋ ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਸਤਿ ਸ੍ਰੀ ਅਕਾਲ ਹੈ ਦੋਸਤੋ।

0: ದ್ವಾಪರ್ ರೇಡಿಯೋ. ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ। ਇਸ ਵਾਰ ਕੁਝ ਤਕਨੀਕੀ ਮਜਬੂਰੀਆਂ ਕਾਰਨ ਜਿਹੜਾ ਆ ਬਹੁਤ ਕਾਹਲੀ ਦੇ ਵਿੱਚ ਇਹ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਤੇ ਇਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ। ਇਹਨਾਂ ਖਾਮੀਆਂ ਨੂੰ ਸਾਰਿਆਂ ਨੇ ਨਜ਼ਰਅੰਦਾਜ਼ ਕਰਦੇ ਹੋਏ ਇਸ ਕਵੀ ਦਰਬਾਰ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਨੀ ਤੇ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸੱਦਾ ਦਿਆਂਗਾ। ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਸਰਦੂਲ ਸਿੰਘ ਭੱਲਾ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
1: ਮੈਂ SS ਭੱਲਾ ਪਟਿਆਲਾ, ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਸਮੇਤ ਕੈਦ ਕੀਤਾ ਗਿਆ ਸੀ। ਕਹਿਰਾਂ ਦੀ ਠੰਡ ਪੈ ਰਹੀ ਸੀ, ਪਰ ਉਹ ਬੱਚੇ ਮਾਤਾ ਭੁੱਖੇ ਭਾਣੇ ਬਿਨਾਂ ਕਿਸੇ ਕੱਪੜੇ ਦੀ ਓਟ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਪਏ ਸਨ, ਜਿਨ੍ਹਾਂ ਦੀ ਇੱਕ ਕਵਿਤਾ ਮੈਂ ਲਿਖੀ ਹੈ। ਉਹ ਕਿਰਪਾ ਕਰਕੇ ਸੁਣਨਾ ਵੀ ਬੱਚੇ ਦਾਦੀ ਨੂੰ ਕੀ ਕਹਿੰਦੇ ਹਨ। ਇਹ ਕਵਿਤਾ ਮੇਰੀ ਭਾਸ਼ਾ ਭਾਗ ਨੇ ਅਵਲ ਕਵਿਤਾ ਕਰਕੇ ਸਨਮਾਨਿਤ ਕੀਤਾ ਸੀ। ਸਰਵਣ ਕਰੋ ਜੀ। ਸਾਬ ਜਾਦੇ ਆਖਣ ਦਾ ਦੀਏ ਨੀ

ਕਿੰਨੇ ਚਿਰਾਂ ਤੋਂ ਮੌਤ ਪਈ ਰਾਹ ਦੇਖੇ, ਖਤਮ ਅੱਜ ਤਾਂ ਇਹਦਾ ਇੰਤਜ਼ਾਰ ਕਰਦੇ, ਪਾਲੇ ਜੱਫੀਆਂ ਰਜ ਰਜ ਦਾਦੀਏ ਨੀ, ਇਹ ਆਖਰੀ ਵਾਰ ਦਾ ਪਿਆਰ ਕਰਦੇ। ਠੰਡਾ ਬੁਰਜ ਸੂਬਾ ਸਰਹੰਦ ਨੇ ਜਦੋਂ ਦਾਦੀਆਂ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਚ, ਸੂਬਾ ਸਰਹੰਦ ਨੇ ਜਦੋਂ

ਦੁੱਖੜੇ ਸਹਿ ਰਹੀ ਫਿਰ ਵੀ ਆਪਣੇ ਪੋਤਿਆਂ ਨੂੰ ਦੇਖ ਦੇਖ ਕੇ ਮਾਤਾ ਖਿਲ ਦੀਏ। ਬਖਸ਼ਿਸ਼ ਤੇਗ ਬਹਾਦਰ ਜੀ ਦੀ ਜੋ ਇਹਨਾਂ ਦੇ ਸਿਰਾਂ ਤੇ ਹੱਥ ਧਰਦੇ, ਠੰਡੇ ਬੁਰਜ ਦਾਤੀ ਦੀ ਛਾਤੀ ਨਾਲ ਲੱਗ ਕੇ ਤਿੰਨੇ ਨਹੀਂ ਠਰਦੇ। ਤਾਕਤ ਨਹੀਂ ਜੋ ਝੁਕਾ ਸਕੇ ਗੋਬਿੰਦ ਦੇ ਬੱਟਿਆਂ ਬੱਚਿਆਂ ਨੂੰ ਕਿਸੇ ਵੀ ਗੁਰਜ ਵਿੱਚ। ਸੂਬਾ ਸਰਹੰਦ ਨੇ ਜਦੋਂ ਦਾਦੀ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਵਿੱਚ।

ਦੇ ਧਰਮ ਵਿੱਚ ਰਹਿਣਾ ਸਦਾ ਪਿਤਾ ਦੇ ਧਰਮ ਵਿੱਚ, ਨਾ ਡੋਲਣਾ ਉਹਦੇ ਕਿਸੇ ਭਰਮ ਵਿੱਚ। ਪੋਤਿਓ ਕਬੂਲ ਕਰ ਲੈਣਾ ਮੌਤ, ਰੱਖਣਾ

ਜਿਨੀ ਨਿੱਘੀ ਦਾਦੀ ਦੀ ਗੋਦ ਚ ਹੈ ਉਹ ਨਾ ਕਿਸੇ ਵੀ ਸੂਰਜ ਵਿੱਚ। ਦਾਦੀ ਮਾਂ ਦੀ ਗੋਦੀ ਦੀ ਗਰਮਾਈ ਇੰਨੀ ਗਰਮੀ ਲੱਗੇ ਅੱਜ ਠੰਡੇ ਬੁਰਜ ਵਿੱਚ। ਬੱਚਿਆਂ ਦੀ ਦੇਖ ਅੜੀ ਸੂਬੇ ਦੀ ਈਨ ਕਬੂਲ ਨਹੀਂ ਕਰਦੇ। ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿਸੇ ਤੋਂ ਵੀ ਨਹੀਂ ਡਰਦੇ।

ਅੱਜ ਉਹਨਾਂ ਦੀ ਯਾਦ ਵਿੱਚ ਨਗਰ ਕੀਰਤਨ ਤੇ ਥਾਂ ਥਾਂ ਦੀਵਾਨ ਲੱਗਣਗੇ। ਸਿੱਖਾਂ ਦੇ ਬੱਚੇ ਅੱਜ ਪੱਗਾਂ ਦੀ

0: ਵਾਰੀ ਛੇਵਾਂ ਬਾਪ ਵਾਰਿਆ ਸੱਤਵਾਂ ਆਪ ਵਾਰਿਆ ਸੱਤ ਵਾਰ ਕੇ ਕਹਿਣਾ ਤੇਰਾ ਭਾਣਾ ਮਿੱਠਾ ਲੱਗੇ ਸਰਬੰਸ ਦੁਨੀਆਂ ਦਾ ਦੇਣਾ ਕੌਣ ਦੇਊ ਤੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦੂਲ ਸਿੰਘ ਭੱਲਾ ਪਟਿਆਲਾ।
1: ਸਰਦੂਲ ਸਿੰਘ ਭੱਲਾ ਜੀ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਨੂੰ ਸਦਾ ਦਿਆਂਗਾ। ਉਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਮੋਹਨ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਕਵਿਤਾ ਜੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਜਾਂਦੀ ਵਾਰੀ ਮਾਂ ਦੇ ਹੱਥ ਚਰਣੀ ਲਾ ਕੇ, ਬੁੱਲਾਂ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਤੂੰ ਨੀ ਆਉਣਾ ਮੀਏ ਬਹੁਤਾ ਚਿਰ ਲਾ ਕੇ, ਉਹ ਜਾਓ ਮੇਰੇ ਬੱਚਿਓ ਮੈਂ ਮਗਰੇ ਆਵਾਂ, ਪੁੱਤਾਂ ਬਾਝੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਅੱਜ ਤੋੜ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਕੁਝ ਗੱਲਾਂ ਕਰਦੇ ਨੇ ਬੱਚੇ। ਦਿਲ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਚੁੰਦਰੇ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ, ਹੁਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਉੱਥੇ ਹੀ ਮਲਾਪ ਹੋਣਾ ਵੱਡੇ ਵੀਰ ਜੀਤ ਦਾ, ਨਾਲੇ ਹੋਣਾ ਉਡੀਕਦਾ ਜੁਝਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਓ ਬੰਨ ਕੇ ਦਸੇਰੇ ਲਾੜੀ ਮੌਤ ਨੂੰ ਵਿਆਊਗਾ, ਸਾਡਾ ਲਾੜੀ ਮੌਤ ਨਾ ਤਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਓ ਕਰ ਦੂ ਮਸਾਲ ਕੈਮ ਵੱਖਰੀ ਜਹਾਨ ਚੋਂ, ਖੁੰਡੀ ਕਰ ਦੇਣੀ ਤਲ ਵਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓਏ ਅੱਜ ਪੋਤੇ ਆਪਣੇ ਤੂੰ ਰੀਜਾਨਾ ਸ਼ਿੰਗਾਰ ਦੇ, ਅੱਜ ਪੋਤੇ ਆਪਣੇ ਤੂੰ ਰੀਝਾਂ ਸ਼ਿੰਗਾਰ ਦੇ ਉਹ ਚਿਣ ਚਿਣ ਸੀਸ ਉੱਤੇ ਬੰਨ

0: तेरे शूरवीर लालाने उड़ीक दी है खुनन दवार साड़ी अम्मीए नी अज सानू री जाना शंगार साड़ी अम्मीए नी अज सानू री जाना शंगार ओ पैणगे विछोड़े अज रूहां नालों बुत्तां दे ओ पैणगे विछोड़े अज रूहां नालों बुत्तां दे बुरे हुंदे दुख माता मापिआं नूं पुत्तां दे सुख मंगे सारा सन सार साड़ी अम्मीए नी अज सानू री जाना शंगार साड़ी अम्मीए नी अज सानू री जाना शंगार।
1: गुरमोहन सिंह जी तो बाद हुण मैं सदा देण जा रहा हां न्यूजीलैंड दे विच वसी साड़ी शायरा नरेश कुमारी नूं। नरेश कुमारी अपनी एक कविता जिहड़ी लैके हाजिर हो रही है वह कविता है परिवार विछोड़े नाल संबंधित, क्योंकि इसे महीने दे विच गुरु गोबिंद सिंह जी ने जदों आनंदपुर का किला छड्डिया तां सरसा नदी पार करदिआं होइआं जदों उन्हां दा परिवार दा विछोड़ा पिया उस समें नूं लैके नरेश कुमारी जी अपनी कविता लैके हाजिर ने। नरेश कुमारी जी दुआबा रेडी दे मंच ते तुहाडा निघा स्वागत है।
2: सतनाम श्री वाहिगुरु। दसम पिता कलगीधर सरबंस दानी महाराज जी दे परिवार विछोड़े नूं कलम बंद करदिआं होइआं छोटे साहिबजादिआं ते माता गुजरी जी दे विछोड़े दा वृतांत अपनी तुच्छ जिही कलम तो करन लगी हां। समात फरमायो। विछड़िया परिवार कलगीधर दा, विछड़िया परिवार कलगीधर दा, पोह दी रात काली बोली जद आई, झखड़ झांगी तूफान सने सरसा हड़ नाल उफनाई, तद फरेबी गंगू कर दिते बालक जिहे करूंबलां हवाले जालमां, कंधां कूकण कोठे कूकण कूके पई लुकाई, औरतां बच्चियां बुढ़ियां रल के पाई हाल दुहाई, कन्नी पैंदे वैण सी सुन के माता गुजरी मुरछाई, बच्चियां दुख भारा डाढा दादी होश न आई, ईन मनाउन लई वजीर खान ने व्यों त वड्डी बनाई, लाल सन ओह गोबिंद दे अगे जिन्हां दे एक भी कम न आई। अगे ध्यान दियो, 8-9 साल दे जोरावर ते फतेह सिंह हिम्मत जद दिखाई, देख जनून कौम लई फिर मुगलां दी जान ते बने आई। हुण ओह घड़ी भी आ गई, ओह घड़ी भी आ गई जद हुक्म दिता जालम कंध कढाउण दा, फुल भर दियां करूंबलां नूं लग्या देण विच कंधां दे रता को रहम न आई, कंधां कूकण कोठे कूकण कूके कुल लुकाई, मंगे दुनिया भीख रहम दी पर पापी टीस न आई। अगे देखियो, चिण दिता लालां दोहां विच दीवारां, चिण दिता लालां दोहां विच दीवारां, कल्प दी बिलख दी माता गुजरी स्वर्ग सिदाई, जरा कु सोचो पोटे पोटे लाला नू सा किवें फिर आया होवेगा, जरा कु सोचो पोटे पोटे लाला नू सा किवें फिर आया होवेगा, ਸਾਹ ਬਿਨਾਂ ਫਿਰ ਤੜਫੇ ਕਿਵੇਂ ਹੋਣਗੇ, ਮੌਤ ਫਿਰ ਹੋਵੇਗੀ ਕਿਵੇਂ ਆਈ। ਫਿਰ ਉੱਠੀ ਨੇਕ ਰੂਹ ਟੋਡਰ ਮੱਲ ਦੀ ਸੁਣੋ ਕਹਾਣੀ, ਜ਼ਾਬਰਾਂ ਅੱਗੇ ਮਾਰ ਕੇ ਤਰਲੇ ਥਾਂ ਜੋ ਮੰਗੀ ਸੰਸਕਾਰ ਲਈ, ਸਾਰੀ ਪੂੰਜੀ ਵਿਛਾ ਦਿੱਤੀ ਥਾਂ ਉਸ ਲਈ, ਕਰ ਸੰਸਕਾਰ ਫਿਰ ਉੱਥੇ ਯਾਦਗਾਰ ਬਣਾਈ, ਉੱਥੇ ਯਾਦਗਾਰ ਬਣਾਈ। ਸਤਨਾਮ ਸ਼੍ਰੀ ਵਾਹਿਗੁਰੂ
1: ਜੀ ਦੇ ਪਿਆਰੇ ਸਰੋਤਿਓ, ਨਰੇਸ਼ ਕੁਮਾਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਦੇ ਸ਼ਾਇਰ ਹਰਪ੍ਰੀਤ ਪੱਤੋ ਜੀ ਨੂੰ। ਹਰਪ੍ਰੀਤ ਪੱਤੋ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਇਸ ਕਵਿਤਾ ਦੇ ਵਿੱਚ, ਉਹ ਜਿੱਥੇ ਸਾਡੇ ਸਿੱਖ ਇਤਿਹਾਸ ਨੂੰ, ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਹੈ, ਅਤੇ ਉਸ ਦਾ ਸੰਬੰਧ ਕਿਵੇਂ ਸਾਡੇ ਮੌਜੂਦਾ ਜਿਹੜਾ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ, ਇਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪੱਤੋ ਜੀ। ਹਰਪ੍ਰੀਤ ਪੱਤੋ ਜੀ, ਤੁਹਾਡਾ ਦੁਆਬਾ ਰੇਡੀਓ ਦੀ ਮੰਚ ਤੇ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਰਪ੍ਰੀਤ ਪੱਤੋ ਇੱਕ ਰਚਨਾ ਲੈ ਕੇ ਹਾਜ਼ਰਾਂ ਜੀ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਸਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਚੁੱਕ ਸੀਸ ਜੋ ਦਿੱਲੀਓਂ ਲਿਆਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਅਸੀਂ ਲਾ ਲਿਆ ਦਿੱਲੀ ਦੇ ਵਿੱਚ ਡੇਰਾ, ਆਏ ਹਾਕਮ ਤੋਂ ਹੱਕ ਮਣਵਾਉਣ ਮੀਆਂ। ਮਜ਼ਦੂਰ ਕਿਸਾਨ ਦੁਕਾਨਦਾਰ ਹੋਏ ਇਕੱਠੇ, ਆਏ ਦਿੱਲੀ ਨੂੰ ਅਸੀਂ ਵਿਆਹੁਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਨਹੀਂ ਆਉਣਾ ਵਿੱਚ ਤੇਰੇ ਫੋਕੇ, ਲਾਰਿਆਂ ਦੇ ਤਾਂ ਹੀ ਲੱਗੀਆਂ ਸ਼ਹਿਰ ਵਸਾਉਣ ਮੀਆਂ। ਹਰਪ੍ਰੀਤ ਪੱਤੋ ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਹਰਪ੍ਰੀਤ ਪੱਤੋ ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਪੰਜਾਬ ਦੇ ਇਲਾਕਾ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਤੋਂ ਸਾਡੇ ਸ਼ਾਇਰ ਬਲਵੀਰ ਲਹਿਰੀ ਜੀ ਨੂੰ ਸੱਦਾ ਦਿਆਂਗਾ। ਬਲਵੀਰ ਲਹਿਰੀ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਵੀ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਰਚਨਾ ਹੈ। ਬਲਵੀਰ ਲਹਿਰੀ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ।
4: ਦੁਆਬਾ ਰੇਡੀਓ ਦੇ ਸਮੂਹ ਸਟਾਫ ਮੈਂਬਰਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਸਾਡੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਹੀ ਖੇਰੂੰ ਖੇਰੂੰ ਹੋ ਗਿਆ ਸੀ। ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹੋਇਆ ਛੋਟੇ ਸਾਹਿਬਜ਼ਾਦਿਆਂ 'ਤੇ ਇੱਕ ਰਚਨਾ ਕਹਿ ਰਿਹਾ ਹਾਂ ਜੀ। ਜੇ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ਼ ਕਰ ਦੇਣਾ। ਸੁਣੋ ਜੀ ਕਵਿਤਾ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਛੋਟੀ ਉਮਰੇ ਪੀ ਗਏ ਜਾਮ ਸ਼ਹਾਦਤ ਦਾ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਖੱਟੀ ਜਾਗੀ ਉੱਤੇ ਲਾਣਤ ਪਾਪੀ ਨੇ, ਖੱਟੀ ਜਾਗੀ ਉੱਤੇ ਲਾਣਤ ਪਾਪੀ ਨੇ ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ, ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਅੱਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਅੱਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ। ਦਾਦੀ ਅਤੇ ਪੋਤੇ ਵਿੱਚ ਬੁਰਜ ਦੇ ਇਕੱਲੇ ਸੀ। ਰੱਬ ਜਾਣੇ ਦਾਦੀ ਅਤੇ ਪੋਤਿਆਂ ਨੇ ਕੀ ਦੁਖੜੇ ਸਰੀਰ ਉੱਤੇ ਝੱਲੇ ਸੀ, ਕੀ ਦੁਖੜੇ ਸਰੀਰ ਉੱਤੇ ਝੱਲੇ ਸੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਧਰਮ 'ਚ ਰਹਿਣਾ ਸਦਾ ਪੱਕੇ ਬੱਚਿਓ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ। ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ। ਨਾ ਮੰਨੀ ਈਨ ਇਸਲਾਮ ਵਾਲੀ, ਅਤੇ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ, ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ। ਤਿਆਗੋ ਆਪਣਾ ਧਰਮ ਬੱਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਤਿਆਗੋ ਆਪਣਾ ਧਰਮ ਬੱਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਲਹਿਰੀ ਅੱਤ ਜ਼ੁਲਮ ਦੀ ਹੋ ਗਈ, ਅਤੇ ਕਾਜੀ ਨੇ ਫਤਵਾ ਲਾਇਆ ਸੀ, ਕਾਜੀ ਨੇ ਫਤਵਾ ਲਾਇਆ ਸੀ। ਛੋਟੇ ਮਾਸੂਮ ਲਾਲਾਂ ਤਾਈਂ ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਗਿਆ ਨੀਹਾਂ ਵਿੱਚ ਚਿਣਵਾਇਆ ਸੀ। ਧਰਮੀ ਯੋਧੇ ਜਾਨ ਵਾਰ ਗਏ, ਪਰ ਧਰਮ ਨੂੰ ਦਾਗ ਨਾ ਲਾਇਆ ਸੀ, ਪਰ ਧਰਮ ਨੂੰ ਦਾਗ ਨਾ ਲਾਇਆ ਸੀ। ਸੁਣ ਕੇ ਲਾਲਾਂ ਦੀ ਖਬਰ ਸ਼ਹੀਦੀ ਵਾਲੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ। ਧੰਨਵਾਦ ਜੀ।
1: ਬਲਵੀ ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਪਟਿਆਲਾ ਵਾਸੀ ਸਾਡੀ ਸ਼ਾਇਰਾ ਆਸ਼ਾ ਸ਼ਰਮਾ ਜੀ ਨੂੰ। ਆਸ਼ਾ ਸ਼ਰਮਾ ਜੀ ਵੀ ਇੱਕ ਧਾਰਮਿਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ਼ਾ ਸ਼ਰਮਾ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
5: ਰਿਟਾਇਰਡ ਬੈਂਕ ਮੈਨੇਜਰ, ਇੱਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦਾ ਦਿਵਸ ਤੇ ਬੋਲਣਾ ਚਾਹੁੰਦੀ ਹਾਂ, ਜਿਸ ਦਾ ਨਾਮ ਹੈ ਹਾਂ ਲੋੜ ਹੈ ਅੱਜ। ਹਾਂ ਲੋੜ ਹੈ ਅੱਜ, ਹਾਂ ਲੋੜ ਹੈ ਅੱਜ ਇੱਕ ਐਸੇ ਗੁਰੂ ਦੀ ਜੋ ਸਮਾਜ ਨੂੰ ਬਦਲੇ, ਇਤਿਹਾਸ ਨੂੰ ਬਦਲੇ, ਜੋ ਜ਼ੁਲਮ ਨੂੰ ਰੋਕੇ, ਜੋ ਜ਼ਬਰ ਨੂੰ ਕੁਚਲੇ, ਜੋ ਧਰਮ ਨੂੰ ਸਮਝੇ, ਇਨਸਾਨੀ ਮਰਮ ਨੂੰ ਸਮਝੇ, ਜੋ ਗੱਦਾਰੀ ਦੀ ਮਰਜ਼ ਹੋਵੇ, ਮੱਕਾਰੀ ਦਾ ਕਰਜ਼ ਹੋਵੇ। ਹਾਂ ਜੋ ਗੱਦਾਰੀ ਦੀ ਮਰਜ਼ ਹੋਵੇ, ਮੱਕਾਰੀ ਦਾ ਕਰਜ਼ ਹੋਵੇ। ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਇੱਕ ਐਸੇ ਪੈਗੰਬਰ ਦੀ ਆਸ ਹੈ ਅੱਜ, ਜੋ ਹਨੇਰੇ ਮੁਕਾਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ। ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ। ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ। ਮਜ਼ਲੂਮਾਂ ਨੂੰ ਫੇਰ ਸੀਨੇ ਨਾਲ ਲਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ। ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ। ਰਿਸ਼ਤਿਆਂ ਦੇ ਰੀਥਿਆਂ ਨੂੰ ਮਿੱਠਾ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੇ ਮੁਰਸ਼ਦ ਦੀ, ਜੋ ਮਾਨਤਾ ਨੂੰ ਸਹੀ ਰਾਹ ਦਿਖਾਵੇ, ਪਖੰਡੀਆਂ ਨੂੰ ਬੇਨਕਾਬ ਕਰ ਜਾਵੇ। ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਕਰਮ ਦਾ ਮਹੱਤਵ ਦੇ ਜਾਵੇ। ਨਿਠੱਲਿਆਂ ਨੂੰ ਕੰਮ ਕਰਨਾ ਸਿਖਾਵੇ, ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਸਾਰਥਿਕ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਜੋ ਨਿਉਟਿਆਂ ਦੀ ਓਠ ਹੋਵੇ, ਨਿਮਾਣਿਆਂ ਦਾ ਮਾਨ ਹੋਵੇ। ਜੋ ਨਿਉਟਿਆਂ ਦੀ ਓਠ ਹੋਵੇ, ਨਿਮਾਣਿਆਂ ਦਾ ਮਾਨ ਹੋਵੇ। ਨਿਆਸਰਿਆਂ ਦੀ ਆਸ ਹੋਵੇ, ਭੁੱਲਿਆਂ ਦਾ ਵਿਸ਼ਵਾਸ ਹੋਵੇ। ਜੋ ਨਿਆਸਰਿਆਂ ਦੀ ਆਸ ਹੋਵੇ, ਭੁੱਲਿਆਂ ਦਾ ਵਿਸ਼ਵਾਸ ਹੋਵੇ। ਦਰਦਮੰਦਾਂ ਦਾ ਦਰਦੀ ਹੋਵੇ, ਤੂੰ ਜਿਸ ਤੋਂ ਖੁਦਗਰਜੀ ਹੋਵੇ। ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਹਾਂ ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ। ਸਤਯੁਗ ਵਾਪਿਸ ਲਿਆਵੇ, ਹਾਂ ਸਤਯੁਗ ਵਾਪਿਸ ਲਿਆਵੇ। ਸ਼ੁਕਰੀਆ
1: ਰੇਡੀਓ ਦੇ ਪਿਆਰੇ ਸਰੋਤਿਓ, ਆਸ਼ਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਦੇ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਅਤੇ ਜਿਹੜੀ ਉਹ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਨਾਲ ਦੀ ਨਾਲ ਕਹਿ ਲਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ ਅਤੇ ਜੇ ਸਮੇਂ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਜਿਹੜਾ ਆ ਉਹਨਾਂ ਨੇ ਕਲਮਬੰਦ ਕੀਤਾ ਹੈ। ਸੇਵਾ ਸਿੰਘ ਨੂਰਪੁਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਦੇ ਪਿਆਰੇ ਸਰੋਤੋ ਅਤੇ ਕਵੀ ਜਨੋ, ਮੈਂ ਆਪ ਦੀ ਸੇਵਾ ਵਿੱਚ ਇੱਕ ਕਵਿਤਾ ਪਰਿਵਾਰ ਵਿਛੋੜਾ ਲੈ ਕੇ ਹਾਜ਼ਰ ਹਾਂ ਜੀ, ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ। ਗੌਰ ਫਰਮਾਣਾ ਜੀ। ਰਾਤ ਪੋਹਦੀ ਸੀ ਹੱਡਾਂ ਨੂੰ ਠਾਰ ਦੀ, ਆਨੰਦਪੁਰੀ ਵਿਛੋੜਾ ਨਾ ਸਹਾਰ ਦੀ, ਦੁਸ਼ਮਣਾਂ ਨੇ ਸੀ ਘੇਰਾ ਪਾ ਲਿਆ, ਝੂਠੀਆਂ ਸਹੁੰਆਂ ਖਾਂ ਭਰਮਾ ਲਿਆ, ਬਚਿੱਤਰ ਸਿੰਘ ਹਾਥੀ ਨੂੰ ਚੰਬਦਾ, ਕਿਲ੍ਹਾ ਆਨੰਦਗੜ੍ਹ ਵੀ ਸੀ ਕੰਬਦਾ, ਗੁਰਾਂ ਹੁਕਮ ਖਾਲਸੇ ਤੋਂ ਸੀ ਲਿਆ, ਫਿਰ ਸਿਰ ਮੱਥੇ 'ਤੇ ਸੀ ਪਾ ਲਿਆ, ਉਹ ਚੰਦਰੀ ਕਾਲੀ ਬੋਲੀ ਰਾਤ ਸੀ, ਉੱਤੋਂ ਸ਼ਮਸ਼ਮ ਹੁੰਦੀ ਬਰਸਾਤ ਸੀ, ਆ ਕੇ ਆਨੰਦਪੁਰੀ ਨੂੰ ਅਲਵਿਦਾ, ਦੱਖਣ ਵੱਲ ਨੂੰ ਸਾਰੇ ਹੋ ਤੁਰੇ ਵਿਦਾ, ਮਾਤਾ ਗੁਜਰੀ ਦੇ ਸੰਘ ਪਰਿਵਾਰ ਸੀ, ਸਿੰਘ ਸੂਰੇ ਖੁਦ ਸੱਚੀ ਸਰਕਾਰ ਸੀ, ਪਹਾੜੀ ਰਾਜੇ ਮੁਗਲ ਕਸਮਾਂ ਭੁੱਲੇ, ਗੁਰੂ ਜੀ ਨੂੰ ਮਾਰ ਮਕਾਨ 'ਤੇ ਤੁੱਲੇ, ਮਗਰ ਫੌਜਾਂ ਨੇ ਭੀਰਾਂ ਕੱਤੀਆਂ, ਸਰਸੇ ਨਦੀ ਅੱਗੋਂ ਸ਼ਰਮਾਂ ਲੱਥੀਆਂ, ਜਿਉਂ ਨਾਲ ਦੁਸ਼ਮਣਾਂ ਰਲ ਗਿਆ, ਠਾਠਾਂ ਮਾਰ ਗੁਰਾਂ ਦੇ ਗੜ ਪਿਆ, ਉੱਚੀ ਥਾਂ ਦੇਖ ਕੇ ਡੇਰਾ ਲਾ ਲਿਆ, ਪਿਆਰੇ ਸਿੰਘਾਂ ਨੂੰ ਵੀ ਬਿਠਾ ਲਿਆ, ਸਾਰੀ ਰਾਤ ਗੁਜ਼ਾਰੀ ਦਰਿਆ ਕੰਢੇ, ਰਾਜ ਸਾਹਿਬ ਦੇ ਪ੍ਰਸ਼ਾਦ ਵੰਡੇ, ਦਿਨ ਚੜ੍ਹੇ ਮੁਗਲਾਂ ਹੱਲਾ ਬੋਲਿਆ, ਫਿਰ ਸਿੰਘਾਂ ਦਾ ਖੂਨ ਵੀ ਖੋਲਿਆ, ਇੰਝ ਗਹਿਗਾ 'ਚ ਜੰਗ ਛਿੜ ਪਈ, ਲੋਥਾਂ ਦੀ ਗਿਣਤੀ ਨਾ ਹੁੰਦੀ ਪਈ, ਸਰਸੇ 'ਚ ਸੰਗ ਸਾਰਾ ਠਿੱਲ ਪਿਆ, ਪਰਿਵਾਰ ਵਿਛੋੜੇ ਦਾ ਸੱਲ ਪਿਆ, ਜ਼ੋਰਾ ਵਰ ਫਤਿਹ ਸਿੰਘ ਬੱਖ ਹੋਏ, ਮਾਤਾ ਗੁਜਰੀ ਜੀ ਲੱਖ ਤੋਂ ਕੱਖ ਹੋਏ, ਅਜੀਤ ਜਿਆਰ 'ਤੇ ਜਿਸਮੇਸ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਅਜੀਤ ਜਿਆਰ 'ਤੇ ਦਸ਼ਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ। ਥੈਂਕ ਯੂ ਜੀ, ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ। ਉਹ ਇਤਿਹਾਸਿਕ ਘਟਨਾ ਹਾ ਦਾ ਨਾਰਾ ਨਾਲ ਸੰਬੰਧਿਤ ਆਪਣੀ ਲਿਖੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵੀਰ ਕੌਰ ਸੀਵੀਆ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
7: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ ਫਤ

ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਹੱਥ ਜੋੜ ਖੜਾ ਅਰਜ ਗੁਜ਼ਾਰਦਾ, ਨੈਣੀ ਅੱਥਰ ਉੱਤੇ ਮਨੋ ਤਾਹਾਂ ਮਾਰਦਾ। ਮਜ਼ਬੂਰ ਹੈ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ, ਹਾਦਾ ਨਾਰਾ ਮਾਰਦਾ। ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ। ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਝੂਠਾ ਤੁਹਾਡਾ ਫੁਰਮਾਨ ਜੀ, ਹਾਦਾ ਨਾਰਾ ਮਾਰਦਾ। ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ, ਸਜ਼ਾ ਮੌਤ ਵਾਲੀ ਦਿੰਦੇ ਕਿਉਂ ਹਜ਼ੂਰ ਹੈ। ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਂ ਨੂੰ ਜਹਾਨ ਜੀ, ਹਾਦਾ ਨਾਰਾ ਮਾਰਦਾ। ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ। ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ, ਹਾਦਾ ਨਾਰਾ ਮਾਰਦਾ। ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ

0: ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੁਰਸੀ ਵੀ ਹੈ ਜਿਸ ਤੋਂ ਬਾਅਦ ਹੁਣ ਮੈਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ ਨੂੰ, ਜਿਹੜੇ ਕਿ ਆਪਣੀ ਕਵਿਤਾ ਕੋਸ਼ਿਸ਼ ਜ਼ਰੂਰੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ਼੍ਰੀ ਹਰਬੰਸ ਹਿਉਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਚੈਨਲ 'ਤੇ ਆਪਣੀ ਕਵਿਤਾ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਮੇਰੀ ਕਵਿਤਾ ਹੈ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਪਰ ਜਿੰਨਾ ਹੋ ਸਕੇ ਇਸ ਤੋਂ ਬਚ ਕੇ ਜ਼ਿੰਦਗੀ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਪਰ ਕੁਛ ਪਾਉਣ ਲਈ ਕੁਛ ਖੋਣਾ, ਪਰ ਕੁਛ ਪਾਉਣ ਲਈ ਕੁਛ ਖੋਣਾ, ਸੰਘਰਸ਼ ਕਰਦੇ ਰਹਿਣਾ ਅਤੇ ਸਬਰ ਦਾ ਪੱਲਾ ਫੜਨ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਪਰ ਸਮਝੌਤਿਆਂ ਦੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਸੰਗ ਤੁਰਨਾ ਅਤੇ ਆਪਸੀ ਸਮਝ ਦਾ ਹੋਣ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰ ਜਾਓ, ਪਰ ਜ਼ਿੰਦਗੀ ਦੇ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ, ਕੋਸ਼ਿਸ਼ ਜ਼ਰੂਰੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜੰਪਲ ਸ਼ਾਇਰਾ ਨਿਮੀ ਵਿਸ਼ੇਸ਼ ਜੀ ਨੂੰ, ਜਿਹੜੇ ਕਿ ਪੰਜਾਬੀ ਹਿੰਦੀ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਲਿਖਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਨੇ ਅਤੇ ਸਾਡੀ ਕਾਮਹਿਫਲ ਦੇ ਵਿੱਚ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਹੈ ਅਤੇ ਦੁਆਬਾ ਰੇਡੀਓ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ। ਉਹਨਾਂ ਦਾ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਨਿਮੀ ਵਿਸ਼ੇਸ਼ ਜੀ, ਜੀ ਆਇਆਂ ਨੂੰ।
3: ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸੁੰਨੀ ਦਿੱਲੀਏ ਖਿਸਿਆਣੀ ਬਿੱਲੀਏ, ਸੁੰਨੀ ਦਿੱਲੀਏ ਖਿਸਿਆਣੀ ਬਿੱਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਮੇਰੇ ਦੇਸ਼ ਦਾ ਆਪਣੇ ਦੇਸ਼ ਦਾ ਕਦੇ ਭਲਾ ਨਾ ਕੀਤਾ ਤੂੰ, ਦੋ ਚਾਰ ਮਦਾਰੀਆਂ ਦੇ ਲੱਗ ਪਿੱਛੇ ਦੇਸ਼ ਦੀ ਜਨਤਾ ਨੂੰ ਨਚਾਉਂਦੀ ਰਹੀ, ਇੱਕ ਦਿਨ ਆਪਣੇ ਹੀ ਜਾਲਾਂ 'ਚ ਫਸ ਕੇ ਬਰਬਾਦ ਆਪਾਂ ਕਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ, ਰੱਖੀ ਚੇਤੇ ਇਦੋਂ ਵੱਧ ਤਸੀਹੇ ਇੱਕ ਦਿਨ ਜਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਨਾ ਹੋਇਆ ਕੰਮ ਤੈਥੋਂ ਕਦੇ ਕੋਈ ਚੰਗਾ, ਚੰਗੇ ਦਿਨ ਆਉਣਗੇ ਪਰ ਨਾ ਆਏ, ਨਾ ਕੀਤੀਆਂ ਸੀ ਕਦੇ ਜਿਹੇ ਮਾੜੇ ਦਿਨਾਂ ਦੀਆਂ ਮੰਗਾਂ, ਜੇ ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਵਜਾਉਂਦੀ ਰਹੀ ਤਾਲੀਆਂ ਥਾਲ, ਕਦੇ ਦੀਵੇ ਬਾਲਣ ਲਈ ਉਹਨਾਂ 'ਚ ਭਰੋਸੇ ਦਾ ਤੇਲ ਭਰਦੀ ਰਹੀ। ਅੱਜ ਜਿਵੇਂ ਦੁਖੀ ਸੜਕਾਂ 'ਤੇ ਫਿਰੇ ਰੁੰਦਾ ਰੁਲਦਾ ਅੰਨਦਾਤਾ, ਰੱਖੀ ਚੇਤੇ ਉਵੇਂ ਹੀ ਇੱਕ ਦਿਨ ਖੂਨ ਦੇ ਹੰਝੂਆਂ ਦੀ ਨਦੀ ਵਿੱਚ ਤਰੇਂਗੀ ਤੂੰ। ਸੋਨੀ ਦਿੱਲੀਏ ਖਿਸਿਆਣੀ ਬਿੱਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜੈ ਜਵਾਨ ਜੈ ਕਿਸਾਨ।
1: ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਗਰਲੇ ਢਾਹਾਂ ਤੋਂ ਮਹਿੰਦਰ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਸਾਡੀਆਂ ਕਾਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਮਹਿੰਦਰ ਮਾਨ ਜੀ ਇਸ ਵਾਰ ਆਪਣੀ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਦਿੱਲੀ ਦਾ ਜੋ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਉਸ ਨਾਲ ਸੰਬੰਧਿਤ ਮਹਿੰਦਰ ਮਾਨ ਜੀ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ ਜੀ।
4: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਕਵਿਤਾ ਵਹਿਮ ਲੈ ਕੇ ਹਾਜ਼ਰ ਹੋਇਆ ਹਾਂ। ਕਵਿਤਾ ਪੇਸ਼ ਹੈ ਜੀ, ਦਿੱਲੀ ਦੇ ਹਾਕਮਾਂ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੇ ਸਿੰਘੂ ਕੁੰਡਲੀ ਅਤੇ ਟਿੱਕਰੀ ਬਾਰਡਰਾਂ 'ਤੇ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ ਕਿ ਅਸੀਂ ਵੱਟ ਪਿੱਛੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਆਪਣੇ ਖੇਤ ਆਪਣੀ ਮਾਂ ਤੋਂ ਵੀ ਵੱਧ ਹੁੰਦੇ ਨੇ ਪਿਆਰੇ। ਪਰ ਤੂੰ ਤਾਂ ਤਿੰਨ ਖੇਤੀ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਖੇਤਾਂ 'ਤੇ ਕਾਬਜ਼ ਹੋਣ ਲਈ ਰਾਹ ਦਿੱਤਾ ਹੈ ਖੋਲ, ਪਰ ਅਸੀਂ ਤੈਨੂੰ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਖੇਤਾਂ 'ਤੇ ਨਹੀਂ ਹੋਣ ਦੇਵਾਂਗੇ ਕਾਬਜ਼, ਚਾਹੇ ਸਾਨੂੰ ਆਪਣੇ ਖੇਤ ਬਚਾਉਣ ਲਈ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ।
1: ਧੰਨਵਾਦ। ਹੁਣ ਮੈਂ ਹਰਿਆਣਾ ਦੀ ਇਤਿਹਾਸਿਕ ਨਗਰੀ ਕੁਰਕਸ਼ੇਤਰ ਦੇ ਵਿੱਚ ਵਸਦੇ ਸਾਡੇ ਸ਼ਾਇਰ ਹਰਵਿੰਦਰ ਸਿੰਘ ਜੀ ਨੂੰ ਸੱਦਾ ਦੇਣ ਜਾ ਰਿਹਾ, ਜਿਹੜੇ ਕਿ ਟਰਾਂਸਪੋਰਟ ਦੇ ਮਹਿਕਮੇ ਦੇ ਵਿੱਚ ਕਹਿ ਜਾਂ ਟਰਾਂਸਪੋਰਟ ਖੇਤਰ ਦੇ ਵਿੱਚ ਕਾਰੋਬਾਰ ਕਰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹਨਾਂ ਨੂੰ ਸਾਹਿਤ ਵਰਗੀ ਜਿਹੜੀ ਹੈ ਸੰਵੇਦਨਸ਼ੀਲ ਕਲਾ ਦੇ ਨਾਲ ਵੀ ਪਿਆਰ ਹੈ। ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹਾਂ। ਹਰਵਿੰਦਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਅਤੇ ਹਰਬੰਸ ਹੀਓ ਜੀ ਦਾ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾਇਆ ਅਤੇ ਆਪ ਜੀ ਦੇ ਸਨਮੁੱਖ ਹੋਣ ਦਾ ਮੌਕਾ ਬਖਸ਼ਿਆ। ਹੁਣ ਮੈਂ ਪੇਸ਼ ਕਰ ਰਿਹਾ ਹਾਂ ਆਪਣੀ ਇੱਕ ਰਚਨਾ। ਆਸ ਹੈ ਆਪ ਜੀ ਇਸ ਤੋਂ ਜ਼ਰੂਰ ਪਸੰਦ ਕਰੋਗੇ। ਪੇਸ਼ ਹੈ। ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਇਹ ਕੀ ਛਕਾਇਆ ਹੈ ਤੂੰ ਮੈਨੂੰ ਇਸ ਪਵਿੱਤਰ ਬਾਟੇ 'ਚੋਂ। ਇਹ ਦੋ ਕੁੱਟਾਂ ਛਕਦੇ ਹੀ ਤ੍ਰਿਪਤ ਹੋ ਗਈ ਜਨਮਾਂ ਜਨਮਾਂ ਦੀ ਪਿਆਸ, ਅਤੇ ਵਰਤ ਗਈ ਹੈ ਠੰਡ ਮੇਰੇ ਹਿਰਦੇ ਅੰਦਰ, ਜਿਵੇਂ ਸਦੀਆਂ ਤੋਂ ਸੜਦੇ ਮੱਚਦੇ ਸੂਰਜ 'ਤੇ ਕਿਸੇ ਨੇ ਪ੍ਰੇਮ ਦੀ ਵਰਖਾ ਕਰਕੇ ਉਸਨੂੰ ਠੰਡਾ ਠਾਰ ਕਰ ਦਿੱਤਾ ਹੋਵੇ। ਇੱਕ ਚੁੱਪ ਵਰਤ ਗਈ ਹੈ ਮੇਰੇ ਚਾਰੇ ਪਾਸੇ, ਜਿਵੇਂ ਕੋਈ ਸੁੰਨ ਸਮਾਧੀ ਵਿੱਚ ਹੋਵੇ, ਅਤੇ ਮਹਿਸੂਸ ਹੁੰਦੀ ਹੈ ਇੱਕ ਰੁਬਾਈ ਜਿਵੇਂ ਕੋਈ ਅਨਹਦ ਨਾਦ। ਕੀ ਚਖਾਇਆ ਹੈ ਐਸਾ ਐ ਮੇਰੇ ਰਹਿਨੁਮਾ, ਕਿ ਮੈਂ ਹੋ ਗਿਆ ਹਾਂ ਆਜ਼ਾਦ ਹਰ ਬੰਧਨ ਤੋਂ, ਅਤੇ ਉੜਦਾ ਫਿਰਦਾ ਹਾਂ ਖੰਡਾਂ ਬ੍ਰਹਿਮੰਡਾਂ ਤੋਂ ਪਰੇ, ਜਿੱਥੇ ਆਨੰਦ ਹੀ ਆਨੰਦ ਹੈ। ਐ ਮੇਰੇ ਰਹਿਬਰ, ਜੋ ਦਾਤ ਬਖਸ਼ੀ ਹੈ ਮੈਨੂੰ ਇਸ ਜਗਤ ਜਲੰਦੇ ਨੂੰ ਵੀ, ਦੋ ਘੁੱਟਾਂ ਪਿਆ ਕੇ ਰੱਖ ਲੈ, ਮਨੁੱਖਤਾ ਨੂੰ ਲੋੜ ਹੈ ਅੱਜ ਇਸ ਅੰਮ੍ਰਿਤ ਦੀ।
1: ਹਰਵਿੰਦਰ ਜੀ ਦੀ ਪਿਆਰੀ ਰਚਨਾ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਰ ਜਗਵੰਤ ਖੇੜਾ ਜੀ ਨੂੰ ਸੱਦਾ ਦੇਣ ਜਾ ਰਿਹਾ। ਜਗਵੰਤ ਖੇੜਾ ਜੀ ਵੀ ਸਾਡੇ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਹੀ ਹਾਜ਼ਰ ਹੋ ਰਹੇ ਨੇ, ਇਸ ਲਈ ਉਹਨਾਂ ਦਾ ਵੀ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ। ਜਗਵੰਤ ਖੇੜਾ ਜੀ ਕਿਸਾਨੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਵੰਤ ਖੇੜਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
6: ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸਦਾ ਰੱਬ ਦੀ ਰਜਾ ਚ ਮਸਤ ਰਹਿੰਦੀ ਹੈ, ਹਮੇਸ਼ਾ ਕਰਦੀ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਸਦਾ ਰੱਬ ਦੀ ਰਜਾ ਵਿਚ ਮਸਤ ਰਹਿੰਦੀ ਹੈ, ਕਰਦੀ ਹਮੇਸ਼ਾ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਤਿੱਖੀ ਤੇਜ ਤਰਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾ ਭਾਰ ਹੈ ਜੱਟਾਂ ਦੀ ਜ਼ਿੰਦਗੀ। ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਜਾਂ ਬਸ ਜਾਂਦੀ ਹੈ ਜਾ ਕੇ ਪ੍ਰਦੇਸਾਂ ਵਿਚ। ਵਕੀਲਾਂ ਲਈ ਰੁਜ਼ਗਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ।

0: ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਲੜਨ ਮਰਨ ਲਈ ਤਿਆਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਦੋਸਤੋ, ਮੇਰੀ ਅਗਰ ਜੇ ਕਵਿਤਾ ਆਪਕੋ ਪਸੰਦ ਆਈ ਹੋ ਤੋ ਮੇਰੇ ਯੂਟਿਊਬ ਚੈਨਲ ਖੇੜਾ ਪੰਜਾਬੀ ਕੋ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਧੰਨਵਾਦ, ਸਤਿ ਸ੍ਰੀ ਅਕਾਲ।
1: ਖੇੜਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਜੀਤ ਕੌਰ ਪ੍ਰੀਤ ਜੀ, ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸ਼ਰਨਜੀਤ ਕੌਰ ਜੀ ਪ੍ਰੀਤ ਜਿਹੜੇ ਨੇ ਉਹ ਅੱਗੇ ਵੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਆਉਂਦੇ ਰਹੇ ਨੇ, ਇਸ ਵਾਰ ਫਿਰ ਆਏ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ। ਸ਼ਰਨਜੀਤ ਕੌਰ ਪ੍ਰੀਤ ਜੀ, ਸਵਾਗਤ ਹੈ।
2: ਹਾਂਜੀ, ਦੁਆਬਾ ਰੇਡੀਓ ਦੇ ਸਾਰੇ ਮੈਂਬਰ ਸਹਿਬਾਨ ਨੂੰ ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਇਸ ਗਰੁੱਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਨਾ ਚੀਜ਼ਾਂ ਨੂੰ ਮਾਣ ਬਖਸ਼ਿਆ। ਸਾਰੇ ਮੈਂਬਰ ਸਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਮੇਰੀ ਰਚਨਾ। ਅੱਗ ਦੀ ਮੰਡੀ ਜਦ ਮੈਂ ਆਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕੁਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹੰਝੂ ਖਾਰੇ ਅਗਵਰ ਸਾਵਣ, ਆਪਣੇ ਹੀ ਆਪਣਿਆਂ ਨੂੰ ਖਾਵਣ। ਬਦੋ ਬਦੀ ਲੁੱਟੀ ਜਾਵਣ, ਵਿੱਚ ਨੈਣਾਂ ਦੇ ਉਦਾਸੀ ਛਾਈ। ਵੇਖ ਕੇ ਮੇਰੀ ਰੂਹ ਕਮਲਾਈ, ਟੁੱਟੀ ਲਟੈਣ ਥੰਮ ਮੇਰੇ ਦੀ, ਟੁੱਟੀ ਲਟੈਣ ਥੰਮ ਮੇਰੇ ਦੀ, ਪਈ ਨ ਬੁੱਕਤ ਕੰਮ ਮੇਰੇ ਦੀ, ਬੇਕਦਰੀ ਹੋਈ ਚੰਮ ਮੇਰੇ ਦੀ। ਜਿੰਦ ਮੇਰੀ ਹੁਣ ਤਾਂ ਘਬਰਾਈ, ਵੇਖ ਕੇ ਮੇਰੀ ਰੂਹ ਕਮਲਾਈ। ਪ੍ਰੀਤ ਤੂੰ ਚੁੱਪ ਹੀ ਰਹਿਣਾ, ਹੁਣ ਪ੍ਰੀਤ ਤੂੰ ਚੁੱਪ ਹੀ ਰਹਿਣਾ, ਕਾਹਦਾ ਕਿਸੇ ਨੂੰ ਦੁੱਖੜਾ ਕਹਿਣਾ। ਰੋਗ ਹਿਜਰ ਦਾ ਸਹਿਣਾ ਪੈਣਾ, ਸੋਚ ਲੈ ਇਹ ਕੁਦਰਤ ਦੀ ਸਜਾਈ। ਵੇਖ ਕੇ ਮੇਰੀ ਰੋ ਕਮਲਾਈ, ਟੋਟੇ ਟੋਟੇ ਹੋ ਕੇ ਟੁੱਟੀ, ਟੋਟੇ ਟੋਟੇ ਹੋ ਕੇ ਟੁੱਟੀ, ਵਿੱਚ ਕੰਡਿਆਂ ਦੇ ਜਾ ਕੇ ਸੁੱਟੀ। ਹੁਣ ਤਾਂ ਸਾਹਾਂ ਦੀ ਡੋਰ ਵੀ ਟੁੱਟੀ, ਐਸੀ ਜ਼ਹਿਰ ਦੀ ਰੋਟੀ ਖਵਾਈ। ਵੇਖ ਕੇ ਮੇਰੀ ਰੂਹ ਕਮਲਾਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ।
1: ਦਰਬਾਰ ਦੇ ਅਖੀਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਦੇ ਵਿੱਚ ਵਸਦੀ ਸਾਡੀ ਹਿੰਦੀ ਸ਼ਾਇਰਾ ਨੇਹਾ ਸ਼ਰਮਾ ਜੀ ਨੂੰ। ਨੇਹਾ ਸ਼ਰਮਾ ਜੀ ਆਪਣੀ ਹਿੰਦੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਨੇਹਾ ਸ਼ਰਮਾ ਜੀ ਸਾਡੀ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਇਸ ਕਾਰਨ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। ਨੇਹਾ ਜੀ, ਆਸ ਕਰਦੇ ਹਾਂ ਤੁਸੀਂ ਹਰ ਵਾਰ ਜਿਹੜਾ ਆ ਸਾਡੇ ਕਵੀ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਰਹੋਗੇ, ਨਾਲ ਦੀ ਨਾਲ ਸਾਡੇ ਕਵੀ ਦਰਬਾਰਾਂ ਨੂੰ ਜਿਹੜਾ ਸੁਣਦੇ ਵੀ ਰਹੋਗੇ। ਨੇਹਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਨਮਸਕਾਰ, ਮੈਂ ਨੇਹਾ ਸ਼ਰਮਾ ਨੇ ਮੋਹਾਲੀ ਪੰਜਾਬ ਸੇ ਆਪਣੀ ਰਚਨਾ ਪ੍ਰਸਤੁਤ ਕਰ ਰਹੀ ਹੂੰ, ਗੁਜ਼ਰਤੇ ਵਰਸ਼ ਕੇ ਸਾਥ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਖੁਸ਼ੀ ਭਰਾ ਹੋ ਹਰ ਲਮਹਾ, ਜੋ ਅਬ ਜੀਵਨ ਮੇਂ ਮੇਰੇ ਆਤਾ। ਨਾ ਹੋ ਕੋਈ ਦੁੱਖ ਨਾ ਤਕਲੀਫ ਜੀਵਨ ਮੇਂ, ਹਰ ਇੱਕ ਕੋ ਸੁਖ ਭਰਾ ਵਕਤ ਹੀ ਹੈ ਭਾਤਾ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰ ਐ ਇਨਸਾਨ, ਜੋ ਕੀਏ ਹੈ ਕਰਮ ਤੂਨੇ, ਪ੍ਰਾਇਸ਼ਚਿਤ ਉਨਕਾ ਕਰ ਐ ਇਨਸਾਨ। ਵੋ ਦਯਾਲੂ ਹੈ, ਕਰੁਣਾ ਨਿਧਾਨ ਹੈ, ਬਖਸ਼ਣਹਾਰਾ ਹੈ। वो दयालु है, करुण

ਦਾਸ ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਹੈ ਅਸੀਂ ਬਹੁਤ ਕਾਹਲੀ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ, ਅਤੇ ਇਸ ਲਈ ਮੈਂ ਆਸ ਕਰਦਾ ਹਾਂ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਤੋਂ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ, ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ, ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ, ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਦੇ ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ
2: ਜਰਨਲਿਜ਼ਮ ਚ ਕਰਵਾਉਂਦੇ ਹੈ। ਤਾਂ
1: ਅੱਛਾ
2: ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ ਜੀ।
2: ਗ੍ਰੈਜੂਏਸ਼ਨ ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮ ਦੇ ਵਿੱਚ, ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ ਭਾਸ਼ਾ ਮੁਹਾਰਤ ਹੈ ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨੀ, ਲਿਖਣ ਦੀ ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਜਿੱਦਾਂ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
1: ਉਹ
2: ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ। ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਆ। ਤਾਂ ਨੌਜਵਾਨ ਜਿਹੜੇ ਆ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਆ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ। ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ, ਕਿਸੇ 'ਤੇ ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ। ਰੀਜ਼ਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ।
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ, ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ, ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ, ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
2: ਬਿਲਕੁਲ
1: ਉਹਨਾਂ ਦੇ ਵੀਡੀਓ
2: ਬਿਲਕੁਲ
1: ਬਣਾ ਕੇ ਜਾਂ ਅਸੀਂ ਹੋਰ
2: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
2: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
2: ਬਿਲਕੁਲ
1: ਅਤੇ
2: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
2: ਹਾਂ ਬਿਲਕੁਲ,
1: ਹਾਂਜੀ ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
2: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
2: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ ਉਹਨਾਂ
1: ਉਹਨਾਂ
2: ਨੂੰ,
1: ਦੇ ਵਿਊ ਜ਼ਿਆਦਾ ਹੁੰਦੇ ਆ।
2: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
2: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ
2: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਿਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
2: ਸਭ
1: ਵਿਅਸਤ ਕਰਦੇ ਨੇ।
2: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇਓਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ,
2: ਜੋ ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਆਪਣੇ ਸੈਲੀਬ੍ਰਿਟੀਜ਼ ਆ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਰਿਲੇਸ਼ਨ ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਮਤਲਬ ਦੁਨੀਆ ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਛ ਕਰ ਲਓ।
1: ਬਿਲਕੁਲ,
2: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਛ ਵੀ ਰਿਵਿਊ ਪੜ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਛ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦੋ।
1: ਬਿਲਕੁਲ ਜੀ,
2: ਡੋਂਟ ਟੇਕ ਇਟ ਪਰਸਨਲੀ, ਉਸਨੂੰ ਪਰਸਨਲੀ ਨਾ ਲਓ, ਉਸਨੂੰ ਇਮੋਸ਼ਨਲੀ ਉਸਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸਨੂੰ ਤੁਸੀਂ ਆਪਣੇ ਨਾਲ ਮਤਲਬ ਉਸਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ,
2: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੀਆਂ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ। ਆਪਣੇ ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਛ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
2: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ದ್ವಾಪ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 22 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਸਾਡਾ 31ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਪਿਆਰੇ ਸਰੋਤਿਓ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੀਵਾਲੀ ਦਾ ਤਿਉਹਾਰ ਮਨਾਇਆ। ਦੀਵਾਲੀ ਦੇ ਤਿਉਹਾਰ ਦੇ ਨਾਲ ਦੀ ਨਾਲ ਤੁਸੀਂ ਜਿਹੜਾ ਆ ਬੰਦੀ ਛੋੜ ਦਿਵਸ ਵੀ ਮਨਾਇਆ। ਇਸ ਤੋਂ ਬਾਅਦ ਤੁਸੀਂ ਵਿਸ਼ਵਕਰਮਾ ਡੇ ਮਨਾਇਆ। ਵਿਸ਼ਵਕਰਮਾ ਡੇ ਦੇ ਨਾਲ ਦੀ ਨਾਲ ਜਿਹੜਾ ਤੁਸੀਂ ਭਾਈ ਦੂਜ ਦਾ ਤਿਉਹਾਰ ਵੀ ਮਨਾਇਆ। ਇਸ ਸਮੇਂ ਦੌਰਾਨ ਹੀ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਮੀਂਹ ਪਿਆ। ਮੀਂਹ ਦੇ ਨਾਲ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਮੌਸਮ ਦਾ ਮਿਜਾਜ ਬਦਲ ਗਿਆ ਏ। ਗਰਮੀ ਦਾ ਮੌਸਮ ਜਿਹੜਾ ਸਮਾਪਤ ਹੋ ਗਏ ਤੇ ਹੁਣ ਜਿਹੜਾ ਸਰਦੀ ਦਾ ਜਿਹੜਾ ਸ਼ੁਰੂ ਮੌਸਮ ਹੋ ਚੁੱਕਾ ਹੈ। ਇਸ ਸਰਦੀ ਦੇ ਮੌਸਮ ਦਾ ਜਿਹੜਾ ਆ ਸਾਡਾ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਮਨਾਉਣਾ ਹੈ ਤੇ ਇਸ ਮੌਕੇ ਦੇ ਉੱਤੇ ਅਸੀਂ ਅੱਜ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖਾਮ ਦੇ ਸ਼ਾਇਰ ਗੁਰਪ੍ਰਸ਼ਾਦ ਸਿੰਘ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਗੁਰਪ੍ਰਸ਼ਾਦ ਸਿੰਘ ਜੀ ਜਿਹੜੇ ਨੇ ਇਹਨਾਂ ਨੂੰ ਮੰਗਾ ਮਹਿਮਾਨ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੇ ਕਿ ਅੱਜ ਕੱਲ ਨਵਾਂ ਸ਼ਹਿਰ ਵਿਖੇ ਜਿਹੜੇ ਸਿਹਤ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਨੇ। ਨਾਲ ਦੀ ਨਾਲ ਉਹ ਉਹਨਾਂ ਦਾ ਸਾਹਿਤਕ ਸਫ਼ਰ ਵੀ ਹੈ, ਉਹ ਕਵਿਤਾਵਾਂ ਵੀ ਲਿਖਦੇ ਨੇ। ਅੱਜ ਦੀ ਇਸ ਕਾਮਯਾਬਤ ਦੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਵਾਲੇ ਇੱਕ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰਸ਼ਾਦ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਬਹੁਤ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ।
2: ਮੈਂ ਗੁਰਪ੍ਰਸ਼ਾਦ ਸਿੰਘ ਉਰਫ ਮੰਗਾ ਮਹਿਮਾਨ, ਪਿੰਡ ਮਾਛੀਵਾੜਾ ਖਾਮ, ਸਤਿਗੁਰੂ ਨਾਨਕ ਜੀ ਨੂੰ ਸਮਰਪਿਤ ਇੱਕ ਨਜ਼ਮ ਆਪ ਜੀ ਅੱਗੇ ਪੇਸ਼ ਕਰ ਰਿਹਾ। ਉਮੀਦ ਕਰਦਾ ਕਿ ਆਪ ਜੀ ਨੂੰ ਇਹ ਕਵਿਤਾ ਜ਼ਰੂਰ ਪਸੰਦ ਆਵੇਗੀ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਦਿਵਸ ਮਨਾਉਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਰਿਹੋ ਅਡੋਲ ਤੇ ਮੰਨਿਓ ਭਾਣਾ, ਬਾਬਿਆਂ ਨੇ ਸੀ ਪਾਠ ਪੜਾਏ। ਉਹ ਮਨ ਤਾਂ ਬੰਦੇ ਨੂੰ ਭਰਮਾ ਕੇ ਉਲਟੇ ਸਿੱਧੇ ਨਾਚ ਨਚਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਹੱਕ ਹਲਾਲ ਕਿਹਾ ਸੀ ਖਾਣਾ, ਲੋੜਵੰਦਾਂ ਨੂੰ ਵੀ ਵੰਡ ਆਉਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਹੱਕ ਪਰਾਇਆ ਲੁੱਟ ਕੇ ਇੱਥੇ ਸੂਰ ਕੋਈ ਤੇ ਗਾਂ ਕੋਈ ਖਾਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸਿਰ ਝੁਕਦਾ ਪਰ ਮਨ ਨਹੀਂ ਝੁਕਦਾ, ਸਿਰ ਝੁਕਦਾ ਪਰ ਮਨ ਨਹੀਂ ਝੁਕਦਾ। ਮਤ ਨੀਵੀਂ ਮਨ ਉੱਚੇ ਹੋ ਗਏ, ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਪ੍ਰੇਮ ਤੇ ਸੇਵਾ ਵਾਰ ਨਹੀਂ ਕਰਨੀ, ਲਿਖਿਆ ਕਈਆਂ ਨੇ ਬੇਦਾਵਾ। ਵਿੱਚ ਦੁਨੀਆਂ ਦੇ ਸੇਬ ਕਮਾਉਣਾ, ਬਾਬਾ ਥੱਕਿਆ ਹੋ ਕੇ ਲਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਬਾਣੀ ਸਾਂਝ ਸਵੇਰੇ ਸੁਣਦੀ, ਧਰਮ ਸਥਾਨ ਬਥੇਰੇ ਹੋ ਗਏ। ਕੰਠ ਹੈ ਸਭ ਕੁਝ ਫਿਰ ਵੀ ਬਾਬਾ ਮਨ ਵਿੱਚ ਘੁੱਪ ਹਨੇਰੇ ਹੋ ਗਏ। ਸੱਤ ਸੰਤੋਖ ਵਿਚਾਰ ਦੇ ਬੂਟੇ ਨੂੰ ਕੋਈ ਬਿਰਲਾ ਪਾਣੀ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਦੇਖ ਕੇ ਜਾਤਾਂ ਜੋੜੇ ਰਿਸ਼ਤੇ ਹੋ ਗਿਆ ਤੇਰਾ ਸਿੱਖ ਸਿਆਣਾ, ਤੇਰੇ ਘਰ ਵਿੱਚ ਕਰੇ ਡਰਾਮੇ ਭੇਦ ਭਾਵਨਾ ਮੈਂ ਕੋਈ ਚਾਹੁੰਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਤੇਰੇ ਘਰ ਦੀ ਰਾਜਨੀਤੀਆਂ ਦੀ ਸੂਲੀ ਨੇ ਟੰਗ ਲਏ ਬਾਬਾ, ਤੇਰੇ ਘਰ ਵੀ ਰਾਜਨੀਤੀਆਂ ਦੀ ਸੂਲੀ ਤੇ ਟੰਗ ਲਏ ਬਾਬਾ, ਤੇਰੇ ਤੋਂ ਵੱਧ ਸੱਤਾਧਾਰੀਆਂ ਦਾ ਨੇ ਲੋਕੀ ਮੰਨਦੇ ਦਾਬਾ, ਤੇਰੇ ਘਰ ਵਿੱਚ ਆਪਣੀ ਸੋਭਾ ਹਰ ਕੋਈ ਵੱਡਾ ਆਉਣ ਕਰਾਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਨਸ਼ਿਆਂ ਤੇ ਲੱਚਰ ਗੀਤਾਂ ਨੇ ਐਸੀ ਬਾਬਾ ਅੱਤ ਕਰਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਲੱਖਾਂ ਭੇੜੇ ਡੋਬ ਤੇ ਬਾਬਾ ਤਰਸ ਬਾਵਰਾਂ ਨੂੰ ਨਾ ਆਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਦੇਣ ਚੜਾਵੇ ਦਾਤੇ ਨੂੰ ਕਈ ਕਈਆਂ ਆਪਣਾ ਨਾ ਖੁਦਵਾਇਆ, ਸਿਰਫ ਅਡੰਬਰ ਕਰਦਾ ਮੰਗਾ ਨਾ ਕੋਈ ਤੇਰੀ ਗੱਲ ਅਪਣਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਧੰਨਵਾਦ।
1: ਗੁਰਪ੍ਰਸਾਦ ਸਿੰਘ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਕਿਰਨਜੀਤ ਕੌਰ ਜੀ ਨੂੰ। ਉਹ ਆਉਣ ਤੇ ਆਪਣੀ ਇੱਕ ਕਵਿਤਾ ਜਿਹੜੀ ਆ ਸਰੋਤਿਆਂ ਨਾਲ ਸਾਂਝੀ ਕਰਨ। ਕਿਰਨਜੀਤ ਜੀ ਦੀ ਜੋ ਕਵਿਤਾ ਹੈ ਉਹ ਪਿੰਡ ਦੀ ਔਰਤ ਦੀ ਸਵੇਰ ਕਿਵੇਂ ਸ਼ੁਰੂ ਹੁੰਦੀ ਹੈ ਉਸ ਨਾਲ ਸੰਬੰਧਿਤ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਪਿੰਡ ਦੀ ਔਰਤ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਆਪਣੇ ਮੁਖ ਚੋਂ ਬਾਣੀ ਗਾਉਂਦੀ ਹੈ ਉਹ, ਫਿਰ ਕਿਤੇ ਚਾਹ ਬਣਾਉਂਦੀ ਹੈ ਉਹ, ਚੜ੍ਹੇ ਸੂਰਜ ਤੋਂ ਰੋਟੀ ਕਿਧਰੇ ਲਾਉਂਦੀ ਹੈ ਉਹ, ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ ਗੱਲਾਂ ਫਿਰ ਸੁਣਾਉਂਦੀ ਹੈ ਉਹ, ਪੈਸੇ ਦੇ ਲੈਣ ਦੇਣ ਤੋਂ ਟਾਲਾ ਹੀ ਚਾਹੁੰਦੀ ਹੈ ਉਹ, ਸ਼ਾਮ ਪੈਣ ਤੇ ਉਹੀ ਕੰਮ ਮੁੜ ਦੁਹਰਾਉਂਦੀ ਹੈ ਉਹ, ਕਿਸੇ ਨਾ ਗੱਲ ਦਾ ਉਹਲਾ ਰੱਖਦੀ ਲੜਦੀ ਤਾਂ ਸਭ ਸੁਣਾਉਂਦੀ ਹੈ ਉਹ ਜਦ ਵੀ ਉਹ ਗੁਰੂਦੁਆਰੇ ਮੱਥਾ ਟੇਕੇ ਸਭ ਦਾ ਭਲਾ ਚਾਹੁੰਦੀ ਹੈ ਉਹ। ਕਿਰਨ ਇਹਨਾਂ ਸ਼ਹਿਰੀ ਬੁੜੀਆਂ ਨਾਲੋਂ ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ।
1: ਰਣਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਇਸ ਵਾਰ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਨੇ ਜਿਹੜਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਹੈ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਪਿਆਰੇ ਦੋਸਤੋ, ਮੈਂ ਧੰਨਵਾਦੀ ਹਾਂ ਦੁਆਬਾ ਰੇਡੀਓ ਦੇ ਰਹਿਨੁਮਾ ਬਹੁਤ ਹੀ ਸਤਿਕਾਰਯੋਗ ਹਰਬੰਸ ਸਿਓ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮਹਾਨ ਕਵੀ ਦਰਬਾਰ 'ਚ ਤੁਹਾਡੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਲੋ ਪੇਸ਼ ਹੈ ਕਿਰਤੀਆਂ, ਮਿਹਨਤ ਕਸ਼ਾਂ ਅਤੇ ਕਮੀਆਂ ਦੇ ਮਹਾਨ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਅਸੀਂ ਪਿਛਲੇ ਦਿਨੀਂ ਜਨਮ ਦਿਵਸ ਮਨਾਇਆ। ਸੋ ਮੇਰੀ ਰਚਨਾ ਦਾ ਸਿਰਲੇਖ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਦੁਨੀਆਂ ਦਾ ਕੀ ਹਾਲ ਹੋਣਾ ਸੀ। ਇਸ ਹਾਉ ਭਾਵ ਨੂੰ ਦਰਸਾਉਂਦੀ ਰਚਨਾ ਪੇਸ਼ ਕਰ ਰਿਹਾ ਹਾਂ। ਸੋ ਲਓ ਜੀ, ਪੇਸ਼ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਸਾਡਾ ਬੇੜਾ ਪਾਰ ਨਾ ਹੁੰਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਸਮੁੰਦਰੋਂ ਕੋਈ ਵੀ ਪਾਰ ਨਾ ਹੁੰਦਾ, ਕਈਆਂ ਤਸਲੇ ਕਰਨੀ ਤੇਸੀ ਨਹੀਂ ਸੀ ਹੋਣੀ, ਮਹਿਲ ਮੁਨਾਰੇ ਕੁੱਲੀ 'ਤੇ ਕਾਰਬਾਰ ਨਾ ਹੁੰਦਾ, ਟੋਏ ਟਿੱਬਿਆਂ ਵਾਂਗ ਜੀਵਨ ਹੁੰਦਾ, ਧਰਤੀ ਦਾ ਤਲ ਇਕਸਾਰ ਨਾ ਹੁੰਦਾ, ਚਾਰੇ ਪਾਸੇ ਵੈਰਾਨਗੀ ਹੁੰਦੀ, ਜੇ ਕੋਈ ਔਜਾਰ ਨਾ ਹੁੰਦਾ, ਜਾਨਵਰਾਂ 'ਤੇ ਡੰਗਰਾਂ ਵਾਂਗੂ ਨੰਗੇ ਫਿਰਦੇ, ਦੁਕਾਨਾਂ 'ਤੇ ਬਾਜ਼ਾਰ ਨਾ ਹੁੰਦਾ, ਨਾ ਤੱਕੜੀ ਨਾ ਵੱਟੇ ਹੁੰਦੇ, ਨਾ ਤੋਲਣ ਦੇ ਲਈ ਕੋਈ ਭਾਰ ਨਾ ਹੁੰਦਾ, ਚੰਡੀਗੜ੍ਹ ਕਦੇ ਨਾ ਸੋਹਣਾ ਲੱਗਦਾ, ਇੱਥੇ ਕੋਈ ਸ਼ਿੰਗਾਰ ਨਾ ਹੁੰਦਾ, ਵਿਹਲਾ ਮਨ ਸ਼ੈਤਾਨ ਹੋਣਾ ਸੀ, ਇੱਥੇ ਕੋਈ ਰੁਜ਼ਗਾਰ ਨਾ ਹੁੰਦਾ, ਜੇ ਜਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ, ਜੇ ਬਾਬਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, EVM ਦੀ ਮਸ਼ੀਨ ਨਾ ਬਣਦੀ, ਕਦੇ ਮੋਦੀ ਦਾ ਰਾਜ ਨਾ ਹੁੰਦਾ, ਮਿਊਜ਼ਿਕ ਗੁੰਗਿਆ ਵਾਂਗੂ ਹੋਣਾ ਸੀ, ਜੇ ਜ਼ਿੰਦਗੀ ਦਾ ਸਾਜ਼ ਨਾ ਹੁੰਦਾ, ਨਾ ਕਾਗਜ਼ 'ਤੇ ਮੋਹਰਾਂ ਲੱਗਦੀਆਂ, ਲੋਕ ਰਾਜ ਦੀ ਸਰਕਾਰ ਨਾ ਹੁੰਦੀ, ਨਾ ਕੱਦੂ ਦੀ ਤੁੰਬੀ ਬਣਦੀ, ਜੇ ਟੁਨਕ ਦੀ ਤਾਰ ਨਾ ਹੁੰਦੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਸੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਪੈਂਦਾ ਸੀ, ਲੀਡਰਾਂ ਕੋਲ ਵੀ ਕਾਰ ਨਾ ਹੁੰਦੀ, ਅੱਗੇ ਪਿੱਛੇ ਦੌੜ ਨਾ ਹੁੰਦੀ, ਕਿਸੇ ਦੀ ਜਿੱਤ 'ਤੇ ਹਾਰ ਨਾ ਹੁੰਦੀ, ਮਿਹਨਤੀ ਨਹੀਂ ਸਭ ਵਿਹਲੜ ਹੁੰਦੇ, ਜੇ ਗਿਣਤੀ 1, 2 ਜਾਂ 4 ਨਾ ਹੁੰਦੀ, ਨਾ TV ਨਾ ਫੋਟੋ ਹੁੰਦੀ, ਰੇਡੀਓ ਦੀ ਖਬਰਸਾਰ ਨਾ ਹੁੰਦੀ, ਕਿਸੇ ਦੀ ਕੋਈ ਸਾਰ ਕੀ ਲੈਂਦਾ, ਇੱਥੇ ਕੋਈ ਅਖਬਾਰ ਨਾ ਹੁੰਦੀ, ਲੋਕਾਂ ਵਿੱਚ ਮੋਹ ਮੁਹੱਬਤ ਰਿਸ਼ਤਿਆਂ ਦੇ ਵਿੱਚ ਪਿਆਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, ਇਹ ਦੁਨੀਆਂ ਸਭ ਜੰਗਲ ਹੁੰਦੀ, ਰੁੱਖੀ ਹੁੰਦੀ, ਭੁੱਖੀ ਹੁੰਦੀ, ਇੱਥੇ ਕਰਨ ਲਈ ਰਿਜ਼ਕ 'ਤੇ ਕਾਰੋਬਾਰ ਨਾ ਹੁੰਦਾ, ਵੱਖਰੇ ਵੱਖਰੇ ਕੰਮ ਨਾ ਹੁੰਦੇ, ਮਿਸਤਰੀ ਤਰਖਾਣ ਅਤੇ ਲੁਹਾਰ ਨਾ ਹੁੰਦਾ, ਜੇ ਖੇਤੀ ਦੇ ਸੰਦ ਨਾ ਹੁੰਦੇ ਤਾਂ ਦੇਸ਼ ਕੋਲ ਅੰਨ ਭੰਡਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੀਪ ਕਿਸੇ ਦੇ ਗੀਤ ਕਿਵੇਂ ਲਿਖਦਾ, ਜੇ ਇੱਥੇ ਹਾਰ ਸ਼ਿੰਗਾਰ ਨਾ ਹੁੰਦਾ, ਜੇ ਬਾਬਾ ਜੀ ਤੁਹਾਡੀ ਅੱਖ 'ਚ ਲਿਹਾਜ਼ ਨਾ ਹੁੰਦੀ ਤਾਂ ਚੁੱਪ ਦਾ ਕਦੇ ਲਿਹਾਜ਼ ਨਾ ਹੁੰਦਾ, ਕਾੜੇ ਪੀ ਪੀ ਦੁਨੀਆ ਮਰ ਮੁੱਕ ਜਾਂਦੀ, ਕਿਸੇ ਦਾ ਦੀਪ ਕੋਈ ਇਲਾਜ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਕਿਸੇ ਦਾ ਬੇੜਾ ਪਾਰ ਨਾ ਹੁੰਦਾ। ਇੱਕ ਵਾਰੀ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਹਿਊਂ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਮਿਹਰਬਾਨੀ ਸਰ।
1: ਦੀਪ ਸਿੰਘ ਦੀਪ ਹੁਣਾਂ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ। ਮਨਜੀਤ ਕੌਰ ਜਲੰਧਰੀ ਜੀ ਇਸ ਵਾਰ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ, ਜਿਵੇਂ ਤੂੰ ਨਚਾਉਂਦਾ ਸਾਈਆਂ ਮੈਂ ਨੱਚੀ ਜਾਂਦੀ ਹਾਂ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ। ਹਰ ਵੇਲੇ ਰਹਿੰਦੀ ਮੈਨੂੰ ਤਾਂਗ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਗ ਤੇਰੇ ਪਿਆਰ ਦੀ, ਮੀਰਾ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਗੁਜ਼ਾਰਿਸ਼ ਕਰਦਾ, ਉਹ ਆਏ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਸੁਖਰਾਜ ਸਿਕੰਦਰ ਜੀ ਇਸ ਵਾਰ ਆਪਣੀ ਰਚਨਾ ਜੋ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਸਾਰੀ ਰਾਤ ਦੀਵਾ ਬਲਦਾ।
6: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ, ਮੈਂ ਦੁਆਬਾ ਰੇਡੀਓ ਤੇ ਹਰਬੰਸੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਜੀ। ਮੇਰੀ ਅੱਜ ਦੀ ਰਚਨਾ, ਸਾਰੀ ਰਾਤ ਦੀਵਾ ਬਲਦਾ, ਰੋਸ਼ਨੀ ਪਿਆਸੀ, ਮਾਹੀ ਭਰ ਦਿਸ ਗਿਆ ਚਿਹਰੇ ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਹੀ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਮਾਹੀ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਹੱਡੀਆਂ ਨੂੰ ਖੋਰਾ, ਸਵਾਹ ਹੋਇਆ ਰੰਗ ਗੋਰਾ, ਮਾਸ ਦੇ ਤੂੰਬੇ ਬਣ ਗਏ ਰੋਜ਼ ਡਿੱਗਦਾ ਥੋੜ੍ਹਾ ਥੋੜ੍ਹਾ, ਹੰਝੂ ਕਿਰਦੇ ਸਾਰ ਬਣਦੇ ਪਤਾਲ ਦੇ ਨਿਵਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਹਿਜਰੇ ਦਾ ਘੇਰਾ, ਹਿਜਰੇ ਦਾ ਘੇਰਾ ਕਰੂਪ ਹੋਇਆ ਚਿਹਰਾ, ਤਾਰਿਆਂ ਦੀ ਤਕਦੀਰ ਸੁੰਨਾ ਤੱਕ ਦੇ ਵਿਹੜਾ, ਪੂਰਨਮਾਸ਼ੀ ਆਈ ਦਿਲ ਨੇ ਹੂਕ ਸੁਣਾਈ, ਚਕੋਰ ਦੀ ਚੰਦ ਬਿਨਾ ਹੁੰਦੀ ਨਹੀਂ ਖਲਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਇਸ਼ਕ ਦੀਆਂ ਗਾਗਰਾਂ, ਇਸ਼ਕ ਦੀਆਂ ਗਾਗਰਾਂ ਨੱਕੋ ਨੱਕ ਭਰੀਆਂ, ਕਰਵਾ ਚੌਥ 'ਤੇ ਸੰਪੂਰਨ ਇਬਾਦਤਾਂ ਕਰੀਆਂ, ਹੁਣ ਫਿਰ ਉਹੀ ਉਲਾਰਾ ਔਖੀਆਂ ਘੜੀਆਂ, ਦਿਵਾਲੀ ਤੋਂ ਬਾਅਦ ਲੋਹੜੀ ਚਾਹੇ ਵਿਸਾਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਪਰਦੇਸੀਆਂ ਦੇ ਗੇੜੇ, ਪਰਦੇਸੀਆਂ ਦੇ ਗੇੜੇ ਤਿਉਹਾਰਾਂ ਨਾਲ ਜੁੜਦੇ, ਸਿਕੰਦਰ ਜੇ ਅਨੇਕਾਂ ਚਿਰਾਂ ਪਿੱਛੋਂ ਮੁੜਦੇ, ਇਹ ਕਾਹਦੀ ਕਮਾਈ ਚਾਵਾਂ ਨੂੰ ਅੱਗ ਲਾਈ, ਸਾਡਾ ਕੀ ਦੋਸ਼ ਸੁਰਮੇ ਦਾਨੀ ਨੇ ਗੱਲ ਆਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਈ ਪਰਦੇਸ ਗਿਆ ਚਿਹਰੇ 'ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਜਿਉਂਦੇ ਵੱਸਦੇ ਰਹੋ ਜੀ ਸਾਰੇ।
1: ਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਵਿੱਚ ਕਹਿੰਦੇ ਨੇ, ਤੂੰ ਕਿੱਥੇ ਗਿਆ ਥਾ ਮੈਂ ਤੈਨੂੰ ਲੱਭਦੀ ਰਹੀ। ਬਲਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਕਵਿਤਾ ਦਾ ਵਿਸ਼ਾ ਜੀ, ਤੂੰ ਕਿੱਥੇ ਹੈ, ਤੂੰ ਕਿੱਥੇ ਹੈ ਮੈਂ ਤੈਨੂੰ ਲੱਭਦੀ ਪਈ ਹਾਂ, ਮੈਨੂੰ ਪਤਾ ਤੂੰ ਦੂਰ ਨਹੀਂ, ਮੇਰੇ ਨਾਲ ਹੀ ਹੈ, ਮੇਰੇ ਵਿੱਚ ਹੀ ਮੌਜੂਦ ਹੈ ਤੂੰ, ਫਿਰ ਵੀ ਮੈਂ ਤੈਨੂੰ ਲੱਭਦੀ ਪਈ ਹਾਂ। ਤੂੰ ਦਿਸਦਾ ਨਹੀਂ ਪਰ ਕੀਤਾ ਮਹਿਸੂਸ ਤੂੰ ਜਾਣਾ, ਆਉਂਦੇ ਜਾਂਦੇ ਸਾਹਾਂ ਦੇ ਨਾਲ ਆਪਣਾ ਅਹਿਸਾਸ ਕਰਾਉਂਦਾ, ਤੇਰੇ ਨਾਲ ਹੀ ਮੇਰੀ ਹਸਤੀ ਹੈ।

0: ਭਾਲਦੀ ਹਾਂ। ਤੈਨੂੰ ਲੱਭਣਾ ਮੇਰੇ ਵੱਸ ਨਹੀਂ, ਤੈਨੂੰ ਵੇਖਣ ਵਾਲੀ ਅੱਖ ਨਹੀਂ। ਤੂੰ ਚਾਹੇ ਤਾਂ ਨਜ਼ਰ ਬਖਸ਼ ਦੇਵੇਂ, ਮੈਂ ਪਾਵਾਂ ਰੱਜ ਦੀਦਾਰ ਤੇਰਾ। ਜਨਮਾਂ ਦੀ ਪਿਆਸੀ ਤੱਤੜੀ ਨੂੰ ਮਿਲ ਜਾਵੇ ਗੂੜਾ ਪਿਆਰ ਤੇਰਾ। ਥਿੰਦ ਲੋਚੇ ਘੜੀ ਸੁਲੱਖਣੀ ਨੂੰ ਜਦ ਤੂੰ ਰਾਹ ਕਰਦਾ ਦਿਖਲਾ ਜਾਵੇਂ। ਮੇਰੀ ਖੋਜ ਨੂੰ ਪੈ ਜੇ ਬੂਰ ਕਦੇ, ਤੇ ਖੁਦ ਚੋਂ ਖੁਦਾ ਨਜ਼ਰ ਆਵੇ। ਜ਼ਰੇ ਜ਼ਰੇ ਤੇਰੀ ਝਲਕ ਪਵੇ, ਤੂੰ ਐਸੀ ਮਿਹਰ ਨਜ਼ਰ ਪਾਵੇਂ, ਤੂੰ ਐਸੀ ਮਿਹਰ ਨਜ਼ਰ ਪਾਵੇਂ। ਧੰਨਵਾਦ ਜੀ।
1: ਮਹਿੰਦਰ ਕੌਰ ਸਿੰਘ ਤੋਂ ਬਾਅਦ ਮੈਂ ਸਦਾ ਦੇਣ ਜਾ ਰਿਹਾ ਮਹਿੰਦਰ ਸਿੰਘ ਮਾਨ ਜੀ ਨੂੰ। ਮਹਿੰਦਰ ਸਿੰਘ ਮਾਨ ਜੀ, ਜਿਨ੍ਹਾਂ ਦੀਆਂ ਲਿਖੀਆਂ ਕਈ ਕਿਤਾਬਾਂ ਸਾਡੇ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਉਹ ਆਪਣੀ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਸਿੰਘ ਮਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੁਆਬਾ ਰੇਡੀ ਦੇ ਮੰਚ ਉੱਪਰ।
2: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਹੈ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਪਰ ਇਸ ਉਮਰ 'ਚ ਸਾਨੂੰ ਉਸਦੀ ਕੋਈ ਉਡੀਕ ਨਹੀਂ। ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ। ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਜੇਕਰ ਉਸਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ। ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਜਿਨ੍ਹਾਂ ਕਾਪੀ 'ਤੇ ਕਦੇ ਮਾਰੀ ਹੁੰਦੀ ਲੀਕ ਨਹੀਂ। ਗਜ਼ਲ ਦਾ ਮਕਤਾ ਪੇਸ਼ ਹੈ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇਸ ਪਿੰਡ ਦੇ ਵਿੱਚ ਮਾਨਾ ਤੇਰਾ ਰਹਿਣਾ ਠੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਧੰਨਵਾਦ ਜੀ।
1: ਮਹਿੰਦਰ ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਲਿਖਦੇ ਨੇ, ਲਫ਼ਜ਼ਾਂ ਦੀ ਮਹਿਫਲ ਕਿਵੇਂ ਲਿਖਾਂ ਮੈਂ ਲਫ਼ਜ਼ਾਂ ਦੀ ਮਹਿਫਲ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਮੈਂ ਦੁਆਬਾ ਰੇਡੀਓ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੇਰੀ ਅੱਜ ਦੀ ਰਚਨਾ ਹੈ ਕਿਵੇਂ ਲਿਖਾਂ। ਲਫ਼ਜ਼ਾਂ ਦੀ ਮਹਿਫਿਲ ਸਜਾਉਣਾ ਚਾਹੁੰਦੀ ਹਾਂ, ਕੜਵੇ ਸੱਚ ਨੂੰ ਅੱਗੇ ਲਿਆਉਣਾ ਚਾਹੁੰਦੀ ਹਾਂ। ਸਮਾਜਿਕ ਸਰੋਕਾਰਾਂ ਤੋਂ ਉੱਪਰ ਉੱਠ ਕੇ ਕੋਈ ਨਵੀਂ ਦੁਨੀਆ ਵਸਾਉਣਾ ਚਾਹੁੰਦੀ ਹਾਂ। ਪਰ ਕਿਵੇਂ ਲਿਖਾਂ, ਪਰ ਕਿਵੇਂ ਲਿਖਾਂ ਦਿਲੋਂ ਨਿਕਲੇ ਸ਼ਬਦਾਂ ਦੇ ਬਾਣ ਜੋ ਵੱਜਦੇ ਨੇ ਸਿੱਧੇ ਹਕੂਮਤਾਂ ਤੇ। ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਲਾ ਕੇ ਧਾਰਾ ਕੋਈ ਤੂ ਲੈਂਦੇ ਵਿੱਚ ਕਚਹਿਰੀਆਂ ਦੇ। ਲਿਖ ਲਿਖ ਕੇ ਵਰਕੇ ਫਾੜ ਦਿੰਦੀ, ਲਿਖ ਲਿਖ ਕੇ ਵਰਕੇ ਫਾੜ ਦਿੰਦੀ, ਰੋਗ ਆਪਣੇ ਜਿਸਮ ਨੂੰ ਲਾ ਲੈਂਦੀ। ਰੁੱਸ ਜਾਓ, ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਦੇ ਦਿਓ ਇਲਜ਼ਾਮ ਜਿੰਨਾ ਦੇ ਸਕੋ ਮੈਨੂੰ। ਸਹਿ ਲਾਂਗੀ, ਸਹਿ ਲਾਂਗੀ ਕੌੜਾ ਘੁੱਟ ਭਰ ਕੇ। ਹਾਂ ਕਰਦੀ ਹਾਂ ਕਤਲ, ਹਾਂ ਕਰਦੀ ਹਾਂ ਕਤਲ ਮੈਂ ਰੋਜ਼ ਤੁਹਾਡਾ, ਭਰ ਭਰ ਕੇ ਵਰਕੇ ਖਿਲਾਫ ਸਿਆਸਤਾਂ ਦੇ। ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ, ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ, ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ, ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ। ਪਰ ਕੀ ਕਰਾਂ, ਪਰ ਕੀ ਕਰਾਂ ਕਿਸ ਦਰ ਰੱਖਾਂ ਆਪਣੀਆਂ ਇਹ ਲਿਖਤਾਂ ਦੀ ਕਹਾਣੀ। ਚੀਖ ਦੀ

0: ਚਲਾਉਂਦੀ ਨਹੀਂ ਸੁਣਵਾਈ ਕੋਈ, ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ, ਰੁੱਸ ਜਾਓ ਰੁੱਸ ਜਾਓ ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਰੁੱਸ ਜਾਓ ਰੁੱਸ ਜਾਓ। ਧੰਨਵਾਦ ਜੀ।
1: ਕਮਲਾ ਸ਼ਰਮਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਨੇੜੇ ਵਸਦੇ ਪਿੰਡ ਜੇਠਪੁਰ ਤੋਂ ਗਰਮੇਜ ਜੇਠਪੁਰੀ ਜੀ ਨੂੰ। ਜੇਠਪੁਰੀ ਜੀ ਆਪਣਾ ਗੀਤ ਲੈ ਕੇ ਹਾਜ਼ਰ ਹੋਵੋ ਦੁਆਬਾ ਰੇਡੀਓ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ ਜੀ। ਆਇਆ
2: ਹਰਵੰਸ ਹਿਉਂ ਭਾਜੀ, ਸਤਿ ਸ੍ਰੀ ਅਕਾਲ। ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਗੁਰਮੇਜ ਜੇਠਪੁਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਬਹੁਤ ਦਿਨਾਂ ਤੋਂ ਬਾਅਦ ਇੱਕ ਬਹੁਤ ਹੀ ਪੁਰਾਣਾ ਲਿਖਿਆ ਹੋਇਆ ਗੀਤ ਆਪ ਦੀ ਨਜ਼ਰ ਕਰ ਰਿਹਾ ਹਾਂ। ਗੌਰ ਫਰਮਾਣਾ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੈਨੂੰ ਸਾਡੀ ਸਾਰ ਨਾ ਕਾਈ, ਤੂੰ ਤਾਂ ਦੇਸ਼ ਬਗਾਨੇ ਵੇ, ਤੇਰਾ ਨਾਂ ਲੈ ਲੈ ਕੇ ਅੜਿਆ ਲੋਕ ਮਾਰ ਦੇ ਤਾਨੇ।

0: ਲੱਗੀ ਤਾਂ ਹੰਝੂ ਪੀਤੇ, ਲੱਗੀ ਭੁੱਖ ਤਾਂ ਗਮ ਹੀ ਖਾ ਗਏ ਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਢਾ ਬੈਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾਵੇ ਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਢਾਵੇ ਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਢਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਢਾ ਬੈਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੇਜ ਜੇਠਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ। ਇੰਦਰਪਾਲ ਕੌਰ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਜਿਸਟਰ ਵਜੋਂ ਰਿਟਾਇਰ ਹੋ ਚੁੱਕੇ ਨੇ ਤੇ ਅੱਜ ਉਹ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਚਾਹਤ ਲੈ ਕੇ ਹਾਜ਼ਰ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ੍ਰੀ ਹਰਬੰਸ ਹਿਉਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਪ੍ਰੋਗਰਾਮ ਵਿੱਚ ਆਪਣੀ ਕਵਿਤਾ ਪੇਸ਼ ਕਰਨ ਲਈ ਮੌਕਾ ਪ੍ਰਦਾਨ ਕੀਤਾ ਹੈ। ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਜੋ ਸੁਪਨੇ ਵਿੱਚ ਅਤੇ ਹਕੀਕਤ ਵਿੱਚ ਵੀ ਤੁਹਾਡੇ ਨਹੀਂ ਹੋ ਸਕਦੇ। ਮੇਰੀ ਕਵਿਤਾ ਹੈ ਚਾਹਤ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਮੇਰੀਆਂ ਅੱਖਾਂ ਨੇ ਕੁਛ ਸਮਝਾਉਣਾ ਚਾਹਿਆ ਪਰ ਕਿਸੇ ਨੇ ਗੌਰ ਨਾ ਕੀਤੀ। ਮੇਰੀ ਨਜ਼ਰ ਦੂਰ ਤੱਕ ਜਾ ਕੇ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੇ ਹੋਂਠ ਅਰਜੋਹੀ ਕਰਦੇ ਰਹੇ ਪਰ ਕਿਸੇ ਨੇ ਨਾ ਨਿਹਾਰਿਆ। ਹੋਂਠ ਫਰਕ ਕੇ ਠਹਿਰ ਗਏ, ਮੇਰੀ ਖਾਮੋਸ਼ੀ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੀ ਕਲਮ ਨੇ ਕੁਛ ਲਿਖਿਆ, ਕੁਛ ਅਣਕਹਿਆ ਛੱਡ ਦਿੱਤਾ, ਕਿਸੇ ਨੂੰ ਸਮਝ ਨਾ ਆਈ। ਮੇਰੀ ਲਿਖਤ ਮੇਰੇ ਤੱਕ ਹੀ ਸੀਮਤ ਹੋ ਕੇ ਰਹਿ ਗਈ। ਕੋਈ ਆਪਣਾ ਲੱਗਿਆ ਦਿਲ ਦੀ ਗੱਲ ਕਹਿਣੀ ਚਾਹੀ ਪਰ ਉਸ ਕੋਲ ਵਕਤ ਨਹੀਂ ਸੀ ਠਹਿਰਨ ਦਾ। ਦਿਲ ਦੀ ਗੱਲ ਦਿਲ ਵਿੱਚ ਹੀ ਰਹਿ ਗਈ। ਮੈਂ ਖਾਮੋਸ਼ ਹੋ ਗਈ ਤਾਂ ਆਪਣਿਆਂ ਨੇ ਨਿਹੋਰਾ ਮਾਰਿਆ ਇਹ ਕਹਿ ਕੇ ਕਿ ਹੁਣ ਪਹਿਲਾਂ ਵਾਂਗ ਮੈਂ ਉਹਨਾਂ ਵਿੱਚ ਘੁਲ ਮਿਲ ਨਹੀਂ ਰਹੀ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ। ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਸ਼ੁਕਰੀਆ ਜੀ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਕਸ਼ਮੀਰ ਤੋਂ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਰਿਸ਼ਤੇ ਨਾ ਤੋੜੋ। ਅਪਾਸ਼ਿਕ ਸਾਹਿਬ, ਤੁਹਾਡਾ ਸਵਾਗਤ ਹੈ ਜੀ।
0: ਮਿਆਰ ਭਜਨ ਸਿੰਘ ਉਪਾਸ਼ਕ ਅੱਜ ਦੇ ਤੋਗੀ ਦਰਬਾਰ ਵਿੱਚ ਆਪਣੀ ਕਵਿਤਾ ਲੈ ਕੇ ਹਾਜ਼ਰ ਹਾਂ ਜੀ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ। ਵੈਰਾਂ ਵਿਰੋਧਾਂ 'ਚ ਧਰਿਆ ਹੈ ਕੀ, ਦਿਲਾਂ ਨੂੰ ਦਿਲਾਂ ਨਾਲ ਰਾਂਦੇ ਰਹੋ। ਕਾਹਦਾ ਗਿਲਾ ਜੇ ਖਫਾ ਹੋ ਗਏ, ਮੰਨਦੇ ਰਹੋ ਤੇ ਮਨਾਉਂਦੇ ਰਹੋ। ਫਾਨੀ ਹੈ ਦੁਨੀਆ ਹੁੰਦੀ ਰਹੇ, ਯਾਰਾਂ ਦੀ ਮਹਿਫਲ ਸਜਾਉਂਦੇ ਰਹੋ। ਕਰਦਾ ਹੈ ਕਾਇਲ ਤੇ ਕਰਦਾ ਰਹੇ, ਜ਼ਖਮਾਂ ਤੇ ਮਰਮਾਂ ਲਗਾਉਂਦੇ ਰਹੋ। ਪਤਾ ਨਹੀਂ ਮਿੱਤਰਾਂ ਨੇ ਕਦੋਂ ਲੰਘਣਾ, ਰਾਹਾਂ ਦੇ ਕੰਢੇ ਹਟਾਉਂਦੇ ਰਹੋ। ਦਿਲ ਕਿਸੇ ਦਾ ਕਦੀ ਦੁਖਾਣਾ ਨਹੀਂ, ਹੱਸਦੇ ਰਹੋ ਤੇ ਹਸਾਉਂਦੇ ਰਹੋ। ਬੀਜੋਗੇ ਬੱਧੀ ਤੇ ਬੱਧੀ ਹੈ ਮਿਲਣੀ, ਨੇਕੀ ਦਾ ਰਾਹ ਅਪਣਾਉਂਦੇ ਰਹੋ। ਡਰਨਾ ਕਿਸੇ ਦੁਸ਼ਮਣ ਤੋਂ ਨਹੀਂ, ਸਵਾਰਥੀ ਯਾਰਾਂ ਤੋਂ ਆਪਾਂ ਬਚਾਉਂਦੇ ਰਹੋ। ਫੁੱਲਾਂ ਦੀ ਖੁਸ਼ਬੂ ਉਪਾਸ਼ਕ ਬਣੋ, ਖੁਸ਼ੀਆਂ ਹੀ ਖੁਸ਼ੀਆਂ ਲਟਾਉਂਦੇ ਰਹੋ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ।
1: ਸਿੰਘ ਉਪਾਸ਼ਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਸਵੰਤ ਕੌਰ ਬਹਿਣ ਜੀ, ਜਿਹੜੇ ਕਿ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਵਿੱਚ ਰਹਿੰਦੇ ਨੇ ਤੇ ਰੇਡੀਓ ਕੋਹਿਨੂਰ ਨਾਲ ਜੁੜੇ ਹੋਏ ਨੇ। ਅੱਜ ਉਹ ਆਪਣੀ ਕਵਿਤਾ ਜਿਹੜੀ ਆ ਮਾਂ ਦੇ ਸੰਦੂਕ ਨਾਲ ਸੰਬੰਧਿਤ ਜਿਹੜੀ ਆ ਉਹ ਲੈ ਕੇ ਆ ਰਹੇ ਨੇ। ਸੰਦੂਕ ਮਾਂ ਦਾ ਜਦੋਂ ਮੈਂ ਖੋਲਿਆ, ਦੁਆਬਾ ਰੇਡੀਓ ਦੇ ਮੰਚ ਤੇ ਬਹਿਣ ਜੀ ਤੁਹਾਡਾ ਸਵਾਗਤ।
3: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੇਰਾ ਆਪਣਾ ਲਿਖਿਆ ਹੋਇਆ ਇੱਕ ਗੀਤ ਮੈਂ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਨੀ ਪੰਜਾਬਣੇ ਤੂੰ ਭੁੱਲ ਗਈ ਏ ਰੀਤ ਨੀ, ਤੇਰੀ ਮੇਰੇ ਨਾਲ ਰਹੀ ਨਾ ਪ੍ਰੀਤ ਨੀ। ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ

ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਥੱਲੇ ਸੱਪ ਦੇ ਦੱਬੀ ਫੁਲਕਾਰੀ ਸੀ, ਬੋਝ ਨਾਲ ਜਿਹੜੀ ਥੱਕੀ ਅਤੇ ਹਾਰੀ ਸੀ। ਬੱਜੀ ਤੈਨੂੰ ਕਿਸੇ ਨੇ ਨਾ ਖੋਲਿਆ ਸੰਦੂਕ।

0: ਪ੍ਰੀਤ ਨੀ, ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ।
1: ਜੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਆ ਰਹੇ ਨੇ ਦਸੂਹਾ ਤੋਂ ਗੁਰਪ੍ਰੀਤ ਸਫਰੀ ਜੀ। ਇਸ ਵਾਰ ਦੇ ਕਵੀ ਦਰਬਾਰ ਦੇ ਵਿੱਚ ਉਹ ਆਪਣਾ ਇੱਕ ਹਸੀਨ ਸੁਪਨਾ ਜਿਹੜਾ ਸਰੋਤਿਆਂ ਦੇ ਨਾਲ ਸਾਂਝਾ ਕਰਨ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਬਾਰਾ ਦੁਆਬਾ ਰੇਡੀਓ ਚੈਨਲ ਰਾਹੀਂ ਆਪ ਸਭ ਸਾਹਮਣੇ ਕਵਿਤਾ ਪੇਸ਼ ਕਰਨ ਦਾ ਮੌਕਾ ਮਿਲਿਆ। ਸੋ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਸੀਨ ਸੁਪਨਾ। ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਟਿਮਟਮਾਉਂਦੇ ਤਾਰਿਆਂ ਨੂੰ ਜੋ ਕਿਸੇ ਅਗੰਮ ਦੇਸ਼ ਵੱਲੋਂ ਆਉਂਦੇ ਹਨ ਤੇ ਕਿਸੇ ਅਦਿੱਖ ਦੇਸ਼ ਜਾ ਛੁਪਦੇ ਹਨ। ਉਹ ਦੂਰ ਇੱਕ ਤਾਰੇ ਦੀ ਮੱਧਮ ਪੈ ਰਹੀ ਰੌਸ਼ਨੀ ਨੂੰ ਹੁਣ ਡਾਰ ਬੱਦਲਾਂ ਦੀ ਖਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਉਹ ਦੂਰ ਪਹਾੜਾਂ ਦੀ ਢਾਬ ਦੇ ਉੱਲੇ ਚਾਂਦੀਆਂ ਸੋਹਣੀਆਂ ਕਿਰਨਾਂ ਪਿੰਡ ਦੇ ਜਰਦ ਹੋ ਚੁੱਕੇ ਥੇਹਾਂ ਨੂੰ ਹੁਣ ਸ਼ੀਤਲਤਾ ਦੇ ਘੁੱਟ ਵੰਡ ਰਹੀਆਂ ਸਨ। ਮੈਂ ਮਹਿਸੂਸ ਕਰ ਰਿਹਾ ਸਾਂ ਆਪਣੇ ਆਲੇ ਦੁਆਲੇ ਮੰਦ ਮੰਦ ਵਗ ਰਹੀਆਂ ਹਵਾਵਾਂ ਨੂੰ ਜੋ ਕਿੱਕਰਾਂ ਹੇਠ ਘੁੰਮ ਰਹੀ ਸੰਘਣੀ ਚੁੱਪ ਨੂੰ ਹੌਲੇ ਜਿਹੇ ਆਣ ਕੇ ਡੰਗ ਰਹੀਆਂ ਸਨ ਤੇ ਹੁਣ ਪੱਤਣਾਂ ਤੇ ਉੱਗੀਆਂ ਹੋਈਆਂ ਕਨੇਰਾਂ ਦੇ ਉੱਪਰ ਉੱਡ ਰਹੇ ਜੁਗਨੂਆਂ ਦੀ ਸ਼ਹਿਬਰ ਜਿਉਂ ਪਾਣੀ ਵਿੱਚ ਅਗਨ ਲਗਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਸੋ ਦੋਸਤੋ, ਸਭ ਦਾ ਧੰਨਵਾਦ।
1: ਗੁਰਪ੍ਰੀਤ ਸਫਰੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਜ਼ਿਲ੍ਹਾ ਸ਼ਹੀਦ ਸਿੰਘ ਨਹਿਰ ਤੋਂ ਆ ਰਹੇ ਨੇ ਨੀਰੂ ਜੱਸਲ ਜੀ। ਨੀਰੂ ਜੱਸਲ ਜੀ ਬਹੁਤ ਪਿਆਰੀਆਂ ਕਵਿਤਾਵਾਂ ਲਿਖਦੇ ਨੇ ਅਤੇ ਉਹ ਇਸ ਵਾਰ ਦੀ ਕਾਵਿ ਮਹਿਫਲ ਦੇ ਵਿੱਚ ਆਪਣੀਆਂ ਦੋ ਕਵਿਤਾਵਾਂ ਲੈ ਕੇ ਹਾਜ਼ਰ ਹੋ ਰਹੇ ਨੇ। ਪਹਿਲੀ ਕਵਿਤਾ ਹੈ ਕਿਵੇਂ ਅਤੇ ਦੂਸਰੀ ਹੈ ਉਹਨਾਂ ਦੀ ਅਧੂਰੀ ਇੱਛਾ। ਅਸੀਂ ਚਾਹੁੰਦੇ ਹਾਂ ਕਿ ਕੁਦਰਤ ਉਹਨਾਂ ਦਾ ਸਾਥ ਦੇਵੇ, ਉਹਨਾਂ ਦੀਆਂ ਸਾਰੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਹੋਣ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਸਭ ਤੋਂ ਪਹਿਲਾਂ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਹੈ। ਸੋ ਗੱਲ ਕਰਦੇ ਹਾਂ ਅੱਜ ਦੀ ਆਪਣੀ ਕਵਿਤਾ ਦੀ। ਜੋ ਮੇਰੀ ਅੱਜ ਦੀ ਕਵਿਤਾ ਹੈ ਉਹ ਸਮਾਜ ਦੇ ਘਿਨੌਣੇ ਰੂਪ ਨੂੰ ਪੇਸ਼ ਕਰਦੀ ਹੈ। ਇਹ ਕਵਿਤਾ ਇੱਕ ਅਣਜੰਮੀ ਧੀ ਵੱਲੋਂ ਉਸਦੀ ਮਾਂ ਨੂੰ ਗੁਹਾਰ ਹੈ। ਸੋ ਪੇਸ਼ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਕਵਿਤਾ ਜਿਸ ਦਾ ਟਾਈਟਲ ਹੈ ਕਿਵੇਂ। ਮਾਂ ਤੂੰ ਮੈਨੂੰ ਜਿਦਾਂ ਕਰਕੇ ਜਨਮ ਤਾਂ ਦੇ ਰਹੀ ਹੈ, ਇਸ ਦੁਨੀਆਂ 'ਚ ਲਿਆ ਤਾਂ ਰਹੀ ਹੈ, ਕਿਤੇ ਤੇਰੀਆਂ ਜਿਦਾਂ ਮੇਰੇ ਮਰਨ ਦਾ ਸਬੱਬ ਨਾ ਬਣ ਜਾਣ। ਤੂੰ ਮੈਨੂੰ ਜਨਮ ਤਾਂ ਦੇ ਲਵੇਂਗੀ ਪਰ ਇਸ ਦੁਨੀਆਂ 'ਚ ਮੈਂ ਸਹੀ ਵਿਚਰ ਸਕਾਂ ਉਹ ਹਾਲਾਤ ਕਿੱਥੋਂ ਲਿਆਵੇਂਗੀ, ਕਿੱਥੇ ਪੈਰ ਪੈਰ 'ਤੇ ਮੇਰੇ ਨਾਲ ਤੂੰ ਵੀ ਠੋਕਰਾਂ ਖਾਵੇਂਗੀ, ਕਿਵੇਂ ਹਰ ਹਾਲ 'ਚ ਮੇਰੀਆਂ ਰੀਝਾਂ ਪੂਰੀਆਂ ਕਰਨ ਦਾ ਯਤਨ ਕਰੇਂਗੀ, ਮੈਨੂੰ ਪੜ੍ਹਾਵੇਂਗੀ ਲਿਖਾਵੇਂਗੀ ਪਰ ਦਾਜ ਦੀ ਪਲੀ ਚੜ੍ਹ ਨੂੰ ਕਿਵੇਂ ਰੋਕ ਪਾਵੇਂਗੀ, ਮੈਨੂੰ ਆਜ਼ਾਦ ਖਿਆਲਾਤ ਤਾਂ ਦੇ ਦੇਵੇਂਗੀ ਪਰ ਕਿਸੇ ਤੰਗ ਮਾਨਸਿਕਤਾ ਵਾਲੇ ਦਰਿੰਦਿਆਂ ਦੇ ਹੱਥੇ ਚੜ੍ਹ ਨੂੰ ਕਿਵੇਂ ਬਚਾਵੇਂਗੀ, ਜੋ ਨਹੀਂ ਦੇਖੇਗਾ ਕਿ ਮੈਂ ਵੀ ਇਨਸਾਨ ਹਾਂ, ਮੈਂ ਵੀ ਕਿਸੇ ਦੀ ਜਾਨ ਹਾਂ। ਬਸ ਮੇਰੀ ਇੱਜ਼ਤ ਨੂੰ ਤਾਰ ਤਾਰ ਕਰ ਜੋ ਤੁਰਦਾ ਬਣੇਗਾ। ਫਿਰ ਕਿਸ ਕਾਨੂੰਨ ਦੇ ਦਰਵਾਜ਼ੇ 'ਤੇ ਜਾ ਕੇ ਮੇਰੇ ਲਈ ਨਿਆਂ ਦੀ ਗੁਹਾਰ ਲਗਾਵੇਂਗੀ, ਜਿੱਥੇ ਤੇਰੇ 'ਤੇ ਤੋਹਮਤ ਲਗਾਉਣ ਨੂੰ ਉਹ ਪਹਿਲਾਂ ਹੀ ਤਿਆਰ ਬੈਠੇ ਹੋਣਗੇ। ਫਿਰ ਕਿਸ ਕਿਸ ਨੂੰ ਸਮਝਾਵੇਂਗੀ, ਜਿੱਥੇ ਤੈਨੂੰ ਹੁਣ ਤੱਕ ਕੋਈ ਨਾ ਸਮਝਿਆ ਉੱਥੇ ਮੇਰਾ ਵਜੂਦ ਕਿਵੇਂ ਬਣਾਵੇਂਗੀ, ਕਿਵੇਂ ਮਾਂ ਕਿਵੇਂ? ਇਸ ਲਈ ਪਹਿਲਾਂ ਸਿਰਜ ਇੱਕ ਨਵਾਂ ਸਮਾਜ, ਹੋ ਆਪਣੇ ਪੈਰਾਂ 'ਤੇ ਖੜੀ, ਕਰ ਬੁਲੰਦ ਆਪਣੀ ਆਵਾਜ਼ ਅਤੇ ਹੌਸਲੇ, ਕਰ ਸਾਹਮਣਾ ਖੁਦ ਪਹਿਲਾਂ ਇਸ ਮਰਦ ਪ੍ਰਧਾਨ ਸਮਾਜ ਦਾ, ਬਦਲ ਪਹਿਲਾਂ ਔਰਤ ਦੀ ਹੀ ਔਰਤ ਪ੍ਰਤੀ ਸੋਚ, ਫਿਰ ਮੈਨੂੰ ਜਨਮ ਦੇਵੀਂ, ਬਣਾ ਪਹਿਲਾਂ ਆਪਣਾ ਵਜੂਦ ਅਤੇ ਫਿਰ ਮੇਰਾ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਨੀਰੂ ਜੱਸਲ ਤੋਂ ਬਾਅਦ ਨਵਾਂ ਸ਼ਹਿਰ ਤੋਂ ਹੀ ਇੱਕ ਹੋਰ ਨਵੇਂ ਸ਼ਾਇਰ ਪਰਮਵੀਰ ਰਾਹੀ ਨੂੰ ਮੈਂ ਤੁਹਾਡੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ। ਪਰਮਵੀਰ ਰਾਹੀ ਸਾਡੇ ਇੱਕ ਕਵੀ ਦਰਬਾਰ ਦੇ ਵਿੱਚ ਪਹਿਲਾਂ ਵੀ ਹਾਜ਼ਰ ਹੋਇਆ ਸੀ, ਇਸ ਵਾਰ ਫਿਰ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ। ਪਰਮਵੀਰ ਰਾਹੀ ਜੀ, ਤੁਹਾਡਾ ਸਵਾਗਤ ਹੈ।
4: ਵਿੱਚ ਸਮੁੰਦਰ ਪਾਇਆ ਇਸ਼ਕ ਮੈਂ ਸਾਰਾ ਇੱਕ ਮੁਹੱਬਤ ਦਾ, ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਖੁਆਬਾਂ ਦੇ ਵਿੱਚ ਪਾਇਆ ਏ ਚੁਬਾਰਾ ਇੱਕ ਮੁਹੱਬਤ ਦਾ, ਨਾ ਦੁਖਦਾ ਏ ਨਾ ਗਲਦਾ ਏ ਨਾ ਠੀਕ ਹੁੰਦਾ ਏ ਕਿਸੇ ਮਰਹਮ ਨਾਲ, ਫੁੱਲਾਂ ਕੋਲੋਂ ਖਾਧਾ ਏ ਜ਼ਖਮ ਪਿਆਰਾ ਇੱਕ ਮੁਹੱਬਤ ਦਾ, ਹੁੰਦੀ ਲੱਗੀਆਂ ਦੀ ਖੁਸ਼ੀ ਫਿਰ ਰੋਣਾ ਪੈਂਦਾ ਏ ਉਮਰਾਂ, ਇਹ ਵੀ ਹੁੰਦਾ ਵੱਖਰਾ ਨਜ਼ਾਰਾ ਇੱਕ ਮੁਹੱਬਤ ਦਾ, ਰਾਹ ਜਾ ਕੇ ਵੇਖ ਤੂੰ ਇਸ਼ਕੇ ਦੇ ਇੱਥੇ ਖੁੱਲ ਜਾਣੇ ਨੇ ਭੇਤ ਸਾਰੇ, ਕਿਵੇਂ ਇਸ਼ਕ 'ਚ ਆਸ਼ਿਕ ਬਣਦਾ ਪਤੀ ਕੁਵਾਰਾ ਇੱਕ ਮੁਹੱਬਤ ਦਾ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਕਹਿੰਦੇ ਹੀ ਉਹਦਾ ਪਰਮ ਵੀ ਹੈ ਮਾਰਾ ਇੱਕ ਮੁਹੱਬਤ ਦਾ, ਕਿ ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ। ਧੰਨਵਾਦ ਜੀ।
1: ਪਰਮਵੀਰ ਰਾਹੀ ਤੋਂ ਬਾਅਦ ਹੁਣ ਮੈਂ ਇੱਕ ਹੋਰ ਸ਼ਾਇਰ ਆ ਜਿਹੜੀ ਕਿ ਸਾਡੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਾਇਰ ਜਿਹੜਾ ਹੈ ਮਲੇਰਕੋਟਲਾ ਦੇ ਵਿੱਚ ਰਹਿੰਦੀ ਹੈ, ਮੇਰੀ ਮਰਾ ਦੇ ਰਣਜੀਤ ਕੌਰ ਸਵੀ ਜੀ, ਜਿਹੜੇ ਕਿ ਜਿੱਥੇ ਉਹ ਕਹਾਣੀਆਂ ਲਿਖਦੇ ਨੇ ਅਤੇ ਉਸ ਦੇ ਨਾਲ ਦੀ ਨਾਲ ਉਹ ਕਵਿਤਾ ਵੀ ਲਿਖਦੇ ਨੇ। ਇਸ ਕਾਮ ਮਹਿਫਲ ਦੇ ਵਿੱਚ ਉਹ ਪਹਿਲਾਂ ਵੀ ਆ ਚੁੱਕੇ ਨੇ ਅਤੇ ਇਸ ਵਾਰ ਫਿਰ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਵਿਤਾ ਹੈ ਟੁੱਟਣਾ ਲਾਜ਼ਮੀ ਹੈ। ਰਣਜੀਤ ਕੌਰ ਸਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਜੀ। ਮੈਂ ਰਣਜੀਤ ਕੌਰ ਸਵੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪਣੀ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ, ਔਰ ਉਮੀਦ ਹੈ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਏਗੀ। ਸੋ ਪੇਸ਼ ਹੈ ਜੀ, ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਅੰਦਰ ਕਈ ਕਹਾਣੀਆਂ ਰੂਪ ਲੈਂਦੀਆਂ ਨੇ, ਪੈਦਾ ਹੁੰਦੀਆਂ ਨੇ ਅਤੇ ਅੰਦਰ ਹੀ ਭਸਮ ਹੋ ਜਾਂਦੀਆਂ ਨੇ। ਪਾਤਰਾਂ ਦਾ ਕੋਈ ਰੂਪ ਰੰਗ ਨਹੀਂ ਹੁੰਦਾ, ਪਰ ਫਿਰ ਵੀ ਉਹ ਆਪਣਾ ਵਜੂਦ ਬਣਾ ਲੈਂਦੀਆਂ ਨੇ। ਜਦ ਅਸੀਂ ਉਸਨੂੰ ਜਿਉਣ ਦੀ ਕੋਸ਼ਿਸ਼ ਵਿੱਚ ਸਿਰ ਝੁਕਾਉਂਦੇ ਹਾਂ ਤਾਂ ਇਹ ਸਮਾਜ ਦੀਆਂ ਲੰਮੀਆਂ ਉੱਚੀਆਂ ਕੰਧਾਂ ਨੂੰ ਟੱਪਣਾ ਨਾਮੁਮਕਿਨ ਹੋ ਜਾਵੇ, ਤਾਂ ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਅੰਦਰ ਕਿਤੇ ਛੋਟੇ ਬੱਚੇ ਵਾਂਗ ਪੈਰ ਪਸਾਰੇ, ਕਈ ਨਿੱਕੇ ਨਿੱਕੇ ਚਾਹ ਬੰਦ ਮੁੱਠੀ 'ਚ ਦਬੋਚ ਕੇ ਇੰਝ ਰੱਖੀਏ ਜਿਵੇਂ ਉਸ ਵਿੱਚ ਦੁਨੀਆ ਭਰ ਦੀ ਦੌਲਤ ਹੋਵੇ। ਦੌਲਤ ਵੀ ਉਹ ਜੋ ਸਾਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਦਿਲਵਾਉਂਦੀ ਹੋਵੇ, ਪਰ ਜਦੋਂ ਅਚਾਨਕ ਬੰਦ ਮੁੱਠੀ ਖੁੱਲ੍ਹ ਜਾਵੇ ਤਾਂ ਸਭ ਪਾਸੇ ਖਾਲੀ ਖਾਲੀ ਨਜ਼ਰ ਆਵੇ, ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਅਤੇ ਦੁਨੀਆ ਦੀਆਂ ਹੋਰ ਲੱਖਾਂ ਕਹਾਣੀਆਂ ਵਾਂਗ ਅੰਜਾਮ ਦੇਣ ਲਈ ਕੋਈ ਨਾ ਕੋਈ ਰੂਪ ਅਖਤਿਆਰ ਕਰਨਾ ਜ਼ਰੂਰ ਪੈਂਦਾ ਹੈ, ਪਰ ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ, ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਧੰਨਵਾਦ।
1: ਰਣਜੀਤ ਕੌਰ ਸਵੀ ਜੀ ਤੋਂ ਬਾਅਦ ਹੁਣ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਯਾਦਵਿੰਦਰ ਵਿਦੇਸ਼ਾ ਜੀ ਨਾਲ ਕਰਵਾ ਰਹੇ ਹਾਂ। ਯਾਦਵਿੰਦਰ ਵਿਜੇਤ ਸ਼ਾਹ ਜੀ ਜਿਹੜੇ ਆ ਸਵੀਡਨ ਦੇ ਵਿੱਚ ਰਹਿ ਰਹੇ ਨੇ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਦੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਵਿੱਚ ਵੀ ਉਹ ਹਰ ਹਫ਼ਤੇ ਆਉਂਦੇ ਨੇ। ਯਾਦਵਿੰਦਰ ਵਿਦੇਸ਼ਾ ਜੀ ਤੁਸੀਂ ਆਓ ਤੇ ਆਪਣੀ ਕਵਿਤਾ ਇਕਰਾਰ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ, ਤੁਹਾਡਾ ਸਵਾਗਤ ਹੈ।
6: ਇਕਰਾਰ ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ। ਥੈਂਕ ਯੂ।
1: ਯਾਦਵਿੰਦਰ ਵਿਦੇਸ਼ਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਗਰਾਮਾ ਬਸਤੀ ਸਾਡੀ ਸ਼ਾਇਰਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਸਾਡੀ ਇਸ ਵਾਰ ਦੀ ਕਾਮਹਿਫਲ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹਦਾ ਸਿਰਲੇਖ ਹੈ ਮੇਰੇ ਮਹਿਰਮਾ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
7: ਮੈਂ ਰਵਨ ਸੁਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਹਿ ਦਿਲ ਤੋਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਦੇ ਵਿੱਚ ਮੈਨੂੰ ਆਪਣਾ ਗੀਤ ਪੇਸ਼ ਕਰਨ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸੋਤਿਆਂ ਨੂੰ ਪਿਆਰ ਭਰਿਆ ਨਮਸਤੇ। ਇਹ ਗੀਤ ਮੇਰਾ ਆਪਣੇ ਮਾਹੀ ਦੇ ਪ੍ਰੇਮੀ ਦੇ ਖਬਰ ਖਿਆਲਾਂ ਦੇ ਵਿੱਚ ਪਿਆਰ ਕਰਨ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ। ਮੇਰੇ ਮਹਿਰਮਾ।

0: ਧੰਨਵਾਦ ਧੰਨਵਾਦ ਸ਼ੁਕਰੀਆ।
1: ਅਗਲੀ ਸੋਹਤ ਹੈ ਜੀ ਭੰਗਵਾਲ ਨੂੰ। ਹੁਣ ਮੈਂ ਸੱਦਾ ਦੇਣ ਜਾ ਰਿਹਾ ਭਜਨ ਸਿੰਘ ਵਿਰਕ ਜੀ ਨੂੰ। ਵਿਰਕ ਜੀ ਸਾਡੇ ਬਹੁਤ ਹੀ ਵਧੀਆ ਸ਼ਾਇਰ ਨੇ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਸਾਡੀ ਇਸ ਕਾਮੇਰਪਲ ਦੇ ਵਿੱਚ ਉਹ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਭਜਨ ਸਿੰਘ ਵਿਰਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਇਉਂ ਸਾਹਿਬ, ਤੁਹਾਨੂੰ ਮੈਂ ਇੱਕ ਗਜ਼ਲ ਦੇ ਕੁਛ ਸ਼ੇਰ ਭੇਜਣ ਲੱਗਾ। ਲੁੱਟ ਮਚਾਉਂਦੇ ਅਫਸਰ ਨੇਤਾ ਰਲ ਮਿਲ ਕੇ, ਢੋਲੇ ਗਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਲੋਕਾਂ ਦਾ, ਜਸ਼ਨ ਮਨਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੂਰਖ ਜਨਤਾ ਨੱਚੀ ਜਾਂਦੀ ਪਸ਼ੂਆਂ ਵਾਂਗ, ਢੋਲ ਵਜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਕਾਣਾ ਕਰੂ ਸ਼ਿਕਾਇਤ ਕਦੇ ਨਾ ਕਾਣੇ ਦੀ, ਐਬ ਛਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਲੋਕ ਉਹਨਾਂ ਨੇ ਰੱਖੇ ਦੂਰ ਸੱਚਾਈ ਤੋਂ, ਭੇਦ ਲੁਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਹੱਲਾਸ਼ੇਰੀ ਦਿੰਦੇ ਮਜ਼ਬਾਂ ਜਾਤਾਂ ਨੂੰ, ਲੋਕ ਲੜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਨਸ਼ਿਆਂ ਦੇ ਵਿੱਚ ਹੋਸ਼ ਨਾ ਆਵੇ ਲੋਕਾਂ ਨੂੰ, ਨਸ਼ਾ ਬਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਧੋਖਾ ਧੜੀਆਂ ਕਰਨਾ ਮੁੱਖ ਨਿਸ਼ਾਨਾ ਹੈ, ਤੀਰ ਚਲਾਉਂਦੇ ਅਫਸਰ ਨੇਤਾ ਰਲ ਮਿਲ ਕੇ। ਤਾਂ ਆਖਰੀ ਸ਼ੇਰ ਹੈ, ਵਿਰਕ ਨੂੰ ਚਿੰਤਾ ਜਾਗ ਨਾ ਆਉਂਦੀ ਲੋਕਾਂ ਨੂੰ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ। ਧੰਨਵਾਦ।
1: ਭਜਨ ਸਿੰਘ ਵਿਰਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਤਿਹਗੜ੍ਹ ਸਾਹਿਬ ਇਲਾਕਾ ਦੇ ਵਿੱਚ ਰਹਿੰਦੀ ਸਾਡੀ ਸ਼ਾਇਰਾ ਹਰਜੀਤ ਰੂਬੀ ਨੂੰ। ਹਰਜੀਤ ਰੂਬੀ ਸਾਡੀ ਕਾਮੇਪਲ ਦੇ ਵਿੱਚ ਆਪਣਾ ਵਧਾਈ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਅੱਜ ਸਾਨੂੰ ਆਪਣਾ ਨਿੱਘਾ ਸੁਨੇਹਾ ਦੇ ਕੇ ਕਵੀ ਦਰਬਾਰ ਵਿੱਚ ਫਿਰ ਤੋਂ ਸ਼ਾਮਿਲ ਹੋਣ ਲਈ ਕਿਹਾ। ਸੋ ਮੈਂ ਹਾਜ਼ਰ ਹੋਈ ਹਾਂ ਜੀ ਇੱਕ ਵਿਦਾਈ ਸੌਂਗ ਲੈ ਕੇ। ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਵਧੀਆ ਲੱਗੇਗਾ। ਸੋ ਹਾਜ਼ਰ ਹੈ ਜੀ।

E vi per agna jagna, e vi per agna jagna, ma pian, tere viran lardelagna. E vi per agna jagna, ma pian, tere viran lardelagna. Tere vi ma pian ti e jagdi, tere ami ma pian ti e jag, tiri teni bhai. ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ।

0: ਖੰਡਾਈ ਚੁਕਲਾ ਧੀਏ ਜਾ ਕੇ ਜਿੱਥੇ ਲੇਖਾਂ ਚੋਕ ਖੰਡਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਧੰਨਵਾਦ ਜੀ
1: ਹਰਜੀਤ ਰੂਬੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਆਉਣ ਅਤੇ ਆਪਣੀ ਰਚਨਾ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਅਤੇ ਉਹ ਲਿਖਦੇ ਨੇ ਜਿੰਦਾ ਜਿਸ ਦੀ ਜ਼ਮੀਰ ਹੈ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਹੈ ਜੀ ਜਿੰਦਾ ਜਿਸ ਦੀ ਜ਼ਮੀਰ ਹੈ। ਜਿੰਦਾ ਜਿਸ ਦੀ ਜ਼ਮੀਰ ਹੈ, ਆਦਮੀ ਉਹ ਅਮੀਰ ਹੈ। ਕੀਤੇ ਜਿਸਨੇ ਵੱਡੇ ਕਪੜੇ, ਕੀਤੇ ਜਿਸਨੇ ਵੱਡੇ ਕਪੜੇ, ਬਣਿਆ ਉਹ ਕਲ ਵਜ਼ੀਰ ਹੈ, ਬਣਿਆ ਉਹ ਕਲ ਵਜ਼ੀਰ ਹੈ। ਅਮੀਰ ਸੀ ਸੱਭਿਆਚਾਰ ਸਾਡਾ, ਅਮੀਰ ਸੀ ਸੱਭਿਆਚਾਰ ਸਾਡਾ। ਗਾਇਕਾਂ ਕੀਤਾ ਲੀਰੋ ਲੀਰ ਹੈ, ਗਾਇਕਾਂ ਕੀਤਾ ਲੀਰੋ ਲੀਰ ਹੈ। ਪਹਿਲਾਂ ਪਾਲੇ ਘੋਗੜ ਬਿੱਲੇ, ਪਹਿਲਾਂ ਪਾਲੇ ਘੋਗੜ ਬਿੱਲੇ, ਹੁਣ ਸੀਨੇ ਮਾਰਦਾ ਤੀਰ ਹੈ, ਹੁਣ ਸੀਨੇ ਮਾਰਦਾ ਤੀਰ ਹੈ। ਦੁੱਧ ਤਾਂ ਸਾਰਾ ਡੈਰੀ ਜਾਵੇ, ਦੁੱਧ ਤਾਂ ਸਾਰਾ ਡੈਰੀ ਜਾਵੇ, ਤਾਈਓ ਕਾਨਾ ਸਰੀਰ ਹੈ, ਤਾਈਓ ਕਾਨਾ ਸਰੀਰ ਹੈ। ਸੁਧਰ ਜਾਂਦੇ ਵੱਡੇ ਵੱਡੇ, ਸੁਧਰ ਜਾਂਦੇ ਵੱਡੇ ਵੱਡੇ, ਡੰਡਾ ਲੁੱਚਿਆਂ ਦਾ ਪੀਰ ਹੈ, ਡੰਡਾ ਲੁੱਚਿਆਂ ਦਾ ਪੀਰ ਹੈ। ਘਰ ਘਰ ਰਾਂਝੇ ਜੰਮਦੇ ਨੇ, ਘਰ ਘਰ ਰਾਂਝੇ ਜੰਮਦੇ ਨੇ, ਪਿੱਟਦੀ ਫਿਰਦੀ ਹੀਰ ਹੈ, ਪਿੱਟਦੀ ਫਿਰਦੀ ਹੀਰ ਹੈ। ਕਾਤਲ ਦੇ ਗਲ ਫੁੱਲ ਪੈਂਦੇ, ਕਾਤਲ ਦੇ ਗਲ ਫੁੱਲ ਪੈਂਦੇ, ਸੱਚ ਦੇ ਅੱਖੀਂ ਨੀਰ ਹੈ, ਸੱਚ ਦੇ ਅੱਖੀਂ ਨੀਰ ਹੈ। ਅਸੀਂ ਇੱਕੋ ਮਾਂ ਦੇ ਜਾਏ ਹਾਂ, ਅਸੀਂ ਇੱਕੋ ਮਾਂ ਦੇ ਜਾਏ ਹਾਂ, ਵਿੱਚ ਮਜਮਾ ਪਾਈ ਲਕੀਰ ਹੈ, ਵਿੱਚ ਮਜਮਾ ਪਾਈ ਲਕੀਰ ਹੈ। ਟੋਨੀ ਜੋ ਹੱਕਾਂ ਲਈ ਲੜਦਾ ਹੈ, ਟੋਨੀ ਜੋ ਹੱਕਾਂ ਲਈ ਲੜਦਾ ਹੈ, ਦਸਾਂਝ ਉਹ ਬਹਾਦਰ ਵੀਰ ਹੈ, ਦਸਾਂਝ ਉਹ ਬਹਾਦਰ ਵੀਰ ਹੈ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਤੋਂ ਬਾਅਦ ਹੁਣ ਮੈਂ ਕਪੂਰਥਲਾ ਬਸਦੀ ਸਾਡੀ ਸ਼ਾਇਰਾ ਰਜਨੀ ਵਾਲੀਆ ਨੂੰ ਕਾਮੇ ਫਲ ਦੇ ਵਿੱਚ ਸੱਦਾ ਦੇਣ ਜਾ ਰਿਹਾ। ਰਜਨੀ ਵਾਲੀਆ ਜੀ ਆਪਣੀ ਕਵਿਤਾ ਵਿੱਚ ਲਿਖਦੇ ਨੇ, ਮਿੱਟੀ ਨਾਲ ਮੁਹੱਬਤ ਹੋ ਗਈ। ਆਓ ਪਿਆਰੇ ਸਰੋਤੇ, ਦੇਖੀਏ ਉਹ ਕਿਵੇਂ ਮਿੱਟੀ ਨਾਲ ਮੁਹੱਬਤ ਕਰਦੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਮਿੱਟੀ।

0: ਧੰਨਵਾਦ ਜੀ।
1: ਅੱਜ ਦੀ ਕਾ ਮਹਿਫਲ ਦੇ ਅਖੀਰ ਦੇ ਉੱਤੇ ਸਾਡੀ ਸ਼ਾਇਰਾ ਜਿਹੜੀ ਆ ਲੁਧਿਆਣਾ ਬਸਤੀ ਹਾਜ਼ਰ ਹੋ ਰਹੀ ਹੈ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਨੇ ਤੇ ਅੱਜ ਕੱਲ ਜਿਹੜਾ ਆ ਉਹ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ ਰਹਿ ਰਹੇ ਨੇ ਤੇ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਤੇ ਸਾਡੇ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਅਕਸਰ ਆਉਂਦੇ ਰਹਿੰਦੇ ਨੇ। ਤੇ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਤੁਹਾਨੂੰ ਦੁਆਬਾ ਰੇਡੀ ਦੇ ਮੰਚ ਤੇ ਨਿਗਾ ਜੀ ਆਇਆ ਤੇ ਆਓ ਤੇ ਆਪਣੀ ਕਵਿਤਾ ਅਨਹਦ ਨਾਲ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ,
2: ਸਾਰੇ ਦਰਸ਼ਕਾਂ ਨੂੰ ਡਾਕਟਰ ਪ੍ਰਿਤਪਾਲ ਕੌਰ ਚਾਹਲ ਦਾ ਪਿਆਰ ਭਰਿਆ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਅੱਗੇ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਹ ਸਮਰਪਿਤ ਹੈ ਉਹਨਾਂ ਸਾਰੇ ਨੌਜਵਾਨਾਂ ਨੂੰ, ਈਵਨ ਬੱਚਿਆਂ ਨੂੰ, ਜਿਹੜੇ ਚਿੱਟੇ ਦੀ ਮਾਰ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ, ਨਾ ਸਿਰਫ ਆਪਣੀ ਬਲਕਿ ਆਪਣੇ ਘਰਦਿਆਂ ਦੀ ਵੀ, ਆਪਣੇ ਨਾਲਦਿਆਂ ਦੀ ਵੀ। ਇਹ ਮੇਰੀ ਕਵਿਤਾ ਦਾ ਸਿਰਲੇਖ ਹੈ ਅਣਹਤ ਨਾਦ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਪੜ੍ਹਾਈ ਵਿੱਚ ਤੇਜ ਹੁਸ਼ਿਆਰ ਬੇਹੱਦ ਸੀ, ਗਾਉਂਦਾ ਸੀ ਉਹ ਜਿਵੇਂ ਅਨਹਦ ਨਾ ਦੇ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, ਰੰਗ ਬਦਰੰਗ ਹੋਇਆ ਮਰਜ਼ਾਂ ਨੇ ਢਾ ਲਿਆ, ਧੁਆਂਖਾ ਜਿਹਾ ਰੰਗ ਲੱਗੇ ਭੁੰਨਿਆ ਕਬਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਅਰਸ਼ਾਂ ਤੋਂ ਉਤਰੀ ਭੈਣ ਕੋਈ ਹੋਰ ਸੀ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਉਹਦੀ ਵੱਟੀ ਵੱਲੋਂ ਲਿਖਿਆ ਚਾਰ ਲੈਣਾ ਕਿ ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਰੱਬ ਨੇ ਕਿਉਂ ਜ਼ਿੰਦਗੀ ਚ ਤੋੜਿਆ ਗਰੂਰ ਮੇਰਾ। ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਵਿਛੋੜੇ ਵਾਲੀ ਅੱਗ ਵਿੱਚ ਜ਼ਿੰਦ ਅਸਾਂ ਬਾਲ ਲਈ, ਤੇਰੇ ਬਾਝੋਂ ਹੋਇਆ ਹੁਣ ਸਾਡਾ ਬੁਰਾ ਹਾਲ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਨਸ਼ਿਆਂ ਦੀ ਮਾਰ ਨੇ ਵੀ ਨਾ ਛੱਡੇ ਨੇ ਅਮੀਰ ਲੋਕ। ਸਰਕਾਰ ਨੂੰ ਕੀ ਦੋਸ਼ ਦੇਣਾ, ਸਰਕਾਰ ਨੂੰ ਕੀ ਦੋਸ਼ ਦੇਣਾ, ਹੋਵੇ ਆਪਾਂ ਜੇ ਖਰਾਬ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ।
1: ਪ੍ਰਿਤਪਾਲ ਕੌਰ ਚਾਹਲ ਜੀ ਦੀ ਕਵਿਤਾ ਦੇ ਨਾਲ ਹੀ ਸਾਡਾ ਅੱਜ ਦਾ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਏ। ਇਸ ਤੋਂ ਪਹਿਲਾਂ ਕਿ ਮੈਂ ਤੁਹਾਤੋਂ ਵਿਦਾ ਲਵਾਂ, ਮੈਂ ਸਾਰੇ ਸ਼ਾਇਰ ਦੋਸਤਾਂ ਦਾ ਜਿਨ੍ਹਾਂ ਨੇ ਸਾਡੀ ਅੱਜ ਦੀ ਕਾ ਮਹਿਫਲ ਨੂੰ ਚਾਰ ਚੰਨ ਲਾਏ ਉਹਨਾਂ ਦਾ ਤੇ ਜਿਹੜੇ ਸਰੋਤਿਆਂ ਨੇ ਸਾਡੀ ਕਾ ਮਹਿਫਲ ਨੂੰ ਸੁਣਿਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੰਤ ਵਿੱਚ ਹਰਵੰਤ ਸਿੰਘ ਵੱਲੋਂ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ద్వాపర్ రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ. ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ. ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ. ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ.
2: ਥੈਂਕ ਯੂ.
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ. ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ?

0: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ।
1: ਜੀ ਜੀ ਜੀ
0: ਮੇਰਾ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ ਹੈ।
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹ ਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
0: ਬਿਲਕੁਲ।
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
0: ਪਾਪੂਲਰ ਆਮ ਲੋਕ ਕਰਦੇ ਆ?
1: ਜੀ ਜੀ ਜੀ,
0: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ,
1: ਜੀ ਜੀ,
0: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ। ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ।
1: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ,
0: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ।
1: ਜੀ ਜੀ ਜੀ,
0: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ? ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਕੋਈ ਦਰ ਪੀੜੀ ਚੱਲ ਰਿਹਾ,
0: ਪੀੜੀ ਦਰ ਪੀੜੀ ਚੱਲ ਰਿਹਾ।
1: ਜੀ ਜੀ,
0: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ।
1: ਜੀ ਜੀ,
0: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ।
1: ਬਿਲਕੁਲ
0: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
0: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ।
1: ਜੀ ਜੀ ਬਿਲਕੁਲ,
0: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ।
0: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
1: ਬਿਲਕੁਲ ਬਿਲਕੁਲ ਬਿਲਕੁਲ
0: ਠੀਕ ਹੈ। ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ।
1: ਬਿਲਕੁਲ
0: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ।
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
0: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
0: ਬਿਲਕੁਲ
1: ਹੋਏਗੀ, ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
0: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ।
1: ਜੀ,
0: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ ਹੈ ਜੀ।
0: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ।
1: ਜੀ,
0: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ।
1: ਜੀ ਜੀ ਬਿਲਕੁਲ,
0: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ ਹੈ,
0: ਹੈ ਨਾ,
1: ਬਿਲਕੁਲ
0: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇਦਾਂ ਹੀ ਹੁੰਦਾ, ਇਦਾਂ ਹੀ ਚੱਲੂਗਾ।
1: ਜੀ ਜੀ ਜੀ,
0: ਇਹ ਠੀਕ ਨਹੀਂ ਹੈ।
1: ਬਿਲਕੁਲ,
0: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ।
1: ਜੀ ਜੀ,
0: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ ਇਸ ਤੋਂ ਵੱਧ, ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
0: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ,
0: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ।
1: ਜੀ ਜੀ ਜੀ,
0: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ, ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਕਰ ਜਾਂਦੇ,
0: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
0: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ।
1: ਜੀ ਜੀ,
0: ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ।
1: ਜੀ ਜੀ,
0: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ।
1: ਜੀ ਜੀ ਜੀ ਬਿਲਕੁਲ,
0: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
0: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
0: ਬੋਧ, ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
0: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
1: ਜੀ ਜੀ ਜੀ ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
0: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
0: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ।
1: ਜੀ,
0: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
0: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ।
1: ਜੀ ਜੀ।
0: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
0: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
0: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
0: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
0: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
1: ਕਿੱਥੇ ਸਟੈਂਡ ਕਰ ਰਿਹਾ ਹੈ,
0: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
0: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
0: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
0: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ।
1: ਬਿਲਕੁਲ,
0: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ।
1: ਬਿਲਕੁਲ,
0: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ ਬਿਲਕੁਲ ਠੀਕ ਹੈ।
0: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ,
0: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇੱਦਾਂ ਦਾ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ।
1: ਬਿਲਕੁਲ,
0: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਘਰ ਜਾਂਦਾ, ਉਹ ਘਰ ਜਾਂਦਾ ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ। ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ ਥੋਪਿਆ ਜਾਂਦਾ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹਦੇ ਹੀ ਬੱਚਾ ਬਣੇ ਉਹ।
0: ਬਿਲਕੁਲ,
1: ਘੱਟੋ ਘੱਟ ਉਹ ਤਾਂ ਬਣੇ,
0: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
0: ਬੱਚੇ ਇੱਕ ਇੰਡੀਵਿਜੁਅਲ ਐਂਟਾਈਟੀ ਹੈ
1: ਜੀ ਜੀ,
0: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ।
1: ਬਿਲਕੁਲ,
0: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
0: ਹਾਂਜੀ।
1: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
0: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
0: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
0: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ
1: ਕਿ
0: ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
0: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ।
1: ਬਿਲਕੁਲ,
0: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
0: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
0: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
0: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
0: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
0: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
0: ਬਿਲਕੁਲ ਹੋ ਰਿਹਾ।
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ,
0: ਹਾਂਜੀ
1: ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ,
0: ਹਾਂਜੀ
1: ਅਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ
0: ਹਾਂਜੀ
1: ਆਪਣਾ ਚਲੋ ਕੰਮ ਕਾਰੋਬਾਰ ਕਰਦੇ ਸੀਗੇ, ਇਹ
0: ਹਾਂਜੀ
1: ਪਹਿਲਾਂ ਅਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
0: ਬਹੁਤ ਫਰਕ ਹੈ ਦੇਖੋ, ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ।
1: ਜੀ ਜੀ
0: ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਤਾਂ
1: ਜੀ
0: ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ,
1: ਜੀ
0: ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਕਿਹੜਾ ਵਾਧਾ ਹੈਗਾ?
0: ਹਾਂ, ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ।
1: ਜੀ ਜੀ
0: ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ, ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ,
1: ਜੀ ਜੀ
0: ਇਸ
1: ਜੀ
0: ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ,
1: ਬਿਲਕੁਲ
0: ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ।
1: ਜੀ ਜੀ
0: ਪ੍ਰਾਇੋਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਹੈ ਕਿ ਤੁਹਾਡੇ ਲਈ ਪ੍ਰਾਇੋਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇੋਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇੋਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ
1: ਬਿਲਕੁਲ
0: ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
0: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇੋਰਟੀ ਹੈ।
1: ਉਹ ਸਕਿਪਿੰਗ ਕਰੇਗਾ ਨਹੀਂ ਤੇ,
0: ਹਾਂ
1: ਉਹ ਕਹੇਗਾ ਛੱਡੋ ਪਰ
0: ਤੁਸੀਂ
1: ਇਹਦੀ ਕੋਈ ਲੋੜ
0: ਸੋਚੋਗੇ
1: ਨਹੀਂ।
0: ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
0: ਉਹ ਇਹ ਸਿੱਖ ਜਾਏਗਾ ਕਿ
1: ਹਾਂ
0: ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ
0: ਹਾਂਜੀ
1: ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
0: ਹਾਂਜੀ
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ
0: ਬਿਲਕੁਲ
1: ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
0: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
0: ਹਾਂਜੀ
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
0: ਬਿਲਕੁਲ ਹੁੰਦਾ ਇਗਨੋਰ, ਬਿਲਕੁਲ
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
0: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ,
0: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ ਇੱਕ ਇੱਕ ਸਟੈਂਡਰਡ ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ,
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ
0: ਦਿਸ ਇਜ਼ ਨਾਟ ਕੁਆਲਿਟੀ ਟਾਈਮ,
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
0: ਹਾਂਜੀ
1: ਬਿਲਕੁਲ ਬਿਲਕੁਲ ਜੀ,
0: ਠੀਕ ਹੈ, ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ ਲਓ,
1: ਬਿਲਕੁਲ
0: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ
1: ਅਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ,
0: ਹਾਂਜੀ
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ
0: ਸਭ ਤੋਂ ਪਹਿਲੀ ਸ਼ਰਤ ਹੈ,
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ
0: ਬਿਲਕੁਲ
1: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
0: ਹਾਂਜੀ
1: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ ਠੀਕ ਹੈ,
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ
0: ਠੀਕ ਹੈ, ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ, ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ,
1: ਹਾਂ,
0: ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
0: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
0: ਬਿਲਕੁਲ।
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ,
0: ਹਾਂਜੀ,
1: ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ। ਅਸੀਂ ਸਮਾਈਲ ਕਰਦੇ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
0: ਕਰਦਾ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
0: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
0: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਨ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ,
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ ਚ ਆਈ ਨਾ,
1: ਉੱਥੇ ਆਈ। ਬਿਲਕੁਲ, ਬੱਚਾ ਤੇ ਕੋਰੀਸਲੇਟ ਸੀ,
0: ਬੱਚਾ ਕੋਰੀਸਲੇਟ ਸੀ,
1: ਜੀ ਜੀ ਬਿਲਕੁਲ।
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ,
0: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ। ਅਤੇ ਦੋਸਤੋ, ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾ ਕਮਾਲ ਸੀ। ਡਾਕਟਰ ਸਾਹਿਬ, ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ, ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ,
0: ਬਹੁਤ ਜ਼ਰੂਰੀ ਹੈ। ਦੇਖੋ, ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ,
0: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ, ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
0: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ, ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ ਹੈ।
1: ਬਿਲਕੁਲ,
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ,
1: ਜੀ ਜੀ ਜੀ,
0: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਏ, ਪਤਾ ਨਹੀਂ,
0: ਹੈ ਨਾ, ਠੀਕ ਹੈ। ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ,
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ,
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ, ਤੁਸੀਂ ਉਸ ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹੁਣ ਜੋ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਰੱਬ ਰੱਖਾ।

ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮਾਲਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੇਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਦਿੱਲੀ ਕੀ ਦਰਬਾਰੀ ਛੋੜੋ, ਗਾਉਂ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਉਂ ਕੀ ਨੰਬਰਦਾਰੀ ਰੱਖ। ਲੇ ਬੈਠੇਗਾ ਸਾਦਾ ਪਨੀਏ, ਲੇ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਲੇ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ, ਦਿਲ ਸ਼ਾਇਰ ਸਾ ਰਖਤਾ ਤੋ, ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਸੁਰਖੀ ਮੇਗਰ ਰਹਿਣਾ ਹੈ ਤੋ, ਸੁਰਖੀ ਮੇਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਸੁਰਖੀ ਮੇਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰਲੇ, ਨੇਕੀ ਕਰਕੇ ਦਾਮਨ ਭਰਲੇ, ਜਾਣੇ ਕੀ ਬਸ ਤਿਆਰੀ ਰੱਖ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਅਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀ ਕੇ ਪੱਤਣ। ਹਰੀ ਕੇ ਪੱਤਣ ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਵੀਰਾ ਜੀ, ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ, ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ੀ ਪਾਇਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਇਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੁਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣ ਨੂੰ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣ ਨੂੰ ਹੈ ਨੀ, ਆਈ ਸਾਨੂੰ ਸ਼ਰਮ ਪੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣ ਨੂੰ ਹੈ ਨੀ, ਕਿਹੋ ਜਿਹੇ ਉਹਦੇ ਨੈਣ ਪੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨੈਣ ਦੀ ਜੈਸੇ ਨੈਣ ਪੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ, ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ, ਤੇਰਾ ਲੱਗਦਾ ਕੰਤ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਪੋਲੀਏ ਨੂੰ ਹੈ ਨੀ, ਰੁਸਿਆ ਕੰਤ ਮਨਾ ਨੀ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਤੂੰ ਸ਼ਿਪਾਈ ਆਵੇ, ਕੁੱਟ ਵਾਟੀ ਪੀ ਨੰਦੀ ਦੇ ਪਾਈ ਆਵੇ, ਕੂਟਾਂ ਵਾਟੀ ਪੀ ਨੰਦੀ ਦੇ ਪਾਈ ਆਵੇ, ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੂਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ, ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੂਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ, ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ਿਪਾਈ ਆਵੇ, ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ਿਪਾਈ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦ ਦੇ ਪਾਈ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦੀ ਦੇ ਪਾਈ ਆਵੇ। ਧੰਨਵਾਦ ਜੀ।
0: ਕਾਮ ਮਹਿਫਲ ਦੀ ਅਗਲੀ ਸ਼ਾਇਰਾ ਹੈ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਤਕਰੀਬਨ ਆਉਂਦੇ ਰਹਿੰਦੇ ਨੇ, ਅਕਸਰ ਆਉਂਦੇ ਰਹਿੰਦੇ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ ਤੇ, ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ, ਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ਾਰਟ ਫਿਲਮ ਵੀ ਬਣੀ ਹੈ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
4: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਬੰਸ ਸਰ ਜੀ, ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਹੇ ਨੂਰ ਨੀ ਮਾਏ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਜ਼ਖਮ ਆਪਣਿਆਂ ਦੇ ਨੇ ਤੋੜਿਆ ਗਰੂਰ ਨੀ ਮਾਏ। ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ। ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨੀ ਮਾਏ। ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ। ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਨਕਾਬ ਉਤਾਰੂੰ ਉਹਦਾ ਜੋ ਕੋਈ ਮਗਨੋਰ ਨੀ ਮਾਏ। ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ।
0: ਤੇ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ, ਕਹਾਣੀਕਾਰਾ ਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
5: ਮੈਂ ਮਨਮੋਹਨ ਕੌਰ, ਪਟਿਆਲਾ ਪੰਚਕੂਲਾ ਤੋਂ, ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ, ਕਿਸੇ ਗਰੀਬ ਨੂੰ ਪਿਆਰ ਦਾ ਅਰਕ ਚੜਾ ਦੇ ਸੋ, ਕਿਸੇ ਗਰੀਬ ਨੂੰ ਪਿਆਰ ਦਾ ਅਰਕ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ

0: ತೇವೇಡೆ ಫುಲ್ಲಾಂದಿ ರಂಗೋಲಿ ಸಂಜಾತೆ ಸೋ ದುಖಿಯಾರಿ ನಾರಿ ದೇವೇಡೆ ಫುಲ್ಲಾಂದಿ ರಂಗೋಲಿ ಸಜಾತೆ ಸೋ ವತ್ ಉಸ್ತಿ ದಿವಾಲಿ ಖರಿ ಹೋ ಜಾಸಿ ಮಿಟ್ಟಿ ನ ಲಿಬ್ಡೆ ಬಾಲ್ತ ವತ್ ಮೂತು ಆದೇಸೋ ಮಿಟ್ಟಿ ನ ಲಿಬ್ಡೆ ಬಾಲ್ತ ವತ್ ಮೂತು ಆದೇಸೋ ಮಾವಾಂಗ ಅಪಣೆ ಸೀನೆ ಲಾಕೆ ಮತ್ತೆ ತೇ ಹೋಠ ಚುವಾದೇಸೋ ವತ್ ಉಸ್ತಿ ದಿವಾಲಿ ಖರಿ ಹೋ ಜಾಸಿ ವತ್ ಉಸ್ತಿ ದಿವಾಲಿ ಖರಿ ಹೋ ಜಾಸಿ ಕಿಸೇ ಗರೀಬ್ ನು ಪ್ಯಾರ ದ ಅರಕ ಚಡಾದೇ ಸೋ ಉಸ್ದೇ ಸಖಣೇ ಕಾಸೇ ಚ ದೋ ಚಾರ ಖುಷಿಯಾ ಪಾದೇ ಸೋ ವತ್ ಉಸ್ತಿ ದಿವಾಲಿ ಖರಿ ಹೋ ಜಾಸಿ ವತ್ ಉಸ್ತಿ ದಿವಾಲಿ ಖರಿ ಹೋ ಜಾಸಿ
1: ਹੋਰ ਤੋਂ ਬਾਅਦ ਪਿਆਰੇ ਸਰੋਤਿਓ ਮੈਂ ਤੁਹਾਡੇ ਸਨਮੁਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾਲ ਸ਼ਹਿਰ ਦੇ ਵਿੱਚ ਵਸਾਏ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
2: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਘ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ।
1: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
3: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ, ਇੰਦਰ ਅੱਜ ਬਰਸਾਤਾ ਕਰਦੇ, ਪੌਣਾ ਦੀ ਰਫਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ, ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਕਰਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ, ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ, ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਉਹ, ਜੁਮਲੇ ਬਾਜ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ, ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ, ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਧੰਨਵਾਦ।
1: ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ, ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
4: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

0: ਪਿਤਾ।
1: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੇ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ। ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਹਾਂ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ। ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਧੰਨਵਾਦ ਜੀ।
1: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ, ਉਹ ਆਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ। ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ। ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ। ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ। ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ। ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ। ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ। ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ। ਇਹ ਕਦੋਂ ਬੰਦ ਹੋਵੇਗੀ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।
1: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਏ, ਅਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦ ਏ ਲਖਵਿੰਦਰ ਕੌਰ ਲੱਕੀ ਜੀ ਤੋਂ, ਅਤੇ ਜਿਹਨਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਏ ਅਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਏ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਗਜ਼ਲ ਹਾਜ਼ਰ ਹੈ ਜੀ।

तक है राज बनया रह गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ, ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ, ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ, ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬ ਫਲ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ, ਮੇਰੀ ਮੁਰਾਦ ਏ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾਂ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ ਗੌਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ, ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜ਼ੋਰ ਏ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜ਼ੋਰ ਏ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ, ਪਾ ਕੇ ਗਲ ਤੇਰੇ

0: ਮੰਜ਼ਲਾਂ ਦੇ ਬਲ ਵਧੇ ਕਾਫਲੇ ਨੀ ਰੁਕਣੇ, ਤੇਰਿਆਂ ਝੁਕਾਇਆ ਇਹ ਸੀਸ ਨਹੀਂ ਝੁਕਣੇ। ਕਰੀ ਤੇਰੇ ਨਾਲ ਬੈਠੇ ਆ ਕਰਾਰ ਦਿੱਲੀ, ਤੈਨੂੰ ਜਿੱਤ ਕੇ ਮੁੜਾਂਗੇ। ਕਰੀ ਤੇਰੇ ਨਾਲ ਬੈਠੇ ਆ ਕਰਾਰ ਦਿੱਲੀ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ ਦਿੱਲੀ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ ਦਿੱਲੀ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸ ਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅੱਛ ਅੱਛ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਕੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ਼ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ਼ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜ੍ਹਦੇ ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜ੍ਹਦੇ ਬੰਦ ਬੰਦ ਕਟਵਾਉਂਦੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾ ਸਮੇਂ ਦੀ ਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ, ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ, ਹੱਥ ਬੰਨ ਅਰਜ ਗੁਜ਼ਾਰੇ। ਮਨ ਜਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ। ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ, ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ, ਕਿਲੇ ਸ਼ਿਕਵੇ ਨੇ ਕਿਤੇ, ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ, ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ, ਰੈਲੀਆਂ ਚ ਖੱਪ, ਜਾਣ ਹੱਦਾਂ ਬੰਨੇ ਟੱਪ, ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣ, ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ, ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ, ਬਾਪੂ ਕੱਢ ਲਈ ਸੋਟੀ, ਜਿਉਂ ਦੱਬਾ ਮਾਰੇ ਝੋਟੀ, ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੰਮ ਕਰਾਂ, ਖੇਤਾਂ ਵਿੱਚ ਕੰਮ ਕਰਾਂ, ਪੜ ਲਿਖ ਧੁੱਪੇ ਮਰਾਂ, ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ, ਝੂਠੇ ਕਰੀ ਜਾਣ ਦਾਵੇ, ਸੈਦੋ ਚਿੰਤਾ ਖਾਈ ਜਾਵੇ, ਹੋ ਗਏ ਆ ਪਰੇਸ਼ਾਨ ਜੀ, ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ, ਸਰਹੰਦ ਤੋਂ, ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ

0: ਹਰਿੰਦਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ, ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ, ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋ। ਰਿੰਕੂ ਸ਼ਾਹ ਦੀਵਾਨਾ ਜੀ।
1: ਹੈਲੋ ਜੀ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਹ ਰੂ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇੱਕ ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇੱਕ ਹੋਰ ਮੇਰੇ ਦਿਲ ਦੇ ਵਿਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ, ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰਪਾਲ ਮੱਲ ਜੀ ਨੂੰ, ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ। ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ। ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ, ਕਵਿਤਾਵਾਂ ਲਿਖਦੇ ਨੇ, ਗਜ਼ਲਾਂ ਲਿਖਦੇ ਨੇ, ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ। ਉਨ੍ਹਾਂ ਦਾ ਲਿਖਿਆ ਹੋਇਆ ਇਹ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰਪਾਲ ਮੱਲ ਜੀ ਲੈ ਕੇ ਆ ਰਹੇ ਨੇ, ਤੇਰੀਆਂ ਤੂੰ ਹੀ ਜਾਣੇ। ਜੋਗਿੰਦਰਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ, ਤੁਹਾਡਾ ਸਵਾਗਤ ਹੈ।

0: ਜਗਜੀਤ ਕੌਰ ਸਵਾਮੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਵਾਮੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਵੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ, ਆਓ ਤੇ ਉਹਨਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ।
1: ਹਸਲਾ ਨਸਲ ਹੈ ਗਾਲ ਦੇ ਮੇਲਾ ਚਾਰ ਦਿਨਾਂ ਦਾ, ਰੁਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ, ਰੁਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ। ਹਸਲਾ ਨਸਲ ਹੈ

0: ਰੁੱਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਵੀ ਜੀ ਦੀ ਰਚਨਾ ਤੇ ਜੋਗਿੰਦਰ ਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਨ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਆ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰ ਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਸੀਓ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਆਦਾਬ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਡਮਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਅਤੇ ਕੀ ਪੜ੍ਹਨਾ ਹੈ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ BEd ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3ਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦੇ ਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਹੈ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ। ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ, ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ, ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾਂ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ,
0: ਹਾਂਜੀ,
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਹੈ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਹੈ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ, ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ, ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ,
0: ਹਾਂਜੀ ਹਾਂਜੀ,
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜੀ, ਫਿਰ ਸਿੱਧ ਹੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਬੰਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ। ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ। ਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ। ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ ਨਾ, ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ। ਔਰ ਮੈਨੂੰ ਉਹਨਾਂ ਦੇ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ਼ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ
0: ਅਭਿਆਸ ਜ਼ਰੂਰੀ ਹੈ। ਹੁਣੇ ਹੁਣੇ ਹੁਣ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਕੁਛ ਨਾ ਕੁਛ ਮੇਰਾ ਮੁੰਡਾ ਤੇ ਅਫਸਰ ਹੀ ਲੱਗੂ, ਡੀਸੀ ਤੋਂ ਘੰਟਾ ਕੀ ਲੱਗੂ, ਕਿਉਂਕਿ ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਏਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ।

0: ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇਹ ਮੈਂ ਇੱਥੇ ਕੀ ਚੂਜ਼ ਕਰਾਂ।
1: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
0: ਹਾਂਜੀ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
1: ਹਾਂਜੀ ਹਾਂਜੀ,
0: ਉਹ ਮਿਟਣਾ ਚਾਹੀਦਾ ਥੋੜ੍ਹਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
1: ਉਹ ਗੱਲ ਹੀ ਨਹੀਂ ਕਰਦਾ,
0: ਗੱਲ ਹੀ ਨਹੀਂ ਕਰਦਾ,
1: ਔਰ ਉਹ ਬਸ ਉਹ ਕੀ ਕਹਿੰਦੇ ਪਾਸਾ ਹੀ ਵੱਟ ਜਾਂਦਾ।
0: ਹਾਂਜੀ ਬਿਲਕੁਲ ਜੀ,
1: ਵੀ ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
0: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
1: ਡਾਂਟ ਹੀ ਨਾ ਦੇਣ ਕਿਤੇ।
0: ਹਾਂਜੀ ਹਾਂਜੀ,
1: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ ਵੈਸੇ ਕਹਾਂਗੇ ਆਪਾਂ ਇਹਨੂੰ, ਥੋੜੀ ਅਧਿਆਪਕ ਆ ਜਿਹੜਾ
0: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
1: ਡਰ ਮੁਕਤ ਹੋਣਾ ਚਾਹੀਦਾ,
0: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
1: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
0: ਹੋਵੇਗਾ, ਵਿਕਾਸ ਹੋਵੇਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
1: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
0: ਬਿਲਕੁਲ ਜੀ, ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ, ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ, ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
0: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
1: ਜੀ।
0: ਜੇ ਬਹੁਤ ਚੰਗੇ ਆ
1: ਜੀ
0: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
1: ਜੀ ਜੀ ਜੀ।
0: ਅਤੇ ਕਿਉਂਕਿ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
1: ਜੀ ਜੀ ਜੀ।
0: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ ਐਮ ਬੀ ਬੀ ਐਸ, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਵੇ,
1: ਡਾਕਟਰ ਬਣੇ,
0: ਪਰ ਐਮ ਬੀ ਬੀ ਐਸ ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
1: ਹਾਂਜੀ ਹਾਂਜੀ।
0: ਅਤੇ ਦੂਸਰਾ ਜੇ ਐਮ ਬੀ ਬੀ ਐਸ ਨਹੀਂ ਕਰ ਪਾ ਰਿਹਾ ਬੱਚਾ, ਬੀ ਡੀ ਐਸ ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
1: ਬੜੀਆਂ ਹੋਰ ਉਹਦੇ ਕੋਲ
0: ਬਹੁਤ ਜ਼ਿਆਦਾ ਸਕੋਪ ਹੈ
1: ਜੀ ਜੀ।
0: ਪਰ ਜੇ ਥੋੜਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤੇ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
1: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
0: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
1: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
0: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
1: ਹਾਂਜੀ ਹਾਂਜੀ।
0: ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
1: ਬਿਲਕੁਲ ਠੀਕ, ਬਿਲਕੁਲ ਠੀਕ।
0: ਸਾਇੰਟੀਫਿਕ ਅਪਰੋਚ।
1: ਬਿਲਕੁਲ।
0: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
1: ਬਿਲਕੁਲ ਠੀਕ ਹੈ।
0: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
1: ਰੀਜਨਿੰਗ ਕਰ ਸਕੇ,
0: ਰੀਜਨਿੰਗ ਕਰ ਸਕੇ, ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
1: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
0: ਬਿਲਕੁਲ ਬਿਲਕੁਲ ਬਿਲਕੁਲ,
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਉਹਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਇਹਦੇ ਵਿੱਚ

0: ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ,
1: ਬਿਲਕੁਲ ਜੀ
0: ਉਹ
1: ਬਿਲਕੁਲ
0: ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ
1: ਹਾਂਜੀ
0: ਹੈਗਾ,
1: ਟੈਸਟਿੰਗ ਲੈਬਸ
0: ਪੈਥੋਲੋਜੀ
1: ਦੇ ਵਿੱਚ ਬਿਲਕੁਲ ਜੀ ਬਿਲਕੁਲ ਉਹ
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ,
1: ਹਾਂਜੀ ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚੋ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਝ ਕਰ ਸਕਦੇ ਆ।
1: ਹਾਂਜੀ ਬਿਲਕੁਲ ਜੀ
0: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ ਇੱਕ ਆ
1: ਹਾਂ, ਜਿਸ
0: ਗਿਆ।
1: ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ
0: ਹਾਂਜੀ
1: ਜਾਂ
0: ਹਾਂਜੀ
1: ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ
0: ਹਾਂਜੀ
1: ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜਾ ਦੱਸੋ ਹਾਂਜੀ ਕਿ
1: ਹਾਂ
0: ਜਿਹੜੇ
1: ਸੋ ਮੈਂ
0: ਤੁਹਾਡੇ ਕੋਲ ਨੋਨ ਮੈਡੀਕਲ 'ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ ਹੈ?
1: ਫਿਜਿਕਸ, ਕੈਮਿਸਟਰੀ ਤੇ ਮੈਥ,
0: ਫਿਜਿਕਸ
1: ਤਿੰਨ ਸਬਜੈਕਟ
0: ਕੈਮਿਸਟਰੀ ਤੇ
1: ਜਿਹੜੇ
0: ਮੈਥ,
1: ਇਹ ਨੋਨ ਮੈਡੀਕਲ ਵਾਲੇ ਬੱਚਿਆਂ ਨੂੰ
0: ਇੱਕ ਤਰ੍ਹਾਂ ਨਾਲ ਉਹਦੇ ਕੋਲ ਤਿੰਨ ਤਰ੍ਹਾਂ ਦੀ ਆਪਸ਼ਨ ਉਹਦੇ ਕੋਲ ਹੈਗੀਆਂ ਸ਼ੁਰੂ 'ਚ ਹੀ, ਅੱਗੇ ਤੋਂ ਬਾਅਦ ਉਹ ਚਾਹੇ ਫਿਜਿਕਸ ਕਰੇ ਚਾਹੇ ਕੈਮਿਸਟਰੀ ਕਰੇ ਕਿਸੇ ਨੂੰ
1: ਬਿਲਕੁਲ
0: ਕੰਟੀਨਿਊ ਕਰ ਸਕਦਾ,
1: ਬਿਲਕੁਲ ਜੀ
0: ਤਿੰਨ ਤਿੰਨ ਆਪਸ਼ਨ ਤਾਂ ਇਹੀ ਆ ਗਈਆਂ,
1: ਬਿਲਕੁਲ ਜੀ ਬਿਲਕੁਲ ਹਾਂਜੀ।
0: ਬਾਕੀ ਉਹਦੇ ਕੋਲ ਤਾਂ ਪੰਜਾਬੀ ਤੇ ਉਹ ਤਾਂ
1: ਇੰਗਲਿਸ਼
0: ਉਹ ਤਾਂ
1: ਤਿੰਨਾਂ,
0: ਹੈਗਾ ਹੀ ਆ
1: ਹਾਂਜੀ ਹਾਂਜੀ ਹਾਂਜੀ
0: ਜਿਹੜੇ ਜਨਰਲ ਸਬਜੈਕਟ ਆ।
1: ਠੀਕ ਠੀਕ
0: ਤੋ ਇਹ 'ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, PCM ਇਹਨੂੰ ਸ਼ੋਰਟ 'ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲੇ ਆ ਕਿ PCM ਰੱਖਿਆ ਆਪਾਂ,
1: ਹਾਂਜੀ ਹਾਂਜੀ,
0: ਤੋ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ ਫਿਜਿਕਸ, ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ
0: ਹਾਂਜੀ
1: ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ,
1: ਅਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ।
1: ਅਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ, ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਐਬਜ਼ੋਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਤੱਕ ਬਹੁਤ ਕੰਮ ਚੱਲ ਰਿਹਾ,
0: ਬਹੁਤ ਵਿਕਾਸ,
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ ਔਰ ਉਹ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ ਹੈ।
0: ਅਤੇ
1: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਕੋਈ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ,
1: ਬਹੁਤ ਕੁਛ ਨਵਾਂ ਆ ਗਿਆ, ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ੋਰਪਸ਼ਨ ਹੈ।
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ਾਂ ਆ ਰਹੀਆਂ,
1: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਹੈ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ ਹੈ।
0: ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ, ਸਾਡੇ ਕੋਲ ਬੱਚੇ ਜਾਂਦੇ ਹੈ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ,
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ ਨਹੀਂ
1: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਉਹ ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ।
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ।
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ, ਬੈਲੈਂਸਡ ਲੀਡਰਸ਼ਿਪ ਕੁਆਲਿਟੀ
0: ਉਹ ਵਾਲੇ
1: ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ, ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਅਫਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ
1: ਜਿੱਦਾਂ ਕਿਤੇ ਕਮੀ ਰਹਿ ਗਈ, ਕਮੀ ਰਹਿ ਗਈ,
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ, ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜੀ ਦਊਗਾ,
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ ਦੇ ਪਾਰੇ।
1: ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੁੱਟ ਕੇ ਕੁੱਟ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਿਲਾ ਸਕਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ,
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਪਿਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਚਲੀਏ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ,
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ,
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਖੇਡਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ, ਔਰ ਈਵਨ ਔਰ ਮੈਂ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀ ਟੈਕ ਕਰਦੇ ਆ, ਫਾਈਨਲ ਈਅਰ ਚ ਹੁੰਦੇ, ਐਮ ਟੈਕ ਫਾਈਨਲ ਈਅਰ ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ,
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ,
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ,
1: ਦੇ ਕੈਨ ਡੂ ਆਪਣੇ ਆਪ ਹੀ ਇਹ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ,
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਹੈ ਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਔਰ ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ,
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਸੁੱਟ ਕੇ ਆ ਜਾਏ
1: ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ, ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ,
0: ਬਿਲਕੁਲ ਜੀ,
1: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ, ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ, ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ,
0: ਕੈਮੀਕਲ ਇੰਜੀਨੀਅਰ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ।
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ।
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ, ਜਿਸ ਤਰ੍ਹਾਂ ਕਹਿੰਦੇ ਕਿ ਆਤਮਾ ਹੈ, ਕੰਟਰੋਲਰ,
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜਿਕਸ ਦੇ ਵਿੱਚ ਅਸੀਂ ਜਦੋਂ ਫਿਜਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਤਾਂ ਕਿ ਬੱਚਿਆਂ ਨੂੰ ਫਿਜਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜਿਕਸ ਦਾ ਗੁਜ਼ਾਰਾ ਹੈ, ਤੇ ਫਿਜਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਇਹ ਸਾਰੇ ਪੌਦੇ ਉੱਗਣਗੇ।
1: ਬਿਲਕੁਲ।
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
1: ਹਾਂਜੀ ਹਾਂਜੀ,
0: ਇਹ ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ, ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜੇ ਹਨ. ਅਸੀਂ ਆਪਣਾ 34ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਇਸ ਪ੍ਰੋਗਰਾਮ ਦੇ ਵਿਚ ਅਸੀਂ ਜਿਹੜੇ ਸਾਡੇ ਸ਼ਾਇਰ ਦੋਸਤ ਹਨ, ਉਹ ਆਪਣੀਆਂ ਰਚਨਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਤੇ ਸਰੋਤਿਆਂ ਦਾ ਮਨੋਰੰਜਨ ਜਿੱਥੇ ਕਰਦੇ ਨੇ, ਉਸ ਦੇ ਗਿਆਨ ਦੇ ਵਿਚ ਵਾਧਾ ਵੀ ਕਰਦੇ ਨੇ. ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪੰਜਾਬੀ ਦੇ ਸ਼ਾਇਰ ਦੇਵ ਰੌਲਕੇ ਜੀ ਨੂੰ ਸੱਦਾ ਦੇਣ ਜਾ ਰਿਹਾ. ਦੇਵ ਰੌਲਕੇ ਜੀ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਉਹਦੇ ਪਹਿਲੀ ਵਾਰੀ ਆ ਰਹੇ ਨੇ ਤੇ ਇਸ ਲਈ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਆ ਤੇ ਦੇਵ ਰੌਲਕੇ ਜੀ ਨੂੰ ਜਿਹੜਾ ਆ ਗੁਜ਼ਾਰਿਸ਼ ਕਰਦੇ ਆ ਉਹ ਆਉਣ ਤੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ. ਦੇਵ ਰੌਲਕੇ ਜੀ,
2: ਸਤਿ ਸ੍ਰੀ ਅਕਾਲ ਜੀ. ਮੈਂ ਦੇਵ ਰੌਲਕੇ ਇੱਕ ਰਚਨਾ ਸਾਂਝੀ ਕਰਨ ਲੱਗਿਆ ਜੀ, ਉਮੀਦ ਆ ਪਸੰਦ ਕਰੋਗੇ. ਲਿਖਿਆ ਜੀ, ਹੋਬੇ ਹੌਂਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ. ਹੋਬੇ ਹੌਂਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਦਿਲੋਂ ਕੱਢ ਦਈਏ ਡਰ ਹਾਰ ਜਾਣ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ. ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ. ਕਿਤੇ ਕੁੱਲੀਆਂ ਤੇ ਢਾਰੇ, ਕਿਤੇ ਬਲਖ ਬਖਾਰੇ. ਕਿਤੇ ਬਲਖ ਬਖਾਰੇ, ਕਿਤੇ ਛੱਜੂ ਦੇ ਚਵਾਰੇ, ਉੱਚੇ ਮਹਿਲ ਮਨਾਰੇ. ਉੱਚੇ ਮਹਿਲ ਮਨਾਰੇ, ਮੁੱਖ ਚੁੰਮਦੇ ਪਏ ਆ ਅਸਮਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ. ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ. ਕਈ ਲੱਗੇ ਬੈਠੇ ਗੁੱਠੇ, ਤਨੋਂ ਨੰਗੇ ਢਿੱਡੋਂ ਭੁੱਖੇ. ਤਨੋਂ ਨੰਗੇ ਢਿੱਡੋਂ ਭੁੱਖੇ, ਛੱਤ ਹੈ ਨੀ ਸਿਰ ਉੱਤੇ, ਪਏ ਸੜਕਾਂ ਤੇ ਸੁੱਤੇ. ਪਏ ਸੜਕਾਂ ਤੇ ਸੁੱਤੇ, ਹਾਲ ਖਾਕ ਜਿਹਾ ਹੋਇਆ ਇਨਸਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ. ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ. ਚਿਹਰੇ ਸਦਾ ਰੋਣ ਹੱਕੇ, ਹੁਣ ਚੌਂਕਾਂ 'ਚ ਇਕੱਠੇ. ਹੁਣ ਚੌਂਕਾਂ 'ਚ ਇਕੱਠੇ, ਮਾਤਾ ਬੂਹੇ ਬੈਠੀ ਤੱਕੇ, ਪੁੱਤ ਨਸ਼ਿਆਂ ਨਾ ਡੱਕੇ. ਪੁੱਤ ਨਸ਼ਿਆਂ ਨਾ ਡੱਕੇ, ਬੈਰੀ ਬਣ ਗਿਆ ਆਪਣੀ ਹੀ ਜਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਚਾਵਾਂ ਲਾਡਾਂ ਨਾਲ ਪਾਲੀ, ਪਰਦੇਸੀ ਨਾ ਵਿਆਹਲੀ. ਚਾਵਾਂ ਲਾਡਾਂ ਨਾਲ ਪਾਲੀ, ਪਰਦੇਸੀ ਨਾ ਵਿਆਹਲੀ. ਉਹਨੇ ਦਿੱਤੀ ਨਾ ਦਿਖਾਲੀ, ਉਹਨੇ ਦਿੱਤੀ ਨਾ ਦਿਖਾਲੀ. ਬੜੀ ਕਰ ਗਏ ਕਾਹਲੀ, ਬੜੀ ਕਰ ਗਏ ਕਾਹਲੀ. ਧੀ ਨੇ ਪੱਤ ਵੀ ਗੁਆਲੀ, ਰੋਂਦੀ ਜਾਵੇ ਨਾ ਸੰਭਾਲੀ. ਰੋਂਦੀ ਜਾਵੇ ਨਾ ਸੰਭਾਲੀ, ਚੋਵੇ ਹੰਝੂਆਂ 'ਚੋਂ ਹੁਸਨ ਰਕਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਮਾਂ ਨੇ ਮੰਨਤਾ ਨਾ ਮੰਗੇ, ਪੁੱਤ ਦੋਵੇਂ ਹੀ ਨਾ ਚੰਗੇ. ਮਾਂ ਨੇ ਮੰਨਤਾ ਨਾ ਮੰਗੇ, ਪੁੱਤ ਦੋਵੇਂ ਹੀ ਨਾ ਚੰਗੇ. ਜਦੋਂ ਪਾਉਂਦੀ ਹੈ ਨਗੰਦੇ, ਜਦੋਂ ਪਾਉਂਦੀ ਹੈ ਨਗੰਦੇ. ਸਮਾਂ ਸੋਚਦਿਆਂ ਲੰਘੇ, ਬਾਪੂ ਕਰੇ ਕੰਮ ਧੰਦੇ. ਬਾਪੂ ਕਰੇ ਕੰਮ ਧੰਦੇ, ਇਹਨਾਂ ਬਣਨਾ ਨੀ ਬੰਦੇ. ਮਾਰੇ ਮੁਸ਼ਕ ਦੋਹਾਂ ਦੇ ਕੋਲੋਂ ਲਾਹਣ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਫਲ ਸਬਰਾਂ ਦਾ ਮਿੱਠਾ, ਮਿਲੂ ਜੋ ਵੀ ਸਾਡਾ ਹਿੱਸਾ. ਫਲ ਸਬਰਾਂ ਦਾ ਮਿੱਠਾ, ਮਿਲੂ ਜੋ ਵੀ ਸਾਡਾ ਹਿੱਸਾ. ਵੱਡੀ ਰੱਖਿਓ ਨਾ ਇੱਛਾ, ਵੱਡੀ ਰੱਖਿਓ ਨਾ ਇੱਛਾ. ਕਰੋ ਨੇਕੀਆਂ ਦਾ ਕਿੱਤਾ, ਕਰੋ ਨੇਕੀਆਂ ਦਾ ਕਿੱਤਾ. ਜੋ ਵੀ ਰੱਬ ਨੇ ਹੈ ਦਿੱਤਾ, ਸਾਡੇ ਕਰਮਾਂ ਦਾ ਸਿੱਟਾ. ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ ਬੰਦਾ ਆਪ ਜ਼ਿੰਮੇਵਾਰ ਨਫੇ ਨੁਕਸਾਨ ਦਾ ਸਮਾਂ ਮਾੜਾ ਕਦੇ ਚੰਗਾ ਰੱਖੇ ਹੌਂਸਲਾ ਜੋ ਬੰਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਬਹੁਤ ਧੰਨਵਾਦ ਜੀ ਮਿਹਰਬਾਨੀ
1: ਓਕੇ ਜੀ ਤੋਂ ਬਾਅਦ ਹੁਣ ਮੈਂ ਜਲੰਧਰ ਬਸਤੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਜਿਹੜੇ ਸਾਡੇ ਕਵੀ ਦਰਬਾਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਉਹ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ ਮਨਜੀਤ ਕੌਰ ਜਲੰਧਰੀ ਜੀ ਤੁਹਾਡਾ ਸਵਾਗਤ ਹੈ
3: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਹਰ ਵੇਲੇ ਰਹਿੰਦੀ ਮੈਨੂੰ ਤਾਂਗ ਤੇਰੇ ਪਿਆਰ ਦੀ ਹਰ ਵੇਲੇ ਰਹਿੰਦੀ ਮੈਨੂੰ ਤਾਂਗ ਤੇਰੇ ਪਿਆਰ ਦੀ ਮੀਰਾ ਵਾਂਗੂ ਝੱਲੀ ਹੋ ਕੇ ਬਾਜਾ ਫਿਰਾਂ ਮਾਰਦੀ ਮੀਰਾ ਵਾਂਗੂ ਝੱਲੀ ਹੋ ਕੇ ਵਾਜਾਂ ਫਿਰਾਂ ਮਾਰਦੀ ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆਂ ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਬਹੁਤ ਬਹੁਤ ਧੰਨਵਾਦ ਜੀ
1: ਜੀਤ ਕੌਰ ਜਲੰਧਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦੀਪ ਰਸਨ ਜੀ ਨੂੰ ਦੀਪ ਰਸਨ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਰਾਹੋਂ ਜਿਹੜਾ ਕਿ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰ ਏ ਤੇ 1947 ਦੇ ਵਿਚ ਜਿਹੜਾ ਪੂਰੀ ਤਰ੍ਹਾਂ ਉਜੜ ਗਿਆ ਸੀ ਤੇ ਇਸ ਵੇਲੇ ਉਹ ਮੁੜ ਕੇ ਫਿਰ ਜਿਹੜਾ ਆ ਘੁੰਗ ਵਸਣ ਲੱਗ ਪਿਆ ਏ ਤੇ ਉਸ ਸ਼ਹਿਰ ਦੇ ਵਿਚ ਆਪਣਾ ਕਾਰੋਬਾਰ ਕਰਦਾ ਸਾਡਾ ਸ਼ਾਇਰ ਦੀਪ ਰਸਨ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਦੀਪ ਰਸਨ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਨਿੱਘਾ ਸਵਾਗਤ ਹੈ
4: ਪਿੰਡੋਂ ਅਸੀਂ ਚਾਰ ਟਰਾਲੀਆਂ ਲੈ ਕੇ ਆਏ, ਇਹ ਦੋ ਟਰਾਲੀਆਂ ਪੂਰੀਆਂ ਰਾਸ਼ਨ ਦੀਆਂ, ਪੂਰਾ ਪ੍ਰਬੰਧ ਲੈ ਕੇ ਆਇਆ, ਨਾਲ ਕੱਪੜਾ ਲੀੜਾ ਸਾਰਾ ਫੁੱਲ ਲੈ ਕੇ ਆਇਆ। ਘਰੇ ਇਹ ਗੱਲ ਕਹਿ ਕੇ ਆਇਆ ਵੀ ਮੰਜੇ ਖੜੇ ਰੱਖਣੇ ਆ, ਜੇ ਤਾਂ ਆ ਗਏ ਤਾਂ ਡਾ ਦਿਓ, ਨਹੀਂ ਠੀਕ ਆ।

0: ద్వాపర రేడియో.
1: ਰਸਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸਵਾਲ ਜੀ ਨੂੰ. ਜਸਵਾਲ ਜੀ, ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ. ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਕਵਿਤਾ ਸਾਂਝੀ ਕਰੋ. ਹਰਦੀਪ ਕੌਰ ਜਸਵਾਲ ਜੀ,
2: ਹਰਬੰਸ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ. ਮੇਰੀ ਕਵਿਤਾ ਦਾ ਨਾਮ ਹੈ ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਮੈਂ

0: ਵਿਚ ਉੱਚੀ ਉੱਚੀ ਰੋ ਗਿਆ। ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ। ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ। ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ। ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ। ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ। ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ। ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ। ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ। ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ। ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ। ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ। ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ। ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧੰਨਵਾਦ ਜੀ।
1: ਕੌਰ ਜਸੋਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਇੱਕ ਨਵੇਂ ਸ਼ਾਇਰ, ਜਿਨ੍ਹਾਂ ਨਾਲ ਮੁਲਾਕਾਤ ਸਾਡੀ ਜਿਹੜੀ ਆ ਉਹ ਕਰਵਾਈ ਆ ਸਾਡੇ ਗੀਤਕਾਰ ਪਟਿਆਲਾ ਤੋਂ ਹਨ, ਹਰਦੀਪ ਦੀਪ ਜੀ। ਹਰਦੀਪ ਦੀਪ ਜੀ ਨੇ ਸਾਡੀ ਜਿਹੜੀ ਮੁਲਾਕਾਤ ਕਰਾਈ ਹੈ ਉਹ ਕਰਵਾਈ ਹੈ ਬਲਵੀਰ ਲਹਿਰੀ ਜੀ ਨਾਲ। ਬਲਵੀਰ ਲਹਿਰੀ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਸੀਂ ਬਲਵੀਰ ਲਹਿਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ ਤੋਂ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਕਵੀ ਦਰਬਾਰਾਂ ਦੇ ਵਿੱਚ ਲਗਾਤਾਰ ਆਉਂਦੇ ਰਹਿਣਗੇ। ਲਹਿਰੀ ਸਾਹਿਬ ਜੀ ਆਇਆਂ ਨੂੰ।
2: ਹਾਂਜੀ, ਮੇਰੀ ਇਹ ਰਚਨਾ ਜੀ, ਗੱਲ ਸੁਣ ਦਿੱਲੀਏ। ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ। ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ। ਦੋਸ਼ ਵੇਖ ਕੇ ਦੇਸ਼ ਦੇ ਕਿਰਤੀਆਂ ਦਾ, ਜਾਪਦੀ ਗਈ ਏ ਹਿੱਲ ਦਿੱਲੀਏ, ਜਾਪਦੀ ਗਈ ਏ ਹਿੱਲ ਦਿੱਲੀਏ। ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ। ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ। ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ। ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ। ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ। ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ। ਭਲਾ ਦੇਸ਼ ਦਾ ਫਰਜ਼ ਹੁੰਦਾ ਹਾਕਮਾਂ ਦਾ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ। ਗੱਲ ਸੁਣੀਏ ਤੇ ਨਾਲੇ ਸੁਣਾਈਏ ਬੀਬਾ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ। ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ। ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ। ਬਹੁਤਾ ਸਬਰ ਅਜਮਾਨਾ ਕਿਰਤੀਆਂ ਦਾ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ। ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ। ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ। ਧੰਨਵਾਦ ਜੀ।
1: ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਾਇਰਾ ਪ੍ਰਭਜੋਤ ਪ੍ਰਭ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਕਵੀ ਦਰਬਾਰ ਦੇ ਵਿਚ ਪਹਿਲਾਂ ਵੀ ਆ ਚੁੱਕੇ ਨੇ ਤੇ ਇਸ ਵਾਰ ਫੇਰ ਉਹ ਸਾਡੇ ਸੱਦੇ ਦੇ ਉੱਤੇ ਜਿਹੜਾ ਵਿਸ਼ੇਸ਼ ਤੌਰ ਤੇ ਆਏ ਨੇ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਸਰੋਤਿਆਂ ਨੂੰ ਜਿਹੜਾ ਆ ਸ਼ਿਰਸ਼ਾਰ ਕਰਨਗੇ। ਪ੍ਰਭਜੋਤ ਪ੍ਰਭ ਜੀ ਜੀ ਆਇਆਂ ਨੂੰ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਆਪ ਜੀ ਦੇ ਸਾਹਮਣੇ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜਿਸ ਦਾ ਨਾਮ ਹੈ ਹਰ ਮੈਦਾਨ ਫਤਿਹ। ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ ਰੌਣਕ ਲਾ ਦੇਈਦੀ। ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ।

ਅਭਿਮਾਨ ਸਾਡਾ ਹਰ ਮੈਦਾਨ ਫਤਿਹ ਇਹ ਅਭਿਮਾਨ ਸਾਡਾ ਹੱਕ ਸੱਚ ਦੀ ਜੰਗ ਵੀ ਜਿੱਤ ਲੈਣੀ ਜਿੱਤ ਲੈਣੀ ਹਾਂ ਜਿੱਤ ਲੈਣੀ।

ਦਰਬਾਰ ਸਾਡਾ ਠੰਡੇ ਬੁਰਜਾਂ ਚ ਰਹੇ ਹੌਸਲੇ ਬੁਲੰਦ ਸਾਡੇ ਬੁਲੰਦ ਸਾਡੇ ਹਾਂ ਬੁਲੰਦ ਸਾਡੇ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਸਾਨੂੰ ਥਾਪੜਾ।

0: ਐਨਾ ਉੱਚਾ ਤੇ ਸੁੱਚਾ ਕਿਰਦਾਰ ਸਾਡਾ, ਐਨਾ ਉੱਚਾ ਤੇ ਸੁੱਚਾ ਕਿਰਦਾਰ ਸਾਡਾ, ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ, ਰੌਣਕ ਲਾ ਦੇਈਦੀ, ਅਸੀਂ ਜਿੱਥੇ ਬੈਠ ਜਾਈਏ ਉਹ ਕਰਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਰਬਾਰ ਸਾਡਾ। ਧੰਨਵਾਦ ਜੀ।
1: ਪ੍ਰਭਜੋਤ ਪ੍ਰਭ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਚਿੱਕਾ ਤੋਂ ਸੇਵਾ ਸਿੰਘ ਨੂਰਪੁਰੀ ਜੀ ਨੂੰ, ਜਿਹੜੀਆਂ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਉਹ ਆਪਣੀ ਕਿਸਾਨ ਲਹਿਰ ਨਾਲ ਸੰਬੰਧਿਤ ਇਕ ਰਚਨਾ ਲੈ ਕੇ ਹਾਜ਼ਰ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
2: ਕਵੀ ਜਨੋ, ਅੱਜ ਦੀ ਕਵਿਤਾ ਦਾ ਸਿਰਲੇਖ ਹੈ ਜੀ, ਜਾਗ ਪਿਆ ਹੈ ਧਰਤੀ ਪੁੱਤਰ। ਸੁੰਨੇ ਸੁੰਨੇ ਖੇਤ ਪਏ ਨੇ ਅੱਜ, ਸੁੰਨੇ ਸੁੰਨੇ ਪਏ ਨੇ ਵਿਹੜੇ, ਜਾਗ ਪਏ ਹਾਂ ਜਾਣ ਦੇਣੇ, ਹੱਕ ਖੋਣ ਆਏ ਜਿਹੜੇ, ਬਾਬਾ ਪੋਤਾ ਕਰਨ ਸਲਾਹਾਂ, ਬੈਠ ਗਏ ਮੰਜੀ ਡਾਹ ਕੇ, ਚਲੋ ਜਵਾਨੋ ਮਾਰੋ ਹਮਲਾ, ਫਿਰ ਕੀ ਲੱਭਣਾ ਪਛਤਾ ਕੇ, ਸੱਸ ਬਹੂ ਵੀ ਛੱਡ ਕੇ ਚੌਂਕਾ, ਹਾਂ ਦੇ ਵਿਚ ਹਾਂ ਮਿਲਾਵਣ, ਮਤਾਂ ਅਵਲਾ ਆ ਕੇ ਸਾਨੂੰ ਘਰ ਹੀ ਨਾ ਛੱਡ ਜਾਵਣ, ਪਿੰਡ ਪਿੰਡ ਜਾ ਹੋਕਾ ਦੇ ਕੇ, ਸੁੱਤੇ ਪਏ ਆਵਾਮ ਜਗਾਵੋ, ਜੋੜ ਟਰੈਕਟਰ ਪਾ ਕੇ ਟਰਾਲੀ, ਜੋੜ ਟਰੈਕਟਰ ਪਾ ਕੇ ਪਾ ਟਰਾਲੀ, ਚਲੋ ਦਿੱਲੀ ਜਾ ਹਲਾਵੋ, ਜਾਗਿਆ ਪੰਜਾਬ ਹੈ ਸਾਰਾ, ਜਾਗ ਉਠਿਆ ਹਰਿਆਣਾ, ਜਾਗੋ ਸਾਰੇ ਭਾਰਤ ਘੁੰਮੀ, ਜਾਗਿਆ ਹੈ ਕਿਰਤੀ ਲਾਣਾ, ਕਿਰਤੀ ਕਿਸਾਨ ਇਕੱਠੇ ਹੋਏ, ਰਲਮਲ ਬਿਉਂਤ ਬਣਾਈ, ਕਿੰਜ ਟਾਲੀਏ ਇਹ ਆਫ਼ਤ, ਸਰਕਾਰਾਂ ਗਲੇ ਚ ਪਾਈ, ਬਣਾ ਕਾਫਲੇ ਦਿੱਲੀ ਪਹੁੰਚੇ, ਬੈਠ ਗਏ ਛਾਉਣੀ ਪਾ ਕੇ, ਮੋੜਨਗੇ ਦਰ ਜਾ ਕੇ ਭਾਜੀ, ਹੁਣ ਲੂਣ ਮਸਾਲੇ ਪਾ ਕੇ, ਸਿਰ ਧਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ, ਸਿਰ ਧਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਧੰਨਵਾਦ ਜੀ।
1: ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ ਨੂੰ। ਉਹ ਵੀ ਕਿਸਾਨ ਘੋਲ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ, ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਤੋਂ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਆਪਣੀ ਇਕ ਅਧਿਆਤਮਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਸਵਾਗਤ ਹੈ।
4: ਚੰਗਾ ਕਿਰਤ ਕਮਾਈ ਕਰਦੇ ਹੋਇਆ ਧਿਆਨ ਉਹਦੇ ਵੱਲ ਲਾਉਣਾ ਚੰਗਾ। ਬਾਬੇ ਨਾਨਕ ਦਾ ਹੈ ਕਹਿਣਾ ਵੰਡ ਕੇ ਸ਼ਕਣ ਛਕਾਉਣਾ ਚੰਗਾ। ਇੱਕ

0: ਸੀਦਾ ਸਰਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬਸਤੀ ਸਾਡੀ ਸ਼ਾਇਰਾ ਸੁਨੀਲ ਕੁਮਾਰੀ ਸ਼ਰਮਾ ਜੀ ਨੂੰ। ਸੁਨੀਲ ਕੁਮਾਰੀ ਸ਼ਰਮਾ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਏਗੀ। ਇਹ ਕਵਿਤਾ ਹੈ ਕਿਸਾਨ ਘੋਲ ਦੀ ਹਮੈਦ ਦੇ ਵਿਚ। ਆਮ ਤੌਰ ਤੇ ਮਤਲਬ ਜਿਹੜਾ ਆ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਵੀ ਕਿਸਾਨ ਘੋਲ ਜਿਹੜਾ ਆ ਪੰਜਾਬ ਦੇ ਹਰਿਆਣਾ ਦੇ ਸਿਰਫ ਕਿਸਾਨਾਂ ਦਾ ਏ, ਪਰ ਨਹੀਂ, ਇਹ ਪੰਜਾਬੀਆਂ ਦਾ ਘੋਲ ਨਹੀਂ ਜਾਂ ਹਰਿਆਣੇ ਵਾਲਿਆਂ ਦਾ ਘੋਲ ਨਹੀਂ, ਇਹ ਅਸਲ ਵਿਚ ਹਿੰਦੁਸਤਾਨ ਦੇ ਕਿਸਾਨਾਂ ਦਾ ਘੋਲ ਏ। ਤੇ ਇਸ ਘੋਲ ਨੂੰ ਲੈ ਕੇ ਜਿਹੜੇ ਆ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਵਿਚ ਵੀ ਕਵਿਤਾਵਾਂ ਰਚੀਆਂ ਗਈਆਂ ਨੇ। ਤੇ ਇਸੇ ਤਰ੍ਹਾਂ ਸੁਨੀਲ ਕੁਮਾਰੀ ਜੀ ਹਿੰਦੀ ਦੇ ਵਿਚ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਸੁਨੀਲ ਕੁਮਾਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਦੁਆਬਾ ਰੇਡੀਓ ਲਾਈਵ ਕਵੀ ਦਰਬਾਰ ਕੇ ਸਾਰੇ ਸ਼ਰੋਤਾਓਂ ਕੋ ਮੇਰੀ ਪਿਆਰ ਭਰੀ ਨਮਸਕਾਰ। ਸਾਥੀਓ, ਆਪ ਸਭ ਕੋ ਗਿਆਤ ਹੈ ਕਿ ਆਜ ਕੇ ਕਵੀ ਦਰਬਾਰ ਮੇ ਕਿਸਾਨ ਸੰਘਰਸ਼ ਕੀ ਕੇ ਸਾਥ ਜੁੜੀ ਹੋਈ ਰਚਨਾਏ ਆਪਕੇ ਸਮਕਸ਼ ਪ੍ਰਸਤੁਤ ਕੀ ਜਾਏਗੀ, ਜਿਸਕੇ ਲਿਏ ਮੈਂ ਸ਼੍ਰੀ ਹਰਬੰਸ ਸਿੰਘ ਜੀ ਕਾ ਤਹਿ ਦਿਲ ਸੇ ਧੰਨਵਾਦ ਕਰਤੀ ਹੂੰ ਕਿ ਉਨ੍ਹਾਂ ਨੇ ਦੇਸ਼ ਮੇ ਚਲ ਰਹੇ ਜਵਲੰਤ ਮੁੱਦੇ ਕੇ ਪ੍ਰਤੀ ਜਾਗਰੂਕ ਕਰਨੇ ਕੀ ਪੇਸ਼ਕਾਰੀ ਸ਼ੁਰੂ ਕੀ ਹੈ। ਹਮਾਰੇ ਦੇਸ਼ ਮੇ ਤੀਨ ਨਏ ਕ੍ਰਿਸ਼ੀ ਕਾਨੂੰਨ ਜੋ ਬਣਾਏ ਜਾ ਰਹੇ ਹੈ, ਵੇ ਕ੍ਰਿਸ਼ੀ ਕਿਸਾਨ ਹਿਤੇਸ਼ੀ ਨਹੀਂ ਹੈ। ਅੱਜ ਹਮਾਰੇ ਦੇਸ਼ ਕੇ ਕਿਸਾਨ ਹੀ ਨਹੀਂ ਬਲਕਿ ਔਰ ਕਈ ਦੇਸ਼ੋਂ ਕੇ ਕਿਸਾਨ ਵੀ ਇਸ ਕ੍ਰਿਸ਼ੀ ਕਾਨੂੰਨੋ ਕੇ ਖਿਲਾਫ ਜੰਗ ਮੇ ਕੂਦ ਪੜੇ ਹੈ। ਤੋ ਕਿਉਂ ਨਾ ਹਮ ਸਭ ਇਨਕਾ ਸਾਥ ਦੇਕਰ ਆਪਣੀ ਰਚਨਾਓਂ ਕੇ ਮਾਧਿਅਮ ਸੇ ਹਮਾਰੇ ਕਿਸਾਨ ਭਾਈਓਂ ਕੀ ਹੌਸਲਾ ਅਫਜਾਈ ਕਰੇ, ਕਿਉਂਕਿ ਹਮ ਸਭ ਵੀ ਇਸੀ ਧਰਤੀ ਮਾਤਾ ਕੇ ਪੁੱਤਰ ਹੈ, ਕਿਸਾਨ ਬਨਾਮ ਇਨਸਾਨ। ਜੈ ਕਿਸਾਨ ਦੇਵਤਾ, ਜੈ ਜੈਕਾਰ ਹੋ, ਸਭ ਤਰਫ ਤੁਮਾਰਾ ਹੀ ਨਾਮ ਹੋ। ਉਪਜਾ ਅਨਾਜ ਖਾ ਕਰ ਹੀ ਹਮਨੇ ਜ਼ਿੰਦਗੀ ਪਾਈ ਹੈ, ਆਪਣਾ ਜੀਵਨ ਔਰ ਮਹਿਲ ਬਣਾਇਆ ਹੈ, ਭੂਖ ਪਿਆਸ ਔਰ ਥਕਾਨ ਸੇ ਤੂਨੇ ਅੰਨ ਉਪਜਾਇਆ ਹੈ। ਲਹੂ ਪਸੀਨਾ ਆਪਣਾ ਖੇਤੋਂ ਮੇ ਬਹਾਇਆ ਹੈ, ਪੈਰੋਂ ਮੇ ਪੜੇ ਛਾਲੇ ਨਾ ਕਿਸੀ ਕੋ ਦਿਖਾਏ ਹੈ, ਫਟੇ ਪੁਰਾਣੇ ਕੱਪੜੋਂ ਮੇ ਹਲ ਚਲਾਇਆ ਹੈ। ਤੇਜ਼ ਧੂਪ, ਆਂਧੀ, ਬਾਰਿਸ਼, ਤੂਫਾਨ ਤੂਨੇ ਸਹਾ ਹੈ, ਪਰ ਉਫ ਨਾ ਕਹਾ ਨਾ ਹੀ ਘਬਰਾਇਆ ਹੈ। ਰਾਤ ਰਾਤ ਕੋ ਖੇਤੋਂ ਕੀ ਮੇੜ ਪਰ ਰਖਵਾਲੀ ਕਰਕੇ ਰਾਤ ਗੁਜ਼ਾਰੀ ਹੈ, ਪਰੰਤੂ ਕਿਆ ਇਹ ਆਜ ਕ੍ਰਿਸ਼ੀ ਕਾਨੂੰਨ ਬਣਾਨੇ ਵਾਲੀ ਸਰਕਾਰ ਅੰਧਿਆਰੀ ਹੈ? ਸੀਧਾ ਸਾਧਾ ਕਿਸਾਨ ਮਿੱਟੀ ਸੇ ਹੀ ਇਸਕਾ ਨਾਤਾ ਹੈ, ਤਪਤੀ ਧੂਪ ਮੇ ਆਪਣੇ ਆਪ ਕੋ ਜਲਾਕਰ ਬੰਜਰ ਭੂਮੀ ਪਰ ਫਸਲ ਉਗਾਤਾ ਹੈ, ਸੋਨੇ ਸੀ ਲਹਿਲਾਤੀ ਫਸਲ ਕੋ ਦੇਖ ਮੁਸਕਾਤਾ ਹੈ। ਫਸਲ ਹੀ ਨਹੀਂ, ਇਹ ਨਵ ਜੀਵਨ ਦੇਣੇ ਵਾਲੀ ਸ਼ਕਤੀ ਹੈ, ਸਾਰੇ ਸੰਸਾਰ ਕਾ ਭਰਤਾ ਇਸੇ ਪੇਟ ਹੈ, ਜਿਸੇ ਉਦਯੋਗ ਬਨਾਮ ਫੈਕਟਰੀਓਂ ਮੇ ਅਰਥ ਵਿਵਸਥਾ ਦੌੜਤੀ ਹੈ। ਭਗਵਾਨ ਕਾ ਸਮਾਨਾਰਥੀ ਪਰਿਆਯ ਹੈ ਮਿਹਨਤੀ ਕਿਸਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ। ਮੈਂ ਸੁਨੀਲ ਕੁਮਾਰੀ ਸ਼ਰਮਾ, ਅੰਗਰੇਜ਼ੀ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੱਸੋ ਮਾਜਰਾ ਸੇ ਕਵਿਤਾ ਪੇਸ਼ ਕੀ ਹੈ। ਧੰਨਵਾਦ ਜੀ।
0: ਕੁਮਾਰੀ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ। ਕਮਲਦਾਸ ਜੀ ਇਸ ਰਚਨਾ ਦੇ ਵਿਚ ਕਹਿ ਰਹੇ ਨੇ ਵੀ ਮਨੁੱਖ ਦਾ ਸਿਰਫ ਸਰੀਰ ਦਾ ਹੋਣਾ ਹੀ ਨਹੀਂ, ਉਸ ਦਾ ਆਪਣੇ ਦਿਮਾਗ ਦੇ ਨਾਲ, ਆਪਣੇ ਮਨ ਦੇ ਨਾਲ ਜਿਹੜਾ ਆ ਮਨੁੱਖਤਾ ਦੇ ਭਲੇ ਲਈ ਜਿਹੜਾ ਕੰਮ ਕਰਨੇ ਬਹੁਤ ਜ਼ਰੂਰੀ ਨੇ। ਤੇ ਅਸਲ ਵਿਚ ਮਨੁੱਖ ਜਦੋਂ ਮਨੁੱਖਤਾ ਲਈ ਕੰਮ ਕਰਦਾ ਏ ਤਾਂ ਹੀ ਉਹ ਮਨੁੱਖ ਹੋਣ ਦਾ ਹੱਕਦਾਰ ਹੁੰਦਾ ਏ। ਕਮਲਦਾਸ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।

तो ये जीवन भला है ये किस काम का, जिंदगी के लिए जैसे जल और पवन,

दास सच्चा वही तो है भगवान का, खुश रहे जो सदा उसकी ही मौज में। दास

0: ਉਦਾਸੀ ਤੋਂ ਬਾਅਦ ਸਾਡੀ ਸ਼ਾਇਰਾ ਲੁਧਿਆਣਾ ਵਾਸੀ ਮਨਜੀਤ ਮਾਨ ਜਿਹੜੀ ਆ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਮਨਜੀਤ ਮਾਨ ਦੀ ਰਚਨਾ ਜਿਹੜੀ ਆ ਇਸ ਵੇਲੇ ਭਾਰਤ ਭਰ ਦੇ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਾ ਲਾ ਕੇ ਬੈਠੇ ਹੋਏ ਨੇ ਉਹਨਾਂ ਦੀ ਹਮੈਦ ਦੇ ਵਿਚ ਲਿਖੀ ਹੋਈ ਉਹਨਾਂ ਦੀ ਕਵਿਤਾ ਹੈ। ਮਨਜੀਤ ਮਾਨ ਜੀ ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
1: ਹਾਂਜੀ ਬਹੁਤ ਬਹੁਤ ਧੰਨਵਾਦ ਹਰਵੰਤ ਸਿੰਘ ਜੀ ਦਾ। ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦਾ ਮੇਰਾ ਵਿਸ਼ਾ ਹੈ ਸੁਣ ਦਿੱਲੀ ਦੀ ਸਰਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਅਸੀਂ ਗੂੰਗੇ ਬੋਲੇ ਨਹੀਂ ਆ। ਵਿਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਜ਼ੁਲਮ ਨੀ ਸਹਿਣਾ ਹੁਣ, ਅਸੀਂ ਜ਼ੁਲਮ ਨੀ ਸਹਿਣਾ ਹੁਣ। ਤੂੰ ਕੰਨ ਕਰਕੇ ਦੋਵੇਂ ਸੁਣ,

0: ਚਿੱਟਾ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਅਸੀਂ ਲੜਨੋ ਮਰਨੋ ਡਰਦੇ ਨਹੀਂ, ਅਸੀਂ ਲੜਨੋ ਮਰਨੋ ਡਰਦੇ ਨਹੀਂ, ਹੱਕ ਸੱਚ ਲਈ ਆਪੇ ਵਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਮਿੱਟੀ ਅਣਖ ਦੀ ਵਿਚ ਉੱਗਦੇ, ਅਸੀਂ ਮਿੱਟੀ ਅਣਖ ਦੀ ਵਿਚ ਉੱਗਦੇ, ਜਿਹੜੇ ਕਦੇ ਕਿਤੇ ਨਹੀਂ ਝੁਕਦੇ, ਜਿਹੜੇ ਕਦੇ ਕਿਤੇ ਨਹੀਂ ਝੁਕਦੇ। ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ, ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ। ਜੇ ਆਪਣੀ ਆਈ ਤੇ ਆ ਗਏ, ਜੇ ਆਪਣੀ ਆਈ ਤੇ ਆ ਗਏ, ਤੇਰੇ ਢਹਿ ਜਾਣੇ ਮੈਲ ਮੁਨਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਅਸੀਂ ਗੂੰਗੇ ਬੋਲੇ ਨਹੀਂ ਆ, ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਧੀਮਾਨ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਇੱਕ ਸ਼ਾਇਰ ਮਹਿੰਦਰ ਸਿੰਘ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਮਹਿੰਦਰ ਸਿੰਘ ਮਾਨ ਜੀ ਸਾਡੇ ਕਵੀ ਦਰਬਾਰਾਂ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਉਹਨਾਂ ਦੀਆਂ ਲਿਖੀਆਂ ਹੋਈਆਂ ਕਈ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਵਿਚ ਪੈ ਚੁੱਕੀਆਂ ਨੇ, ਉਹ ਵੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਮਾਨ ਜੀ, ਤੁਹਾਡਾ ਦੁਆਬਾ ਰੈਡੀ ਦੇ ਮੱਥੇ ਨਿੱਘਾ ਸਵਾਗਤ ਹੈ।
2: ਅੱਜ ਦੇ ਕਵੀ ਦਰਬਾਰ ਵਿਚ ਮੈਂ ਆਪਣੀ ਇਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਪੇਸ਼ ਹੈ, ਜੇਕਰ ਆਪਣੇ ਹੱਥੀ ਯਾਰਾ ਲਾਏ ਨਾ ਤੂੰ ਰੁੱਖ, ਜੇਕਰ ਆਪਣੇ ਹੱਥੀ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ। ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਖਬਰੇ ਬੁਢਾਪੇ ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ, ਖਬਰੇ ਬੁਢਾਪੇ ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ। ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ। ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ, ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ। ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ, ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ। ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ, ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ, ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ, ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਗਜ਼ਲ ਦਾ ਮਕਤਬ ਇਹ ਹੈ ਜੀ, ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ, ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ, ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ, ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ, ਜੇਕਰ ਆਪਣੇ ਹੱਥੀ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਬਹੁਤ ਬਹੁਤ ਧੰਨਵਾਦ ਜੀ।
1: ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿਚ ਵਸਦੀ ਸਾਡੀ ਸ਼ਹਿਰਾ ਹਰਜੀਤ ਰੂਬੀ। ਹਰਜੀਤ ਰੂਬੀ ਅੱਜ ਦੇ ਹਾਲਾਤਾਂ ਦੇ ਉੱਤੇ, ਜਾਣ ਕੇ ਕਿਸਾਨ ਕੋਲ ਦੇ ਉੱਤੇ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਪੰਜਾਬ ਦੇ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਕਵੀ ਦਰਬਾਰ ਦੀ ਸ਼ਮੂਲੀਅਤ ਦਿੱਤੀ। ਤੇ ਮੈਂ ਆਪਣੇ ਦਿਲ ਦੇ ਖਿਆਲ ਇੱਕ ਗੀਤ ਰਾਹੀਂ ਦੁਆਬਾ ਰੇਡੀਓ 'ਚ ਪੇਸ਼ ਕਰਨ ਆਈ ਹਾਂ। ਸੋ ਮੇਰੇ ਗੀਤ ਦਾ ਮੇਨ

ਮਕਸਦ ਹੈ ਦਿੱਲੀ ਨੂੰ ਵਰਜ, ਦਿੱਲੀ ਨੂੰ ਅਰਜ। ਮੇਰੇ ਗੀਤ ਦੀਆਂ ਲਾਈਨਾਂ ਆਪ ਦੀ ਰੂਬਰੂ ਹਨ ਜੀ। ਠਹਿਰ ਜਾ ਨੀ ਦਿੱਲੀਏ, ਰੋਕ ਲੈ ਆਪਣਿਆਂ ਕਬਜ਼ਿਆਂ ਨੂੰ, ਖੁੱਲੇ ਫਿਰਦੇ ਆ ਸ਼ੇਰ ਸੁੱਤੇ, ਨੀ ਤੂੰ ਰੋਕ ਨੀ ਸਕਦੀ ਜਜ਼ਬਿਆਂ ਨੂੰ। ਪੁਰਚਾ ਪੁਰਚਾ ਇਹ ਕੱਟ ਮਰੇ, ਲੜੇ ਦੀਨ ਕੇ ਅੰਨਦਾਤਾ ਕਹਾਉਂਦੇ ਜਗਦੇ, ਦਿਨ ਰਾਤ ਲੰਘਾਉਂਦੇ ਖੇਤ। ਕਿਉਂ ਵੈਰ ਕਮਾਵੇ ਮੁੱਠ ਤੋਂ, ਤੈਨੂੰ ਰਤਾ ਸ਼ਰਮ ਨਾ ਆਈ, ਤੇਥੋਂ ਕੁਛ ਲੈਣਾ ਨਾ, ਤੇਥੋਂ ਕੁਛ ਲੈਣਾ ਨਾ, ਸਾਡੀ ਬਹੁਤ ਹੈ ਕਿਰਤ ਕਮਾਈ। ਚੁਰਾਸੀ ਦੁਹਰਾਈ ਨਾ, ਚੁਰਾਸੀ ਦੁਹਰਾਵੀ ਨਾ, ਤੈਨੂੰ ਦਿਆਂਗੇ ਜੜੋਂ ਉਖਾੜ। ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ, ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ। ਮਜ਼ਲੂਮਾਂ ਦਿਆਂ ਹੱਕਾਂ ਲਈ ਜੋ ਅੜਦੇ ਨੇ ਥਾਂ ਥਾਂ, ਇਹ ਗੋਬਿੰਦ ਸਿੰਘ ਦੀਆਂ ਬਖਸ਼ਾਂ ਨੇ ਜਿਉਣ ਦੇ ਆਸ਼ਕ ਨੀ। ਜੋ ਪਹਿਲਾਂ ਵੀ ਖੰਗੇ ਸੀ ਕਈ ਟੰਗੇ ਸ਼ਾਸਕ ਨੀ, ਅੱਖ ਭਰ

ਅਜੇ ਹੱਥ ਬਨ ਕੇ ਤੈਨੂੰ ਦੱਸਾਂ। ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਜਿਹਦੇ ਨਾਲ ਸਾਨੂੰ ਜਨ ਵੱਧ ਕੇ ਪਿਆਰ। ਦਿੱਲੀਏ ਖੈਰ ਮਨਾ ਲੈਣੀ, ਆ ਗਏ ਸੱਚ ਕੇ ਸਿੰਘ ਸਰਦਾਰ। ਦਿੱਲੀਏ ਖੈਰ ਮਨਾ ਲੈਣੀ, ਆ ਗਏ ਸੱਚ ਕੇ ਸਿੰਘ ਸਰਦਾਰ।

0: ਦੇ ਨਹੀਂ ਪਰ ਇੱਕ ਗੱਲ ਪੱਕੀ ਆ ਜ਼ੁਲਮਾਂ ਨੂੰ ਜਰਦੇ ਨਹੀਂ ਪਰ ਇੱਕ ਗੱਲ ਪੱਕੀ ਆ ਜ਼ੁਲਮਾਂ ਨੂੰ ਜਰਦੇ ਨਹੀਂ ਪੈਰਾ ਦਈਏ ਹੱਕਾਂ ਤੇ ਪੈਰਾ ਦਈਏ ਹੱਕਾਂ ਤੇ ਪੈਰਾ ਦਈਏ ਹੱਕਾਂ ਤੇ ਰੂਪੀ ਬਣ ਕੇ ਪਹਿਰੇਦਾਰ ਦਿੱਲੀਏ ਖੈਰ ਮਨਾ ਲੈਣੀ ਆ ਗਏ ਸੱਜ ਕੇ ਸਿੰਘ ਸਰਦਾਰ ਦਿੱਲੀਏ ਖੈਰ ਮਨਾ ਲੈਣੀ ਆ ਗਏ ਸੱਜ ਕੇ ਸਿੰਘ ਸਰਦਾਰ ਧੰਨਵਾਦ ਜੀ
1: ਰੂਬੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸਰਦੂਲ ਸਿੰਘ ਭੱਲਾ ਜੀ ਆਪਣੀ ਰਚਨਾ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਦੱਸ ਰਹੇ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਸਮਾਜ ਲਈ ਕੀ ਕੁਝ ਕੀਤਾ ਏ ਇਸ ਨੂੰ ਪ੍ਰਗਟ ਕਰਦੀ ਉਨ੍ਹਾਂ ਦੀ ਰਚਨਾ ਹਾਜ਼ਰ ਹੈ ਭੱਲਾ ਸਾਹਿਬ ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ
2: ਮੈਂ ਸਰਦੂਲ ਸਿੰਘ ਭੱਲਾ ਦੁਆਬਾ ਰੇਡੀਓ ਦੇ ਵਿੱਚ ਆਪਣੀ ਇੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹਿੰਦੀ ਚਾਦਰ ਦੀ ਇੱਕ ਕਵਿਤਾ ਲਿਖੀ ਹੋਈ ਆਪਣੀ ਬੋਲ ਰਿਹਾ ਹਾਂ

0: ਵਾਰ ਗਿਆ ਪਰਿਵਾਰ ਹਿੰਦ ਤੋਂ ਵਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਾਮੇ ਅਕਲ ਦੇ ਅਗਲੇ ਦੌਰ ਦੇ ਵਿਚ ਸਾਡੀ ਸ਼ਾਇਰਾ ਪੇਸ਼ ਹੋ ਰਹੀ ਹੈ, ਜਿਹੜੀ ਕਿ ਮੋਹਾਲੀ ਵਿਖੇ ਵਸਦੀ ਹੈ। ਮੇਰੀ ਮੁਰਾਦ ਹੈ ਸੁਰਿੰਦਰ ਕੌਰ ਪੋਗਲ ਜੀ। ਸੁਰਿੰਦਰ ਕੌਰ ਪੋਗਲ ਜੀ ਸਾਡੀ ਕੰਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਉਨ੍ਹਾਂ ਦਾ ਨਿੱਘਾ ਸਵਾਗਤ ਹੈ। ਸੁਰਿੰਦਰ ਕੌਰ ਪੋਗਲ ਜੀ, ਜੀ ਆਇਆਂ ਨੂੰ।
2: ਅਸੀਂ ਨਹੀਂ ਰੱਬ ਕੋਲ ਜਾਣ ਦੀ ਠਾਣ ਸੋਹਣਿਆ, ਅਸੀਂ ਲਈ ਰੱਬ ਕੋਲ ਜਾਣ ਦੀ

ਤੇਰੀ ਜਾਨ ਵਿੱਚ ਵਸੀ ਸਾਡੀ ਜਾਨ ਸੋਹਣਿਆ, ਤੇਰੀ ਜਾਨ ਵਿੱਚ ਵਸੀ ਸਾਡੀ ਜਾਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ, ਸਾਨੂੰ ਮਿਲ

ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ। ਚੰਨ ਚੰਨ ਨੀ ਲੱਗੇ ਫਿੱਕੀ ਬਿਨ ਤੇਰੇ ਸੋਹਣਿਆ, ਚੰਨ ਚੰਨ ਨੀ ਲੱਗੇ ਫਿੱਕੀ।

ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਹੁਣ ਜਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੂ ਕਿਹੜੀ ਖਤਾ ਸੋਹਣਿਆ, ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੋਂ

0: ਸੋਹਣਿਆ ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਅਸੀਂ ਲਈਏ ਰੱਬ ਕੋਲ ਜਾਣ ਦੀ ਹੁਣ ਠਾਨ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ
1: ਮਹਿਫਲ ਦੇ ਅਗਲੇ ਦੌਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਦੌਰ ਦੇ ਵਿੱਚ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਉਹਨਾਂ ਦਾ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਏ। ਆਸ ਕਰਦੇ ਹਾਂ ਕਿ ਤੁਸੀਂ ਸਿੱਖ ਇਤਿਹਾਸ ਦੀ ਇਸ ਵੰਨਗੀ ਨੂੰ ਜਿਹੜਾ ਪਸੰਦ ਕਰੋਗੇ। ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੋਸਤੋ, ਅੱਜ ਦੇ ਕਵੀ ਦਰਬਾਰ ਚ ਉਹ ਸਰਬੰਸ ਦਾਨੇ ਮਰਦ ਗਮੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਾਂ ਦੀ ਕਹਾਣੀ ਪੇਸ਼ ਕਰ ਰਿਹਾ। ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ, ਗੱਲ ਆਮ ਨਹੀਂ ਸੀ ਕੀਤੀ, ਕੀਤੀ ਖਾਸ ਬਾਪੂ ਨੇ। ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ, ਗੱਲ ਆਮ ਨਹੀਂ ਸੀ ਕੀਤੀ, ਕੀਤੀ ਖਾਸ ਬਾਪੂ ਨੇ। ਕਹਿੰਦਾ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ, ਪਰ ਪੁੱਤ ਮੇਰੇ ਨੰਗੇ ਰਹਿਣਗੇ। ਜੇ ਪੁੱਤਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਅਗਲੀਆਂ ਲਾਈਨਾਂ ਨੇ ਜੀ, ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ, ਮੈਂ ਸੱਚ ਇਹ ਦਿਖਾ ਦੂੰ ਕਰਕੇ। ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ, ਮੈਂ ਸੱਚ ਇਹ ਦਿਖਾ ਦੂੰ ਕਰਕੇ। ਵਿਛੋੜੇ ਪੁੱਤਾਂ ਦੇ ਹੁੰਦੇ ਭਾਵੇਂ ਔਖੇ, ਮੈਂ ਹੱਸ ਕੇ ਦਿਖਾ ਦੂੰ ਜਰ ਕੇ। ਹੰਝੂ ਇੱਕ ਵੀ ਨਹੀਂ ਅੱਖਾਂ ਵਿੱਚੋਂ ਸੁੱਟਣਾ, ਨਾ ਸੱਥ ਵਿੱਚ ਵੈਣ ਪੈਣਗੇ। ਜੇ ਪੁੱਤਰਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਅਗਲਾ ਬੰਦ ਹੈ ਜੀ, ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ, ਯਤੀਮ ਹੋਇਆ ਮੈਂ ਹੱਸ ਕੇ। ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ, ਉਹ ਜਾਂਦਾ ਹੋਇਆ ਗਿਆ ਦੱਸ ਕੇ। ਗੁਰੂ ਸਾਹਿਬ ਫਰਮਾ ਰਹੇ ਨੇ, ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ, ਯਤੀਮ ਹੋਇਆ ਮੈਂ ਹੱਸ ਕੇ। ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ, ਉਹ ਜਾਂਦਾ ਹੋਇਆ ਗਿਆ ਦੱਸ ਕੇ। ਹੱਕ ਮੰਗਿਆਂ ਕਦੇ ਨਹੀਂ ਉਹ ਮਿਲਣੇ, ਹੱਕ ਸਦਾ ਹੀ ਖੋਣੇ ਪੈਣਗੇ। ਜੇ ਪੁੱਤਰਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਆਖਰੀ ਲਾਈਨਾਂ ਨੇ ਜੀ, ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ। ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ। ਬਾਗੀ ਮੈਨੂੰ ਵੀ ਸੀ ਹਾਕਮਾਂ ਨੇ ਆਖਿਆ, ਇਹ ਨੀਤੀ ਹੁੰਦੀ ਸਰਕਾਰ ਦੀ। ਤੇਰੇ ਪੁੱਤਾਂ ਦੀ ਕਹਾਣੀ ਦੀਪ ਲੱਖਾਂ ਹੀ ਲਿਖਦੇ ਤੇ ਗਾਉਂਦੇ ਰਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਚੜ ਗੜੀ ਚਮਕੌਰ ਕੀਤੀ ਸੀ ਅਰਦਾਸ ਬਾਪੂ ਨੇ, ਗੱਲ ਆਮ ਨੇ ਸੀ ਕੀਤੀ, ਅੱਜ ਕੀਤੀ ਖਾਸ ਬਾਪੂ ਨੇ। ਆਖੇ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ, ਪਰ ਪੁੱਤ ਮੇਰੇ ਨੰਗੇ ਰਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਇਹ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਤੁਹਾਡੇ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਵੱਲੋਂ ਸ਼ਹਾਦਤ ਲਈ ਸਾਹਿਬਜ਼ਾਦਿਆਂ ਲਈ ਦੋ ਬੋਲ, ਇਹਦੇ ਨਾਲ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਅੱਜ ਦੀ ਦੁਨੀਆਂ ਬਾਰੇ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਤਰਿਹੋਂ ਸਰ ਦੀ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਰੇਡੀਓ ਤੋਂ ਬਾਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦਾ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਨਮਸਤੇ, ਉਮੀਦ ਰੱਖਦੀ ਹਾਂ ਉਮੀਦ ਪਸੰਦ ਕਰੋਗੇ। ਹੁਣ ਦੀ ਦੁਨੀਆ, ਅੱਜ ਦੇ ਇਨਸਾਨਾਂ ਦੀ ਜੂਨੀ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮਜਬੂਰ ਹੋਏ ਥੱਕੇ ਹੋਏ ਵੱਜਦੇ ਘੁੰਗਰੂਆਂ ਦੀ ਹੈ। ਕਦੇ ਗਿੱਦੜ ਗਰਜਦੇ, ਕਦੇ ਉਹਦੀ ਆਵਾਜ਼ ਸ਼ੇਰਾਂ ਦੀ, ਇਉਂ ਬਹਾਰ ਜੰਗਲੀ ਜਿਵੇਂ ਬਰਾਤ ਲੂੰਬੜਿਆਂ ਦੀ ਹੈ। ਮਾਰਦੇ ਫਿਰਦੇ ਹਾਂ ਅਸੀਂ ਟਪੂਸੀਆਂ, ਕਦੇ ਇਧਰ ਕਦੇ ਉਧਰ, ਕੁਝ ਇਸ ਤਰ੍ਹਾਂ ਦੀ ਹੋਈ ਮਕਬੂਲ ਰਾਜਨੀਤੀ ਬਾਂਦਰਾਂ ਦੀ ਹੈ। ਖੁਸ਼ ਹੁੰਦੇ ਹਾਂ ਸਾੜ ਕੇ ਦੁਸਹਿਰੇ ਤੇ ਪੁਤਲਾ ਰਾਵਣ ਦਾ, ਚੁੱਪ ਚਾਪ ਦੇਖਦੇ ਹਾਂ ਜਿੱਤ ਸਚਿਆਈ ਦੀ ਹੈ। ਅਸੀਂ ਸੋਚਦੇ ਹਾਂ ਜ਼ਿੰਦਗੀ ਗੁਜ਼ਾਰਾਂਗੇ ਸੁਤੰਤਰ ਆਜ਼ਾਦੀ ਦੀ, ਪਰ ਪਿੱਛੇ ਕੰਧ ਕੀਤੀ ਹੋਈ ਅਬਦਲ ਤੇ ਬਾਬਰਾਂ ਦੀ ਹੈ। ਜਿਸ ਦੇ ਹੱਥ ਲੁਟੇਰਿਆਂ ਨੇ ਖੋਹ ਲਏ ਸ਼ਾਂਤੀ ਸਾਡੀ, ਜਿਨ੍ਹਾਂ ਦੇ ਹੱਥ ਲੁਟੇਰੇ ਨੇ ਖੋਹ ਲਈ ਸ਼ਾਂਤੀ ਸਾਡੀ, ਦਿੱਤੀ ਮਟਾ ਮੁਸਕਾਨ ਹਰ ਭੋਲੇ ਭਾਲੇ ਚਿਹਰੇ ਦੀ ਹੈ। ਕੱਲ ਇਨਸਾਨ ਰਾਜੇ ਸੀ ਆਪਣੇ ਜ਼ਮੀਨਾਂ ਦੇ, ਅੱਜ ਖੜੇ ਦੇਖੋ ਧਰਨੇ ਮਜ਼ਦੂਰਾਂ ਵਰਗੀ ਹਸਤੀ ਬਣਾ ਦਿੱਤੀ ਹੈ। ਸਾਰੀ ਦੁਨੀਆਂ ਦਾ ਪੇਟ ਭਰਨ ਵਾਲਾ ਇਨਸਾਨ ਆਪਣੇ ਹੀ ਜ਼ਮੀਨ ਦੇ ਲਈ ਭੁਖਾਰੀ ਬਣਾ ਦਿੱਤਾ ਹੈ। ਸਿਆਸੀ ਰਾਜਨੀਤੀ ਹੱਥ ਲੁਟੇਰਿਆਂ ਖੁਦਗਰਜ਼ੀਆਂ ਦੀ ਹੈ। ਠੋਕ ਬਚਾ ਕੇ ਦੇਖ ਲਿਆ ਬਬਲੀ, ਹੁਣ ਦੀ ਦੁਨੀਆਂ ਮਤਲਬੀ ਤੇ ਖੁਦਗਰਜ਼ੀਆਂ ਦੀ ਹੈ। ਹੁਣ ਦੀ ਦੁਨੀਆਂ ਸਵਸਥੀ ਤੇ ਮਤਲਬੀ ਹੈ। ਧੰਨਵਾਦ।
1: ਦੀਪ ਜੀ ਤੋਂ ਬਾਅਦ ਹੁਣ ਮੈਂ ਨਿਊਜ਼ੀਲੈਂਡ ਦੇ ਵਿਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਜੀ ਨੂੰ ਸਦਾ ਦਿਆਂਗਾ। ਉਹ ਆਵੇ ਤੇ ਆਪਣੀ ਰਚਨਾ ਲੈ ਕੇ ਪੇਸ਼ ਹੋਣ। ਤੇ ਨਰੇਸ਼ ਕੁਮਾਰੀ ਜੀ ਇਸ ਵਾਰੀ ਆਪਣੀ ਰਚਨਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਸਰਲੇਖ ਹੈ ਅੱਲੇ ਜ਼ਖਮ। ਨਰੇਸ਼ ਕੁਮਾਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਪ੍ਰਬੰਧਕਾਂ, ਹਿਉਂ ਸਾਹਿਬ ਤੇ ਆਪ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੀ ਇੱਕ ਨਜ਼ਮ ਪੇਸ਼ ਕਰਨ ਜਾ ਰਹੀ ਹੈ ਜਿਸ ਦਾ ਸ਼ੀਰਸ਼ਕ ਹੈ ਅੱਲੇ ਜ਼ਖਮ। ਮੁਲਾਹਜ਼ਾ ਫਰਮਾਇਓ, ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹਡਾਉਣ ਲਈ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹੰਡਾਉਣ ਲਈ, ਟਾਣੀ ਇੱਕ ਤੇ ਰਹਿਣ ਬਸੇਰਾ ਇਸ਼ਕ ਦੀ ਪੀਂਗ ਚੜਾਉਣ ਲਈ। ਰੁੱਖੀਆਂ ਮਿਸੀਆਂ ਭਾ ਗਈਆਂ ਸਨ ਨਾਲ ਸੱਜਣਾ ਨਿਭਾਉਣ ਲਈ, ਸਯਾਦ ਵਿਛਾਇਆ ਜਾਲ ਫਿਰ ਐਸਾ ਭੋਲਿਆਂ ਤਾਈ ਫਸਾਉਣ ਲਈ। ਅਚਿੰਤੇ ਬਾਜ ਫਿਰ ਹਮਲਾ ਕੀਤਾ, ਅਚਿੰਤੇ ਬਾਜ ਫਿਰ ਹਮਲਾ ਕੀਤਾ ਸਾਰਾ ਖੇਲ ਖੰਡਾਉਣ ਲਈ, ਲਹੂ ਲੁਹਾਣ ਜਿਗਰ ਸੀ ਹੋਏ, ਲਹੂ ਲੁਹਾਣ ਜਿਗਰ ਸੀ ਹੋਏ ਦਰਦ ਦੇ ਇਸ਼ਕ ਛੁਪਾਉਣ ਲਈ, ਸਾਂਭ ਦਿਲਾਂ ਚ ਦਰਦ ਕਹਾਣੀ ਲੱਭਣ ਯਾਰ ਸੁਣਾਉਣ ਲਈ। ਰਿਸਦੇ ਜ਼ਖਮ ਨੇ ਅੱਲੇ ਰੱਜ ਕੇ, ਰਿਸਦੇ ਜ਼ਖਮ ਨੇ ਅੱਲੇ ਰੱਜ ਕੇ ਰੱਖੇ ਦਰਦ ਹੰਡਾਉਣ ਲਈ, ਆਹਾਂ ਹੰਝੂ ਇਕੱਠੇ ਕੀਤੇ, ਆਹਾਂ ਹੰਝੂ ਇਕੱਠੇ ਕੀਤੇ ਦਰਦੀ ਚਾਦਰ ਵਿਛਾਉਣ ਲਈ। ਪਿਆਰ ਨਾ ਮਿਲਿਆ ਇਸ ਦੁਨੀਆਂ ਵਿੱਚ ਐਵੇਂ ਹੱਥ ਸਾੜ ਲਈ ਤੇ ਹੱਸਦਾ ਦਿਲ ਰਵਾਉਣ ਲਈ, ਮਿਲ ਜਾਂਦਾ ਏ ਸਭ ਕੁਛ ਇੱਥੇ, ਮਿਲ ਜਾਂਦਾ ਏ ਸਭ ਕੁਛ ਇੱਥੇ, ਮਿਲਦਾ ਨਹੀਂ ਯਾਰ ਓ ਰੱਬਾ, ਦਿਲ ਦਾ ਹਾਲ ਸੁਣਾਉਣ ਲਈ। ਬਾਅਦ ਅਰਸਿਆਂ ਛਾਂ ਮਿਲੀ ਸੀ ਰਤਾ ਕੋ ਹੰਡਾਉਣ ਲਈ। ਸਤਿ ਸ੍ਰੀ ਅਕਾਲ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਅੰਤ ਦੇ ਵਿਚ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਮਨਮੋਹਨ ਕੌਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਉਹਨਾ ਦੀ ਇਹ ਰਚਨਾ ਜਿਹੜੀ ਹੈ ਕਿਸਾਨ ਘੋੜ ਨੂੰ ਸਮਰਪਿਤ ਹੈ। ਇਸ ਕਿਸਾਨ ਘੋੜ ਦੇ ਵਿਚ ਜਿੱਥੇ ਨੌਜਵਾਨ ਬੁੱਢੇ ਹਿੱਸਾ ਬਣੇ ਹੋਏ ਨੇ, ਉਸ ਦੇ ਨਾਲ ਦੀ ਨਾਲ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਤੇ ਸਾਡੇ ਬੱਚੇ ਵੀ ਇਹਦਾ ਹਿੱਸਾ ਬਣੇ ਹੋਏ ਨੇ। ਇਸ ਸਾਰੇ ਕੁਝ ਨੂੰ ਸਮੇਟਦੀ ਗਈ ਉਹਨਾਂ ਦੀ ਰਚਨਾ ਪੇਸ਼ ਹੈ ਮਨਮੋਹਨ ਕੌਰ ਜੀ। ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕਿਸਾਨ ਅੰਦੋਲਨ ਵਿਚ ਜਿੱਥੇ ਮਰਦ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ, ਉੱਥੇ ਮੇਰੀਆਂ ਭੈਣਾਂ ਬਜ਼ੁਰਗ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਇਹ ਸਭ ਕੁਝ ਜਿਵੇਂ ਪਿਛਲੇ ਇਤਿਹਾਸ ਨੂੰ ਯਾਦ ਕਰਾ ਰਹੀਆਂ ਹਨ। ਜਿਵੇਂ ਸਾਰੀਆਂ ਮਾਤਾਵਾਂ ਦੇ ਵਿਚ ਮਾਤਾ ਗੁਜਰ ਦੀ ਰੂਹ ਆ ਗਈ ਹੋਵੇ, ਜਿਵੇਂ ਬੱਚਿਆਂ ਦੇ ਵਿਚ ਚਾਰ ਸਾਹਿਬਜ਼ਾਦਿਆਂ ਦਾ ਉਹ ਬਲ ਆ ਗਿਆ ਹੋਵੇ, ਕਿਵੇਂ ਸਾਰੇ ਭਾਰਤ ਦੇ ਬਾਲ ਬੱਚੇ ਬਜ਼ੁਰਗ ਔਰਤਾਂ ਮਰਦ ਬਿਨਾ ਕਿਸੇ ਭਿੰਨ ਭੇਦ ਦੇ, ਬਿਨਾ ਕਿਸੇ ਧਰਮ ਜਾਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਤੇ ਮੈਂ ਇੱਥੇ ਜੋ ਬੁੱਢੀ ਮਾਤਾ ਜਿਸਦਾ ਲੱਕ ਕੁੱਬਾ ਸੀ, ਦੇਖੋ ਕਿਸ ਤਰ੍ਹਾਂ ਉਹ ਹੱਥ ਵਿਚ ਝੰਡਾ ਲਹਿਰਾਉਂਦੀ ਹੋਈ ਉਹ ਤੁਰ ਰਹੀ ਹੈ, ਉਸਦੇ ਵਿਚ ਕਿਤਨਾ ਉਸਦੇ ਚਿਹਰੇ ਤੇ ਨੂਰ ਹੈ। ਮੈਂ ਉਸ ਬਾਬਤ ਕਵਿਤਾ ਲਿਖਿਆ ਹਾਜ਼ਰ ਹੈ। ਮਨਮੋਹਨ, ਮੈਂ ਦੁਆਬਾ ਰੇਡੀਓ ਤੋਂ ਬੋਲ ਰਹੀ ਹਾਂ, ਪਲੀਜ਼ ਸੁਣਨਾ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ। ਨੀ ਸਰਕਾਰੇ ਪੈੜਾਂ ਤੇ ਭਾਵੇਂ ਕਰਜ਼ੇ ਦੇ ਨਿਸ਼ਾਨ ਨੇ, ਹਲ ਚਲਾ ਚਲਾ ਮੇਰੇ ਪਤੀ ਨੇ ਆਪਾ ਮੁਕਾ ਲਿਆ, ਹਲ ਚਲਾ ਚਲਾ ਮੇਰੇ ਪਤੀ ਨੇ ਤਾਂ ਆਪਾ ਮੁਕਾ ਲਿਆ। ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ। ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਨੇ। ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ। ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ। ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਧੰਨਵਾਦ।
1: ਮਨਮੋਹਨ ਕੌਰ ਜੀ ਦੀ ਇਸ ਰਚਨਾ ਦੇ ਨਾਲ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਉਹਨਾਂ ਦੀ ਆਗਿਆ ਅੰਤ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ, ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ, ਤੇ ਇਸ ਕਵੀ ਦਰਬਾਰ ਦੇ ਜਿਹੜੀ ਬਹੁਤ ਭਰਮੀ ਹਾਜ਼ਰੀ ਹੈ, ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ, ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ, ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ, ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ, ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ। ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ੍ਹ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ, ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ। ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ ਸਤਨਾਮ ਚੰਗਿਆੜਾ, ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ, ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ, ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ, ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ ਹੈ, ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਹੀਆਂ ਨੇ, ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ। ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਇੰਦਰਪਾਲ ਮੱਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵਿ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਵੱਖ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ,

ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ, ਨੀ ਮੈਂ ਬੁਰਾ ਬੁਰਿਆਈਆਂ ਨੂੰ ਤੂੰ ਹਮੇਸ਼ਾ ਯਾਦ ਰੱਖੀਂ।

ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇਖ ਕੇ ਥੋੜਾ ਜ਼ਹਿਰ ਜਾਵੀਂ। ਪੈ ਗਈਆਂ ਨੇ ਮੇਰੇ ਪੱਲੇ ਸੱਜਣਾ ਦਰਦ ਜੁਦਾਈਆਂ ਸਭੇ,

ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਉਸ ਦੀ ਬਾਂਹ ਪਹਿਲਾਂ ਫੜ ਲਈ।

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੂ ਕੀ। ਕੁਲਵੰਤ ਸਿੰਘ ਸਿੱਧੂ ਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੂ ਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੂ ਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮਿਕਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੂ ਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ ਕਰ ਜੇ ਦੀ ਧਰਦੇ ਹਾਂ। ਭਾਵੇਂ ਸੌਂਦੇ ਆ ਟੁੱਟੀਆਂ ਛੱਤਾਂ ਹੇਠਾਂ, ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

ਅਸੀਂ ਆਂਦਰਾਂ ਇਕੱਠੀਆਂ ਕਰਦੇ ਹਾਂ, ਸਾਡੀ ਦੋਨੋਂ ਹੱਥੀਂ ਲੁੱਟ ਹੁੰਦੀ ਏ। ਟੈਕਸ ਉੱਤੇ ਟੈਕਸ ਭਰਦੇ ਹਾਂ,

ਕਿੱਦਾਂ ਹਿਜਰ ਦੇ ਦਾਗ, ਕਿੱਦਾਂ ਹਿਜਰ ਦੇ ਦਾਗ, ਤੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ।

ਕਰ ਕਰਕੇ ਮੈਨੂੰ ਯਾਦ, ਪੱਤੇ ਪੱਤੇ ਚੋਂ ਆਏਗੀ ਤੈਨੂੰ ਮੇਰੀ ਮਹਿਕ।

ਜਦੋਂ ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗਣੀ ਹੈ ਤੇਰੀ ਖੈਰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ,

0: मैनू याद। आखिरी बंदा दोस्तों कौशल साहब ने लिखा, सगों होर भी निखर आउणगे मेरी छोहां दे निशान। उपेंद्र कौशल साहब नाभा लिखते ने, सगों होर भी निखर आउणगे मेरी छोहां दे निशान। कदों? सगों होर निखर आउणगे मेरी छोहां दे निशान। मल मल के जिस्म नू जदों, मल मल के जिस्म नू जदों धोया करेंगी तू, कर करके मैनू याद रोया करेंगी तू। पलकां नू हंजुआ दे नल पिगोया करेंगी तू, हाय कर करके मैनू याद।
1: प्यारे श्रोतो, दिलशाद अली जी तो बाद साडी का महफल दे विच हाजिर हो रहे ने दविंदर कौर जी। दविंदर कौर जी जिहड़े कि अजकल न्यूजीलैंड दे विच रह रहे ने, उन्हां दी लिखी हुई एक पुस्तक सदरां दी फुलकारी जिहड़ी आ चुकी है, ते इस सदरां दी फुलकारी दे विचों ही वो अपनी एक रचना जिहड़ी आ वो साडे श्रोतियां दे नाल अज दी गाउंदी शाम ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ। ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਦੇ ਆਉਣ ਤੇ ਨਿੱਘਾ ਜੀ ਆਇਆਂ ਕਹਿੰਦੇ ਹਾਂ, ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ, ਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਦਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿੰਘ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ। ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਜਾਨ ਦਿੱਤੀ ਹਾਏ ਜਾਨ ਦਿੱਤੀ, ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਕਿਸੇ ਆਪਣੇ ਕੰਨ ਪੜਵਾ ਲਿੱਤੇ।

ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਵਿੱਚ ਹੋ ਕੇ ਹਾਏ ਵਿੱਚ ਹੋ ਕੇ, ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਪੱਥਰ ਖਾ ਕੇ ਜਿਸਮ ਛਿਲਾ ਲਿੱਤੇ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਨਹਿਰ ਪੁੱਟੀ ਹਾਏ ਨਹਿਰ ਪੁੱਟੀ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਪੱਟ ਇਸ਼ਕ ਦੇ ਪਰ ਨਾ ਗਏ ਸੀਤੇ। ਇਸ ਘੜੀ ਦੋ ਘੜੀ ਦੇ ਇਸ਼ਕ ਨੇਤਾ, ਇਸ਼ਕ ਨੇਤਾ ਹਾਏ ਇਸ਼ਕ ਨੇਤਾ, ਇਸ ਘੜੀ ਦੋ

0: ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੇ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ, ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ, ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ, ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ, ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ। ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ, ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

0: ਧੰਨਵਾਦ ਜੀ।
1: ਸਾਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮ ਅਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮੇਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ ਕਰਦੇ ਨੇ ਅਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਅਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ, ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਹ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਅਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ।

ਸੁਖਵੀਰ ਸ਼ਰਮਾ ਦੱਦਾ ਹੋਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਮਪਲ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

0: ਰੀਨਾ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਭੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜਾ ਰੋਏ, ਇਸ ਰਚਨਾ ਨੂੰ ਲੈ ਕੇ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਾ ਰਿਹਾ ਏ ਹਰਪ੍ਰੀਤ ਸਫਰੀ। ਆਸ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੂੰਹਦਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਉਣ ਵਾਲੇ ਆਕਾਸ਼ ਦੇ ਵਿੱਚ ਸੂਰਜ ਵਾਂਗ ਚਮਕਦਾ ਰਹੇ ਹਰਪ੍ਰੀਤ ਸਫਰੀ। ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਆਸ ਕਰਦੇ ਹਾਂ ਕਿ ਗਾਉਂਦੀ ਸ਼ਾਮ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ। ਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ, ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜੇ ਦੁਖੀ ਹੋਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਪਸੰਦ ਕਰੋਗੇ।

0: ద్వాపర రేడియో.
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ. ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ. ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ. ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸੁਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ. ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੀ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ. ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ. ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ.
2: ਮੱਖਮਲ

0: ਵਾਹਿਗੁਰੂ ਜੀ।
1: ਗਰਗ ਜੀ ਨੇ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਰਚਨਾ ਦੇ ਵਿੱਚ ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸਿਰੜ, ਉਹਨਾਂ ਦੇ ਤਿਆਗ ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ, ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਅਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਵਿੰਦ ਤੋਂ, ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ। ਕੁਲਵੰਤ ਸਿੰਘ ਸਹਿਦੋਕੀ ਜੀ,
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ ਜਿਸ ਨੂੰ ਲਿਖਿਆ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ ਸੂਬਾ ਬੈਠਾ ਕੋਸੂ ਤੱਕ ਅਧੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਉਹ ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਤਾਂ ਹੀ ਬੈਠਾ ਕਰੀ ਜਾਵੇ ਹੇਰਾ ਫੇਰੀਆਂ, ਹੋਮੇ ਜਾਲ ਉਹਦਾ ਟੁੱਟਣਾ ਅਖੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਲਾਲਚ ਡਰਾਵੇ ਦੇ ਝਕਾਉਣਾ ਲੋਚਦਾ, ਬੱਚੇ ਅਣਜਾਣ ਹਾਂ ਉਹ ਇਹੋ ਸੋਚਦਾ, ਮਾਰਦੇ ਹਾਂ ਲੱਤ ਸੂਬੇ ਦੀ ਜਗੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਹੋ ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਅਜੀਤ ਤੇ ਜੁਝਾਰ ਬਿਨਾ ਨਹੀਂ ਉਹ ਸਰਦਾ, ਚੇਤੇ ਕਰਾਂ ਪਿਤਾ ਜੀ ਦੀ ਸ਼ਮਸ਼ੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਦਾਦੀ ਮਾਂ ਨੇ ਦਿੱਤੀ ਆਖਰੀ ਇਹ ਸਿੱਖਿਆ, ਮੰਗਣੀ ਨਾ ਕਦੇ ਰਹਿਮ ਵਾਲੀ ਭਿੱਖਿਆ, ਡਾਢੇ ਦੁੱਖ ਦੇਵੇ ਭਾਵੇਂ ਉਹ ਸਰੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਮੌਤ ਚੰਦਰੀ ਨੂੰ ਹੱਸ ਗਲ ਲਾਵਾਂਗਾ, ਉਹ ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ।
1: ਕੁਲਵੰਤ ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸ਼ਾਇਰਾ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਜਿਹੜੀ ਆ ਚਮਨ ਲਾਲ ਸ਼ੋਗਲ ਜੀ ਦੀ ਰਚਨਾ ਜਿਹੜੀ ਆ ਉਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ। ਕਿਰਨ ਸਿੰਗਲਾ ਜੀ ਦਾ ਦੁਆਬਾ ਰੇਡੀਓ ਦੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨ ਸਿੰਗਲਾ ਜੀ, ਜੀ ਆਇਆਂ।
0: ਹੈਲੋ ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲੇ ਤੋਂ ਇੱਕ ਆਪਣੇ ਲਾਲਾਂ ਦੀ ਸ਼ਹੀਦੀ ਬਾਰੇ ਕਵਿਤਾ ਪੇਸ਼ ਕਰ ਰਹੀ ਹਾਂ ਜੀ। ਲਿਖੀ ਹੋਈ ਸ਼ੁਗਲ ਜੀ ਨੇ ਹੈ ਅਤੇ ਅਕਸਰ ਮੈਂ ਛੋਟੀ ਜਦੋਂ ਹੁੰਦੀ ਸੀ ਚੌਥੀ ਪੰਜਵੀਂ 'ਚ ਤਾਂ ਅਸੀਂ ਇਹ ਗੁਣਗੁਣਾਉਂਦੇ ਹੁੰਦੇ ਸੀ ਮੂੰਹ 'ਚ, ਅਤੇ ਉਹ ਮੈਂ ਤੁਹਾਨੂੰ ਸੁਣਾ ਰਹੀ ਹਾਂ ਜੀ।

0: ਧੰਨਵਾਦ ਜੀ।
1: ਕਿਰਨ ਸਿੰਗਲਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਪੰਜਾਬ ਦੇ ਰਾਜ ਕਵੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਣਾ ਦੇ ਜੰਪਲ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਰਪ੍ਰੀਤ ਸਿੰਘ ਸਫਰੀ, ਜਿਨ੍ਹਾਂ ਦਾ ਪਰਿਵਾਰ ਮਾਤਾ ਪਿਤਾ ਜੀ ਅੱਜ ਕੱਲ੍ਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ। ਹਰਪ੍ਰੀਤ ਸਫਰੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਏ ਅਤੇ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਆ ਬਹੁਤ ਕਹਿ ਲਈਏ ਇੰਨੀ ਸੰਗੀਤ ਏ, ਜਿਸ ਚੀਜ਼ ਨੂੰ ਵੀ ਉਹ ਛੂੰਹਦਾ ਏ ਅਤੇ ਮਤਲਬ ਜਿਹੜਾ ਆ ਉਹ ਸੰਗੀਤ ਸੰਗੀਤ ਹੋ ਜਾਂਦਾ ਏ। ਹਰਪ੍ਰੀਤ ਸਫਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤਕਰੀਬਨ ਹਰ ਵਾਰ ਆਉਂਦਾ ਰਹਿੰਦਾ ਏ ਅਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਏ ਅਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਏ, ਹਰਪ੍ਰੀਤ ਸਫਰੀ ਜਿਹੜਾ ਆ ਆਪਣੀ ਗਾਇਕੀ ਦੇ ਵਿੱਚ ਨਾਂ ਚਮਕਾਏਗਾ। ਹਰਪ੍ਰੀਤ ਸਫਰੀ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਡੀ ਟੀਮ ਅਤੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਲੱਭ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਦਸਮ ਪਿਤਾ ਦਿਆਂ ਲਾਲਾਂ ਦਾ ਅੱਜ ਖੂਨ ਨੀਹਾਂ ਵਿੱਚ ਹੋਇਆ ਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਖੂਬ ਸਾਰਾ ਮਾਣ ਦਿਓਗੇ।

0: حربي سافريتهم بعد اونا ده دوست اونا ده هم سفر تي اونا دي دادا جي دي نیا رچ ناما گون بڑا جلا ہے شہر پر دے شہر گردی بڑا دا گائک رینکو شاہ دیوانا رینکو شاہ دیوانا ਹਰਪ੍ਰੀਤ ਵਾਂਗ ਹੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਏ ਅਤੇ ਇਸ ਦੇ ਨਾਲ ਦੀ ਨਾਲ ਉਸ ਦੇ ਹੱਥਾਂ ਦੇ ਵਿੱਚ ਵੀ ਸੰਗੀਤ ਏ, ਉਸ ਦੇ ਗਲੇ ਦੇ ਵਿੱਚ ਵੀ ਪੂਰਾ ਸੋਜ ਏ ਅਤੇ ਉਹ ਜਿਨ੍ਹਾਂ ਸ਼ਬਦਾਂ ਨੂੰ ਆਪਣੇ ਗਲੇ ਦੇ ਵਿੱਚ ਉਤਾਰਦਾ ਏ ਤਾਂ ਉੱਥੋਂ ਬਹੁਤ ਹੀ ਸੁਰੀਲੀ ਆਵਾਜ਼ ਨਿਕਲਦੀ ਏ, ਉਸ ਦੇ ਨਾਲ ਉਹ ਸਰੋਤਿਆਂ ਦਾ ਮਨ ਮੋਹ ਲੈਂਦਾ ਏ। ਰਿੰਕੂ ਸ਼ਾਹ ਦੀਵਾਨਾ ਵੀ ਇਸ ਵਾਰ ਚਰਨ ਸਿੰਘ ਸਫਰੀ ਜੀ ਦੀ ਇੱਕ ਧਾਰਮਿਕ ਪਿਆਰੀ ਇਤਿਹਾਸਿਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਜੀ। ਇਹ ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੈਲੋ ਜੀ, ਸਤਿ ਸ੍ਰੀ ਅਕਾਲ ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ ਜਿਨ੍ਹਾਂ ਨੇ ਕਈ ਧਾਰਮਿਕ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਔਰ ਸਿੱਖੀ ਦੀ ਸੇਵਾ ਕੀਤੀ ਆਪਣੀ ਕਲਮ ਰਾਹੀਂ, ਉਹਨਾਂ ਦੀ ਇੱਕ ਰਚਨਾ, ਇੱਕ ਗੀਤ ਧਾਰਮਿਕ ਆਪ ਦੀ ਨਜ਼ਰ ਕਰਨ ਲੱਗਾ ਹਾਂ।

0: जो कि उतर पहाड़ो आए विचर के दी कूक सुन के, विचर के दी कूक सुन के, जो कि उतर पहाड़ो आया, जो कि उतर पहाड़ो आया विचर के दी कूक सुन के, विचर के दी कूक सुन के, विचर के दी कूक सुन के। ओथे लै चल चरखा मेरा, ओथे लै चल चरखा मेरा, जिथे तेरे हल वग दे, ओ जिथे तेरे हल वग दे, ओ जिथे तेरे हल वग दे, जोगी उतरे पहाड़ों आया, जोगी उतरे पहाड़ों आया विचर के दी कूक सुन के, विचर के दी कूक सुन के, बेचारे के दिको कसोने के। मेरे लौंग दा प्याली शिकारा, मेरे लौंग दा प्याली शिकारा, निहालिया निहाल डकले, निहालिया निहाल डकले, निहालिया निहाल डकले, जोगी उतरे पहाड़ों आया, जोगी उतरे पहाड़ों आया बेचारे के दिको कसोने के, बेचारे के दी कूक सुन के, बेचारे के दी कूक सुन के, बेचारे के दी कूक सुन के। धन्यवाद।
1: ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ, ਸੰਗੀਤਕਾਰ ਅਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵੱਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ, ਵਧੀਆ ਗਾਉਂਦੇ ਨੇ, ਉੱਥੇ ਉਹ ਵਧੀਆ ਪੜ੍ਹਦੇ ਵੀ ਨੇ, ਅਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਵਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ, ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ, ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ। ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

ਪਲਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ। ਇੱਥੋਂ ਦੀ ਜੰਮਪਲੇ, ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ। ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ।

0: ਇਨ੍ਹਾਂ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਉਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹਿਉਂ ਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਉਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਉਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਥੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨੇਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਹੈ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਤਾਂ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਰਫੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਹੈ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: பாபா ரேடியோ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
2: ਥੈਂਕ ਯੂ।
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
1: ਜੀ,
2: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
1: ਬਿਲਕੁਲ ਬਿਲਕੁਲ ਜੀ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
1: ਜੀ ਜੀ ਜੀ ਜੀ, ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ। ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
2: ਹਾਂਜੀ,
1: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ ਚਾਰ ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
1: ਜੀ,
2: ਮੈਂ ਤੈਨੂੰ ਜੋ ਕਿਹਾ ਬਸ
1: ਓਕੇ ਹੈ।
2: ਹਾਂ, ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
1: ਜੀ ਜੀ ਜੀ ਜੀ,
2: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ
1: ਜੀ ਜੀ ਜੀ,
2: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ।
1: ਜੀ ਜੀ,
2: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ।
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
1: ਬਿਲਕੁਲ,
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ, ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
1: ਜੀ ਜੀ,
2: ਠੀਕ ਹੈ,
1: ਬਿਲਕੁਲ।
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ
1: ਜੀ।
2: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ
1: ਤੋਂ ਹੋ ਜਾਂਦਾ ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ, ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ
1: ਜੀ।
2: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ
1: ਜੀ ਜੀ ਜੀ
2: ਦੈਟ ਇਜ਼ ਅਥੋਰਿਟੇਟਿਵ ਠੀਕ ਹੈ ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਉਹ ਹੈ ਪਰਮਿਸਿਵ ਪੇਰੈਂਟਿੰਗ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
1: ਜੀ ਜੀ ਜੀ
2: ਠੀਕ ਹੈ ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ ਉਹ ਇਸ ਤਰ੍ਹਾਂ ਸਿੱਖਦਾ ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ
2: ਠੀਕ ਹੈ
1: ਬਿਲਕੁਲ
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ
1: ਕੁਝ ਵੀ ਨਹੀਂ ਕਰ ਰਹੇ ਉਹ ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
1: ਜੀ ਜੀ ਜੀ ਬਿਲਕੁਲ ਪਰ ਉਹ ਉੱਥੇ ਹੈ ਨਹੀਂ
2: ਉੱਥੇ ਨਹੀਂ ਹੈ ਨਾ ਉਹ ਟਾਈਮ ਦੇ ਰਹੇ ਹੈ ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
1: ਜੀ ਜੀ
2: ਬੱਚੇ ਲਈ ਨਹੀਂ ਹੈ
1: ਬਿਲਕੁਲ ਬਿਲਕੁਲ
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ
2: ਉਹ ਜੁੜਾਵ ਨਹੀਂ ਆਉਂਦਾ ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ
1: ਉਹ ਨਹੀਂ
2: ਬਣਦਾ
1: ਬਿਲਕੁਲ ਬਿਲਕੁਲ ਜੀ
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ ਬੱਚੇ ਦੀ ਗੱਲ ਸੁਣਨਾ ਅੱਜ ਸਕੂਲ 'ਚ ਕੀ ਹੋਇਆ ਉਹਦਾ ਹੋਮਵਰਕ ਦੇਖਣਾ ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰਿਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ
1: ਦੋਨਾਂ ਦੀ ਗੱਲ ਹੋ ਰਹੀ ਹੈ
2: ਹਾਂਜੀ ਹਾਂਜੀ ਉੱਥੇ ਕਨੈਕਟ ਜੁੜਦਾ ਹੈ ਬੱਚੇ ਜੁੜਦੇ ਹੈ ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ
2: ਮੇਰੇ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ ਹੈ
1: ਬਿਲਕੁਲ ਬਿਲਕੁਲ ਜੀ ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
2: ਬਿਲਕੁਲ
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ
1: ਜੀ ਜੀ ਜੀ
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ 'ਚੋਂ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ
1: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
1: ਜੀ ਜੀ ਜੀ
2: ਮਾਂ-ਬਾਪ ਦੀ ਸੋਚ ਕਿੱਥੋਂ ਆਈ ਹੈ ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ
1: ਕੋਈ ਪੀੜ੍ਹੀ ਚੱਲ ਰਿਹਾ
2: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ
2: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
1: ਬਿਲਕੁਲ
2: ਠੀਕ ਹੈ ਨਾ ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ ਕੁਐਸਚਨਿੰਗ ਨਹੀਂ ਹੈ ਰੀਜ਼ਨਿੰਗ ਨਹੀਂ ਹੈ ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ
2: ਹਾਂ
1: ਬਿਲਕੁਲ ਬਿਲਕੁਲ ਜੀ ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ ਸਾਰਾ ਕੁਝ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ
2: ਇਹ ਡਿਪੈਂਡ ਕਰਦੇ ਕਰੇਗਾ ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ
1: ਇਹ ਸਹੀ ਨਹੀਂ ਹੋ ਰਿਹਾ
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ
1: ਬਿਲਕੁਲ
2: ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ
1: ਬਿਲਕੁਲ ਬਿਲਕੁਲ ਜੀ ਬਿਲਕੁਲ
2: ਠੀਕ ਹੈ ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ ਇਹ ਟਿਊਨਿੰਗ ਹੈ
1: ਜੀ
2: ਫਾਈਨ ਟਿਊਨਿੰਗ ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
1: ਬਿਲਕੁਲ
2: ਠੀਕ ਹੈ ਨਾ ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
1: ਜੀ ਬਿਲਕੁਲ ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
2: ਬਿਲਕੁਲ
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਜੇ ਬੱਚੇ ਨੂੰ ਢਿੱਲ ਦੇ ਦਿੱਤੀ
2: ਤਾਂ
1: ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ ਹੋਏਗੀ।
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
1: ਬਿਲਕੁਲ
2: ਹੈ ਨਾ,
1: ਬਿਲਕੁਲ ਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ। ਜੀ ਬਿਲਕੁਲ,
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
1: ਜੀ। ਜੀ ਜੀ,
2: ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ ਹੈ।
1: ਠੀਕ
2: ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ। ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ। ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇੱਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਕਰ ਜਾਂਦੇ।
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ। ਮੈਂ ਇਹ ਕਹਿਣਾ ਚਾਹੁੰਦੀ ਹਾਂ, ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ।
1: ਜੀ ਜੀ ਜੀ, ਬਿਲਕੁਲ,
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
2: ਬੋਧ ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
1: ਕਿੱਥੇ ਸਟੈਂਡ ਕਰ ਰਿਹਾ ਹੈ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ ਬਿਲਕੁਲ ਠੀਕ ਹੈ।
2: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ
2: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ ਦਸਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇੱਦਾਂ ਦਾ ਹੈ ਕਿ ਦਸਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ
1: ਆ,
2: ਪੜ੍ਹਨੇ ਪੈਣੇ ਆ
1: ਬਿਲਕੁਲ,
2: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ। ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤਾਂ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
2: ਹਾਂਜੀ
1: ਥੋਪਿਆ ਜਾਂਦਾ ਉਹਨੂੰ ਆਪਣੀ ਵੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹ ਚਾਹੁੰਦੇ ਬੱਚਾ ਬਣੇ ਉਹ,
2: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
2: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
2: ਬੱਚੇ ਇੱਕ ਇੰਡੀਵਿਜੂਅਲ ਐਂਟਾਈਟੀ ਹੈ
1: ਜੀ ਜੀ,
2: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
2: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
2: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ।
1: ਜੀ ਜੀ ਬਿਲਕੁਲ,
2: ਠੀਕ ਹੈ, ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਾ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ
1: ਕਿ
2: ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
2: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
2: ਬਿਲਕੁਲ ਉਤਰਦਾ, ਮੈਂ ਹੁਣ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
2: ਬਿਲਕੁਲ ਹੋ ਰਿਹਾ
1: ਹੈ, ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
2: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਏ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
2: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਇਹ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ,
2: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ,
2: ਹਾਂ
1: ਉਹ ਕਹੇਗਾ ਛੱਡੋ ਪਰੇ।
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
2: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
2: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
2: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
2: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
2: ਦਿਸ ਇਜ਼ ਨਾਟ ਕੁਆਲਿਟੀ ਟਾਈਮ। ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਓਨਾ ਹੀ ਹੈ, 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ,
1: ਬਿਲਕੁਲ ਬਿਲਕੁਲ,
2: ਪ੍ਰਾਇਓਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ।
2: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ।
2: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਇਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ, ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
2: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਵਿੱਚ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
1: ਬਿਲਕੁਲ
2: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
2: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
2: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
1: ਜੀ ਜੀ,
2: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
2: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
2: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
2: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ
2: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ ਪੇਰੈਂਟਿੰਗ ਚ ਆਈ ਨਾ
1: ਉੱਥੇ ਆਈ ਬਿਲਕੁਲ ਬੱਚਾ ਤੇ ਕੋਰਿਸਲੇਟ ਸੀ
2: ਬੱਚਾ ਕੋਰਿਸਲੇਟ ਸੀ
1: ਜੀ ਜੀ ਬਿਲਕੁਲ
2: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ ਚ ਇਨਵੋਲਵ ਹੋਏ ਜੋ ਜੋ ਉਹਨੇ ਕੀਤਾ ਉਹ ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ
1: ਹਾਂ
2: ਕੋਈ ਖਲਾਰਾ ਪਿਆ ਕੋਈ ਬੱਚਾ ਹੈ ਤਾਂ ਖਲਾਰਾ ਪਏਗਾ
1: ਬਿਲਕੁਲ ਬਿਲਕੁਲ
2: ਹੈ ਨਾ ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ ਉਹੀ ਸਿਚੁਏਸ਼ਨ ਹੈ ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ ਕੋਈ ਕਿਸ ਤਰ੍ਹਾਂ
1: ਬਿਲਕੁਲ ਬਿਲਕੁਲ
2: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ
1: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ ਹੈ ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ ਜਿਵੇਂ ਫੋਕਸ ਕਰਦੇ ਹਾਂ ਆਪਾਂ ਇਹ ਵਾਹ ਕਮਾਲ ਸੀ ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ ਜਿਹੜੇ ਮਾਪੇ ਨੇ ਈਵਨ ਬੱਚੇ ਵੀ ਸੁਣ ਰਹੇ ਨੇ ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ
2: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ ਪਰ ਬੱਚਿਆਂ ਦੇ ਦੋਸਤ ਵੀ ਬਣੋ
1: ਜੀ ਜੀ ਜੀ ਜੀ ਜੀ
2: ਬਹੁਤ ਜ਼ਰੂਰੀ ਹੈ ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ
1: ਜੀ ਜੀ
2: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ
2: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ
1: ਨਫ਼ਰਤ ਨਹੀਂ ਹੋ ਰਹੀ ਇਹ ਤਾਂ ਹੈਗੀ ਹੈ
2: ਠੀਕ ਹੈ ਨਾ ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਝ ਨਹੀਂ ਹੈ
1: ਜੀ ਜੀ ਬਿਲਕੁਲ
2: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ
1: ਜੀ ਜੀ ਜੀ
2: ਤੁਸੀਂ ਉਸ ਨੂੰ ਵਧਾਓ ਨਹੀਂ ਤੁਸੀਂ ਉਸ ਨੂੰ ਪਾਰ ਕਰਨਾ ਹੈ
1: ਬਿਲਕੁਲ
2: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ
1: ਜੀ ਜੀ ਜੀ ਜੀ
2: ਠੀਕ ਹੈ ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ
1: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਏ ਪਤਾ ਨਹੀਂ
2: ਹੈ ਨਾ ਠੀਕ ਹੈ ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ
2: ਤੇ ਦੋਨਾਂ ਲਈ ਅੱਛਾ ਹੈ ਘਰ ਦਾ ਮਾਹੌਲ ਵੀ ਅੱਛਾ ਹੋਏਗਾ
1: ਬਿਲਕੁਲ ਬਿਲਕੁਲ ਜੀ ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ
2: ਬਿਲਕੁਲ ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ
1: ਹਾਂਜੀ ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ
2: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ
1: ਜੀ ਜੀ
2: ਤੁਸੀਂ ਉਸ ਤੇ ਕੁਝ ਅੱਛਾ ਵੀ ਦੇਖ ਸਕਦੇ ਹੋ ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ ਹੁਣ ਤੁਹਾਨੂੰ ਸਾਰਾ ਕੁਝ ਘਰੇ ਹੀ ਅਵੇਲੇਬਲ ਹੈ
1: ਸਾਰਾ ਕੁਝ ਹੋ ਗਿਆ ਜੀ
2: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਝ ਅੱਛਾ ਸਿੱਖਣਾ
1: ਬਿਲਕੁਲ ਬਿਲਕੁਲ ਬਿਲਕੁਲ ਸੋ ਦੋਸਤੋ ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ ਬਹੁਤ
2: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ ਇੱਕ ਪਲੇਟਫਾਰਮ ਮਿਲਿਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ
1: ਸ਼ੁਕਰੀਆ ਦੋਸਤੋ ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਤੋਂ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ, ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ, ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕਸਪ੍ਰੈਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ
2: ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ
1: ਅੱਛਾ
2: ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ
2: ਗ੍ਰੈਜੂਏਸ਼ਨ,
1: ਜੀ
2: ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ।
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮ ਦੇ ਵਿੱਚ,
1: ਅੱਛਾ
2: ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ,
2: ਹਾਂਜੀ
1: ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ
1: ਜੀ
2: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨੀ, ਲਿਖਣ ਦੀ ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ।
2: ਤੇ
1: ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ,

0: ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
0: ਦੇਰ
1: ਹਾਂਜੀ
0: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
0: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
0: ਜੀ
1: ਦੌਰ
0: ਸੋਸ਼ਲ।
1: ਹੈਗਾ, ਸੋਸ਼ਲ ਮੀਡੀਆ
0: ਹਾਂਜੀ
1: ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
0: ਹਾਂਜੀ
1: ਸੋਸ਼ਲ
0: ਬਿਲਕੁਲ।
1: ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
0: ਹਾਂਜੀ ਦੇਖੋ, ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ, ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ, ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਬਿਲਕੁਲ
0: ਜਿੱਦਾਂ
1: ਜੀ
0: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
0: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
0: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ, ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ
1: ਅੱਛਾ ਜੀ
0: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ, ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ, ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ, ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ,
1: ਹਾਂਜੀ
0: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ
0: ਜਿੰਨੇ
1: ਜੀ
0: ਵੀ, ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ, ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ, ਜਾਂ ਕੋਈ
1: ਹਾਂਜੀ
0: ਪੋਲੀਟੀਸ਼ੀਅਨ ਹੈ, ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ, ਤਾਂ ਕਿ
1: ਹਾਂਜੀ
0: ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ
1: ਠੀਕ
0: ਉਹ
1: ਹੈ ਜੀ
0: ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ
1: ਅੱਛਾ
0: ਆਪਣੇ
1: ਜੀ
0: ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ। ਤਾਂ
1: ਹਾਂ
0: ਇਸ ਦੇ ਵਿੱਚ
1: ਜਦੋਂ
0: ਵੀ
1: ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸ਼ੋਹਰਤ ਵਾਲੀਆਂ
0: ਬਿਲਕੁਲ
1: ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ
0: ਜੀ
1: ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ
0: ਬਿਲਕੁਲ
1: ਹੋਣਗੇ ਜਾਂ ਉਹਨਾਂ ਨੂੰ
0: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ।
0: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ,
1: ਹਾਂਜੀ
0: ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ, ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
0: ਜੀ
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ
0: ਹਾਂਜੀ
1: ਕੰਮਕਾਰ ਦੀ, ਉਹ
0: ਜੀ
1: ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ
0: ਹਾਂਜੀ
1: ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ ਹੈ, ਤਾਂ ਇਹਦੇ ਬਾਰੇ ਵੀ ਦੱਸੋ।
0: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ,
1: ਹਾਂਜੀ
0: ਜਾਂ ਫਿਰ ਅਸੀਂ APRO, ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ
1: ਹਾਂਜੀ
0: ਵਿੱਚ ਵੀ
1: ਹਾਂਜੀ
0: ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ
0: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ।
1: ਹਾਂਜੀ
0: ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ। ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ।

0: ਹੈ ਕਿ ਅਸੀਂ ਕਿੱਥੇ ਨੌਕਰੀ ਲੱਭੀਏ,
1: ਬਿਲਕੁਲ
0: ਤਾਂ
1: ਜੀ,
0: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
0: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ ਆ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
0: ਹਾਂਜੀ ਹਾਂ
1: ਸਰਕਾਰੀ
0: ਜਿਹੜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮਕਾਰ
0: ਹਾਂਜੀ
1: ਹੋਵੇਗਾ।
0: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ
0: ਹਾਂਜੀ
1: ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
0: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
0: ਬਿਲਕੁਲ
1: ਹੈ ਨਾ,
0: ਵਿਅਰਥ।
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
0: ਜੀ
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
0: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ
0: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ,
1: ਹਾਂਜੀ
0: ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ
1: ਬਿਲਕੁਲ
0: ਉਹਨਾਂ
1: ਜੀ,
0: ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ,
1: ਹਾਂਜੀ
0: ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
0: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ,
1: ਹਾਂਜੀ
0: ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ, ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ,
1: ਬਿਲਕੁਲ
0: ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ
1: ਹਾਂਜੀ
0: ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ
0: ਹਾਂਜੀ
1: ਸਾਰੇ ਵੈੱਬ ਚੈਨਲ ਆ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ
0: ਹਾਂਜੀ
1: ਕਮਾਈ ਕਰ ਰਹੇ ਨੇ।
0: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ
1: ਹਾਂਜੀ
0: ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ
1: ਬਿਲਕੁਲ
0: ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ ਹੈ, ਅਗਰ ਉਹ ਪਹਿਚਾਨ ਲੈਂਦਾ ਹੈ ਉਸ ਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਹੈ ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ, ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
1: ਹਾਂਜੀ
0: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आंदी है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उसदे विच बना के पोस्ट करे जा रहे हैं, तो उसनू लाइक्स आंदे हैं, तो उसदे नाल उसनू उसदी इनकम दा सोर्स भी वो एक तरह नाल जो सोशल मीडिया है उसनू बना सकता है।
1: बिल्कुल हाँ जी, जिस तरह कोई जिहड़े हैगे आपणे आले दुआले बहुत सारीआं इहो जिहीआं गल्लां हुंदीआं ने, इहो जिहे कम्म हुंदे ने जिन्हां बारे असीं जानकारी दे सकदे हां वी साडे एरिए दे विच आह कम्म हो रहे ने,
0: बिल्कुल
1: उहनां दे वीडियो
0: बिल्कुल,
1: बणा के जां असीं
0: हाँ
1: होर
0: जी
1: जानकारी प्राप्त करके उहनां बारे
0: हाँ जी
1: वीडियो बणा के वी पा सकदे हां।
0: बिल्कुल
1: ते
0: बिल्कुल,
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दीआं कई ऐप्स हैगीआं ने जिहड़ियां उत्थे अकाउंट बणा के कम्म करन वालिआं नूं पैसे वी दिंदीआं ने।
0: हाँ बिल्कुल,
1: हाँ जी, इहदे बारे वी जे तुसीं थोड़ी विस्तार च गल करो तां वधिया होवेगा।
0: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
0: तां उस नू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जां जो भी है, तां
1: जहाँ
0: उहनां
1: उन्हां
0: नू,
1: दे व्यू ज़्यादा होंदे है।
0: हाँ जी व्यूज ज्यादा होंदे हैं, तां उह उहनां नू हायर भी, मतलब उहनां नू एडवरटाइजमेंट लई यूज भी करदे हैं।
1: हाँ जी
0: हाँ जी, ओदे विच कोई अच्छे प्रोडक्ट दी एडवरटाइजिंग दे लई ओ यूज करना है अगर किसी ने, तां ओ एडवरटाइजमेंट पाउण वाला तुहानू पेमेंट करेगा और अपनी एडवरटाइजमेंट उहनां दी वीडियो दे वीडियोस वगैरह दे विच पाणी शुरू कर देंगे,
1: हाँ
0: तां
1: जी,
0: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल है, देखो वी जिहड़े कलाकार ने उह आपस दे विच इक दूजे नाल विवाद छेड़दे, इस तरह दीआं गल्लां करदे है, इक दो कलाकार जिहड़े इक दूजे दे विरुद्ध बोलदे ने ते नौजवान उहनां दी हाँ च हाँ मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्होंने देखते हैं उन्हों के व्यू भी वधते हैं ते वो कमाई कर रहे हैं, ये अपना जो है एनर्जी समा पैसा वो इधर
0: सब, हाँ
1: व्यस्त
0: जी
1: करते हैं।
0: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल, किसे भी नाल अटैच्ड होन,
1: हाँ जी
0: क्योंकि एक तो बेसिकली उन्हां दी जो उम्र है इस टाइम ते, जो एक नौजवान पीढ़ी है साडी, उन्हां नू सब तो ज्यादा उन्हां दे लिए प्रायोरिटी उन्हां दा फ्यूचर होना चाहिदा है।
1: बिल्कुल
0: जो
1: जी
0: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
0: सेलिब्रिटीज हैं या व्हाटएवर, तां ओ तां एक तरह नाल अपना फ्यूचर करियर सब कुछ बना के सेट ने ऑलरेडी, उना ओना दे पिछे अपना टाइम वेस्ट करन तो अच्छा है उना दे पिछे अपने अपने रिलेशंस, अपने फ्रेंड्स नाल लड़ाई झगड़े करके मतलब
1: हाँ
0: दुनिया
1: जी
0: बना नालो अच्छा है कि तुसी अपने फ्यूचर दा कुछ कर लो।
1: बिल्कुल
0: जिन्ना देर तुसी एक सोशल मीडिया अकाउंट दे उपर किसे कलाकार दा या किसी भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां ओ ठीक है, तुसी एक एंटरटेनमेंट पर्पस दे लिए देखो, उन्हों उत्थे ही छड़ दो,
1: बिल्कुल जी
0: डोंट टेक इट पर्सनली, उसनू
1: बिल्कुल
0: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हानू उन्हां दे नाल लिंक ना करो कदे भी।
1: हाँ जी हाँ जी
0: तुहाडे जो इमोशंस है वो तुहाडी फैमिलीज लई होने चाहिए है, तुहाडे करियर लई होने चाहिए है, तुहानू जो तुहाडा प्राइम मेन फोकस होना चाहिए वो तुहाडा करियर होना चाहिए है।
1: बिल्कुल
0: अपने
1: जी
0: करियर दा एक गोल, एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसीं बहुत वधिया विचार मीडिया दे खेतर संबंधी पेश कीते, नौजवानों ने एक वधिया दिशा दित्ती, असीं तुहाडा धन्नवाद करदे हाँ। ते अखीर दे विच मैं चाहांगा भी जे कोई होर तुसीं गल खास गल इस खेत्र बारे करनी चाहो तां जरूर सांझी करो एक मिनट दे विच।
0: थैंक यू, मैं भी बहुत धन्नवाद करती हाँ जी दुआबा रेडियो दा कि तुहानू तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
0: ते मेरा जो नौजवान पीढ़ी है साडी उहनां दे लई यही एक लाइक एक मैं तो उहनां नू सिर्फ एक यही चीज दसना चाहूंगी कि तुहानू सब तो पहला उन्हां लई अपना एम और अपना फ्यूचर सिक्योर करना प्राइम फोकस होना चाहिदा है। सब तो पहला तुसी अपना फ्यूचर सेट करो, उस तो बाद कोई भी नेक्स्ट जो स्टेप है तुहाडे लई जरूरी होएगा। सब तो फर्स्ट प्रायोरिटी तुहानू अपने फ्यूचर नू अपने करियर नू ही देनी चाहिदी है। धन्यवाद
1: हाँ जी
0: जी।
1: बिल्कुल, ये तो हैगा ही है जी। मैडम एक बार फिर थोड़ा बहुत बहुत धन्यवाद करते हैं, तो तुसी साढ़े नाल विचार सांझे किए, बड़िया कीमती गल्लां कीतियां ने। मैं समझदा जिहड़े साढ़े स्रोते ने वो इन्हां गल्लां नूं गंभीरता नाल इन्हां बारे सोचणगे, विचारणगे ते अपनी जिंदगी दे विच अपनाउणगे, ते मीडिया दे खेत्र नूं अपना के इस खेत्र दे विच अपना भविख संवारन लई जतन करनगे। ते मैं समझदा जिहड़ा मीडिया दा खेत्र है ये अज दी नौजवान पीढ़ी दे लई बहुत ही वधिया खेत्र है, जिथे वह अपना भविख बड़े वधिया पासे लैके जा सकते हैं। तो नाल नाल जिहड़ी है इस खेत्र दे विच सानू जिहड़ी हैगी पब्लिक दे विच एक नवीं पहचान भी मिलती है। मैडम साहिबाना जी एक बार फिर तुहाडा बहुत बहुत धन्यवाद जी। हुण वेला हो
0: धन्यवाद।
1: गया है प्रोग्राम समाप्त करन दा, अगली बार फिर मिलांगे। तुहाडा सारयां दा बहुत बहुत धन्यवाद दुआबा रेडियो उत्ते प्रोग्राम सिक्ख्या ते रुजगार दे विच।

0: ದ್ವಾಪ ರೇಡಿಯೋ.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦਿਆਂ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਸ਼ਮੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
2: ਬਿਲਕੁਲ,
1: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ,
1: ਫਿਰ
2: ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ, ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ
1: ਪੈਂਦੀ,
2: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
1: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
2: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ। नौवीं। अच्छा, एक आदत शुरू तो भाई की पेपर रीडिंग नहीं, न्यूज़पेपर तुसी शुरू तो पढ़ते रहो, बुक्स वगैरह जीके की बुक्स हैगियां या होर कोई कंप्लीट
1: अच्छा
2: लिटरेचर की
1: अच्छा
2: बुक्स
1: जी
2: हैगियां। ये हमेशा आदत साढ़े घर से सी कि मंथली एक मैगजीन साढ़े को आती सी, पेपर साढ़े को तीन लैंग्वेज के आते
1: ये
2: आते
1: प्लस
2: सी।
1: पॉइंट्स
2: ये प्लस पॉइंट,
1: बिल्कुल
2: ये ग्रूमिंग की जी मैं गल आख रहा
1: हाँ जी हाँ
2: सी, कि
1: ठीक है
2: तीन तीन लैंग्वेज के पेपर साढ़े घर से आते सी, हिंदी
1: जी जी
2: पंजाबी इंग्लिश, तीन शुरू तो ही बचपन तो ही पढ़ते सी। ते फिर 9th 10th होया तो बायो च इंटरेस्ट चला गया कि चलो ठीक है बायो पढ़ के वेख लेंगे। 10th दे विच जदों क्लियर होया ते आई हैड प्रिपेयर्ड माई माइंड कि बायो लैनी हैगी, डॉक्टर जड़ा है बनना है, किसी ने थोपिया नहीं,
1: अच्छा अच्छा
2: सपना
1: ठीक है ठीक
2: पेरेंट्स
1: है।
2: का सीगा, बट उदों थोपिया नहीं गया कि तुसी बनना है, उदों तक माइंड
1: आप
2: बन
1: ही
2: गया
1: तुसी सोच आपना
2: बिल्कुल
1: इन्हों अपना सपना बना लिया
2: बिल्कुल
1: ठीक
2: कि बनना है मेडिकल ले
1: जी
2: ली,
1: जी जी
2: नाल थोड़ा मैथ च इंटरेस्ट सी, नॉन मेडिकल वैसे ऑप्शनल रख ली
1: और क्या
2: उदों।
1: बता मतलब तुसी ट्रैक छड़े कोई नहीं दोनों भी नाल ही रखे
2: उन्होंने दिनों
1: हाँ
2: जो जेडे मेरे फ्रेंड से वो एनडीए का पेपर देने जा रहे थे, तो
1: जी
2: मैं
1: हाँ
2: कहा
1: जी
2: कि चलो पता नहीं डॉक्टर बनाएंगे नहीं बनाएंगे,
1: ठीक
2: पेपर
1: ठीक हाँ जी
2: दे चुके थे कि एनडीए का पेपर भी देने चले गए।
1: हाँ जी
2: रब दी मेहर से दोवें जड़े हैं, उदा प्रीलिम्स क्लियर हो गया था, डॉक्टरी का क्लियर हो गया।
1: क्या
2: उस
1: बता
2: वेले
1: यार
2: मतलब चीज़ां वही हैं कि जरूरी नहीं कि तुसी दोवें एक साथ
1: सही
2: टेकअप
1: ट्रैक पे
2: करो,
1: जा रहे थे तुसी
2: बट तुसी जड़ा बच्चा उस स्टेज से होंदा है 11वीं 12वीं दी, ओदे सामने ये ऑप्शंस होंदे ने बैंकिंग दे,
1: जी।
2: जिस किसी नूं लगदा कि बैंकिंग से जाना है वो कॉमर्स दे थ्रू अपनी तैयारी इस तरह दी कर सकदा है, किसी नूं लगदा सीए बनना हैगा मैं,
1: सारा
2: किसी नूं
1: जो
2: लगदा
1: बिल्कुल
2: इंजीनियरिंग करना है, दैट इज द स्टेज जदों 9th 10th दे विच तुसी ओदे लिए अपना एक प्लेटफॉर्म तैयार करते हो, ते प्लस वन
1: बिल्कुल
2: दे विच तुसी टेक ऑफ करते हो। उस तो
1: जी
2: बाद
1: जी
2: भावें तुसी सीए बनो, इंजीनियर बनो,
1: हाँ
2: टीचर
1: जी हाँ जी
2: बनो, अपने डॉक्टर बनो, आर्मी से जाओ, पुलिस से जाओ, वो तुहाडी जिहड़ी है उस वेले तुहाडा डिसीजन लेना जरूरी होंदा। ते दोनों जदों मेरे क्लियर हो गए ते बेटर वॉज कि चलो ठीक सपना ओहदे विच जाना सीगा
1: हाँ जी
2: मेडिकल
1: हाँ
2: दे
1: जी
2: विच, ते
1: बिल्कुल
2: मेडिकल सब्जेक्ट ले लिया पहले
1: बिल्कुल
2: अटैम्प्ट दे। और सिविल सर्विसेज इस करके बनया क्योंकि जिवें मैं दस्या सी कि जीके शुरू तो अच्छी सीगी,
1: हाँ जी
2: पेपर रीडिंग बहुत चंगी एक आदत जो बच्चे च पै सकती होवे।
1: हाँ जी
2: और मैं अपना जो सिविल सर्विस का करियर, मैं टोटली मैं बिल्कुल नहीं कहूँगा कि मैं आफ्टर ग्रेजुएशन में सिविल सर्विस की तैयारी की थी, वह जो बेस है थ्रू न्यूज़पेपर रीडिंग मेरा बचपन तो
1: शुरू
2: ही
1: तो बनया
2: तैयार
1: है
2: हो
1: ऐसे
2: चुका सेगा,
1: बिल्कुल
2: एंड उस आदत के कारण जरा से सिविल सर्विस आंदा डिसीजन होया कि चलो ट्राई कर सकते हैं क्योंकि बेस
1: जी जी
2: चंगा
1: जी
2: बनया
1: बिल्कुल
2: होया सेगा।
1: जी जी
2: तो किसी बच्चे ने अगर सिविल सर्विस की तैयारी करनी है तो एक बहुत ही बेसिक स्टेप जरा प्रिलिमिनरी स्टेप मैं आखाँगा कि पेपर रीडिंग की आदत जो बाद च भी बन जाए, इवन वेन यू आर इन कॉलेज उदों भी बन जाए, तो ये बहुत ही चंगी आदत है।
1: जी
2: तुसी
1: जी
2: आस
1: जी
2: पास की अपनी सराउंडिंग्स नाल, देश दुनिया की खबरों तो भी तुसी रहिंदे हो,
1: अपडेटेड रहना जी
2: अपडेटेड रहिंदे हो, तुसी अपने शहर की खबरों तो भी अपडेटेड रहिंदे हो, तुहाडे शहर च
1: जी
2: की
1: बिल्कुल
2: हो रहा है, तुहाडी कंट्री च की हो रहा है, दुनिया च की हो रहा है, एंड सिविल सर्विस जाओ या ना जाओ बट एक इनफॉर्म सिटीजन जरा तुसी ओहदे विच बन सकते हो।
1: बिल्कुल बिल्कुल हाँ जी वो पहली शर्त है वो तो चाहिए
2: बिल्कुल बिल्कुल
1: तुसी उधर सिविल सर्विस दे विच भी एन वधिया शाइनिंग कलर्स दे नाल उधर अपीयर होए ते मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो ते इसे करियर तो डा के बहुत दूर तक जाण वाला है ते ये जिहड़े बच्चे आ साडे भविख आ देश दा तुसी इक उहनां दे लई रोल मॉडल हो जदों तुहानूं मिलदे आ बच्चे भी तुहानूं मिलदे होणगे स्कूलां 'च तुसी जाते हो जां कई बारी बच्चे तुहाडे कोल आउंदे ने किस तरह दा तुहानूं ओवरऑल इक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ किन्ना क बच्चा जिहड़ा है किस लैवल ते खड़ा है लग जांदा पता कि ये जिहड़े मोस्टली कॉलेज गोइंग बच्चे आ स्कूल गोइंग बच्चे आ इहनां दा कैलिबर कित्थे क खड़ा है अज दे देखा जावे जो ओवरऑल सिनेरियो जनरल
2: मैनू नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटीरियल अपने देश का इस तरह का है कि बच्चे
1: जी
2: जड़े है इन्ने ज़्यादा टैलेंटेड ने, नवी जी पनीरी आप कहें
1: हाँ
2: नवी
1: जी हाँ जी
2: जनरेशन जी आ
1: हाँ
2: रही है
1: जी हाँ
2: वो
1: जी
2: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सीगे इन्हों के सामने, जो असी
1: क्या बात
2: इफ यू कैन ट्रैवल बैक इन टाइम से उन्होंने कंपेरिजन करिए असी कितने भी स्टैंड नहीं करांगे। बेसिकली अगेन सारी गल घूम फिर के उत्थे आ जाती है कि जे इस इन्हों बच्चों को प्रॉपर असी गाइडेंस देिए, उन्होंने प्रॉपर ग्रूम करिए, ये बच्चे कुछ भी कर सकते हैं।
1: जी।
2: अपना भारत देश सब तो दुनिया का नंबर वन देश बन सकता है जे बच्चे अपने टैलेंट का सही तरह यूज़ कर लैन। मैं
1: बिल्कुल
2: बच्चों को मिलता स्कूलों से भी मिलता कॉलेज से भी मिलता,
1: ਹਾਂਜੀ ਹਾਂਜੀ
2: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
1: ਅੱਛਾ ਜੀ
2: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾ ਕੇ ਜੀ ਅਸੀਂ
1: ਠੀਕ ਆ ਜੀ
2: ਸਿਵਲ
1: ਬਿਲਕੁਲ
2: ਸਰਵਿਸ
1: ਬਿਲਕੁਲ
2: ਕਰਕੇ ਡੀਸੀ ਬਣਾ ਗਏ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ
1: ਹਾਂ
2: ਤੋਂ ਆਪ
1: ਡੀਸੀ ਹੀ ਬਣ ਗਏ ਬਸ
2: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
1: ਹਾਂ ਦੈਟਸ ਗ੍ਰੇਟ
2: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ,
2: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ, ਤੁਸੀਂ ਐਕਟਿੰਗ ਲਾਈਨ 'ਚ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ, ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ ਪਤਾ ਲੱਗ ਗਿਆ ਸੀਗਾ।
1: ਬਿਲਕੁਲ ਜੀ,
2: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜਿਹਨੂੰ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
1: ਹਾਂਜੀ
2: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
3: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸ਼ਮੇਸ਼ ਗਰਲਸ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ STM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ, ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
2: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
1: ਹਾਂਜੀ ਹਾਂਜੀ,
2: ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ।
1: ਬਿਲਕੁਲ
2: ਇਹਦੇ ਵਿੱਚ
1: ਬਿਲਕੁਲ
2: ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ
1: ਹਾਂਜੀ
2: ਇੰਨਾ
1: ਹਾਂਜੀ
2: ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ, ਜਿਵੇਂ ਆਪਦਾ ਬੱਚਾ ਹੋਵੇ
1: ਹਾਂਜੀ, ਬਸ
2: ਉਹ
1: ਉਹ ਮੇਨ
2: ਸਮਝ ਕੇ
1: ਚੀਜ਼
2: ਜੇ
1: ਆ
2: ਉਹਨਾਂ
1: ਹਾਂਜੀ।
2: ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
1: ਬਿਲਕੁਲ
2: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ ਵਾਲੀ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
2: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ।
1: ਉਹਨਾਂ ਦੀ ਟ੍ਰੇਨਿੰਗ ਹੈ,
2: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੀ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
1: ਹਾਂ ਇਹ ਨਹੀਂ ਹੈ, ਤਾਂ ਵੀ ਉਹ ਹੈਗੇ,
2: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
1: ਤੋਂ ਬਾਅਦ ਹੈ ਕਿ ਹਸਤੀ ਮਿੱਟਦੀ ਨਹੀਂ
2: ਮਿੱਟਦੀ
1: ਹਮਾਰੀ,
2: ਨਹੀਂ ਹਮਾਰੀ,
1: ਇਹ ਗੱਲ ਤੇ ਹੈਗੀ ਹੈ ਜੀ।
2: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ,
2: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
2: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
2: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
2: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹਨਾਂ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
2: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
2: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
2: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਬਤਾ ਕਿਆ ਬਤਾ, ਵਾਹ ਜੀ ਵਾਹ।
2: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ,
1: ਜੀ ਜੀ,
2: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ,
1: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
2: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ,
2: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ,
1: ਜੀ
2: ਕਿਉਂਕਿ
1: ਜੀ ਜੀ
2: ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ
1: ਹਾਂ
2: ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ,
1: ਕੋਸ਼ਿਸ਼ ਹੋ ਜਾਂਦੀ
2: ਕੋਸ਼ਿਸ਼ ਹੋ ਜਾਂਦੇ ਬਿਲਕੁਲ।
1: ਜੀ
2: ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ
1: ਉਹ
2: ਲਾਈਫ,
1: ਜ਼ਰੂਰੀ ਹੈ ਜੀ।
2: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਗਏ ਬਹਿ ਜਾਓਗੇ ਯੂ ਕ੍ਰਿਪ ਕਰਨ ਲੱਗ ਜਾਓਗੇ ਕਿ
1: ਹਾਂ
2: ਮੈਂ ਤਾਂ
1: ਕਰ
2: ਫੇਲ
1: ਰਹੀ
2: ਹੋ
1: ਹੂੰ
2: ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
1: ਰੱਬ
2: ਦੇਈ
1: ਨੇ
2: ਨਾ,
1: ਠੀਕ ਨਹੀਂ ਕੀਤਾ
2: ਰੱਬ ਨੂੰ ਦੋਸ਼ ਦੇ ਦਾ, ਗੁਆਂਢੀਆਂ ਨੂੰ ਦੋਸ਼ ਦੇ ਦਾ, ਇਸ ਤਰ੍ਹਾਂ ਕਰ ਲਿਆ ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਹੁੰਦਾ।
1: ਬਿਲਕੁਲ ਉਹ ਜ਼ਰੂਰੀ ਹੈ,
2: ਬਿਲਕੁਲ
1: ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ,
2: ਬਿਲਕੁਲ
1: ਉਹ ਤੁਮ
2: ਬਿਲਕੁਲ
1: ਕਿਆ ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਉਹ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
2: ਕੋਚਿੰਗ ਇੱਕ ਭੇਡਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ।
1: ਜੀ ਜੀ ਜੀ
2: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ, ਦਿੱਲੀ ਇੱਕ ਹੱਬ ਬਣ ਗਿਆ,
1: ਕੋਚਿੰਗ ਜੰਗਲ ਬਣ ਗਿਆ,
2: ਉਹਦੇ ਉੱਤੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ,
1: ਜੀ
2: ਬਟ
1: ਜੀ
2: ਤੁਸੀਂ ਪਰਸੈਂਟੇਜ ਵੇਖੋ ਉੱਥੇ
1: ਜੀ,
2: ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
1: ਓ ਜੀ ਬਿਲਕੁਲ
2: ਠੀਕ ਹੈ, ਇਹ ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਦਾ ਜਾਂ ਦਿੱਲੀ ਨੇ ਨਿਕਾਲਦਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ। ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ, ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ, ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ, ਡਿਸਪਰਸ ਹੋ ਜਾਂਦੇ ਨੇ, ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
1: ਜੀ ਜੀ
2: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਈਵਨ ਕੋਚਿੰਗ ਸੈਂਟਰ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ, 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ ਨਿਕਲਦਾ, ਉਸ ਤੋਂ ਬਾਅਦ ਆਪਣਾ ਪਲਾਨ ਬੀ ਤੇ ਆ ਜਾਓ। ਇੱਕ ਪਲਾਨ ਬੀ ਹੋਣਾ ਲਾਈਫ 'ਚ ਹਰ ਚੀਜ਼ 'ਚ ਬਹੁਤ ਜ਼ਰੂਰੀ ਹੈਗਾ,
1: ਇੱਕ ਬੈਕਅਪ ਪਲਾਨ,
2: ਇੱਕ ਬੈਕਅਪ ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰ ਗਏ ਤਾਂ ਤੁਸੀਂ ਪਲਾਨ ਬੀ ਤੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ। ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ, ਤੁਸੀਂ ਇੰਟਰਪ੍ਰੀਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ। ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ ਹੈ,
1: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਇਹੀ ਜ਼ਿੰਦਗੀ ਆ। ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉੱਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ। ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਦੇ, ਕੁਛ ਘੱਟ ਗਿਆ ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ, ਮੈਨੇਜਮੈਂਟ ਹੈ ਜਿਹੜੀ ਸਟ੍ਰੈਸ ਮੈਨੇਜਮੈਂਟ ਆ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਬੰਦਾ ਉੱਥੇ ਹੈ।
2: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲੀਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ। ਬੱਚੇ ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ। ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
1: ਹਾਂਜੀ ਹਾਂਜੀ,
2: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ। ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ, ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ,
2: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ,
2: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ,
2: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
1: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਬੁਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
2: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
1: ਕਰੀਏ,
2: ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇੰਨਾ ਫੀਮੇਲ ਐਥਲੀਟਸ ਨੂੰ ਮਿਲੀ।
1: ਬਿਲਕੁਲ ਬਿਲਕੁਲ ਬਿਲਕੁਲ,
2: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
1: ਚੇਂਜਸ ਆ ਰਹੇ,
2: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ,
2: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ ਉਹਨਾਂ ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀਵੀ ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ,
2: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
1: ਸਹੀ ਗੱਲ ਹੈ,
2: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੁਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਇਸ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਐਂਡ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
1: ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
2: ਇਹਨੇ ਤੁਸੀਂ
1: ਉਜਾਲਾ ਆ ਰਿਹਾ।
2: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ, ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਂਦੀ
2: ਸਾਰੀ। ਮੈਂ ਕਹਿ ਰਿਹਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
1: ਕਿ
2: ਜਦੋਂ ਬੱਚਾ ਵੱਧ ਰਿਹਾ, ਉੱਗ ਰਹੇ ਪੌਦਾ ਉੱਗਦਾ ਹੁੰਦਾ ਹੈ, ਬੱਚਾ
1: ਬਿਲਕੁਲ
2: ਉੱਗ ਰਿਹਾ ਹੈਗਾ,
1: ਹਾਂਜੀ
2: ਉਦੋਂ
1: ਹਾਂਜੀ
2: ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
1: ਬਿਲਕੁਲ
2: ਉਹਦਾ
1: ਬਿਲਕੁਲ
2: ਧਿਆਨ ਲਾਤਾ, ਟ੍ਰੀ ਗਾਰਡ ਲਾਤਾ,
1: ਬਿਲਕੁਲ
2: ਉਹ
1: ਬਿਲਕੁਲ
2: ਬੱਚੇ ਨੇ ਆਪਣੇ ਆਪ ਹੀ ਇੱਕ ਵੱਡਾ ਵਧੀਆ ਜਿਹੜਾ ਬੂਟਾ ਹੈ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
2: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
2: ਥੈਂਕ ਯੂ ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ, ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ಪಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦਾ 2 ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ।
1: ਹਾਂਜੀ,
2: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ, ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜ੍ਹਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਹੈ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਹੈ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਹੈ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ, ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ

0: ਅਪਲਾਈ ਕਰ ਸਕਦੇ ਹਾਂ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ। ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
0: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
0: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
0: ਹਾਂਜੀ,
1: ਇਹਨਾਂ ਦੀ?
0: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
0: ਆਮਦਨ
1: ਜੀ,
0: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
0: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
0: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
0: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
0: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
0: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ,
1: ਅੱਛਾ
0: ਤਾਂ
1: ਜੀ,
0: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ। ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
0: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
0: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
0: ਬਿਲਕੁਲ ਜੀ
1: ਜਿਹੜਾ ਹੈਗਾ
0: ਸਰ। ਹਾਂਜੀ, ਮੈਂ
1: ਇੱਕ
0: ਸਰਕਾਰੀ
1: ਨੌਜਵਾਨ
0: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
0: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
0: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
0: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
0: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
0: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ ਉਹਨੂੰ ਕੋਈ ਨੋਲੇਜ ਨਹੀਂ ਹੈ ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
0: ਵੀ
1: ਜੇ
0: ਸੈਕਟਰ
1: ਸੱਚੀ
0: ਚ।
1: ਮੁੱਚੀ ਉਹ ਹੁਨਰਮੰਦ
0: ਬਿਲਕੁਲ,
1: ਬਣ ਗਿਆ ਤਾਂ
0: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
0: ਬਿਲਕੁਲ ਹਾਂਜੀ। ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ,
0: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ,
0: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ, ਤਾਂ
1: ਅੱਛਾ
0: ਉਹਦੇ
1: ਜੀ,
0: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
0: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
0: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ,
0: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
0: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
0: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ
0: ਇਸ
1: ਜੀ,
0: ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
0: ਜੀ
1: ਜੇ
0: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
1: ਹਾਂਜੀ
0: ਗਿਆ, ਇੰਡੀਅਨ ਨੇਵੀ ਹੋ ਗਿਆ, 4 ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ ਹੈ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
0: ਲਈ ਵੀ
1: ਜੀ,
0: ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
0: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ
0: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਜ਼ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
0: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
0: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
0: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ?
0: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
0: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ,
0: ਰਸਤਾ ਵੀ ਘੱਟ ਹੈ ਤੇ
1: ਫਿਰ
0: ਉਹ
1: ਇੱਧਰ
0: ਵੀ
1: ਕੱਟ ਕਿਉਂ ਆਉਂਦੇ ਨੇ ਨੌਜਵਾਨ?
0: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ, ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ,
1: ਅੱਛਾ
0: ਅਸੀਂ
1: ਜੀ,
0: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
0: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ, ਤੇ
1: ਅੱਛਾ ਜੀ,
0: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ, ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ
0: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ,
1: ਅੱਛਾ ਜੀ,
0: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ, ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ,
1: ਹਾਂਜੀ ਹਾਂਜੀ,
0: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ, ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ,
0: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ, ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ, ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: ਹਾਂਜੀ,
0: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ, ਜਾਂ ਅਸੀਂ
1: ਹਾਂਜੀ,
0: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ, ਜਿੱਦਾਂ
1: ਹਾਂਜੀ,
0: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਆ,
1: ਅੱਛਾ ਜੀ,
0: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ ਸਾਨੂੰ ਉਹਦੇ
1: ਹਾਂਜੀ,
0: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ, ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
0: ਤਾਂ
1: ਜੀ,
0: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
0: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
0: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ,
0: ਕਾਫੀ, ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
0: ਤੇ
1: ਜੀ,
0: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ
0: ਕੁੜੀਆਂ ਕਰ ਸਕਦੀਆਂ ਨੇ, ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ
0: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ। ਬਟ
1: ਅੱਛਾ ਜੀ,
0: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ, ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ।
1: ਅੱਛਾ ਜੀ,
0: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ।
1: ਕਾਫੀ
0: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
0: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
0: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ, ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
0: ਕਿ
1: ਜੀ,
0: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ
0: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ,
0: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਤੋਂ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ, ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ, ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ, ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
0: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
0: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ, ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
0: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ, ਉਹਨਾਂ ਦੇ
1: ਹਾਂਜੀ,
0: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
0: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
0: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
0: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ, ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
0: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਥੈਂਕ
1: ਹਾਂਜੀ,
0: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਹੀ ਪਿਆਰ ਨਾਲ ਸੁਣਿਆ,
0: ਜੀ,
1: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
1: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
2: ਬਿਲਕੁਲ ਸਹੀ ਕੁਐਸਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
1: ਹਾਂਜੀ,
2: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ।
2: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
1: ਬਿਲਕੁਲ।
2: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
1: ਬਿਲਕੁਲ ਜੀ,
2: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
1: ਹੈ ਨਾ।
2: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਚ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਜ਼ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਜ਼ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਜ਼ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
1: ਠੀਕ
2: ਬਟ
1: ਹੈ।
2: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
1: ਅੱਛਾ
2: ਇਹ
1: ਜੀ
2: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
1: ਹਾਂਜੀ
2: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
1: ਬਿਲਕੁਲ
2: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
1: ਠੀਕ
2: ਤਾਂ
1: ਹੈ
2: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
1: ਹਾਂਜੀ
2: ਉਸ
1: ਹਾਂ
2: ਦੀ
1: ਇਹ
2: ਰੈਂਕਿੰਗ ਨੂੰ ਦੇਖ ਕੇ
1: ਮਹੱਤਵਪੂਰਨ ਹੈ
2: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
1: ਠੀਕ
2: ਕੁਝ
1: ਹੈ
2: ਵੀ
1: ਜੀ
2: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
1: ਬਿਲਕੁਲ ਜੀ
2: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
1: ਬਿਲਕੁਲ ਜੀ
2: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟ ਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
2: ਹਾਂਜੀ
1: ਕਰ ਸਕੇ
2: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
1: ਅੱਛਾ ਜੀ
2: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
1: ਬਿਲਕੁਲ
2: ਸਭ
1: ਜੀ
2: ਕੋਲ ਸਮਾਰਟਫੋਨ ਹੈਗੇ ਨੇ
1: ਹਾਂਜੀ
2: ਤਾਂ
1: ਹਾਂਜੀ
2: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
1: ਠੀਕ ਹੈ
2: ਇਨ
1: ਜੀ
2: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
1: ਜੀ
2: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
2: ਇਹ
1: ਜੀ
2: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
1: ਠੀਕ
2: ਜ਼ਿਆਦਾਤਰ
1: ਹੈ
2: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
1: ਹਾਂਜੀ
2: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
1: ਬਿਲਕੁਲ
2: ਫਿਰ
1: ਜੀ
2: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
1: ਹਾਂਜੀ
2: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
1: ਹਾਂਜੀ
2: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਹੈ ਉੱਥੇ
1: ਹਾਂਜੀ
2: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਹੈ
1: ਜਿਹੜੇ ਤੁਹਾਡੇ ਵਿਭਾਗ ਵੱਲੋਂ
2: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
2: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
1: ਅੱਛਾ ਜੀ
2: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
1: ਅੱਛਾ
2: ਜੋ
1: ਜੀ
2: ਵੀ ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
1: ਹਾਂਜੀ
2: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ
2: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
1: ਅੱਛਾ ਜੀ
2: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
1: ਅੱਛਾ ਜੀ
2: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
1: जी
2: उस तो बाद उस टेस्ट दी जड़ी प्रिपरेशन है वो किद्दा कर सकते हैं।
1: अच्छा
2: फॉर
1: जी
2: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जेडे भी टाइम टू टाइम, तां
1: हाँ जी
2: उन्हां
1: हाँ
2: दी
1: जी
2: असीं प्रॉपर उन्हां नूं इनफॉर्मेशन प्रोवाइड करदे रहने हां, तां बच्चे उत्थे भी आके इस चीज़ दा जो फायदा है उठा सकते हैं।
1: ठीक है जी। कोई भी प्राप्ति करने लिए जरूरी हुंदा है कि असीं कोई निशाना मिथिए।
2: बिल्कुल
1: जिहड़े अज कल दे विद्यार्थी है ना, ओह इस गल तो भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
2: बिल्कुल
1: उहनां नूं निशाना तय करन लई की करना चाहिए है?
2: बिल्कुल, ये भी बड़ी कंसर्न दी गल है। साडे बच्चे जेड़े हैं बहुत ही घट गिनती दे विच ऐसे बच्चे ने जेड़े अपने जिन्हां दी असीं पहलां गल कर चुके हैं जेड़े कि अपने फ्यूचर दे लिए कंसर्नड हुंदे ने 10वीं 12वीं दे विच।
1: हाँ जी
2: इहो जे बच्चे जेड़े अपनी फ्यूचर लिए 10वीं और 12वीं दे विच ही प्लानिंग्स करके चलते हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
1: बिल्कुल जी
2: बट काफी बच्चे पर साडे कोल जेहड़े परमार है वो इहो जे बच्चियां दी है जेहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
1: हाँ
2: चलो
1: जी
2: उस तो बाद 12वीं भी कर लेने हैं। अपने
1: हाँ जी
2: फ्रेंड्स देखदे हैं कि मेरे फ्रेंड्स ने केड़े विषय चूज कीते हैं, उन्हां दे अकॉर्डिंग ही वो अपने खुद दे विषय चूज कर लेंदे हैं।
1: बिल्कुल जी
2: वो खुद दा अपना ये नहीं देखदे कि मेरे लिए की आसान है, मेरे लिए की अच्छा है, मेरा किदे विच इंटरेस्ट है, वो ये देखते हैं कि मेरे
1: लाई
2: लाइफ।
1: लग बन के एक दूजे दे नाल चल
2: बिल्कुल
1: पैंदे हैं।
2: हाँ हाँ बिल्कुल, तां ये चीज समझनी चाहिदी है विद्यार्थियों नूं कि ओहो जदों गल आ जांदी है उन्हां दे करियर सिलेक्शन दी,
1: हाँ जी
2: उस टाइम ते बिल्कुल पर्टिकुलर हो गए वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नूं खुद पता हुंदा है,
1: हाँ जी
2: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
1: हाँ
2: बच्चा
1: जी
2: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
1: बिल्कुल जी
2: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चों नू बहुत घट हुंदी है,
1: बिल्कुल जी
2: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
1: जिस तरह जिहड़ा हैगा बच्चों नूं घट जानकारी है अपना भविष्य तय करने बारे, उसे
2: बिल्कुल
1: तरह उन्हां दे जिहड़े माँ बाप ने
2: बिल्कुल
1: ओह
2: है
1: भी बहुत
2: बिल्कुल
1: घट जानकारी रखते हैं। असल दे विच मापे अते विद्यार्थी ते एक अध्यापक मिल के ही बच्चे दे भविष्य दा
2: मिलके
1: वधिया निर्माण
2: बिल्कुल
1: कर सकदे हैं।
2: हाँ जी
1: कोई इहनां दे मापिआं नूं गाइड करन लई भी कोई यतन कीते जांदे आ?
2: हाँ जी बिल्कुल। मैं ये भी ये कहंदी हां कि साडे अगर विद्यार्थी अगर साडे जेड़े नौजवान पीढ़ी है
1: हाँ
2: उहनां
1: जी
2: दे अगे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
1: हाँ
2: तां
1: जी
2: उहनां ही हथ उहनां दे पेरेंट्स दा भी हुंदा है,
1: बिल्कुल जी
2: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
1: हाँ जी
2: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
1: बिल्कुल जी
2: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
1: ऑनलाइन चल रही है।
2: बट बच्चे दा फॉलो अप लेना कि बच्चा उस मोबाइल नूं यूज किवें कर रहा है,
1: हाँ जी
2: वो अक्सर ही पेरेंट्स भुल जाते हैं या
1: सही
2: फिर
1: गल
2: उन्हां
1: है
2: नूं लगदा कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं रोकदे कि चलो ठीक है साडा बच्चा तां बहुत अच्छा है, बच्चा तां पढ़ लेगा अपने आप पढ़ लेगा, नहीं उन्हां नूं थोड़ा मोटिवेशन अपने पेरेंट्स तों लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा है लाइफ च, तू
1: हाँ
2: दस
1: जी
2: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
1: सही गल
2: पूछा
1: है
2: जा रहा है।
1: हाँ जी
2: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओहदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
1: सही गल है जी
2: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
2: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
2: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ,
2: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
1: ਹਾਂਜੀ
2: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
1: ਹਾਂਜੀ
2: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਬਿਲਕੁਲ
2: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
2: ਉਹ ਬਸ
1: ਸਾਬਾਨਾ ਜੀ,
2: ਚੱਲੇ ਜਾਣਗੇ।
1: ਅੱਜ ਦੇ ਜ਼ਿਆਦਾਤਰ
2: ਹਾਂਜੀ
1: ਬੱਚੇ ਜਿਹੜੇ ਹੈਗੇ ਨਾ,
2: ਹਾਂਜੀ
1: ਉਹ
2: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
2: ਬਿਲਕੁਲ ਬਿਲਕੁਲ।
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
2: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
2: ਸਾਰੀਆਂ
1: ਹਾਂਜੀ
2: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
2: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ,
2: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ, ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
2: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
2: ਹੈ,
1: ਹੈ
2: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
2: ਇਹ ਵੀ, ਔਰ ਬੱਚੇ ਬਹੁਤ ਇਸ ਕਰਕੇ ਸਮਝਦੇ, ਉਹਨਾਂ ਨੂੰ ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ
2: ਉਦੇਸ਼ਹੀਣ ਹੀ ਉਹ ਭਟਕ ਰਹੇ ਨੇ, ਤਾਂ ਉਹ
1: ਹਾਂਜੀ
2: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
2: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
2: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ, ਬਸ
1: ਬਿਲਕੁਲ
2: ਇੱਕ
1: ਜੀ,
2: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
2: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ,
2: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ, ਹਾਂਜੀ ਹਾਂਜੀ,
2: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ, ਅਸੀਂ ਜੋ ਕੀ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ, ਬਿਲਕੁਲ,
2: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
1: नंबर
2: जो।
1: लैन तक सीमित हो जाने।
2: हाँ बिल्कुल, ओ समझते हैं कि असी एज इट इज रट्टा मार के असी अगर किताबां चो देख देख के लिख दांगे तां ओदे नाल साडे बस नंबर वध जाण। बट उन्हां नूं कुछ नवा लर्न करन दी जो एक होना चाहिए, खिच होनी चाहिए कि सानू लर्न असी की किता, वो चीज बहुत घट है बच्चों।
1: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
2: नहीं हुंदे
1: उहनां
2: जी।
1: दा ये हुंदा भी 10वीं 12वीं कर लईए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी है अगली लाइफ मजेदार गुजारीए।
2: बिल्कुल
1: ते उहनां
2: बिल्कुल।
1: दे ज्यादातर मापे भी इस तरह सोचदे ऐ कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाणा।
2: हाँ
1: इस
2: जी
1: नूं तुसीं किस नजरिए तो देखदे हो?
2: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
1: हाँ
2: सोच
1: जी
2: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
1: हाँ जी
2: पर जो वो अप्रोच अपना रहे ने ना, वो बिल्कुल गलत है। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
1: अच्छा जी
2: ਪਲੱਸ ਟੂ ਪਾਸ ਨੇ।
1: अच्छा
2: ਤਾਂ
1: जी
2: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: हाँ जी
2: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: हाँ जी
2: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ।
1: ਆਉਂਦਾ ਨਹੀਂ ਹੈ।
2: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ
2: ਬਿਲਕੁਲ
1: ਹੈ।
2: ਨਹੀਂ ਹੈ।
1: ਹਾਂ ਜੀ
2: ਹਾਂ, ਕੁਝ ਕੋਰਸਿਸ ਐਸੇ ਹੈਗੇ ਨੇ
1: ਹਾਂ
2: ਜਿਹੜੇ ਉਹ
1: ਜੀ
2: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂ ਜੀ ਹਾਂ ਜੀ
2: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
1: हाँ
2: ਠੀਕ ਹੈ,
1: जी
2: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
1: हाँ
2: ਮੰਨ
1: जी
2: ਲਓ
1: हाँ
2: ਕੋਈ
1: जी
2: ਵੀ ਬੱਚਾ, ਉਹਨੇ ਨੌਕਰੀ ਲੈਣੀ ਹੈ,
1: नौकरी
2: ਬਸ
1: लेनी है।
2: ਨੌਕਰੀ ਲੈਣੀ ਹੈ,
1: हाँ
2: ਤਾਂ
1: जी
2: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਸਹੀ ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
1: हाँ जी
2: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: हाँ जी
2: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: अच्छा जी
2: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
1: हाँ
2: ਠੀਕ ਹੈ,
1: जी
2: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
2: ਵੀ
1: है जी
2: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
1: हाँ जी
2: ਸਾਰੇ ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: अच्छा जी
2: ਤਾਂ ਰੀਜ਼ਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: अच्छा जी
2: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: हाँ जी हाँ जी
2: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ
2: ਸਿਲੈਕਸ਼ਨ
1: ਬਿਲਕੁਲ
2: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ
2: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ ਇੱਕ
2: ਬਟ
1: ਮੈਨੂੰ ਹਾਂ ਜੀ
2: ਹਾਂਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: हाँ जी
2: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: हाँ बिल्कुल ये तो जरूरी है, जे पता ही नहीं
2: ਹਾਂਜੀ
1: है तो करेंगे की।
2: ਹਾਂ ਬਿਲਕੁਲ। ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਸਭ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
2: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ
2: ਤਾਂ ਇਸ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ। ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨਹੀਂ ਕਾਮਯਾਬ ਨਹੀਂ ਹੋ
1: ਨਹੀਂ ਹੋ
2: ਸਕਦੀਆਂ ਜਦ ਤੱਕ
1: ਸਕਦੀਆਂ।
2: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ
1: ਬਿਲਕੁਲ
2: ਜਾਂ
1: ਜੀ
2: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
2: ਹਾਂਜੀ
1: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
2: ਥੈਂਕ ਯੂ, ਥੈਂਕ ਯੂ, ਥੈਂਕ ਯੂ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ. ਨਵੰਬਰ ਦਾ ਮਹੀਨਾ ਹੈ. ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ. ਇਸ ਦੇ ਬਿਨਾਂ ਉਸਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ. ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ. ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ. ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ. ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ. ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ. ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ

0: ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ। ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਬਬਲੀ ਸੋਹਤਾ,
1: ਮੈਂ ਰਵਨਸਰੀ ਹੁਣ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ। ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਮਲੀ ਰੰਗ ਗਰੀਬ ਘਰ ਦੀ ਕੁੜੀ, ਸਾਮਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ, ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ ਨੂੰ ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ। ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵੇਰਹੋ ਦਾ ਗੀਤ। ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਧੰਨਵਾਦ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨਰਲ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ। ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ ਹਾਂ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਲੋਕਾਂ ਪਾਣੇ ਆਈ ਆਜ਼ਾਦੀਏ, ਸਾਡੀ ਤਾਂ ਹੋਈ ਬਰਬਾਦੀ ਏ। ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ। ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ। ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ। ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ। ਅਸੀਂ ਟੰਨਾਂ ਦੇ ਟਨ ਪੈਦਾ ਕਰਦੇ ਕਪਾਹਾਂ ਦੇ, ਫਿਰ ਵੀ ਰਹਿੰਦੇ ਕਰ ਜਾਈ ਸ਼ਾਹਾਂ ਦੇ। ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ। ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ। ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਬਿਨਾ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ। ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਦੇ ਹਾਂ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਫ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ ਬਹੁਤ ਉਦਾਸ ਹੈ। ਧੰਨਵਾਦ।
1: ਪੈਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਏ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ। ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
4: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ, ਮੈਂ ਗੌਰ ਕਰਨਾ।

0: ਧੰਨਵਾਦ ਜੀ।
1: ਦੀਪ ਰਾਜਗੇ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨਿਊ ਮਹਿਕ ਜੀ ਨੂੰ। ਖੈਰਨਿਊ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨਿਊ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਟਸ ਲੈਂਪ। ਦ ਪੋਇਮ ਗੋਜ਼ ਐਜ਼, ਦ ਲੈਂਡ ਵੇਅਰ ਆਈ ਸਪੈਂਡ ਹੈਪੀ ਆਰਸ, ਵਿਜ਼ਿਟਡ ਦੋ ਕੀਪ ਹੌਂਟਿੰਗ ਵਿਦ ਹੈਪੀ ਮੈਮਰੀਜ਼, of how I ran and hide, of how I sat in a corner and sang a merrily happy song, of how the folk tales are retold, induce excitement and ever desire to know more of the folklores. Beneath the arch lamp that lightened the whole vicinity, neither I nor my comradery were in a hurry to head home. Stumble and regain consciousness, make me ponder, had I been young, would anything change? I wonder, still and still, with the same sweetness of infantile mindset, though not whole anymore. Thank you.
1: ਖੈਰਨਿਊ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸਤੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਦੋ ਆਵਾ ਰੇਡੀਓ ਕੇ ਸਭੀ ਸ਼ੋਤਾਓ ਕੋ ਦੀਆ ਸ਼ਰਮਾ ਕਾ ਪਿਆਰ ਭਰਾ ਨਮਸਕਾਰ। ਆਪ ਸਭੀ ਸ਼ੋਤਾਓ ਕੋ ਦੀਪਾਵਲੀ ਕੀ ਅਗ੍ਰਿਮ ਹਾਰਦਿਕ ਸ਼ੁਭਕਾਮਨਾਏ। एक बार फिर से उपस्थित हूँ आप सबके सामने अपनी एक रचना लेकर जो दीपावली से ही संबंधित है। आशा करती हूँ आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना, खोए बचपन के लिए दिया जलाकर, खोए बचपन के लिए दिया जलाकर भाव सुगंधित कर लेना, खोए बचपन के लिए दिया जलाकर भाव सुगंधित कर लेना, माता पिता के लिए दिया जलाकर आशीर्वाद सुरक्षित कर लेना, माता पिता के लिए दिया जलाकर आशीर्वाद सुरक्षित कर लेना, सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना, सीमा प्रहरियों के लिए दिया जलाकर सुरक्षा अपेक्षित कर लेना, श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना, जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना, देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। धन्यवाद।
1: दिया शर्मा तो बाद हुण मैं थोड़े सन्मुख दुबई वसदे साडे शायर सुखराज सिकंदर जी नूं गुजारिश करांगा कि वह अपनी रचना लेके हाजिर हो। सुखराज सिकंदर जी जिहड़ी इस बार अपनी रचना लेके हाजिर हो रहे ने, वह जदों मनुख इस संसार चों कूच कर जांदा है ते उस समय उस नाल किस तरह कोई हित प्यार जिहड़े आ सांझे हुंदे ने, इस जिहड़ा पलां नूं सुखराज सिकंदर ने फड़न की कोशिश की है। सुखराज सिकंदर जी थोड़ा स्वागत है।
4: सत श्री अकाल, नमस्ते, सलाम, अदब दोस्तो, मैं ताडा अपना सुखराज सिकंदर हर बार की तरह दुआबा रेडियो अते हरबंस सिंह साहब जी ने इस नमाणे नूं फिर माण बख्शिया। मैं अपनी रचना लेके हाजिर हाँ। जदों मेरी मौत हुई, जदों मेरी मौत हुई एक वक्खरा नज़ारा सी, हर कोई रोंदा सी जिवें सब दा सहारा सी। जदों मेरी मौत हुई एक वक्खरा नज़ारा सी, हर कोई रोंदा सी जिवें सब दा सहारा सी। हर पासे शोभा मेरी सारे भर दे हंगारा सी, हर पासे शोभा मेरी सारे भर दे हंगारा सी। एक मैं ही कला सी हरेक नूं प्यारा सी, एक मैं ही कला सी हरेक नूं प्यारा सी। दुश्मन भी कोल आए, दुश्मन भी कोल आए, बड़े अथरू वहाउंदे सी, लगदा सी इंज मैनू कि कीती ते पछताउंदे सी। यारां दा सी यार कहिंदे, बंदा बड़ा नेक सी। यारां दा सी यार कहिंदे, बंदा बड़ा नेक सी। कोई मंदा ना बोले मैनू मिठी जबान हरेक सी, कोई मंदा ना बोले मैनू मिठी जबान हरेक सी। इस चंद्रे जगदा मैं, इस चंद्रे जगदा मैं, जिवें मोह सारा ठगिया, मरिया बंदा किन्ना चंगा वह मैनू मरिया पता लग्या, वह मरिया बंदा किन्ना चंगा मैनू मरिया पता लग्या। एवें जीऊं के लंघाई, एवें जीऊं के लंघाई, जमदे मर जाते चंगा सी, सारे मैनू किन्ना चाहते एक मैं ही बोलदा मंदा सी, सारे मैनू किन्ना चाहते एक मैं ही बोलदा मंदा सी। एवें गुस्सा करता रहा, एवें गुस्सा करता रहा, मैं ताके जान नूं दस का तो मंदा बोलिया, मैं अपनी रकान नूं। एवें गुस्सा करता रहा, मैं ताके जान नूं दस का तो मंदा बोलिया, मैं अपनी रकान नूं। जो मत्थे त्यूड़ी पाउंदी रही, जो मत्थे त्यूड़ी पाउंदी रही, बुरा हाल वहन पाउंदी सी, सिकंदरा मरिया पता लगा वह किन्ना मैनू चाहुंदी सी, सिकंदरा मरिया पता लगा वह किन्ना मैनू चाहुंदी सी। बहुत बहुत धन्यवाद जी, थैंक यू।
1: राज सिकंदर दी कविता तो बाद हुण मैं लुधियाना बसदी शायरा बलजीत घोलिया जी नूं सदा देंगा। बलजीत घोलिया जी अपनी रचना दे विच कह रहे ने, मैं कोरे कागज वर्गी सी, देखिए एक कोरा कागज किहो जिहा है ते कोरे कागज दे उत्ते कौन कोई रंग बखेर रहा है ते किवें इस रंगां दे खेड नूं साडी शायरा जिहड़ी आ पेश करदी आ। बलजीत घोलिया जी थोड़ा स्वागत है।
5: मैं कोरे कागज वर्गी सी, मैं कोरे कागज वर्गी सी ते ओ रंगां नाल भरदा गया, ते ओ रंगां नाल भरदा गया, अचानक ऐसा तूफान आया, अचानक ऐसा तूफान आया ते मैनू बेरंगी ओ कर गया, ते मैनू बेरंगी ओ कर गया। मैं कोरे कागज वर्गी सी, मैं कोरे कागज वर्गी सी, ओ सामना सकिया जज्बातां नूं, ओ ਸਾਂਭ ਨਾ ਸਕਿਆ ਜੇ ਜਬਾਤਾਂ ਨੂੰ, ਵੀ ਉਹ 'ਤੇ ਪਿਆਰ ਹਾਵੀ ਹੋ ਗਿਆ, ਉਹਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਬੇਸੁਮਾਰ ਸੁਪਨੇ ਮੇਰੇ ਅੱਖਾਂ ਦੇ,
1: ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾ ਤੋਂ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹੈ ਜੀ। ਸਾਡੀਆਂ ਕਾਮੇ ਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ ਗੁਰਪ੍ਰੀਤ ਸਫਰੀ ਜੀ। ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
6: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦਿੱਖਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
1: ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ। ਅਮਰਜੀਤ ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ